0: नहीं है कोई।
1: वाह। ਨਹੀਂ ਦੇਖੋ ਮਜ਼ਾ ਤਾਂ ਦੇਖੋ ਕ੍ਰਿਸ਼ਨਾ ਜੀ ਉਦੋਂ ਹੀ ਆਉਂਦਾ ਨਾ ਵੀ ਜਦੋਂ ਅਸੀਂ ਉਹ ਗੱਲ ਕਰੀਏ ਜਿਹੜੇ ਅਸੀਂ ਸਾਰੇ ਜਣੇ ਇੰਜੋਏ ਕਰੀਏ।
0: ਹਾਂ ਇਹ ਗੱਲ ਸਹੀ ਹੈ ਤੁਹਾਡੀ ਹੈ ਨਾ ਕਿ ਮਤਲਬ ਗੱਲ ਨੂੰ ਪ੍ਰਵਾਨਗੀ ਤਾਂ ਉਹੀ ਵਾਲੀ ਨੂੰ ਮਿਲਦੀ ਹੈ ਨਾ ਜਿਹੜੀ। ਹਾਂ
1: ਉਹ ਮੈਂ ਉਹ ਵਾਲੀਆਂ ਮਹਿਫਲਾਂ ਦੀ ਸ਼ੌਕੀਨ ਨਹੀਂ ਹੈ ਜਿੱਥੇ ਕਹਿੰਦੇ ਹੋਣਗੇ ਬੰਦੇ ਬੰਦੇ ਅਲੱਗ ਬਹਿ ਜਾਓ ਬੀਬੀਆਂ ਬੀਆਂ ਅਲੱਗ ਬਹਿ ਜਾਓ।
0: ਸੇਮ ਸੇਮ।
1: ਆਈ ਐਮ ਨੋਟ ਫੈਨ ਆਫ ਦੈਟ ਕਾਈਂਡ ਆਫ ਪਾਰਟੀਜ਼ ਬਿਕਾਜ਼ ਯੂ ਨੋ ਤੁਸੀਂ ਆਪਣੇ ਆਪ 'ਤੇ ਕੰਟਰੋਲ ਰੱਖੋ, ਹਰ ਚੀਜ਼ ਨੂੰ ਇੱਕ ਮੈਨਰਿਜ਼ਮ 'ਚ ਪੇਸ਼ ਕਰੋ, ਆਪਣੇ ਆਪਣੇ 'ਤੇ ਥੋੜ੍ਹਾ ਜਿਹਾ ਰੱਖੋ ਜਿਹਨੂੰ ਕਹਿੰਦੇ ਕਿ ਉਹ ਕੀ ਕਹਿੰਦੇ ਹੁੰਦੇ ਨੇ
0: ਰੱਖ ਹੌਸਲਾ। ਮੈਂ ਕ੍ਰਾਂਤੀਕਾਰੀ ਮੋੜ ਚ ਆ ਗਾਣਾ ਲਾਵਾਂਗੇ ਯਾਰ, ਰੱਖ ਹੌਸਲਾ ਨਹੀਂ ਬਿੱਲੋ ਮੈਂ ਲੱਭਦਾ ਲੱਭਦਾ।
1: ਬਹੁਤ ਕ੍ਰਾਂਤੀਕਾਰੀ ਮੋੜ ਚ ਨੇ ਤੁਸੀਂ ਕ੍ਰਿਸ਼ਨਾ ਜੀ ਅੱਜ। ਚਲੋ ਕ੍ਰਿਸ਼ਨਾ ਜੀ, ਸਭ ਤੋਂ ਪਹਿਲਾਂ ਆਪਾਂ ਇੱਦਾਂ ਕਰਦੇ ਹਾਂ,
0: ਹਾਂਜੀ
1: ਆਈ ਡੋਂਟ ਨੋ ਤੁਹਾਡੇ ਕੋਲ ਮੈਸੇਜਸ ਹੈ ਪੜ੍ਹਨ ਵਾਲੇ ਜਾਂ ਕੋਈ ਹਲੇ ਮੈਸੇਜ?
0: ਉਹ ਤਾਂ ਬਾਅਦ ਚੋਂ ਪੜਾਂਗੇ,
1: ਬਾਅਦ ਚੋਂ ਪੜਾਂਗੇ, ਪਹਿਲਾਂ ਫਿਰ ਆਪਾਂ ਐਂ ਕਰਦੇ ਹਾਂ ਟਾਈਮ ਲੱਗੇ ਲੱਗੇ ਗੰਜੀ ਖੁਰਕ ਲਈਏ।
0: ਓ ਯਾਰ ਆਗੇ ਤੰਗ ਕਰਨ ਲਈ ਗੰਜੀ ਔਰਤ ਨੂੰ ਲੈ ਕੇ, ਮਾਈ ਗੋਡ ਇਹਨੇ ਵਿਗ ਮਿਲ ਜਾਂਦੇ ਅਗਲੇ ਨੂੰ ਲੈ ਦੋ। ਹਾਂ
1: ਨਾ ਨਾ ਨਾ, ਜਿਹੜਾ ਖੁਰਕਣ ਦਾ ਮਜ਼ਾ ਨਾ, ਹੁਣ ਦੇਖੋ ਨਾ ਅੱਜ ਖਤਮ ਹੀ ਹੁੰਦੀ ਜਾਂਦੀ ਹੈ ਪ੍ਰਥਾ ਕਿ ਸੰਡੇ ਦੇ ਸੰਡੇ ਪਹਿਲਾਂ ਹੁੰਦੀਆਂ ਸੀ ਨਾ ਕਿ ਚੱਲ ਆ ਬੈਠ ਮੈਂ ਤੇਰੇ ਸਿਰ 'ਚ ਜੂਆਂ ਕੱਢਾਂ।
0: ਨਹੀਂ ਇਹ ਤਾਂ ਚਲੋ ਅੱਛੀ ਗੱਲ ਆ, ਮਤਲਬ ਠੀਕ ਹੈ ਅਸੀਂ ਨੋਸਟੈਲਜਿਕ ਲੋਕ ਹੈ, ਪਰ ਕੁਝ ਚੀਜ਼ਾਂ ਨਹੀਂ ਹੋ ਰਹੀਆਂ ਤਾਂ ਠੀਕ ਹੀ ਹੈਗਾ।
1: ਨੋ ਆਈ ਹੈਵ ਅ ਰਿਕਾਰਡ, ਜਿਹੜੀਆਂ ਮੇਰੀਆਂ ਫਰੈਂਡਸ ਦੇ ਸਿਰ 'ਚ ਜੂਆਂ ਹੁੰਦੀਆਂ ਸੀਗੀਆਂ ਨਾ, ਦੇ ਸਟਿਲ ਹੈਵ ਦਾ ਗੁੱਡ ਹੇਅਰ ਲਾਈਨ ਦੈਨ ਮੀ।
0: ਅੱਛਾ ਇਹ ਵੀ ਇੱਕ ਚੀਜ਼ ਹੈ।
1: That's something I figured it out. ਮੈਂ ਹੁਣ ਸੋਚਦੀ ਹੁੰਦੀ ਹਾਂ ਕਿ ਯਾਰ ਮੇਰੇ ਸਿਰ 'ਚ ਜੂਆਂ ਕਿਉਂ ਨਹੀਂ ਪਈਆਂ।
0: ਅੱਛਾ ਵਾਹ। ਯੈਸ ਇਹ ਵੀ ਦੇਖੋ ਮਤਲਬ ਮੈਂ ਕਿਸੇ ਦਿਨ ਆਪਾਂ ਨਾ ਆਊਟ ਆਫ ਸ਼ੋਅ ਬੈਠਣਾ, ਸਿਰਫ ਮੈਂ ਤੁਹਾਡੀ ਸਾਈਕੋਲੋਜੀ ਸਮਝਣਾ ਚਾਹੁੰਦਾ, ਕਿਤਾਬ ਲਿਖੂੰਗਾ ਮੈਂ ਸੋਚਦਾ ਕਿਉਂਕਿ ਕਦੇ ਨਾ ਕਿਤਾਬ ਲਿਖਣੀ ਹੈ ਮੈਨੂੰ ਤਾਂ ਸਿੱਧਾ ਸਾਹਮਣੇ ਇੱਕ ਸਬਜੈਕਟ ਮੈਟਰ ਪਿਆ ਹੋਇਆ
1: ਮੈਂ ਕਿਹਾ ਪੂਰਾ ਪੂਰਾ।
0: ਕੀ ਕਹਿੰਦੇ ਆਪਾਂ ਜੂਆਂ ਨੂੰ ਹੋਰ ਕੀ ਕਹਿੰਦੇ, ਲੀਕਾ
1: ਲਾਈਸ ਵੀ ਕਹਿੰਦੇ ਨੇ,
0: ਨਹੀਂ ਪੰਜਾਬੀ ਚ ਕਹਿੰਦੇ
1: ਲੀਖਾ। ਉਹ ਨਹੀਂ ਨਹੀਂ ਉਹ ਡਿਫਰੈਂਟ ਸਟੇਜਸ ਹੁੰਦੀਆਂ ਨੇ,
0: ਲੀਖਾ ਨਾ,
1: ਲੀਖਾ ਹੁੰਦੀਆਂ
0: ਨੇ, ਲੀਖਾ ਤੇ ਲੇਖ। ਅੱਗੇ ਤੁਹਾਡੀ ਫੋਟੋ ਲਗਾ ਦੇਣੀ ਇਸ ਤਰ੍ਹਾਂ, ਬੜੇ ਸਿਆਣੇ ਜੇ ਬੰਦਾ ਸਾ ਬੈਠਾ ਹੁੰਦਾ ਨਾ, ਉਹ ਸਾਈਡਵੇਜ਼ ਦੇਖ ਰਿਹਾ, ਇੱਦਾਂ ਹੱਥ ਰੱਖਿਆ ਪਿਆ ਚਿੰਨ ਤੇ, ਇਸ ਕੁਝ ਸੋਚ ਰਿਹਾ, ਥਿੰਕਰ ਥਿੰਕਰ ਪੋਜ਼ ਕਰਕੇ ਨਾ, ਲੀਖਾ ਤੇ ਲੇਖ। ਯੈਸ ਅ ਮੈਮੋਰ ਬਾਈ ਨੋਨੀਆ ਫੀ ਦੇ ਆਲ।
1: ਤੱਕ ਵੀ ਕਹਿੰਦੇ ਨੇ,
0: ਤੱਕ
1: ਤੱਕ ਤੱਕ
0: ਤੱਕ ਪੈਂਦੀ ਆ ਫਿਰ ਤੱਕ ਚ,
1: ਤੱਕ ਉਹ ਤੱਕ ਹੁੰਦੀ ਆ, ਇਹ ਤੱਕ ਹੁੰਦੀ ਆ।
0: ਆਈ ਗੇਟ ਇਟ,
1: ਯੂ ਗੇਟ ਇਟ।
0: ਪਰ ਕੀ ਪਤਾ ਉਹ ਵੀ ਵਿਚਾਰਾ ਪਰਮੇਸ਼ ਵੀ ਆਪਣੇ ਵੱਲੋਂ ਲੋਕਾਂ ਨੂੰ ਹੀ ਦੱਸ ਰਿਹਾ ਹੋਵੇ ਕਿ ਦੇਖੋ ਮੈਂ ਵੀ ਥੱਕ ਵਾਲਾ ਜ਼ਮਾਨਾ ਵੇਖਿਆ, ਬੜੀ ਸਟਰਗਲ ਹੈ,
1: ਬੜੀ ਬੜੀ ਸਟਰਗਲ।
0: ਐਕਚੁਅਲੀ ਦੇਖਿਆ ਵਿਦ ਹਿਮ ਆਲਸੋ ਹਨਾ, ਨਥਿੰਗ ਟੇਕਿੰਗ ਅਵੇ ਫਰੋਮ ਹਿਮ, ਪਰ ਉਹ ਹੇਅਰ ਲਾਈਨ ਬਹੁਤ ਮੇਜਰ ਪਾਰਟ ਆਫ ਹਿਸ ਕਰੀਅਰ ਆ ਉਸਦਾ।
1: ਆਫ ਕੋਰਸ ਯੂ ਨੋ
0: ਬੀਅਰਡ ਬੀਅਰਡ ਹੇਅਰ ਲਾਈਨ ਪਰਮੇਸ਼ ਸ਼ਰਮਾ ਲਈ ਤਾਂ ਖਾਸ ਕਰ ਮਤਲਬ ਕਿ ਮੈਂ ਕਹੂੰਗਾ 60-70% ਆਫ ਹਿਸ ਸਟਾਰਟਿੰਗ ਕਰੀਅਰ, ਜੇ ਇੰਨੀ ਵਧੀਆ ਘੈਂਟ ਜੀ ਦਾੜੀ ਨਾ ਬਣੀ ਹੁੰਦੀ ਤੇ ਮੇ ਬੀ ਗੱਲ ਬਣਦੀ ਨਾ ਬਣਦੀ ਹੈ ਨਾ, ਇੱਕ ਬੰਦੇ ਲਈ ਉਹ ਬਣ ਜਾਂਦੀ ਹੈ USP।
1: ਯੈਸ ਯੂ ਨੋ ਇੱਕ ਹੁੰਦੀ ਨਾ ਕਿ ਦੈਟਸ ਵਾਈ ਤਾਂ ਕਹਿੰਦੇ ਨਾ ਕਿ ਹੇਅਰ ਨੂੰ ਕਰਾਊਨਿੰਗ ਗਲੋਰੀ।
0: ਕੀ ਕਹਿੰਦੇ?
1: ਕਰਾਊਨਿੰਗ ਗਲੋਰੀ,
0: ਕਰਾਊਨਿੰਗ ਗਲੋਰੀ। ਤੇ ਜਿਨ੍ਹਾਂ ਦੇ ਹੇਅਰ ਨਹੀਂ ਹੈਗੇ ਉਹਨਾਂ ਕੋਲ ਗਲੋਰੀ ਨਹੀਂ ਹੈ,
1: ਉਹ ਗੰਜ ਗਲੋਰੀ ਹੋ ਗਈ,
0: ਬੋਲਡਿੰਗ ਗਲੋਰੀ।
1: ਨੋ ਅੱਜ ਕੱਲ੍ਹ ਤਾਂ ਮੈਲਬਨ ਦੇ ਵਿੱਚ ਬੜੇ ਸੋਹਣੇ ਹੇਅਰ ਪੈਚ ਲਾਉਂਦੇ ਨੇ ਯਾਰ, ਆਮ ਸਰਪ੍ਰਾਈਜ਼ਡ।
0: ਅੱਛਾ
1: ਯੈਸ,
0: ਇਸ਼ੂ ਬਹੁਤ ਵੱਡਾ ਹੋ ਗਿਆ ਨਾ ਹੁਣ, ਮਤਲਬ ਨੋਰਮਲ ਹੋ ਗਿਆ ਵਿਦ ਐਵਰੀਵਨ,
1: ਯੂ ਨੋ ਦ ਵੇ ਵੀ ਵਰ ਟਾਕਿੰਗ ਆਫ ਮਾਈਕ ਨਾ ਬਾਹਰ, ਮੇਕ ਇਟ ਔਰ ਫੇਕ ਇਟ,
0: ਉਹ ਵਾਲਾ ਕੰਮ ਹੀ
1: ਠੀਕ ਹੈ। ਜੇ ਨਹੀਂ ਹੋ ਰਿਹਾ ਕਿਸੇ ਗੱਲ ਕਰਕੇ, ਡੋਂਟ ਸਪੋਇਲ ਯੋਰ ਲਾਈਫ। ਹੁਣ ਸਿਰਦਰਦ ਹੁੰਦਾ ਤਾਂ ਗੋਲੀ ਖਾਂਦੇ ਆ ਨਾ ਅਸੀਂ, ਸਿਰਦਰਦ ਲੈ ਕੇ ਚੱਲਦੇ ਤਾਂ ਨਹੀਂ ਰਹਿੰਦੇ। ਇਟਸ ਓਕੇ ਇਫ ਯੂ ਆਰ ਗੈਟਿੰਗ ਬੋਲਡ, ਇਫ ਯੂ ਆਰ ਨੋਟ ਫੀਲਿੰਗ ਗੁੱਡ, ਕਵਰ ਇਟ ਅਪ।
0: ਹਾਂ ਉਹ ਤਾਂ ਹੈ ਬਈ, ਸਹੀ ਗੱਲ ਹੈ, ਸਮਾਰਟ ਗੱਲ, ਕਾਫੀ
2: ਸਮਾਰਟ ਵੂਮਨ।
1: ਥੈਂਕ ਯੂ।
2: ਤੇਜਾ ਕਾ ਸੋਨਾ ਕਹਾਂ ਹੈ,
1: ਲਾਲਾ ਕੇ ਪਾਸ ਕੰਗਨ ਹੈ ਪਹਿਲੇ
0: ਬੋਲੇ। ਬਸੰਤ ਜੀ ਰਹਿ ਨਹੀਂ ਦਿਵਾਜ ਤੁਸੀਂ ਫੋਨ ਕਰਨ ਨੂੰ ਭਰਾ, ਅੱਜ ਇਹਨਾਂ ਨੇ ਮੈਂ ਜਿੱਦਾਂ ਸੁਣਿਆ ਰੇਟ ਸੁਣਿਆ ਇਹਨੇ ਕਿਹਾ ਨਹੀਂ ਅਫੋਰਡੇਬਲ ਲੱਗ ਰਿਹਾ, ਕਰ ਸਕਦੇ ਬਸੰਤ ਜੀ ਕੁਛ?
1: 220 ਤੱਕ ਪਹੁੰਚ ਗਿਆ ਸੀ ਯਾਰ ਗੋਲਡ ਪ੍ਰਾਈਸ, 187 ਆ ਗਿਆ,
0: ਹੁਣ ਤੇ ਬੰਦਾ। ਹੁਣ ਬਸੰਤ ਜੀ ਤੁਸੀਂ 90 ਦੀ ਵੇਟ ਕਰ ਰਹੇ ਹੋ, ਫ੍ਰੀ ਕਰੋ ਉਹਨਾਂ ਨੂੰ ਵੀ, ਹੁਣ ਨਹੀਂ ਬੈਕ ਹੁੰਦਾ ਬਈ, ਚਲਾ ਗਿਆ ਜ਼ਮਾਨਾ।
1: ਯੈਸ
0: ਸਹੀ ਕਿ ਨਹੀਂ? ਤੇ ਦੱਸੋ ਜੀ ਫਿਰ ਅੱਜ ਗੰਜੀ ਸਵਾਲ ਸ਼ੁਰੂ ਕੀਤਾ ਜਾਏ।
1: ਯੈਸ
0: ਮੈਂ ਬੋਨੀ ਕਰਾਂ ਫਿਰ?
1: ਤੁਸੀਂ ਬੋਨੀ ਕਰੋ,
0: ਮੈਂ ਬੋਨੀ ਕਰਦਾ ਜੀ। ਕ੍ਰਿਸ਼ਨ ਜੀ ਮਰਦ ਹੈ?
1: ਨਹੀਂ।
0: ਓਕੇ ਵੈਰੀ ਹੈ, ਓਏ ਔਰਤ ਹੈ? ਤੁਸੀਂ ਜਿਸ ਤਰੀਕੇ ਬੋਲੋ ਮੈਨੂੰ ਤਾਂ ਪਤਾ ਲੱਗ ਗਿਆ ਕੌਣ ਹੈ, ਮੈਂ ਤਾਂ ਹੁਣੇ ਹੀ ਬੁੱਝ ਸਕਦਾ।
1: ਨਹੀਂ
0: ਮੈਂ ਬੁੱਝੂੰਗਾ, ਨਹੀਂ ਬੁੱਝੂੰਗਾ, ਨਹੀਂ। ਹਾਂਜੀ ਬਈ, ਪਹਿਲਾਂ ਤੁਹਾਨੂੰ ਲੋਕਾਂ ਨੂੰ ਹਿੰਟ ਮਿਲ ਗਿਆ ਜੀ ਕਿ ਅੱਜ ਜਿਹੜੀ ਗੰਜੀ ਹੈ ਉਹ ਫੀਮੇਲ ਹੈ, ਠੀਕ ਹੈ, ਗੰਜੀ ਹੀ ਹੈ, ਵਾਹ ਕਿਆ ਬਾਤ ਹੈ। ਸੋ ਆਪਾਂ ਉਹਨੂੰ ਅੱਗੇ ਵਧਾਵਾਂਗੇ ਤੇ ਨਾਲ ਨਾਲ ਤੁਸੀਂ ਜਿਸ ਤਰ੍ਹਾਂ ਦੁਨੀਆ ਜੀ ਨੇ ਕਿਹਾ ਕਿ ਅੱਜ ਬਾਈ ਫਰਾਈਡੇ ਆ, ਵਧੀਆ ਵਧੀਆ ਜੇ ਆਪਣੇ ਗਾਣੇ ਸ਼ਾਨੇ ਸੁਣਾਓ, ਸ਼ਾਇਰੀਆਂ ਸੁਣਾਓ ਸਾਨੂੰ, ਕੁਛ ਤੇ ਸੁਣਾਓ, ਐਂਡ ਜੇ ਹੋਰ ਕੁਛ ਨਹੀਂ ਤੇ ਵਟ ਹੈਪਨ ਟੂ ਯੂ ਬੈਸਟ ਬੈਸਟ ਇਸ ਵੀਕ ਦੇ ਅੰਦਰ, ਉਹ ਚੀਜ਼ ਵੀ ਦੱਸਣੀ ਜ਼ਰੂਰ ਹੈ। ਤੇ ਆਪਾਂ ਇੱਦਾਂ ਕਰਦੇ ਹਾਂ, ਆਪਾਂ ਬੋਨੀ ਦੀ ਗੱਲ ਕੀਤੀ ਸਵਾਲ ਦੀ, ਆਪਾਂ ਨਾ ਕਾਲਰ ਦੀ ਵੀ ਬੋਨੀ ਕਰ ਲੈਂਦੇ ਹਾਂ।
1: ਯੈਸ ਪਲੀਜ਼,
0: ਆਪਾਂ ਪਹਿਲੇ ਕਾਲਰ ਆਪਣੇ ਲੈ ਲੈਂਦੇ ਹਾਂ।
1: ਯਾ ਯਾ ਯਾ ਯਾ, ਫੇਰ ਕਿਆ ਨਾ, ਮਤਲਬ
0: ਫੇਰ ਯੋ ਯੋ ਯੋ ਹੋਏਗਾ ਕੰਮ, ਯੋ
1: ਯੋ।
0: ਤੇ ਸਾਡਾ ਪਹਿਲਾ ਕਾਲਰ ਹੈ ਜੀ ਕਰਮ ਸੋਡੀ, ਵੀਰ ਜੀ ਤੁਸੀਂ ਆਨ ਏਅਰ ਹੋ।
1: ਸਤਿ ਸ੍ਰੀ ਅਕਾਲ ਕਰਮ ਜੀ, ਕੀ ਹਾਲ ਚਾਲ?
3: ਸਤਿ ਸ੍ਰੀ ਅਕਾਲ ਨੋਨੀਆ ਜੀ, ਸਤਿ ਸ੍ਰੀ ਅਕਾਲ ਕ੍ਰਿਸ਼ਨਾ ਜੀ।
1: ਪਿਛਲੀ ਵਾਰ ਤਾਂ ਤੁਸੀਂ ਡਰ ਹੀ ਗਏ ਸੀ, ਮੁੜ ਕੇ ਆਏ ਨੀ ਪਿਛਲੇ ਹਫਤੇ। ਮੈਂ ਸੋਚਿਆ ਮੇਰੀ ਸ਼ੇਰ ਸ਼ਾਇਰੀ ਏਡੀ ਖਤਰਨਾਕ।
0: ਨਹੀਂ ਨਹੀਂ, ਉਹ ਲੋਕਾਂ ਨੂੰ ਟਾਈਮ ਲੱਗ ਰਿਹਾ ਅੱਜ ਕੱਲ੍ਹ। ਠੀਕ,
3: ਮੈਂ ਵਿਆਹ ਖਾ ਰਿਹਾ ਸੀ ਪਿਛਲੇ ਹਫ਼ਤੇ ਜੀ।
0: ਹਾਏ,
1: ਕਿੱਥੇ ਖਾ ਰਹੇ ਸੀ ਵਿਆਹ ਤੁਸੀਂ?
2: ਪਕੌੜੇ ਸ਼ਕੌੜੇ।
3: ਮੈਂ ਬ੍ਰਿਸਬਨ ਤੋਂ 5 ਆਵਰ ਫਲਾਈਟ ਲੈ ਕੇ ਪਰਥ ਗਿਆ ਹੋਇਆ ਸੀ।
1: ਓ ਵਾਹ ਜੀ ਵਾਹ,
2: ਵੈਰੀ ਗੁੱਡ,
1: ਵੈਰੀ ਨਾਈਸ।
3: ਮੇਰੀ ਸਿਸਟਰ, ਮੇਰੇ ਕਜ਼ਨ, ਮੇਰੀ ਸਿਸਟਰ ਕਜ਼ਨ ਦੀ ਮੈਰਿਜ ਸੀ ਤੇ।
1: ਬਹੁਤ ਬਹੁਤ ਮੁਬਾਰਕਾਂ ਜੋੜੀ, ਜੋੜੀ ਨੂੰ ਬਹੁਤ ਸਾਰੀਆਂ ਮੁਬਾਰਕਾਂ। ਜੋੜੀ ਬਹੁਤ ਸੋਹਣਾ ਪਿਆਰ ਵਿਆਰ ਬਣ ਕੇ ਐਨ ਦੈਨ ਕਈ ਸਾਲ ਨੰਘਾਵੇ, ਕਈ ਦਹਾਕੇ ਨੰਘਾਵੇ, ਸਾਡੀ ਦਿਲੋਂ ਦੁਆ ਆ।
3: ਧੰਨਵਾਦ,
0: ਨਾਈਸ,
1: ਥੈਂਕ ਯੂ।
0: ਤੇ ਹੋਰ ਵੀਰ ਜੀ, ਇਸ ਹਫਤੇ ਕੀ ਹੋਇਆ
1: ਸਾਡੇ ਲਈ? ਪਕੌੜੇ ਹੀ ਲਿਆਉਂਦੇ ਯਾਰ
0: ਤੁਸੀਂ ਜੀ,
1: ਯਾਰ ਵਿਆਹ ਦੇ ਪਕੌੜੇ ਜਿਹੜੇ ਹੁੰਦੇ ਆ ਨਾ, ਉਹਨਾਂ ਦਾ ਉਹਨਾਂ ਦਾ ਟੇਸਟ ਹੀ ਡਿਫਰੈਂਟ ਹੁੰਦਾ ਹੈ।
0: ਪਰ ਮੇਰੇ ਖਿਆਲ ਨਾਲ ਡਿਜ਼ਰਟ ਫੇਰ ਵੀ ਟਿਕ ਜਾਂਦੀ ਹੈ।
1: ਨਹੀਂ, ਪਕੌੜੇ
3: ਕਰਕੇ ਫੜਾ ਜਾਈਏ ਨਾਲ ਹੀ, ਕੁੰਡੀ ਨਾ ਟੰਗ ਜਾਈਏ ਬਾਹਰ।
1: ਆਹੀ ਤਾਂ ਮਸਲਾ ਨਾ ਮੈਲਬਨ ਵਾਲਿਆਂ ਦੇ, ਕੱਲ ਨਾ ਮੈਂ ਕੁਛ ਆਰਡਰ ਕਰਨਾ ਸੀਗਾ, ਦੇ ਸੈਡ ਕਿ ਨਹੀਂ ਜੀ ਅਸੀਂ ਨਾ ਸਿਡਨੀ ਚ ਹਾਂ, ਤੁਸੀਂ ਜਾਂ ਤਾਂ ਤੁਸੀਂ ਆ ਕੇ ਲੈ ਜਾਓ ਜਾਂ ਪੋਸਟ। ਅਸੀਂ ਪੋਸਟ, ਮੈਂ ਆਰਗਿਊ ਕਰ ਰਹੀ ਸੀ ਕਿ ਪੋਸਟ ਜਿੰਨੇ ਦਾ ਪ੍ਰੋਡਕਟ ਨਹੀਂ ਹੈ ਉਨੇ ਦੀ ਪੋਸਟ ਪੈ ਰਹੀ ਹੈ ਨਾ। ਕਹਿੰਦੇ ਫਿਰ ਐਂ ਕਰੋ ਜੀ, ਤੁਸੀਂ ਸਿਡਨੀ ਆ ਕੇ ਚੱਕ ਕੇ ਲੈ ਜਾਓ, ਜਿਹੜਾ ਦਾੜੀ ਨਾਲੋਂ ਮੁੱਛਾਂ ਲੰਬੀਆਂ ਕਰ ਲਈਏ।
0: ਕਾਫੀ ਲਾਈਫ ਚ ਵੇਲੇ ਆ, ਇਹਨਾਂ ਨੂੰ ਕਿੱਦਾਂ ਪਤਾ ਲੱਗ ਰਿਹਾ?
3: ਜਿੱਦਾਂ ਨੋਨੀਆ ਜੀ ਉਹ ਫੁਕਰੇ ਮੂਵੀ ਦਾ ਸੀਨ ਨੀ ਹੈਗਾ ਕਿ ਮੈਂ ਬਾਹਰ ਡੋਰ ਤੇ ਟਾਂਗ ਕੇ ਕਹਿਣਾ ਨੋਨੀਆ ਜੀ
1: ਸੀਰਨੀ ਲਾ ਲਿਓ ਡੋਰ ਤੇ। ਪਤਾ ਇੱਕ ਵਾਰੀ ਕਿਸੇ ਤੋਂ ਨਾ ਮੈਂ ਹੋਮਿਓਪੈਥਿਕ ਦੀ ਦਵਾਈ ਮੰਗਾਈ, ਉਹ ਕੱਚ ਦੀਆਂ ਬੋਟਲਾਂ ਚ ਆਉਂਦੀ ਹੈ, ਠੀਕ ਹੈ? ਉਹ ਜਿਹੜੇ ਬੰਦੇ ਤੋਂ ਮੰਗਵਾਈ ਨਾ, ਉਹਨੇ ਲੈ ਆਂਦੀ, ਥੈਂਕ ਯੂ ਵੈਰੀ ਮਚ,
0: ਨਹੀਂ ਸ਼ੁਕਰ ਹੈ,
1: ਠੀਕ ਹੈ। ਉਹਨਾਂ ਨੇ ਕੀ ਕੀਤਾ, ਬਾਹਰ ਵਾਲੇ ਗੇਟ ਤੇ, ਅੰਦਰ ਸੀਗਾ ਕੋਈ, ਬਾਹਰ ਵਾਲੇ ਗੇਟ ਤੇ ਨਾ ਜਿਹੜਾ ਜਾਲੀ ਵਾਲਾ ਹੈਂਡਲ ਹੁੰਦਾ ਨਾ ਸਿਕਿਉਰਿਟੀ ਡੋਰ ਵਾਲਾ, ਉਹਦੇ ਤੇ ਟੰਗ ਗਈ। ਹੁਣ ਜਦੋਂ ਅੰਦਰੋਂ ਮੈਂ ਦਰਵਾਜ਼ਾ ਖੋਲਿਆ, ਉਹ ਜਾ ਕੇ ਥੱਲੇ ਡਿੱਗਿਆ, ਠਾ ਬੋਟਲ ਚੂਰਾ ਚੂਰਾ। ਸ਼ੁਗਰ ਸ਼ੁਗਰ ਸੀਰਨੀ ਨਹੀਂ ਹੋਊਗੀ।
0: ਚਲੋ ਕੋਈ ਗੱਲ ਨਹੀਂ, ਪਰ ਕੋਈ ਗੱਲ ਨੀ, ਚੱਕ ਲੈਣੀ ਹੈਗੀ। ਹੋਮਿਓਪੈਥੀ ਨੂੰ ਵੈਸੇ ਵੀ ਟਾਈਮ ਲੱਗਦਾ ਅਸਰ ਕਰਨ ਚ, ਕੀ ਪਤਾ ਖਰਾਬ ਹੋਣ ਚ ਵੀ ਟਾਈਮ ਲੱਗਦਾ।
1: ਨਹੀਂ, ਦੈਟਸ ਅ ਗੁੱਡ ਲੌਜੀਕ।
3: ਤੁਹਾਨੂੰ ਕੀ ਲੱਗਦਾ, ਤੁਹਾਨੂੰ ਕੀ ਲੱਗਦਾ ਕਿ ਨੋਨੀਆ ਜੀ ਨੇ ਰਹਿਣ ਤਾਂ ਹੋਊਗਾ?
0: ਮੇਰਾ
1: ਇਰਾਦਾ ਇਹੀ ਸੀਗਾ, ਮੇਰਾ ਇਰਾਦਾ ਇਹੀ ਸੀਗਾ, ਪਰ ਨਾ ਫਿਰ ਕੱਚ ਕਰਕੇ ਨਾ, ਮੈਂ ਕਿਹਾ
0: ਹੁਣ ਕੱਚ ਹੋ ਗਿਆ,
1: ਕੱਚ ਹੋ ਗਿਆ ਨਾ, ਮੈਂ ਕਿਹਾ ਕੱਚ ਨਾਲੋਂ ਕੱਚੀ ਕੱਚੀ ਕੱਚ ਸੋਹਣੀ ਹੈ, ਕੱਚ ਨਾਲੋਂ ਗਾਲਾਂ ਭੁੱਲ ਗਿਆ ਮੈਨੂੰ
0: ਹੁਣ। ਔਨ ਦੈਟ ਨੋਟ, ਤੁਸੀਂ ਅੱਜ ਸਾਡੇ ਨਾਲ ਕੀ ਸਾਂਝਾ ਕਰੋਗੇ, ਕੀ ਸੁਣਾਓਗੇ?
3: ਮੈਂ ਲਿਖਿਆ ਸੀ ਕੁਛ ਜੀ, ਤੁਹਾਨੂੰ ਸੁਣਾਉਣੇ ਹੈਗੇ ਦੋ ਚਾਰ ਕਿਤੇ
1: ਪਹਿਲੇ। ਆ ਤੁਸੀਂ ਪਹਿਲਾਂ ਸੁਣਾਓ, ਫਿਰ ਮੈਂ ਤੁਹਾਤੋਂ ਇੱਕ ਕੁਐਸਚਨ ਕਰੂੰਗੀ।
0: ਵਾਹ, ਠੀਕ,
3: ਓਕੇ, ਠੀਕ ਹੈ ਜੀ, ਚਲੋ ਮੈਂ ਸੁਣਾਉਣਾ ਜੀ।
1: ਜੀ ਪਲੀਜ਼।
3: ਕੱਲੇ

0: हस पर हसदियां बुलियां जदे आप ना हुईयां अखां खुलियां जो सी कहंदे नाल खड़ांगे ओही आण जड़ां विच बह गए। जिंदगी विच की रह गया बाकी बार निकल जद मारी चाती कर्म जाए एथे लखां फिर दे अपना मन समझा के बह गए। कल्ले कल्ले होके बह गए सीने दर्द लको के बह गए दिल ते जेड़े दाग लहू दे हंजुआं दे नाल तो के बह गए। धन्यवाद जी।
1: वाह जी
2: वाह
1: वाह,
2: वाह
1: वेरी
2: वाह,
1: वेरी नाइस सर साहब,
2: ब्यूटीफुल भाई जी, बहुत बढ़िया
0: थैंक
2: से।
0: यू जी।
1: अच्छा दो हुण ये दो क्वेश्चन हो गए, एक तो जिहड़ा अज ते असीं गंजी खुरकू कर रहे हां उहदे च तुसीं कुछ पाओगे कॉन्ट्रीब्यूशन?
0: मैं तो ऊनो ही पा सकता, ऊना हुंदी सर च की
1: ओके तुसीं
0: ऊना हुंदी कि ऊनो ऊना हुंदी वल लगदा
1: ऊनो
0: ऊना आउंदी हुंदी सी दवाई चूहां दी।
1: अच्छा,
0: मैं तो वो पा सकदा गंजी दे सर च
2: मसाई हो जांदा भाई।
1: ओ तां यार खतरनाक खतरनाक खिडारी हो जाना ना, एक तां गंजी फिर ओहदे सिर च जू भज्जी फिरूगी, फिर उत्तों तुसीं ऊनो पा देनी है। क्वेश्चन ये सीगा कि तुसी अपनी भैन दे ब्याह ते जाके आए, तुसी उत्थे सिक्ख्या पढ़ी?
0: नहीं
1: यार देखो तुसी लिखदे हो जदों ना उदों जरूर कुछ ना कुछ छोटा जिहा पेश करिया करो ना अपनी अपनी भैन दे लई। इट्स मेक वेरी कोई किसे लई भी यू नो इट्स मेक रियली मोमेंट स्पेशल।
0: इदा नहीं कि सिक्ख्या पढ़ी मैं सारे दे सामने, बट हाँ उन्हां दोनों ना मेरिया गल्ला हुईयां सी जरूर।
1: ਨਹੀਂ ਨਹੀਂ ਸਾਰਿਆਂ ਦੇ ਸਾਹਮਣੇ ਜਿਹੜੀ ਪੜ੍ਹਨੀ ਹੁੰਦੀ ਹੈ ਨਾ ਉਹਦਾ ਉਹਦਾ ਮਜ਼ਾ ਕੁਛ ਹੋਰ ਹੁੰਦਾ ਹੈ।
0: ਇਟਸ ਅ ਵੈਰੀ ਐਕਚੁਅਲੀ ਨੋਰੀਆ ਜੀ ਬਹੁਤ ਐਕਚੁਅਲੀ ਇਟਸ ਅ ਵੈਰੀ ਲੌਂਗ ਸਟੋਰੀ, ਪਿਛਲੇ 2-3 ਸਾਲ ਤੋਂ ਇਹ ਚੀਜ਼ ਚੱਲ ਰਹੀ ਹੈ। ਸੋ ਮੈਂ ਖੁਸ਼ਕਿਸਮਤ ਇਸ ਚੀਜ਼ ਨੂੰ ਸਮਝਦਾ ਕਿ ਉਹ ਸਾਰਾ ਕਾਰਜ ਮੇਰੇ ਹੱਥੀ ਹੋਇਆ ਉਹਨਾਂ ਦਾ,
1: ਸੋ ਸਵੀਟ ਸੋ
0: ਬਸ
1: ਸਵੀਟ।
0: ਇਸ ਕਰਕੇ ਉਹ ਕੁਛ ਚੀਜ਼ ਸੀ, ਕੁਛ ਗੱਲਾਂ ਸੀ ਉਹ ਸਿਰੇ ਨਹੀਂ ਸੀ ਚੜ੍ਹ ਰਹੀਆਂ। ਸੋ
1: ਚਲੋ ਇਟਸ ਓਕੇ ਇਟਸ ਓਕੇ,
0: ਉਹ
1: ਵਿਆਹ ਹੋ
0: ਹੋਇਆ,
1: ਚਲੋ
0: ਜਿੱਦਾਂ ਵੀ
1: ਆਪਾਂ ਉਸ ਚੀਜ਼ ਨੂੰ ਖੁਸ਼ੀ
0: ਹੋਇਆ
1: ਮਨਾਉਂਦੇ ਆ।
0: ਜੀ, ਪਰ ਉਹ ਹਾਂ ਉਹ ਸਿੱਖਿਆ ਉਹ ਵਾਲੀ ਜਿੱਦਾਂ ਤੁਸੀਂ ਕਹਿੰਦੇ ਮੈਂ ਸਮਝਦਾ, ਪਰ ਉਹ ਇੱਦਾਂ ਨਹੀਂ ਹੋਈ, ਬਟ ਪਿਛਲੇ 2-3 ਸਾਲ ਤੋਂ ਬਹੁਤ ਸਿੱਖਿਆ
2: ਬਹੁਤ
1: ਆਈ ਗਾਟ ਇਟ ਆਈ ਗਾਟ ਇਟ
2: ਕੀ ਕੀ ਸਹੀ
0: ਸਿੱਖਿਆ ਵਾਲਾ ਕੋਟਾ ਪੂਰਾ ਹੋ ਚੁੱਕਾ ਸੀ।
1: ਨਹੀਂ ਤਾਂ ਨਹੀਂ ਤਾਂ ਮੈਨੂੰ ਉਹ ਨਹੀਂ ਜਿਹੜਾ ਪਿਕਚਰ ਦੇ ਵਿੱਚ ਉਹ ਦਿਲਜੀਤ ਗਾਉਂਦਾ ਹੁੰਦਾ ਸਿੱਖਿਆ ਆਪਣੀ ਭੈਣ ਲਈ, ਕਿਹੜੀ ਫਿਲਮ ਸੀਗੀ?
2: ਓ
0: ਚਮਕੀਲਾ
1: ਚਮਕੀਲਾ
2: ਚਮਕੀਲੇ ਵਾਲੀ ਜੋੜੀ।
0: ਨਹੀਂ ਉਹ ਕੁਛ ਸੀਗੀਆਂ ਇੱਦਾਂ ਦੀਆਂ ਵਿੱਚ
1: ਗੋਡ
0: ਚੱਲ ਰਹੀਆਂ ਚੀਜ਼ਾਂ ਨਾਲ ਇਸ
1: ਕਰਕੇ ਨਾ ਨਾ
0: ਤੇ
1: ਗੋਡ ਬਲੈਸ ਯੂ, ਤੁਸੀਂ ਇੰਨਾ ਵਧੀਆ ਕਾਰਜ ਕਰਕੇ ਆਏ ਹੋ, ਪਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ, ਬਹੁਤ ਜ਼ਿੰਦਗੀ ਨੂੰ ਇੰਜੋਏ ਕਰੋ, ਤੁਹਾਡਾ ਰਿਸ਼ਤਾ ਭੈਣ ਭਰਾਵਾਂ ਦਾ ਇੱਦਾਂ ਹੀ ਬਣਿਆ ਰਹੇ।
0: ਧੰਨਵਾਦ ਜੀ, ਬਹੁਤ ਬਹੁਤ
1: ਥੈਂਕ ਯੂ ਜੀ,
2: ਥੈਂਕ ਯੂ ਫਾਰ ਕਾਲਿੰਗ ਕਰਮ ਜੀ।
0: ਤੇ ਕ੍ਰਿਸ਼ਨਾ ਜੀ ਕੱਲੇ ਨਹੀਂ ਸਮਝਣਾ ਆਪਣੇ ਆਪ ਨੂੰ,
2: ਨਹੀਂ ਨਹੀਂ ਅਸੀਂ ਲੜਾਂਗੇ ਸਾਥੀ,
0: ਸਾਡੇ ਵੀਰ ਨਾਲ ਪੂਰੀ ਹਮਦਰਦੀ ਆ, ਟੈਨਸ਼ਨ ਨਹੀਂ ਲੈਣੀ ਕੋਈ ਨਹੀਂ, ਜ਼ਿੰਦਗੀ ਦਾ ਇੱਕ ਦਿਨ ਇਹ ਸਹੀ, ਫਿਰ ਤੁਸੀਂ ਕਹਿ ਲਓ ਫਿਰ ਮੈਨੂੰ ਕੁਛ ਨਹੀਂ ਸਮਝ ਲੱਗਾ, ਮੈਂ ਕੋਈ ਅੱਜ ਘਰੇ ਆ ਗਿਆ।
1: ਸੋਰੀ ਸੋਰੀ ਸਾਹਿਬ, ਇਹ ਚੰਗੀ ਗੱਲ ਨਹੀਂ ਆ।
2: ਨਹੀਂ ਇਹ ਸੱਚੀ ਗੱਲ ਆ,
0: ਨੌਨੀਆ ਜੀ ਕਿਸੇ ਦਿਨ ਕ੍ਰਿਸ਼ਨਾ ਜੀ ਵੀ ਛੁੱਟੀ ਮਾਰੂਗੇ।
2: ਥੈਂਕ ਯੂ ਜੀ, ਥੈਂਕ ਯੂ,
1: ਥੈਂਕ ਯੂ, ਥੈਂਕ ਯੂ ਵੈਰੀ ਮਚ ਸੋਰੀ ਸਾਹਿਬ, ਹੈਵ ਅ ਨਾਈਸ ਡੇ।
2: ਬਾਏ ਬਾਏ ਬਾਏ ਬਾਏ ਬਾਏ, ਕਿਆ ਬਾਤ ਹੈ, ਬਹੁਤ ਵਧੀਆ ਲਿਖਦੇ ਬਾਈ ਜੀ, ਵੈਰੀ ਨਾਈਸ, ਵੈਰੀ ਨਾਈਸ। ਤੇ ਇੱਧਰ ਜੀ ਤੁਹਾਡੀ ਜਿਹੜੀ ਗੰਜੀ ਹੈ ਵਿਚਾਰੀ, ਉਹਦੀ ਮੈਨੂੰ ਜੂਆਂ ਦੀ ਦਵਾਈ ਦਾ ਤਾਂ ਨਹੀਂ ਪਤਾ, ਪਰ ਉਹਦੇ ਲਈ ਸਵਾਲ ਆ ਗਏ ਨੇ
1: ਜੀ,
2: ਤੇ ਸਵਾਲ ਤੁਹਾਨੂੰ ਫਿਰ ਪੁੱਛਾਂ ਮੈਂ
1: ਜੀ, ਪਲੀਜ਼।
2: ਡਨ ਹੋ ਗਿਆ ਜੀ। ਸੋ ਇੱਕ ਤਾਂ ਜਿਹੜਾ ਸੈਕਿੰਡ ਸਵਾਲ ਹੋਏਗਾ ਨਾ, ਉਹ ਕਾਫੀ ਲੋਕਾਂ ਨੇ ਉਹੀ ਪੁੱਛਿਆ, ਤਾਂ ਉਹ ਪੁੱਛ ਲੈਂਦੇ ਕਿ ਬਾਲੀਵੁੱਡ ਐਕਟਰੈਸ ਆ
1: ਜੀ।
2: ਓਕੇ, ਇੰਨਾ ਸੋਚਣ ਵਾਲੀ ਕੀ ਗੱਲ ਸੀ, ਬਿਪਾਸ਼ਾ ਬਸੂ ਨਹੀਂ ਹੈ ਨਾ, ਬਿਪਾਸ਼ਾ ਬਸੂ ਬੰਗਾਲ ਤੋਂ ਨਾ,
1: ਜੈਪਾਲ ਵੀ ਬੰਗਾਲ ਤੋਂ।
2: ਅੱਛਾ, ਇਹ ਨੀ ਮੈਨੂੰ ਪਤਾ ਸੀ। ਓਕੇ, ਉਹ ਵੀ ਤੇ ਹੈ ਬੰਗਾਲੀ ਮਿਸ ਯੂਨੀਵਰਸ ਸੀ ਜੋ
1: ਸੁਸ਼ਮਿਤਾ ਸਿੰਘ।
2: ਹਾਂ, ਸੁਸ਼ਮਿਤਾ ਸਿੰਨ, ਕਿਆ ਗ੍ਰੇਸਫੁਲ ਐਕਟ੍ਰੈਸ ਸੀ,
1: ਓ ਸ਼ੀ ਸ਼ੀ ਇਜ਼, ਸ਼ੀ ਇਜ਼ ਟਿਲ ਟੁਡੇ, ਸ਼ੀ ਇਜ਼ ਵੈਰੀ ਗ੍ਰੇਸਫੁਲ।
2: ਇਹ ਗੱਲ ਤੇ ਹੈ ਨਾ,
1: ਸ਼ੀ ਹੈਜ਼ਨਟ ਡ੍ਰੌਪ ਦਾ ਸਟੈਂਡਰਡ,
2: ਹਾਂ ਹੈ ਨਾ,
1: ਬੀਇੰਗ ਅ ਲੇਡੀ।
2: ਅੱਛਾ ਸ਼ੀ ਕੈਰੀਜ਼ ਹਰਸੈਲਫ ਵੈਰੀ ਵੈਲ, ਆਪਾਂ ਤਾਂ ਇੱਦਾਂ ਗੱਲ ਕਰੀ ਜਾਂਦੇ ਪਏ ਹਾਂ ਜਿੱਦਾਂ ਰਿਸ਼ਤੇਦਾਰੀ 'ਚ ਹੁੰਦੀ ਹੈ। ਨਹੀਂ ਬਹੁਤ ਵਧੀਆ ਵਰਤਦੀ ਜੀ, ਬਹੁਤ ਵਧੀਆ ਵਰਤਦੀ। ਤੁਹਾਨੂੰ ਕਿਸੇ ਨੇ ਇਸ ਤਰ੍ਹਾਂ ਕਿਹਾ ਤਾਂ ਕਿ ਨਹੀਂ ਵਧੀਆ ਵਰਤਦੀ ਹੈ? ਬਹੁਤ ਨਾਈਸ ਆ, ਨਾਈਸ ਆ, ਜਿੱਦਾਂ
1: ਨਾਈਸ ਆ,
2: ਨਾਈਸ ਆ,
1: ਨਾਈਸ ਆ ਨਾ, ਨਾਈਸ ਹੁੰਦੀ ਹੈ। ਅੱਛਾ ਅੱਛਾ, ਇੱਕ ਕੋਈ ਹੋਰ ਸਵਾਲ ਨਹੀਂ ਆਇਆ ਜੀ ਹਲੇ?
2: ਹਜੇ ਤਾਂ ਨਹੀਂ ਆਇਆ, ਆ ਰਿਹਾ, ਟਾਈਪ ਹੋ ਰਿਹਾ, ਛੇਤੀ ਛੇਤੀ ਹੋ ਰਿਹਾ। ਇੱਕ ਹੋਰ,
1: ਚਲੋ,
2: ਇੱਕ ਸਾਊਥ ਇੰਡੀਅਨ ਲਓ ਜੀ।
1: ਨੋ,
2: ਨਾ ਬੰਗਾਲਨ ਨਾ ਸਾਊਥ ਇੰਡੀਅਨ, ਤੁਸੀਂ ਏਰੀਆਜ਼ ਨਾ ਕਰੋ।

0: ਅੱਛਾ
1: ਕਮ ਆਨ ਬੱਡੀ
0: ਤਾਂ ਮੈਨੂੰ ਦੱਸਣਾ ਤਾਂ ਸੀਗਾ ਨਾ ਕੀ ਹੈ ਮੈਂ ਵੀ ਤਾਂ ਫਸਿਆ ਪਿਆ ਨਾ ਇੱਥੇ ਆਹ ਤਾਂ ਕੋਈ ਗੱਲ ਨਹੀਂ ਸੱਜਣਾ ਵਾਹ ਆਹ ਠੀਕ ਹੈ
1: ਯੈਸ
0: ਕਿਆ ਬਾਤ ਹੈ ਕਿਆ ਬਾਤ ਹੈ ਇਧਰੋਂ ਸੁਖਵਿੰਦਰ ਕੌਰ ਜੀ ਮੈਸੇਜ ਭੇਜਦੇ ਨੇ ਕਿ ਇੱਕ ਵਾਰ
1: ਹਾਂਜੀ
0: ਇੱਕ ਕੰਜੂਸ ਕੇ ਘਰ ਬਿਜਲੀ ਕਰਮਚਾਰੀ ਆਇਆ ਔਰ ਮੀਟਰ ਕੋ ਚੈੱਕ ਕਰਤੇ ਹੋਏ ਬੋਲਾ ਮੀਟਰ ਚੈੱਕ ਕਰਨੇ ਆਇਆ ਹੂੰ ਲਗਤਾ ਹੈ ਆਪਨੇ ਕੁਛ ਗੜਬੜ ਕਰ ਰੱਖੀ ਹੈ ਕਿਉਂਕਿ ਇਸ ਮਹੀਨੇ ਆਪਕਾ ਮੀਟਰ ਕੇਵਲ ਇੱਕ ਯੂਨਿਟ ਹੀ ਚਲਾ ਹੈ ਕੰਜੂਸ ਯਾਰ ਵੈਸੇ ਵਾਕਈ ਗੜਬੜ ਤਾਂ ਕੀਤੀ ਹੈ ਕੰਜੂਸ ਮੀਟਰ ਸਹੀ ਤਾਂ ਹੈ ਹਮ ਤੋ ਬਿਜਲੀ ਸਿਰਫ ਤਭੀ ਜਲਾ ਲੈਤੇ ਹੈ ਜਬ ਲਾਲਟੇਨ ਢੂੰਡਨੀ ਹੋ ਆ ਵਧੀਆ ਨਾਈਸ ਵਾਹ ਬਈ
1: ਵਾਹ
0: ਕਿਆ ਬਾਤ ਹੈ ਤੇ ਹਾਂਜੀ 044-717-1674 ਤੁਸੀਂ ਕਾਲ ਵੀ ਕਰ ਸਕਦੇ ਹੋ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੁਹਾਡੇ ਨਾਲ ਵੀਕ ਚ ਸਭ ਤੋਂ ਵਧੀਆ ਕੀ ਹੋਇਆ ਕੀ ਨਹੀਂ ਹੋਇਆ ਯੂ ਕੈਨ ਟੈਲ ਅਸ ਦੈਟ ਸਾਨੂੰ ਸ਼ਾਇਰੀਆਂ ਸੁਣਾ ਸਕਦੇ ਹੋ ਗਾਣੇ ਗੁਣੇ ਸੁਣਾ ਸਕਦੇ ਹੋ ਨਹੀਂ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਤੁਹਾਨੂੰ ਇੱਕ ਗਾਣਾ ਸੁਣਾ ਮੇਰਾ ਬੜਾ ਫੇਵਰੇਟ ਆ ਮੈਂ ਬਹੁਤ ਨਾ ਜਜ਼ਬਾਤੀ ਹੋ ਕੇ ਸੁਣਦਾ ਸੀਗਾ
1: ਦਈਆ ਦਈਆ ਮੈਂ ਕਹਾਂ ਫਸੀ
0: ਨਹੀਂ ਜਹਾਂ ਵੀ ਫਸੀ ਤੁਮ ਇਹ ਸੁਣੇਗੀ ਸ਼ਾਇਰੀ ਮਾਨ ਬੋਲੇਗੀ ਕਿ ਤੁਮ ਡਿਸਕ ਮੇਂ ਕਲੀ ਕਿਉਂ ਨਹੀਂ ਲਗਾਤੀ ਹੈ

0: हां जी हां जी हां जी मिस पूजा जी, आख मस्तानी दा आशिक काफी लोग हुए पे ने। आई एम प्रीटी मच श्योर आख चीज इस तरह दी है ना कि ਤੁਸੀਂ ਉਹਨੂੰ ਜਿਸ ਤਰੀਕੇ ਨਾਲ ਰੋਮੈਂਟਿਸਾਈਜ਼ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਇਹ ਵੀ ਇੱਕ ਤਰੀਕਾ ਅੱਖ ਨੂੰ ਰੋਮੈਂਟਿਸਾਈਜ਼ ਕਰਨ ਦਾ। ਦੋ ਚਾਰ ਹੋਰ ਤਰੀਕੇ ਮੈਂ ਦੱਸਦਾ। ਮੁਨੱਵਰ ਰਾਣਾ ਸਾਹਿਬ ਕਹਿੰਦੇ ਆ, ਤੁਮਹਾਰੀ ਆਖੋਂ ਕੀ ਤੌਹੀਨ ਹੈ ਜ਼ਰਾ ਸੋਚੋ, ਤੁਮਹਾਰਾ ਚਾਹਨੇ ਵਾਲਾ ਸ਼ਰਾਬ ਪੀਤਾ ਹੈ। ਤੇ ਅੱਗੋਂ ਆਪਣਾ ਜਿਗਰ ਮੁਰਾਦਾਬਾਦੀ ਲਿਖਦੇ ਨੇ, ਤੇਰੇ ਜਮਾਲ ਕੀ ਤਸਵੀਰ ਖਿੱਚ ਦੂੰ ਲੇਕਿਨ ਜ਼ਬਾਂ ਮੇਂ ਆਂਖ ਨਹੀਂ ਆਂਖ ਮੇਂ ਜ਼ਬਾਂ ਨਹੀਂ। ਖੁਮਾਰ ਬਾਰਾ ਬੰਕਵੀ ਕਹਿੰਦੇ ਨੇ, ਖੁਦਾ ਬਚਾਏ ਤੇਰੀ ਮਸਤ ਮਸਤ ਆਖੋਂ ਸੇ, ਫਰਿਸ਼ਤਾ ਹੋ ਤੋ ਬਹਿਕ ਜਾਏ, ਆਦਮੀ ਕਿਆ ਹੈ। ਫਰਿਸ਼ਤੇ ਵੀ ਨੀ ਬਖਸ਼ੇ। ਦੇਖੋ ਰਾਈਟਰ ਆਦਮੀ ਨਾ ਕੁਛ ਵੀ ਕਰ ਸਕਦਾ।
1: ਦੇਖੋ ਕਹਿੰਦੇ ਹੁੰਦੇ ਨਾ ਇੱਕ ਪੁਰਾਣੀ ਤੁਸੀਂ ਲਾਈਨ ਬੜੀ ਸੁਣੀ ਹੋਣੀ ਹੈ ਨਾ, ਕਹਿੰਦੇ ਜਹਾਂ ਨਾ ਪਹੁੰਚੇ ਰਵੀ
0: ਵਹਾਂ ਕਿਸ਼ਨ ਆ ਜਾਏਗਾ,
1: ਵਹਾਂ ਪਹੁੰਚੇ ਕਵੀ।
0: ਵਾਹ ਵਾਹ ਵਾਹ ਵਾਹ, ਬੜੀ ਵਧੀਆ ਗੱਲ ਹੈ
1: ਯਾਰ। ਜਿੱਥੇ ਰੇ ਆਫ ਲਾਈਟ ਨਹੀਂ ਜਾਂਦੀ ਨਾ,
0: ਸੂਰਜ ਨਹੀਂ ਪਹੁੰਚਦਾ,
1: ਉੱਥੇ ਕਵੀ ਦੀ ਇਮੇਜਿਨੇਸ਼ਨ ਪਹੁੰਚ ਜਾਂਦੀ ਹੈ।
0: ਇਹ ਬਿਊਟੀਫੁਲ।
1: ਵੈਸੇ ਵੀ ਕਹਿੰਦੇ ਨੇ ਇਨ ਆਖੋਂ ਕੀ ਮਸਤੀ ਕੇ,
0: ਵਾਹ
1: ਮਸਤਾਨ ਹਜ਼ਾਰੋਂ ਹੈ। ਛੀ
0: ਛੀ, ਨਹੀਂ ਨਹੀਂ ਮੈਂ ਤਾਂ ਆਪਣੇ ਵੱਲੋਂ ਕਰ ਰਿਹਾ ਸੀ ਯਾਰ ਘੁੰਗਰੂ। ਤੁਸੀਂ ਪੰਮੀ ਬਾਈ ਬਣਾ ਦਿੱਤਾ 2 ਸੈਕਿੰਡ ਦੇ ਅੰਦਰ। ਕੱਲ ਪੰਮੀ ਬਾਈ ਸਾਹਿਬ ਆਏ ਸੀਗੇ ਆਪਣੇ ਕੋਲ। ਹਾਂ, ਵਿਸ਼ਾਲ ਜੀ ਨੇ ਇੰਟਰਵਿਊ ਕੀਤਾ, ਬੜਾ ਕਾਤਲ, ਤੇ ਬਸ ਮੇਰੇ ਖਿਆਲ ਨਾਲ ਔਨ ਏਅਰ ਚੱਲ ਗਿਆ ਹੋਏਗਾ ਤੇ ਵੀਡੀਓ ਵੀ ਛੇਤੀ ਆਉਣ ਲੱਗੀ ਹੋਣੀ ਹੈ।
1: ਛੀ ਛੀ, ਤਾਂ ਹੀ ਪੂਰੇ ਸਟੂਡੀਓ ਦੇ ਵਿੱਚ ਨਾ ਛਣਕਾਟਾ ਜਿਹਾ ਪੈਂਦਾ ਪਿਆ। ਛੀ ਛੀ,
0: ਲੈ ਸਾਨੂੰ ਚਾਹ ਬੜਾ ਚੜਿਆ ਪਿਆ। ਅਸੀਂ ਦੇਖਿਆ ਕਾਰ ਆਉਂਦੀ ਵੀ, ਅਸੀਂ ਸਾਰੇ ਸਟੈਪ ਮਾਰਨੇ ਸ਼ੁਰੂ ਕਰਤੇ। ਚਲੋ ਝੂਮਰ ਤੋਂ ਸ਼ੁਰੂ ਕਰੋ। ਝੂਮਰ, ਸਿੰਗਲ ਝੂਮਰ, ਡਬਲ ਝੂਮਰ, ਤਾੜੀ ਤਾੜੀ।
1: ਇਹਦਾ ਮਤਲਬ ਜੇ ਉਹ ਆ ਰਹੇ ਸੀ ਤਾਂ ਤੁਸੀਂ ਕਰ ਰਹੇ ਸੀ, ਜੇ ਕੋਈ ਕਾਰਪੈਂਟਰ ਆਉਂਦਾ ਤਾਂ ਫਿਰ ਤੁਸੀਂ ਕਿੱਦਾਂ ਗਾ ਕੇ ਉਹਦਾ ਸਵਾਗਤ ਕਰਦੇ? ਜੇ ਕੋਈ ਕਾਰਪੈਂਟਰ ਆਉਂਦਾ
0: ਮੇਰੇ ਕੋਲ ਇੱਥੇ ਸਾਈਡ ਤੇ ਸਕਰੂ ਡ੍ਰਾਈਵਰ ਪਿਆ ਹੋਇਆ, ਮੈਂ ਕਿੱਲਾ ਜਿੰਨੇ ਵੀ ਉਹ ਕੱਢਣਾ ਸ਼ੁਰੂ ਕਰ ਦੇਣੇ ਸੀ।
1: ਨੋ, ਗਾਣਾ ਸੀਗਾ ਤੁਸੀਂ ਆਰੀ ਆਰੀ ਆਰੀ।
0: ਚਲੋ ਗਾਇਸ, ਅੱਜ ਦਾ ਸ਼ੋਅ ਇੰਨਾ ਹੀ ਸੀਗਾ। ਹੱਸਦੇ ਵੱਸਦੇ ਰਹੋ, ਆਪਣੇ ਵੀਕਐਂਡ ਇੰਜੋਏ ਕਰੋ। ਮੈਂ ਇਸ ਤੋਂ ਉੱਪਰ ਕੁਛ ਨਹੀਂ ਕਹਿ ਸਕਦਾ।
1: ਨਹੀਂ ਵੀ ਦੇਖੋ, ਹਰ ਕਿਸੇ ਨੂੰ ਉਹਦੇ ਟੂਲ ਨਾਲ ਹੀ ਤੁਸੀਂ ਇੰਪ੍ਰੈਸ ਕਰਦੇ ਹੋ ਨਾ।
0: ਹਾਂ, ਇਹ ਗੱਲ ਸਹੀ ਹੈ, ਹੈ ਨਾ। ਆਹ ਠੀਕ ਗੱਲ ਹੈ, ਤੇ ਕੋਈ ਸਰਜਨ ਆ ਜਾਏ ਤਾਂ ਫੇਰ ਤਾਂ ਬੜੀ ਪ੍ਰੋਬਲਮ ਹੋ ਜਾਏਗੀ ਬਈ। ਇਹ ਤਾਂ ਬਹੁਤ ਮੁਸ਼ਕਿਲ ਕੰਮ ਹੋ
1: ਜਾਏਗਾ। ਨਹੀਂ ਫਿਰ ਉਹ ਦਰਦ ਦਿਲ।
0: ਓ ਨਾਈਸ। ਨਹੀਂ ਉਹ ਕਾਰਡੀਓਲੋਜਿਸਟ ਹੀ ਹੋ ਗਿਆ ਨਾ। ਸਰਜਨ ਨਹੀਂ ਨਾ, ਸਰਜਨ ਨਹੀਂ। ਦੇਖੋ ਕੀ ਪਤਾ ਬੰਦੇ ਦਾ ਉਦਾਂ ਬੀਪੀ ਬੂਪੀ ਆਹ ਕੋਲੈਸਟ੍ਰੋਲ ਉਦਾਂ ਹੀ ਸੈੱਟ ਹੋ ਜਾਏ, ਤੁਸੀਂ ਸਟੈਂਟ ਜ਼ਰੂਰ ਹੀ ਪਵਾਉਣਾ।
1: ਬਈ ਦੇਖੋ, ਤੁਸੀਂ ਮੈਨੂੰ ਇਹ ਨਹੀਂ ਸੀ ਦਿੱਤਾ ਵੀ ਕਿਹੜਾ ਡਾਕਟਰ ਆ।
0: ਨਹੀਂ ਬਟ ਨਾਈਸ ਵਨ, ਨਾਈਸ ਵਨ। ਦਰਦੇ ਦਿਲ, ਦਰਦੇ ਜਿਗਰ, ਦਿਲ ਮੇ ਜਗਾਇਆ ਆਪਨੇ। ਇਹ ਤਾਂ ਵੈਸੇ ਬੰਦੇ ਨੂੰ ਇੱਧਰ ਹੀ ਚੀਜ਼ ਤਾਂ ਕਿਸੇ ਰੈਸਟੋਰੈਂਟ ਵਾਲੇ ਨੂੰ ਕਹਿਣੀ ਚਾਹੀਦੀ।
1: ਨਹੀਂ ਉੱਥੇ ਫਿਰ ਥੋੜੀ ਜਿਹੀ ਕੰਪੋਜੀਸ਼ਨ ਚੇਂਜ ਹੋ ਜਾਂਦੀ ਹੈ।
0: ਅੱਛਾ,
1: ਉੱਥੇ ਕੀ ਚੱਲਦਾ? ਉੱਥੇ ਦਰਦ ਦਿਲ ਨਹੀਂ ਆਉਂਦਾ ਹੈਗਾ, ਉੱਥੇ ਆਉਂਦਾ ਦਰਦ ਸਟਮ।
0: ਹਾਂ, ਇਹ ਵੀ ਗੱਲ ਹੈ।
1: ਇੱਕ ਪੁਲ ਬਣਾਇਆ ਆਪਨੇ,
0: ਵਾਕਈ ਭਾਈ।
1: ਮੈਨੇ ਤੋ ਖਾਨਾ ਖਾਨਾ ਥਾ, ਜ਼ਬਰਦਸਤੀ ਖਿਲਾਇਆ ਆਪਨੇ।
2: ਪੈਸੇ ਦਿੱਤੇ ਹੈ, ਗੱਲ ਕੀ ਹੈ?
1: ਸ਼ਗਨ ਪਾਇਆ, ਪੂਰੇ ਪੈਸੇ ਇਕੱਠੇ ਕਰਕੇ ਜਾਵਾਂਗੇ,
2: ਪੂਰੇ ਕਰਕੇ ਜਾਵਾਂਗੇ।
0: ਤੇ ਜੀ, ਪੈਸੇ ਪੂਰੇ ਹੁੰਦੇ ਨਹੀਂ ਹੁੰਦੇ, ਪਰ ਆਪਾਂ ਜੀ ਕਾਲਰ ਜਿਹੜਾ ਨਾ ਉਹ ਆਪਾਂ ਜ਼ਰੂਰ ਲੈ ਲਈਏ
1: ਜੀ, ਪਲੀਜ਼।
0: ਤੇ ਮੇਰੇ ਖਿਆਲ ਨਾਲ ਬੱਚਾ ਪਾਰਟੀ ਜਾਗ ਗਈ ਹੈ। ਸੋਲਰ ਬੇਬੀਜ਼?
1: ਓ, ਸੋਲਰ ਬੇਬੀਜ਼।
0: ਯੈਸ ਯੈਸ ਯੈਸ। ਸ਼੍ਰੇਆ, ਤੁਸੀਂ ਔਨ ਏਅਰ ਹੋ।
1: ਸਤਿ ਸ਼੍ਰੀ ਅਕਾਲ ਸ਼੍ਰੇਆ ਜੀ।
3: ਓਏ, ਸਤਿ ਸ਼੍ਰੀ ਅਕਾਲ ਬਿਗ ਵਿਜੀ ਐਂਡ ਨੋਨੀਆ ਆਂਟੀ ਜੀ।
1: ਥੈਂਕ ਯੂ। ਸਤਿ ਸ਼੍ਰੀ ਅਕਾਲ ਛੋਣੇ ਪੁੱਤੂ, ਉੱਠ ਗਏ ਹੋ?
0: ਉੱਠ ਗਏ?
3: ਹਾਂਜੀ, ਮੈਂ ਆਪਾਂ ਉੱਠ ਕੇ ਆਪਾਂ ਬਲੂਬੈਰੀ ਐਂਡ ਸਟ੍ਰੋਬੈਰੀ ਖਾਂਦੇ ਪਏ।
0: ਓਏ ਹੋਏ ਹੋਏ, ਬਿਊਟੀਫੁਲ ਯਾਰ। ਬੈਰੀਜ਼ ਤਾਂ ਬਹੁਤ ਸਵਾਦ ਹੁੰਦੀ ਹੈ।
1: ਨਮ ਨਮ ਨਮ ਨਮ ਨਮ,
0: ਵੈਰੀ ਗੁੱਡ।
1: ਮੈਂ ਛੋਟੇ ਜਦੋਂ ਮੈਂ ਛੋਟੀ ਹੁੰਦੀ ਸੀ ਨਾ,
3: ਲੇਟਰ ਆਪਣੇ ਆਲੂ ਵਾਲੇ ਪਰੌਂਠਾ ਖਾਣਾ।
1: ਓ, ਮੈਂ ਵੀ ਖਾਣਾ।
0: ਫ੍ਰਾਈਡੇ ਆ, ਪਰੌਂਠੇ ਪਰੌਂਠੇ ਵੰਡਣਗੇ ਫਿਰ। ਵੈਰੀ ਗੁੱਡ,
1: ਮੈਂ ਵੀ ਖਾਣਾ ਪਰੌਂਠਾ। ਮੈਂ ਵੀ ਖਾਣਾ
3: ਬੱਲੇ ਬੱਲੇ। ਸ਼ਾਬਾ ਸ਼ਾਬਾ,
1: ਵਾਹ ਵਾਹ,
0: ਵੈਰੀ ਗੁੱਡ।
1: ਆਈ ਵਾਂਟ ਪਰੌਂਠਾ।
0: ਫਿਰ ਬੇਰੀਆਂ ਖਾ ਕੇ ਕੀ ਸੁਣਾਉਂਗੇ ਸਾਨੂੰ ਅੱਜ?
3: ਗਾਣਾ
0: ਲੈ ਬਈ। ਵੈਰੀ ਗੁੱਡ, ਲਿਆਓ ਜੀ ਲਿਆਓ।
3: ਬੋਲੇ ਚੂੜੀਆ ਬੋਲੇ ਕੰਗਣ,
0: ਟਿੰਗ ਨਿੰਗ ਨਿੰਗ,
3: ਆਂਗਣ ਹੋ ਗਈ ਤੇਰੇ ਸਾਜਨਾ
4: ਤੇਰੇ
3: ਬਿੰਜ ਨਹੀਂ ਜਲਦਾ ਮੈਂ ਤਮਾ ਗਿਆ ਸੋਨੀਆ
2: ਲੈ ਜਾ
4: ਬਹੁਤ ਸੋਹਣਾ ਗਾਇਆ ਪੁੱਤੂ,
1: ਬਹੁਤ ਸੋਹਣਾ, ਵੈਰੀ ਨਾਈਸ।
4: ਫਿਲਮ ਵੇਖੀ ਤੁਸੀਂ?
3: ਹਾਂਜੀ।
4: ਅੱਛਾ ਬੱਚੇ, ਤੁਸੀਂ ਇੰਨਾ ਸਮਾਂ ਬਰਬਾਦ ਕਰ ਲਿਆ ਆਪਣਾ?
3: ਦੇਖਿਆ
4: ਸੀ। ਅੱਛਾ, ਚਾਰ ਵਾਰੀ ਵੇਖੀ?
1: ਚਾਰ ਹਿੱਸਿਆਂ ਚ ਦੇਖੀ ਸੀ ਕਿ ਚਾਰ ਵਾਰ ਦੇਖੀ ਸੀ?
4: ਚਾਰ ਵਾਰ ਤਾਂ ਮੈਂ ਉਹਨੇ ਵੀ ਨੀ ਦੇਖੀ ਹੋਣੀ ਜਿਹਨੇ ਬਣਾਈ।
3: Four times.
4: Wow, bhai, thodi favorite hai, fir film hai,
1: yes.
4: Yes. Good. Tabira hai ga?
3: Haji, assi da gal karo.
4: Ji. Ji, karao.
3: Sashika malu bili anoni anti.
1: Sashika.
4: Meow. Oye, puppy bahar chal ja. Oye. ਮਾਣੂ ਬਿੱਲੀ ਖਾ ਲਿਆ, ਫਿਰ ਬੇਰੀਆਂ ਖਾਣੇ ਪਏ ਤੁਸੀਂ ਵੀ? ਅੱਛਾ, ਤੁਸੀਂ
1: ਸੇਬ ਖਾਣੇ ਪਏ,
4: ਡਿਫਰੈਂਟ ਹੈ ਨਾ, ਹਰ ਕਿਸੇ ਲਈ ਡਿਫਰੈਂਟ ਹੈ। ਗੁੱਡ।
1: ਅੱਛਾ, ਸੇਬ ਨੂੰ ਹਿੰਦੀ ਚ ਕੀ ਕਹਿੰਦੇ ਨੇ?
4: ਹਾਂ, ਠੀਕ ਗੱਲ ਕੀਤੀ ਹੈ। ਮੈਨੂੰ ਬੜੀ ਕਨਫਿਊਜ਼ਨ ਸੀ। ਥੈਂਕ ਯੂ ਸੀਤ ਸਿੰਘ, ਵੈਰੀ ਗੁੱਡ। ਵਾਹ ਵਾਹ ਵਾਹ, ਕੀ ਸੁਣਾਉਂਗੇ ਅੱਜ? ਚਾਹ ਚੂ ਪੀ ਕੇ ਆ ਗਏ ਸੀਗੇ ਆਪਾਂ। ਤੂੰ
1: ਬਾਤਾਂ, ਚਾਹ ਸ਼ਾਹ ਵੀ ਪਿਲਾ ਛੱਡੀ ਤੁਸੀਂ?
4: ਚਾਹ ਵੀ ਪੀ ਲਈ ਆ, ਤੇ ਹੁਣ ਤੁਹਾਡੀ ਜਿਹੜੇ ਆਂਟੀ ਨੇ ਆਲੂ ਵਾਲੀ ਕੌਫੀ ਤਾਂ ਮੇਰੀ ਫੇਵਰੇਟ ਆ।
1: ਆਲੂ ਵਾਲੀ? ਨਹੀਂ ਨਹੀਂ ਬੈਸਟ ਨਹੀਂ ਨਹੀਂ ਨਹੀਂ
4: ਮਟਰ ਨਾ ਪਿਆਜ਼ ਪਿਆਜ਼ ਕੁਤਰੇ ਹੁਣ
1: ਮਟਰ ਲੈਣੇ ਆ, ਮਟਰ ਲੈ ਕੇ ਉਹਨਾਂ ਨੂੰ ਸਮੈਸ਼ ਕਰ ਲੈਣਾ ਹੈ।
4: ਅੱਛਾ,
1: ਸਮੈਸ਼ ਕਰਕੇ ਫਿਰ ਉਹਨੂੰ ਧੁੱਪ ਚ ਸੁਕਾ ਦੇਣਾ ਹੈ।
4: ਵਾਓ,
1: ਫਿਰ ਧੁੱਪ ਚ ਸੁਕਾ ਕੇ ਪਾਊਡਰ ਹੋ ਜਾਣਗੇ।
4: ਬਿਊਟੀਫੁਲ।
1: ਫਿਰ ਉਹ ਪਾਊਡਰ ਨੂੰ ਲੈ ਕੇ ਕਾਫੀ ਦੇ ਕੱਪ ਚ ਪਾਓ, ਉੱਤੋਂ ਪਾਓ ਗਰਮ ਗਰਮ ਪਾਣੀ, ਤੁਹਾਡੀ ਮਟਰਾਂ ਵਾਲੀ ਕਾਫੀ ਤਿਆਰ।
4: ਉਹ ਯਾਰ, ਵੈਸੇ ਬਣ ਸਕਦੀ ਆ। ਹਾਂ, ਵੈਰੀ ਗੁੱਡ। ਇਸ ਤੋਂ ਵੀ ਬੈਟਰ ਪੀਣੀ ਹੋਈ ਨਾ ਤੇ ਘੀਏ ਵਾਲੀ ਪੀਓ ਕਿਸੇ ਦਿਨ, ਉਹ ਤਾਂ ਹੋਰ ਵਧੀਆ।
1: ਓ ਹੋ ਹੋ ਨਹੀਂ, ਘੀਏ ਦਾ ਮੈਨੂੰ
4: ਬੋਲ ਕੇ ਮੇਰਾ ਹੀ ਸਿਸਟਮ ਖਰਾਬ ਹੋ ਗਿਆ। ਬੋਲ ਕੇ ਘੀਆ, ਮੈਨੂੰ ਹਲਕਤ ਜੀ ਆ ਗਈ ਬੱਚੇ, ਮੈਂ ਤੇਰੇ ਨਾਲ ਇੱਦਾਂ ਨਹੀਂ ਕਰ ਸਕਦਾ। ਨਾ ਨਾ ਨਾ ਨਾ ਨਾ,
1: ਘੀਏ ਦਾ ਮੈਨੂੰ ਹਲਵਾ ਬੜਾ ਪਸੰਦ ਆ।
4: ਸੱਚੀ?
1: ਬਹੁਤ ਯਮੀ ਹੁੰਦਾ।
4: ਯੂ ਆਰ ਨਾਟ ਫੀਲਿੰਗ ਵੈਲ ਆਈ ਗੈਸ ਟੂਡੇ।
1: ਮੈਂ ਸਭ ਤੋਂ
3: ਪਹਿਲਾਂ
4: ਬਸ ਤੁਸੀਂ ਬਣਾ ਕੇ ਰੱਖੋ, ਅਸੀਂ ਆ ਗਏ।
1: ਲਵ ਆਲੂ ਵਾਲੀ ਪਲੌਂਠੀ
4: ਤੁਸੀਂ ਸੇਕਣੀ ਸ਼ੁਰੂ ਕਰੋ ਬਸ ਤਵੇ ਤੇ, ਅਸੀਂ ਬਸ ਹੁਣੇ ਹੀ ਆਏ, ਨਿਕਲ ਪਏ ਆਪਾਂ।
1: ਯੈਸ,
4: ਤਿਆਰੀ ਰੱਖੋ ਖਿੱਚ ਕੇ। ਠੀਕ ਹੈ, ਤੇ ਕੀ ਸੁਣਾਉਂਗੇ ਅੱਜ?
3: ਬੋਲੀ
4: ਲਓ ਜੀ। ਲਓ,
1: ਓਕੇ।
3: ਗੱਡੀ ਆਏਗਾ, ਗੱਡੀ ਜਾਏ ਕਰੋ, ਗੱਡੀ ਆਏ ਕਰੋ,
4: ਸੀਟੀਆਂ ਬਜਾਏ ਕਰੋ,
3: ਤੋਂ ਤੋਂ ਸੀਟੀਆਂ ਬਜਾਏ ਲੱਕੇ ਰੋ,
4: ਸੀਟੀ ਵਜਾਏ ਕਰੋ, ਯੋ ਯੋ ਯੋ
1: ਆਇਆ ਕਰੋ, ਖਾਦੀ ਜਾਇਆ ਕਰੋ,
4: ਯੂ ਜਸਟ ਕਮ ਯੂ ਗੋ, ਸੀਟੀਆਂ ਬਜਾਏ ਕਰੋ, ਯੂ ਗੋ ਯੂ ਕਮ ਐਂਡ ਗੋ ਐਂਡ ਵਿਸਲ ਵਿਸਲ ਵਿਸਲ ਵਿਸਲ ਵਿਸਲ, ਯਾ ਯਾ ਯਾ, ਜਿਗ ਜਿਗ ਜਿਗ ਜਿਗ ਜਿਗ,
3: ਬਲੇ ਬਲੇ
4: ਬਲੇ ਬਲੇ ਬਲੇ ਬਲੇ, ਮਾਣੋ ਬਲੀ, ਵੈਰੀ ਗੁੱਡ। Check the photo. Yeah, amazing, amazing, amazing.
1: Very, very nice.
4: Thank you, Sone Puttu. Have a nice, nice day. Pronto, go enjoy.
3: Bye,
4: bye, bye, bye, bye, bye. Very good, bhai. Very good. Kya baat hai?
1: Yes, energy. Mano, dekho.
4: Energy, dekho.
1: Yeah.
4: Acha, bolya jis tarah na, matlab isse laga ki hun Bohemian da rap aayega. Yeah.
1: Yeah. Yeah.
4: ਮੈਂ ਆਂਦਾ ਜਾਂਦਾ ਸੀਗਾ ਗੱਡੀ ਦੇ ਵਿੱਚ, ਮਾਰੀ ਮਸੀਟੀ, ਕੀ ਤੋੜ ਤੋੜ ਹੁੰਦਾ,
1: ਪੱਤੇ ਤੋੜ ਤੋੜ ਸੀਟੀਆਂ ਵਜਾਇਆ ਕਰੋ,
4: ਲੀਫਾਂ ਨੂੰ ਮੈਂ ਰਵਾਂ ਤੋੜਦਾ, ਰੁੱਖਾਂ ਵੱਲ ਮੈਂ ਤੱਕਦਾ, ਯਾਹ ਵਾਹ, ਅਗਲਾ ਕਾਲਰ ਆ ਗਿਆ,
1: ਮੈਂ ਬਿਸਲਾ ਵਜਾਉਂਦਾ,
4: ਮੈਂ ਬਿਸਲਾ ਵਜਾਉਂਦਾ ਆਇਆ, ਤੇ ਅਗਲੇ ਕਾਲਰ ਨੂੰ ਮੈਂ ਸੱਦਦਾ ਆਇਆ, ਔਨ ਏਅਰ, ਯਾਹ ਸਿਮਰਨ ਭਾਜੀ, ਯੂ ਆਰ ਔਨ ਏਅਰ, ਯਾਹ।
1: ਸਤਿ ਸ਼੍ਰੀ ਅਕਾਲ ਸਿਮਰਨ ਜੀ।
5: ਸਤਿ ਸ਼੍ਰੀ ਅਕਾਲ ਕ੍ਰਿਸ਼ਨ, ਸਤਿ ਸ਼੍ਰੀ ਅਕਾਲ ਨਿੱਕਾ ਜੀ ਨਾ,
4: ਜਿੱਦਾਂ ਮੁਕਰਰ ਹੋਵੇ ਮੈਨੂੰ ਬਹੁਤ ਅੱਛਾ ਲੱਗਾ।
5: ਨਿੱਕਾ ਜਿੰਨਾ ਇਹਨਾਂ ਨੂੰ ਕੈਨੇਡਾ ਦਾ ਨਾਮ ਮਿਲਿਆ ਸੀਗਾ, ਨਵੀਂ ਨੇ ਦਿੱਤਾ ਸੀਗਾ,
1: ਪ੍ਰਗਟ ਹੁੰਦਾ
5: ਜਿੰਨ ਨੀ ਸੀਗਾ ਪਾਕਿਸਤਾਨ ਵਾਲੇ ਜਿੰਨੇ ਦੇ ਕੁਛ ਕੀਤਾ ਸੀ ਉਹਨੇ ਮੇਰੇ ਖਿਆਲ ਨਾਲ। ਚਲੋ ਆਜੂਗਾ ਮੈਸੇਜ ਉਹਦੇ, ਉਸ ਤੋਂ ਬਾਅਦ ਤਾਂ ਨਿੱਕਾ ਜਿੰਨਾ ਕਿਹਾ ਸੀ ਮੈਨੂੰ ਬੜਾ ਪਸੰਦ, ਬਹੁਤ ਅੱਛਾ ਲੱਗਾ, ਮੈਂ ਫੋਟੋ ਭੇਜ ਦਿੰਦਾ ਤੇ ਤੂੰ ਅੱਗੇ ਭੇਜ ਦੇ, ਤੁਸੀਂ ਹੁਣ ਆ ਫੋਟੋ ਦੇਖ ਉਹਦਾ ਅੱਗੇ ਜਿਹੜਾ ਅੱਗੇ ਜਿਹੜੀ ਭੂੰਡ ਹੈ ਉਹ ਕੌਣ ਆ, ਅੱਜ ਮੰਨ ਸਾਹਿਬ ਅੱਜ ਪਬਲਿਕ ਹਾਲੀਡੇ ਹੈ ਤੇ ਪਿੱਛੇ।
4: ਨਹੀਂ ਮੈਂ ਤੇ ਚਲੋ ਇਹ ਮੈਨੂੰ ਇਹ ਪ੍ਰਾਣੀ ਨੀ ਸਮਝ ਆ ਰਿਹਾ ਕਿਹੜਾ, ਨੁਨੀਆ ਤੁਹਾਨੂੰ ਸਮਝ ਆ ਰਿਹਾ ਕੀ ਪ੍ਰਾਣੀ ਹੈ? ਪੋਰਕਿਉਪਾਈਨ, ਪੋਰਕਿਉਪਾਈਨ, ਹਾਂ ਹਾਂ ਹਾਂ ਹਾਂ ਹਾਂ, ਉਹ ਇੱਕ ਭੂੰਡ ਮਗਰ ਪਿਆ ਹੋਇਆ ਹੈ। ਨਹੀਂ ਮੈਂ ਤਾਂ ਸਗੋਂ ਇਹ ਕਹਿ ਰਿਹਾ ਕਿ ਮਨ ਸਾਹਿਬ ਨੂੰ ਹੋਇਆ ਕਿ ਉਹਨਾਂ ਨੇ ਸਭ ਤੁਹਾਡੇ ਨਾਲ ਵਾਇਆ ਇਸ ਤਰ੍ਹਾਂ ਫੋਟੋ ਭੇਜੀ ਹੈ, ਹਾਈ ਸਕੂਲ ਯਾਦ ਕਰਾਤਾ ਕਿ ਮੇਰੇ ਤੋਂ ਨੀ ਕਹਿਣ ਹੋਣਾ, ਤੂੰ ਜਾ ਕੇ ਕਹਿ ਦੇ
1: ਮੇਰੀ ਪ੍ਰੋਕਸੀ, ਮੇਰੀ ਪ੍ਰੋਕਸੀ ਲਵਾ ਦੀ,
4: ਮੈਨੂੰ ਸੰਗ ਆਉਂਦੀ ਹੈ।
5: ਮੈਂ ਕਿਹਾ ਅੱਜ ਸ਼ਾਇਰ ਸੁੱਤਾ ਪਿਆ ਪਬਲਿਕ ਹਾਲੀਡੇ ਵਾਲੀ ਦਿਨ ਸ਼ੇਰਨੀ ਦੇ ਅੱਗੇ ਬੈਠਾ, ਮੈਂ ਆ ਗਿਆ ਉਹਨਾਂ ਨੇ ਮੇਰੀ ਫੋਟੋ ਭੇਜਤੀ, ਕਹਿੰਦੇ ਮੈਂ ਖਿੱਚੀ ਦਾ ਸੀ, ਮੇਰੀ ਹਿੰਮਤ ਨੀ ਆਈ ਭੇਜਣ।
4: ਓਹੋ ਮਨ ਸਾਹਿਬ ਤੁਮ ਸੰਘਰਸ਼ ਕਰੋ, ਹਮ ਤੁਮਾਰੇ ਸਾਥ ਹੈ
1: ਵੀਰ, ਤੁਮ ਬੜੇ ਚਲੋ ਬੜੇ ਚਲੋ ਬੜੇ ਚਲੋ।
4: ਵਾਹ ਵਾਹ ਵਾਹ ਵਾਹ, ਕੀ ਬਾਤ
5: ਹੈ। ਤੇ ਇੱਕ ਨਾ ਪਤਾ ਕੀ ਹਾਲ ਆ, ਜਦੋਂ ਆ ਵਾਲਾ ਖੇਡਦੇ ਆ ਗੰਜੀ ਵਾਲਾ, ਹੈ ਨਾ, ਇਹਨੂੰ ਤੁਸੀਂ ਪਹਿਲੇ ਖੇਡਦੇ ਹੁੰਦੇ ਸੀ ਨਾ, ਜਦੋਂ ਤੁਸੀਂ ਕਹਿੰਦੇ ਕਿ ਦੋਸਤਾਂ ਨਾਲ ਖੇਡਦੇ ਹੁੰਦੇ ਸੀ, ਬੜਾ ਐਕਸਪਰਟ ਹੈ ਤੂੰ ਇਸ ਮਾਮਲੇ ਚ, ਤੇ ਉਹ ਆਪਣਾ ਇਹਨਾਂ ਨੇ ਕਿਹਾ ਨਾ ਆਪਣਾ ਨੁਨੀਆ ਜੀ ਨੇ ਕਿ ਤੂੰ ਮੇਰੀ ਸਾਈਡ ਹੈ, ਤੂੰ ਉਹਦੀ ਸਾਈਡ ਨੀ, ਮਤਲਬ ਤੂੰ ਇੰਨਾ ਉਤਾਵਲਾ ਹੈ ਜਿਵੇਂ ਇੱਕ ਸ਼ਰਾਬੀ ਸ਼ਰਾਬ ਦੇ ਕੇ ਉਤਾਵਲਾ ਹੈ।
4: ਤੁਸੀਂ ਐਵੇਂ ਯਾਦ ਕਰਾਤਾ ਜੋ ਉਹਨਾਂ ਨੇ ਨੌਕ ਨੌਕ ਨਹੀਂ ਕੀਤਾ ਹੈਗਾ, ਬਚਾਅ ਹੋਇਆ
1: ਮਸਾ। ਨਾ ਨਾ ਨਾ ਸਿਮਰ ਸਿਮਰ ਜੀ ਨਾ ਕਰਦੇ, ਸਿਮਰ ਜੀ ਨੌਕ ਨੌਕ।
5: Who's there?
1: Olive.
5: Olive who?
1: I love you to the moon and back.
4: Oh. Wow.
1: ਰਾਸਤਾ ਕਵਰ ਹੁੰਦਾ ਉਨਾ ਪਿਆਰ ਕਰਦੀ ਆ,
5: ਸਾਰਾ ਰੇਡੀਓ ਕੀਤੀ ਅੱਜ, ਮੈਨੂੰ ਮੌਕਾ ਮਿਲਿਆ ਸ਼ੈਪਰਟਨ ਜਾਣ ਦਾ। ਤੇ ਮਤਲਬ ਤੁਸੀਂ ਮੰਨੋਗੇ ਨੀ ਕਿ ਮਤਲਬ ਤੁਸੀਂ ਪੰਜਾਬ ਦੇ ਪਿੰਡ ਮੈਂ ਘੁੰਮਿਆ, ਕਿਉਂਕਿ ਮੰਨੂ ਦੇ ਹਨਾ ਨਾਨਕੇ ਸਾਰੇ ਪਿੰਡ ਲਏ ਆ, ਤੇ ਮਤਲਬ ਸੇਮ ਮਾਹੌਲ, ਸੇਮ ਮਾਹੌਲ, ਮਤਲਬ ਉੱਥੇ ਤੁਸੀਂ ਏਦਾਂ ਦੀ ਉਹ ਫੀਲਿੰਗ ਦਿੰਦੇ ਨੇ ਕਿ ਵਾਕਈ ਤੁਸੀਂ ਕਿੱਥੋਂ ਆਏ ਹੋ, ਹੈਨਾ। ਥੈਂਕਸ ਟੂ ਰੇਡੀਓ, ਹਾਂਜੀ, ਥੈਂਕਸ ਟੂ ਰਣਜੋਤ ਭਾਈ, ਥੈਂਕ ਟੂ ਐਵਰੀ ਵਨ, ਹੈਨਾ, ਕਿ ਜਿਹੜੇ ਤੇ ਉਹਨਾਂ ਨੇ ਮਤਲਬ ਸੱਚੀ ਕਹਿੰਦਾ ਕਿ ਮਤਲਬ ਜਿਵੇਂ ਪਲਕਾਂ ਤੇ ਬਿਠਾ ਕੇ ਏਦਾਂ ਕੀਤਾ ਨਾ, ਕਮਾਲ ਹੀ ਸੀਗਾ, ਹੈਨਾ। ਮੈਂ ਤੁਹਾਨੂੰ ਦੋ ਤਿੰਨ ਚੀਜ਼ਾਂ ਦੱਸਦਾ, ਤੁਹਾਨੂੰ ਸਾਡੇ ਮੈਸੇਜ ਆਉਂਦਾ ਨਾ ਲੱਕੀ ਗੋਗੀ ਸੰਜੂ
4: ਜੀ ਜੀ ਜੀ,
5: ਹੈਨਾ, ਉਹ ਤਿੰਨ ਬੰਦੇ ਆ, ਪਹਿਲੇ ਤਾਂ ਮੈਂ ਦੱਸਦਾ।
4: ਥੈਂਕ ਯੂ ਭਾਈ, ਥੈਂਕ ਯੂ ਫੋਰ ਜਜਿੰਗ ਮੈਂ
1: ਚਾਨਣਾ ਫੋਨ ਲਈ,
4: ਮੇਰਾ ਇੰਟਰਨੈਟ ਜੱਜ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ।
5: ਉਹ ਮੈਂ ਤੁਹਾਨੂੰ ਦੱਸਦਾ, ਇੱਕੋ ਹੀ ਬੰਦੇ ਵਰਗੇ ਆ।
4: ਅੱਛਾ,
5: ਯੂ ਨੋ ਹਾਓ ਹਾਓ ਦੇ ਡਿਡ, ਲਾਈਕ ਛੋਟਾ ਜਿਹਾ ਐਗਜ਼ਾਮਪਲ ਦੇਣਾ, ਜਿਵੇਂ ਦੇ ਆਰ ਵਰਕਿੰਗ ਐਟ ਦ ਸੇਮ ਪਲੇਸ, ਆਈ ਡੋਨਟ ਨੋ ਵੇਅਰ, ਬਟ ਦੇ ਆਰ ਵਰਕਿੰਗ ਐਟ ਦ ਸੇਮ ਪਲੇਸ, ਸੇਮ ਜਗ੍ਹਾ ਤੇ ਕੰਮ ਕਰਦੇ ਆ। ਜਦੋਂ ਉਹਨਾਂ ਤਿੰਨਾਂ ਚੋਂ ਕੋਈ ਸਿੱਖ ਲੈਂਦਾ ਨਾ, ਦੇ ਸ਼ੇਅਰ ਦੇ ਇਨਕਮ ਔਨ ਦੈਟ।
4: ਓ ਵਾਹ,
1: ਸੋ ਨਾਈਸ,
4: ਬੜੀ ਪਿਆਰੀ ਗੱਲ ਹੈ।
5: ਹਾਂ ਮਤਲਬ ਹੈ ਨਾ, ਮਤਲਬ
4: ਵੈਰੀ ਗੁੱਡ
5: ਜਵਾਕ, ਜਿਵੇਂ ਸੰਜੂ ਭਾਈ ਦਾ ਜਵਾਕ ਹੈ ਨਾ ਲੱਕੀ ਕੋਲੇ, ਤੇ ਉਹ ਮਤਲਬ ਦੇ ਆਰ ਲਾਈਕ ਵਨ, ਠੀਕ ਹੈ। ਮਤਲਬ ਚਲੋ ਉਹ ਆ ਰੀਜ਼ਨ ਨਹੀਂ ਹੈ ਕਿ ਉਹਨਾਂ ਨੇ ਮੈਨੂੰ ਮੇਰੇ ਮਤਲਬ ਦੀ ਚੀਜ਼ ਦਿੱਤੀ ਲਿਆ ਕੇ ਸਪੈਸ਼ਲੀ, ਉਹ ਗੱਲ ਵੱਖਰੀ ਹੈ, ਬਟ ਸਟਿਲ ਮਤਲਬ ਜਦੋਂ ਰਾਤੀ ਮਿਲੇ, ਸਾਡਾ ਕੋਈ ਪ੍ਰੋਗਰਾਮ ਸੀਗਾ ਉੱਥੇ, ਤੇ ਉੱਥੇ ਮਿਲੇ ਆਏ, ਤੇ ਮਤਲਬ ਉਹ ਇੰਨੇ ਐਕਸਾਈਟਡ, ਇੱਕ ਇੱਕ ਵਰਡ ਉਹਨਾਂ ਨੂੰ ਮਤਲਬ ਰੇਡੀਓ ਦਾ, ਨੋਟ ਮਾਈਨ, ਹਰ ਇੱਕ ਦਾ, ਹਰ ਇੱਕ ਦਾ। ਫਿਰ ਮੈਂ ਰਾਤੀ 8:30 ਵਜੇ ਵੀਡੀਓ ਕਾਲ ਲਾਈ ਸੁਖਵਿੰਦਰ ਨੂੰ, ਅੰਮ੍ਰਿਤ ਨੂੰ, ਮਨਦੀਪ ਨੂੰ, ਜਿਹਨਾਂ ਇਹਨਾਂ ਨੇ ਗੱਲ ਕਰਨੀ ਸੀ, ਜਸੋਵਾਲ ਭਾਜੀ ਡਰਾਈਵ ਕਰਨ ਦੇ ਸੀਗੇ, ਮਤਲਬ ਉਹਨਾਂ ਨੇ ਜੋ ਉਹਨਾਂ ਦੀਆਂ ਗੱਲਾਂ ਦੱਸੀਆਂ। ਜਿਵੇਂ ਹੁਣ ਮੈਂ ਛੋਟੀ ਜਿਹੀ ਗੱਲ ਆ ਕਿ ਮਨਦੀਪ ਨਾਲ ਗੱਲ ਖਤਮ ਕਰਨ ਲੱਗਾ, ਕਹਿੰਦੇ ਚੰਗਾ ਮਨਜੋਲਿਕਾ, ਮਤਲਬ ਉਹਦੇ ਤੋਂ ਮੈਂ ਆ ਹੈਰਾਨ ਸੀਗਾ ਕਿ ਕਿੰਨੀ ਉਹ ਮਿਨਿਊਟ ਚੀਜ਼ਾਂ ਚ ਜਾਂਦੇ ਆ ਤੇ ਮਾਹੌਲ ਜਮਾ ਪਿੰਡਾਂ ਵਾਲਾ, ਹੈਨਾ ਕਿ ਕਿਉਂ, ਕਿਉਂਕਿ ਤੁਸੀਂ ਏਦਾਂ ਅੱਜ ਬੰਦੇ ਅਸੀਂ ਕਹਿੰਦੇ ਹਾਂ ਦੋਸਤੀ ਯਾਰੀ, ਤੇ ਉਹ ਦੋਸਤੀ ਯਾਰੀ ਚ ਉਹ ਚੀਜ਼ਾਂ ਕਰੀ ਜਾਂਦੇ ਨੇ ਕਿ ਮਤਲਬ ਜਿਹੜੀ ਅਸੀਂ ਸੋਚ ਵੀ ਨਹੀਂ ਸਕਦੇ। ਸੋਚੋ ਸਿੱਖ ਹੋ ਸਕਦੇ ਹੋ ਐਂਡ ਦੇ ਆਰ ਸ਼ੇਅਰਿੰਗ ਦੇਅਰ ਇਨਕਮ ਔਨ ਦੈਟ ਡੇ,
0: ਸੈਂਸ ਆਫ ਕਮਿਊਨਿਟੀ, ਮਤਲਬ ਇਹ ਇਹੀ ਰਿਐਲਿਟੀ ਹੈ, ਹੈਨਾ,
1: ਦੈਟਸ ਵਾਟ ਇਟ ਇਜ਼, ਯੂ نو ਦੈਟਸ ਇਨਸਾਨੀਅਤ ਇਹੀ ਹੈ।
5: ਮੇਰੇ ਹੱਕਾ ਬੱਕਾ ਰਹਿ ਗਿਆ, ਮੈਂ ਸੀਰੀਅਸਲੀ ਫਿਰ ਮੈਂ ਇੱਕ ਇੱਕ ਤੋਂ ਜਾ ਕੇ ਕਨਫਰਮ ਕੀਤਾ ਅਲੱਗ ਅਲੱਗ, ਮੈਂ ਕਿਹਾ ਮੈਂ ਤਹਿਕੀਕਾਤ ਕਰਾਂ, ਮੈਂ ਝੂਠ ਤੇ ਨਹੀਂ ਬੋਲ ਰਿਹਾ।
0: ਵਾਹ ਮੇਰੇ ਸੀ ਪ੍ਰਦਿਮਨ, ਵਾਹ ਵਾਹ ਵਾਹ।
1: ਪਰਖਨਾ ਮਤ, ਪਰਖਨੇ ਸੇ ਕੋਈ ਅਪਨਾ ਨਹੀਂ ਰਹਿਤਾ। ਸਮੁੰਦਰ, ਨਦੀ ਸਮੁੰਦਰ ਮੇ ਮਿਲੇ ਤੋ ਫਿਰ ਨਦੀ ਨਹੀਂ ਰਹਿਤਾ।
0: ਰਾਜਕੁਮਾਰ ਸਾਹਿਬ
5: ਪਹਿਲਾ ਸ਼ੇਰ ਸੁਣਾਇਆ ਸੀ, ਉਹ ਪਹਿਲਾ ਵਰਡ ਕੀ ਸੀਗਾ ਜਿਹੜਾ ਸਭ ਤੋਂ ਪਹਿਲਾਂ ਬੜਾ, ਤੁਸੀਂ ਵਰਡ ਪਿੱਛੇ ਸ਼ੇਰ ਸੁਣਾਇਆ,
0: ਤਰਜੇ ਤਗਾਫੁਲ,
5: ਬਸ ਉਹੀ ਭਾਈ, ਉਹੀ ਉਹੀ ਚਲੋ ਮੇਰੇ ਵਾਸਤੇ ਸਰਪ੍ਰਾਈਜ਼ਿੰਗ ਸੀਗਾ, ਮੈਂ ਕਦੀ ਨੀ ਗਿਆ ਉੱਥੋਂ। ਉੱਥੇ ਸਾਨੂੰ ਭਾਜੀ, ਉਹ ਭਾਜੀ ਦੇ ਵੀ ਨੋ ਨੀ ਆ, ਹਨਾ ਮਤਲਬ ਆਪਣਾ ਰਣਜੋਤ ਭਾਈ ਦੇ, ਉੱਥੇ ਨਾਮ ਸੁਣੋ, ਸਰ ਮੁਹੱਬਤ,
0: ਸਰ ਮੁਹੱਬਤ
5: ਨਾਮ ਹੈ ਭਾਈ ਦਾ।
0: ਬਿਊਟੀਫੁਲ ਯਾਰ,
5: ਉਹ ਬੰਦੇ, ਉਹ ਮਤਲਬ ਨਾਮ ਵਰਗੇ ਹੀ ਹੈ, ਉਹ ਨਾਮ ਵਰਗੇ ਹੀ ਬੰਦੇ ਹੈ, ਠੀਕ ਹੈ। ਉਹਨਾਂ ਨੇ ਦੇ ਹੈਡ ਗਿਵਨ ਅਸ ਅ ਹੋਲ ਡੇ, ਅ ਟ੍ਰਿਪ ਟੂ ਸ਼ੈਪਟਨ ਇਨ ਹਿਸ ਓਨ ਕਾਰ।
1: ਵਾਹ,
5: ਮੈਂ ਕਿਹਾ ਚਲੋ ਮੈਂ ਨਾਲ ਆਪਣੀ ਗੱਡੀ ਚੱਕ ਲਾ, ਅਸੀਂ 5 ਬੰਦੇ ਸੀਗੇ 6 ਤੇ ਕਹਿੰਦੇ ਨਹੀਂ ਫਿਰ ਤਾਂ ਮਜ਼ਾ ਨੀ ਆਏਗਾ ਨਾ, ਫਿਰ ਮੈਂ ਤੁਹਾਨੂੰ ਐਕਸਪਲੇਨ ਕਿੱਦਾਂ ਕਰਾਂਗਾ, ਮੈਨੂੰ ਸਮਝ ਨਹੀਂ ਆਇਆ ਕਿ ਐਕਸਪਲੇਨ ਕੀ ਕਰਨਾ। ਮਤਲਬ ਨੋਨੀਆ ਜੀ ਤੁਸੀਂ ਹੈਰਾਨ ਹੋ ਜਾਓਗੇ, ਦ ਵੇ ਹੀ ਐਕਸਪਲੇਨ ਸ਼ੈਪਟਨ, ਇੱਕ ਇੱਕ ਜਗ੍ਹਾ ਤੇ ਜਿਹੜੀ ਉਹਨਾਂ ਨੂੰ ਨੌਲੇਜ ਰਿਵਰਸ ਦੀ, ਤੇ ਉਹ ਮਤਲਬ ਤੁਸੀਂ ਹੈਰਾਨ ਹੋ ਜਾਓਗੇ। ਮੈਂ ਇਹੋ ਜਿਹਾ ਟ੍ਰਿਪ ਕੋਈ ਉਹ ਵੀ ਨਹੀਂ ਦੇ ਸਕਦਾ, ਜਿਵੇਂ ਯੂਰਪ ਚ ਨੀ ਜਾਂਦੇ ਤੁਸੀਂ ਕੋਈ ਕਿਲਾ ਦੇਖਣ ਦੀਆਂ, ਉਹ ਜਿਹੜੇ ਪੁਰਾਣੇ, ਓਦਾਂ ਭਾਜੀ ਨੇ ਦੱਸਿਆ, ਤੇ ਕਮਾਲ ਦੀ ਨੌਲੇਜ ਤੇ ਕਮਾਲ ਦੀ ਸ਼ਖਸੀਅਤ, ਕਿ ਮਤਲਬ ਇੰਨਾ ਬਿਜ਼ੀ ਬੰਦਾ, ਬਿਜ਼ੀ ਕਦੀ ਤਾਂ ਹੁੰਦਾ, ਇੱਕ ਰਾਤ ਪਹਿਲੇ ਕਿਸੇ ਹੋਰ ਨੂੰ ਘੁਮਾ ਰਹੇ ਸੀ, ਉਹ ਸਾਰਾ ਦਿਨ ਸਾਨੂੰ ਦੇ ਦਿੱਤਾ ਸਾਰਾ ਦਿਨ, ਤੇ ਹਜੇ ਕਹਿੰਦੇ ਜਗਾਵਾਂ ਰਹਿ ਗਈਆਂ ਥੋੜੀ ਜਿਹੀਆਂ, ਥੋੜੇ ਘਰ ਰਹਿ ਗਏ।
1: ਤੁਹਾਡੀਆਂ ਗੱਲਾਂ ਸੁਣ ਕੇ ਮੇਰਾ ਦਿਲ ਕਰਦਾ ਕਿ ਮੈਂ ਵੀ ਸ਼ੈਪਟਨ ਦਾ ਗੇੜਾ ਚੱਕਰ ਲਾਇਆ।
5: ਮੈਂ ਤੁਹਾਨੂੰ ਆਹੀ ਕਹਿਣਾ, ਹੁਣ ਤੁਸੀਂ ਨਾਮ ਸੁਣੋ, ਹੈਨਾ ਭਾਜੀ ਦੇ, ਇੱਕ ਭਾਜੀ ਦੇ ਨਾਮ ਘਰ ਗਏ, ਮੈਨੂੰ ਉਹਨਾਂ ਦਾ ਘਰ ਦਾ ਹੀ ਨਾਂ ਪਤਾ, ਉਹ ਭਾਜੀ ਨੂੰ ਵੀ ਘਰ ਦਾ ਹੀ ਪਤਾ, ਉਹਨਾਂ ਦਾ ਨਾਂ ਹੈ ਮਿੱਠਾ।
1: ਵਾਹ,
5: ਪੂਰੀ ਫੈਮਿਲੀ ਤੇ ਨਾਮ ਵਰਗੀ ਸ਼ਖਸੀਅਤ ਆ, ਮਤਲਬ ਉਹਨਾਂ ਨੇ ਘਰੇ, ਅਸੀਂ ਉਹਨਾਂ ਦੇ ਗਏ ਤੇ ਸਾਰਾ ਪਰਿਵਾਰ, ਅੰਕਲ, ਆਂਟੀ, ਭਾਬੀ, ਬੱਚੇ, ਸਹੁਰਾ ਸਾਹਿਬ ਉਹਨਾਂ ਦੇ, ਤੇ ਉਹ ਸਾਰੇ ਅਸੀਂ ਗੋਲ ਗਲਾ, ਮਤਲਬ ਜਿਵੇਂ ਉਹ ਨੀ ਹੁੰਦਾ ਪਿੰਡ ਦਾ ਮਾਹੌਲ ਪੂਰਾ ਹੋ ਗਿਆ, ਤੇ ਉੱਥੇ ਤੇ ਜਾਣ ਦੇ ਸਾਨੂੰ ਫਰੂਟਾਂ ਦਾ ਪੂਰਾ ਟੋਕਰਾ।
0: ਵਾਹ ਵਾਹ ਵਾਹ,
5: ਮੈਨੂੰ ਨਾਨਕਿਆਂ ਵਾਲੀ ਹੀ ਫੀਲਿੰਗ ਆਈ, ਓਨੈਸਟਲੀ ਮੈਂ ਨਾਨਕੇ, ਇੰਨੀ ਇੱਜ਼ਤ ਮੇਰੇ ਸਹੁਰੇ ਨੀ ਮੇਰੀ ਕਰਦੇ।
0: ਵੈਰੀ ਸੈਟਲ ਬ੍ਰਦਰ, ਵੈਰੀ ਸੈਟਲ।
5: ਮੈਂ ਮੇਰੇ ਕੋਲ ਵਰਡਸ ਨਹੀਂ ਆ, ਮੇਰੇ ਕੋਲ ਪੂਰਾ ਵੀਕ ਬਿਜ਼ੀ ਸੀਗਾ, ਮੈਂ ਦੱਸਣਾ ਚਾਹੁੰਦੀ। ਫਿਰ ਮੈਨੂੰ ਫਰਾਈਡੇ ਇੱਕ ਵਧੀਆ ਦਿਨ ਲੱਗਾ, ਜਿੱਦਣ ਮੈਂ ਚੀਜ਼, ਕਿਉਂਕਿ ਮੇਰੀ ਛੁੱਟੀ ਆ, ਹੈਨਾ, ਮੈਂ ਕਿਹਾ ਮੈਂ ਤੁਹਾਨੂੰ, ਮਤਲਬ ਤੁਸੀਂ ਕਹਿਣਾ ਦਿਲ ਕਰਦਾ, ਹੁਣ ਤੁਸੀਂ ਮੈਂ ਕਿੰਨਿਆਂ ਨੂੰ, ਮੈਂ ਅੰਮ੍ਰਿਤ ਨੂੰ ਦੱਸਿਆ, ਜਿੰਨੇ ਵੀ ਇੱਥੇ, ਹੈਨਾ, ਤੇ ਉਹ ਭਾਜੀ ਕਹਿੰਦੇ ਜੀ ਆਇਆਂ ਨੂੰ, ਤੇ ਕਿਸੇ ਜਿਨ੍ਹਾਂ ਦੇ ਅਸੀਂ ਘਰੇ ਗਏ ਨਾ, ਤੇ ਇੱਕ ਇੱਕ 5-5, 10-10 ਮਿੰਟ ਪਹਿਲੇ ਸਰ ਭਾਈ ਨੇ ਨਾ ਫੋਨ ਕੀਤਾ ਕਿ ਆ ਰਹੇ ਹਾਂ, ਉਹਨਾਂ ਨੇ ਆ ਨੀ ਪੁੱਛਿਆ ਕਿੰਨੇ ਬੰਦੇ ਆ, ਉਹਨਾਂ ਨੇ ਕੁਛ ਨੀ ਪੁੱਛਿਆ, ਐਂਡ ਦੇ ਆਰ ਰੈਡੀ।
0: ਸਹੀ ਮੈਨੇਜਰ ਰੋਲ ਹੁੰਦਾ ਕੀ ਆ, ਕਿ ਦੱਸਣਾ ਪੈਂਦਾ ਕਿ ਹਾਂ ਆਊਂਗਾ।
5: ਮੈਂ ਤੁਹਾਨੂੰ ਮਤਲਬ ਮੈਂ ਕਹਿੰਦਾ ਕਿ ਸੱਚੀ ਤੁਸੀਂ ਨਾ ਬਿਨਾਂ ਦੱਸੇ ਵੀ ਚਲੇ ਜਾਓਗੇ ਨਾ ਉਹਨਾਂ ਕੋਲੇ, ਤੇ ਉਹ ਦੇ ਵਿਲ ਗਨ ਟ੍ਰੀਟ ਯੂ ਲਾਈਕ ਦੈਟ ਹੈ ਨਾ, ਤੁਸੀਂ ਜੂਸ ਜਿਹੜਾ ਪੀ ਰਹੇ ਹੋ ਨਾ ਇੰਨਾ ਫਰੈਸ਼ ਆ। ਫਿਰ ਉਹਨਾਂ ਖੇਤਾਂ ਦਾ ਗੇੜਾ ਲਵਾਇਆ ਭਾਈ ਨੇ, ਹੈਨਾ, ਫਿਰ ਖੇਤੀ ਬਾਰੇ ਦੱਸਿਆ ਕੀ ਕੀ ਪ੍ਰੋਬਲਮ ਆ ਰਹੀਆਂ, ਕੀ ਕਿੰਨਾ ਮਤਲਬ ਕੀ ਬੀਜ ਰਿਹਾ, ਕਮਾਲ ਦਾ ਫੀਲਿੰਗ ਸੀਗੀ। ਉੱਥੇ ਹੋਰ ਤਾਂ ਮੁਹੱਬਤ ਕੀ ਹੋਣੀ ਆ, ਉੱਥੇ ਤੁਸੀਂ ਸੋਚੋ ਕੁੱਤੇ ਬਿੱਲੀ ਤੇ ਕੁੱਕੜ ਇਕੱਠੇ ਇੱਕ ਦੂਜੇ ਦੀ ਸੇਫਟੀ ਮਤਲਬ ਇੱਕ ਦੂਜੇ ਨਾਲ ਖੇਡਣ ਦੇ, ਬਿੱਲੀ ਕੁੱਕੜ ਖੇਡਦੇ ਰਹਿੰਦੇ ਨੇ ਆਪਸ, ਕੁੱਤੇ ਬਿੱਲੀ ਤਾਂ ਮੈਂ ਇੱਥੇ ਆ ਕੇ ਸੁਣੇ ਸੀਗੇ, ਤੁਸੀਂ ਤਾਂ ਪਿੰਡਾਂ ਚਾਹ ਵੀ ਰੀਤ ਕਰਦੀ ਕੁੱਕੜ ਵੀ ਖੇਡਣ ਦੀ ਬਿੱਲੀ ਨਾਲ, ਕਮਾਲ ਹੋ ਗਈ ਯਾਰ। ਮਤਲਬ ਓਨੈਸਟਲੀ ਮਤਲਬ ਮੈਂ ਤੁਹਾਨੂੰ ਕਹਿੰਦਾ ਕਿ ਇੱਕ ਵਾਰੀ ਸ਼ੈਪਟਨ ਹੋ ਕੇ ਮਤਲਬ ਜੋ ਉਹਨਾਂ ਨੇ ਜੀਆ ਆ ਕੀਤਾ ਰੇਡੀਓ ਕਰਕੇ ਹੋ ਸਕਦਾ ਹੈ ਨਾ, ਕਿਉਂਕਿ ਪਰ ਮੈਨੂੰ ਲੱਗਦਾ ਕੋਈ ਵੀ ਜਾਏਗਾ ਨਾ
1: ਉਹ ਬੰਦੇ, ਜਿਹੜੀ ਜਿਹੜੀ ਮਹਿਮਾਨ ਨਵਾਜ਼ੀ ਹੁੰਦੀ ਹੈ ਨਾ ਉਹ ਕਿਸੇ ਨਾਮ ਕਰਕੇ ਨਹੀਂ ਹੁੰਦੀ, ਇਹ ਦਿਲ ਖੁੱਲਾ ਹੁੰਦਾ ਆ, ਜਿਨ੍ਹਾਂ ਦੇ ਦਿਲ 'ਚ ਚਾਅ ਹੁੰਦਾ ਨਾ ਵੀ ਕੋਈ ਸਾਡੇ ਘਰੇ ਆਵੇ, ਇਹ ਉੱਥੇ ਤੁਹਾਨੂੰ ਮਿਲਦੀ ਹੁੰਦੀ ਹੈ। ਅਫਕੋਰਸ ਰੇਡੀਓ ਕਰਕੇ ਵੀ ਇੱਕ ਪਲੱਸ ਪੁਆਇੰਟ ਹੋ ਜਾਂਦਾ,
5: ਬਟ ਮੈਨੂੰ ਲੱਗਦਾ ਕਿ ਇਹ ਬੰਦੇ ਹੀ ਇਹੋ ਜਿਹੇ ਸੀਗੇ ਸਾਰੇ
1: ਜੀ,
5: ਸਾਰੇ ਤੇ ਦੋ ਡਿਫਰੈਂਟ ਡੇਸ ਡਿਫਰੈਂਟ ਬੰਦਿਆਂ ਨੂੰ ਮੈਂ ਤਰੀਕਿਆਂ ਦੇ ਨਾਲ ਮਿਲਿਆ, ਗਰੁੱਪਸ ਡਿਫਰੈਂਟ ਨੇ ਹਨਾ, ਮਤਲਬ ਜਿਵੇਂ ਗੱਲ ਅਲੱਗ ਅਲੱਗ ਨੇ, ਪਰ ਸਾਰਿਆਂ ਕੋਲ ਟਾਈਮ ਹੈ, ਸਾਰਿਆਂ ਕੋਲ ਮਤਲਬ ਪੂਰਾ ਆਓ ਭਗਤ ਹੈ ਨਾ। ਮੇਰੇ ਵਾਸਤੇ ਸਭ ਤੋਂ ਸਟ੍ਰੇਂਜ ਗੱਲ ਆ ਸੀਗੀ ਕਿ ਇੱਕ ਅਣਜਾਣ ਬੰਦੇ ਜਿਹਨਾਂ ਨੂੰ ਪਤਾ ਕਿੰਨੀ 5-10 ਮਿੰਟ ਪਹਿਲੇ ਤੁਸੀਂ ਜਾ ਰਹੇ ਹੋ ਤੇ ਦੇ ਆਰ ਰੈਡੀ ਵਿਦ ਦੈਟ, ਕਿੰਨੀ ਦੇਰ ਚਾਹ ਰਹੇ, ਅੱਛਾ ਵਧੀਆ ਵਧੀਆ ਬਹੁਤ ਵਧੀਆ ਹੈ ਉਹ ਪਿੰਡਾਂ ਜੀ ਮੈਂ ਦੇਖਿਆ, ਤੇ ਮੈਂ ਤਾਂ ਥੈਂਕਸ ਹੀ ਕਰਦਾ, ਜਿਨ ਮਤਲਬ ਕਈ ਛੁੱਟ ਕੇ ਹੋਣੇ ਆ ਘਰ ਹੈ ਨਾ ਭਾਜੀ ਦੇ ਆਪਣੇ ਘਰੇ, ਅਸੀਂ ਨਹੀਂ ਅੰਦਰ ਜਾ ਸਕੇ, ਤੇ
1: I said thanks ਨਾ ਕਰੋ, ਜੋ ਉਹਨਾਂ ਨੇ ਕੀਤਾ, ਜੋ ਉਹਨਾਂ ਨੇ ਫਰਾਖ ਦਿਲੀ ਦਿਖਾਈ ਹੈ ਨਾ, ਉਹ ਕਿਉਂ ਨੀ ਅਸੀਂ ਵੀ ਦਿਖਾਉਂਦੇ ਆ।
5: ਹਾਂ ਬਿਲਕੁਲ ਬਿਲਕੁਲ, ਦੈਟਸ ਟਰੂ, ਕਿੰਨਾ ਕਿੰਨਾ ਆਣੀ ਚਾਹੀਦੀ ਆ।
1: ਹਾਂ ਕਿੰਨਾ ਕਿੰਨਾ ਵਧੀਆ ਹੋ ਜਾਊਗਾ ਨਾ, ਕਿ ਯੂ نو ਕੋਈ ਤੁਹਾਨੂੰ ਟੈਨਸ਼ਨ ਨਹੀਂ ਆ ਕਿ ਅੱਛਾ ਜਾਣਾ ਨਹੀਂ ਆਉਣਾ ਨਾ, ਇਟਸ ਓਕੇ ਕਮ।
5: ਬਿਲਕੁਲ ਬਿਲਕੁਲ ਐਬਸੋਲੂਟਲੀ,
1: ਨਹੀਂ ਨਹੀਂ ਵੀ ਨਹੀਂ ਵੀ ਠੀਕ ਹੈ, ਕੋਈ ਗੱਲ ਨਹੀਂ, ਇਕੱਠੇ ਚਾਹ ਬਣਾ ਲਾਂਗੇ,
5: ਇਟਸ ਓਕੇ। ਹਮ ਮਤਲਬ ਯੂ نو ਚਾਹ ਵੀ ਬਣਾਣੀ ਪੈਂਦੀ, ਜਿਹੜਾ ਸਮਾਨ ਮੇਰੇ ਕੋਲ ਬਣਾਣਾ ਵੀ ਨਹੀਂ ਪੈਂਦਾ।
4: ਥੈਂਕ ਯੂ ਬਾਈ, ਥੈਂਕ ਯੂ
5: ਬਾਈ। ਪਰ ਮੈਂ ਸਿਰਫ ਮਤਲਬ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਤਲਬ ਮੈਂ ਉਹੀ ਗੱਲ, ਮੇਰਾ ਵੀ ਵਿਚਾਰ ਆਈ ਸੀਗਾ ਕਿ ਇਟਸ ਨੋਟ ਓਨਲੀ ਅਬਾਊਟ ਰੇਡੀਓ, ਹਾਂਜੀ ਇਟਸ ਅਬਾਊਟ ਦੇ ਇਟਸ ਦੇ ਨੇਚਰ, ਕਿਉਂਕਿ ਸਾਰੇ ਕਿਵੇਂ ਐਵੇਂ ਹੋ ਸਕਦੇ ਨੇ। ਮੈਂ ਕੁਐਸਚਨ ਮੈਂ ਪੁੱਛਿਆ ਕਿ ਤੁਸੀਂ ਸ਼ਹਿਰ ਚ ਮੈਲਬਰਨ ਇੰਨੀ ਦੇਰ ਰਹਿ ਕੇ ਤੁਸੀਂ ਇੱਧਰ ਆ ਗਏ, ਇਟ ਵਾਸ ਅ ਡਿਫੀਕਲਟ ਡਿਸੀਜਨ, ਕਹਿੰਦੇ ਦੈਟਸ ਮਾਈ ਗਰੋਥ, ਉਹਨਾਂ ਦਾ ਆਂਸਰ ਸੀ ਮੇਰੀ ਗਰੋਥ ਆ ਮੇਰੇ ਅਕੋਰਡਿੰਗ, ਕਿ ਮੈਂ ਵਰਕ ਲਾਈਫ ਬੈਲੈਂਸ ਇੱਥੇ ਮੈਨੂੰ ਮਿਲਿਆ, ਉੱਥੇ ਮੇਰੇ ਕੋਲ ਵਰਕ ਲਾਈਫ ਬੈਲੈਂਸ ਘੱਟ ਸੀਗਾ, ਹੁਣ ਇੱਥੇ ਮੇਰਾ ਵਰਕ ਲਾਈਫ ਬੈਲੈਂਸ ਹੈ ਮੇਰੇ ਕੋਲ, ਦੈਟਸ ਮਾਈ ਗਰੋਥ। ਉੱਥੇ ਹੀ ਬੰਦੇ ਦਾ ਪਤਾ ਲੱਗ ਜਾਂਦਾ ਨਾ ਕਿ ਮਤਲਬ ਕਿਸ ਬਿਰਤੀ ਦੇ,
4: ਕਲੈਰਿਟੀ ਆਫ ਮਾਈਂਡ ਬੜਾ ਹਨਾ ਔਖਾ। ਥੈਂਕ ਯੂ ਸਿਮਰਨ ਜੀ,
1: ਥੈਂਕ ਯੂ ਵੈਰੀ ਮਚ,
5: ਥੈਂਕ ਯੂ ਜੀ, ਥੈਂਕ ਯੂ, ਚੰਗਾ ਦੁਨੀਆ ਹੀ,
1: ਥੈਂਕ ਯੂ, ਹੈਵ ਅ ਨਾਈਸ ਡੇ।
4: ਨਾਲੇ ਗੱਲ ਮੇਨ ਪਤਾ ਕੀ ਆ, ਮੈਂ ਤੁਹਾਡੇ ਲਈ ਨਾ ਸਿਮਰਨ ਭਾਈ ਮੈਂ ਗਾਣਾ ਕੱਢ ਕੇ ਰੱਖਿਆ ਹੋਇਆ ਕਿ ਕੋਈ ਵੀ ਤੁਹਾਨੂੰ ਕਵੇ ਨਾ ਯਾਰ ਕੀ ਹੈ, ਕੁਛ ਨੀ ਰੱਖਿਆ, ਕੁਛ ਨੀ ਰੱਖਿਆ ਪੀਣ ਪੂਣ ਚ, ਤਾਂ ਫਿਰ ਗੈਰੀ ਸੰਧੂ ਨੂੰ ਨਾ ਅੱਗੇ ਕਰ ਦਿਓ।

0: सही हो गया ना बिल्कुल मैं ठीक कहते ना एकदम
1: हाँ
0: क्या बात है बड़ी ना खुले दिल नाल गल दस दे
2: ਓਪੋਜ਼ਿਟ ਕਰੀਏ ਨਾ ਹੁਣ ਜਿੱਦਾਂ ਸਿਮਰਨ ਜੀ ਨੇ ਦੱਸਿਆ ਉਹਨਾਂ ਨੂੰ ਦੇਖ ਕੇ ਕਿੰਨੇ ਜਾਣੇ ਨੂੰ ਹੋਰ ਉਤਸ਼ਾਹ ਮਿਲਿਆ ਹੋਊਗਾ ਕਿ ਨਹੀਂ ਯਾਰ ਵਾਕਈ ਜਾ ਕੇ ਆਈਏ ਦੇਖ ਕੇ ਆਈਏ ਯੂ ਨੋ ਇਵੇਂ ਦੇ ਇਨਸਾਨ ਬਣੀਏ ਤਾਂ ਕਿ ਜਦੋਂ ਸਾਡੇ ਕੋਲ ਕੋਈ ਆਵੇ ਸਾਡੇ ਲਈ ਵੀ ਕੁਛ ਇਵੇਂ ਦਾ ਹਾਂ ਸਾਡੀ ਵੀ ਕੋਈ ਇਵੇਂ ਦੇ ਸ਼ਬਦ ਦੋ ਕਵੇ ਤਾਂ ਕਿੰਨਾ ਵਧੀਆ ਹੋਵੇ ਥੈਂਕ ਯੂ ਵੈਰੀ ਮੱਚ ਸਿਮਰਨ ਜੀ ਸਾਡੇ ਨਾਲ ਇਹ ਗੱਲਾਂ ਸ਼ੇਅਰ ਕਰਨ ਲਈ ਔਰ ਥੈਂਕ ਯੂ ਵੈਰੀ ਮੱਚ ਉਹਨਾਂ ਸਾਰਿਆਂ ਜਾਣਿਆਂ ਦਾ ਸ਼ੈਫਰਟਨ ਚੋਂ ਜਿਨ੍ਹਾਂ ਨੇ ਗੱਲਾਂ ਬਾਤਾਂ ਕੀਤੀਆਂ ਜਿਨ੍ਹਾਂ ਨੇ ਟਾਈਮ ਸਪੈਂਡ ਕੀਤਾ ਸਿਮਰਨ ਜੀ ਨਾਲ ਉਹਨਾਂ ਨੇ ਸਾਨੂੰ ਆ ਕੇ ਇੰਨਾ ਸੋਹਣੇ ਤਰੀਕੇ ਨਾਲ ਦੱਸਿਆ ਕਿ ਸਾਨੂੰ ਲੱਗਿਆ ਕਿ ਅਸੀਂ ਵੀ ਉੱਥੇ ਹੀ ਸੀਗੇ
0: ਮੈਨੂੰ ਵੀ ਇੱਦਾਂ ਹੀ ਲੱਗਾ ਕਿ ਮੈਂ ਵੀ ਘੁੰਮ ਫਿਰ ਆਇਆ ਧੁੱਪ ਮੈਨੂੰ ਖੁਦ ਨੂੰ ਧੁੱਪ ਉਹ ਮਹਿਸੂਸ ਹੋਣੀ ਸ਼ੁਰੂ ਹੋਈ ਕਿ ਹਾਂ ਬਈ ਮੈਂ ਵੀ ਨਾਲ ਹੀ ਬੈਠਾ ਭਾਈ ਦੇ ਦੈਟਸ ਗੁੱਡ ਵੈਰੀ ਸਵੀਟ ਵੈਰੀ ਸਵੀਟ ਤੇ ਇਧਰੋਂ ਜੀ ਸੁਖਵਿੰਦਰ ਭੈਣ ਜੀ ਭੇਜਦੇ ਨੇ ਇੱਕ ਉਹ ਯਾਰ ਮੈਂ ਐਨਕਾਂ ਲਾ ਲਈਆਂ ਫਿਰ ਵੀ ਮੈਨੂੰ ਅੱਗੇ ਜਾਣਾ ਪੈ ਰਿਹਾ ਨਾਮ ਹੈ ਜੀ ਨਜ਼ਮ ਹੈ ਮੇਰੇ ਹਿਸਾਬ ਨਾਲ ਰਵਿੰਦਰ ਲਾਲਾਪੁਰੀ ਦੀ ਮੁਲਾਕਾਤ ਕਿਸੇ ਦੇ ਕੋਲ ਹਾਂ ਚਲੋ ਮੈਂ ਹੋਰ ਲੱਗ ਹੀ ਆ ਗਿਆ ਮੁਲਾਕਾਤ ਕਿਸੇ ਦੇ ਕੋਲ ਖੜ ਜਾਣ ਜਾਂ ਨਾਲ ਬੈਠ ਜਾਣ ਦਾ ਨਾਮ ਨਹੀਂ ਇਹ ਸਰੀਰਾਂ ਦਾ ਨਹੀਂ ਰੂਹਾਂ ਦਾ ਸੰਪਰਕ ਹੁੰਦਾ ਹੈ ਕਈ ਲੋਕ ਸਾਰੀ ਉਮਰ ਮਿਲਦੇ ਰਹਿੰਦੇ ਹਨ ਪਰ ਮੁਲਾਕਾਤ ਕਦੇ ਨਹੀਂ ਹੁੰਦੀ ਤੇ ਕਈ ਵਾਰ ਇੱਕ ਪਲ ਹੀ ਸਦੀਆਂ ਦਾ ਅਹਿਸਾਸ ਬਣ ਜਾਂਦਾ ਹੈ ਜਦੋਂ ਕਿਸੇ ਦੀ ਹਾਜ਼ਰੀ ਵਿੱਚ ਸਮੇਂ ਦੀ ਰਫ਼ਤਾਰ ਠਹਿਰ ਜਾਵੇ ਸ਼ਬਦ ਬੇਲੋੜੇ ਹੋ ਜਾਣ ਅੱਖਾਂ ਗੱਲਾਂ ਕਰਨ ਲੱਗ ਪੈਣ ਤਾਂ ਫਿਰ ਮਨ ਆਪਣਾ ਸਾਰਾ ਬੋਝ ਉਤਾਰ ਦੇਵੇ ਸਮਝੋ ਉੱਥੇ ਮੁਲਾਕਾਤ ਹੋਈ ਹੈ ਸੱਚੀ ਮੁਲਾਕਾਤ ਉਹ ਹੈ ਜਿੱਥੇ ਇੱਕ ਇਨਸਾਨ ਤੁਹਾਨੂੰ ਸੁਣਨ ਤੋਂ ਪਹਿਲਾਂ ਸਮਝ ਲਵੇ ਅਤੇ ਤੁਹਾਡੀ ਅੰਦਰਲੇ ਹਨੇਰਿਆਂ ਵਿੱਚ ਆਪਣੇ ਅਹਿਸਾਸਾਂ ਦਾ ਇੱਕ ਦੀਵਾ ਜਗਾ ਦੇਵੇ ਬਹੁਤ ਖੂਬਸੂਰਤ ਥੈਂਕ ਯੂ ਸੋ ਮੱਚ ਅਤੇ ਮਨਿੰਦਰ ਕੌਰ ਰੱਖੜਾ ਜੀ ਸਾਨੂੰ ਦੱਸਦੇ ਨੇ ਫਿਲਮ ਦਾ ਨਾਮ ਹਾਂ ਹਾਂ ਉਹ ਜਿਹੜੀ ਮੈਂ ਫਿਲਮ ਨਹੀਂ ਪੁੱਛ ਰਿਹਾ ਸੀਗਾ ਉਹ ਵਾਲੀ ਫਿਲਮ ਦਾ ਨਾਮ ਦੱਸੋ ਅਮਰ ਪ੍ਰੇਮ ਨਾਮ ਹੈ ਜੀ ਫਿਲਮ ਦਾ ਰਾਜੇਸ਼ ਖੰਨਾ ਦੀ ਚਿੰਗਾਰੀ ਆਈ ਹੇਟ ਟੀਅਰਸ ਪੁਸ਼ਪਾ ਬੜੀ ਘੈਂਟ ਫਿਲਮ ਸੀ ਵੈਸੇ ਮੈਂ ਬਹੁਤ ਛੋਟੇ ਹੁੰਦੇ ਦੇਖੀ ਹੈ ਪਤਾ ਨਹੀਂ ਉਹਦਾ ਕੰਸੈਪਟ ਕੀ ਸੀਗਾ ਹੁਣ ਦੇਖਣੀ ਪਏਗੀ ਅਮਿਤਾਬ ਬੱਚਨ ਬਸੰਤ ਜੀ ਮੈਂ ਆਪਕੋ ਇਹ ਕਹਿਣਾ ਚਾਹੂੰਗਾ ਕਿ ਆਪ ਜਲਦੀ ਸੇ ਜਲਦੀ ਨੋਨੀਆ ਜੀ ਕੇ ਮਾਂ ਕੇ ਕੰਗਨ ਵਾਪਸ ਕਰ ਦੇ ਨਿਕਲਿਆ 2 ਘੰਟੇ ਬਾਅਦ ਸੱਪ ਦੀ ਘਰ ਵਾਲੀ ਬਾਹਰ ਆ ਕੇ ਕਹਿੰਦੀ ਭਾਜੀ ਉਹ ਘਰ ਨਹੀਂ ਆ ਤੁਸੀਂ ਕੱਲ ਨੂੰ ਆ ਜਾਓ ਚਲੋ ਮੈਂ ਕਹਿੰਦਾ ਐਟਲੀਸਟ ਕਟਸੀ ਤੇ ਹੈ ਨਾ ਕਟਸੀ ਹੋਣੀ ਬਹੁਤ ਜ਼ਰੂਰੀ ਹੈ ਵੈਰੀ ਗੁੱਡ
2: ਵੈਰੀ
0: ਬਹੁਤ ਅੱਛਾ ਤੇ ਇੱਧਰੋਂ ਸੁਖਦੀਪ ਸਿੰਘ ਘੁੰਮਣ ਸਾਹਿਬ ਕਹਿੰਦੇ ਨੇ ਕਿ ਮਨ ਦੀ ਘੜੀ ਬੁਝਾਰਤ ਕਿਸੇ ਤੋਂ ਬੁੱਝੀ ਨਾ ਜਾਵੇ ਹਾਸੇ ਠੱਠੇ ਹਰ ਸ਼ੁੱਕਰਵਾਰ ਨੂੰ ਗੰਜੀ ਪਾਵੇ ਮਨ ਦੀ ਦੌੜ ਮੰਜੀ ਦੇ ਆਸੇ ਪਾਸੇ ਘੁੰਮਦੀ ਜਾਵੇ ਥੱਕ ਹਾਰ ਕੇ ਬੰਦਾ ਤੋੜੇ ਆਪਣੀ ਹੀ ਮੰਜੀ ਦੇ ਪਾਵੇ ਆਪ ਹੀ ਆਪਣੇ ਮਨ ਦੀ ਗੱਲ ਸਭ ਨੂੰ ਸੁਣਾਵੇ ਹੱਸ ਹੱਸ ਕੇ ਸਭ ਦੇ ਢਿੱਡਾਂ ਚ ਪੀੜ ਪਾਵੇ ਗੰਜੀ ਦੇ ਮਨ ਦੀ ਗੱਲ ਕਿਸੇ ਤੋਂ ਬੁੱਝੀ ਨਾ
2: ਜਾਵੇ
0: ਕਹਿੰਦਾ ਘੁੰਮਣ ਹਾਸੇ ਠੱਟੇ ਹਰ ਸ਼ੁੱਕਰਵਾਰ ਨੂੰ ਗੰਜੀ ਪਾਉਂਦੀ ਜਾਵੇ ਵਾਹ ਵਾਹ ਵਾਹ ਮੈਨੂੰ ਬੁਰਾ ਫੀਲ ਹੋ ਰਿਹਾ ਗੰਜੀ ਵਾਸਤੇ ਇੰਨਾ ਪਿਆਰਾ ਲਿਖਿਆ ਮੈਂ ਕਿਹਾ ਯਾਰ ਹਾਂ ਵੈਸੇ ਹੋ ਤੇ ਗਲਤ ਹੀ ਰਿਹਾ ਦੇਖੋ ਜੋ ਵੀ ਹੈ ਇਹ ਹੈ ਤੇ ਗਲਤ ਹੈ ਜੀ ਮੈਂ ਲਾਈਕ ਨਹੀਂ ਕੀਤਾ ਇਹ ਰੋਂਗ ਹੈ ਅੱਜ ਤਾਂ ਹੈ ਬ੍ਰੇਕ ਤੇ ਜਾਣਾ ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਨਾ ਆਪਾਂ ਇੱਕ ਕਾਲਰ ਨੂੰ ਵਿਹਲਿਆਂ ਕਰ ਦਈਏ
2: ਜੀ ਪਲੀਜ਼
0: ਤੇ ਲੱਕੀ ਜੀ ਤੁਸੀਂ ਔਨ ਏਅਰ ਹੋ
2: ਸਤਿ ਸ਼੍ਰੀ ਅਕਾਲ ਲੱਕੀ ਜੀ
0: ਹੈਲੋ ਹੈਲੋ ਲੱਕੀ ਜੀ ਨੂੰ ਲੱਗਦਾ ਯਕੀਨ ਨਹੀਂ ਹੋ ਰਿਹਾ
2: ਐਡੀ ਜਲਦੀ ਪਹੁੰਚ
0: ਗਏ ਹੈ ਮੇਰੀ ਵਾਰੀ
3: ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਇੱਕ ਮਿੰਟ ਦੇ ਵਿੱਚ ਪੁੱਲ ਓਵਰ ਕਰ ਲਾਂ
2: ਅੱਛਾ ਜੀ
0: ਨਹੀਂ ਨਹੀਂ ਉਹ ਜ਼ਰੂਰੀ ਹੈ ਬਾਈ ਜੀ ਬਿਲਕੁਲ ਉਹ ਪਹਿਲਾਂ ਬਾਕੀ ਗੱਲਾਂ ਬਾਅਦ
2: ਪੁੱਲ ਓਵਰ ਕਰਨਾ ਜ਼ਰੂਰੀ ਹੈ
0: ਹਾਂ ਹਾਂ
2: ਬਿਕਾਜ਼ ਅਸੀਂ ਪ੍ਰਮੋਟ ਨਹੀਂ ਕਰਦੇ।
3: ਮੈਂ ਪੁੱਲਓਵਰ ਕਰ ਲਾਂ ਇਸ ਤੋਂ ਪਹਿਲਾਂ ਕੋਈ ਹੋਰ ਮੈਨੂੰ ਪੁੱਲਓਵਰ
0: ਨਹੀਂ ਆ ਗੱਲ ਸਹੀ। ਫਿਰ ਤੁਹਾਡਾ ਪੈਦਾ ਕਰਦੇ ਨਾ ਤੁਸੀਂ ਪੁੱਲਓਵਰ ਕਰੋ ਤੇ ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਛੇਤੀ ਛੇਤੀ ਕਰ ਲਿਆ। ਨਹੀਂ ਨਹੀਂ ਨਹੀਂ ਠੀਕ ਹੈ ਠੀਕ ਹੈ
3: ਮੈਂ ਤਾਂ ਹੀ ਦੇਖ
0: ਪਿਛਲੀ ਵਾਰ ਨਾ ਮੈਂ ਪਰ ਦੇਖੋ ਤੁਹਾਡਾ ਮੇਰਾ ਸਿਰਫ ਡੇਢ ਮਿੰਟ ਦਾ ਅੰਤਰ ਪਿਆ ਮੇਰੇ ਖਿਆਲ
2: ਨਾਲ।
0: ਵਾਕਈ ਵਾਕਈ ਪੂਰਾ ਟਾਈਮ ਸੀਗੇ ਔਨ ਕਾਲ ਸੀਗੇ ਇੱਥੇ ਸਾਡੇ ਕੋਲ ਗਲਿਚ ਜਿਹਾ ਨਹੀਂ ਸੀਗਾ ਤਦ ਤੇ ਜਿਸ ਤਰ੍ਹਾਂ ਹੀ ਮੈਂ ਓਕੇ ਕੀਤਾ ਅਪ ਕੀਤਾ ਨਾਲ ਹੀ ਪੈਨਲ ਡਾਊਨ ਹੋ ਗਿਆ ਉਹਨਾਂ ਦਾ। ਮੈਂ ਕਿਹਾ ਯਾਰ ਚਲੋ ਰੀਲੀ ਸੋਰੀ। ਹੋਰ ਲੱਕੀ ਜੀ ਕਿਵੇਂ ਹੋ ਠੀਕ ਠਾਕ ਕਿੱਦਾਂ ਦਾ ਜਾ ਰਿਹਾ ਵੀਕ ਤੁਹਾਡਾ ਬੈਸਟ ਚੀਜ਼ ਕੋਈ ਇਸ ਵੀਕ?
3: ਬੈਸਟ ਵੀਕ ਚ ਚੀਜ਼ ਰਹੀ ਹੈ ਚੇਤੇ ਕਰਨੀ ਪੈਣੀ ਆ ਮੇਰਾ ਤਾਂ ਸਾਰਾ ਵੀਕ ਚ
2: ਯੂ ਨੋ ਇਹ ਤੋਂ ਪਤਾ ਲੱਗਦਾ ਕਿ ਸਾਡੇ ਸਾਡੇ ਸਾਰੇ ਲਿਸਨਰਸ ਜਿਹੜੇ ਨੇ ਚੜ੍ਹਦੀ ਕਲਾ ਵਾਲੇ ਨੇ।
0: ਹਾਂ ਇਹ ਵੀ ਗੱਲ ਠੀਕ ਆ
2: ਯੂ ਨੋ
0: ਇਹ ਵੀ ਗੱਲ
3: ਕੋਈ ਵਧੀਆ ਰਿਹਾ ਬਸ ਯਾਰਾਂ ਦੋਸਤਾਂ ਨਾਲ ਗੱਲਾਂ ਹੋ ਗਈਆਂ ਕਾਫੀ ਦਿਨ ਤੋਂ ਪਿਛੜੇ ਹੋਏ ਸੀ ਇੱਕ ਦੋ ਨਾਲ ਗੱਲ ਨਹੀਂ ਹੋਈ ਸੀ ਮਹੀਨੇ 3-4 ਹੋ ਗਏ ਸੀ।
0: ਹਾਏ ਮੈਂ ਤੁਸੀਂ ਮੈਨੂੰ ਚੇਤਾ ਕਰਾ
2: ਓਹੋ
0: ਅਸੀਂ ਵੀ ਕਰਦੇ
3: ਹਾਂ ਬਾਕੀ ਲੌਂਗ ਵੀਕਐਂਡ ਹੈਗਾ ਵਾ ਬਾਕੀਆਂ ਨਾਲ ਅੱਜ ਸ਼ਾਮ ਨੂੰ ਕਰ ਲਾਂਗੇ ਗੱਲ ਮਾਹੌਲ ਬਣਾ ਕੇ।
0: ਕੀ ਬਾਤ ਹੈ ਅੱਜ ਮਾਹੌਲ ਹੈ ਹਰ ਪਾਸੇ
2: ਮਾਹੌਲੋ ਮਾਹੌਲ ਹੋਇਆ ਪਿਆ
0: ਗੁੱਡ ਗੁੱਡ ਗੁੱਡ
3: ਮਾਹੌਲ ਸਿਮਰਨ ਭਾਜੀ ਬਣਾ ਗਏ
0: ਬਣਨਾ ਹੀ ਚਾਹੀਦਾ ਕਿ ਸਾਰੇ ਸਾਰੇ ਉਹਨਾਂ ਦੇ ਨਾਂ ਤੇ ਹੋਣਾ ਬਿੱਲ ਫਾੜ ਲਓ।
2: ਮੈਨੂੰ ਮੇਰੇ ਲਈ ਚਾਹੀਦਾ ਆ।
0: ਅੱਛਾ ਠੀਕ ਹੈ
3: ਜੀ
0: ਭਾਈ
3: ਠੀਕ ਹੈ ਜੀ ਕੁਇਕਲੀ ਕਰ ਲਈਏ ਫਿਰ ਆਪਾਂ ਫਿਰ ਦੁਬਾਰਾ ਰੋਡ ਤੇ ਜਾਣਾ।
0: ਜੀ ਜੀ ਜੀ
3: ਨਾ ਰੋਕ ਲਵੋ ਮੈਨੂੰ ਨਾ ਅੱਜ ਪੀਣ ਦਿਓ ਯਾਰੋ ਰੋਕ ਲਵੋ ਮੈਨੂੰ ਨਾ ਅੱਜ ਪੀਣ ਦਿਓ ਯਾਰੋ ਮੋੜ ਲਵੋ ਮਰਨੇ ਤੋਂ ਮੈਨੂੰ ਜਿਉਣ ਦਿਓ ਯਾਰੋ ਮੇਰੇ ਪਾਪ ਮੇਰੀ ਬੇਈਮਾਨੀ ਸੁਣੋ ਮੇਰੀ ਹੀ ਜ਼ੁਬਾਨੀ ਧੋਖਾ ਕਰਮਾਂ ਤੋਂ ਕਮਾਇਆ ਮੁੱਲ ਜਾਵੇ ਨਾ ਚੁਕਾਇਆ ਜਿੰਦ ਹੋਈ ਲੀਰਾ ਲੀਰਾ ਨੂੰ ਅੱਜ ਸਿਉਣ ਦਿਓ ਯਾਰੋ ਰੋਕ ਲਵੋ ਮੈਨੂੰ ਨਾ ਅੱਜ ਪੀਣ ਦਿਓ ਯਾਰੋ ਮੋੜ ਲਵੋ ਮਰਨੇ ਤੋਂ ਮੈਨੂੰ ਜੀਣ ਦਿਓ ਯਾਰੋ।
0: ਵਾਹ ਵਾਹ ਵਾਹ ਬਹੁਤ ਸੋਹਣਾ ਬਾਈ
2: ਵੈਰੀ ਨਾਈਸ।
3: ਤਾਂ ਇਧਰੋਂ ਉਧਰੋਂ ਜੋੜ ਅੱਖਰ ਕੁਝ ਲਿਖਿਆ ਏ ਇਧਰੋਂ ਉਧਰੋਂ ਜੋੜ ਅੱਖਰ ਕੁਝ ਲਿਖਿਆ ਏ ਅੱਧ ਟੁੱਟੇ ਅਰਮਾਨਾਂ ਵਿੱਚ ਕੁਝ ਧੁਖਿਆ ਏ ਬਲਦੀ ਲਾਟ ਦੀ ਇਸ ਅੱਗ ਦੀ ਬਲਦੀ ਲਾਟ ਇਸ ਅੱਗ ਦੀ ਵਿੱਚ ਨਾ ਤੇਲ ਪਾਓ ਜਿਉਂਦੀ ਦੇਹ ਦੀ ਮਰੀ ਆਤਮਾ ਫੂਕ ਆਓ ਬਲਦੀ ਲਾਟ ਇਸ ਅੱਗ ਦੀ ਵਿੱਚ ਨਾ ਤੇਲ ਪਾਓ ਜਿਉਂਦੀ ਦੇਹ ਦੀ ਮਰੀ ਆਤਮਾ ਫੂਕ ਆਓ ਆਪਣਿਆਂ ਦੇ ਦਿੱਤੇ ਤਸੀਹਿਆਂ ਨੂੰ ਵੀ ਤਾਂ ਹੱਕ ਹੈ ਆਪਣਿਆਂ ਦੇ ਦਿੱਤੇ ਤਸੀਹਿਆਂ ਨੂੰ ਵੀ ਤਾਂ ਹੱਕ ਹੈ ਚੁੱਪ ਕਰ ਜੋ ਉਹਨੂੰ ਵੀ ਕੁਝ ਕਹਿਣ ਦਿਓ ਯਾਰੋ ਰੋਕ ਲਵੋ ਮੈਨੂੰ ਨਾ ਅੱਜ ਪੀਣ ਦਿਓ ਯਾਰੋ ਮੋੜ ਲਵੋ ਮਰਨੇ ਤੋਂ ਮੈਨੂੰ ਜਿਉਣ ਦਿਓ ਯਾਰੋ।
0: ਬਹੁਤ ਸੁੰਦਰ ਬਾਈ ਬਹੁਤ ਸੁੰਦਰ
2: ਵੈਰੀ ਨਾਈਸ
0: ਵਾਹ ਵਾਹ ਵਾਹ
2: ਜੀ ਸਾਹਿਬ ਬਹੁਤ ਸੋਹਣੀ।
3: ਫਿਰ ਕਰਜ਼ੇ ਕਿੰਨੇ ਪਤਾ ਨਹੀਂ ਕੁਝ ਸੋਚਿਆ ਨਹੀਂ ਫਿਰ ਕਰਜੇ ਕਿੰਨੇ ਪਤਾ ਨਹੀਂ ਕੁਝ ਸੋਚਿਆ ਨਹੀਂ ਛੱਡ ਖੁਦ ਨੂੰ ਮਾੜੀ ਨਜ਼ਰੇ ਕੋਈ ਲੋਚਿਆ ਨਹੀਂ ਸਰਬੱਤ ਦਾ ਭਲਾ ਅਰਦਾਸ ਮੇਰੀ ਜੇ ਕਬੂਲ ਹੋਵੇ ਸਰਬੱਤ ਦਾ ਭਲਾ ਅਰਦਾਸ ਮੇਰੀ ਜੇ ਕਬੂਲ ਹੋਵੇ ਸਭਨਾ ਦੇ ਹਿੱਸੇ ਬਸ ਖੁਸ਼ੀਆਂ ਹੋਣ ਇਹੋ ਅਸੂਲ ਹੋਵੇ ਨਾ ਚੰਨ ਤੇ ਚਾੜੋ ਔਕਾਤ ਵਿੱਚ ਲੱਕੀ ਰਹਿਣ ਦਿਓ ਯਾਰੋ ਰੋਕ ਲਵੋ ਮੈਨੂੰ ਨਾ ਅੱਜ ਪੀਣ ਦਿਓ ਯਾਰੋ ਮੋੜ ਲਵੋ ਮਰਨੇ ਤੋਂ ਮੈਨੂੰ ਜੀਣ ਦਿਓ ਯਾਰੋ ਮੈਨੂੰ ਜੀਣ ਦਿਓ ਯਾਰੋ।
2: ਵੈਰੀ ਨਾਈਸ
0: ਵਾਹ ਜੀ ਵਾਹ ਭਾਈ ਬਿਊਟੀਫੁਲ
2: ਵੈਰੀ ਨਾਈਸ
0: ਕਰਾ ਛੋੜੀਏ ਵੀਰ ਜੀ ਬਿਊਟੀਫੁਲ ਬਹੁਤ ਵਧੀਆ ਸੀ
2: ਬਹੁਤ ਵਧੀਆ ਥੈਂਕ ਯੂ
3: ਬਹੁਤ ਵਧੀਆ ਥੈਂਕ ਯੂ ਭਾਜੀ, ਥੈਂਕ ਯੂ, ਸੌਰੀ ਮੈਂ ਥੋੜਾ ਜਿਹਾ ਬੀਜ਼ੀ ਚੱਲ ਰਿਹਾ, ਮੈਂ ਤਾਂ
2: ਸਟੈਂਡ ਇਟਸ ਓਕੇ ਇਟਸ ਓਕੇ, ਕੈਰੀ ਓਨ, ਇੰਜੋਏ ਯੂਰ ਡੇ,
1: ਕੈਰੀ ਓਨ ਆਸੀ ਸਾਹਿਬ,
3: ਵੀ ਵਿਲ ਕੈਚ ਯੂ ਨੈਕਸਟ ਵੀਕ,
2: ਨੈਕਸਟ ਵੀਕ, ਯੈਪ,
1: ਨੈਕਸਟ ਵੀਕ ਜੀ,
2: ਨੈਕਸਟ ਫ੍ਰਾਈਡੇ ਇਸੇ ਦਿਨ ਇਸੇ ਟਾਈਮ,
3: ਆ ਟਾਈਮ ਅੱਗੇ ਪਿੱਛੇ ਹੋ
0: ਸਕਦਾ ਨਹੀਂ, ਮੈਂ ਫੋਨ ਪੱਕਾ ਚੱਕੂਗਾ, ਆਈ ਪ੍ਰੋਮਿਸ, ਔਨ ਦੈਟ ਨੋਟ
3: 12 ਦੇ ਵਿੱਚ ਇਸੇ ਟਾਈਮ,
2: ਓਕੇ ਜੀ, ਯੈਸ,
0: ਟੇਕ ਕੇਅਰ ਜੀ, ਟੇਕ ਕੇਅਰ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਕੀ ਬਾਤ ਹੈ ਯਾਰ, ਬਹੁਤ ਵਧੀਆ ਘੈਂਟ ਸੁਣਾਤਾ, ਤੇ ਹੁਣ ਮੈਨੂੰ ਲੱਗਦਾ ਕਿ ਮੈਨੂੰ ਨਾ ਬ੍ਰੇਕ ਲੈਣੀ ਪੈਣੀ ਹੈ, ਤੇ ਹੁਣ ਇਸ ਤਰ੍ਹਾਂ ਮੈਂ ਕਰ ਨਹੀਂ ਸਕਦਾ, ਹੈ ਨਾ, ਇਹ ਚੀਜ਼ ਗਲਤ ਕੰਮ ਨਹੀਂ ਕਰਨਾ ਚਾਹੀਦਾ, ਜਿਸ ਤਰ੍ਹਾਂ
2: ਆਪਾਂ, ਨਹੀਂ ਨਹੀਂ
0: ਨਹੀਂ ਨਹੀਂ, ਮੈਂ ਦੱਸਣ ਲੱਗਾ ਨਾ, ਗੈਸ ਲਾਈਟ ਹੀ ਕਰਤਾ ਯਾਰ, ਦੱਸ ਰਿਹਾ, ਜਿਸ ਤਰ੍ਹਾਂ ਅਸੀਂ ਸਿਮਰਨ ਭਾਜੀ ਦੇ ਬਣੇ ਹੋਏ ਮਾਹੌਲ ਨੂੰ ਵੇਵੀ ਕੀਤਾ ਸੀਗਾ, ਤੇ ਆਪਾਂ ਫਿਰ ਮਤਲਬ ਅਸੀਂ ਸਾਹਿਬ ਨੂੰ ਕਿਉਂ ਪਿੱਛੇ ਰੱਖੀਏ, ਤੇ ਮਾੜਾ ਤੁਸੀਂ ਗਾਣਾ ਇੰਜੋਏ ਕਰੋ, ਮੈਂ ਛੇਤੀ ਆਇਆ, ਛੇਤੀ ਆਇਆ,

0: ਯੈਸ ਯੈਸ ਯੈਸ ਯੈਸ ਤੂੰ ਤੱਕ ਤੂਤੀਆਂ ਦਹੀਂ ਜਮਾ ਲਓ ਸਾਰੇ ਸਾਰੇ ਗਾਇਸ ਗਰਮੀਆਂ ਆ ਗਈਆਂ ਓ ਲੱਸੀ ਪੀ ਲਓ ਗਾਇਸ
1: ਦਹੀਂ ਤੋਂ ਲੱਸੀ ਤੋਂ ਮੈਨੂੰ ਇੱਕ ਚੀਜ਼ ਯਾਦ ਆ ਗਈ ਜਿਹੜੀ ਮੈਂ ਅੱਜ ਆਲੇ ਹੁਣ ਆਪਾਂ ਤੁਸੀਂ ਮੈਸੇਜਸ ਪੜ੍ਹ ਲਓ ਫਿਰ ਮੈਂ ਸ਼ੇਅਰ ਕਰਨੀ
0: ਨਹੀਂ ਨਹੀਂ ਪਹਿਲਾਂ ਤੁਸੀਂ ਸ਼ੇਅਰ ਕਰੋ ਮੈਂ ਮੈਸੇਜ ਬਾਅਦ ਚੋਂ ਪੜੂੰਗਾ
1: ਨੂੰ
0: ਨਹੀਂ ਪਹਿਲੇ ਤੁਹਾਡੀ ਵਾਰੀ
1: ਅੱਛਾ ਫਿਰ ਤੁਸੀਂ ਫਿਰ ਮੈਨੂੰ ਪੁੱਛੋ ਫਾਰਮੈਲਿਟੀ ਦੇ ਨਾਲ ਕਿ ਅੱਜ ਦੇ ਇਹ ਵਾਲੇ ਵੀਕ ਚ ਕੀ ਤੁਹਾਡੇ ਨਾਲ ਚੰਗਾ ਹੋਇਆ
0: ਉਹ ਅਸੀਂ ਭੁੱਲੀ ਗਏ ਦੇਖੋ ਇੱਕੋ ਚੀਜ਼ ਦੀ ਸਲਾਹ ਕੀਤੀ ਸੀ ਇੱਕ ਦੂਸਰੇ ਨੂੰ ਪੁੱਛਣਾ ਦੇਖੋ ਇਹ ਹਾਲ ਨੇ ਪੂਰ ਪ੍ਰੋਫੈਸ਼ਨਲਿਜ਼ਮ ਗਾਇਸ ਪੂਰ ਪ੍ਰੋਫੈਸ਼ਨਲਿਜ਼ਮ ਨੋਨੀਆ ਜੀ ਤੁਹਾਡੇ ਨਾਲ ਇਸ ਹਫਤੇ ਸਭ ਤੋਂ ਬੈਸਟ ਕੀ ਹੋਇਆ
1: ਮੇਰੇ ਲਈ ਬੈਸਟ ਤਾਂ ਹਰ ਰੋਜ਼ ਹੀ ਹੁੰਦਾ ਰਹਿੰਦਾ
0: ਆ ਯਾਰ
1: ਇਹ ਥੋੜੇ ਜਿਹਾ ਤੁਹਾਨੂੰ ਟੀਜ਼ ਕਰਨ ਲਈ ਸੀ ਨਹੀਂ ਛੋਟਿਆਂ ਨੂੰ ਥੋੜੇ ਜਿਹਾ ਟੀਜ਼ ਕਰਦੇ ਰਹਿਣਾ ਚਾਹੀਦਾ ਹੁੰਦਾ ਨਾ
0: ਵਧੀਆ ਗੱਲ ਆ
1: ਸੋ ਯੂ نو ਵਾਟ ਆ ਵਾਸ ਲੁਕਿੰਗ ਫੋਰਵਰਡ ਟੂ ਮੇਕ ਵਨ ਚਟਨੀ ਬਹੁਤ ਟਾਈਮ ਤੋਂ
0: ਕਿਹੜੀ ਵਾਲੀ
1: ਲਸਣ ਤੇ ਮਿਰਚਾਂ ਦੀ ਲਾਲ ਮਿਰਚਾਂ ਦੀ ਚਟਨੀ
0: ਓ ਵਾਹ
1: ਐਂਡ ਇਟਸ ਰੀਲੀ ਰੀਲੀ ਗੁੱਡ ਫੋਰ ਹੈਲਥ ਐਜ਼ ਵੈਲ ਉਹਦੇ ਹੈਲਥ ਬੈਨੀਫਿਟ ਵੀ ਬਹੁਤ ਨੇ ਜਿੱਦਾਂ ਤੁਹਾਨੂੰ ਕੋਲੈਸਟ੍ਰੋਲ ਵਗੈਰਾ ਦੀ ਪ੍ਰੋਬਲਮ ਆ ਜਾਂ ਨਾੜੀਆਂ ਜਿਹਨਾਂ ਵੇਨਸ ਜਿਹਨਾਂ ਦੀ ਹੋ ਜਾਂਦੀਆਂ ਨੇ ਐਂਡ ਹਾਰਟ ਦੀ ਕੋਈ ਮਾੜੀ ਮੋਟੀ ਪ੍ਰੋਬਲਮ ਆ ਉਹਨਾਂ ਸਭ ਲਈ ਜੇ ਤੁਸੀਂ ਇਹਨੂੰ ਰੈਗੂਲਰ ਬੇਸ 'ਤੇ ਖਾਂਦੇ ਹੋ ਤਾਂ ਬਹੁਤ ਫਾਇਦੇਮੰਦ ਰਹਿੰਦੀ ਹੈ ਨਾ ਉਹ ਮੇਰੇ ਤੋਂ ਬਣ ਨਹੀਂ ਸੀ ਰਹੀ ਐਂਡ ਦੈਨ ਆਈ ਵਾਸ ਥਿੰਕਿੰਗ ਯਾਰ ਪਤਾ ਨਹੀਂ ਕਿੱਡੀ ਕੁ ਟੇਢੀ ਖੀਰ ਆ ਜਿਹੜੀ ਮੇਰੇ ਤੋਂ ਬਣਨੀ ਨਹੀਂ ਹੈਗੀ ਦੈਨ ਵਨ ਫਾਈਨ ਡੇ ਵਟ ਆਈ ਡਿਡ ਮੈਂ ਮਿਰਚਾਂ ਨੂੰ ਨਾ ਥੋੜ੍ਹੀ ਜਿਹੀਆਂ ਹੈਂਡਫੁਲ ਆਫ ਲਾਲ ਮਿਰਚਾਂ ਲਿੱਤੀਆਂ ਉਹਨਾਂ ਨੂੰ ਲੱਸੀ ਦੇ ਵਿੱਚ ਭਿਉਂਆ ਓਵਰਨਾਈਟ ਲੱਸੀ ਦੇ ਵਿੱਚ ਭਿਉ ਕੇ ਸਵੇਰ ਨੂੰ ਕੱਢਿਆ ਕੱਢ ਕੇ ਜਿੰਨੀ ਕੁ ਮਿਰਚਾਂ ਸੀਗੀਆਂ ਥੋੜ੍ਹੀ ਜਿਹੀ ਉਦੋਂ ਜ਼ਿਆਦਾ ਲਸਣ ਪਾ ਕੇ ਉਹਨਾਂ ਨੂੰ ਗ੍ਰਾਇੰਡ ਕਰਕੇ ਯੈਸ ਫਿਰ ਪਾਇਆ ਉਹਦੇ 'ਚ ਦੇਸੀ ਘਿਓ ਥੋੜ੍ਹਾ ਜਿਹਾ
0: ਓਕੇ
1: ਫਿਰ ਥੋੜ੍ਹਾ ਜਿਹਾ ਦੇਸੀ ਘਿਓ ਨਾ ਟੂ ਮੱਚ ਥੋੜ੍ਹਾ ਜਿਹਾ ਦੇਸੀ ਘਿਓ
0: ਜ਼ਿਆਦਾ ਨਹੀਂ ਥੋੜ੍ਹਾ
1: ਉਹਦੇ 'ਚ ਪਾਇਆ ਥੋੜ੍ਹਾ ਜਿਹਾ ਜੀਰਾ ਥੋੜ੍ਹੀ ਜਿਹੀ ਅਜਵੈਣ ਥੋੜ੍ਹੀ ਜਿਹੀ ਕਲੌਂਜੀ
0: ਵਾਹ
1: ਤਿੰਨ ਚੀਜ਼ਾਂ ਐਂਡ ਦੈਨ ਪਾ ਕੇ ਵਿੱਚ ਲਸਣ ਐਂਡ ਮਿਰਚਾਂ ਉਹਨੂੰ ਚੰਗੀ ਤਰ੍ਹਾਂ ਭੁੰਨਿਆ ਜਦ ਤੱਕ ਓਇਲ ਉੱਪਰ ਨਹੀਂ ਆ ਗਿਆ ਜਦੋਂ ਓਇਲ ਉੱਪਰ ਆ ਗਿਆ ਦੈਨ ਵੀ ਐਡ ਲਿਟਲ ਬਿਟ ਆਫ ਸਾਲਟ ਥੋੜ੍ਹੀ ਜਿਹੀ ਚੀਨੀ ਥੋੜ੍ਹਾ ਜਿਹਾ ਵਿਨੇਗਰ ਕਿਆ ਮਜ਼ੇਦਾਰ ਚਟਨੀ ਫਨੀ ਥਿੰਗ ਇਜ਼ ਜਦੋਂ ਬੱਚੇ ਖਾ ਲੈਣ ਨਾ ਘਰ ਦੇ ਨੀ ਬਾਹਰ ਵਾਲੇ ਵੀ ਬੱਚੇ ਖਾ ਲੈਣ
0: ਉਹ ਕਹਿੰਦੇ ਕਿ
1: ਉਹ ਚੀਜ਼ ਫਿਰ ਪਤਾ ਲੱਗ ਜਾਂਦੀ ਹੈ ਕਿ ਹਾਂ
0: ਇਹ ਹੈ ਵੀ ਥੋੜੀ ਟ੍ਰਿਕੀ ਹੈ ਮਤਲਬ ਜਿਸ ਤਰ੍ਹਾਂ ਤੁਸੀਂ ਮੈਨੂੰ ਲਸਣ ਤੇ ਮਿਰਚ ਕਹਿੰਦੇ ਮੈਂ ਵਾਸ ਲਾਈਕ ਕਿ ਕੌਣ ਹੀ ਕਿਉਂ ਹੀ ਖਾਏਗਾ ਮਤਲਬ ਬੱਚੇ ਖਾ ਗਏ ਤਾਂ ਮਤਲਬ
1: ਯੈਸ ਇਟ ਦੇ ਵਰ ਸੇਇੰਗ ਮਮੀ ਇਟਸ ਬੈਟਰ ਦੈਨ ਸਰਾਚਾ
0: ਓਹ ਗੁੱਡ
1: ਦੈਟ ਵਾਸ ਅ ਕੰਪਲੀਮੈਂਟ ਇਟ ਵਾਸ
0: ਕੈਂਟ ਕੰਪਲੀਮੈਂਟ ਹੋ ਗਿਆ ਕਾਫੀ
1: ਦੈਟਸ ਵਾਟ ਆਮ ਸੇਇੰਗ ਦੇ ਵਰ ਸੇਇੰਗ ਮਮੀ ਇਟਸ ਬੈਟਰ ਦੈਨ ਸਰਾਚਾ ਸੋ ਇਟਸ ਅ ਕੰਪਲੀਮੈਂਟ ਫਾਰ ਮੀ ਐਂਡ ਆਈ ਲਾਈਕਡ ਇਟ ਐਂਡ ਦੈਨ ਹੋਰ ਬੱਚਿਆਂ ਨੂੰ ਵੀ ਕੀਤਾ ਐਂਡ ਦੈਨ ਮੋਰ ਟਾਪ ਆਫ ਦੈਟ ਆਈ ਹੈਵ ਅ ਮੋਰ ਡਿਮਾਂਡ ਕਿ ਆਂਟੀ ਮੇਕ ਇਟ ਫਾਰ ਅਸ ਐਸ ਵੈਲ
0: Okay.
1: Yes.
0: Wow,
1: so this weekend, long weekend, I think I'm going to peel the garlic and I'm going to make more chutney to spread.
0: You can do that, like you said, in American TV shows, I've seen it.
1: Yeah.
0: ਗ੍ਰੈਂਡਮਾਸ ਰੈਸਿਪੀ ਕਰਕੇ ਆਪਣੀ ਉਹ ਲੋਕ ਆਪਣੀ ਗ੍ਰੈਂਡਮਾ ਦੀ ਆਪਣੀ ਮਦਰ ਦੀ ਫੋਟੋ ਜੀ ਖਿੱਚ ਕੇ ਨਾ ਗਲਾਸ ਜਾਰ ਦੇ ਉੱਪਰ ਚਿਪਕਾ ਕੇ ਫਿਰ ਉਹ ਬਣਾਉਂਦੇ ਤਾਂ ਫਿਰ ਬੰਦਾ ਵੇਚਦਾ ਉਹਦੇ ਅੰਦਰ ਵੈਸੇ ਪਰ ਜਿਹੜਾ ਮੈਨੂੰ ਸ਼ੋਅ ਯਾਦ ਆਇਆ ਨਾ ਉਹਦੇ ਅੰਦਰ ਬੇਸਿਕਲੀ ਉਹ ਆਪਣੀ ਮੰਮੀ ਨੂੰ ਇਹ ਕਹਿੰਦਾ ਕਿ ਮੰਮੀ ਮੇਰੇ ਘਰ ਨਾ ਤੁਸੀਂ ਪੈਸਟੋ ਬਹੁਤ ਵਧੀਆ ਬਣਾਉਂਦੇ ਹੋ ਮੇਰੇ ਘਰ ਨਾ ਹਾਊਸ ਪਾਰਟੀ ਮੈਂ ਕਰ ਰਿਹਾ ਬਹੁਤ ਘੈਂਟ ਤੇ ਸਾਰਿਆਂ ਨੇ ਆਉਣਾ ਤੇ ਉਹ ਆਪਣੀ ਮਾਤਾ ਤੋਂ ਬਣਵਾ ਲੈਂਦਾ 50-60 ਗਲਾਸ ਤੇ ਬਾਅਦ ਚੋਂ ਬਾਹਰ ਵੇਚਣਾ ਸ਼ੁਰੂ ਕਰਦਾ ਕਿਉਂਕਿ ਉਹਨੂੰ ਝੂਠ ਬੋਲਿਆ ਹੁੰਦਾ ਕਿ ਉਹ ਜੋਬ ਕਰਦਾ ਪਰ ਉਹ ਜੋਬ ਕਰ ਨਹੀਂ ਰਿਹਾ ਸੋ ਮਤਲਬ ਇੱਧਰ ਹੀ ਸਿਚੁਏਸ਼ਨ ਨਾ ਹੋਵੇ ਕਿਸੇ ਨਾਲ ਗਾਇਸ ਪਰ ਅਦਰਵਾਈਜ਼ ਯੂ ਸ਼ੁਡ ਗੋ ਫਾਰ ਇਟ ਮੈਨੂੰ ਰੈਸਪੀ ਬੜੀ ਵਧੀਆ ਲੱਗੀ ਸੁਣ ਕੇ
1: ਮਾਈ ਡਾਟਰ ਇਜ਼ ਆਫਟਰ ਮੀ ਫਾਰ ਸੋ ਲੌਂਗ ਮਮੀ ਯੂ ਸ਼ੁਡ ਸਟਾਰਟ ਵੀ ਯੂ ਸਟਾਰਟ ਮੈਂ ਅਚਾਰ ਚਟਨੀਆਂ ਬਣਾਉਣ ਦਾ ਮੈਨੂੰ ਸ਼ੌਂਕ ਹੈ ਪਰ ਮੈਂ ਖਾ ਨਹੀਂ ਸਕਦੀ
0: ਅੱਛਾ
1: ਦਿਸ ਵਨ ਆਈ ਲਾਈਕਡ ਇਟ
0: ਓਕੇ
1: ਆਈ ਮੈਂ ਓਨਲੀ ਵਨ ਅਚਾਰ ਆਈਲ ਟੇਕ ਉਹ ਜਿਹੜਾ ਅਦਰਕ ਹੁੰਦਾ ਨਾ ਸਿਰਕੇ ਚ ਪਾਇਆ ਹੁੰਦਾ ਸਾਲਟ ਸਿਰਕਾ ਐਂਡ ਅਦਰਕ ਦੈਟਸ ਵਾਟ
0: ਮੈਂ ਕਹਿ ਰਿਹਾ ਦੇਖੋ ਡਿਮਾਂਡ ਸਪਲਾਈ ਆਪਾਂ ਦੇਖੋ ਮੈਂ ਬਚਪਨ ਤੋਂ ਮੈਂ ਸੇਲਸ ਚ ਰਿਹਾ ਤੁਹਾਨੂੰ ਪਤਾ ਮੈਂ ਸਭ ਤੋਂ ਪਹਿਲਾ ਪੀਸ ਆਫ ਕਲੋਥ ਕਿਸ ਉਮਰ ਚ ਵੇਚਿਆ ਸੀਗਾ
1: ਕਿਸ ਉਮਰ ਚ
0: 4.5 ਸਾਲ ਦਾ ਸੀਗਾ ਮੈਂ
1: ਓ ਰੀਲੀ
0: ਯੈਸ ਮਾਈ ਫਾਦਰ ਯੂਜ਼ ਟੂ ਟੈਲ ਮੀ ਕਹਿੰਦੇ ਕਿ ਕੋਈ ਕਸਟਮਰ ਆਇਆ ਹੋਇਆ ਸੀਗਾ ਦੁਕਾਨ ਤੇ ਉਹ ਥਾਂ ਜੇ ਹੁੰਦੇ ਨਾ ਗੋਲ ਗੋਲ ਜੇ ਬਣਾਉਂਦੇ ਤੇ ਮੈਂ ਹੁਣ 3-4 ਸਾਲ ਦੇ ਬੱਚੇ ਨਹੀਂ ਕਰਨਾ ਮੈਂ ਸਿਰਾ ਜਿਹੜੇ ਇਕੱਠੇ ਜੇ ਹੋਏ ਹੋਣੇ ਤੇ ਮੈਂ ਉਹਨਾਂ ਦਾ ਪਹਾੜ ਜਿਹਾ ਬਣਾ ਲੈਂਦਾ ਸੀਗਾ ਤੇ ਇਹ ਸਭ ਕਰੀ ਜਾਣਾ ਤੋ ਕਾਫੀ ਕੁਛ ਵੇਖ ਲਿਆ ਉਹ ਲੇਡੀਜ਼ ਆਈਆਂ ਸੀਗੀ ਉਹਨੂੰ ਪਸੰਦ ਨਹੀਂ ਆਇਆ ਤੇ ਫਿਰ ਮੈਂ ਨਾ ਸਰ ਆਪਣੇ ਵੱਲੋਂ ਕਹਿੰਦੇ ਤੂੰ ਆਪਣੀ ਮਸਤੀ 'ਚ ਜਾ ਰਿਹਾ ਸੀਗਾ ਥਾਂ ਲੈ ਕੇ ਉਹ ਕਹਿੰਦੇ ਹਾਏ ਬੜਾ ਪਿਆਰਾ ਬੱਚਾ ਇਹ ਸਾਡੇ ਲਈ ਲੈ ਕੇ ਆਇਆ ਹਾਂ ਹਾਂ ਬਿਲਕੁਲ ਮੈਂ ਇਹ ਗੱਲ ਤੁਹਾਨੂੰ ਕਿਉਂ ਦੱਸੀ ਹੈ ਕਿਉਂਕਿ ਮੇਰੇ ਅੰਦਰ ਸੇਲਸ ਬਹੁਤ ਪੁਰਾਣੀ ਕੂਟ ਕੂਟ ਕੇ ਭਰੀ ਹੈ ਤੇ ਦੇਖੋ ਮੈਂ ਗੱਲ ਕੀਤੀ ਨਾ ਤੁਹਾਡੇ ਨਾਲ ਇਸ ਡਿਮਾਂਡ ਆ ਗਈ ਹੈ ਰੌਬੀ ਰੌਬ ਭਾਈ ਦੀ ਕਹਿੰਦੇ ਨੋਨੀਆ ਜੀ ਮੇਕ ਫਾਰ ਅਸ ਦੇਖਿਆ
1: ਯੈਸ ਡੈਫੀਨੇਟਲੀ
0: ਡੈਫੀਨੇਟਲੀ ਜੀ ਓਨਲੀ $39 ਅਜਾ ਮੈਂ ਤੁਹਾਨੂੰ PID ਭੇਜ ਦਿੰਦਾ ਸਹੀ ਹੋ ਗਿਆ ਨਾ
1: ਨੋ ਇਟਸ ਇਟਸ ਵੈਰੀ ਵੈਰੀ ਹੈਲਦੀ ਅਚਾਰ ਇਟਸ ਗੁੱਡ ਗੁੱਡ ਫੋਰ ਹੈਲਥ ਦੇ ਸੈਟ ਕੇ ਅਗਰ ਤੁਸੀਂ ਇੱਕ ਚਮਚਾ ਵੀ ਲੈਂਦੇ ਹੋ ਨਾ ਸਵੇਰੇ ਸ਼ਾਮ ਵੀ ਰੋਟੀ ਦੇ ਨਾਲ ਐਂਡ ਮਜ਼ੇਦਾਰ ਥਿੰਕ ਕੀ ਹੈ ਕਿ ਉਹਨੂੰ ਪੂੜੀ ਨਾਲ ਖਾ ਕੇ ਦੇਖਿਆ ਮਜ਼ੇਦਾਰ
0: ਕਿਹੜਾ ਉਹ ਲਸਣ ਵਾਲੀ
1: ਚਟਨੀ ਨਾ ਐਂਡ ਦੈਨ ਉਹਤੋਂ ਬਾਅਦ ਉਹਨੂੰ ਜਿਹੜੀ ਤੰਦੂਰੀ ਰੋਟੀ ਨਾਲ ਖਾਇਆ ਲਾਜਵਾਬ ਫਿਰ ਹੋਰ ਕੀ ਬਣਾਇਆ ਸੀਗਾ ਆਲੂ ਵਾਲਾ ਪਰੌਂਠਾ
0: ਵਾਹ
1: ਮਜ਼ੇਦਾਰ
0: ਮੰਮੀ ਸੁਣ ਰਹੇ ਮੇਰਾ ਪਰੌਂਠੇ ਖਾਣ ਦਾ ਮਨ ਕਰ ਗਿਆ ਮੈਂ ਐਕਚੁਅਲੀ ਕੱਲ੍ਹ ਉਹਨਾਂ ਨੇ ਕਿਹਾ ਮੈਂ ਕਿਹਾ ਬਹੁਤ ਹੋ ਗਿਆ
1: ਸਬਜ਼ੀਆਂ
0: ਮੈਂ ਕਿਹਾ ਹੁਣ ਭਾਰਦਵਾਜ ਸਾਹਿਬ ਹੁਣ ਤੋਂ ਨਹੀਂ ਖਾ ਰਹੇ ਪਰੌਂਠੇ ਓਕੇ ਬਹੁਤ ਭਾਰੇ ਹੋ ਗਏ ਨੇ ਠੀਕ ਹੈ ਆਪਾਂ ਭਾਰਦਵਾਜ ਨਹੀਂ ਆ ਭਾਰਦਵਾਜ ਗੱਲਾਂ ਠੀਕ ਹੈ ਤੇ ਪਰ ਮੰਮੀ ਜਸਟ ਬਿਕੋਜ ਆਫ ਦਿਸ ਲੇਡੀ ਮੰਮੀ ਅੱਜ ਕੱਲ੍ਹ ਤੋਂ ਮੈਂ ਹੈਗਾ ਡਾਈ
1: ਗੋਭੀ ਦੇ ਪਰੌਂਠੇ
0: ਹੈ
1: ਗੋਭੀ ਲਵ ਇਟ ਆਪਣੇ ਮਾਮੇ ਤੋਂ ਕਿਸੇ ਦਿਨ ਕਹਿ ਕੇ ਦੇਖਿਓ
0: ਗੋਭੀ ਵਾਲੇ ਬਣਾਉਂਦੇ ਮੈਂ ਗੋਭੀ ਦਾ ਨਾ ਬਹੁਤਾ ਫੈਨ ਨਹੀਂ
1: ਨੋ ਮਾਈ ਰੈਸਪੀ ਗੋਭੀ ਨੂੰ ਤੁਸੀਂ ਸ਼੍ਰੈਡ ਕੱਦੂਕਸ ਕਰਨਾ ਹੈ ਜਾਂ ਉਹਨੂੰ ਉਹਦੇ ਚ ਚੌਪਨ ਚ ਪਾ ਕੇ ਕਰ ਲੈਣਾ
0: ਯੇ
1: ਤਾਂ ਕਿ ਉਹਦਾ ਪਾਣੀ ਨਾ ਜ਼ਿਆਦਾ ਨਿਕਲੇ
0: ਓਕੇ
1: ਉਹਦੇ ਵਿੱਚ ਪਾਉਣੀ ਨੇ ਤੁਸੀਂ ਥੋੜੀ ਜਿਹੀ ਲਾਲ ਮਿਰਚ
0: ਉਹ ਫਿਰ ਤਾਂ ਮੈਂ ਖਾਊਂਗਾ ਹੀ ਨਹੀਂ
1: ਨਹੀਂ ਖਾਂਦੇ ਹਰੀ ਮਿਰਚ ਪਾ ਲਓ
0: ਓਹੋ ਉਹ ਵੀ ਨਹੀਂ ਮੈਂ ਖਾ ਪਾਉਂਗਾ
1: ਫਿਰ ਕਾਲੀ ਮਿਰਚ ਪਾ ਲਓ
0: ਕਾਲੀ ਮਿਰਚ ਪਾ ਲਓ
1: ਐਂਡ ਦੈਨ ਲਸਣ ਪਾਓ ਉਹਦੇ ਚ
0: ਡਨ
1: ਦੈਟਸ ਇਟ ਐਂਡ ਦੈਨ ਜਦੋਂ ਰੋਟੀ ਬੇਲਣੀ ਹੈ ਨਾ ਉਦੋਂ ਥੋੜਾ ਜਿਹਾ ਨੂਣ ਉਦੋਂ ਪਾਉਣਾ ਤਾਂ ਕਿ ਉਹਦਾ ਪਾਣੀ ਨਾ ਛੱਡ ਜਾਵੇ ਗੋਭੀ ਦਾ ਨਾ ਆਈ ਡੋਂਟ ਲਾਈਕ ਗੋਭੀ ਨੂੰ ਨਿਚੋੜ ਕੇ ਜਾਂ ਪਾਣੀ
0: ਗੋਭੀ ਵੈਸੇ ਨਹੀਂ ਚੰਗੀ ਲੱਗਦੀ ਕਿੱਦਾਂ ਦੀ ਪਰਸਨੈਲਿਟੀ ਹੈ ਅਜੀਬ ਜੀ ਹੈ ਤਾਂ ਹੀ ਦੇਖੋ ਕੱਲੀ ਕੱਲੀ ਜੀ ਹੁੰਦੀ ਹੈ ਅਲੱਗ ਜੀ ਹਨਾ ਮੈਨੂੰ ਨਹੀਂ ਅੱਛੀ ਲੱਗਦੀ
1: ਗੋਭੀ ਮੈਨੂੰ ਆਈ ਐਮ ਨਾਟ ਮਚ ਫੈਨ ਆਫ ਗੋਭੀ ਬਟ ਯੈਸ ਗੋਭੀ ਦਾ ਪਰਾਂਠਾ ਲਵ ਇਟ ਸਿਰਫ ਉਹ ਚ ਲਸਣ ਪਿਆ ਹੋਵੇ ਬਸ ਹੋਰ ਕੁਝ ਨਹੀਂ ਲਸਣ ਥੋੜਾ ਜਿਹਾ ਜੇ ਗਰਮ ਮਸਾਲਾ ਪਾਉਣਾ ਉਹ ਤੇ ਕਾਲੀ ਮਿਰਚ
0: ਕ੍ਰਿਸ਼ਨਾ ਇੱਕ ਘੰਟਾ ਹੋਰ ਚਲੋ ਇਹ ਤਾਂ ਤੁਹਾਡੀ ਗੱਲ ਤਾਂ ਹੋ ਗਈ ਡਨ ਤੇ ਇੱਕ ਚੀਜ਼ ਬਹੁਤ ਵਧੀਆ ਹੋ ਗਈ ਹੈ ਜੀ
1: ਯੈਸ
0: ਕਿ ਮੰਡ ਸਾਹਿਬ ਬਾਹਰ ਆ ਗਏ ਨੇ ਲੈ ਕਹਿੰਦੇ ਨਹੀਂ ਕੋਈ ਚੱਕਰ ਵਾਲੀ ਗੱਲ ਨੀ ਉਹਨਾਂ ਨੇ ਫੋਟੋ ਭੇਜਤੀ ਆ ਇਹ ਹੁਣ ਮਨ ਸਾਹਿਬ ਦੱਸੋ ਤੁਸੀਂ ਮੈਂ ਕੱਲੀ ਫੋਟੋ ਡਿਸਕ੍ਰਾਈਬ ਨਹੀਂ ਕਰੂੰਗਾ ਜੇ ਕਰੋਗੇ ਨਾ ਤਾਂ ਹੀ ਆ ਵੈਸੇ ਪਤਾ ਕੀ ਮੈਨੂੰ ਨਾ ਨਿੰਜਾ ਟਰਟਲ ਨੀ ਆਉਂਦੇ ਹੁੰਦੇ ਸੀਗੇ ਜਿਸ ਤਰ੍ਹਾਂ ਓਦਾਂ ਦੀ ਇੱਕ ਫੋਟੋ ਬਣੀ ਹੋਈ ਹੈ ਮਤਲਬ ਕਹਿ ਲਓ ਦੋ ਚਿਹਰੇ ਆ ਇੱਕ ਰੋਬੋ ਹੈ ਤੇ ਇੱਕ ਹਰੇ ਜਿਹੇ ਰੰਗ ਦਾ ਚਿਹਰਾ ਬਣਿਆ ਪਿਆ ਦੇ ਆਰ ਕਾਰਟੂਨਸ ਤੇ ਜਿਹੜਾ ਰੋਬੋ ਆ ਨਾ ਉਹ ਜਿਹੜੇ ਹਰੇ ਰੰਗ ਦੇ ਚਿਹਰੇ ਵਾਲੇ ਕੋਈ ਕਾਰਟੂਨ ਬਣਿਆ ਪਿਆ ਨਾ ਉਹ ਤੇ ਸਪਰੇਅ ਕਰਦਾ ਪਿਆ ਤੇ ਉਹ ਜਿਹੜਾ ਉਹ ਸਪਰੇ ਮਾਰਦਾ ਪਿਆ ਨਾ ਉਹਦੇ ਨਾਲ ਉਹਦੀ ਜਿਹੜਾ ਬੋਡੀ ਦਾ ਕਲਰ ਹਰੇ ਤੋਂ ਪਰਪਲ ਹੁੰਦਾ ਪਿਆ ਬੜੀ ਮਤਲਬ ਵੈਰੀ ਜੈਂਜੀ ਆਰਟ ਮਨਸਾ ਵੀ ਮੈਂ ਦੇਖਿਆ ਬਾਏ ਹਾਰਡ ਜੈਂਜੀ ਨੇ
1: ਯੈਸ
0: ਹਨਾ
1: ਦੇਖੋ ਦਿਲ ਤੋਂ ਹਮੇਸ਼ਾ ਸਭ ਨੂੰ ਜਵਾਨ ਹੋਣਾ ਚਾਹੀਦਾ
0: ਹਾਂ ਨਾ ਨਾਲੇ ਆਰਟਿਸਟ ਨੂੰ ਹਮੇਸ਼ਾ ਰਹਿਣਾ ਚਾਹੀਦਾ
1: ਐਗਜ਼ੈਕਟ
0: ਸਾਹਿਲ ਲੁਧਿਆਣਵੀ ਸਾਹਿਬ ਕਹਿੰਦੇ ਸੀਗੇ ਉਹ ਮਤਲਬ ਇਹ ਫਸਟ ਪਰਸਨ ਬੇਸਿਸ ਦੀ ਗੱਲ ਨਹੀਂ ਹੈ ਉਹਨਾਂ ਨੇ ਜਦੋਂ ਜਾਵੇਦ ਅਖਤਰ ਸਾਹਿਬ ਨੇ ਪਹੁੰਚੇ ਕਰਨ ਲਈ ਸਟਰਗਲ ਕਰਨ ਲਈ ਪਹੁੰਚੇ ਬੰਬੇ ਸੋ ਸਾਹਿਰ ਯੂਜ਼ ਟੂ ਬੀ ਹਿਜ਼ ਮੈਂਟਰ ਤੇ ਉਹਦੇ ਅੰਦਰ ਉਹ ਕਹਿੰਦੇ ਆ ਕਿ ਸਾਨੂੰ ਇੱਕੋ ਚੀਜ਼ ਉਹਨਾਂ ਨੇ ਦੱਸੀ ਸੀ ਕਿ ਆਪਣੇ ਆਪ ਨੂੰ ਫਕੀਰ ਕਹਿੰਦੇ ਸੀਗੇ ਖੁਦ ਤੇ ਉਹ ਕਹਿੰਦੇ ਕਿ ਫਕੀਰ ਕਾ ਕਹਿਣਾ ਤੋਂ ਇੱਕ ਹੀ ਹੈ ਬੇਟਾ ਸ਼ਾਇਰ ਕੀ ਉਮਰ ਕੋਈ ਵੀ ਹੋ ਹਮੇਸ਼ਾ 21 ਸਾਲ ਕਾ ਲਗਨਾ ਚਾਹੀਏ ਨੌਜਵਾਨ ਹਮੇਸ਼ਾ ਸੋ ਬਾਈ ਠੀਕ ਹੈ ਬਾਈ ਫਿਰ ਇਹ ਵਾਲੀ ਗੱਲ ਹੈ
1: ਦੈਟ ਇਜ਼ ਦ ਪ੍ਰਾਈਮ ਟਾਈਮ ਆਫ ਯੋਰ ਲਾਈਫ ਨਾ ਜਦੋਂ ਤੁਸੀਂ ਯੂ ਆਰ ਇੰਜੋਇੰਗ ਐਵਰੀਥਿੰਗ
0: ਹਾਂ
1: ਤੁਹਾਡੇ ਚ ਮਸਤੀ ਵੀ ਹੁੰਦੀ ਹੈ ਤੁਹਾਡੇ ਚ ਬਚਪਨਾ ਵੀ ਹੁੰਦਾ ਹੈ ਐਂਡ ਦੈਨ ਯੂ ਆਰ ਯੂ ਨੋ ਸਟੈਪਿੰਗ ਟੂ ਦਾ ਆਪਣੀ ਜਵਾਨੀ ਵਾਲ ਪੈਰ ਵੀ ਰੱਖਿਆ ਹੁੰਦਾ ਹੈ ਸੋ ਇਟਸ ਆਲ ਗੁੱਡ ਹਾਈ ਐਨਰਜੀ
0: ਹਾਂ ਹਾਈ ਐਨਰਜੀ ਇਧਰ ਗੁਰਸੇਵਕ ਸਿੰਘ ਸਿੱਧੂ ਜੀ ਵੀ ਕਹਿੰਦੇ ਨੇ ਨੌਨੀਆ ਜੀ ਕ੍ਰਿਸਪਰ ਦੱਸੋ ਕ੍ਰਿਸਪਰ ਕੀ ਹੁੰਦਾ ਬਈ
1: ਬਿਜ਼ਨਸ ਸ਼ੁਰੂ ਕਰਨਾ ਨਾ ਪਹਿਲਾਂ ਯਾਰ 39 ਦਾ ਹੀ ਵੇਚਣਾ
0: 39 ਦਾ ਵੇਚੋ ਭਾਵੇਂ ਪੱਲੇ 42 ਲੱਗ ਰਹੇ ਨਹੀਂ ਇਹਨੇ ਕਿਹਾ ਸੀਗਾ ਬ੍ਰਾਹਮਣ ਵਾਕ ਵੀ ਕੋਈ ਚੀਜ਼ ਹੈ ਛਿੜਕ ਰਹੇ
1: ਅਸੀਂ ਭੁੱਖਣ ਭਾਣੇ ਬੈਠੇ ਹਾਂ ਸਵੇਰ ਦੇ, ਸਾਨੂੰ ਆਲੂ ਦੇ ਪਰੌਂਠੇ ਭੇਜਦੇ ਹੋ ਤੁਸੀਂ?
0: ਅੱਛਾ ਮੈਂ ਯਾਰ ਸਿਮਰਨ ਭਾਅ ਜੀ ਵੀ ਦੇਖੋ ਕਿਆ ਗੱਲਾਂ ਕਰ ਰਹੇ, ਕਹਿੰਦੇ ਮੈਨੂੰ ਲੱਗਾ ਕ੍ਰਿਸ਼ਨਾ ਕਹੇਗਾ ਕਿ 4 ਸਾਲ 'ਚ ਮੈਂ ਆਪਣਾ ਭਰਿਆ ਨੈਪੀ ਵੇਚਿਆ ਸੀ ਯਾਰ, ਇਹ ਤਾਂ ਕੋਈ ਗੱਲ ਨਾ ਹੋਈ ਸੱਜਣਾ।
1: ਨਹੀਂ ਨਹੀਂ,
0: ਹਾਂ
1: 4 ਸਾਲ ਤੱਕ ਕਿਹੜਾ ਨੈਪੀ ਪਾਉਂਦਾ ਹੈ?
0: ਹਾਂ ਆਈ ਐਮ ਪ੍ਰੀਟੀ ਮਚ ਸ਼ੋਰ ਨਹੀਂ ਪਾਉਂਦਾ ਹੋਊਗਾ, ਬਾਕੀ ਇੰਨੇ ਛੋਟੇ ਬੱਚੇ ਅੱਗੋਂ ਮੈਂ ਦੇਖੇ ਨਹੀਂ ਹੈ ਕਿ ਮੈਂ ਸੈਂਪਲ ਸਾਈਜ਼ ਕਹਿ ਦਵਾਂ ਹਾਂ ਨਹੀਂ ਪਾਉਂਦਾ ਹੈ ਨਾ।
1: ਮੈਂ ਦੱਸਦੀ ਹਾਂ,
0: ਹਾਂ ਤੁਸੀਂ ਦੱਸੋ, ਸਹੀ ਹੈ ਨਾ? ਇੱਦਾਂ ਹੀ ਹੈ ਨਾ,
1: 4 ਸਾਲ ਤੱਕ ਕੋਈ ਬੱਚਾ ਨਹੀਂ ਪਾਉਂਦਾ, ਅੰਡਲ ਨਾਲ ਕੋਈ ਬਾਹਲੀ ਜਿੱਲੀ ਮਾਂ ਹੋਵੇ।
0: ਹਾਂ ਨਹੀਂ ਨਹੀਂ, ਫਿਰ ਮਾਤਾ ਜੀ ਤਾਂ ਨਹੀਂ ਆਪਣੇ ਇਸ ਤਰ੍ਹਾਂ ਦੇ, ਹਾਂ ਬੱਚਾ ਹੋ ਸਕਦਾ ਪਰ ਮੈਂ ਵੀ ਨਹੀਂ ਹਾਂ। ਤੇ ਆਪਾਂ ਹੁਣ ਲਵਾਂਗੇ ਆਪਣਾ ਅਗਲਾ ਕਾਲਰ, ਸੰਜੂ ਸਿੰਘ ਜੀ ਤੁਸੀਂ ਔਨ ਏਅਰ ਹੋ।
1: ਸਤਿ ਸ਼੍ਰੀ ਅਕਾਲ ਸੰਜੂ ਸਿੰਘ ਜੀ।
0: ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਠੀਕ ਠਾਕ।
1: ਸਤਿ ਸ਼੍ਰੀ ਅਕਾਲ ਸੰਜੂ ਜੀ, ਕੀ ਹਾਲ ਚਾਲ?
2: ਬਹੁਤ ਵਧੀਆ, ਤੁਸੀਂ ਸੁਣਾਓ?
1: ਬਹੁਤ ਵਧੀਆ ਜੀ, ਹੋਰ ਸੁਣਾਓ, ਤੁਹਾਡਾ ਦਿਨ ਕਿੱਦਾਂ ਦਾ ਨਿਕਲ ਰਿਹਾ ਹੈ?
2: ਦਿਨ ਬਹੁਤ ਵਧੀਆ ਜੀ,
1: ਦੈਟਸ ਗੁੱਡ।
0: ਫਿਰ ਵੀਕਐਂਡ ਹੈ, ਲੌਂਗ ਵੀਕਐਂਡ ਹੈ ਸ਼ੁਰੂ।
1: ਯੈਸ
2: ਹਾਂਜੀ।
0: ਸੰਜੂ ਜੀ ਤੁਸੀਂ ਵੇਖਦੇ ਹੋ ਫੁੱਟੀ?
2: ਨਹੀਂ ਜੀ।
0: ਅੱਛਾ ਤੁਸੀਂ ਵੀ ਨਹੀਂ ਵੇਖਦੇ ਯਾਰ, ਕੋਈ ਤਾਂ ਦੇਖੋ ਫੁੱਟੀ। ਅੱਛਾ ਚਲੋ ਠੀਕ ਹੋ ਗਿਆ, ਸਹੀ ਹੈ।
2: ਅੱਜ ਪਹਿਲੀ ਵਾਰ ਫੋਨ ਕਰ ਰਿਹਾ ਜੀ, ਮੈਂ ਉਹਦਾ ਮੈਸੇਜ ਕਰਦਾ ਹੁੰਦਾ ਡੇਲੀ
0: ਜੀ,
2: ਤੇ ਸੁਣਦਾ ਹੁੰਦਾ ਹਾਂ ਜੀ।
1: ਜੀ ਆਇਆਂ ਨੂੰ ਜੀ,
0: ਜੀ ਆਇਆਂ ਨੂੰ। ਤੁਹਾਨੂੰ ਸਾਡੀ ਆਵਾਜ਼ ਇੰਨੀ ਵਧੀਆ ਲੱਗੀ ਜਾਂ ਇੰਨੇ ਇਰੀਟੇਟ ਹੋ ਗਏ ਕਿ ਅੱਜ ਫੋਨ ਹੀ ਕਰਨਾ ਪਏਗਾ ਯਾਰ, ਦੋਨਾਂ ਚੋਂ ਕੀ ਸੀਗਾ?
2: ਨਹੀਂ ਭਾਜੀ, ਅਸੀਂ ਨਾ ਸ਼ਨੀਵਾਰ ਨੂੰ ਆਪਣਾ ਉਹਨੂੰ ਆਪਣਾ ਸਿਮਰਨ ਭਾਜੀ ਨੂੰ ਮਿਲੇ
1: ਜੀ। ਅੱਛਾ ਜੀ, ਤੁਸੀਂ ਸ਼ੈਪਟਨ ਤੋਂ?
2: ਹਾਂਜੀ ਸ਼ੈਪਟਨ ਤੋਂ ਬੋਲਦੇ ਜੀ।
1: ਅੱਛਾ ਜੀ,
2: ਹਾਂ ਜੀ, ਮਿਲ ਕੇ ਬਹੁਤ ਵਧੀਆ ਲੱਗਿਆ ਉਹਨਾਂ ਨੂੰ। ਪਹਿਲਾਂ ਪਨੀਤ ਭਾਜੀ ਨੂੰ ਤਾਂ ਪਹਿਲਾਂ ਹੀ ਮਿਲੇ ਸੀ, ਰਣਜੋਤ ਭਾਜੀ ਨੂੰ ਮਿਲੇ ਸੀ, ਤੇ ਇਸ ਵਾਰ ਸਿਮਰਨ ਭਾਜੀ ਨੂੰ ਮਿਲਣ ਦਾ ਮੌਕਾ ਮਿਲਿਆ ਜੀ, ਬਹੁਤ ਵਧੀਆ ਲੱਗਿਆ ਮਿਲ ਕੇ।
1: ਉਹਨਾਂ ਨੇ ਜੋ ਤੁਹਾਡੇ ਸਾਰਿਆਂ ਬਾਰੇ ਦੱਸਿਆ ਆ, ਉਹ ਸਾਨੂੰ ਸੁਣ ਕੇ ਸਾਡਾ ਦਿਲ ਗਦ ਗਦ ਹੋ ਗਿਆ। ਸਾਡਾ ਵੀ ਦਿਲ ਕਰਦਾ ਕਿ ਅਸੀਂ ਵੀ ਜਾ ਕੇ ਇੱਕ ਵਾਰੀ ਚੱਕਰ ਲਾ ਕੇ ਆਈਏ, ਸ਼ੈਪਟਨ ਦੇਖ ਕੇ ਆਈਏ, ਇੰਨਾ ਪਿਆਰ ਕਿੱਥੇ ਹੈ।
0: ਜੀ ਜੀ ਜੀ, ਇਨਫੈਕਟ ਬਾਈ ਜੀ, ਅੱਜ ਸੁਖਵਿੰਦਰ ਕੌਰ ਜੀ ਨੇ ਜਿਹੜੀ ਮੁਲਾਕਾਤ ਪੋਇਟਰੀ ਭੇਜੀ ਸੀ, ਮੈਂ ਥੋੜ੍ਹੇ ਦੇਰ ਪਹਿਲਾਂ ਪੜ੍ਹੀ ਆ, ਉਹਨਾਂ ਨੇ ਫਿਰ ਨੀਚੇ ਇਹ ਡੈਡੀਕੇਟ ਵੀ ਤੁਹਾਨੂੰ ਸਾਰਿਆਂ ਨੂੰ ਕੀਤੀ ਆ ਸ਼ੈਪਟਨ।
1: ਵਾਹ,
2: ਥੈਂਕ ਯੂ ਭਾਜੀ, ਥੈਂਕ ਯੂ,
0: ਬਹੁਤ ਬਹੁਤ ਵਧੀਆ ਜੀ, ਬਹੁਤ ਵਧੀਆ,
1: ਵੈਰੀ ਨਾਈਸ।
0: ਤੇ ਫਿਰ ਮਤਲਬ ਆ ਜਾਈਏ ਫਿਰ, ਹੈ ਮਾਹੌਲ ਪੂਰਾ ਵੇਰੀ ਰੱਖ ਲਓ ਤੁਸੀਂ ਉੱਥੇ।
2: ਹਾਂਜੀ ਹਾਂਜੀ ਭਾਜੀ, ਆਓ ਜ਼ਰੂਰ ਆਓ ਭਾਜੀ, ਅਸੀਂ ਤਾਂ ਕਹਿੰਦੇ ਆ ਵੀ ਸਾਰੇ ਆਓ।
1: ਹਾਂ ਜ਼ਰੂਰ ਜੀ,
0: ਵੈਰੀ ਸਵੀਟ,
1: ਤੁਹਾਡੀ ਜ਼ੁਬਾਨ ਮੁਬਾਰਕ ਹੋਵੇ, ਪੂਰੀ ਟੀਮ ਨਾਲ ਹੀ ਆਵਾਂਗੇ ਫਿਰ, ਅਸੀਂ ਸਾਰੇ ਜਣੇ ਸਾਰੇ ਮਿਲ ਕੇ ਸਾਰੇ ਮਸਤੀ ਕਰਾਂਗੇ। ਮੇਲੇ
0: ਹੁੰਦੇ ਹੈ ਨਾ ਵੈਸੇ ਸ਼ੈਪਟਨ?
1: ਹਾਂਜੀ
2: ਹਾਂ,
0: ਕਵਰ ਕਰਨ ਗਿਆ ਮੇਰੇ ਖਿਆਲ ਨਾਲ। ਨਾਈਸ ਨਾਈਸ।
1: ਹੋਰ ਸੰਜੂ ਜੀ, ਅੱਜ ਕੀ ਸੁਣਾਓਗੇ ਸਾਨੂੰ ਜੀ?
2: ਬਸ ਮੈਂ ਤਾਂ ਇਹੀ ਕਹਿਣ ਲਈ ਫੋਨ ਕੀਤਾ ਸੀ।
0: ਉਹਨਾਂ ਨੇ ਫਿਰ ਆਪਣਾ ਬੈਸਟ ਪਾਰਟ ਦੱਸਿਆ ਅੱਜ ਵੀਕ ਦਾ।
1: ਯੈਸ,
0: ਕਿ ਉਹਨਾਂ ਨੇ ਹੈਂਗ ਆਊਟ ਕੀਤਾ ਜੀ, ਕੀ ਬਾਤ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਫਾਰ
2: ਕਾਲਿੰਗ। ਗਏ ਤਾਂ ਸੀ ਸ਼ੋਅ ਸੁਣਨ, ਉੱਥੇ ਇੱਕ ਗਾਣਾ ਸੁਣ ਕੇ ਬਾਹਰ ਆ ਕੇ ਸਿਮਰ ਭਾਜੀ ਨਾਲ ਗੱਲਾਂ ਪੈ ਗਏ, ਸਾਨੂੰ ਪਤਾ ਹੀ ਲੱਗਿਆ ਸ਼ੋਅ ਕਦੋਂ ਖਤਮ ਹੋ ਗਿਆ।
1: ਸਿਮਰਨ ਜੀ ਹੈ ਹੀ ਇਹ ਜੀ ਪਰਸਨੈਲਿਟੀ ਨੇ, ਉਹ ਸਾਰਿਆਂ ਨੂੰ ਬਹੁਤ ਜਲਦੀ ਆਪਣੇ ਆਪ ਨੂੰ ਮਿਲਾ ਲੈਂਦੇ ਆ, ਐਂਡ ਦੈਨ ਯੂ ਨੋ ਕਹਿੰਦੇ ਪੰਜਾਬੀ ਚ ਘਿਓ ਖਿਚੜੀ ਹੋ ਜਾਣਾ।
2: ਹਾਂਜੀ,
1: ਉਹ ਬੜੀ
2: ਜਲਦੀ ਮਿਲ ਕੇ ਲੱਗਿਆ ਨੀ ਜੀ, ਪਹਿਲੀ ਵਾਰ ਮਿਲੇ ਆ ਅਸੀਂ।
1: ਯੈਸ, ਹੀ ਇਜ਼ ਬਹੁਤ ਬਹੁਤ ਜਿਹਨੂੰ ਕਹਿੰਦੇ ਪੰਜਾਬੀ ਚ ਆਪਾਂ ਮਲਾਪੜੇ।
2: ਹਾਂਜੀ,
1: ਬਹੁਤ ਹੀ ਮਲਾਪੜੇ ਸੁਭਾਅ ਦੇ ਨੇ ਉਹ। ਦੈਟਸ ਵੈਰੀ ਨਾਈਸ। ਔਰ ਬੱਚਿਆਂ ਨੇ ਇੰਜੋਏ ਕੀਤਾ ਕਿ ਤੁਸੀਂ ਖਾਲੀ ਤੁਸੀਂ?
0: ਜੀ ਜੀ, ਥੈਂਕ ਯੂ ਜੀ, ਥੈਂਕ ਯੂ ਸੰਜੂ ਜੀ ਕਾਲ ਕਰਨ ਲਈ।
2: ਓਕੇ ਭਾਈ,
1: ਓਕੇ ਭਾਈ, ਥੈਂਕ ਯੂ ਵੈਰੀ ਮਚ ਸੰਜੂ, ਹੈਵ ਅ ਨਾਈਸ ਡੇ।
2: ਯੂ ਟੂ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ, ਕਿਆ ਬਾਤ ਹੈ। ਲੋ ਜੀ ਨੋਨੀਆ ਜੀ, ਹੁਣ ਤੁਹਾਨੂੰ ਇੱਕ ਇਨਵੀਟੇਸ਼ਨ ਵੀ ਐਡ ਕਰਾਤਾ ਆਪਾਂ।
1: ਓਹ
0: ਦੇਖੋ, ਹੈ ਅੱਜ ਮੇਰੇ ਐਂਟਰਪ੍ਰੀਨੋਰੀਅਲ ਸਕਿੱਲ ਖੈਰ ਇਹਦੇ ਅੰਦਰ ਲੱਗੇ ਨਹੀਂ, ਪਰ ਦੇਖੋ ਇੱਕ ਐਂਟਰਪ੍ਰੀਨੋਰ ਹਰ ਚੀਜ਼ ਦਾ ਕ੍ਰੈਡਿਟ ਲੈਂਦਾ।
1: ਅਗਲੇ
0: ਕਾਲਰ ਵੱਲ ਜਾਣ ਲੱਗੇ ਹੀ ਸੀਗੇ ਜੀ, ਅਗਲੇ ਕਾਲਰ ਜੀ ਦਾ ਫੋਨ ਹੀ ਕੱਟ ਗਿਆ, ਆਪਾਂ ਦੁਬਾਰਾ ਚੱਕ ਲੈਂਦੇ ਜੀ। ਤੇ 227 ਜੀ ਤੁਸੀਂ ਔਨ ਏਅਰ ਹੋ। 227
1: 227 ਜੀ ਤੁਸੀਂ ਔਨ ਏਅਰ ਹੋ।
0: ਹੈਲੋ
3: ਹੈਲੋ
1: ਹੈਲੋ
0: ਜੀ,
3: ਹੈਲੋ,
0: ਹਾਂਜੀ ਹਾਂਜੀ ਬੋਲੋ ਜੀ,
1: ਸਾਨੂੰ ਸੁਣ ਰਹੇ ਹੋ ਤੁਸੀਂ ਜੀ?
3: ਬਹੁਤ ਘੱਟ ਆਵਾਜ਼ ਆ ਰਹੀ ਹੈ।
0: ਤੇ ਮੰਮੀ ਫਿਰ ਆਵਾਜ਼ ਨੂੰ ਵਧਾਓ ਨਾ।
3: ਮੈਂ
0: ਤਾਂ ਭੁੱਲ ਗਈ ਹੋਈ ਆ। ਆਈ ਕਾਂਟ ਹੈਲਪ ਯੂ ਹੇਅਰ। ਪੈਰੀ ਲੈਣਾ ਕਿਵੇਂ ਹੋ? ਠੀਕ ਠਾਕ। ਗੁੱਡ ਮਾਰਨਿੰਗ।
3: ਹਾਂ ਜੀ, ਹੁਣ ਨਾ ਸ਼ਾਇਦ ਮੈਂ ਇਸ ਰੂਮ ਚ ਆਈ ਹਾਂ, ਮੇ ਬੀ
1: ਹਨਾ। ਇਟਸ ਮਚ ਬੈਟਰ। ਜੀ ਜੀ
3: ਹਾਂ ਹਾਂ ਹਾਂ ਨਾ ਇਟਸ ਓਕੇ। ਹਾਂਜੀ, ਬਹੁਤ ਅੱਛਾ ਚੱਲ ਰਿਹਾ ਪ੍ਰੋਗਰਾਮ ਤੁਹਾਡਾ। ਔਰ
1: ਥੈਂਕ ਯੂ ਜੀ।
3: ਹਾਂਜੀ ਹਾਂਜੀ, ਔਰ ਤੁਹਾਡੀਆਂ ਰੈਸਪੀਜ਼ ਬੜੀਆਂ ਅੱਛੀਆਂ ਲੱਗੀਆਂ। ਔਰ ਐਕਚੁਅਲੀ ਮੈਂ ਨਾ ਜਦੋਂ ਮਤਲਬ ਗੱਲ ਕਰ ਰਹੇ ਆਲੂ ਵਾਲੇ ਪਰੌਂਠੇ ਯੇ ਵੋ, ਔਰ ਮੈਂ ਹੁਣੇ ਆਲੂ ਬੈਠੀ ਸੀ ਉਹ ਬਣਾ ਹੀ ਰਹੀ ਸੀ ਮਿਕਸਚਰ। ਔਰ ਪੁੱਛਿਆ ਕਿ ਕ੍ਰਿਸ਼ਨਾ ਮੈਨੂੰ ਇੰਨੀ ਗੱਲ ਦੱਸ ਕਿ ਕੱਲ ਮੈਂ ਗੋਭੀ ਵਾਲੇ ਪਰੌਂਠੇ ਬਣਾਏ ਸੀ। ਸਾਰਿਆਂ ਨੇ ਬਹੁਤ ਕਹਿੰਦੇ ਮੰਮਾ ਤੁਹਾਡੇ ਗੋਭੀ ਵਾਲੇ ਪਰੌਂਠੇ ਬਹੁਤ ਅੱਛੇ ਹੁੰਦੇ ਆ। ਤੇ ਮੈਂ ਮੇਰੀ ਇਵਨ ਕੀ ਡੋਟੀ ਲਾ ਉਹ ਵੀ ਬਹੁਤ ਇਹਦੀ ਬਾਈ ਬਹੁਤ ਸਵਾਦ ਨਾਲ ਖਾਂਦੀ ਹੈ। ਤੇ ਸਪੈਸ਼ਲੀ ਉਹਨੇ ਮੈਨੂੰ ਫੋਨ ਕਰਕੇ ਮੰਮਾ ਬਣਾਓ ਮੈਂ ਆ ਰਹੀ ਹਾਂ, ਮੈਂ ਮੈਂਗੋ ਵਾਲੀ ਲੱਸੀ ਪਰੌਂਠਾ ਇਹਨੇ ਨੀ ਖਾਇਆ, ਮੈਂ ਨੀ ਪਰੌਂਠੀ ਖਾਣੀ, ਮੈਂ
1: ਨਹੀਂ ਪਤਾ ਲੱਗ ਗਿਆ।
3: ਇਹਦੀ ਗੱਲ ਮੈਂ ਇੱਥੇ ਹੀ ਹੁਣ ਕਰਨੀ ਕਿ ਕਹਿੰਦਾ ਕਿ ਮੈਂ ਇਹਨੂੰ ਕੱਲ ਕਿਹਾ ਕਿ ਮੈਂ ਕੱਲ ਆਲੂ ਵਾਲੇ ਪਰੌਂਠੇ ਬਣਾ ਲਾਂਗੀ ਤੇ ਤੂੰ ਵੀ ਖਾ ਲੈ ਤੇ ਅਕਸ਼ੂ ਵੀ ਖਾ ਲੈ। ਨਹੀਂ ਕਹਿੰਦਾ ਮਤਲਬ ਹੀ ਨੀ
0: ਮੈਂ ਕਿਉਂ ਮਨ ਤੇ ਲਿਆ। ਦੇਖੋ ਮੈਂ ਤੁਹਾਨੂੰ ਬਚਪਨ ਤੋਂ ਕਹਿ ਰਿਹਾ ਮੈਂ ਕਿਹੜਾ ਬਾਦਸ਼ਾਹ ਅਕਬਰ ਆ, ਆਪਾਂ ਜ਼ਬਾਨ ਤੋਂ ਪਲਟ ਸਕਦੇ ਹਾਂ। ਮੈਂ ਪਲਟ ਗਿਆ।
1: ਪੁਰਾਣੀ ਫਿਲਮਾਂ ਜ਼ਿਆਦਾ ਦੇਖਦੇ ਨੇ ਨਾ ਕ੍ਰਿਸ਼ਨਾ ਜੀ, ਉਹ ਚ ਇੱਕ ਡਾਇਲੌਗ ਹੁੰਦਾ ਸੀ ਨਾ ਤਿਜੋਰੀਓ ਕੇ ਤਾਲੇ ਔਰ ਵਾਦੇ ਤੋੜਨਾ ਹਮਾਰੀ ਪੁਰਾਣੀ ਆਦਤ ਹੈ।
0: ਕਿਆ ਬਾਤ
3: ਹੈ। ਇਸ ਫੌਂਡ ਆਫ ਆਲੂ ਵਾਲੇ ਪਰੌਂਠੇ ਮੈਨੂੰ ਬਹੁਤ ਪਸੰਦ ਹੈ। ਅੱਜ ਕੱਲ ਇਹਨੂੰ ਹੋ ਰਿਹਾ ਕਿ ਹਾਏ ਪਰੌਂਠੇ ਖਾਣ ਦੇ ਨਾਲ ਪਤਾ ਨਹੀਂ ਕਿੰਨਾ ਉਹ ਹੋ ਜਾਏਗਾ। ਜ਼ਰੂਰ ਇਹ ਚੀਜ਼ ਬੱਚਿਆਂ ਦੇ ਮਨ ਚੋਂ ਕੱਢੋ ਕਿ ਪਰੌਂਠਿਆਂ ਬੈਟਰ ਦੇ ਨਾਲ ਆਲ ਦੀ ਸਟੂਪਿਡ ਥਿੰਗਸ ਕਿ ਜਿਹੜਾ ਖਾਣ ਦੇ ਨਾਲ ਤੁਸੀਂ ਪਤਲੇ ਹੋ ਜਾਂਦੇ ਆ
0: ਜਾਂ ਪੈਟਿਸ
3: ਖਾਣ ਦੇ ਨਾਲ ਬਹੁਤ ਹੋ ਜਾਂਦੇ
0: ਆ। ਨਹੀਂ ਠੀਕ ਹੈ,
1: ਯੂ ਆਰ 100% ਰਾਈਟ ਜੀ। ਪਰੌਂਠੇ ਖਾਣ ਨਾਲ ਨਹੀਂ ਮੋਟਾ ਹੁੰਦਾ, ਪਰੌਂਠੇ ਜ਼ਿਆਦਾ ਖਾਣ ਨਾਲ ਜਾਂ ਦੇਰ ਤੱਕ ਖਾਣ ਨਾਲ, 6 ਵਜੇ ਤੋਂ ਬਾਅਦ ਖਾਣ ਨਾਲ ਫਿਰ ਤੁਸੀਂ
0: ਫਿਰ ਜ਼ਿਆਦਾ ਹਾਂ ਜ਼ਿਆਦਾ ਜ਼ਿਆਦਾ ਇਸ਼ੂ ਤਾਂ ਹੁੰਦਾ। ਥੈਂਕ ਯੂ ਜੀ, ਥੈਂਕ ਯੂ ਮਮਾ ਆਪਣਾ ਏਜੰਡਾ ਪ੍ਰੋਪਗੇਟ ਕਰਨ ਲਈ। ਥੈਂਕ ਯੂ ਸੋ ਮਚ, ਮੈਂ ਤੁਹਾਨੂੰ ਬਹੁਤ ਜਲਦ ਹੀ ਮਿਲਦਾ ਹੈ।
3: ਮੈਂ ਤੁਹਾਡੇ ਪ੍ਰੋਗਰਾਮ ਬਾਰੇ ਵੀ ਕਹਿਣਾ ਸੀ, ਬਹੁਤ ਅੱਛਾ ਲੱਗਾ, ਬੱਚੇ ਬੜੀਆਂ ਅੱਛੀਆਂ ਗੱਲਾਂ ਕਰਦੇ ਨੇ, ਬਹੁਤ ਵਧੀਆ ਚੱਲ ਰਿਹਾ। ਨੋਨੀਆ ਜੀ ਬਹੁਤ ਹੀ ਅੱਛਾ ਵਧੀਆ ਸਾਂਦੇ ਨੇ, ਅੱਛੀਆਂ ਰੈਸਪੀਜ਼ ਕਰਦੀਆਂ, ਬਹੁਤ ਬਹੁਤ ਅੱਛਾ ਲੱਗ ਰਿਹਾ, ਬਹੁਤ ਵਧੀਆ ਲੱਗ ਰਿਹਾ। ਮੈਂ ਤੇ ਕਿਹਾ ਹਾਂ ਕਿ ਇਸ ਤਰ੍ਹਾਂ ਹੀ ਤੁਹਾਡਾ ਪ੍ਰੋਗਰਾਮ ਚੱਲਦੇ ਨੇ, ਚੜ੍ਹਦੀਆਂ ਕਲਾ ਚ ਰਹੋ ਤੁਸੀਂ,
1: ਵਧੀਆ ਰਹਿੰਦਾ, ਬਹੁਤ ਅੱਛਾ
3: ਲੱਗਿਆ।
0: Bye bye bye bye
1: bye bye.
0: Wow, bhai, paronthe apne sort ho gaye guys. Yeah, paronthe sort hai. Sorry, mummy again. Khalangi yaar.
1: I like your reply. Main kehda bhasha akbar.
0: Actually, main kai vari na ban janna na fir ghar. Illa Krishna. ਪਰ ਨਹੀਂ, ਚਲੋ ਜੋ ਹੈ ਸੋ ਹੈ ਜੋ ਹੈ। ਤੇ ਇੱਧਰ ਜੀ ਸਾਡੇ ਅੱਜ ਦੇ ਅਖੀਰਲੇ ਕਾਲਰ, ਆਈ ਥਿੰਕ ਸੋ ਇਸ ਤਰ੍ਹਾਂ ਨਾ ਹੋਵੇ ਕਿ ਨਾ ਹੋਵੇ, ਪਰ ਸਾਡੇ ਨਾਲ ਅਗਲੇ ਕਾਲਰ ਨੇ ਮਨਦੀਪ ਜੀ।
4: ਸਤਿ ਸ਼੍ਰੀ ਅਕਾਲ
1: ਮਨਦੀਪ ਜੀ, ਜੀ ਆਇਆਂ ਨੂੰ ਹਾਂ, ਤੁਹਾਡੇ ਧੰਨ ਪਾਕ, ਤੁਹਾਡੀ ਆਵਾਜ਼ ਸੁਣਨ ਨੂੰ ਮਿਲੀ।
4: ਸ਼ੈਪਟਨ ਵਾਲਿਆਂ ਦੀਆਂ ਮੈਂ ਬੜੀਆਂ ਬਹੁਤ ਗੱਲਾਂ ਸਿਮਰਨ ਕੋਲ ਸੁਣੀਆਂ, ਤੇ ਉਹਨਾਂ ਨੇ ਨਾ ਭਾਜੀ ਮੇਰੀ ਗੱਲ ਹੋਈ ਉਹਨਾਂ ਨਾਲ, ਤੇ ਉਹਨਾਂ ਨੇ ਹੁਣ ਮਤਲਬ ਇੰਨਾ ਮੋਟੀਵੇਟ ਕਰਤਾ ਕਿ ਤੁਸੀਂ ਸ਼ੈਪਟਨ ਆਓ ਆਓ ਆਓ, ਵੇ ਭਰਾਵੋ ਨਾ ਸੱਦੀ ਜਾਓ, ਇੱਧਰ ਵਾਲੇ ਤਾਂ ਆਪਣੇ ਬੈਗ ਪੈਕ ਕਰਕੇ ਬੈਠੇ ਆ, ਮਲਬਨ ਵਾਲੇ ਤਾਂ ਵੈਸੇ ਛੁੱਟੀਆਂ ਦੇ ਚੱਲ ਰਹੇ ਆ, ਜੇ ਕਿਤੇ ਸਾਰੇ ਆ ਗਏ ਨਾ ਤੇ ਸੋਚ ਕੇ ਦੇਖੋ ਤੁਸੀਂ ਕਿੰਨੇ ਜਣੇ।
1: ਨਹੀਂ, ਜਿਸ ਤਰੀਕੇ ਨਾਲ ਸਿਮਰ ਜੀ ਨੇ ਦੱਸਿਆ ਨਾ, ਆਈ ਡੋਂਟ ਥਿੰਕ ਸੋ ਇਟ ਵਿਲ ਬੀ ਅ ਪ੍ਰੋਬਲਮ।
4: ਹਾਂ, ਪ੍ਰੋਬਲਮ ਆਉਣੀ ਨਹੀਂ, ਪਰ ਨੋਨੀਆ ਜੀ ਗਿਣੀਏ ਬੰਦੇ ਆਪਾਂ, ਜੇ ਤੁਸੀਂ ਗਿਣ ਕੇ ਦੇਖੋ।
1: ਗਿਣੀ ਦਾ ਨਹੀਂ ਹੁੰਦਾ, ਬੇਬਰਕਤੀ ਹੋ ਜਾਂਦੀ ਹੈ।
0: ਅਮੈਰੀਕਾ
1: ਦੀ ਏਅਰਲਾਈਨ ਚ ਨਾ ਇੱਕ ਫੈਮਿਲੀ ਨੂੰ ਬੈਨ ਕਰਤਾ, ਬਿਕੋਜ਼ ਪੂਰੀ ਫੈਮਿਲੀ ਗਈ ਹੋਈ ਸੀਗੀ।
0: ਹਾਂ, ਵਲੌਗਰ ਫੈਮਿਲੀ ਹੈ
1: ਪੂਰੀ, ਦੇ ਵਰ ਈਟਿੰਗ ਲਾਈਕ
0: देखो पिट नहीं लगन देनी और मनदीप जी की होया इस वीक सब तो वधिया थोड़े नाल
1: मेरे
0: बटालवी जियो
1: सुरजीत पात्र जी ने
0: मैं थोनू बटालवी कहूंगा
4: नहीं ठीक सीगा सब कुछ दे शैप्टन वाली गल सुन के मैं फिर दोबारा उठे आनी है कि छुट्टियां च जान दा प्रोग्राम हुन जे सुनदे हुन पाजी ते जरूर आवांगे ते थैंक्स टू सिमरन जिन ने मेरी इंट्रोडक्शन उथे मंजुलिका कह के कराई
1: मंजुलिका
0: ए किस्सा की है मैनू दसो ना आई एम न्यू टू दिस मैं क्यों मिस करूं
4: ਜਿਹੜੇ ਮੇਰੇ ਬੱਚੇ ਆ ਉਹ ਮੈਨੂੰ ਮੰਜੁਲਿਕਾ ਸੱਦਦੇ ਆ ਕਹਿੰਦੇ ਵੀ ਸਾਡੀ ਮਾਂ ਨੂੰ ਮੰਜੁਲਿਕਾ ਆ ਜਾਂਦੀ ਆ
1: ਨੋ ਪਰ ਇਹਨਾਂ ਦੇ ਬੱਚੇ ਬਹੁਤ ਸਵੀਟ ਨੇ ਆਈ ਵਿਲ ਮਸਟ ਸੇ
0: ਵਾਹ
1: ਆਈ ਲਵ ਦ ਕਿਡਸ ਛੋਟੇ ਵਾਲੇ
4: ਨੋਨੀਆ ਜੀ ਮੈਂ ਨਾ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਦੀ ਆ ਮੈਨੂੰ ਮੈਂ ਨਾ ਸੁਖਵਿੰਦਰ ਨੂੰ ਫੋਨ ਕਰ ਰਹੀ ਸੀ ਤੇ ਸਾਮਹੋ ਭਾਜੀ ਪਿੱਛੇ ਸੀਗੇ ਹਨਾ ਗੱਲ ਸੁਣਦੇ ਸੀ ਤੇ ਸੁਖਵਿੰਦਰ ਨੂੰ ਪਹਿਲਾਂ ਵੀ ਕੋਈ ਰੇਡੀਓ ਵਾਲਿਆਂ ਦਾ ਹੀ ਫੋਨ ਮੰਨ ਲਓ ਜਾਂ ਗੱਲ ਚੱਲਦੀ ਹੋਣੀ ਆ ਕੋਈ ਤੇ ਮੈਂ ਭਾਜੀ ਪਿੱਛੇ ਬੋਲੇ ਉਹ ਯਾਰ ਰੇਡੀਓ ਤੋਂ ਬਿਨਾਂ ਵੀ ਕੋਈ ਗੱਲ ਕਰ ਲਿਆ ਕਰੋ ਭਾਜੀ ਨੇ ਵੀ ਤੁਸੀਂ ਉਹ ਗੱਲਾਂ ਕਰਦੇ ਕਰਦੇ ਇੱਦਾਂ ਬੋਲੇ ਮੈਂ ਕਿਹਾ ਸੁਖਵਿੰਦਰ ਭਾਜੀ ਨੂੰ ਫੋਨ ਫੜਾ ਹੋਰ ਭਾਜੀ ਕਿੱਦਾਂ ਕਹਿੰਦੇ ਠੀਕ ਮੈਂ ਭਾਜੀ $100,000 ਚਾਹੀਦਾ
0: ਮੈਨੂੰ
4: ਥੋੜਾ ਪ੍ਰੋਬਲਮ ਤਾਂ ਚੱਲ ਹੀ ਰਹੀ ਹੈ ਕਿ ਮਾਈਗ੍ਰੇਨ ਵਗੈਰਾ ਬਹੁਤ ਜ਼ਿਆਦਾ ਸੀ ਪਿਛਲੇ ਇੱਕ ਦੋ ਦਿਨ ਤੋਂ ਤੇ ਹੁਣ ਮੈਂ ਬਿਲਕੁਲ ਉਹ ਕਹਿੰਦੇ ਹੁੰਦੇ ਨਾ ਮਰਿਆ ਵਾਂਗੂ ਪਈ ਹੋਈ ਸੀ ਤੇ ਫਿਰ ਮੈਨੂੰ ਯਾਦ ਆਇਆ ਕਿ ਅੱਜ ਤਾਂ ਫਰਾਈਡੇ ਹੈ
1: ਉਹ ਯਾਰ ਦੇਖੋ ਜਿਹੜਾ ਪਾਣੀ ਅੱਜ ਮੈਂ ਪੀ ਰਹੀ ਹਾਂ ਤੁਹਾਨੂੰ ਪੀਣਾ ਚਾਹੀਦਾ ਹੈ ਕ੍ਰਿਸ਼ਨ ਜੀ ਤਾਂ ਸੁੰਘ ਕੇ ਡਰ ਗਏ
0: ਵਾਕਈ
1: ਔਰਗੈਨਿਕ
0: ਵੀਗਨ ਦੇਸੀ ਸ਼ਰਾਬ
1: ਵੀਗਨ ਦੇਸੀ ਸ਼ਰਾਬ ਮੈਂ ਤੁਹਾਨੂੰ ਔਨ ਏਅਰ ਨਹੀਂ ਔਫ ਏਅਰ ਜਾ ਕੇ ਫੋਨ ਕਰੂੰਗੀ ਤੇ ਨਾਲ ਗਿਵ ਯੂ ਦ ਰੈਸਪੀ
4: ਹਾਂ ਮੈਨੂੰ ਤੁਸੀਂ ਦੇ ਦਿਓ ਰੈਸਿਪੀ ਦੇ ਦਿਓ ਬਟ ਫਿਰ ਮੈਂ ਤਾਂ ਰਿਹਾ ਨੀ ਗਿਆ ਮੈਂ ਸਮ ਹਾਊ ਮੈਂ ਕਾਫੀ ਮਤਲਬ ਸਿੱਕ ਵੀ ਆ ਸੈਡ ਵੀ ਆ ਥੋੜਾ ਚੱਲਦਾ ਪਿਆ ਸੀਗਾ ਕੁਛ ਨਾ ਕੁਛ ਤੇ ਮੈਂ ਕਿਹਾ ਨਹੀਂ ਹਨਾ ਕਿ ਮੈਂ ਚੇਂਜ ਕਰਦੀ ਹਾਂ ਫਿਰ ਮੈਂ ਥੋੜੀ ਮੋਟੀਵੇਸ਼ਨ ਲਈ ਮਤਲਬ ਸਿਮਰਨ ਦੀਆਂ ਗੱਲਾਂ ਸੋਚੀਆਂ ਨਹੀਂ ਤੂੰ ਸਭ ਕਰਦੇ ਸਾਈਡ ਤੇ ਸਾਰਾ ਚੀਜ਼ਾਂ ਹਨਾ ਜੋ ਤੇਰਾ ਦਿਲ ਕਰਦਾ ਉਹ ਕਰ ਤੇ ਹਸਬੈਂਡ ਮੇਰੇ ਗਰੋਸਰੀ ਲੈਣੀ ਆਏ ਆ ਤੇ ਮੈਂ ਉਹਨਾਂ ਨੂੰ ਫੋਨ ਕਰਕੇ ਤੁਹਾਡੇ ਫੋਨ ਤੋਂ ਪਹਿਲਾਂ ਮੈਂ ਉਹਨਾਂ ਨੂੰ ਫੋਨ ਕੀਤਾ ਤੁਸੀਂ ਕਦੋਂ ਤੱਕ ਆ ਰਹੇ ਹੋ ਵੀ ਜੇ ਕਿਤੇ ਹੁਣੇ ਆ ਗਿਆ ਹੁਣੇ
0: ਫਿਰ ਪੰਗਾ
1: ਜੋ ਸੁਣਾਉਣਾ ਮੈਂ ਵਿੱਚ ਨਾ ਰਹਿ ਜਵੇ
0: ਫਿਰ ਗੱਲ ਰਹਿ ਜਾਣੀ ਹੈ
1: ਸੋ ਸਵੀਟ
0: ਇਹ ਤੇ ਆਦ ਜ਼ਰੂਰੀ ਹੈ
1: ਯੈਸ
0: ਵੈਰੀ
4: ਵੈਸੇ ਤਾਂ ਨਾ ਮੈਂ ਉਹ ਦੂਜਾ ਕੀਤਾ ਸੀਗਾ ਆਪਣੇ ਘਰ ਜਿੱਦਾਂ ਨੋਨੀਆ ਜੀ ਆਪਣੇ ਉੱਥੇ ਪਈ ਬੋਲੀਆਂ ਪਈਆਂ ਸੀ ਨਾ ਆਪਣੇ ਲੋਹੜੀ ਦੇ ਪ੍ਰੋਗਰਾਮ ਤੇ
1: ਜੀ ਜੀ ਜੀ
4: ਕਿ ਜਿਸਕੀ ਘਰ ਵਾਲੀ ਮੂਰਤੀ ਜੋ ਵੀ ਚੱਲਦਾ ਸੀਗਾ ਹਨਾ ਤੇ ਮੈਂ ਲਿਖਿਆ ਤਾਂ ਬਹੁਤ ਕੁਛ ਹੈ ਬਟ ਉਹ ਮੈਂ ਨੈਕਸਟ ਫਰਾਈਡੇ ਸੁਣਾਉਂਗੀ
0: ਨਹੀਂ ਇਹ ਤਾਂ ਕੋਈ ਗੱਲ ਨਾ ਹੋਈ ਕੁਛ ਤੇ ਸੁਣਾਓ ਟ੍ਰੇਲਰ ਤਾਂ ਹੋਣਾ ਚਾਹੀਦਾ
1: ਯੈਸ
4: ਜਿਸਕਾ ਘਰ ਵਾਲਾ ਖੜੂਸ ਉਸਕਾ ਵੀ ਬੜਾ ਨਾਮ ਹੈ
1: ਯੇ
4: ਜਿਸਕਾ ਘਰ ਵਾਲਾ ਖੜੂਸ ਉਸਕਾ ਵੀ ਬੜਾ ਨਾਮ ਹੈ ਜਰਾ ਸੀ ਆਖੇ ਦਿਖਾ ਦੋ ਪੰਜ ਸੱਤ ਸੱਸਾਂ ਦਾ ਪੰਜ ਸੱਤ ਸੱਸਾਂ ਜਿੰਨਾ ਕੱਲਾ ਹੀ ਉਹ ਆਪ ਹੈ
0: ਵਾਹ ਕਿਆ ਬਾਤ ਹੈ
1: ਕਿਆ ਬਾਤ ਕਿਆ ਬਾਤ
0: ਫੀਮੇਲ ਬੱਚਨ ਬਿਊਟੀਫੁਲ ਬਹੁਤ ਵਧੀਆ ਸੀ
1: ਵੈਰੀ ਨਾਈਸ
4: ਲਾਈਕ ਮੈਂ ਇੱਦਾਂ ਦਾ ਲਿਖਿਆ ਹੋਇਆ ਪੂਰਾ ਪ੍ਰੋਪਰ ਕੋਈ ਨਾ ਕੋਈ ਚੀਜ਼ ਸੁਣ ਕੇ ਤੇ ਬਸੰਤ ਲਾਲ ਭਾਜੀ ਨੂੰ ਕਹੂੰਗੀ ਕਿ ਉਹ ਘਰ ਵਾਲੀਆਂ ਤੇ ਲਿਖ ਲੈਣ ਤਾਂ ਵਧੀਆ ਗੱਲ ਆ ਕਿ ਅਗਲੇ ਫਰਾਈਡੇ ਫਿਰ ਅਸੀਂ ਦੋਨੇ ਕਾਲ ਕਰਾਂਗੇ
1: ਬਸੰਤ ਲਾਲ ਜੀ ਦਾ ਅੱਜ ਧੋਖਾ ਦੇ ਕੇ ਕਹਿੰਦੇ ਆਵਾਂਗੇ ਆਏ ਨੀ ਹਾਲੇ ਤੱਕ ਦੱਸੋ ਇੰਤਹਾ ਹੋ ਗਈ ਇੰਤਜ਼ਾਰ ਕੀ
0: ਵਾਹ ਵਾਹ ਵਾਹ ਵੈਰੀ ਗੁੱਡ ਜੀ
4: ਥੈਂਕ ਯੂ
0: ਮਨਦੀਪ
1: ਥੈਂਕ ਯੂ ਵੈਰੀ ਮਚ ਮਨਦੀਪ ਜੀ ਹੈਵ ਅ ਨਾਈਸ ਡੇ ਬਾਏ ਬਾਏ
0: ਆਪਾਂ ਬਚ ਗਏ ਬਾਕੀ ਬੋਇਸ ਤੁਸੀਂ ਆਪਣਾ ਆਪਣਾ ਦੇਖ ਲਓ ਮਖਲੂਸ ਹੈ ਨਾ
1: ਸਾਰੇ ਜਣੇ ਇਦਾਂ ਹੀ ਕਹਿੰਦੇ ਹੁੰਦੇ ਨੇ
0: ਅੱਛਾ ਕਾਫੀ ਪ੍ਰੋਬਲਮ ਹੈ
1: ਸਾਰੇ ਕਹਿੰਦੇ ਹੁੰਦੇ ਨੇ ਮੈਂ ਖੜੂਸ ਨਹੀਂ ਆ ਮੇਰੇ ਵਰਗਾ ਤਾਂ ਸ਼ਰੀਫ ਕੋਈ ਨਹੀਂ ਮੇਰੇ ਵਰਗਾ ਤਾਂ ਸੰਤ ਕੋਈ ਨਹੀਂ
0: ਹੈ ਨਾ ਮੈਂ ਨਾ ਦੇਖਿਆ
1: ਘਰ ਵਾਲੀਆਂ ਦਿਖਾਉਂਦੀਆਂ ਨੇ ਫਿਰ ਤੁਹਾਡੇ ਕਿਹੜੇ ਕਿਹੜੇ ਰੁੱਖ ਨੇ
0: ਮੈਂ ਦੇਖਿਆ ਅਲਟੀਮੇਟਲੀ ਨਾ ਲੋਕ ਸਾਰੇ ਸੇਮ ਹੀ ਆ ਬਹੁਤਾ ਫਰਕ ਹੋ ਨਹੀਂ ਰਿਹਾ
1: ਨਾ ਨਾ ਨਾ
0: ਸਹੀ ਕਿ ਨਹੀਂ
1: ਨਾ ਨਾ ਨਾ ਸਭ ਕੁਝ ਆਲ ਯੂ ਨੋ Even.
0: ਮੈਂ ਇਸ ਕਰਕੇ 50-50 ਸੁਖਵਿੰਦਰ ਭੈਣ ਜੀ ਨੇ ਕੁਛ ਨਸੀਹਤਾਂ ਭੇਜੀਆਂ ਨੇ ਉਹ ਥੋੜਾ ਨਾ ਸ਼ੇਅਰ ਕਰਦਾ ਕਿ ਖੁਸ਼ੀਆਂ ਨੂੰ ਐਡ ਕਰ ਆਦਤਾਂ ਨੂੰ ਬੈਡ ਕਰ ਚੰਗਿਆਈ ਨੂੰ ਅਟਰੈਕਟ ਕਰ ਨਫ਼ਰਤਾਂ ਨੂੰ ਸਬਟਰੈਕਟ ਕਰ ਮੈਨੂੰ ਆਪਣੇ ਮੈਥ ਵਾਲੇ ਸਰ ਯਾਦ ਆ ਗਈ ਪਿਆਰ ਨੂੰ ਇਨਕਰੀਜ਼ ਕਰ ਕ੍ਰੋਧ ਨੂੰ ਡਿਕਰੀਜ਼ ਕਰ ਮੁਹੱਬਤ ਨੂੰ ਡੀਪ ਕਰ ਰਿਸ਼ਤੇ ਕਦੇ ਨਾ ਚੀਪ ਕਰ ਉਮੀਦਾਂ ਥੋੜੀਆਂ ਲੋਅ ਕਰ ਸ਼ਖਸੀਅਤ ਆਪਣੀ ਗਲੋ ਕਰ ਨਿੰਦਕ ਨੂੰ ਇਗਨੋਰ ਕਰ ਕਿ ਉਹ ਤਰਜੇ ਤਗਫੁਲ ਕਰ ਨਿੰਦਕ ਨੂੰ ਇਗਨੋਰ ਕਰ ਸੋਚਣ ਦਾ ਕੰਮ ਬਿਫੋਰ ਕਰ ਹਰ ਸ਼ੈ ਤੋਂ ਲਰਨ ਕਰ ਅਸੀਸਾਂ ਸਭ ਤੋਂ ਅਰਨ ਕਰ ਨਿਸ਼ਚਿਤ ਆਪਣਾ ਏਮ ਕਰ ਉੱਚਾ ਮਾਪਿਆਂ ਦਾ ਨੇਮ ਕਰ ਆਪਣੇ ਨਾਲ ਕੰਪੀਟ ਕਰ ਰਿਕਾਰਡ ਸਾਰੇ ਬੀਟ ਕਰ ਹੱਥ ਜ਼ਰੂਰ ਟਾਈਟ ਕਰ ਹਰ ਰੋਜ਼ ਕੁਝ ਨਵਾਂ ਰਾਈਟ ਕਰ ਲਾਲਪੁਰੀ ਨਾ ਬਲਾਇੰਡ ਟਰਸਟ ਕਰ ਰੂਹ ਨੂੰ ਐਵੇਂ ਨਾ ਰਸਟ ਕਰ ਵਾਹ ਵਾਹ ਵਾਹ ਥੈਂਕ ਯੂ ਸਾਡਾ ਸਾਂਝਾ ਕਰਨ ਲਈ ਬਹੁਤ ਵਧੀਆ ਲਿਖਿਆ ਅਰਵਿੰਦਰ ਲਾਲਪੁਰੀ ਜੀ ਦਾ ਲਿਖਿਆ ਸਾਡਾ ਸਾਂਝਾ ਕੀਤਾ ਸੁਖਵਿੰਦਰ ਭੈਣ ਜੀ ਨੇ ਥੈਂਕ ਯੂ ਸੋ ਮਚ ਗੁਰਜੀਤ ਜੀ ਕਹਿੰਦੇ ਨੇ ਕ੍ਰਿਸ਼ਨਾ ਜੀ ਤੁਹਾਨੂੰ ਆਉਣ ਨੇ ਡਾਂਟ ਪਈ ਬਹੁਤ ਵਧੀਆ ਲੱਗਾ ਥੈਂਕ ਯੂ ਵਾਹ
1: ਪਤਾ ਕੀ ਆ
0: ਕੀ ਕਰਨਾ ਪੈਂਦਾ ਆਦਮੀ ਨੂੰ
1: ਡਾਂਟ ਦੂਸਰੇ ਦੀ ਖੱਪ ਜਦ ਪੈਂਦੀ ਹੈ ਨਾ ਤਾਂ ਦੂਸਰੇ ਜਣੇ ਨੂੰ ਬੜੀ ਠੰਡਕ ਪੈਂਦੀ ਬੜੀ ਠੰਡਕ ਪੈਂਦੀ ਹੁੰਦੀ ਹੈ
0: ਸਾਨੂੰ ਕਹਿੰਦੇ ਨੇ ਕਿ ਜੀ ਸਤਿ ਸ਼੍ਰੀ ਅਕਾਲ ਜੀ ਪਲੀਜ਼ ਵਿਸ਼ ਆਵਰ ਡਾਟਰ ਜਿੰਦ ਕੌਰ ਵਿਦ ਯੋਰ ਬਲੈਸਿੰਗਸ ਔਨ ਹਰ 7th ਬਰਥਡੇ ਟੁਡੇ ਹੋਏ ਬਿਗ ਗਰਲ ਜੀ ਫਰੋਮ ਦਾਦਕਾ ਐਂਡ ਨਾਨਕਾ ਪਰਿਵਾਰ ਲਓ ਜੀ ਹੈਪੀ ਬਰਥਡੇ

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਤੇ ਸਮਾਂ ਹੋ ਚੁੱਕਾ ਜੀ ਹੁਣ ਇੰਡੀਆ ਵੱਲ ਦੀਆਂ ਭਾਰਤ ਵੱਲ ਦੀਆਂ ਖਬਰਾਂ ਵੱਲ ਝਾਤ ਮਾਰਨ ਦਾ। ਅੱਜ ਤਰੀਕ ਹੈ ਜੀ 25 ਸਤੰਬਰ 2026, ਦਿਨ ਹੈ ਸ਼ੁੱਕਰਵਾਰ ਤੇ ਸਾਡੇ ਨਾਲ ਖਬਰਾਂ ਦੀ ਸਾਂਝ ਪਾਉਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੀਤਮ ਰੁਪਾਲ ਜੀ। ਅਗਲੀ ਵਾਰ ਤੁਸੀਂ ਪ੍ਰੀਤਮ ਜੀ ਦੀ ਸੁਣੋਗੇ। ਪ੍ਰੀਤਮ ਜੀ ਤੁਸੀਂ ਆਉਣੇ ਰਹੋ।
1: ਬਹੁਤ ਬਹੁਤ ਸ਼ੁਕਰੀਆ ਕ੍ਰਿਸ਼ਨਾ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ, ਵਿਰੋਧੀ ਧਿਰ ਹੁਣ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਖਿਲਾਫ ਦੁਬਾਰਾ ਮਹਾਂਦੋਸ਼ ਦਾ ਜਿਹੜਾ ਹੈ ਨੋਟਿਸ ਦੇਗੀ। ਗਿਆਨੇਸ਼ ਕੁਮਾਰ ਨੂੰ ਲਾਂਭੇ ਕਰਨ ਵਾਸਤੇ ਵਿਰੋਧੀ ਧਿਰ ਨੇ ਰਣਨੀਤੀ ਘੜੀ ਹੈ ਤੇ ਉਧਰ ਕਾਂਗਰਸ ਦੇ ਸੀਨੀਅਰ ਨੇਤਾ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਤੇ ਮੁੱਖ ਚੋਣ ਕਮਿਸ਼ਨਰ ਦੇਸ਼ ਧਰੋਹੀ ਨੇ। ਤੇ ਜੇ ਪੰਜਾਬ ਵੱਲ ਆਈਏ ਤਾਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਗਮਾਡਾ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਜਿਹੜਾ ਹੈ 50 ਘੰਟੇ ਦਫ਼ਤਰ ਦੇ ਅੰਦਰ ਤਾੜ ਕੇ ਰੱਖਿਆ ਤੇ ਕਾਫੀ ਜਿਹੜੇ ਹੈ ਦਸਤਾਵੇਜ਼ ਉਹਨਾਂ ਦੀ ਸਕੈਨ ਵਗੈਰਾ ਉਹ ਕਰਦੇ ਰਹੇ। ਤੇ ਉਧਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਤੇ ਕੱਲ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਖਿਲਾਫ ਜ਼ੋਰਦਾਰ ਮੁਜ਼ਾਹਰਾ ਕੀਤਾ ਗਮਾਡਾ ਦੇ ਦਫ਼ਤਰ ਦੇ ਬਾਹਰ ਮੋਹਾਲੀ ਦੇ ਵਿੱਚ। ਤੇ ਕੈਪਟਨ ਅਮਰਿੰਦਰ ਸਿੰਘ ਜੋ ਜਿਹੜਾ ਹੈ 2022 ਦੇ ਵਿੱਚ ਚੋਣਾਂ ਤੋਂ ਥੋੜੇ ਚਿਰ ਬਾਅਦ ਜਿਹੜਾ ਸੀ ਉਹ ਇਹਦੇ ਚ ਬੀਜੇਪੀ ਸ਼ਾਮਿਲ ਹੋ ਗਏ ਸੀ, ਉਹਨਾਂ ਨੇ ਇੱਕ ਕੱਲ ਇੰਟਰਵਿਊ ਦੇ ਵਿੱਚ ਕਿਹਾ ਕਿ ਉਹਨਾਂ ਨੇ ਬੀਜੇਪੀ ਸ਼ਾਮਿਲ ਹੋ ਕੇ ਕੁੱਝ ਨਹੀਂ ਖੱਟਿਆ, ਉਹਨਾਂ ਦੀ ਕੋਈ ਰਾਇ ਨਹੀਂ ਲੈ ਗਈ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਇਸ ਤੋਂ ਬਾਅਦ ਉਹ ਕਾਂਗਰਸ ਚ ਵੀ ਨਹੀਂ ਜਾਣਗੇ ਤੇ ਨਾ ਹੀ ਉਹ ਕਿਸੇ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਦੇ ਵਿੱਚ ਨੇ। ਤੇ ਉਧਰ ਮਾਵਾਂ ਧੀਆਂ ਸਤਿਕਾਰ ਯੋਜਨਾ ਜਿਹਦੇ ਤਹਿਤ ਪੰਜਾਬ ਦੀਆਂ ਜਿਹੜੀਆਂ ਬਾਲਗ ਔਰਤਾਂ ਨੂੰ 1000 ਰੁਪਏ ਮਹੀਨਾ ਤੇ ਜਿਹੜੀਆਂ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਬਾਲਗ ਔਰਤਾਂ ਨੇ ਉਹਨਾਂ ਨੂੰ 1500 ਰੁਪਏ ਮਹੀਨੇ ਦੀ ਸਹਾਇਤਾ ਦਿੱਤੀ ਜਾਂਦੀ ਹੈ, ਉਹਨੂੰ ਕਿਸੇ ਸੰਸਥਾ ਨੇ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ ਪ੍ਰੀਤਮ ਜੀ, ਜਿਸ ਤਰ੍ਹਾਂ ਨੈਸ਼ਨਲ ਮੁੱਦਾ ਬਣ ਚੁੱਕਾ ਹੁਣ SIR ਅਤੇ ਗਿਆਨੇਸ਼ ਕੁਮਾਰ ਨੂੰ ਲੈ ਕੇ, ਅਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹਨੂੰ ਲਾਂਭੇ ਕਰਨ ਲਈ ਵਿਰੋਧੀ ਧਿਰ ਰਾਜਨੀਤੀ ਘੜਦਾ ਪਿਆ, ਅਤੇ ਦੂਸਰੇ ਪਾਸੇ ਰਾਹੁਲ ਗਾਂਧੀ ਕਟਾਕਸ਼ ਕਰਦੇ ਨੇ PM ਮੋਦੀ ਅਤੇ ਅਮਿਤ ਸ਼ਾਹ 'ਤੇ ਵੀ, ਕਹਿੰਦੇ ਨੇ ਕਿ ਉਹ ਦੇਸ਼ ਧਰੋਹੀ ਨੇ। ਅਤੇ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਅੱਗੇ ਆਉਣ ਵਾਲਾ ਰੋਡ ਮੈਪ, ਜਦੋਂ ਕਾਕਰੋਚ ਜਨਤਾ ਪਾਰਟੀ ਵਾਲਾ ਦੀਪਕੇ ਵੀ ਨਾਲ ਹੁਣ ਜੁੜ ਕੇ ਸੁਰ ਨਾਲ ਸੁਰ ਮਿਲਾਉਂਦਾ ਪਿਆ ਵਿਰੋਧੀ ਧਿਰ ਦੇ, ਤੇ ਤੁਸੀਂ ਕਿਸ ਤਰ੍ਹਾਂ ਦਾ ਦੇਖਦੇ ਹੋ ਅੱਗੇ ਆਉਣ ਵਾਲਾ ਸਮਾਂ ਗਿਆਨੇਸ਼ ਕੁਮਾਰ ਲਈ?
1: ਨਹੀਂ ਚਲੋ, ਇਹਦੇ ਚ ਗੱਲ ਗਿਆਨੇਸ਼ ਕੁਮਾਰ ਤਾਂ ਲਾਂਭੇ ਵੀ ਹੋ ਸਕਦਾ, ਕੋਈ ਇਹ ਵੱਡੀ ਗੱਲ ਜਿਹੜੀ ਆ ਉਹ ਨਹੀਂ ਹੈ, ਕਿਉਂਕਿ ਇੱਕ ਰੂਟੀਨ ਹੈ। ਵੈਸੇ ਵੀ ਜਿਹੜੇ ਇਹਦਾ ਇੱਕ ਟਨੋਰ ਹੈ ਜਿਹੜਾ ਚੋਣ ਕਮਿਸ਼ਨ ਦਾ, ਜਿਹੜਾ ਚੋਣ ਕਮਿਸ਼ਨਰ ਨਿਯੁਕਤ ਕੀਤੇ ਜਾਂਦੇ ਆ ਇੱਕ ਖਾਸ ਟਨੋਰ ਦੇ ਲਈ ਉਹ ਕੰਮ ਕਰਦੇ ਆ। ਤੇ ਪਰ ਮਸਲਾ ਜਿਹੜਾ ਕ੍ਰਿਸ਼ਨਾ ਜੀ, ਸਭ ਤੋਂ ਵੱਡਾ ਇਹ ਹੈ ਕਿ ਇਹਦੇ ਨਾਲ ਇੱਕ ਵੱਡਾ ਸਵਾਲੀਆ ਚਿੰਨ ਦੇਸ਼ ਦੀ ਜਮਹੂਰੀਅਤ ਤੇ ਦੇਸ਼ ਦੀ ਡੈਮੋਕ੍ਰੇਸੀ ਦੇ ਉੱਪਰ ਜਿਹੜਾ ਹੈ ਉਹ ਲੱਗ ਗਿਆ। ਉਹਦਾ ਕਾਰਨ ਇਹ ਹੈ ਕਿ ਪਹਿਲਾਂ ਤਾਂ ਜਦੋਂ BJP ਨੇ ਸੱਤਾ ਸੰਭਾਲੀ ਤੇ ਉਹਨਾਂ ਨੇ ਜਿਹੜੀ ਇਹਦੇ ਚ ਨਿਯੁਕਤੀ ਸੀ ਚੋਣ ਕਮਿਸ਼ਨਰਾਂ ਦੀ, ਉਸ ਦੇ ਉਹਦੇ ਮਾਮਲੇ ਦੇ ਵਿੱਚ ਉਹਦੇ ਚ ਅਮੈਂਡਮੈਂਟ ਕੀਤੀ, ਕਿਉਂਕਿ ਜਦੋਂ ਤੁਹਾਡੇ ਕੋਲੇ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਹੈ ਪੂਰਨ ਬਹੁਮਤ ਤੋਂ ਵੱਧ ਬਹੁਮਤ ਆ ਜਾਂਦਾ ਬਹੁਤ ਜ਼ਿਆਦਾ, ਜਿੱਥੇ 2/3 ਤੱਕ ਵੀ ਤੁਸੀਂ ਚਲੇ ਜਾਂਦੇ ਹੋ, ਤੇ ਉਹ ਫਿਰ ਕਈ ਵਾਰੀ ਜ਼ਰੂਰ ਨਹੀਂ ਕਿ ਉਹ ਫੈਸਲੇ ਤੋਂ ਅਸੀਂ ਸਹੀ ਲਏ ਹੋਣ, ਹਾਲਾਂਕਿ ਤੁਸੀਂ ਇੱਕ ਖਾਸ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਜਾਂ ਆਪਣੀ ਰਾਜਨੀਤੀ ਨੂੰ ਮੁੱਖ ਰੱਖ ਕੇ ਜਾਂ ਜਿਹੜੇ ਤੁਹਾਡੇ ਪਿੱਛੇ ਫੋਰਸਿਸ ਕੰਮ ਕਰਦੀਆਂ ਉਹਨਾਂ ਦੀ ਜਿਹੜੀ ਅਪੀਜਮੈਂਟ ਵਾਸਤੇ, ਉਹਨਾਂ ਨੂੰ ਖੁਸ਼ ਕਰਨ ਵਾਸਤੇ ਤੁਸੀਂ ਇੱਦਾਂ ਦੇ ਜਿਹੜੇ ਫੈਸਲੇ ਲੈਣ ਨੂੰ, ਪਹਿਲਾਂ ਤਾਂ ਇਹ ਪਹਿਲਾਂ ਵੀ ਮੈਂ ਗੱਲ ਦਾ ਜ਼ਿਕਰ ਕੀਤਾ ਸੀ ਕਿ ਨਿਯੁਕਤੀ ਕੌਣ ਕਰੇ, ਜਿਹੜਾ ਉਹਦਾ ਪੈਨਲ ਜਿਹੜਾ ਸੀਗਾ ਉਹਨੂੰ ਨਿਯੁਕਤੀ ਕਰਨ ਵਾਲਾ, ਤੇ ਉਹਦੇ ਚ ਤਰਮੀਮ ਕੀਤੀ ਗਈ, ਉਹਦੇ ਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਤੇ ਉਸ ਚੋ ਲਾਂਭੇ ਕੀਤਾ ਗਿਆ। ਤੇ ਫਿਰ ਉਸ ਤੋਂ ਬਾਅਦ SIR ਦਾ ਸਿਲਸਿਲਾ ਸ਼ੁਰੂ ਹੋਇਆ, ਤੇ SIR ਦੇ ਵਿੱਚ ਜਿਸ ਤਰੀਕੇ ਨਾਲ ਲੋਕਾਂ ਨੂੰ ਜ਼ਲੀਲ ਕੀਤਾ ਗਿਆ ਤੇ ਉਹ ਜ਼ਲਾਲਤ ਦੇ ਮਾਮਲੇ ਅਜੇ ਵੀ ਜਿਹੜੇ ਹੈਗੇ ਉਹ ਚੱਲ ਰਹੇ ਆ, ਇਹ ਨਹੀਂ ਕਿ ਉਹ ਖਤਮ ਹੋ ਗਿਆ, ਭਾਵੇਂ ਉਹ ਬਿਹਾਰ ਹੋਵੇ, ਉੱਤਰ ਪ੍ਰਦੇਸ਼ ਹੋਵੇ ਜਾਂ ਪੱਛਮੀ ਬੰਗਾਲ ਹੋਵੇ, ਆਸਾਮ ਹੋਵੇ। ਤੇ ਉੱਥੇ ਥੋੜੀ ਇੱਕ ਗੱਲ ਇਹ ਸਮਝ ਪੈਂਦੀ ਸੀ ਕਿ ਲਗਾਤਾਰ ਬੀਜੇਪੀ ਤੇ ਜਾਂ ਜਿਹੜੀਆਂ ਹੋਰ ਕੁਛ ਕੱਟੜ ਹਿੰਦੂ ਜਥੇਬੰਦੀਆਂ ਨੇ ਉਹ ਲਗਾਤਾਰ ਇਹ ਇਲਜ਼ਾਮ ਲਾ ਰਹੀਆਂ ਸੀ ਕਿ ਬੰਗਲਾਦੇਸ਼ ਵਾਲੇ ਪਾਸਿਓਂ ਅਸਾਮ ਜਿਹੜਾ ਹੈ ਅਸਾਮ ਦੇ ਵਿੱਚ ਬਰਮਾ ਵਾਲੇ ਪਾਸਿਓਂ ਜਿਹੜੇ ਹੈ ਹੋਰ ਦੇਸ਼ਾਂ ਦੇ ਨਾਗਰਿਕਾਂ ਦੀ ਇੱਥੇ ਘੁਸਪੈਠ ਹੋਈ ਹੈ ਤੇ ਉਸ ਕਰਕੇ ਉਹਨਾਂ ਨੇ ਇੱਥੇ ਵੋਟਾਂ ਬਣਾ ਲਈਆਂ ਨੇ ਤੇ ਉਹ ਨਹੀਂ ਚਾਹੁੰਦੇ ਕਿ ਇੱਥੇ ਜਿਹੜੀ ਹੈ ਉਦਾਂ ਦੀ ਸਰਕਾਰ ਆਵੇ ਜਿਹੜੀ ਨੈਸ਼ਨਲਿਸਟ ਹੋਵੇ ਜਾਂ ਇੱਦਾਂ। ਚਲੋ ਉਹ ਨੈਸ਼ਨਲਿਸਟ ਦਾ ਨਾਂ ਦਿੰਦੇ, ਹਾਲਾਂਕਿ ਨੈਸ਼ਨਲਿਸਟ ਤਾਂ ਸਾਰੇ ਹੀ ਨੇ ਜਿਹੜੇ ਇਸ ਦੇਸ਼ ਦੇ ਵਿੱਚ ਲੋਕ ਰਹਿੰਦੇ ਨੇ ਤੇ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਂਦੇ ਨੇ। ਤੇ ਉਹਨਾਂ ਨੇ ਫਿਰ ਉੱਥੇ ਥੋੜੀ ਜਿਹੀ ਗੱਲ ਚਲੋ ਜਚਦੀ ਸੀ ਜਦੋਂ ਉਹਨਾਂ ਨੇ ਸ਼ੁਰੂ ਕੀਤੀ ਕਿ ਉਹਦੀ ਜਿਹੜੀ ਹੈ ਉਹਦੇ ਤੇ ਇੱਕ ਛਾਣ ਨਾ ਲੱਗਣਾ ਜ਼ਰੂਰੀ ਹੈ ਜਾਂ ਉਹਦੀ ਇੱਦਾਂ ਦੀ ਇੱਕ ਤਰੀਕੇ ਦੀ ਸਕਰੂਟਨੀ ਜਿਹੜੀ ਹੈ ਉਹ ਜ਼ਰੂਰੀ ਹੈ, ਛਾਣਬੀਣ ਹੋਣੀ ਚਾਹੀਦੀ ਹੈ। ਉਹਦੇ ਤੇ ਉਹ SIR ਨਾਲ ਇਸ ਤਰੀਕੇ ਦੇ ਨਾਲ ਹੋਇਆ ਕਿ ਜਿਹੜੀਆਂ ਜੈਨੂਨ ਵੋਟਾਂ ਵੀ ਸੀ ਜਿਹੜੇ ਲੋਕ ਬਾਅਦ ਚ ਅਦਾਲਤਾਂ ਚ ਵੀ ਗਏ ਸੁਪਰੀਮ ਕੋਰਟ ਤੱਕ ਗਏ ਉਹਨਾਂ ਲੋਕਾਂ ਦੀਆਂ ਵੋਟਾਂ ਵੀ ਕੱਟੀਆਂ ਗਈਆਂ। ਇਸ ਕਰਕੇ ਸਿਰਫ ਕਿ ਉਹ ਕਿਸੇ ਹੋਰ ਰਿਲੀਜਨ ਨੂੰ ਬਿਲੋਂਗ ਕਰਦੇ ਨੇ, ਕਿਸੇ ਹੋਰ ਵਿਸ਼ਵਾਸ ਨਾਲ ਸੰਬੰਧਿਤ ਨੇ ਤੇ ਇਹ ਇਸ ਕਰਕੇ ਜਿਹੜੀਆਂ ਉਹ ਅਜੇ ਤੱਕ ਉਹ ਜ਼ਲੀਲ ਹੋ ਰਹੇ ਨੇ ਤੇ ਸੁਪਰੀਮ ਕੋਰਟ ਤੱਕ ਨੇ ਇਹ ਕਹਿਤਾ ਕਿ ਕੋਈ ਗੱਲ ਨੀ ਜੇ ਤੁਹਾਡੇ ਵੋਟਰ ਇਸ ਵਾਰੀ ਵੋਟਰ ਲਿਸਟਾਂ ਚ ਨਾਂ ਨਹੀਂ ਆਇਆ ਤਾਂ 5 ਸਾਲ ਬਾਅਦ ਫਿਰ ਚੋਣਾਂ ਹੋਣੀਆਂ, ਕਿਹੜਾ ਇਹ ਕੁੰਭ ਦਾ ਮੇਲਾ ਹੈ ਕਿ ਬਹੁਤ ਦੂਰ ਹੈ ਉਦੋਂ ਵੋਟਾਂ ਪਾ ਲਿਓ। ਮਤਲਬ ਕਿ ਇਸ ਲੈਵਲ ਤੱਕ ਜਿਹੜੇ ਕੰਸਟੀਟਿਊਸ਼ਨਲ ਇੰਸਟੀਟਿਊਸ਼ਨ ਨੇ ਜਿਹੜੀਆਂ ਅਦਾਰੇ ਨੇ ਸੰਵਿਧਾਨਕ ਅਦਾਰੇ ਨੇ ਉਹਨਾਂ ਦੇ ਉੱਤੇ ਕਾਬਜ਼ ਹੋਣਾ, ਕਬਜ਼ਾ ਕਰਨਾ, ਸੁਪਰੀਮ ਕੋਰਟ ਤੱਕ ਕੋਈ ਜਿਹੜਾ ਹੈਗਾ ਸਖ਼ਤ ਫੈਸਲਾ ਨਾ ਲਿਆ ਜਾਣਾ ਇਸ ਮੁੱਦੇ ਤੇ। ਤੇ ਸੋ ਇਹ ਇੱਕ ਜਿਹੜੀ ਹੈ ਇਹ ਸਮਝ ਚ ਆਉਂਦੀ ਸੀ ਗੱਲ ਕਿ ਇੱਥੇ ਕਿਤੇ ਨਾ ਕਿਤੇ ਜਿਹੜੀ ਗੜਬੜ ਹੈ। ਤੇ ਹੁਣ ਉਹਦੇ ਚ ਜਿਹੜਾ ਸੀ ਚੋਣ ਕਮਿਸ਼ਨ ਤੇ ਇਹ ਵਾਰ ਵਾਰ ਇਹ ਗੱਲ ਮੁੜ ਕੇ ਆਉਂਦੀ ਸੀ, ਵਿਰੋਧੀ ਪਾਰਟੀਆਂ ਲਗਾਤਾਰ ਇਹ ਕਹਿੰਦੀਆਂ ਸੀ ਜਿੱਥੇ ਵੀ ਚੋਣਾਂ ਹੁੰਦੀਆਂ ਸੀ, ਕਿਉਂਕਿ ਹੁਣ ਤਾਂ ਸਿੱਧਾ ਕਹਿਣਾ ਸ਼ੁਰੂ ਕਰਤਾ ਵਿਰੋਧੀ ਪਾਰਟੀਆਂ ਨੇ ਇਕੱਲੇ ਰਾਹੁਲ ਗਾਂਧੀ ਨਹੀਂ ਹੋਰ ਪਾਰਟੀਆਂ ਨੇ ਵੀ ਕਿ ਵੋਟਾਂ ਦੀ ਚੋਰੀ ਹੁੰਦੀ ਹੈ ਜਾਂ ਵੋਟਾਂ ਦੇ ਵਿੱਚ ਟੈਂਪਰ ਕੀਤਾ ਜਾਂਦਾ, EVM ਨੂੰ ਟੈਂਪਰ ਕੀਤਾ ਜਾਂਦਾ। ਹਾਲਾਂਕਿ EVM ਨੂੰ ਟੈਂਪਰ ਕਰਨ ਵਾਲੀ ਥੋੜੀ ਜਿਹੀ ਗੱਲ ਉਹ ਸਮਝ ਚ ਘੱਟ ਪੈਂਦੀ ਹੈ ਕਿਉਂਕਿ EVM ਦਾ ਸਿਸਟਮ ਕੁਛ ਏਦਾਂ ਦਾ ਤੇ ਉਹਨੂੰ ਇੰਨਾ ਸੌਖਾ ਨਹੀਂ ਹੈ। ਪਰ ਜਿਹੜਾ ਹੈਗਾ ਇੱਕ ਵੋਟਾਂ ਨੂੰ ਖਾਸ ਤਰੀਕੇ ਨਾਲ ਪ੍ਰਭਾਵਿਤ ਕਰਨਾ ਤੇ ਜਾਂ ਇਹ ਵੀ ਉਹ ਵੋਟਾਂ ਕੌਣ ਪਵਾ ਰਹੇ ਆ, ਉੱਥੇ ਕਿਹਦਾ ਜਿਹੜਾ ਹੈਗਾ ਕਬਜ਼ਾ ਹੈ, ਜਾਂ ਉਹਦੇ ਚ ਕਈ ਵਾਰੀ ਇਹ ਹੈ ਕਿ ਵੋਟਾਂ ਲਿਸਟ ਦੇ ਵਿੱਚ ਘੱਟ ਨੇ, ਜਿਹੜੀ ਉਹ ਲਿਸਟ ਦੇ ਵਿੱਚ ਤੁਹਾਡੇ ਕੋਲ ਇੱਕ ਰਿਕਾਰਡ ਹੈ ਵੋਟ ਪੋਲ ਕਿੰਨੀ ਹੋਈ ਤੇ ਉਹ ਘੱਟ ਹੈ, ਤੇ ਜਿਹੜੇ EVM ਦੇ ਵਿੱਚੋਂ ਵੱਧ ਵੋਟਾਂ ਨਿਕਲੀਆਂ, ਏਦਾਂ ਦੇ ਮਾਮਲੇ ਵੀ ਜਿਹੜੇ ਉਹ ਸਾਹਮਣੇ ਆਏ ਨੇ ਜਿਹੜਾ ਨੰਬਰ ਹੈ। ਤੇ ਸੋ ਇੱਥੇ ਫਿਰ ਜਿਹੜਾ ਹੈਗਾ ਵਾਰ ਵਾਰ ਜਿਹੜੀ ਸੀ ਉਂਗਲ ਸੀ ਉਹ ਚੋਣ ਕਮਿਸ਼ਨ ਵੱਲ ਜਿਹੜੀ ਉਂਗਲ ਉੱਠਦੀ ਸੀ। ਤੇ ਇਹ ਮਾਮਲਾ ਤਾਂ ਹੁਣ ਤਾਂ ਸਾਹਮਣੇ ਆਇਆ ਜਦ ਉਹਦੇ ਚ ਜਿਹੜੇ ਦੋ ਚੋਣ ਕਮਿਸ਼ਨਰ ਸੀ ਉਹਨਾਂ ਨੇ ਵਾਰ ਵਾਰ ਜਿਹੜੇ ਹੈ ਪਿਛਲੇ ਸਾਲ ਤੋਂ ਡਾਈਸੈਂਟ ਜਿਹੜਾ ਨੋਟ ਦਿੱਤੇ, ਪਿਛਲੇ ਉਹਨਾਂ ਨੇ ਕਿਹਾ ਕਿ 10 ਮਹੀਨਿਆਂ ਤੋਂ ਲਗਾਤਾਰ ਇਹ ਤੇ ਡਾਈਸੈਂਟ ਨੋਟ ਜਿਹੜੇ ਦੇ ਰਹੇ ਨੇ ਜੋ ਐਕਟੀਵਿਟੀ ਹੋ ਰਹੀ ਹੈ, ਤੇ ਜਾਂ ਉਹ ਪੁੱਛ ਰਹੇ ਨੇ ਕਿ ਇਹ ਕਿਸ ਦੀ ਇਜਾਜ਼ਤ ਨਾਲ ਕੀਤਾ ਗਿਆ। ਤੇ ਇੱਕ ਅੰਗਰੇਜ਼ੀ ਦੇ ਅਖਬਾਰ ਨੇ ਜਿਹੜੀ ਇਹ ਸਾਰੀ ਗੱਲ ਉਹ ਕੱਢੀ ਬਾਹਰ, ਤੇ ਚਲੋ ਉਸ ਤੋਂ ਬਾਅਦ ਤਾਂ ਫਿਰ ਹੁਣ ਬਹੁਤ ਕੁਛ ਬਾਹਰ ਆ ਗਿਆ ਤੇ ਹੁਣ ਉਹਦੇ ਤੇ ਦੁਬਾਰਾ ਫੇਰ ਗੱਲ ਸ਼ੁਰੂ ਹੋਈ ਹੈ, ਕਿਉਂਕਿ ਪਹਿਲਾਂ ਵੀ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ਼ ਇਹਨਾਂ ਦੀ ਗੱਲ ਉਹ ਆਈ ਸੀ ਪਰ ਉਹ ਡਿਫੀਟ ਹੋ ਗਿਆ ਸੀ ਜਿਹੜਾ ਉਹ ਨੋਟਿਸ ਸੀਗਾ। ਤੇ ਹੁਣ ਫੇਰ ਵਿਰੋਧੀ ਧਿਰਾਂ ਇਹਦੇ ਤੇ ਇਕੱਠੀਆਂ ਹੋਣ ਲੱਗੀਆਂ ਨੇ, ਇਕੱਲੀਆਂ ਵਿਰੋਧੀ ਧਿਰਾਂ ਨੀ, ਹੁਣ ਜਿਹੜੇ ਲੋਕ ਦੇਸ਼ ਦੇ ਹੋਰ ਜਮਹੂਰੀਅਤ ਪਸੰਦ ਜਿਹੜੇ ਲੋਕ ਨੇ ਤੇ ਉਹ ਵੀ ਜਿਹੜਾ ਹੈ ਇਹਦੇ ਉੱਤੇ ਬੋਲਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਹੋਰ ਜਥੇਬੰਦੀਆਂ ਨੇ, ਤੁਸੀਂ ਕਾਕਰੋਚ ਪਾਰਟੀ ਜਨਤਾ ਪਾਰਟੀ ਦਾ ਨਾਂ ਲਿਆ, ਉਹਨਾਂ ਨੇ ਫਿਰ ਦੁਬਾਰਾ ਕਹਿਤਾ ਕਿ ਅਸੀਂ ਜੰਤਰ ਮੰਤਰ ਤੇ ਫੇਰ ਧਰਨਾ ਦੇਵਾਂਗੇ ਇਸ ਇਸ਼ੂ ਨੂੰ, ਇਸ ਮੁੱਦੇ ਨੂੰ ਲੈ ਕੇ, ਕਿਉਂਕਿ ਪਹਿਲਾਂ ਉਹ ਚਰਚਾ ਦੇ ਵਿੱਚ ਰਹੀ ਸੀ ਨੀਟ ਵਾਲੇ ਇਸ਼ੂ ਨੂੰ ਲੈ ਕੇ। ਸੋ ਇਸ ਤਰ੍ਹਾਂ ਜਿਹੜਾ ਹੈ ਕ੍ਰਿਸ਼ਨਾ ਜੀ ਇੱਕ ਤਰੀਕੇ ਦਾ ਸਾਡਾ ਜਿਹੜਾ ਪਾਰਲੀਮੈਂਟਰੀ ਡੈਮੋਕ੍ਰੈਟਿਕ ਸਿਸਟਮ ਹੈ ਜਾਂ ਸਾਡਾ ਇੱਕ ਇਲੈਕਟ੍ਰੋਲ ਜਿਹੜਾ ਸਿਸਟਮ ਹੈ ਜਿਹਦੇ ਨਾਲ ਵੋਟਾਂ ਪਈਆਂ ਜਾਂਦੀਆਂ, ਕਿਉਂਕਿ ਹੁਣ ਤੱਕ ਇਹ ਪ੍ਰਚਾਰ ਹੁੰਦਾ ਰਿਹਾ, ਭਾਵੇਂ ਇੱਥੇ ਕਾਂਗਰਸ ਦੀ ਸਰਕਾਰ ਸੀ, ਭਾਵੇਂ ਰਲੀ ਮਿਲੀ ਸਰਕਾਰ ਆਈ, ਭਾਵੇਂ BJP ਦੀ ਸਰਕਾਰ ਆਈ, ਕਿ ਜਿਹੜਾ ਇੰਡੀਆ ਦੀ ਜਿਹੜੀ ਹੈਗੀ ਆ ਇਲੈਕਸ਼ਨ ਇੰਨਾ ਪੀਸਫੁਲ ਤੇ ਫੇਅਰ ਹੈ, ਇੱਥੇ ਆਰਾਮ ਦੇ ਨਾਲ ਜਿਹੜੀ ਸਰਕਾਰ ਬਦਲ ਜਾਂਦੀ ਹੈ, ਕਦੇ ਕੋਈ ਏਦਾਂ ਦੀ ਨੌਬਤ ਨਹੀਂ ਆਈ ਸਿਰਫ 1975 ਦੀ ਐਮਰਜੈਂਸੀ ਨੂੰ ਛੱਡ ਕੇ। ਤੇ ਹੁਣ ਜਿਹੜਾ ਹੈ ਜੇ ਤੁਸੀਂ ਸਰਕਾਰ ਜਾਂ ਕੋਈ ਪੋਲੀਟੀਕਲ ਪਾਰਟੀ ਆਪਣੇ ਹਿਸਾਬ ਦੇ ਨਾਲ ਚੋਣ ਕਮਿਸ਼ਨ ਨੂੰ ਚਲਾਉਣਾ ਸ਼ੁਰੂ ਕਰ ਦੇਗੀ ਕਿ ਆਹ ਵੋਟਾਂ ਕੱਟਣੀਆਂ ਨੇ, ਆਹ ਰੱਖਣੀਆਂ ਨੇ, ਇੰਨੀਆਂ ਵੋਟਾਂ ਪੈਣੀਆਂ ਨੇ, ਤੇ ਫਿਰ ਉਹਦੇ ਵੱਲ ਵੀ ਉਂਗਲ ਉੱਠਦੀ ਹੈ ਕਿ ਇਹ ਕਿੱਧਰ ਦੀ ਜਿਹੜੀ ਹੈ ਡੈਮੋਕ੍ਰੇਸੀ ਹੈ ਜਾਂ ਕਿਹੜੀ ਜਮਹੂਰੀਅਤ ਹੈ ਇਹ, ਤੇ ਇਹ ਤਾਂ ਇੱਕ ਜਿਹੜੀ ਹੈ ਅਸੀਂ ਫੋਰਮੈਲਿਟੀ ਕਰ ਰਹੇ ਹਾਂ ਤੇ ਅਰਬਾਂ ਰੁਪਈਆ ਜਿਹੜਾ ਹੈਗਾ 5 ਸਾਲ ਬਾਅਦ ਇਹਦੇ ਤੇ ਖਰਚ ਕਰਦੇ ਹਾਂ, ਤੇ ਇਹ ਸਾਰੇ ਦੇ ਵਿੱਚ ਤੇ ਕਿੰਨਾ ਹੀ ਅਮਲਾ ਫੈਲਾ ਹੋਰ ਸਾਰੇ ਇਹਦੇ ਤੇ ਲੱਗਦਾ, ਤੇ ਇਸ ਕਰਕੇ ਜਿਹੜਾ ਹੈ ਇਹਦੇ ਤੇ ਹੁਣ ਜ਼ਰੂਰੀ ਹੈ ਮਸਲਾ। ਪਰ ਇਹ ਹੈ ਕਿ ਭਾਵੇਂ ਦੁਬਾਰਾ ਫੇਰ ਸੁਪਰੀਮ ਕੋਰਟ ਦੇ ਵਿੱਚ ਕਿਉਂਕਿ ਪਹਿਲਾਂ ਹੀ ਚੈਲੰਜ ਕੀਤਾ ਹੋਇਆ ਤੇ ਉਹ ਮਾਮਲਾ ਜੇ ਚੱਲ ਹੀ ਰਿਹਾ ਤੇ ਦੁਬਾਰਾ ਫੇਰ ਤਿਆਰੀ ਕੀਤੀ ਜਾ ਰਹੀ ਹੈ, ਇਹਦੇ ਨਾਲ ਨਾਲ ਉੱਧਰ ਫਿਰ ਪਾਰਲੀਮੈਂਟ ਦੇ ਵਿੱਚ ਵੀ ਇਹਨੂੰ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਹੋ ਸਕਦਾ ਹੈ ਕਿ ਹੁਣ ਇਸ ਵਾਰ ਜਿਹੜਾ ਹੈ ਜਦੋਂ ਇੱਦਾਂ ਦੀ ਗੱਲ ਚੱਲ ਰਹੀ ਹੈ ਇਹਨਾਂ ਰੌਲਾ ਰੱਪਾ ਪਿਆ, ਗਿਆਨੇਸ਼ ਕੁਮਾਰ ਜਿਹੜਾ ਹੈ ਖੁਦ ਰਿਜ਼ਾਈਨ ਕਰ ਜਾਣ ਤੇ ਜਾਂ ਜਿਹੜੇ ਦੂਜੇ ਦੋ ਚੋਣ ਕਮਿਸ਼ਨਰ ਨੇ ਉਹ ਵੀ ਸ਼ਾਇਦ ਜਿਹੜੇ ਹੈਗੇ ਉਹ ਰਿਜ਼ਾਈਨ ਕਰ ਜਾਣ ਇਸ ਗੱਲ ਤੋਂ ਕਿ ਜਿਹੜਾ ਇੱਦਾਂ ਦੀ ਗੱਲ, ਕਿਉਂਕਿ ਸਾਡੇ ਹੁੰਦਿਆਂ ਜਿਹੜਾ ਇਹ ਸਾਰਾ ਕੁਛ ਵਾਪਰਿਆ, ਹਾਲਾਂਕਿ ਉਹਨਾਂ ਨੇ ਕਾਫੀ ਕੁਛ ਜਿਹੜਾ ਹੈਗਾ ਰਿਟਰਨ ਦੇ ਵਿੱਚ ਜਿਹੜਾ ਇਹ ਆਇਆ ਜੋ ਇੱਕ ਅੰਗਰੇਜ਼ੀ ਦੇ ਅਖਬਾਰ ਨੇ ਸਾਰੀ ਸਟੋਰੀ ਬਾਹਰ ਕੱਢੀ ਹੈ ਕਿ ਉਹਨਾਂ ਨੇ ਕੀ ਲਿਖਿਆ, ਤੇ ਇੱਕ ਤਾਂ ਇਹ ਆਇਆ ਕਿ ਇੱਕੇ ਦਿਨ ਜਿਹੜੇ ਹੈਗੇ ਆ ਉਹ 4 ਵਾਰੀ ਜਿਹੜੇ ਸੀ ਉਹ 2.5 ਸੈਂਟ ਨੋਟ ਦਿੱਤੇ ਗਏ, ਤੇ ਉਹ ਸਾਰਾ ਇਸ ਸਿਸਟਮ ਹੁਣ ਇੱਕ ਤਰੀਕੇ ਦੇ ਨਾਲ ਇਹ ਲੱਗਦਾ ਕਿ ਜੇ ਕੋਈ ਪਾਰਟੀ ਸੱਤਾ ਦੇ ਵਿੱਚ ਆ ਜਾਂਦੀ ਹੈ ਜੇ ਉਹਦੇ ਅੰਦਰ ਇੰਨੀ ਜ਼ਿਆਦਾ ਬੇਈਮਾਨੀ ਹੋ ਜਾਏ ਕਿ ਅਸੀਂ ਤਾਂ ਸੱਤਾ ਸਾਨੂੰ ਕੋਈ ਹਿਲਾ ਨਾ ਸਕੇ ਅਸੀਂ ਬਣੇ ਰਹਿਣਾ, ਤੇ ਉਹ ਜਿਹੜੀਆਂ ਐਡੀਆਂ ਪਵਿੱਤਰ ਜਿਹੜੀਆਂ ਸੰਸਥਾਵਾਂ ਨੇ ਤੇ ਉਹਨਾਂ ਦੇ ਵਿੱਚ ਵੀ ਦਖਲ ਦੇ ਕੇ ਜਾਂ ਉੱਥੇ ਸਾਰਾ ਕੁਛ ਟੈਂਪਰ ਕਰਨਾ ਸ਼ੁਰੂ ਕਰ ਦੇ, ਮੇਰਾ ਖਿਆਲ ਹੈ ਕਿ ਫਿਰ ਤਾਂ ਇਹ ਕਿ ਕਿਹਦੇ ਕਿਹਦੇ ਕੋਲੇ ਜਾ ਕੇ ਬੰਦਾ ਫਿਰ ਆਪਣਾ ਕੋਈ ਦੁਖੜਾ ਰੋਵੇ ਜਾਂ ਕਿਹਦੇ ਕੋਲੇ ਜਾ ਕੇ ਇਨਸਾਫ਼ ਮੰਗੇ, ਤੇ ਉਧਰੋਂ ਸੁਪਰੀਮ ਕੋਰਟ ਵਰਗੀਆਂ ਜਿਹੜੀਆਂ ਜਿਹਦੇ ਤੇ ਸਭ ਤੋਂ ਵੱਧ ਵਿਸ਼ਵਾਸ ਕਰਦੇ ਆ ਲੋਕ, ਤੇ ਉਹ ਕਹਿੰਦੇ ਆ ਕਿ ਕੋਈ ਗੱਲ ਨੀ ਤੁਸੀਂ 5 ਸਾਲ ਬਾਅਦ ਵੋਟ ਪਾ ਲਓ ਜੇ ਇਸ ਵਾਰੀ ਨਹੀਂ ਵੀ ਪਾ ਸਕੇ, ਤੇ ਸੋ ਇਸ ਤਰ੍ਹਾਂ ਦਾ ਜਦੋਂ ਸਿਚੁਏਸ਼ਨ ਬਣਦੀ ਫਿਰ ਕੁਦਰਤੀ ਹੈ ਕਿ ਲੋਕਾਂ ਦੇ ਵਿੱਚ ਜਿਹੜਾ ਹੈ ਉਹ ਰੋਹ ਜਾਗਦਾ, ਸਮੇਂ ਸਮੇਂ ਇਸ ਤਰ੍ਹਾਂ ਹੁੰਦਾ ਹੈ। ਜ਼ਰੂਰੀ ਨਹੀਂ ਕਿ ਜਿਵੇਂ ਕੋਈ ਸਰਕਾਰ ਜਾਂ ਸਿਸਟਮ ਚਾਹੁੰਦਾ ਸਾਰਾ ਕੁਛ ਉਵੇਂ ਹੀ ਚੱਲੇ, ਕਿਉਂਕਿ ਲੋਕਾਂ ਦੇ ਵਿੱਚ ਜਿਹੜੀ ਹੈਗੀ ਉਹ ਅਸਲੀ ਤਾਕਤ ਦਾ, ਜਿਹੜੀ ਜਦੋਂ ਲੋਕ ਇਕੱਠੇ ਹੁੰਦੇ ਆ ਸਿਵਲ ਸੋਸਾਇਟੀ ਕਿਸੇ ਗੱਲ ਤੇ ਬੋਲਦੀ ਹੈ ਵੋਟਾਂ ਪਾਉਣ ਤੋਂ ਬਿਨਾਂ, ਤੇ ਉਹਦਾ ਵੀ ਬੜਾ ਅਸਰ ਹੁੰਦਾ।
0: ਜੀ ਜੀ, ਤੇ ਜੇ ਆਪਾਂ ਦੂਸਰੇ ਪਾਸੇ ਆਈਏ ਪੰਜਾਬ ਦੇ ਅੰਦਰ ਗਮਾਡਾ ਦਫ਼ਤਰ ਤੇ ਛਾਪੇਮਾਰੀ ਜੋ ਹੋਈ ਹੈ ED ਅਧਿਕਾਰੀਆਂ ਵੱਲੋਂ ਉਹਨੂੰ ਲੈ ਕੇ ਕਾਫੀ ਜ਼ਿਆਦਾ ਅਨਰੈਸਟ ਦੀ ਸਿਚੁਏਸ਼ਨ ਹੈ, ਤੇ ਉਸ ਬਾਰੇ ਸਾਨੂੰ ਥੋੜਾ ਦੱਸਿਓ।
1: ਅਸਲ ਦੇ ਵਿੱਚ ਜਿਹੜਾ ਆਪਾਂ ਹੁਣੇ ਗੱਲ ਕਰਕੇ ਹਟੇ ਆ ਆਪਣਾ ਕ੍ਰਿਸ਼ਨਾ ਜੀ, ਕਿ ਜਦੋਂ ਕੋਈ ਵੀ ਸਰਕਾਰ ਆਪਣੀਆਂ ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀਜ ਨੇ ਉਹਨਾਂ ਨੂੰ ਇੱਕ ਤਰਫਾ ਤਰੀਕੇ ਨਾਲ ਵਰਤਣਾ ਸ਼ੁਰੂ ਕਰਦੇ, ਤੇ ਫਿਰ ਇੱਦਾਂ ਦਾ ਜਿਹੜਾ ਹੋਣਾ ਉਹ ਵੀ ਕੁਦਰਤੀ ਹੈ, ਕਿਉਂਕਿ ਜਿੱਥੇ ਵੀ ਇਲੈਕਸ਼ਨ ਹੁੰਦੀ ਹੈ ਉੱਥੇ ਜਿਹੜਾ ਹੈਗਾ ED ਐਕਸ਼ਨ ਚ ਆ ਜਾਂਦੀ ਹੈ, CBI ਐਕਸ਼ਨ ਚ ਆ ਜਾਂਦੀ ਹੈ, ਇੱਦਾਂ ਦੀਆਂ ਗੱਲਾਂ ਨੇ, ਤੇ ਉਸ ਤੋਂ ਪਹਿਲਾਂ ਕਿਸੇ ਪਾਸੇ ਕੋਈ ਦੇਖਿਆ ਨਹੀਂ ਜਾਂਦਾ। ਹੁਣ ਜਿਹੜਾ ਜਿਹੜੀ ਗਮਾਡਾ ਹੈ ਗ੍ਰੇਟਰ ਮੋਹਾਲੀ ਜਿਹੜੀ ਹੈਗੀ ਹੈ ਅਥਾਰਟੀ ਹੈ, ਤੇ ਇਹ ਹੁਣ ਚੱਕਰ ਸਭ ਤੋਂ ਵੱਡਾ ਇਹ ਹੈ ਕਿ ਇਹਦੇ ਚ ਕਿਉਂਕਿ ਜਿੰਨੀ ਵੀ ਇੱਥੇ ਚੰਡੀਗੜ੍ਹ ਦੀ ਪੈਰੀਫੇਰੀ ਦੇ ਵਿੱਚ ਖਾਸ ਕਰਕੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਡਿਵੈਲਪਰਸ ਨੂੰ ਜ਼ਮੀਨ ਦੇਣੀ ਹੈ, ਉਹ ਜ਼ਮੀਨ ਅਕੁਆਇਰ ਕਰਨੀ ਹੈ, ਤੇ ਫਿਰ ਉਹਦੀ ਜਿਹੜੀ ਅੱਗੋਂ ਉਹਦੇ ਲਈ ਲੈਂਡ ਡਿਵੈਲਪ ਹੁੰਦੀ ਹੈ, ਉਹਦੇ ਸਰਟੀਫਿਕੇਟ ਦੇਣੇ ਨੇ, ਬੜਾ ਕੁਛ ਜਿਹੜਾ ਹੈਗਾ ਉਹ ਗਮਾਡਾ ਦੇ ਜਿਹੜਾ ਹੈ ਉਹ ਹੱਥ ਦੇ ਵਿੱਚ ਹੈ, ਕਿਉਂਕਿ ਉਹ ਪਹਿਲਾਂ ਪੁੱਡਾ ਸੀ, ਪੁੱਡਾ ਅਜੇ ਵੀ ਐਗਜਿਸਟ ਕਰਦੀ ਹੈ ਕਿਉਂਕਿ ਪੁੱਡਾ ਪੂਰੇ ਪੰਜਾਬ ਨੂੰ ਡੀਲ ਕਰਦੀ ਹੈ, ਉਸ ਤੋਂ ਬਾਅਦ ਉਹਨਾਂ ਇਹਨਾਂ ਨੇ ਬਾਈਫਰਕੇਟ ਕਰਕੇ ਅੱਡ ਅੱਡ ਜਿਹੜੀਆਂ ਅਥਾਰਟੀ ਬਣਾਤੀਆਂ ਉਹਨਾਂ ਸ਼ਹਿਰਾਂ ਦੇ ਹਿਸਾਬ ਦੇ ਨਾਲ, ਜਿਵੇਂ ਲੁਧਿਆਣਾ ਦੇ ਵਿੱਚ ਗਲਾਡਾ ਬਣਾਈ ਹੈ, ਤੇ ਇਸ ਤਰ੍ਹਾਂ ਇਹ ਜਿਹੜੀ ਹੈ ਇਹ ਬਣੀ ਹੈ। ਤੇ ਇੱਥੇ ਹੁਣ ਕਿਉਂਕਿ ਕੁਦਰਤੀ ਤੌਰ ਤੇ ਜਿਹੜੇ ਬਿਲਡਰ ਹੈ ਉਹਨਾਂ ਦੇ ਪੋਲੀਟੀਕਲ ਬੰਦਿਆਂ ਨਾਲ ਵੀ ਸੰਬੰਧ ਹੁੰਦੇ ਹੈ, ਪੋਲੀਟੀਕਲ ਬੰਦਿਆਂ ਦੇ ਰਿਸ਼ਤੇਦਾਰ ਵੀ ਬਿਲਡਰ ਹੋ ਸਕਦੇ ਹੈ, ਇਹ ਸਾਰਾ ਕੁਛ ਹੁਣ ਇਹ ਖੰਗਾਲਣਾ ਚਾਹੁੰਦੇ ਹੈ ED ਰਾਹੀਂ ਕਿ ਜਿਹੜੀ ਪੰਜਾਬ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਹੈ ਤੇ ਉਹ ਕਿਸ ਤਰੀਕੇ ਦੇ ਨਾਲ ਇਸ ਏਜੰਸੀ ਦੇ ਰਾਹੀਂ ਜਾਂ ਬਿਲਡਰਾਂ ਰਾਹੀਂ ਜਾਂ ਜਿਹੜੇ ਡਿਵੈਲਪਰ ਨੇ ਤੇ ਉਹਨਾਂ ਰਾਹੀਂ ਕਿਤੇ ਜਿਹੜਾ ਜੋ ਪੈਸਾ ਜਿਹੜਾ ਹੈਗਾ ਉਹ ਕਮਾ ਰਹੀ ਹੈ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜ਼ਾਹਰ ਆਮਦਨ ਤੋਂ ਵੱਧ ਜਿਹੜਾ ਹੈਗਾ ਪੈਸਾ ਆ ਰਿਹਾ, ਕਿੱਥੋਂ ਆ ਰਿਹਾ, ਉਹ ਚ ਧਾਂਦਲੀਆਂ ਹੋਈਆਂ ਇੱਦਾਂ ਦੀ, ਤੇ ਰੂਟੀਨ ਦੇ ਵਿੱਚ ਜਾਂ ਤਾਂ ਇਹ ਕਾਰਵਾਈਆਂ ਹੁੰਦੀਆਂ ਰਹਿਣ, ਫਿਰ ਇਹ ਮਸਲਾ ਨਹੀਂ। ਮਸਲਾ ਉਦੋਂ ਹੈ ਜਦੋਂ ਕਿਤੇ ਇਲੈਕਸ਼ਨ ਨੇੜੇ ਹੁੰਦੀ ਹੈ ਜਾਂ ਕਿਸੇ ਪੋਲੀਟੀਕਲ ਬੰਦੇ ਦੀ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਾਂ ਇਹ ਕਿ ਕੋਈ ਕਿਸੇ ਦਾ ਕੋਈ ਨੇੜਲਾ ਰਿਸ਼ਤੇਦਾਰ ਹੈ ਜਾਂ ਜਾਣ ਪਛਾਣ ਵਾਲਾ ਦੋਸਤ ਹੈ, ਕਈ ਏਦਾਂ ਦੀਆਂ ਇਲਜ਼ਾਮ ਵੀ ਲੱਗਦੇ ਆਏ ਨੇ ਕਿ CMO ਜਿਹੜਾ ਹੈਗਾ, ਪ੍ਰਧਾਨ ਮੁੱਖ ਮੰਤਰੀ ਦਫ਼ਤਰ ਦੇ ਜਿਹੜੇ ਹੈਗੇ ਆ ਸੀਨੀਅਰ ਜਿਹੜੇ ਅਧਿਕਾਰੀ ਨੇ, ਉਹਨਾਂ ਦੇ ਅੱਗੇ ਰਿਸ਼ਤੇਦਾਰ ਨੇ ਜਾਂ ਏਦਾਂ ਦੀ ਗੱਲ, ਉਹਨਾਂ ਨਾਲ ਇਹ ਗੱਲ ਸੰਬੰਧਿਤ ਹੈ। ਪਿੱਛੇ ਜੇ ਤੁਹਾਨੂੰ ਯਾਦ ਹੋਏਗਾ, ਇੱਕ ਵਾਰੀ ਖਰੜ ਦੇ ਵਿੱਚ ਵੀ ਇੱਕ ਛਾਪਾ ਪਿਆ ਤੇ ਉੱਥੋਂ ਨੋਟਾਂ ਦਾ ਭਰਿਆ ਬੈਗ ਕਹਿ ਰਹੇ ਕਿ ਉੱਪਰੋਂ ਜਿਹੜਾ ਥੱਲੇ ਬਿਲਡਿੰਗ ਤੋਂ ਸੁੱਟ ਦਿੱਤਾ ਗਿਆ ਸੀ, ਨੋਟ ਖਿਲਰ ਗਏ ਸੀ, ਤੇ ਉਹ ਬਾਅਦ ਦੇ ਵਿੱਚ ਉਹ ਗੱਲ ਆਈ ਗਈ ਹੋਗੀ। ਤੇ ਕਿਉਂਕਿ ਜਦੋਂ ਇੱਕ ਵਾਰੀ ਕੋਈ ਮਿਥ ਲੈਂਦੇ ਆ ਕਿ ਕਿਸੇ ਏਜੰਸੀ ਰਾਹੀਂ ਕਿਸੇ ਨੂੰ ਟਾਰਨਿਸ਼ ਕਰਨਾ, ਬਦਨਾਮ ਕਰਨਾ, ਤੇ ਉਦੋਂ ਫਿਰ ਉਹ ਗੱਲ ਬੜੀ ਜ਼ੋਰ ਨਾਲ ਚੱਲ ਰਹੀ ਆ। ਹੁਣ ਦੇਖੋ ED ਹੈ ਜਿਹੜਾ, ਇਨਫੋਰਸਮੈਂਟ ਡਾਇਰੈਕਟੋਰੇਟ ਹੈ, ਉਹ ਉੱਥੇ ਉੱਥੇ ਜਾਂਦਾ ਜਿੱਥੇ ਇਲੈਕਸ਼ਨ ਨੇੜੇ ਆ ਜਾਂਦੀ ਹੈ। ਪਹਿਲਾਂ ਇਹਨਾਂ ਨੇ ਬੰਗਲੌਰ ਦੇ ਵਿੱਚ ਜਿਹੜਾ ਕਰਨਾਟਕਾ ਦੇ ਵਿੱਚ ਕੰਮ ਕੀਤਾ ਜਦੋਂ ਉੱਥੇ ਇਲੈਕਸ਼ਨ ਸੀ, ਤੇ ਫਿਰ ਇਸੇ ਤਰ੍ਹਾਂ ਪੱਛਮੀ ਬੰਗਾਲ ਦੇ ਵਿੱਚ ਖਾਸ ਕਰਕੇ ਕਾਫੀ ਕੁਝ ਜਿਹੜਾ ਹੈ ਉਹ ਸਾਹਮਣੇ ਆਏ, ਕਿੱਦਾਂ ਕਿੱਦਾਂ ਉੱਥੇ ਛਾਪੇਮਾਰੀ ਕੀਤੀ, ਕਿੱਦਾਂ ਕਿਸ ਚੀਜ਼ ਨੂੰ ਰੋਕਿਆ ਗਿਆ। ਤੇ ਹੁਣ ਇੱਥੇ ਵੀ, ਇੱਥੇ ਕੋਈ ਪਹਿਲੀ ਛਾਪੇਮਾਰੀ ਨਹੀਂ ਹੈ ਇਹ ED ਦੀ। ਜਦੋਂ ਇਹ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਮੈਂਬਰ ਸੀਗੇ, ਤੇ ਉਹ ਉਹਨਾਂ ਦੇ ਖਿਲਾਫ ਵੀ ਜਿਹੜਾ ਹੈ ਏਦਾਂ ਦੀ ਕਾਰਵਾਈ ਸ਼ੁਰੂ ਹੋਈ। ਤੇ ਇੱਕ ਇਹਨਾਂ ਦੇ ਲੁਧਿਆਣਾ ਤੋਂ ਨਵੇਂ ਜਿਹੜੇ ਉਹ ਬਣੇ ਮੰਤਰੀ ਦੇ ਖਿਲਾਫ ਕਾਰਵਾਈ ਸ਼ੁਰੂ ਹੋਈ, ਤੇ ਉਹ ਇਸ ਤਰੀਕੇ ਦੀ ਕਿ ਡਰਾ ਕੇ, ਕਿਉਂਕਿ ਜਿਹੜੇ ਰਾਜ ਸਭਾ ਮੈਂਬਰ ਸੀ ਉਹ ਤਾਂ ਸਾਰੇ BJP ਸ਼ਾਮਿਲ ਹੋ ਗਏ, ਇੱਕ ਤਰੀਕੇ ਦਾ ਡਰਾਉਣ ਦਾ ਤਰੀਕਾ ਜਾਂ ਧਮਕਾਉਣ ਦਾ ਤਰੀਕਾ, ਉਹਦੇ ਲਈ ਵੀ ਇਹਨੂੰ ਹਰਬੇ ਦੇ ਵਜੋਂ ਵਰਤਿਆ ਜਾ ਰਿਹਾ।

0: ਤੇ ਇਹ ਵੀ ਜਿਹੜੀ ਇੱਕ ਬਹੁਤ ਵੱਡੀ ਗੱਲ ਹੈ ਕਿ ਇਹਨਾਂ ਇਨਹਿਊਮਨ ਹੋਣਾ ਵੀ ਜਿਹੜਾ ਹੈ ਉਹ ਨਹੀਂ, ਕਿਉਂਕਿ ਇਹਦਾ ਖਾਸ ਕਰਕੇ ਅੱਠ ਕਹਿੰਦੇ ਜਿਹੜੇ ਸੀ ਅਧਿਕਾਰੀ ਆ ਉਹਨਾਂ ਨੂੰ ਉੱਥੇ ਕਨਫਾਈਨ ਕਰਕੇ ਜਿਹੜਾ ਹੈਗਾ ਉਹ ਰੱਖਿਆ ਗਿਆ ਕਿ ਸਾਨੂੰ ਆਹ ਚਾਹੀਦਾ ਆਹ ਚਾਹੀਦਾ। ਤੇ ਇਸ ਦੇ ਦੌਰਾਨ ਹੀ ਜਿਹੜਾ ਹੈਗਾ ਫਿਰ ਆਮ ਆਦਮੀ ਪਾਰਟੀ ਦੇ ਵਰਕਰ ਤੇ ਕੁਛ ਹੋਰ ਲੋਕਾਂ ਨੇ ਇਕੱਠੇ ਹੋ ਕੇ ਮੁਜ਼ਾਹਰਾ ਕੀਤਾ, ਕਾਫੀ ਕੁਛ ਹੋਇਆ। ਉਹਨਾਂ ਨੇ ਭੰਨ ਤੋੜ ਕਰਨ ਦੀ ਕੋਸ਼ਿਸ਼ ਵੀ ਕੀਤੀ, ਹਾਲਾਂਕਿ ਪੁਲਿਸ ਨੇ ਕਾਬੂ ਕਰ ਲਿਆ ਤੇ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਵਗੈਰਾ ਸੀ ਉਹਦੇ ਸ਼ੀਸ਼ੇ ਵਗੈਰਾ ਤੋੜਤੇ, ਤੇ ਇਦਾਂ ਦੀ ਮਾਮਲਾ ਵੀ ਜਿਹੜਾ ਇਹ ਸਾਹਮਣੇ ਆਇਆ। ਤੇ ਹੁਣ ਇਹਦਾ ਕੀ ਜਿਹੜਾ ਹੈਗਾ ਕਾਰਨ ਹੈ ਦੇਖਿਆ ਜਾਣਾ ਚਾਹੀਦਾ ਹੈ ਕਿ ਤੁਹਾਡੀਆਂ ਜਿਹੜੀਆਂ ਏਜੰਸੀਜ਼ ਨੇ ਉਹਨਾਂ ਦੇ ਖਿਲਾਫ ਕੋਈ ਪੋਲੀਟੀਕਲ ਪਾਰਟੀ ਨੇ ਭਾਵੇਂ ਵਰਕਰ ਨੇ ਭਾਵੇਂ ਆਮ ਲੋਕ ਹੈ ਇਸ ਤਰ੍ਹਾਂ ਖੜੇ ਹੁੰਦੇ ਹੈ ਇਸ ਤਰ੍ਹਾਂ ਵਿਰੋਧ ਕਰਦੇ ਹੈ, ਤੇ ਉਹਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਇਹ ਲਿਆ ਜਾਣਾ ਚਾਹੀਦਾ ਹੈ, ਤੇ ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਇਹ ਨਵਾਂ ਇਹ ਸਿਲਸਿਲਾ ਸ਼ੁਰੂ ਹੋਇਆ। ਹਾਲਾਂਕਿ ਚਲੋ ਕਦੇ ਕਦਾਈ ਇਹ ਮਾਮਲੇ ਜਿਹੜੇ ਸੀ ਸਾਹਮਣੇ ਆਉਂਦੇ ਸੀ ਜਦੋਂ ਖਾਸ ਕਰਕੇ ਕੋਈ ਵੱਡੀ ਘਟਨਾ ਜਾਂ ਕੋਈ ਕ੍ਰਾਈਮ ਹੋ ਜਾਂਦਾ ਸੀ ਉਦੋਂ CBI ਜਾਂ ਇਹ ਚੀਜ਼ਾਂ ਸਾਹਮਣੇ ਆਉਂਦੀ ਸੀ, ਹੁਣ ਇਹਨੂੰ ਇੱਕ ਪੋਲੀਟੀਕਲ ਹਰਬੇ ਦੇ ਤੌਰ ਤੇ ਵਰਤਿਆ ਜਾ ਰਿਹਾ ਤੇ ਇੱਕ ਸਿਆਸੀ ਜਿਹੜਾ ਹੈਗਾ ਆਪਾਂ ਇੱਕ ਇਹ ਸਮਝ ਲਓ ਕਿ ਕਿਸੇ ਦੀ ਬਾਂਹ ਮਰੋੜਨ ਵਾਸਤੇ ਜਾਂ ਸਕੋਰ ਸੈਟਲ ਕਰਨ ਵਾਸਤੇ ਉਦਾਂ ਜਿਹੜਾ ਹੈਗਾ ਇਹਨਾਂ ਏਜੰਸੀਆਂ ਨੂੰ ਵਰਤਿਆ ਜਾ ਰਿਹਾ। ਮੇਰਾ ਖਿਆਲ ਹੈ ਇਹ ਬਹੁਤ ਖਤਰਨਾਕ ਹੈ। ਜ਼ਰੂਰ ਨਹੀਂ ਕਿ ਇੱਕੋ ਹੀ ਜਿਹੜੀ ਆ ਉਹ ਪਾਰਟੀ ਹਮੇਸ਼ਾ ਹੀ ਸੱਤਾ ਦੇ ਵਿੱਚ ਰਹੇ, ਕੱਲ ਨੂੰ ਕੋਈ ਦੂਜੀ ਪਾਰਟੀ ਆਉਂਦੀ ਉਹਦੇ ਲਈ ਵੀ ਰਾਹ ਪੱਧਰਾ ਕਰ ਦਿੰਦੇ ਹੋ ਫਿਰ ਤੁਸੀਂ। ਤੇ ਗੱਲ ਇਹ ਹੈ ਕਿ ਕਾਨੂੰਨ ਨੂੰ ਆਪਣੇ ਮੁਤਾਬਕ ਜਿਹੜਾ ਹੈ ਉਹ ਕੰਮ ਕਰਨ ਦੇਣਾ ਚਾਹੀਦਾ, ਜਿੱਥੇ ਕਿਤੇ ED ਦੀ ਜਾਂ ਹੋਰ ਲੋੜ ਹੈ ਏਜੰਸੀਆਂ ਦੀ ਉੱਥੇ ਜਿਹੜਾ ਹੈ ਉਹ ਕੇਂਦਰ ਵੀ ਚੁੱਪ ਕਰ ਜਾਂਦਾ।
1: ਜੀ ਜੀ ਤੇ ਪ੍ਰੀਤਮ ਜੀ, ਆਪਾਂ ਅਗਲੀ ਖਬਰ ਵੱਲ ਜੇ ਧਿਆਨ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਇੰਟਰਵਿਊ 'ਚ ਜਦੋਂ ਕਹਿੰਦੇ ਨੇ ਕਿ ਉਹਨਾਂ ਨੇ ਕੁਝ ਨਹੀਂ ਖੱਟਿਆ ਭਾਜਪਾ ਹੀ ਬਣ ਕੇ, ਅਤੇ ਆਪਾਂ ਇਹਨੂੰ ਇੱਕ ਤਰੀਕੇ ਨਾਲ ਅਨਓਫੀਸ਼ੀਅਲ ਘੋਸ਼ਣਾ ਵੀ ਕਹਿ ਸਕਦੇ ਹਾਂ ਉਹਨਾਂ ਦੇ ਸਿਆਸੀ ਸਫ਼ਰ ਦੀ।
0: ਨਹੀਂ ਇਹ ਤਾਂ ਉਹਨਾਂ ਨੇ ਕਿਉਂਕਿ ਔਨ ਰਿਕਾਰਡ ਕਿਹਾ, ਹੁਣ ਅਨਓਫੀਸ਼ੀਅਲ ਤਾਂ ਇਹ ਕੋਈ ਹੁਣ ਗੱਲ ਰਹਿ ਨਹੀਂ ਗਈ। ਇੱਕ ਗੱਲ ਬੜੀ ਸਾਫ਼ ਹੈ ਜੋ ਕ੍ਰਿਸ਼ਨਾ ਜੀ, ਕਿ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ BJP ਸ਼ਾਮਿਲ ਹੁੰਦੇ ਆ ਜਦੋਂ ਕਾਂਗਰਸ ਜਿਹੜੀ ਹੈ ਉਹ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਪਾਰਟੀ ਚੋਂ ਨਹੀਂ ਕੱਢਦੀ, ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਦੀ ਹੈ ਮੁੱਖ ਮੰਤਰੀ ਦੇ ਅਹੁਦੇ ਤੋਂ, ਤੇ ਉਸ ਤੋਂ ਬਾਅਦ ਫਿਰ ਉਹ ਚੁਣਦੇ ਆ ਜਿਹੜਾ ਇਹ ਪਾਰਟੀ ਜਿਹੜੀ BJP ਹੈ। ਤੇ ਇਸ ਤੋਂ ਪਹਿਲਾਂ ਜੇ ਮੈਂ ਥੋੜਾ ਜਿਹਾ ਇਹਦੇ ਪਿਛੋਕੜ ਚ ਇੱਕ ਜਾਵਾਂ ਗੱਲ ਕਿ ਇਹ ਨਹੀਂ ਗਾ ਕਿ ਇੱਕੋਦਮ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਲੈ ਲਿਆ, ਠੀਕ ਹੈ ਕਈ ਮਾਮਲਿਆਂ ਦੇ ਵਿੱਚ ਕੈਪਟਨ BJP ਹੈ। ਤੇ ਇਸ ਤੋਂ ਪਹਿਲਾਂ ਜੇ ਮੈਂ ਥੋੜਾ ਜਿਹਾ ਇਹਦੇ ਪਿਛੋਕੜ ਚ ਇੱਕ ਜਾਵਾਂ ਗੱਲ ਕਿ ਇਹ ਨਹੀਂ ਗਾ ਕਿ ਇੱਕੋਦਮ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਲੈ ਲਿਆ, ਠੀਕ ਹੈ ਕਈ ਮਾਮਲਿਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਲੇਰ ਵੀ ਨੇ ਸਿਆਣੇ ਵੀ ਨੇ, ਇਹ ਗੱਲ ਨਹੀਂ ਤੇ ਕਿ ਉਹਨਾਂ ਨੂੰ ਸਮਝ ਨਹੀਂ ਜਾਂ ਸਿਆਸਤ ਦੀ ਸਮਝ ਨਹੀਂ, ਪਰ ਇਹ ਹੈ ਕਿ ਉਹ ਕਿਸ ਕਿਸ ਤਰ੍ਹਾਂ ਦੇ ਆਗੂ ਨੇ ਜਾਂ ਲੋਕਾਂ ਦੀਆਂ ਲੋਕ ਕੀ ਚਾਹੁੰਦੇ ਆ ਕਿਸ ਤਰ੍ਹਾਂ ਚਾਹੁੰਦੇ ਆ, ਫਿਰ ਉਦੋਂ ਤੋਂ ਉਹ ਕਿਵੇਂ ਸਕਿਪ ਕਰਦੇ ਆ, ਕਿਉਂਕਿ 2 ਵਾਰ ਉਹ ਮੁੱਖ ਮੰਤਰੀ ਰਹੇ ਸੱਤਾ ਦੇ ਵਿੱਚ ਆਏ ਆਪਣੇ ਧੜੱਲੇ ਦੇ ਨਾਲ ਜਾਂ ਆਪਣੇ ਇਹ ਬੇਬਾਕੀ ਦੇ ਨਾਲ, ਜਿਵੇਂ ਹੁਣ ਵੀ ਉਹਨਾਂ ਨੇ ਬੜੀ ਬੇਬਾਕੀ ਦੇ ਨਾਲ ਗੱਲ ਕੀਤੀ ਆ ਉਹ ਸੱਤਾ ਚ ਆਏ, ਪਰ ਜਦੋਂ ਜਿਹੜਾ ਸੀ ਇਹ ਲਾਂਘਾ ਬਣਿਆ ਜਿਹੜਾ ਖਾਸ ਕਰਕੇ ਜਦੋਂ ਆਪਾਂ ਗੱਲ ਕਰਦੇ ਹਾਂ ਕੋਰੀਡੋਰ ਦੀ, ਜਿਹੜਾ ਕਿ ਜਿਹੜਾ ਕਰਤਾਰਪੁਰ ਸਾਹਿਬ ਲਈ ਜਿਹੜਾ ਬਣਿਆ ਡੇਰਾ ਬਾਬਾ ਨਾਨਕ ਤੋਂ, ਉਹਦਾ ਜਿਹੜਾ ਸਮਾਗਮ ਹੋਇਆ ਉੱਥੇ ਪ੍ਰਧਾਨ ਮੰਤਰੀ ਆਏ, ਉੱਥੇ ਜਿਹੜੀ ਟੋਨ ਸੀ ਕੈਪਟਨ ਅਮਰਿੰਦਰ ਸਿੰਘ ਦੀ, ਤੇ ਉਹ ਉਹਨਾਂ ਨੇ ਵੱਧ ਚੜ੍ਹ ਕੇ ਆਪਣੇ ਆਪ ਨੂੰ ਨੈਸ਼ਨਲਿਸਟ ਬਣ ਦਾ ਜਿਹੜਾ ਹੋਇਆ ਉੱਥੇ ਸਬੂਤ ਦਿੱਤਾ ਉੱਥੇ ਪਾਕਿਸਤਾਨ ਦੇ, ਹਾਲਾਂਕਿ ਗੱਲ ਤਾਂ ਉਹ ਸੀਗੀ ਕਿ ਇੱਕ ਬੜਾ ਵਧੀਆ ਰਿਲੇਸ਼ਨ ਵਾਲੀ ਗੱਲ ਉੱਤੇ ਬੋਲਣਾ ਚਾਹੀਦਾ ਸੀ, ਜਦਕਿ ਖੁਦ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਗਏ ਸੀ ਮੁੱਖ ਮੰਤਰੀ ਹੁੰਦੇ ਹੋਏ ਜਦੋਂ ਸੋਨੇ ਦੀ ਪਾਲਕੀ ਉੱਥੇ ਲੈ ਕੇ ਗਏ ਨੇ ਅਟਾਰੀ ਵਾਹਗਾ ਸਰਹੱਦ ਰਾਹੀਂ ਆਪਣੇ ਜਿਹੜੇ ਵਹੀਕਲ ਦੇ ਰਾਹੀਂ ਉੱਥੇ, ਤੇ ਬੜਾ ਉਦੋਂ ਉਹਨਾਂ ਦਾ ਸਵਾਗਤ ਵੀ ਹੋਇਆ ਸੀ, ਪਰ ਉਹਨਾਂ ਦੀ ਟੋਨ ਕਿਵੇਂ ਬਦਲਦੀ ਹੈ ਜਦੋਂ ਲਾਂਘਾ ਜਿਹੜਾ ਹੈਗਾ ਇਹ ਬਣਦਾ ਤੇ ਉਹਦਾ ਉਦਘਾਟਨ ਹੁੰਦਾ ਉੱਥੇ ਪ੍ਰਧਾਨ ਮੰਤਰੀ ਦੀ ਹਾਜ਼ਰੀ ਦੇ ਵਿੱਚ, ਉਹ ਫਿਰ ਪਾਕਿਸਤਾਨ ਨੂੰ ਕਾਫੀ ਕੁਛ ਉਹ ਬੋਲਦੇ ਤਿੱਖਾ ਬੋਲਦੇ, ਉੱਥੋਂ ਜਿਹੜੀ ਉਹਨਾਂ ਦੀ ਜਿਹੜੀ ਟੋਨ ਬਦਲਣੀ ਸ਼ੁਰੂ ਹੁੰਦੀ ਆ, ਉੱਥੋਂ ਇਹ ਲੱਗਦਾ ਵੀ ਕਿਤੇ ਨਾ ਕਿਤੇ ਕੋਈ ਜਿਹੜੀ ਗੱਲ ਹੈ ਇਸ ਰੂਪ ਦੀ। ਹਾਲਾਂਕਿ ਕਾਂਗਰਸ ਦਾ ਉਹ ਸਟਾਈਲ ਹੈ ਨਹੀਂ ਸੀਗਾ, ਤੇ ਨਾ ਹੀ ਕਾਂਗਰਸ ਦੀ ਕੋਈ ਇੱਦਾਂ ਦੀ ਪਾਲਿਸੀ

0: ਦੇ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਉਦੋਂ ਬੋਲੇ। ਤੇ ਫਿਰ ਹੌਲੀ ਹੌਲੀ ਜਿਹੜੀਆਂ ਇਹ ਡਿਵੈਲਪਮੈਂਟ ਹੋ ਗਈਆਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਸੀ ਉਹ ਲਾਂਭੇ ਕਰ ਦਿੱਤਾ ਗਿਆ, ਚੰਨੀ ਨੂੰ ਮੁੱਖ ਮੰਤਰੀ ਬਣਾਤਾ। ਉਸ ਤੋਂ ਬਾਅਦ ਇਲੈਕਸ਼ਨ ਆ ਗਈ 2022 ਦੀ, ਤੇ 2022 ਦੀ ਇਲੈਕਸ਼ਨ ਤੋਂ ਜਿਹੜਾ ਹੈਗਾ ਤੁਰੰਤ ਬਾਅਦ ਉਹ ਆਪਣਾ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ। ਤੇ ਬੀਜੇਪੀ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਇਹ ਨੀ ਗਾ ਕੋਈ ਬਹੁਤਾ ਪੰਪ ਐਂਡ ਸ਼ੋ ਦੇ ਨਾਲ ਸ਼ਾਮਿਲ ਹੋਏ, ਆਰਾਮ ਨਾਲ ਉੱਥੇ ਜਿਹੜਾ ਹੈ ਉਹ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ। ਤੇ ਉਸ ਤੋਂ ਬਾਅਦ ਵੀ ਜਿਹੜਾ ਹੈ ਬੀਜੇਪੀ ਨੇ ਉਹਨਾਂ ਨੂੰ ਭਤੀਜਿਆ ਨੀ ਬਹੁਤਾ, ਮੇਰਾ ਕਹਿਣ ਦਾ ਮਤਲਬ ਨਾ ਹੀ ਕਿਸੇ ਮਾਮਲੇ ਵਿੱਚ ਉਹਨਾਂ ਦੀ ਰਾਏ ਲਈ, ਨਾ ਹੀ ਆ ਹੁਣ ਪੰਜਾਬ ਦੇ ਵਿੱਚ ਇੰਨਾ ਕੁਛ ਜਿਹੜਾ ਬੀਜੇਪੀ ਰੱਥ ਯਾਤਰਾ ਕੱਢ ਰਹੀ ਹੈ, ਨਸ਼ਿਆਂ ਦੇ ਖਿਲਾਫ਼ ਮੁਹਿੰਮ ਚਲਾ ਰਹੀ ਹੈ, ਉੱਥੇ ਕਿਤੇ ਕੈਪਟਨ ਅਮਰਿੰਦਰ ਸਿੰਘ ਹੈ ਹੀ ਨੀ, ਕਿਤੇ ਸਾਹਮਣੇ ਹੀ ਨੀ। ਤੇ ਜਦੋਂ ਪਟਿਆਲਾ ਦੇ ਵਿੱਚ ਜਿਹੜੀ ਉਹਨਾਂ ਦੀ ਜੱਦੀ ਕੰਸਟੀਚੁਐਂਸੀ ਹੈ ਉੱਥੇ ਸਮਾਗਮ ਹੁੰਦੇ ਆ, ਉਦੋਂ ਠੀਕ ਹੈ ਉਹਨਾਂ ਦੀ ਬੇਟੀ ਜ਼ਰੂਰ ਆ ਜਾਂਦੀ ਹੈ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਨੇ ਨੀ ਪੁੱਛਿਆ ਜਾਂਦਾ। ਤੇ ਇਸੇ ਤਰ੍ਹਾਂ ਕੋਈ ਨੈਸ਼ਨਲ ਲੈਵਲ ਤੇ ਜਾਂ ਹੋਰ ਏਦਾਂ ਦੀ ਜਿਹੜੀ ਉਹ ਕੋਈ ਗੱਲ ਪਾਲਿਸੀ ਦੇ ਲੈਵਲ ਤੇ ਕਰਦੀ ਹੈ, ਉੱਥੇ ਕਿਤੇ ਜਿਹੜਾ ਵੀ ਕੈਪਟਨ ਨੂੰ ਨਹੀਂ ਪੁੱਛਿਆ ਜਾਂਦਾ। ਹਾਲਾਂਕਿ ਸਿਆਸੀ ਹਲਕਿਆਂ ਦੇ ਵਿੱਚ ਕ੍ਰਿਸ਼ਨਾ ਜੀ ਚਰਚਾ ਸੀ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਇਦ ਕਿਸੇ ਗਵਰਨਰ ਬਣਾ ਦਿੱਤਾ ਜਾਏਗਾ ਕਿਸੇ ਸਟੇਟ ਦਾ, ਤੇ ਜਾਂ ਕਿਤੇ ਕਿਸੇ ਕੰਟਰੀ ਦੇ ਵਿੱਚ ਜਿਹੜਾ ਹੈ ਉਹ ਅੰਬੈਸਡਰ ਬਣਾ ਕੇ ਜਿਹੜਾ ਹੈ ਉਹ ਭੇਜ ਦਿੱਤਾ ਜਾਏਗਾ, ਜਿਵੇਂ ਉਹਨਾਂ ਦੇ ਫਾਦਰ ਨੂੰ ਵੀ ਭੇਜਿਆ ਗਿਆ ਸੀਗਾ। ਤੇ ਪਰ ਇੱਦਾਂ ਦਾ ਕੁਛ ਵੀ ਜਿਹੜਾ ਉਹਨਾਂ ਦੇ ਪੱਲੇ ਨਹੀਂ ਪਿਆ। ਮੇਰਾ ਖਿਆਲ ਹੈ ਉਹ ਇੱਕ ਤਰੀਕੇ ਦੀ ਉਸ ਨਿਰਾਸ਼ਾ ਦੇ ਵਿੱਚੋਂ ਜਿਹੜੀ ਆ ਉਹ ਸਾਰੀ ਗੱਲ ਕਰ ਰਹੇ ਨੇ ਕਿ ਉਹਨਾਂ ਨੇ ਜਿਹੜਾ ਹੈ ਬੀਜੇਪੀ ਜਾ ਕੇ ਜਿਹੜਾ ਹੈ ਕੁਛ ਨੀ ਖੱਟਿਆ। ਤੇ ਅਸਲ ਚ ਉਹਨਾਂ ਨੇ ਕਿਹਾ ਕਿ 4 ਸਾਲਾਂ ਚ ਕੁਛ ਨੀ ਉਹਨਾਂ ਦੇ ਪੱਲੇ ਪਿਆ ਸਿਆਸੀ ਤੌਰ ਤੇ, ਤੇ ਉਹ ਚੁੱਪ ਹੀ ਰਹੇ ਬਹੁਤਾ ਚਿਰ, ਤੇ ਆ ਹੁਣ ਬੜੇ ਚਿਰ ਬਾਅਦ ਉਹਨਾਂ ਨੇ ਮੂੰਹ ਖੋਲਿਆ। ਤੇ ਇੱਕ ਗੱਲ ਹੈ ਕਿ ਉਹ ਚਲੋ ਲਿਖਦੇ ਜ਼ਰੂਰ ਰਹਿੰਦੇ ਕੁਛ ਨਾ ਕੁਛ, ਹੁਣ ਵੀ ਉਹਨਾਂ ਨੇ ਕਿਹਾ ਕਿ ਉਹ ਕਿਤਾਬ ਲਿਖ ਰਹੇ ਨੇ, ਪਹਿਲਾਂ ਵੀ ਉਹਨਾਂ ਨੇ ਹਿਸਟਰੀ ਦੇ ਐਂਗਲ ਤੋਂ ਚੰਗੀਆਂ ਕਿਤਾਬਾਂ ਲਿਖੀਆਂ ਨੇ। ਤੇ ਪਰ ਹੁਣ ਇਹਦੇ ਚ ਮੇਰਾ ਖਿਆਲ ਹੈ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਜੋ ਕਹਿਤਾ ਉਹ ਕਹਿਤਾ, ਤੇ ਜਿਹੜੇ ਦੂਜੇ ਤਰਲੋ ਮੱਛੀ ਨੇ ਹੋਰ ਲੀਡਰ ਇੱਧਰ ਆਉਣ ਨੂੰ ਜਾਂ ਛਾਲ ਮਾਰਨ ਨੂੰ, ਉਹਨਾਂ ਲਈ ਇੱਕ ਨਸੀਹਤ ਮੈਂ ਸਮਝਦਾ ਕਿ ਜ਼ਰੂਰ ਹੈ ਕਿ ਜੇ ਤੁਸੀਂ ਇਸ ਤਰ੍ਹਾਂ ਆਪਦੀ ਪੇਰੈਂਟ ਪਾਰਟੀ ਜਾਂ ਮਦਰ ਪਾਰਟੀ ਛੱਡ ਕੇ ਜਾਂਦੇ ਹੋ ਤੇ ਫਿਰ ਜਿਹੜਾ ਹੈ ਤੁਹਾਡਾ ਹਸ਼ਰ ਫਿਰ ਇਸ ਤਰੀਕੇ ਦਾ ਹੀ ਹੁੰਦਾ।
1: ਜੀ ਜੀ ਬਹੁਤ ਬਹੁਤ ਧੰਨਵਾਦ ਪ੍ਰੀਤਮ ਜੀ ਅੱਜ ਦੀਆਂ ਸਾਰੀਆਂ ਖ਼ਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ।
0: ਹਾਂਜੀ ਸ਼ੁਕਰੀਆ ਜੀ,
1: ਸ਼ੁਕਰੀਆ। ਸੋ ਦੋਸਤੋ ਇਹ ਸੀਗੀਆਂ ਜੀ ਅੱਜ ਦੀਆਂ ਕੁਛ ਮੁੱਖ ਖਬਰਾਂ। ਹੁਣ ਸਮਾਂ ਆ ਚੁੱਕਾ ਤੁਹਾਡੇ ਤੋਂ ਇਜਾਜ਼ਤ ਲੈਣ ਲਈ। ਉਮੀਦ ਕਰਦੇ ਹਾਂ ਅੱਜ ਦਾ ਹਾਂਜੀ ਮੈਲਬਨ ਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਹੋਰ ਪ੍ਰੋਗਰਾਮ ਸੁਣਦੇ ਰਹਿਣ ਲਈ ਬਣੇ ਰਹੋ ਰੇਡੀਓ ਹਾਂਜੀ 1674 ਦੇ ਨਾਲ। ਦਿਸ ਇਜ਼ ਕ੍ਰਿਸ਼ਨਾ ਸਾਈਨਿੰਗ ਆਫ਼।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
5: Attention, ladies and gentlemen, this is your captain. Tuhadi flights Melbourne to India ya Pakistan, Sydney to India ya Pakistan kithe vi ja sakdi hai.
6: Attention please, dil kehnda hai kar jana hai, flight search karke thak gaye, switch karo Hi-Fi Travel se, your local travel agency rated 4.9 star on Google. Book now, pay later. Flight book karni hai, aaj hi call karo 1300-533-311 te ya online book karo hifitravels.com.au te.

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
3: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
5: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।

0: ਨਾ ਭਾਈ ਅੱਗ ਨਹੀਂ ਲਗਾਉਣੀ ਹੈਗੀ, ਅੱਗ ਲਗਾਉਣ ਵਾਲਾ ਕੰਮ ਨਹੀਂ ਹੈਗਾ ਸਾਡੇ ਕੋਲ, ਅਤੇ ਸਿਰਫ ਗਾਣਾ ਤੁਹਾਨੂੰ ਸੁਣਾ ਰਹੇ ਹਾਂ ਅੱਗ ਲੱਗੇ ਅੰਗਰੇਜ਼ੀ ਨੂੰ, ਕਿਉਂਕਿ ਫਿਲਮ ਜਿਹੜੀ ਹੈ ਨਵੀਂ ਆ ਰਹੀ ਹੈਗੀ ਪੰਜਾਬੀ ਮੂਵੀ, ਟੁੱਟ ਪੈਣੀ ਇੰਗਲਿਸ਼ ਨੇ, ਅਤੇ ਇਸ ਫਿਲਮ ਦੇ ਕਲਾਕਾਰ ਸਾਡੇ ਨਾਲ ਲੀਡ ਐਕਟਰ ਅੱਜ ਦੇ ਦਿਨ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ, ਔਰ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੀ ਕਰਾਂਗੇ, ਸਿਮੀ ਚਹਿਲ ਅਤੇ ਸਤਵਿੰਦਰ ਚਹਿਲ। ਭਾਈ ਸਤਿ ਸ਼੍ਰੀ ਅਕਾਲ ਜੀ, ਸਿਮੀ ਸਤਿ ਸ਼੍ਰੀ ਅਕਾਲ, ਠੀਕ ਹੈ, ਮੈਨੂੰ ਲੱਗ ਗਿਆ ਪਤਾ ਹੁਣ ਭੇੜ ਹੋਣਗੇ ਆਪਣੇ, ਕਲੈਸ਼ ਹੋਣਗੇ, ਮੈਂ ਇੱਕ ਤੋਂ ਕੁਐਸਚਨ ਕਰਨਾ ਦੂਜੇ ਨੇ ਬੋਲ ਦੇਣਾ, ਸੋ ਮੈਂ ਨਾਮ ਲੈ ਕੇ
1: ਤੁਸੀਂ ਜਿਹਦਾ ਨਾਮ ਲਓਗੇ ਜੀ ਉਹੀ ਬੰਦਾ ਬੋਲੂਗਾ, ਵੀ ਆ ਵੈਰੀ ਓਬੀਡੀਐਂਟ ਬੱਚਾ
0: ਸਿਮੀ,
2: ਦੂਜੇ ਨੂੰ ਬੋਲਣ ਦਾ
0: ਕਲੌਂਜੀ ਨੂੰ ਕੀ ਕਹਿੰਦੇ ਨੇ ਪਹਿਲਾਂ ਤਾਂ ਇਹੀ ਦੱਸੋ ਮੈਨੂੰ ਅੰਗਰੇਜ਼ੀ ਚ,
1: ਕਲੌਂਜੀ ਨੂੰ ਕਹਿੰਦੇ ਜੀ
0: ਕਲੌਂਜੀ,
1: ਇਜ਼ ਅਵੇਲੇਬਲ, ਇਜ਼ ਬਲੈਕ ਸੀਡ ਦੇਅਰ।
0: ਅੱਛਾ, ਇੱਕ ਨਾ ਇੰਟਰਵਿਊ ਦੇ ਵਿੱਚ ਅੱਜ ਕੱਲ ਬੜੇ ਸਟੀਰੀਓਟਾਈਪ ਕੁਐਸਚਨ ਹੁੰਦੇ ਹੁੰਦੇ ਨੇ ਕਿ ਹਨਾ ਤੁਹਾਡੀ ਤਿਆਰੀ ਕੀ ਸੀ ਇਸ ਰੋਲ ਦੀ, ਸੋ ਮੈਂ ਤੁਹਾਨੂੰ ਪੁੱਛੂਗਾ ਹੈਵ ਯੂ ਅਨਲਰਨਡ ਦੀ ਇੰਗਲਿਸ਼ ਫੋਰ ਦਿਸ ਮੂਵੀ?
1: ਜੀ ਬਿਲਕੁਲ ਜੀ, ਤੁਸੀਂ ਬਿਲਕੁਲ ਸਹੀ ਸਵਾਲ ਪੁੱਛਿਆ, ਮੈਨੂੰ ਕਾਫੀ ਚੀਜ਼ਾਂ ਅਨਲਰਨ ਕਰਨੀਆਂ ਪਈਆਂ ਮੇਰੇ, ਜਦੋਂ ਮੇਰੇ ਕੋਲ ਸੈੱਟ ਤੇ ਸਕ੍ਰਿਪਟ ਆਉਂਦੀ ਸੀ ਤਾਂ ਮੈਨੂੰ 10 ਮਿੰਟ ਡੀ ਕੋਡ ਕਰਨ ਨੂੰ ਲੱਗ ਜਾਂਦੇ ਸੀ, ਕਿਉਂਕਿ ਮੈਨੂੰ ਲੱਗੀ ਜਾਂਦਾ ਹੁੰਦਾ ਸੀ ਵੀ ਹਜੇ ਵੀ ਗਗਨ ਦੇ ਹਿਸਾਬ ਨਾਲ ਜਿਹੜਾ ਮੇਰਾ ਕੈਰੇਕਟਰ ਆ ਉਹਦੇ ਹਿਸਾਬ ਨਾਲ ਇੰਗਲਿਸ਼ ਹਜੇ ਵੀ ਠੀਕ ਆ, ਤਾਂ ਮੈਂ ਬਹੁਤ ਆਲੇ ਦੁਆਲੇ ਵੀ ਮੈਂ ਮੱਥਾ ਮਾਰਨਾ ਵੀ ਨਹੀਂ ਇਹਨੂੰ ਹਜੇ ਹੋਰ ਖਰਾਬ ਕਰਦੇ ਹੋਰ ਖਰਾਬ ਕਰਦੇ ਆ, ਤਾਂ ਮੈਂ ਆਈ ਵਾਜ਼ ਆਲਵੇਜ਼ ਓਪਨ ਫੋਰ ਸੁਜੈਸ਼ਨਸ ਕਿ ਪਲੀਜ਼ ਮੈਨੂੰ ਦੱਸੋ ਇਹ ਅੰਗਰੇਜ਼ੀ ਨੂੰ ਆਪਾਂ ਹੋਰ ਕਿੱਦਾਂ ਖਰਾਬ ਕਰ ਸਕਦੇ ਹਾਂ।
0: ਹਾਂ ਨਹੀਂ, ਪਰ ਤੁਹਾਡਾ ਤਾਂ ਐਕਸੈਂਟ ਜਿਹੜਾ ਤੁਸੀਂ ਪੰਜਾਬੀ ਚ ਬੋਲਦੇ ਹੋ ਵੈਸੇ ਹੀ ਬਹੁਤ ਇੱਕ ਜਿਵੇਂ ਰੱਬ ਦੀ ਨਿਆਮਤ ਵੀ ਹੁੰਦੀ ਹੈ ਨਾ ਕਿ ਬੜਾ ਫਨੀ ਲੱਗਦਾ ਹੈਗਾ, ਤੇ ਉਹਨੂੰ ਤੁਸੀਂ ਹੋਰ ਘੋਲ ਘੋਲ ਬੋਲਦੇ ਹੋ ਨਾ।
1: ਹਾਂਜੀ, ਥੈਂਕ ਯੂ ਜੀ, ਧੰਨਵਾਦ ਜੀ।
0: ਸਤਵਿੰਦਰ ਭਾਜੀ, ਡੈਬਿਊ ਮੂਵੀ ਐਂਡ ਦੈਟ ਆਪੋਜ਼ਿਟ ਟੂ ਮੈਂਡੀ ਐਂਡ ਅਲੋਂਗ ਵਿਦ ਸਿਮੀ, ਹੈ ਨਾ, ਕਿਵੇਂ ਦਾ ਇਹ ਸਟਾਰਟ ਤੁਸੀਂ ਦੱਸੋਗੇ ਸਾਡੇ ਵਾਲੀ ਆਡੀਅੰਸ ਨੂੰ ਕਿ ਇਹ ਬੰਪਰ ਸਟਾਰਟ ਕਿੱਦਾਂ?
2: ਭਾਜੀ ਮੈਂ 6-7 ਸਾਲ ਪਹਿਲਾਂ ਮਿਲਿਆ ਸੀਗਾ ਜਸ ਭਾਜੀ ਨੂੰ, ਜਸ ਗਰੇਵਾਲ ਭਾਜੀ ਜੋ ਇਸ ਫਿਲਮ ਦੇ ਰਾਈਟਰ ਨੇ, ਜਿਨ੍ਹਾਂ ਨੇ ਦਾਣਾ ਪਾਣੀ, ਬੰਬੂ ਕਾਟ, ਰੱਬ ਦਾ ਰੇਡੀਓ ਜੈਸੀਆਂ ਬਹੁਤ ਸੋਹਣੀ ਸੋਹਣੀ ਫਿਲਮਾਂ ਲਿਖੀਆਂ, ਤਾਂ ਮੇਰੀ ਬੜੀ ਦਿਲੀ ਤਮੰਨਾ ਸੀਗਾ ਕਿ ਮੈਂ ਭਾਜੀ ਦੇ ਨਾਲ ਕੰਮ ਕਰਾਂ। ਫਿਰ ਭਾਜੀ ਨਾਲ ਗੱਲਬਾਤ ਹੋਈ, ਕਰਦੇ ਕਰਦੇ ਆ ਸਕ੍ਰਿਪਟ ਸੁਣਾਈ ਉਹਨਾਂ ਨੇ, ਫਿਰ ਸੁਣਦੇ ਹੀ ਸਾਨੂੰ ਤੇ ਪਸੰਦ ਆ ਗਈ ਸੀ ਜੀ, ਟੂ ਲਾਈਨਰ ਹੀ ਸੁਣ ਕੇ ਪਸੰਦ ਆ ਗਈ ਸੀ ਇੰਨੀ, ਵੈਸੇ ਵੀ ਉਹਨਾਂ ਦਾ ਲਿਖਣ ਦਾ ਜਿਹੜਾ ਤਰੀਕਾ ਹੈ ਨਾ ਜੀ ਬਹੁਤ ਹੀ ਪਿਆਰਾ, ਮਤਲਬ ਕਿ ਉਹਨਾਂ ਜਿੰਨੀਆਂ ਵੀ ਹੱਦ ਤੱਕ ਕਹਾਣੀਆਂ ਲਿਖੀਆਂ ਬਹੁਤ ਹੀ ਪਿਆਰੀਆਂ ਲਿਖੀਆਂ ਨੇ, ਤਾਂ ਇਸ ਤਰ੍ਹਾਂ ਫਿਰ ਗੱਲ ਬਣੀ ਤੇ ਫਿਰ ਮੇਰੀ ਐਂਟਰੀ ਹੋਈ ਇਸ ਫਿਲਮ ਦੇ ਵਿੱਚ।
0: ਰਾਈਟ ਰਾਈਟ, ਚਲੋ ਨਹੀਂ ਗੁੱਡ ਹੈ, ਬਹੁਤ ਅੱਛਾ, ਤੇ ਕਨਸੈਪਟ ਜਿੱਦਾਂ ਤੁਸੀਂ ਦੱਸ ਰਹੇ ਹੋ ਤੇ ਸਿਮੀ ਵੀ ਦੱਸ ਰਹੇ ਹਾਂ, ਇਨਫੈਕਟ ਤੁਹਾਡਾ ਜਿਹੜੇ ਇੰਟਰਵਿਊਜ਼ ਵੀ ਹੈਗੇ ਨੇ ਆ ਜੋ ਵੀ ਤੁਸੀਂ ਪ੍ਰਮੋਸ਼ਨ ਦੇ ਵਿੱਚ ਕਰ ਰਹੇ ਹੋ ਉੱਥੋਂ ਵੀ ਪਤਾ ਚੱਲ ਰਿਹਾ ਹੈਗਾ ਕਿ ਇੱਕ ਯੂਨੀਕ ਕਨਸੈਪਟ ਹੈ, ਤੇ ਟ੍ਰੇਲਰ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਘੁੱਟ ਕੇ ਰੱਖਿਆ ਤੁਸੀਂ ਭਾਜੀ, ਐਜ਼ ਅ ਪ੍ਰੋਡਿਊਸਰ ਵੀ ਤੁਸੀਂ ਇਹ ਚਾਹੁੰਦੇ ਸੀਗੇ ਕਿ ਜ਼ਿਆਦਾ ਰਿਵੀਲ ਨਾ ਹੋਵੇ?
2: ਨਹੀਂ ਭਾਜੀ, ਜਿਵੇਂ ਦਾ ਟ੍ਰੇਲਰ ਦੇ ਹਿਸਾਬ ਨਾਲ ਉਹਨਾਂ ਨੂੰ ਲੱਗਿਆ ਕਿ ਕੱਟਣਾ ਚਾਹੀਦਾ, ਉਹਨਾਂ ਨੇ ਆਪਣੇ ਹਿਸਾਬ ਨਾਲ ਹੀ ਕੱਟਿਆ, ਕਿਸੇ ਨੇ ਕਿਸੇ ਦਾ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਸੀ, ਘੱਟ ਰੱਖੋ ਵੱਧ ਰੱਖੋ, ਜਿਵੇਂ ਦਾ ਜਿਹਨੂੰ ਲੱਗਿਆ ਕਿ ਆਪਣਾ ਕੰਮ ਬੈਸਟ ਹੋਣਾ ਚਾਹੀਦਾ ਉਹਨੇ ਉਵੇਂ ਦਾ ਹੀ ਕੀਤਾ।
0: ਰਾਈਟ ਜੀ, ਸਿਮੀ ਇੱਥੇ ਨਾ ਇੱਕ
1: ਟ੍ਰੇਲਰ ਚ ਹਾਂਜੀ ਜ਼ਿਆਦਾ ਰਿਵੀਲ ਨਹੀਂ ਹੁੰਦਾ, ਜੇ ਥੋੜਾ ਸਿਨੇਮਾ ਘਰਾਂ ਦੀ ਜਾ ਕੇ ਪਤਾ ਚੱਲੂ ਕਿ ਆ ਅਸਲ ਕਹਾਣੀ, ਤਾਂ ਉਹਨਾਂ ਨੇ ਟਰਾਈ ਕੀਤਾ ਆਪਣੇ ਵੱਲੋਂ ਕਿ ਜਿੰਨਾ ਘੱਟ ਪਤਾ ਚੱਲ ਸਕੇ ਟ੍ਰੇਲਰ ਚ, ਕਿਉਂਕਿ ਫਿਰ ਤਾਂ ਹੀ ਮਜ਼ਾ ਆਉਂਦਾ ਫਿਰ ਸਿਨੇਮਾ ਚ ਮੂਵੀ ਦੇਖਣ ਦਾ।
0: ਹਾਂ, ਮੈਨੂੰ ਲੱਗ ਰਿਹਾ ਸੀਗਾ ਕਿ ਜਿੱਦਾਂ ਤੁਸੀਂ ਕਨਸੈਪਟ ਦੀ ਗੱਲ ਕਰ ਰਹੇ ਹੈਗੇ ਉਹ ਮੈਨੂੰ ਲੱਗ ਰਿਹਾ ਘੱਟ ਹੀ ਰੱਖਿਆ ਹੋਇਆ, ਇਨਫੈਕਟ
1: ਜੀ ਜੀ ਘੱਟ ਰੱਖਿਆ ਜੀ, ਕਾਫੀ ਚੀਜ਼ਾਂ ਨੇ ਹਾਂਜੀ, ਕਿਉਂਕਿ ਫਿਰ ਉਹ ਜੇ ਪੂਰੀ ਮੂਵੀ ਟ੍ਰੇਲਰ ਚ ਦਿਸ ਜੇ ਫਿਰ ਥੋੜਾ ਜਿਹਾ
0: ਪ੍ਰੋਡਿਊਸਰ ਖੜਾ ਖੜਾ ਦੱਸ ਦਿੰਦਾ ਭਾਜੀ, ਤੇ ਉਹ ਜਿਹੜੇ ਐਕਟਰ ਹੈਗੇ ਨੇ ਉਹ ਆਪਾਂ ਏਦਾਂ ਕਰਾਂਗੇ ਏਦਾਂ ਕਰਾਂਗੇ, ਦੋ ਗਾਣੇ ਆਹ ਬੰਦੇ ਨੇ ਤੇ ਆਹ ਫਿਲਮ।
1: ਨਹੀਂ ਨਹੀਂ ਇਹ ਬਿਲਕੁਲ ਜੀ, ਬਹੁਤ ਮਿਹਨਤ ਕੀਤੀ ਹੈ ਸਾਡੇ ਜੋ ਰਾਈਟਰ ਸਾਹਿਬ ਨੇ ਜਸ ਗਰੇਵਾਲ ਜੀ ਤੇ ਸਾਡੇ ਡਾਇਰੈਕਟਰ ਨੇ ਬਿੰਨੂ ਜੀ ਜਿਨ੍ਹਾਂ ਨੂੰ ਆਪਾਂ ਪਿਆਰ ਨਾਲ ਹਾਂਜੀ ਬਿੰਨੂ ਜੀ ਕਹਿੰਦੇ, ਪਰ ਵਰਿੰਦਰ ਜੀ ਉਹਨਾਂ ਨੇ ਬਹੁਤ ਵਧੀਆ, ਉਹਨਾਂ ਦੀ ਤਿਆਰੀ ਸੀ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਬਿਲਕੁਲ ਇਹਨਾਂ ਨੇ ਏਦਾਂ ਨੀ ਸੋਚਿਆ ਕਿ ਏਦਾਂ ਜਿੱਦਾਂ ਜੋ ਗੱਲ ਤੁਸੀਂ ਕਹਿ ਰਹੇ ਹੋ ਵੀ ਓਦਾਂ ਜਮਾ ਨੀ ਸੀ ਗੱਲ, ਵੀ ਉਹਨਾਂ ਨੇ ਪੂਰਾ ਕੋਈ ਉਹਨਾਂ ਨੂੰ ਇਹ ਨੀ ਸੀ ਵੀ ਇੱਧਰ ਦੋ ਬੰਦੇ ਲਿਆਓ, ਦੋ ਗਾਣੇ ਗਾਣੇ ਵੀ ਬੜੇ ਉਹਨਾਂ ਨੇ ਸੋਚ ਸਮਝ ਕੇ ਚੂਜ਼ ਕੀਤੇ ਨੇ, ਟ੍ਰੇਲਰ ਵੀ ਬੜਾ ਸੋਚ ਸਮਝ ਕੇ ਚੂਜ਼ ਕੀਤਾ, ਸਾਰਾ ਕੁਛ ਮਤਲਬ ਵਧੀਆ, ਉਹਨਾਂ ਨੇ ਮਿਹਨਤ ਬਹੁਤ ਕੀਤੀ ਆ ਸਾਡੀ ਟੀਮ ਨੇ ਨਾ।
0: ਆਈ ਰੀਲੀ ਲਾਈਕ ਦੈਟ ਸੌਂਗ, ਉਹ ਦਿਲ ਦਾ ਤੂੰ ਗਿਆ ਨਾ ਜਿਹੜਾ ਮੈਡਮ ਨੂੰ,
1: ਹਾਂਜੀ ਹਾਂਜੀ ਹਾਂਜੀ ਜੋਤਿਕਾ ਜੀ ਨੇ ਗਾਇਆ, ਹਾਂਜੀ ਹਾਂਜੀ ਹਾਂਜੀ ਬਿਲਕੁਲ ਉਹਨਾਂ ਦਾ, ਹਾਂਜੀ ਬਹੁਤ ਉਹਨਾਂ ਦਾ ਵਰਜ਼ਨ ਹੀ ਆ ਉਸ ਗਾਣੇ ਦਾ ਅੱਗੇ
0: ਕਹਿੰਦੇ ਨੇ ਨੈਣਾ, ਹਨਾ ਮੈਡਮ ਨੂਰਾਂ ਦਾ ਗਾਣਾ ਉਹ
1: ਕਹਿੰਦੇ ਨੇ, ਹਾਂਜੀ ਬਿਲਕੁਲ ਬਿਲਕੁਲ ਉਹਨਾਂ ਦਾ ਹੀ ਹੈ ਜੀ।
0: ਵਾਹ ਨਾਈਸ ਨਾਈਸ। ਅੱਛਾ ਇੱਥੇ ਨਾ ਸਿਮੀ ਸੇ ਆਸਟ੍ਰੇਲੀਆ ਚ ਇੱਕ ਨੋਨ ਹੈ ਮੇਰਾ, ਮੈਂ ਫਰੈਂਡ ਤਾਂ ਨਹੀਂ ਕਹੂੰਗਾ ਕਿਉਂਕਿ ਉਹਨੇ ਗੱਲ ਹੀ ਨਹੀਂ ਕੀਤੀ, ਉਹ ਕਹਿੰਦਾ ਭਾਜੀ ਇੱਕ ਵਾਰ ਸਿਮੀ ਜੀ ਦੇ ਨਾਲ ਮਿਲਵਾ ਦਿਓ ਇੱਕ ਵਾਰ, ਤੇ ਹੁਣ ਤੁਸੀਂ ਮੈਨੂੰ ਦੱਸੋ ਮੈਂ ਉਹਦੀ ਵਾਈਫ ਨੂੰ ਕੀ ਕਹਾਂ। ਬਹੁਤ ਲੰਬਾ ਗੈਪ ਹੈ ਤੁਹਾਡਾ ਤੇ ਆਸਟ੍ਰੇਲੀਆ ਦਾ, ਔਰ ਮੂਵੀਜ਼ ਬਹੁਤ ਪਸੰਦ ਹੁੰਦੀਆਂ ਨੇ ਤੇ ਤੁਹਾਡੀ, ਯੂ ਨੋ ਦੈਟ ਕੇ ਇੱਕ ਕਲਟ ਫੈਨ ਫੋਲੋਇੰਗ ਹੈਗੀ ਇੱਥੇ ਹਨਾ। ਹਾਊ ਡਿਡ ਦਿਸ ਮੂਵੀ ਕੇਮ ਇਨ ਟੂ ਯੋਰ ਲੈਪ
1: ਜੀ? ਇਹ ਮੈਨੂੰ ਵੀ ਡਾਇਰੈਕਟਰ ਸਰ ਵੱਲੋਂ ਆਈ ਸੀ ਕਾਲ, ਤੇ ਮੈਂ ਵਨ ਲਾਈਨਰ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ, ਜਿਹੜੇ ਰਾਈਟਰ ਸਰ ਆਪਣੇ ਜਸ ਗਰੇਵਾਲ ਜੀ ਤੇ ਵਰਿੰਦਰ ਜੀ, ਉਹਨਾਂ ਨੇ ਗੱਲ ਕੀਤੀ ਸੀ ਮੇਰੇ ਨਾਲ, ਤੇ ਮੇਰਾ ਉਹੀ ਤਰੀਕਾ ਹੁੰਦਾ ਜੀ ਦੇਖਣ ਦਾ ਪਰਖਣ ਦਾ ਚੀਜ਼ ਨੂੰ ਵੀ, ਮੈਨੂੰ 10 ਮਿੰਟ ਚ ਚੀਜ਼ ਸੁਣਾਓ ਤੇ ਮੈਨੂੰ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਹੋਰ ਮੇਰਾ ਕੁਛ ਨੀ, ਬਾਕੀ ਗੱਲਾਂ ਬਾਅਦ ਚੋ। ਤੇ ਮੇਰੇ ਮੇਰੇ ਵਾਸਤੇ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਮੁੱਦਾ ਕੀ ਆਪਾਂ ਚੱਕ ਰਹੇ ਹਾਂ ਤੇ ਮੈਸੇਜ ਕੀ ਆ, ਤੇ ਸਾਡੀ ਆਡੀਅੰਸ ਜਿਹੜਾ ਆਪਣਾ ਪੰਜਾਬੀ ਸਿਨੇਮਾ ਉਹਦੇ ਚ ਕੀ ਵਧੋਤਰੀ ਹੋਊਗੀ ਜਦੋਂ ਆਪਾਂ ਇਹ ਮੂਵੀ ਕਰਾਂਗੇ, ਕਿੱਦਾਂ ਵਾਧਾ ਹੋਊਗਾ ਵੀ ਆਪਣਾ ਸਿਨੇਮਾ ਕਿੱਦਾਂ ਵਧੂਗਾ, ਤੇ ਇਹ ਜੀ ਬਹੁਤ ਮੈਨੂੰ ਲੱਗਦਾ ਜਿੱਥੇ ਮਾਂ ਬੋਲੀ ਦੀ ਗੱਲ ਹੋ ਜੇ ਉੱਥੇ ਉਹ ਤੋਂ ਉੱਤੇ ਦੀ ਤਾਂ ਮੈਨੂੰ ਲੱਗਦਾ ਕੋਈ ਚੀਜ਼ ਹੈ ਹੀ ਨਹੀਂ, ਜਿੱਥੇ ਆਪਾਂ ਆਪਣੀ ਮਾਂ ਬੋਲੀ ਦੇ ਲਈ ਖੜੇ ਹੋ ਜਾਈਏ ਤਾਂ ਇਹ ਉਹੀ ਚੀਜ਼ ਆ ਵੀ ਪੰਜਾਬੀ ਲਈ ਖੜੇ ਹਾਂ ਜੀ ਅਸੀਂ। ਫਿਰ ਜਦੋਂ ਰਾਈਟ ਹੋਏ ਮੈਂ ਵਨ ਲਾਈਨਰ ਸੁਣਿਆ, ਮੈਂ ਮੇਰੀ ਤਾਂ ਉਦੋਂ ਹੀ ਹਾਂ ਹੋ ਗਈ ਸੀ ਵੀ ਹਾਂਜੀ ਕਰਨੀ ਆ ਜੀ, ਬਿਲਕੁਲ ਕਰਨੀ ਆ। ਫਿਰ ਮੈਂਡੀ ਜੀ ਨਾਲ ਕੰਮ ਕਰਨ ਦਾ ਮੌਕਾ, ਕਿਉਂਕਿ 9 ਸਾਲ ਬਾਅਦ
0: ਆਪਾਂ
1: ਸਾਨੂੰ ਮੌਕਾ ਮਿਲਿਆ ਹਾਂਜੀ ਰੱਬ ਦਾ ਰੇਡੀਓ ਤੋਂ ਬਾਅਦ, ਤੇ ਫਿਰ ਸਾਨੂੰ ਸਤਵਿੰਦਰ ਜੀ ਮਿਲੇ ਜੀ ਫਾਈਨਲੀ, ਮੈਂ ਇਹਨਾਂ ਨਾਲ ਮੀਟਿੰਗ ਹੋਈ ਜੀ, ਤੇ ਫਿਰ ਬਹੁਤ ਵਧੀਆ ਲੱਗਿਆ, ਪੂਰੀ ਟੀਮ ਬਹੁਤ ਪੋਜ਼ਿਟਿਵ ਲੱਗੀ, ਸਤਵਿੰਦਰ ਜੀ ਵੀ ਵੈਰੀ ਹੀ ਇਜ਼ ਅ ਵੈਰੀ ਪੋਜ਼ਿਟਿਵ ਪਰਸਨ, ਸੋ ਮੈਨੂੰ ਬਹੁਤ ਐਜ਼ ਅ ਕੰਬੀਨੇਸ਼ਨ ਟੀਮ ਬਹੁਤ ਵਧੀਆ ਲੱਗੀ, ਸਕ੍ਰਿਪਟ ਬਹੁਤ ਵਧੀਆ ਲੱਗੀ ਜੀ, ਤੇ ਬਸ ਫਿਰ
2: ਮੈਨੂੰ
0: ਪਤਾ ਲੱਗਿਆ, ਮੈਂ ਕਿਹਾ ਕਿਤੇ ਤੁਸੀਂ ਇਟਲੀ ਜਾਣਾ ਸੀ, ਤੁਹਾਡਾ ਫੋਨ ਨੰਬਰ ਵੀ ਇਟਲੀ ਵਾਲਾ ਹੀ ਹੈ।
2: ਇਟਲੀ ਫਿਰ ਮੈਂ ਬਾਅਦ ਚ ਗਿਆ।
0: ਅੱਛਾ
2: ਬਾਅਦ ਚ ਗਿਆ ਇਟਲੀ। ਹਾਂਜੀ ਹਾਂਜੀ, ਫਿਰ ਜਦੋਂ ਇੱਥੇ ਫਿਰ ਗੱਲ ਨਾ ਬਣੀ ਤੇ ਫਿਰ ਕੋਈ ਆਪਸ਼ਨ ਹੈ ਨਹੀਂ ਸੀ, ਫਿਰ ਮੈਂ ਚਲੋ ਬਾਹਰ ਹੀ ਚੱਲਦੇ ਆ, ਫਿਰ ਬਾਹਰ ਚਲੇ ਗਏ। ਹਾਂਜੀ ਉੱਥੋਂ ਸ਼ੁਰੂ ਹੋਇਆ ਸਰ।
0: ਅੱਛਾ, ਟ੍ਰੇਲਰ ਦੇ ਸਟਾਰਟਿੰਗ ਚ ਇੱਕ ਨਰੇਸ਼ਨ ਆਉਂਦੀ ਹੈ ਉਹ ਸੁਤੰਤਰ ਭਾਜੀ, ਕਿ ਭਾਰਤ ਆਜ਼ਾਦ ਦੇਸ਼ ਹੈ, ਕਿ ਲੋਕ ਆਪਦੇ ਦੇਸ਼ ਚ ਆਪਦੀ ਜ਼ਬਾਨ ਬੋਲਣ ਚ ਸ਼ਰਮ ਮਹਿਸੂਸ ਕਰਦੇ ਨੇ, ਸੋ ਤੁਸੀਂ ਫਿਰ ਇਹ ਜਿਹੜਾ ਇੱਕ ਡਿਫਰੈਂਸ ਤੁਹਾਨੂੰ ਲੱਗਦਾ ਹੈ ਕਿ ਅੱਜ ਵੀ ਹੈਗਾ, ਸਪੈਸ਼ਲੀ ਪਿੰਡਾਂ ਦੇ ਵਿੱਚ, ਕਿਉਂਕਿ ਰੂਰਲ ਪੰਜਾਬ ਦੀ ਸਟੋਰੀ ਹੈਗੀ ਹੈ ਨਾ, ਤੇ ਪੰਜਾਬੀ ਬੋਲਣ ਲੱਗੇ ਲੋਕ ਸ਼ਾਈ ਫੀਲ ਕਰਦੇ ਹੋਣਗੇ, ਇਦਾਂ ਡੂ ਯੂ ਥਿੰਕ ਸੋ?
2: ਜੀ, ਅਗਰ ਇਹ ਪੰਜਾਬ ਦੀ ਸਟੋਰੀ ਨਾ ਹੁੰਦੀ, ਔਰ ਅਗਰ ਇਹ ਮੈਨੂੰ ਲੱਗਦਾ ਕਿ ਹਰ ਬੰਦੇ ਦੀ ਕਹਾਣੀ ਨਾ ਹੁੰਦੀ, ਤੇ ਸ਼ਾਇਦ ਸਿੰਮੀ ਜੀ ਔਰ ਮੈਂਡੀ ਜੀ ਔਰ ਇਹ ਫਿਲਮ ਕਰਦੇ ਹੀ ਨਾ। ਮੈਂ ਤੇ ਚਲੋ ਬਹੁਤ ਛੋਟੀ ਜਿਹੀ ਚੀਜ਼ ਆ, ਇਹੀ ਨਾ ਉਹ ਫਿਲਮ ਕਰਦੇ। ਤਾਂ ਜਸ ਗਰੇਵਾਲ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਉਹ ਮੁੱਦੇ ਨੂੰ ਚੱਕਿਆ ਜੀ, ਤੇ ਇਹ ਤਾਂ ਦੇਖੋ ਹਰ ਇੱਕ ਬੰਦੇ ਨਾਲ ਮੇਰੇ ਹਿਸਾਬ ਨਾਲ ਹੋ ਰਿਹਾ ਜੀ। ਈਵਨ ਆਪਾਂ ਕਿਸੇ ਇੰਟਰਵਿਊ ਚ ਗਏ ਸੀ, ਉੱਥੇ ਕਿਸੇ ਰਿਪੋਰਟਰ ਨੇ ਕਿਹਾ ਸੀਗਾ ਕਿ ਪੰਜਾਬ ਦੇ ਕਈ ਸਕੂਲਾਂ ਦੇ ਵਿੱਚ ਮਤਲਬ ਪੰਜਾਬੀ ਬੋਲ ਤੇ ਜੁਰਮਾਨਾ ਹੋ ਰਿਹਾ।
0: ਹੈ ਅੱਛਾ ਜੀ
2: ਦੇਖੋ
0: ਪ੍ਰਾਈਵੇਟ ਸਕੂਲ ਹੋ ਸਕਦੇ ਨੇ ਆਈ ਗੈਸ ਸਰਕਾਰੀ ਸਕੂਲਾਂ ਚ ਤਾਂ
2: ਨਹੀਂ ਹਾਂਜੀ ਸਰਕਾਰੀ ਚ ਤਾਂ ਖੈਰ ਪੰਜਾਬੀ ਹਾਂਜੀ ਤਾਂ ਉਹ ਦੇਖੋ ਕਿੰਨੀ ਮੰਦਭਾਗੀ ਗੱਲ ਆ ਸਾਡੇ ਪੰਜਾਬੀਆਂ ਵਾਸਤੇ ਵੀ ਤੇ ਪੰਜਾਬੀ ਮਾਂ ਬੋਲੀ ਵਾਸਤੇ ਵੀ ਹਨਾ ਕਿ ਜਿੱਥੇ ਸਾਨੂੰ ਪੰਜਾਬ ਚ ਆਪਣੀ ਮਾਂ ਬੋਲੀ ਨੂੰ ਬੋਲਣ ਵਾਸਤੇ ਨਾ ਬੋਲਣ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੋਏ ਤੇ ਆਪਾਂ ਫਿਰ ਉਹ ਗੁਲਾਮੀ ਕਹਿ ਸਕਦੇ ਹਾਂ ਨਾ ਜਿਹੜਾ ਆਪਣੇ ਮੁਲਕ ਚ ਆਪਣੀ ਮਾਂ ਬੋਲੀ ਨੂੰ ਖੁੱਲ ਕੇ ਨਹੀਂ ਬੋਲ ਸਕਦਾ ਬਸ ਐਸੇ ਮੁੱਦੇ ਨੂੰ ਚੱਕਿਆ ਗਿਆ ਆਪਣੇ ਬੜੇ ਵਧੀਆ ਤਰੀਕੇ ਦੇ ਨਾਲ ਕਿ ਆਪਾਂ ਆਪ ਕਰਦੇ ਹਾਂ ਕਿ ਪੰਜਾਬੀਆਂ ਨੂੰ ਇਹ ਫਿਲਮ ਬਹੁਤ ਪਸੰਦ ਆਏਗੀ ਕਿਉਂਕਿ ਇਹ ਸਾਰੇ ਆਮ ਬੰਦਿਆਂ ਦੀ ਕਹਾਣੀ ਸਾਰੀ ਜੋ ਵੀ ਨਿਕਲੇ ਨੇ ਪੰਜਾਬ ਤੋਂ ਨਿਕਲੇ ਨੇ ਉਹਨਾਂ ਸਭ ਦੀ ਕਹਾਣੀ ਮਾਂ ਬੋਲੀ ਦੀ ਕਹਾਣੀ ਪੰਜਾਬ ਦੀ ਪੰਜਾਬੀਆਂ ਦੀ ਕਹਾਣੀ ਸਾਰੀ
0: ਇਨਫੈਕਟ ਉਧਰ ਲੈਂਦੇ ਪੰਜਾਬ ਵਾਲੇ ਪਾਸੇ ਸਿਮੀ ਨੂੰ ਤਾਂ ਪਤਾ ਹੋਣਾ ਇਹਨਾਂ ਨੇ ਕਈ ਆਰਟਿਸਟ ਦੇ ਨਾਲ ਵੀ ਕੰਮ ਕੀਤਾ ਉਧਰ ਮੈਂ ਸੁਣਿਆ ਜ਼ਰੂਰ ਕਿ ਉਧਰ ਪੰਜਾਬੀ ਨੂੰ ਲੈ ਕੇ ਥੋੜਾ ਜਿਹਾ ਸ਼ੇਮ ਫੀਲ ਕਰਦੇ ਪਰ ਮੈਨੂੰ ਇਹ ਲੱਗ ਰਿਹਾ ਕਿ ਇੱਧਰ ਵਾਲੇ ਪਾਸੇ ਹੁਣ ਸਿਮੀ ਥੋੜਾ
1: ਜਿਹਾ ਮਤਲਬ ਦੋਨੋਂ ਪਾਸੇ ਆ ਕੰਮ ਖਰਾਬ ਇੱਕ ਪਾਸੇ ਨਹੀਂ ਆ
0: ਅਮਜ਼ਦ ਖਾਨ ਸਾਹਿਬ ਜਦੋਂ ਜਾਂਦੇ ਸੀ ਆਪਾਂ ਸ਼ੋਲੇ ਦੀ ਗੱਲ ਕਰੇ ਤਾਂ ਮੇਰੇ ਯਾਦ ਆ ਗਿਆ ਵੀ ਉਹਨਾਂ ਨੂੰ ਲੋਕ ਗੱਬਰ ਕਹਿ ਕੇ ਹੀ ਸੱਦਦੇ ਹੁੰਦੇ ਸੀ ਤੁਹਾਨੂੰ ਮੈਂ ਸੁਣਿਆ ਕਿ ਕਈ ਵਾਰ ਲੋਕ ਮਿਸ਼ਰੀ ਮਿਸ਼ਰੀ ਕਹਿ ਕੇ ਹੀ ਸੱਦਦੇ ਰਹੇ ਨੇ ਕਾਫੀ
1: ਹਾਂਜੀ ਜੀ ਮੈਨੂੰ ਗੁੱਡੀ ਮਿਸ਼ਰੀ ਸੈਵੀ ਇਹ ਸਭ ਤੋਂ ਕਾਮਨ ਨੇ ਜੀ ਤਿੰਨ ਗੁੱਡੀ ਮਿਸ਼ਰੀ ਤੇ ਸੈਵੀ
2: ਦੇਖੋਗੇ ਨਾ ਤੁਸੀਂ ਕਹੋਗੇ ਕੀ ਕਮਾਲ
0: ਕੀਤੀ ਉਹਦੇ ਤੇ ਤਾਂ ਕੋਈ ਡਾਊਟ ਪਰ ਡੈਫੀਨੇਟਲੀ ਅੱਛਾ ਇਹਦੇ ਵਿੱਚ ਥੋੜਾ ਜਿਹਾ ਦੱਸ ਸਕਦੇ ਹੋ ਵਿਦਆਊਟ ਰਿਵੀਲਿੰਗ ਦੀ ਸਟੋਰੀ ਕਿਉਂਕਿ ਜਿੱਦਾਂ ਮੈਂ ਪੁੱਛ ਰਿਹਾ ਸੀਗਾ ਕਿ ਟ੍ਰੇਲਰ ਦੇ ਵਿੱਚ ਬਹੁਤਾ ਪਤਾ ਨਹੀਂ ਚੱਲਦਾ ਹਾਂ ਇੰਨਾ ਕੁ ਜ਼ਰੂਰ ਪਤਾ ਚੱਲਦਾ ਕਿ ਦਰਾਨੀਆਂ ਜਠਾਨੀਆਂ ਹਨਾ ਥੋੜਾ ਜਿਹਾ ਇੱਕ ਇੱਕ ਘਰ ਦਾ ਜਿਹੜਾ ਹੈਗਾ ਉਹ ਜਤਾਨ ਦੇ ਲਈ ਕਿ ਮੇਰੀ ਵੀ ਨੂੰਹ ਇੰਗਲਿਸ਼ ਬੋਲਦੀ
1: ਹਾਂਜੀ ਹਾਂਜੀ ਹਾਂਜੀ ਏਦਾਂ ਹੀ ਆ ਜੀ ਰੁਪਿੰਦਰ ਰੂਪੀ ਮੈਮ ਜੋ ਮੇਰੇ ਸੱਸ ਦਾ ਕੈਰੇਕਟਰ ਪਲੇ ਕਰ ਰਹੇ ਆ ਦੇਖੋ ਆਪਾਂ ਦੱਸ ਤਾਂ ਟ੍ਰੇਲਰ ਹੀ ਐਕਸਪਲੇਨ ਕਰ ਸਕਦੇ ਆਪਾਂ ਉਸ ਤੋਂ ਜਿਆਦਾ ਦਾ ਨਹੀਂ ਦੱਸ ਸਕਦੇ
0: ਟ੍ਰੇਲਰ ਹੀ ਪੰਜਾਬੀ ਤੋਂ ਪੰਜਾਬੀ ਟ੍ਰਾਂਸਲੇਸ਼ਨ ਕਰਨੀ ਆ ਤੁਸੀਂ
1: ਬਹੁਤ ਹਿੰਮਤ ਚਾਹੀਦੀ ਹੁੰਦੀ ਆ ਗੌਤਮ ਜੀ ਵੈਸੇ ਵੀ ਨਾ ਕਿਸੇ ਸਰ ਲਈ ਕੋਈ ਵਧੀਆ ਚੀਜ਼ ਸਾਹਮਣੇ ਲੈ ਕੇ ਆਉਣ ਲਈ ਕਿਉਂਕਿ ਡਰਦੇ ਨੇ ਲੋਕ ਜਦੋਂ ਇੱਕ ਇੰਨਾ ਵੱਡਾ ਮੈਸੇਜ ਅਟੈਚ ਹੋਵੇ ਜੁੜਿਆ ਹੋਵੇ ਨਾਲ ਵੈਸੇ ਵੀ ਕੋਈ ਬਹੁਤ ਛੇਤੀ ਇਹੋ ਜਿਹੀ ਮੂਵੀ ਨੂੰ ਬਣਾਉਣ ਲਈ ਰਾਜ਼ੀ ਨਹੀਂ ਹੁੰਦਾ ਹਨਾ ਕਿਉਂਕਿ ਸਾਰਿਆਂ ਦਾ ਥੋੜਾ ਜਿਹਾ ਭੁਲੇਖਾ ਇੱਧਰ ਨੂੰ ਰਹਿੰਦਾ ਵੀ ਬਸ ਕੱਲੀ ਸਲੈਪਸਟਿਕ ਕਾਮੇਡੀ ਬਣ ਜੇ ਆਪਣੀ ਤੇ ਇੱਦਾਂ ਤੇ ਉੱਦਾਂ ਹਨਾ ਮਤਲਬ ਕਈ ਵਾਰੀ ਗੱਲਾਂ ਸੁਣੀਆਂ ਨੇ ਆਪਾਂ ਅੰਦਰ ਹੀ ਤਾਂ ਇਹ ਬਹੁਤ ਹਿੰਮਤ ਵਾਲੀ ਗੱਲ ਹੁੰਦੀ ਹੈ ਕਿ ਕੁਛ ਬਹੁਤ ਸੈਂਸੇਬਲ ਚੀਜ਼ ਲੈ ਕੇ ਵਿਦ ਫੈਮਿਲੀ ਡਰਾਮਾ ਤੇ ਐਂਟਰਟੇਨਮੈਂਟ ਚ ਪਰੋ ਕੇ ਕਿਉਂਕਿ ਜਿੱਦਾਂ ਕਿ ਜਸ ਗਰੇਵਾਲ ਜੀ ਨੇ ਉਹਨਾਂ ਨੇ ਇੰਨੀਆਂ ਵਧੀਆ ਵਧੀਆ ਮੂਵੀਜ਼ ਦਿੱਤੀਆਂ ਨੇ ਸਾਨੂੰ ਬੰਬੂ ਕਾਟ ਰੱਬ ਦਾ ਰੇਡੀਓ ਦਾਣਾ ਪਾਣੀ ਵਰਗੀਆਂ ਚੀਜ਼ਾਂ ਦਿੱਤੀਆਂ ਨੇ ਹਨਾ ਤੇ ਉਹੋ ਜਿਹੇ ਰਾਈਟਰ ਜਦੋਂ ਕੁਛ ਆਪਣੇ ਜ਼ੋਨ ਚ ਜਾ ਕੇ ਦੁਬਾਰਾ ਕਰਦੇ ਨੇ ਉਹ ਮੈਨੂੰ ਲੱਗਦਾ ਉਹਨਾਂ ਨੇ ਬਹੁਤ ਕਮਾਲ ਹੀ ਕੀਤਾ ਤੇ ਏਡਾ ਵੱਡਾ ਮੈਸੇਜ ਆ ਕਿ ਆਪਣੀ ਮਾਂ ਬੋਲੀ ਤੋਂ ਨਾ ਵਿਸਰੋ ਇਹ ਬਹੁਤ ਇਹ ਸਟਾਰਟ ਹੀ ਹੁੰਦਾ ਜੀ ਹੁਣ ਇਹ ਮਾੜੀ ਗੱਲ ਨੀ ਆ ਵੀ ਆਪਾਂ ਹੋਰ ਭਾਸ਼ਾ ਬੋਲਦੇ ਹਾਂ ਦੈਟ ਇਜ਼ ਨੋਟ ਬੈਡ ਬਿਕੋਜ਼ ਮੈਂ ਵੀ ਬੋਲਦੀ ਹਾਂ ਸਾਡੀ ਮੱਲੋ ਮੱਲੀ ਅੰਗਰੇਜ਼ੀ ਨਿਕਲਦੀ ਆ ਉਹ ਆਪਾਂ ਜਿਹੋ ਜਿਹੀ ਕੰਟਰੀਜ਼ ਚ ਰਹਿੰਦੇ ਆ ਘੁੰਮਦੇ ਆ ਫਿਰਦੇ ਆ ਗਲੋਬਲਾਈਜੇਸ਼ਨ ਆ ਅੱਜ ਕੱਲ ਦੇ ਟਾਈਮ ਚ ਲੋੜ ਆ ਅੰਗਰੇਜ਼ੀ ਦੀ ਉਹ ਚ ਕੋਈ ਮਾੜੀ ਗੱਲ ਨੀ ਇਹ ਤਾਂ ਚਲੋ ਸਾਡਾ ਟਾਈਟਲ ਥੋੜਾ ਕਿਊਟ ਸੀ ਏਦਾਂ ਢੁਕਦਾ ਸੀ ਇਹ ਤਾਂ ਆਪਾਂ ਇਹ ਨੀ ਕਹਿ ਸਕਦੇ ਸੀ ਅੱਗ ਲੱਗੇ ਹਰ ਉਹ ਭਾਸ਼ਾ ਨੂੰ ਜੀ ਤੋਂ ਮਾਂ ਬੋਲੀ ਨੂੰ ਉੱਤੇ ਨਹੀਂ ਰੱਖਿਆ ਜਾਂਦਾ ਤਾਂ ਸਾਨੂੰ ਇਹ ਨਾਮ ਰੱਖਣਾ ਪਿਆ ਪਰ ਗੱਲ ਸਿਰਫ ਇੱਥੇ ਇਹ ਹੋ ਰਹੀ ਆ ਵੀ ਜੀ ਸਦ ਕੇ ਭਾਸ਼ਾ ਆਪਾਂ ਜੋ ਮਰਜ਼ੀ ਸਿੱਖੀਏ ਕਿਉਂਕਿ ਸਾਨੂੰ ਵੀ ਆਪਾਂ ਵੀ ਟ੍ਰਾਈਲਿੰਗੁਅਲ ਆ ਹਿੰਦੀ ਬੋਲਦੇ ਆ ਇੰਗਲਿਸ਼ ਬੋਲਦੇ ਆ ਪੰਜਾਬੀ ਬੋਲਦੇ ਆ ਪਰ ਕਦੀ ਵੀ ਸ਼ਰਮਿੰਦਗੀ ਨੀ ਮਹਿਸੂਸ ਕਰਨੀ ਆਪਣੀ ਮਾਂ ਬੋਲੀ ਨੂੰ ਲੈ ਕੇ ਕਦੀ ਵੀ ਨਿੱਕਾ ਨੀ ਮਹਿਸੂਸ ਕਰਨਾ ਛੋਟਾ ਨੀ ਮਹਿਸੂਸ ਕਰਨਾ ਵੀ ਲੈ ਮੈਂ ਇੱਥੇ ਪੰਜਾਬੀ ਮਤਲਬ ਮਾਣ ਹੋਣਾ ਚਾਹੀਦਾ ਆਪਣੀ ਬੋਲੀ ਤੇ ਉਹ ਤੋਂ ਟੁੱਟਣਾ ਨੀ ਅੱਗੇ ਅੱਗੇ ਜਨਰੇਸ਼ਨ ਰੱਬ ਕਰੇ ਕੈਰੀ ਓਨ ਕਰੇ ਪੰਜਾਬੀ ਨੂੰ ਅੱਗੇ ਅੱਗੇ ਲੈ ਕੇ ਜਾਵੇ
0: ਜ਼ਰੂਰ ਦੇਖੀਏ ਸਤਵਿੰਦਰ ਭਾਜੀ ਪਹਿਲਾਂ ਤੁਹਾਡਾ ਤੁਸੀਂ ਵੀ ਜਵਾਬ ਦਿਓ ਤੇ ਮੈਂ ਬਾਅਦ ਚ ਸਿਮੀ ਤੋਂ ਵੀ ਐਕਸਪੈਕਟ ਕਰੂੰਗਾ ਉਹ ਜਵਾਬ ਇੱਕ ਮੈਂ ਇਨਫੈਕਟ ਮੈਂ ਜਦੋਂ ਇੰਡੀਆ ਦੇ ਵਿੱਚ ਹੁੰਦਾ ਸੀਗਾ ਤਾਂ ਉਦੋਂ ਇਹ ਚੀਜ਼ ਅਸੀਂ ਨੋਟ ਕਰਦੇ ਹੁੰਦੇ ਸੀ ਅਸੀਂ ਪੰਜਾਬੀ ਟੀਵੀ ਦੇ ਲਈ ਕੰਮ ਕਰਦੇ ਹੁੰਦੇ ਸੀਗੇ ਤੇ ਕਿਉਂਕਿ ਹੁਣ ਸਾਡੀ ਤਾਂ ਚਲੋ ਠੀਕ ਹੈ ਪੰਜਾਬੀ ਗੁਰਮੁਖੀ ਪੜ੍ਹਨੀ ਵੀ ਆਉਂਦੀ ਹੈ, ਬੋਲਣ ਦੇ ਨਾਲੋਂ ਜ਼ਿਆਦਾ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਇੱਕ ਸਕ੍ਰਿਪਟ ਹੈਗੀ ਹੈ ਜਿਹੜੀ ਪੰਜਾਬੀ ਦੀ ਗੁਰਮੁਖੀ ਲਿਪੀ ਹੈ ਉਹਨੂੰ ਪੜ੍ਹਨਾ ਤੇ ਉਹਨੂੰ ਲਿਖਣਾ ਉਹ ਬਹੁਤ ਵੱਡੀ ਸਮੱਸਿਆ ਹੈ, ਸਪੈਸ਼ਲੀ ਦਿਸ ਜਨਰੇਸ਼ਨ ਜਿਹੜੀ ਜੈਨ ਜ਼ੀ ਆਪਾਂ ਕਹਿ ਰਹੇ। ਤੁਸੀਂ ਦੇਖਿਆ ਸਤਵਿੰਦਰ ਭਾਜੀ ਫੀਲ ਕੀਤਾ? ਮੈਂ ਫਿਰ ਸਿੰਮੀ ਤੋਂ ਵੀ ਇੱਧਰ ਨੂੰ ਹੀ ਆਉਂਦਾ
2: ਭਾਜੀ, ਡਿਪੈਂਡ ਏ, ਮੈਨੂੰ ਲੱਗਦਾ ਜੈਨਜੀਆਂ ਦੇ ਮਾਮਲੇ ਚ ਡਿਪੈਂਡ ਏ, ਹਰ ਉਹਦੇ ਘਰ ਦੀ ਸਿਚੁਏਸ਼ਨ ਤੇ ਡਿਪੈਂਡ ਏ ਇਹ ਚੀਜ਼ਾਂ ਨਾ। ਜਿਹਦੇ ਘਰ ਦੇ ਵਿੱਚ ਕਈ ਮਾਂ ਬਾਪ ਨੇ ਹਨਾ, ਉਹ ਕਹਿੰਦੇ ਨੇ ਕਿ ਨਹੀਂ ਨਹੀਂ ਤੁਸੀਂ ਜੋ ਵੀ ਬਾਹਰ ਪੜ੍ਹ ਰਹੇ ਹੋ ਸਾਨੂੰ ਕੋਈ ਉਹਦੇ ਨਾਲ ਉਹ ਨੀ, ਕੋਈ ਇਤਰਾਜ਼ ਨੀ, ਲੇਕਿਨ ਘਰ ਦੇ ਵਿੱਚ ਤੁਸੀਂ ਆ ਕੇ ਪੰਜਾਬੀ ਬੋਲੋ ਹਨਾ। ਜਿਵੇਂ ਕਿ ਸਿੰਮੀ ਜੀ ਨੇ ਕਈ ਇੰਟਰਵਿਊ ਚ ਕਿਹਾ ਕਿ ਇਹਨਾਂ ਦੇ ਘਰ ਦੇ ਵਿੱਚ ਮਤਲਬ ਕਿ ਘਰ ਦੇ ਅੰਦਰ ਐਂਟਰ ਹੁੰਦੇ ਸੀ ਤੇ ਸਿਰਫ ਪੰਜਾਬੀ ਹੀ ਬੋਲੀ ਜਾਂਦੀ ਸੀ, ਉਸ ਤੋਂ ਇਲਾਵਾ ਕਿਸੇ ਹੋਰ ਲੈਂਗੁਏਜ ਵਿੱਚ ਗੱਲ ਨਹੀਂ ਕੀਤੀ ਜਾਂਦੀ। ਤਾਂ ਉਹ ਮੈਨੂੰ ਲੱਗਦਾ ਕਿ ਹਰ ਘਰ ਦੇ ਉੱਤੇ ਡਿਪੈਂਡ ਹੈ। ਅਗਰ ਮਾਂ ਪਿਓ ਬੱਚਿਆਂ ਨੂੰ ਇਵੇਂ ਕਹਿ ਰਹੇ ਨੇ ਕਿ ਤੁਸੀਂ ਪੰਜਾਬੀ ਬੋਲਣੀ ਤੇ ਉੱਥੇ ਪੰਜਾਬੀ ਹੈਗੀ, ਜਿਹੜੇ ਮਾਂ ਪਿਓ ਕਹਿੰਦੇ ਕਿ ਨਹੀਂ ਨਹੀਂ ਸਾਡਾ ਬੱਚਾ ਤੇ ਬਸ ਇੰਗਲਿਸ਼ ਹੀ ਬੋਲਣਾ ਚਾਹੀਦਾ, ਪੰਜਾਬੀ ਦਾ ਕੀ ਹੈ, ਪੰਜਾਬੀ ਨਾ ਵੀ ਆਏਗੀ ਸਰ ਜਾਏਗਾ, ਤਾਂ ਉੱਥੇ ਉੱਦਾਂ ਦੀ ਸਿਚੁਏਸ਼ਨ ਹੈ ਮੇਰੇ ਹਿਸਾਬ ਨਾਲ ਤਾਂ ਇੱਦਾਂ ਹੈ।
0: ਰਾਈਟ ਰਾਈਟ ਰਾਈਟ। ਸਿਮੀ ਤੁਹਾਨੂੰ ਕੀ ਲੱਗਦਾ ਕਿ ਲਿਖਣੀ ਪੜ੍ਹਨੀ ਓਨੀ ਜ਼ਰੂਰੀ ਹੈ ਜਿੰਨੀ ਬੋਲਣੀ ਹੈ?
1: ਜੀ ਮਤਲਬ ਮੈਨੂੰ ਇਹ ਤਾਂ ਲੱਗਦਾ ਬੇਬੀ ਸਟੈਪਸ ਨੇ ਜੀ, ਨਿੱਕੇ ਨਿੱਕੇ ਸਟੈਪਸ ਨੇ ਵੀ ਸਾਡੀ ਬੋਲੀ ਅੱਗੇ ਤੱਕ ਜਾਣੀ ਚਾਹੀਦੀ ਆ। ਚਲੋ ਪੜ੍ਹਨੀ ਲਿਖਣੀ ਵੀ ਜ਼ਰੂਰੀ ਆ, ਪਰ ਇੰਨਾ ਉਹ ਵਿਤਕਰਾ ਵੀ ਨੀ ਮੈਂ ਕਰਨਾ ਚਾਹੁੰਦੀ ਵੀ ਜਮਾ ਹੀ ਮਤਲਬ ਏਦਾਂ ਕੋਈ ਆਪਾਂ ਕਲਾਸ ਨੀ ਲਾਉਣੀ, ਨੋਟ ਟੂ ਪ੍ਰੀਚੀ ਹਨਾ। ਕਿਉਂਕਿ ਆਪਣੇ ਪੰਜਾਬ ਚ ਤਾਂ ਦੇਖੋ ਪੰਜਾਬੀ ਹੈਗੀ ਆ, ਪਰ ਆਪਣੇ ਪੰਜਾਬੀ ਵੱਸਦੇ ਨੇ ਹਰ ਜਗ੍ਹਾ ਤੇ ਕਦੀ ਕਦੀ ਐਕਸੈਸੇਬਲ ਨਹੀਂ ਹੁੰਦਾ ਵੀ ਲਿਖਣੀ ਪੜ੍ਹਨੀ ਆਵੇ। ਦੈਟਸ ਓਕੇ, ਆਈ ਅੰਡਰਸਟੈਂਡ ਦੈਟ, ਉਹ ਕੋਈ ਹਨਾ ਵੀ ਜੇ ਆ ਜਾਓ ਤਾਂ ਸੋਨੇ ਤੇ ਸੁਹਾਗਾ ਵੀ, ਜੇ ਤੁਹਾਨੂੰ ਬੋਲਣ ਦੇ ਨਾਲ ਨਾਲ ਲਿਖਣੀ ਤੇ ਪੜ੍ਹਨੀ ਵੀ ਆਉਂਦੀ ਆ ਬਹੁਤ ਵਧੀਆ ਗੱਲ ਆ। ਐਡ ਆਨ

0: ਮੋਸਟਲੀ ਤੁਹਾਨੂੰ ਐਵੇਂ ਕਹਾਂ ਕਿ ਮਾਂ ਪਿਓ ਨੂੰ ਆਉਂਦੀ ਹੁੰਦੀ ਆ ਪੰਜਾਬੀ ਤੇ ਬੱਚੇ ਨੂੰ ਇੱਕ ਵੀ ਸ਼ਬਦ ਨਹੀਂ ਆਉਂਦਾ ਹੁੰਦਾ ਤੇ ਬੱਚੇ ਦੇ ਸਿਰ ਤੇ ਪਟਕਾ ਹੁੰਦਾ ਬਹੁਤ ਸੋਹਣਾ ਜੁੜੀ ਨਾਲ ਹਾਂਜੀ ਤੇ ਉਹ ਬਹੁਤ ਕਾਮਨ ਆ ਤੇ ਇਹ ਸਿਰਫ ਇੱਕ ਛੋਟਾ ਜਿਹਾ ਨਿੱਕਾ ਜਿਹਾ ਇਗਜ਼ਾਮਪਲ ਆ ਤੇ ਉਹ ਚ ਮੈਨੂੰ ਇਹ ਹੁੰਦਾ ਵੀ ਉਹ ਚ ਕੋਈ ਬੜਿਆਈ ਵਾਲੀ ਗੱਲ ਨਹੀਂ ਆ ਵੀ ਜਿੱਦਾਂ ਕਦੀ ਕਦੀ ਆਪਾਂ ਪ੍ਰਾਊਡਲੀ ਕਹਿੰਦੇ ਆ ਵੀ ਮੇਰੇ ਬੱਚੇ ਕੋ ਤੋ ਨਹੀਂ ਆਤੀ ਹੈ ਪੰਜਾਬੀ ਆ ਹੀ ਡਜ਼ਨਟ ਨੋ ਹਾਊ ਟੂ ਸਪੀਕ ਪੰਜਾਬੀ ਹੀ ਡਜ਼ਨਟ ਨੋ ਤਾਂ ਉਹ ਡਜ਼ਨਟ ਨੋ ਤਾਂ ਠੀਕ ਆ ਕੋਈ ਨਾ ਤੁਹਾਨੂੰ ਹਿੰਦੀ ਆਉਂਦੀ ਹੈ ਇੰਗਲਿਸ਼ ਆਉਂਦੀ ਹੈ ਬਹੁਤ ਵਧੀਆ ਗੱਲ ਆ ਪਰ ਆਪਣੀ ਮਾਂ ਬੋਲੀ ਨੂੰ ਪਲੀਜ਼ ਪਿੱਛੇ ਨਹੀਂ ਛੱਡਣਾ ਵੀ ਉਹਨੂੰ ਵੀ ਨਾਲ ਨਾਲ ਲੈ ਕੇ ਤੁਰੋ ਕਿਉਂਕਿ ਆਈ ਫੀਲ ਪਰਸਨਲੀ ਮੈਨੂੰ ਏਦਾਂ ਲੱਗਦਾ ਵੀ ਜਦੋਂ ਭਾਸ਼ਾਵਾਂ ਲੁਪਤ ਹੋਣੀਆਂ ਸ਼ੁਰੂ ਹੁੰਦੀਆਂ ਨੇ ਇਹ ਫਸਟ ਸਟੈਪ ਹੀ ਹੁੰਦਾ ਅੱਜ ਸਾਨੂੰ ਇਹ ਰਿਅਲਾਈਜ਼ ਨਹੀਂ ਹੋ ਰਿਹਾ ਬਟ ਅੱਜ ਤੋਂ 50 ਸਾਲ ਲਾ ਲਓ 60 ਲਾ ਲਓ 70 ਲਾ ਲਓ ਚਲੋ ਖਿੱਚ ਕੇ 100 ਲਾ ਲਓ ਮਤਲਬ ਜੇ ਆਪਣੇ ਅੱਗੇ ਨਿਆਣਿਆਂ ਤੱਕ ਉਹ ਜਨਰੇਸ਼ਨ ਨੂੰ ਨਹੀਂ ਆਊਗੀ ਉਹਨਾਂ ਦੇ ਨਿਆਣਿਆਂ ਤੇ ਤਾਂ ਖਤਮ ਆ ਫਿਰ ਗੱਲ ਪੜ੍ਹਨੀ ਲਿਖਣੀ ਤਾਂ ਬਹੁਤ ਦੂਰ ਦੀ ਗੱਲ ਆ ਜਦੋਂ ਬਿਲਕੁਲ ਹੀ ਨਿਕਲੂਗੀ ਫਿਰ ਤਾਂ ਹਾਂਜੀ ਉਹ ਤਾਂ ਮਤਲਬ ਬਿਲਕੁਲ ਹੀ ਖਤਮ ਨਾ ਫਿਰ
1: ਜ਼ਬਾਨ ਹੀ ਖਤਮ
0: ਜੀ ਜੀ ਜੀ ਉਹ ਹਾਂਜੀ ਬਿਲਕੁਲ ਬਿਲਕੁਲ
1: ਅੱਛਾ ਤੁਸੀਂ ਬਹੁਤ ਜ਼ਿਆਦਾ ਇਸ ਮੂਵੀ ਦੇ ਲਈ ਸਿਮੀ ਨਾ ਸੋਸ਼ਲ ਮੀਡੀਆ ਕਿਡਸ ਜਿਹੜੇ ਹੈਗੇ ਨੇ ਉਹਨਾਂ ਨੂੰ ਬਹੁਤ ਪ੍ਰਮੋਟ ਕੀਤਾ ਹੈ ਸੀਨ ਦੈਟ ਇੱਕ ਮਤਲਬ ਨੋਰਮਲੀ ਜਿਹੜੇ ਸਟਾਰ ਹੁੰਦੇ ਨੇ ਉਹ ਜਦੋਂ ਪ੍ਰਮੋਸ਼ਨ ਕਰਦੇ ਨੇ ਫਿਲਮ ਦੀ ਤਾਂ ਉਹ ਜਿਹੜੇ ਮੈਂ ਇੱਦਾਂ ਨਹੀਂ ਕਹੂੰਗਾ ਕਿ ਪ੍ਰੋਮੀਨੈਂਟ ਬਟ ਇੱਦਾਂ ਹੈ ਕਿ ਹਰ ਇੱਕ ਨੂੰ ਆਪਣੀ ਟਾਈਮ ਲਾਈਨ ਤੇ ਲੈ ਕੇ ਨਹੀਂ ਆਉਂਦੇ ਹੈਗੇ ਯੂ ਹੈਵ ਟੇਕਨ ਇਟ ਟੂ ਅਨਦਰ ਲੈਵਲ ਹਨਾ ਕਿ ਤੁਸੀਂ ਆਪਣੀ
0: ਮੈਂ ਤਾਂ ਜੀ ਲੈਫਟ ਰਾਈਟ ਐਂਡ ਸੈਂਟਰ ਮੈਂ ਜੋ ਸਾਡੀ ਮੂਵੀ ਨਾਲ ਜੁੜਨਾ ਚਾਹੁੰਦਾ ਪਲੀਜ਼ ਆ ਕੇ ਜੁੜੋ ਕਿਉਂਕਿ ਮੁੱਦਾ ਇੰਨਾ ਵੱਡਾ ਇਹ ਗੱਲ ਇਹੋ ਜਿਹੀ ਗੱਲ ਆ ਜਿਹਦੇ ਵਾਸਤੇ ਮੈਂ ਪਰਸਨਲੀ ਫੀਲ ਕਰਦੀ ਹਾਂ ਸਤਵਿੰਦਰ ਜੀ ਵੀ ਪਰਸਨਲੀ ਫੀਲ ਕਰਦੇ ਨੇ ਸੋ ਆਪਾਂ ਸਾਰੇ ਬਹੁਤ ਦਿਲੋਂ ਇਸ ਟੋਪਿਕ ਨਾਲ ਇਸ ਕੰਟੈਂਟ ਨਾਲ ਇਸ ਮੁੱਦੇ ਨਾਲ ਜੁੜੇ ਹੋਏ ਆ ਸਪੈਸ਼ਲੀ ਮਤਲਬ ਪੰਜਾਬ ਚ ਮੇਰਾ ਤਾਂ ਇਹ ਵੀ ਮਤਲਬ ਮੰਨਣਾ ਕਿ ਆਪਣੇ ਭਗਵੰਤ ਮਾਨ ਜੀ ਨੂੰ ਰਿਕੁਐਸਟ ਹੀ ਕਹਿ ਸਕਦੇ ਹਾਂ ਵੀ ਇਹ ਟੈਕਸ ਫ੍ਰੀ ਹੋਣੀ ਚਾਹੀਦੀ ਆ ਸਪੈਸ਼ਲੀ ਪੰਜਾਬ ਚ ਕਿਉਂਕਿ ਇਹ ਗੱਲ ਇੰਨੀ ਵੱਡੀ ਆ ਕਿ ਇਹ ਹਰ ਫੈਮਿਲੀ ਤੱਕ ਬੱਚਿਆਂ ਤੱਕ ਵੱਡਿਆਂ ਤੱਕ ਮੈਂ ਚਾਹੁੰਦੀ ਹਾਂ ਕਿ ਇਹ ਮੂਵੀ ਪਹੁੰਚੇ
1: ਕਰੈਕਟ ਹਾਂ ਇਹਦੀ ਆਡੀਅੰਸ ਕਿਹੜੀ ਹੈ ਸਤਵਿੰਦਰ ਭਾਜੀ ਜੇ ਆਸਟ੍ਰੇਲੀਆ ਦੇ ਵਿੱਚ ਆਪਾਂ ਗੱਲ ਕਰੀਏ ਜਿੱਦਾਂ ਹੁਣ ਮੈਂ ਸੋਸ਼ਲ ਮੀਡੀਆ ਦੀ ਗੱਲ ਕਰ ਰਿਹਾ ਸੀ ਸਿਰਫ ਇਹ ਜਨਰੇਸ਼ਨ ਹੈ ਜਿਹਨਾਂ ਨੂੰ ਅੰਗਰੇਜ਼ੀ ਸਿੱਖਣੀ
2: ਪੰਜਾਬੀ ਮੈਂ ਕਹਿੰਦਾ ਕਿ ਬਜ਼ੁਰਗ ਤੋਂ ਲੈ ਕੇ ਬੱਚਿਆਂ ਤੱਕ ਇਹ ਸਭ ਦੀ ਫਿਲਮ ਹੈ ਹਨਾ ਕਿਉਂਕਿ ਇਹਦੇ ਵਿੱਚ ਸਾਰਿਆਂ ਦੀ ਗੱਲ ਕਰਦੇ ਪਏ ਆਪਾਂ ਹਨਾ ਜੇ ਕਿਸੇ ਮੰਨ ਲਓ ਕਿ ਇੱਕ ਘਰ ਦੇ ਵਿੱਚ ਇੱਕ ਦਾਦਾ ਹੈ ਹਨਾ ਉਹਦੇ ਅੱਗਾ ਮਤਲਬ ਪੋਤਰਿਆਂ ਨੂੰ ਨਹੀਂ ਆਉਂਦੀ ਅਗਰ ਲੈਂਗੁਏਜ ਤੇ ਉਹਨਾਂ ਦੀ ਵੀ ਪ੍ਰੋਬਲਮ ਹੈ ਅਗਰ ਕਿਸੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਹਨਾ ਉਹ ਆਪਣੇ ਤੇ ਦਾਦੇ ਨੂੰ ਇੰਗਲਿਸ਼ ਨਹੀਂ ਆਉਂਦੀ ਹਨਾ ਜਿਹੜੇ ਇੱਧਰੋਂ ਗਏ ਨੇ ਵਿਚਾਰੇ ਹਨਾ ਬਜ਼ੁਰਗ ਨੇ ਤਾਂ ਉਹ ਫਿਰ ਆਪਸ ਵਿੱਚ ਗੱਲਬਾਤ ਹੀ ਨਹੀਂ ਕਰ ਬੈਠੇ ਕਰ ਪਾਉਂਦੇ ਹਨਾ ਫਿਰ ਉਹ ਦਾਦੀ ਦੀਆਂ ਜਿਹੜੀਆਂ ਲੋਰੀਆਂ ਹੁੰਦੀਆਂ ਬਚਪਨ ਚੋਂ ਕਿਵੇਂ ਸੁਣਾਉਣ ਹੁਣ ਦੱਸੋ ਤਾਂ ਮੈਨੂੰ ਲੱਗਦਾ ਕਿ ਇਹ ਸਾਰਿਆਂ ਨਾਲ ਜੁੜੀ ਹੋਈ ਕਹਾਣੀ ਹੈ ਮਤਲਬ ਬੱਚਿਆਂ ਦੀ ਵੀ ਤੇ ਬਜ਼ੁਰਗਾਂ ਦੀ ਵੀ ਹੈ
1: ਪਰਿਵਾਰਾਂ ਦੀ ਕਹਾਣੀ ਸੋਸ਼ਲ ਮੀਡੀਆ ਤੋਂ ਗੱਲ ਯਾਦ ਆਈ ਸੀ ਕਿ ਆਂਟੀ ਜੀ ਠੀਕ ਨੇ ਮੰਮੀ ਤੁਹਾਡੇ ਉਹ
0: ਹਾਂਜੀ ਮੰਮੀ ਵਧੀਆ ਭੈਣ ਮੰਮੀ ਵੇਟ ਕਰ ਰਹੇ ਨੇ 25 ਸਪਟੈਂਬਰ ਦਾ ਵੀ ਕਦੋਂ 25 ਆਵੇ ਤੇ ਕਦੋਂ ਮੰਮੀ ਆਪਣੀ ਸਹੇਲੀਆਂ ਨੂੰ ਸਾਰੀਆਂ ਨੂੰ ਭੈਣਾਂ ਨੂੰ ਲੈ ਕੇ ਪਹੁੰਚਣ ਮੰਮੀ ਦਾ ਰੈਡੀ ਰਹਿੰਦੇ ਨੇ ਉਹ ਤਾਂ ਦਿਨ ਚ ਦੋ ਦੋ ਤਿੰਨ ਤਿੰਨ ਸ਼ੋਅ ਵੀ ਦੇਖ ਲੈਂਦੇ
1: ਉਹਨਾਂ ਦੀ ਵੀ ਆਪਣੀ ਇੱਕ ਫੈਨ ਫੋਲੋਇੰਗ ਹੈਗੀ ਹੈ
0: ਇੱਕ ਮੇਰਾ ਕੱਟੜ ਫੈਨ ਮੈਨੂੰ ਪੱਕਾ ਪਤਾ ਵੀ ਮੰਮੀ ਮੰਮੀ ਜੀ ਤਾਂ ਪਰ ਨਹੀਂ ਬਹੁਤ ਐਕਸਾਈਟਮੈਂਟ ਆ ਮੇਰੇ ਰਿਸ਼ਤੇਦਾਰਾਂ ਚ ਵੀ ਬਹੁਤ ਐਕਸਾਈਟਮੈਂਟ ਆ ਥੈਂਕਫੁਲੀ ਥੋੜਾ ਜਿਹਾ ਏਦਾਂ ਸੀ ਵੀ ਅੱਜ ਕੱਲ ਥੋੜਾ ਜਿਹਾ ਮਾਹੌਲ ਏਦਾਂ ਚੱਲ ਰਿਹਾ ਇੰਡਸਟਰੀ ਚ ਤੇ ਪਰ ਲੋਕਾਂ ਨੂੰ ਅਵੇਅਰਨੈਸ ਹੈ ਵੀ ਮੂਵੀ ਆ ਰਹੀ ਆ ਓਨਾ ਕੁ ਮੈਂ ਹਜੇ ਫਿਲਹਾਲ ਮੈਂ ਰਿਲੀਵਡ ਫੀਲ ਕਰ ਰਹੀ ਹਾਂ ਮੈਂ ਠੀਕ ਫੀਲ ਕਰ ਰਹੀ ਹਾਂ ਵੀ ਲੋਕ ਮੰਮੀ ਕਹਿੰਦੇ ਵੀ ਅੱਗੇ ਉਹ ਪੁੱਛ ਰਹੇ ਨੇ ਆ ਕੇ ਵੀ ਅੱਛਾ ਪੱਛੀ ਨੂੰ ਟੁੱਟ ਪੈਣੀ ਇੰਗਲਿਸ਼ ਮੈਂ ਆ ਰਹੀ ਆ ਹਾਂਜੀ ਸੋ ਓਨੀ ਕੁ ਅਵੇਅਰਨੈਸ ਹੈ ਲੋਕ ਮਤਲਬ ਜਿਹੜੇ ਮੈਨੂੰ ਵੀਡੀਓਜ਼ ਵੀ ਆਉਂਦੀਆਂ ਨੇ ਇੰਨੇ ਪਿਆਰ ਨਾਲ ਮੈਸੇਜਸ ਵੀ ਆਉਂਦੇ ਨੇ ਲੋਕੀ ਆਲਰੇਡੀ ਐਕਸਾਈਟਡ ਨੇ ਮਤਲਬ
1: ਕਿਆ ਬਾਤ
0: ਆਲਰੇਡੀ ਦੇ ਆਰ ਵੈਰੀ ਹੈਪੀ
1: ਰਾਈਟ ਰਾਈਟ ਔਰ ਅੱਗੇ ਫਿਰ CMP5 ਦਾ ਕੀ ਹੈ ਸੀਨ ਹੁਣ
0: ਜੀ ਇੱਕ ਹਫਤੇ ਪਹਿਲਾਂ ਹੀ ਉਹਨਾਂ ਦੀ ਕਾਲ ਆਉਂਦੀ ਹੁੰਦੀ ਹੈ ਵੀ ਜਿਹੜਾ ਚਲੋ ਬੈਗ ਪੈਕ ਕਰ ਲਓ ਪਹੁੰਚੋ ਉਹਨਾਂ ਨਾਲ ਤਾਂ ਫੈਮਿਲੀ ਵਾਲਾ ਹਿਸਾਬ ਆ ਉਹਨਾਂ ਨੇ ਤਾਂ ਹਫਤੇ ਪਹਿਲਾਂ ਦੱਸ ਦੇਣਾ ਅਸੀਂ ਪਹੁੰਚ ਜਾਣਾ
1: ਨਹੀਂ ਠੀਕ ਹੈ ਠੀਕ ਹੈ ਔਰ ਸਤਵਿੰਦਰ ਭਾਜੀ ਤੁਸੀਂ ਕੀ ਫਿਰ ਪਾਈਪ ਲਾਈਨ ਚ ਲੈ ਕੇ ਚੱਲ ਰਹੇ ਹੋ ਹੁਣ ਅਗਲੀ ਅੱਗੇ ਕੀ ਪ੍ਰੋਜੈਕਟ
2: ਅੱਗੇ ਭਾਜੀ ਜਿਵੇਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਹੋਏਗਾ ਜੇ ਤੇ ਕੁਛ ਸੋਚਿਆ ਨੀ ਹੈਗਾ ਲੇਕਿਨ ਕਹਾਣੀਆਂ ਜ਼ਰੂਰ ਸੁਣੀਆਂ ਨੇ ਕੁਛ ਬਾਕੀ ਦੇਖਦੇ ਹਾਂ ਜੀ ਫਿਰ ਆਪਣਾ ਆਪਾਂ ਮੇਰਾ ਆਪਣੇ ਆਪ ਨਾਲ ਹੀ ਇਹ ਵਾਅਦਾ ਹੈ ਕਿ ਮੈਂ ਚਾਹੁੰਦਾ ਕਿ ਕੋਈ ਐਸਾ ਪ੍ਰੋਜੈਕਟ ਹੀ ਬਣਾਈਏ ਚਾਹੇ 2 ਸਾਲ ਚ ਇੱਕ ਵਾਰੀ ਆਏ ਕੋਈ ਦਿੱਕਤ ਨੀ ਲੇਕਿਨ ਐਸਾ ਹੈ ਕਿ ਲੋਕ ਓਹਨੂੰ ਯਾਦ ਰੱਖਣ ਜਿਹੜਾ ਪੰਜਾਬੀ ਸਿਨੇਮੇ ਚ ਯਾਦ ਕੀਤਾ ਜਾਏ ਬਸ ਐਸਾ ਹੀ ਪ੍ਰੋਜੈਕਟ ਬਣਾਉਣਾ

0: ਚਾਹੁੰਦੇ ਜੀ, ਬਾਕੀ ਸਭ ਦੀ ਦੁਆਵਾਂ ਨਾਲ ਆਸ਼ੀਰਵਾਦ ਨਾਲ ਹੀ ਪੋਸੀਬਲ ਹੋਏਗਾ।
1: ਨਹੀਂ ਭਾਜੀ, ਜਦੋਂ ਕੋਸ਼ਿਸ਼ ਕਰਦੇ
2: ਜੀ, ਕਾਲ ਕਰ ਰਹੇ ਨੇ, ਆਈ ਥਿੰਕ ਸ਼ੀ ਜਸਟ ਗਾਟ ਫ੍ਰੀ।
1: ਓਕੇ, ਦੇਖੋ ਮੈਂ ਹੁਣ ਆਪਾਂ ਯਾਦ, ਮੈਂ ਅਲੱਗ ਤੋਂ
3: ਇੰਟਰਵਿਊ
1: ਮੁੱਕ ਗਈ ਹੈ ਜੀ,
2: ਸ਼ਬਦ ਆਪਾਂ ਮੈਂਡੀ ਜੀ ਦੇ ਮੂੰਹ ਤੋਂ ਸੁਣ ਲੈਂਦੇ ਆ, ਅਪੀਲ ਜਿਹੜੀ ਕਰਨੀ ਹੈ ਮੈਂਡੀ ਜੀ ਨੇ।
1: ਨਹੀਂ ਨਹੀਂ, ਉਹ ਕਹਿੰਦੇ ਮੈਂਡੀ ਜੀ ਡਾਇਲੌਗ ਮਾਰਨਗੇ, ਹਮ ਜਹਾਂ ਸੇ ਖੜੇ ਹੋਤੇ ਲਾਈਨ ਵਹਾਂ ਸੇ ਸ਼ੁਰੂ ਹੋਤੀ ਹੈ,
2: ਮੈਂਡੀ ਜੀ ਨੂੰ ਆਪਾਂ ਅਲੱਗ ਸਲੋਟ ਦੇਵਾਂਗੇ, ਉਹਨੂੰ ਇਕੱਲੇ ਇੰਟਰਵਿਊ ਕਰਨੀ
3: ਹੋਣਾ, ਜਦੋਂ ਰੱਬ ਕਰੇ ਮੂਵੀ ਸਕਸੈਸਫੁਲ ਹੋ ਜਾਏਗੀ ਐਂਡ ਫੁੱਲ ਹਾਊਸ, ਹਾਊਸ ਫੁੱਲ ਫੁੱਲ ਹਾਊਸ, ਦੇਖੋ ਗਗਨ ਵਾਲੀ ਇੰਗਲਿਸ਼ ਹੋ ਗਈ ਮੇਰੀ ਸ਼ੁਰੂ, ਹੋਵੇਗੀ ਨਾ
1: ਤੁਹਾਡੇ ਲਈ ਚੈਲੰਜਿੰਗ ਹੋਏਗਾ ਮੈਂਡੀ ਜੀ, ਇਸ ਕਿਸਮ ਦਾ ਫਿਊਚਰ ਦੇ ਵਿੱਚ ਕੋਈ ਰੋਲ ਹੈ ਟੁੱਟ ਪੈਣੀ ਇੰਗਲਿਸ਼ ਪਾਰਟ 2 ਦੇ ਵਿੱਚ ਮੈਂਡੀ ਜੀ ਆਨਲਾਈਨ ਕਰਾਂਗੇ, ਹਾਂਜੀ
2: ਮੈਂਡੀ ਜੀ ਗਗਨ ਬਣਨਗੇ 2 ਚ, ਮੈਂਡੀ ਜੀ ਤਾਂ ਬੁਲਵਾਣੀ ਆ ਗਗਨ ਆਲੀ ਅੰਗਰੇਜ਼ੀ,
3: ਉਹ ਵੀ ਡਬਲ ਰੋਲ ਵਿੱਚ, ਉਹ ਵੀ ਡਬਲ ਰੋਲ ਵਿੱਚ,
1: ਜਿਹੜਾ ਡਬਲ ਰੋਲ ਆ ਉਹਦੇ ਦੂਸਰੇ ਰੋਲ ਦੀ ਡਬਿੰਗ ਸਿਮੀ ਕਰ ਦੇਣਗੇ। ਨਹੀਂ ਇਹ ਇੱਕ ਨਾ ਮੈਂਡੀ ਜੀ, ਇੱਕ ਜਿਹੜਾ ਸਿਸਟਰਹੁੱਡ ਹਾਊਸ ਦੈਟ, ਇਹਦੀ ਮੈਂ ਗੱਲ ਕਰ ਨਹੀਂ ਸਕਿਆ ਹੈਗਾ ਸਿਮੀ ਦੇ ਨਾਲ, ਇਹ ਥੋੜਾ ਜਿਹਾ ਨਵਾਂ।
3: ਹਾਂਜੀ ਹਾਂਜੀ,
1: ਹਾਊ ਡੂ ਯੂ,
3: ਇਟਸ ਰੀਲੀ ਗੁੱਡ, ਇਟਸ ਵੈਰੀ ਗੁੱਡ। ਮੇਰੀ ਤਾਂ ਸਿਮੀ ਜੀ ਤਾਂ ਕੁਛ ਦਿਨ ਪਹਿਲਾਂ ਲੜਾਈ ਵੀ ਹੋ ਗਈ,
2: ਸਾਡੇ ਤਾਂ ਆਪਾਂ ਵਾਲੀ ਲੈਵਲ ਤੱਕ ਪਹੁੰਚ ਚੁੱਕੇ ਕਿ ਹੁਣ ਮਤਲਬ ਇਹ ਮੈਂ ਦੀਦੀ ਨੇ ਮੇਰੇ, ਮੈਨੂੰ ਤਾਂ ਲੱਗਦਾ ਵੀ ਵੱਡੀ ਭੈਣ ਡਾਂਟ ਰਹੀ ਆ ਮੈਨੂੰ, ਮੈਂ ਚੁੱਪ ਕਰਕੇ ਬਹਿ ਜਾਣਾ ਬਾਅਦ ਚੋਂ ਵੀ ਉਹ ਸੌਰੀ ਸੌਰੀ ਦੀਦੀ ਸੌਰੀ।
0: ਮੈਂ
1: ਸੁਣਿਆ ਨਾ ਮੈਂ ਕਹਿੰਦੇ ਜਦੋਂ ਦੋ ਇਸ ਕਿਸਮ ਦੀਆਂ ਪਰਸਨੈਲਿਟੀ, ਕਿਉਂਕਿ ਆਈ ਫੀਲ ਕਿ ਤੁਸੀਂ ਸਮਵੇਅਰ ਤੇ ਤੁਸੀਂ ਦੋਨੋਂ ਇੱਕ ਜਗ੍ਹਾ ਤੇ ਅਲਾਈਨ ਹੁੰਦੇ ਹੋ ਸਿਮੀ ਤੇ ਮੈਂਡੀ, ਹੈ ਨਾ?
2: ਬਸ ਉਹ ਥੋੜੇ ਸੁਲਝੇ ਹੋਏ ਸਮਝਦਾਰ ਟੌਰਸ ਨੇ, ਮੈਂ ਥੋੜਾ ਜਿਹਾ ਬਚਪਨ ਵਾਲਾ ਟੌਰਸ,
1: ਕਿਉਂਕਿ ਲੇਬਰ ਡੇ ਦੇ ਦਿਨ ਪੈਦਾ ਹੋਏ ਨੇ ਇਸ ਕਰਕੇ ਇਹਨਾਂ ਨੂੰ ਜ਼ਿਆਦਾ। ਅੱਛਾ ਟਾਈਮ ਦੀ ਗੱਲ ਕਰੀਏ ਮੈਂ ਜਾਂਦੇ ਜਾਂਦੇ, ਮੈਂ ਦੋ ਤਿੰਨ ਕੁਸ਼ਚਨ ਮੈਂ ਹੁਣ ਸੋਚੇ ਹੋਏ ਨੇ ਦਿਮਾਗ ਦੇ ਵਿੱਚ। ਇਨ ਪਾਸਟ 1.5 ਡੈਕੇਡ ਐਂਡ ਯੂ ਹੈਵ ਡਨ ਆਲਮੋਸਟ 20 ਮੂਵੀਜ਼, ਤੇ ਯੂ ਹੈਵ ਬੀਨ ਵੈਰੀ ਸਿਲੈਕਟਿਵ ਵਿਦ ਚੂਜ਼ਿੰਗ ਰੋਲ, ਯਾ ਫਿਰ ਯੂ ਹੈਵ ਬੀਨ ਡਿਕਲਾਈਨਿੰਗ ਦੀ ਰੋਲਸ, ਕੀ ਹੋ ਰਿਹਾ, ਵਾਟਸ ਬੀਨ ਹੈਪਨਿੰਗ, ਕੀ ਹੋ ਰਿਹਾ?
3: ਰਿਸਪੋਂਸਿਬਿਲਿਟੀ ਬਣ ਗਈ ਸੀ ਕਿ ਨਹੀਂ ਮੈਂ ਹੁਣ ਵਧੀਆ ਹੀ ਮੂਵੀਜ਼ ਕਰਨੀਆਂ ਨੇ ਤੇ ਹਮੇਸ਼ਾ ਮਤਲਬ ਵਿਦ ਮੈਸੇਜ ਐਂਡ ਕਲਚਰ ਨੂੰ ਮਤਲਬ ਇੱਕ I would say zen which rakh ke you know kyunki oh shuruaat udda di ho gayi si you know so I think punjabi cinema jithe utthe ਉਹਦੀ ਗੱਲ ਹੁੰਦੀ ਹੈ, ਸੋ ਮੇਰਾ ਮਤਲਬ ਲਗਾਵ ਤੇ ਕੰਪਲੀਟ ਲਵ ਫੋਰ ਪੰਜਾਬੀ ਸਿਨੇਮਾ ਫਿਰ ਇਦਾਂ ਹੋ ਗਿਆ ਸੀਗਾ ਕਿ ਚਲੋ ਆਪਾਂ ਕਰਨਾ ਤਾਂ ਹੈ ਕੰਮ ਵੀ ਕਰਨਾ ਹੈ ਬਟ ਆਲਵੇਜ਼ ਕਿ ਕੰਟਰੀਬਿਊਸ਼ਨ ਬਹੁਤ ਪੋਜ਼ਿਟਿਵ ਹੋਵੇ ਐਂਡ ਈਵਨ ਟੁੱਟ ਪੈਣੀ ਇੰਗਲਿਸ਼ ਨੇ ਵੀ ਇੱਕ ਇੱਦਾਂ ਦਾ ਪ੍ਰੋਜੈਕਟ ਹੈ ਕਿ ਇੰਨੀ ਮਤਲਬ ਮੇਰੇ ਇੰਨੀ ਪਿਆਰੀ ਫਿਲਮ ਹੈ ਕਿ ਮੈਂ ਜਸ ਨੂੰ ਕਿਹਾ ਸੀ ਮੈਂ ਕਿਹਾ ਮੈਂ ਇਹਦੇ ਚ 5 ਮਿੰਟ ਵੀ ਕਰ ਲਾਂਗੀ 10 ਮਿੰਟ ਵੀ ਕਰ ਲਾਂਗੀ ਯੂ ਨੋ ਬਿਕਾਜ਼ ਇਟਸ ਸੱਚ ਅ ਬਿਊਟੀਫੁਲ ਫਿਲਮ ਹੈ ਨਾ ਤਾਂ ਬਿਊਟੀਫੁਲ ਮੂਵੀਜ਼ ਦਾ ਹਿੱਸਾ ਹੀ ਬਣਨਾ ਉਹੀ ਬਹੁਤ ਵੱਡੀ ਗੱਲ ਹੁੰਦੀ ਹੈ
1: ਬਿਊਟੀਫੁਲ ਮੂਵੀਜ਼ ਦੇ ਲਈ ਆਡੀਅੰਸ ਅਕਸਰ ਸਾਡੇ ਪੰਜਾਬੀ ਸਿਨੇਮਾ ਸਟਰਗਲ ਕਰ ਜਾਂਦਾ ਹੈਗਾ ਡੂ ਯੂ ਫੀਲ ਦੈਟ
3: ਆਪਣੀ ਬਹੁਤ ਗਰੋਥ ਹੋ ਚੁੱਕੀ ਹੈ ਤੇ ਹੌਲੀ ਹੌਲੀ ਹੁੰਦੀ ਰਹੇਗੀ। ਆਈ ਅੰਡਰਸਟੈਂਡ ਥੋੜਾ ਜਿਹਾ ਵਿੱਚ ਵਿੱਚ ਹੋ ਜਾਂਦਾ, ਆਪਣੇ ਫੇਜ਼ ਆਉਂਦੇ ਨੇ ਕਿ ਇੱਕ ਨਾ ਕਾਇੰਡ ਆਫ ਸੈਂਸਲੈਸ ਕਾਮੇਡੀਜ਼ ਜਿਹੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਐਂਡ ਉਹੀ ਫਿਰ ਦੌਰ ਕੈਰੀ ਫਾਰਵਰਡ ਹੁੰਦਾ ਹੈ। ਬਟ ਫਿਰ ਇੰਡਸਟਰੀ ਸੰਭਲ ਜਾਂਦੀ ਹੈ ਕਿ ਨਹੀਂ ਨਹੀਂ, ਆਡੀਅੰਸਿਸ ਇੰਨੇ ਹੁਣ ਇੰਟੈਲੀਜੈਂਟ ਨੇ, ਓਟੀਟੀ ਨੇ, ਐਂਡ ਉਸ ਤੋਂ ਕੋਵਿਡ ਦੇ ਟਾਈਮ ਲੋਕਾਂ ਨੇ ਇੰਨੀ ਕੰਟੈਂਟ ਦੇਖ ਲਈ ਹੈ ਨਾ, ਸੋ ਚੈਲੰਜ ਫੀਲ ਕਰਦੇ ਨੇ ਲੋਕ, ਡਾਇਰੈਕਟਰਸ ਹੋਣ, ਪ੍ਰੋਡਿਊਸਰਸ ਹੋਣ, ਉਹ ਮਹਿਸੂਸ ਕਰਦੇ ਨੇ ਕਿ ਨਹੀਂ ਆਪਾਂ ਨੂੰ ਵਧੀਆ ਕੰਟੈਂਟ ਆਪਾਂ ਬਾਹਰ ਕੱਢਣੀ ਹੈ। ਬਟ ਥੋੜੇ ਲਿਮਿਟੇਸ਼ਨਸ ਹੈਗੇ ਨੇ ਕਿਉਂਕਿ ਆਪਾਂ ਚਾਹੁੰਦੇ ਹਾਂ ਪਰਿਵਾਰਿਕ ਮੂਵੀਜ਼ ਜੋ ਪੂਰੀ ਫੈਮਿਲੀ ਬੈਠ ਕੇ ਦੇਖੇ, ਹੈ ਨਾ, ਸੋ ਆਪਾਂ ਉਹ ਓਟੀਟੀ ਵਾਈਬ ਜਾਂ ਹਿੰਦੀ ਸਿਨੇਮਾ ਵਾਈਬ ਵਿੱਚ ਜਾ ਹੀ ਨਹੀਂ ਸਕਦੇ, ਯੂ ਨੋ, ਕਿਉਂਕਿ ਉਹਨਾਂ ਵਿੱਚ ਲੈਟਸ ਸੇ ਕਿ ਉਹ ਗਾਲੀ ਗਲੋਚ ਜਾਂ ਫਿਰ ਲੈਟਸ ਸੇ ਕਿ ਜਿਹੜੇ ਰੋਮਾਂਟਿਕ ਸੀਨਸ ਹੋਣ ਜਾਂ ਫਿਰ ਐਨੀ ਸੈਕਸੁਅਲ ਸੀਨਸ ਆਪਾਂ ਕਰ ਹੀ ਨਹੀਂ ਸਕਦੇ, ਨਾ ਹੀ ਆਪਾਂ ਕਰਨੇ ਆ, ਹੈ ਨਾ, ਕਰੀਏ ਰਾਈਟ। ਬਟ ਆਪਾਂ ਉਹ ਲਿਮਿਟੇਸ਼ਨ ਦੇ ਅੰਦਰ ਆਪਾਂ ਪਿਆਰੀਆਂ ਪਿਆਰੀਆਂ ਮੂਵੀਜ਼ ਤੇ ਫੋਕਸ ਕਰਕੇ ਕਿ ਉਹਨਾਂ ਵਿੱਚ ਲੋਕਾਂ ਨੂੰ ਐਂਟਰਟੇਨਮੈਂਟ ਵੀ ਹੋਵੇ, ਉਹਨਾਂ ਨੂੰ ਮੈਸੇਜ ਵੀ ਮਿਲੇ। ਮੈਂ ਇਹ ਆਡੀਅੰਸ ਬਾਰੇ ਜ਼ਰੂਰ ਦੇਖਿਆ ਹੈ ਕਿ ਜਦੋਂ ਵੀ ਆਡੀਅੰਸ ਸਿਨੇਮਾ ਹਾਲ ਚੋਂ ਨਿਕਲਦੇ ਨੇ ਹਮੇਸ਼ਾ ਉਹ ਕਹਿੰਦੇ ਨੇ ਬਹੁਤ ਵਧੀਆ ਮੂਵੀ ਸੀ, ਬਹੁਤ ਵਧੀਆ ਮੈਸੇਜ ਸੀ। ਇਹ ਮੈਂ ਬਹੁਤ ਵਾਰੀ ਆਡੀਅੰਸਿਸ ਦੇ ਮੂੰਹ ਤੋਂ ਸੁਣਿਆ ਹੈ।
1: ਕਰੈਕਟ।
3: ਸੋ ਇਹੀ ਹੈ ਕਿ ਉਹ ਫਿਰ ਤੁਹਾਨੂੰ ਪਤਾ ਕਿ ਸਪਲਾਈ ਐਂਡ ਡਿਮਾਂਡ ਹੁੰਦਾ ਹੈ। ਸੋ ਜੇ ਆਡੀਅੰਸਿਸ ਨੂੰ ਉਹ ਚਾਹੀਦਾ ਹੈ ਕਿ ਮੈਸੇਜ ਚਾਹੀਦਾ ਹੈ, ਫਿਰ ਅਸੀਂ ਉਹਦੇ ਤੇ ਹੀ ਫੋਕਸ ਕਰਾਂਗੇ। ਪਰ ਉਹਦੇ ਲਈ ਫਿਰ ਥੋੜਾ ਵਕਤ ਚਾਹੀਦਾ ਹੁੰਦਾ ਹੈ ਐਂਡ ਉਹਦੇ ਲਈ ਆਪਾਂ ਕਿੰਨੇ ਪ੍ਰੋਜੈਕਟਸ, ਕਿੰਨੇ ਆਪਾਂ ਕਿਸ ਤਰ੍ਹਾਂ ਤੋੜ ਮਰੋੜ ਕੇ ਅਲੱਗ ਅਲੱਗ ਟਾਈਪਸ ਦੇ ਪ੍ਰੋਜੈਕਟਸ ਅੱਗੇ ਲੈ ਕੇ ਆਈਏ ਜਿੱਥੇ ਉਹਨਾਂ ਨੂੰ ਇੱਦਾਂ ਵੀ ਨਾ ਫੀਲ ਹੋਵੇ ਸੈਂਸਲੈਸ ਕਾਮੇਡੀ ਜਾਂ ਮੈਸੇਜ ਵੀ ਮਿਲੇ ਪਰ ਐਂਟਰਟੇਨਮੈਂਟ ਵੀ ਹੋਵੇ।
1: ਰਾਈਟ। ਮੇਰੇ ਖਿਆਲ ਦੇ ਨਾਲ ਉਹ ਜਿਹੜੀ ਕਾਮੇਡੀ ਦੀ ਤੁਸੀਂ ਗੱਲ ਕਰ ਰਹੇ ਹੋ, ਰੱਬ ਦਾ ਰੇਡੀਓ ਤੋਂ ਬਾਅਦ ਯੂ ਹੈਵਨਟ ਬੀਨ ਪਾਰਟ ਆਫ ਸੱਚ ਮੂਵੀਜ਼, ਤੁਸੀਂ ਉਸ ਤਰ੍ਹਾਂ ਦੀ ਫਿਰ ਕਦੇ ਕੀਤੀ ਵੀ ਨਹੀਂ ਹੈਗੀ, ਹੈ ਨਾ, ਜਿਹੜੀਆਂ ਉਹ ਇਨੀਸ਼ੀਅਲ
3: ਰੱਬ ਦਾ ਰੇਡੀਓ ਵੀ ਦੇਖੋ ਸਿਚੁਏਸ਼ਨਲ ਕਾਮੇਡੀ ਸੀ ਐਂਡ ਉਹ ਵੀ ਆਪਾਂ ਆਈ ਸੀ ਸਿੰਮੀ ਜਿਹਦੇ ਕਿਰਦਾਰ ਰਾਹੀਂ ਸਿਚੁਏਸ਼ਨਲ ਕਾਮੇਡੀ ਪਾਈ ਸੀ। ਜਸ ਗਰੇਵਾਲ ਹਮੇਸ਼ਾ ਇੱਦਾਂ ਕਰਦਾ ਆ, ਉਹ ਕਹਿੰਦਾ ਕਿ ਮੈਂ ਕਾਮੇਡੀ ਸੇ ਕਾਮੇਡੀ ਨਹੀਂ ਕਰਨੀ, ਸਿਚੁਏਸ਼ਨ ਤੇ ਡਾਇਲੋਗ ਸੇ ਹਾਸਾ ਆਉਣਾ ਚਾਹੀਦਾ ਆ। ਉਹ ਵੀ ਬਹੁਤ ਲੋਕਾਂ ਨੂੰ ਤਾਂ ਮਤਲਬ ਰੱਬ ਦੇ ਰੇਡੀਓ ਟਾਈਮ ਉਹਨਾਂ ਨੂੰ ਇਸੇ ਗੱਲ ਤੇ, ਜਿੱਦਾਂ ਹੁਣ ਇਸ ਫਿਲਮ ਵਿੱਚ ਆਪਾਂ ਨੂੰ ਇਸ ਗੱਲ ਤੇ ਹਾਸਾ ਆਉਂਦਾ ਨਾ, ਦੀਦੀ ਯੋਰ ਹਾਊਸ ਕਲੌਂਜੀ ਇਜ਼, ਯੂ ਨੋ, ਲਾਈਕ ਇਹਦੇ ਤੇ ਆਪਾਂ ਨੂੰ ਹਾਸਾ ਆਉਂਦਾ। ਜਾਂ ਫਿਰ ਜਿਵੇਂ ਸਿੰਮੀ ਜੀ ਆਪਾਂ ਟ੍ਰੇਲਰ ਚ ਵੀ ਦੇਖਿਆ ਆ, ਉਹ ਆਈ ਹੈਵ ਟੂ ਕਾਓ ਸ਼ੀ ਹੈਜ਼ ਟੂ ਆਈ, ਹੈ ਨਾ,
1: ਮਾਈ ਫਰੈਂਡ ਦਾ ਐਸੇ ਯਾਦ ਕਰ ਲੋ ਤੇ ਉਹਦੇ ਤੇ ਸਾਰੇ ਚਿਪਕਾਈ ਚੱਲੋ, ਹੈ ਨਾ, ਇਹਨਾਂ ਨੇ ਉਹੀ ਯਾਦ ਕੀਤਾ ਹੋਇਆ ਸੀ ਉਹ ਚ ਕਾਓ ਲਾਲੀ ਫਸਾਤੀ। ਥੈਂਕ ਯੂ ਸੋ ਮਚ ਐਂਡ ਆਈ ਹੋਪ ਕਿ ਇੱਕ ਵਾਰ ਸ਼ਾਊਟ ਆਊਟ ਦੇ ਦਿਓ ਜੇ ਤੁਹਾਡੇ ਚੋਂ ਕੋਈ ਵੀ ਦੇਣਾ ਚਾਹੁੰਦਾ ਆਸਟ੍ਰੇਲੀਅਨ ਆਡੀਅੰਸ ਦੇ ਲਈ 25th September, I guess. ਮੇਰੀ ਮੈਮਰੀ ਤੇ ਨਾ ਜਾਇਓ ਤੁਸੀਂ,
3: 25th September ਬਸ 3 ਦਿਨ ਰਹਿ ਗਏ ਨੇ ਮੂਵੀ ਦੇ ਰਿਲੀਜ਼, ਟੁੱਟ ਪੈਣੀ ਇੰਗਲਿਸ਼ ਨੇ, ਆਈ ਥਿੰਕ ਦੋਨੋਂ ਮੇਰੇ ਨਾਗਰੀ ਕਰਨਗੇ। ਰਿਲੇਟੇਬਲ ਮੂਵੀ ਹੈ, ਪਰਿਵਾਰਿਕ ਫਿਲਮ ਹੈ ਐਂਡ ਲੋਕਾਂ ਨੂੰ ਬਹੁਤ ਮਜ਼ਾ ਵੀ ਆਏਗਾ ਤੇ ਮੈਸੇਜ ਵੀ ਮਿਲੇਗਾ ਜੋ ਆਪਣੇ ਆਡੀਅੰਸਿਸ ਭਾਲਦੇ ਨੇ, ਪੂਰਾ ਪੈਸਾ ਵਸੂਲ ਹੋਵੇਗਾ ਐਂਡ ਆਈ ਥਿੰਕ ਇਹ ਮੂਵੀ ਆਪਣੇ ਸਿਨੇਮਾ ਲਈ ਇੱਦਾਂ ਦੀ ਫਿਲਮ ਹੋਵੇਗੀ ਕਿ ਫਕਰ ਮਹਿਸੂਸ ਹੋਵੇਗਾ ਕਿਉਂਕਿ ਉਹੀ ਗੱਲ ਹੈ ਕਿ ਮਾਂ ਬੋਲੀ ਦੀ ਗੱਲ ਹੈ ਤਾਂ ਵੀ ਕਾਂਟ ਗੋ ਰੋਂਗ, ਜਦੋਂ ਸਿਨੇਮਾ ਹੀ ਪੰਜਾਬੀ ਹੈ ਤਾਂ ਆਪਾਂ ਗੱਲ ਹੀ ਫਿਰ ਪੰਜਾਬੀ ਦੀ ਕਰ ਦਿੱਤੀ। ਆਈ ਥਿੰਕ ਇਟਸ ਅ ਵਿਨ ਵਿਨ।
1: ਮੈਂ ਜਾਣ ਤੋਂ ਪਹਿਲਾਂ ਮੈਂ ਸੌਂਗ ਚਲਾਣਾ, ਤੁਹਾਡਾ ਫੇਵਰੇਟ ਕਿਹੜਾ ਇਸ ਫਿਲਮ ਦੇ ਵਿੱਚ ਮੈਂਡੀ?
3: ਸਾਰੇ ਫੇਵਰੇਟ ਨੇ, ਇੱਕ ਉਡੇ ਡੋਰੀ ਬਹੁਤ ਵਧੀਆ ਲੱਗਦਾ, ਦਿਲ ਦਾ ਤੋਂ ਗਹਿਣਾ ਇੱਕ ਤੇਰਾ ਇੰਤਜ਼ਾਰ ਵੀ ਮੈਨੂੰ ਬਹੁਤ ਵਧੀਆ ਲੱਗਦਾ ਤੇ ਅੱਗ ਲੱਗੀ ਅੰਗਰੇਜ਼ੀ ਵੀ ਬਹੁਤ ਵਧੀਆ ਲੱਗਦਾ।
1: ਸਿਮੀ ਤੁਹਾਡਾ ਕਿਹੜਾ ਫੇਵਰੇਟ? ਸਤਿੰਦਰ ਭਾਜੀ ਤੁਹਾਡਾ ਫੇਵਰੇਟ ਕਿਹੜਾ?
0: ਮੇਰੇ ਤੇ ਭਾਜੀ ਚਾਰੋ ਹੀ ਫੇਵਰੇਟ ਨੇ, ਪਰ ਜੀ ਚਾਰੋ ਹੀ ਫੇਵਰੇਟ।
1: ਚਲੋ ਫਿਰ ਮੈਂ ਦਿਲ ਦਾ ਗਹਿਣਾ ਹੀ ਚਲਾਣਾ ਹੁਣ।
0: ਜੀ ਭਾਜੀ
3: ਇੱਕ ਇੰਤਜ਼ਾਰ ਵੀ ਬਹੁਤ ਪਿਆਰਾ ਤਾਂ, ਇੱਕ ਅੱਜ ਸਿੰਮੀ ਜੀ ਦਾ ਇੱਕ ਗਾਣਾ ਹੈ ਜੋ ਇਹਨਾਂ ਤੇ ਫਰਮਾਇਆ ਗਿਆ ਹੈ, ਇਹਦਾ ਐਂਟਰੀ ਸੌਂਗ ਹੈ ਮੂਵੀ ਵਿੱਚ, ਕੌਣ ਖੜਾ ਕੌਣ ਖੜਾ ਦਰਵਾਜ਼ੇ,
1: ਕੌਣ ਖੜਾ ਦਰਵਾਜ਼ੇ,
3: ਹਾਂ ਹਾਂ, ਤੇ ਇੱਕ ਹਜੇ ਹੋਰ ਰਹਿੰਦਾ ਹੈ ਪੀਵੀਐਸ ਵੀ, ਉਹ ਕੁਝ ਦਿਨਾਂ ਚ ਆਏਗਾ।
1: ਓਕੇ ਰਾਈਟ, ਫਿਲਮ ਤੋਂ ਬਾਅਦ ਆ ਜਾਏਗਾ?
3: ਨਹੀਂ ਨਹੀਂ
1: ਸਾਰਿਆਂ ਦਾ ਜੀ। ਗਾਣੇ ਦੱਸੇ ਹੈਗੇ ਨੇ, ਮੈਂ ਤਾਂ ਕੁਛ ਨੀ ਕਿਹਾ, ਮੈਂ ਤਾਂ ਮੂੰਹ ਹੀ ਕਢਾਇਆ। ਸੁਣ ਲਓ ਤੁਸੀਂ ਵੀ ਇਹ ਗਾਣਾ ਤੇ ਇੰਟਰਵਿਊ ਵੀ ਦੱਸ ਦਿਓ ਕਿੱਦਾਂ ਦੀ ਲੱਗੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
0: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ
5: Smith Lane by Mowak ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ Smith Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithlane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
4: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਵੈਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਵੈਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਵੈਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਵੈਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਜੁਵੈਲਰਸ, ਭਰੋਸੇ ਦੀ ਨਿਸ਼ਾਨੀ।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇ ਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
6: ਸਿੱਧੂ ਮੂਸੇਵਾਲਾ।
7: You're ready.

0: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਹੁਣ ਸਮਾਂ ਹੋ ਗਿਆ ਦੋਸਤੋ ਖਬਰਾਂ ਵੱਲ ਝਾਤ ਮਾਰਨ ਦਾ। ਤਰੀਕ ਹੈ ਅੱਜ 25 ਸਤੰਬਰ, ਦਿਨ ਹੈ ਸ਼ੁੱਕਰਵਾਰ ਤੇ ਸਾਡੇ ਨਾਲ ਅੱਜ ਦੀਆਂ ਖਬਰਾਂ ਦੀ ਸਾਂਝ ਪਾਉਣ ਲਈ ਹਮੇਸ਼ਾ ਦੀ ਤਰ੍ਹਾਂ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ ਗੌਤਮ ਕਪਿਲ ਜੀ। ਅਗਲੀ ਆਵਾਜ਼ ਗੌਤਮ ਕਪਿਲ ਜੀ ਦੀ ਹੋਏਗੀ ਜੀ। ਗੌਤਮ ਜੀ ਤੁਸੀਂ ਆਉਂਦੇ ਹੋ।
1: ਬਹੁਤ ਧੰਨਵਾਦ ਕ੍ਰਿਸ਼ਨਾ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਔਰ ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਵੱਲ ਵੀ ਜਾਂਦੇ ਹਾਂ। ਪਹਿਲੀ ਖਬਰ, ਵੈਸੇ ਤਾਂ ਦੁਨੀਆਂ ਭਰ ਦੇ ਵਿੱਚ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਨੇ, ਪਰ ਇਹ ਖਬਰ ਨੇਪਾਲ ਤੋਂ ਹੈ। ਨੇਪਾਲ ਦੇ ਵਿੱਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦੀ ਚੇਤਾਵਨੀ ਤੋਂ ਬਾਅਦ ਸਰਕਾਰ ਦੀ ਤਰਫ ਤੋਂ ਕਈ ਅਹਿਤਿਆਤੀ ਕਦਮ ਚੁੱਕੇ ਪਏ ਨੇ। ਅਸਲ ਦੇ ਵਿੱਚ ਨੇਪਾਲ ਦੇ ਅੰਦਰ ਪਿਛਲੇ ਦਿਨਾਂ ਦੇ ਦਰਮਿਆਨ ਜਿਹੜਾ ਕ੍ਰਿਸ਼ਨਾ ਜੀ ਥੋੜੀ ਆਵਾਜ਼ ਦੀ ਵੀ ਸਮੱਸਿਆ ਆ ਰਹੀ ਹੈ
0: ਜੀ। ਗੌਤਮ ਜੀ ਤੁਸੀਂ ਇਸ ਤਰ੍ਹਾਂ ਕਰੋ, ਇੱਕ ਵਾਰੀ ਦੁਬਾਰਾ ਮੇਰੇ ਨਾਲ ਕਨੈਕਟ ਕਰੋ, ਮਾਫ਼ ਕਰਨਾ ਦੋਸਤੋ, ਤੇ ਅਸੀਂ ਦੁਬਾਰਾ ਤੁਹਾਡੇ ਕੋਲ ਆਉਂਦੇ।

0: ਜੀ ਦੋਸਤੋ, ਦੁਬਾਰਾ ਸਮਾਂ ਹੋ ਚੁੱਕਾ ਜੀ ਖਬਰਾਂ ਦਾ। ਗੌਤਮ ਜੀ, ਤੁਸੀਂ ਆਨ ਏਅਰ ਹੋ।
1: ਬਹੁਤ ਧੰਨਵਾਦ ਕ੍ਰਿਸ਼ਨਾ ਜੀ ਔਰ ਸਾਰੇ ਸਰੋਤਿਆਂ ਨੂੰ ਵੀ, ਜੀਆਂ ਨੂੰ। ਔਰ ਖਬਰਾਂ ਦੀ ਸ਼ੁਰੂਆਤ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਔਰ ਪਹਿਲੀ ਖਬਰ ਨੇਪਾਲ ਦੇ ਨਾਲ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦੀ ਚੇਤਾਵਨੀ ਤੋਂ ਬਾਅਦ ਸਰਕਾਰ ਨੇ ਕਈ ਅਹਿਤਿਆਤੀ ਕਦਮ ਚੁੱਕੇ ਨੇ। ਨੇਪਾਲ ਦੇ ਵਿੱਚ ਅਲੱਗ ਅਲੱਗ ਹਿੱਸਿਆਂ ਦੇ ਅੰਦਰ ਯਾਤਰਾ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ। ਰਾਤ ਦੇ ਸਮੇਂ ਜਨਤਕ ਟਰਾਂਸਪੋਰਟੇਸ਼ਨ ਦੀਆਂ ਸੇਵਾਵਾਂ ਟਾਲ ਦਿੱਤੀਆਂ ਗਈਆਂ ਨੇ, ਔਰ ਇਹਨਾਂ ਖੇਤਰਾਂ ਦੇ ਵਿੱਚ, ਬਹੁਤ ਸਾਰੇ ਖੇਤਰਾਂ ਦੇ ਵਿੱਚ ਜਿਹੜੇ ਸਕੂਲ ਨੇ ਉਹ ਬੰਦ ਕਰ ਦਿੱਤੇ ਗਏ ਨੇ ਨੇਪਾਲ 'ਚ। ਮੌਸਮ ਮਹਿਕਮੇ ਦੇ ਮੁਤਾਬਕ ਜਿਹੜੇ ਪਰਬਤੀ ਇਲਾਕਿਆਂ ਦੇ ਵਿੱਚ ਟ੍ਰੈਕਿੰਗ ਕਰ ਰਹੇ ਲੋਕ ਨੇ, ਉਹਨਾਂ ਨੂੰ ਵੀ ਸੁਰੱਖਿਅਤ ਥਾਵਾਂ ਦੇ ਉੱਤੇ ਚਲੇ ਜਾਣ ਦੀ ਅਪੀਲ ਕੀਤੀ ਗਈ ਹੈ। ਨਾਲ ਹੀ ਟ੍ਰੈਕਿੰਗ ਦੀ ਯੋਜਨਾ ਬਣਾ ਰਹੇ ਸੈਲਾਨੀਆਂ ਨੂੰ ਵੀ ਫਿਲਹਾਲ ਆਪਣੀ ਯਾਤਰਾ ਟਾਲਣ ਦੀ ਸਲਾਹ ਦਿੱਤੀ ਗਈ ਹੈ। ਅਲਰਟ ਅਜਿਹੇ ਸਮੇਂ 'ਚ ਜਾਰੀ ਕੀਤਾ ਗਿਆ ਜਦੋਂ 1 ਮਹੀਨੇ ਪਹਿਲਾਂ ਨੇਪਾਲ ਚੀਨ ਸਰਹੱਦ ਦੇ ਉੱਤੇ ਗਲੇਸ਼ੀਅਰ ਦੀ ਬਰਫ਼ ਟੁੱਟਣ ਦੇ ਨਾਲ ਕਈ ਭਿਆਨਕ ਫਲੈਸ਼ ਫਲੱਡ ਆਏ ਸੀ ਤੇ ਪਿੰਡਾਂ ਤੇ ਕਸਬਿਆਂ ਨੂੰ ਤਬਾਹ ਕਰ ਦਿੱਤਾ ਗਿਆ ਸੀ। ਉੱਥੇ ਅਮਰੀਕਾ ਤੋਂ ਅਗਲੀਆਂ ਖਬਰਾਂ, ਜਿੱਥੇ ਯੂਨਾਈਟਿਡ ਨੇਸ਼ਨ ਦਾ ਜਨਰਲ ਅਸੈਂਬਲੀ ਸੈਸ਼ਨ ਚੱਲ ਰਿਹਾ ਹੈ, ਔਰ ਇਸ ਦਰਮਿਆਨ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦਾ ਵੀਰਵਾਰ ਦੇ ਦਿਨ ਵਾਈਟ ਹਾਊਸ ਪਹੁੰਚਣ ਦੇ ਉੱਤੇ ਸਵਾਗਤ ਕੀਤਾ ਗਿਆ, ਔਰ ਐਸਾ ਸਵਾਗਤ ਕੀਤਾ ਗਿਆ ਜਿਹੜਾ ਅਮਰੀਕਾ ਨੇ ਪਿਛਲੇ ਕਈ ਦਹਾਕਿਆਂ 'ਚ ਅੱਜ ਤੱਕ ਕਦੇ ਕਿਸੇ ਲੀਡਰ ਦਾ ਨਹੀਂ ਕੀਤਾ ਹੈ। ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੂੰ ਗਰਮਜੋਸ਼ੀ ਦੇ ਨਾਲ ਜਿਹੜਾ ਟਰੰਪ ਨੇ ਸਵਾਗਤ ਕਰਦਿਆਂ ਹੋਇਆ ਇੱਕ ਦੂਸਰੇ ਨੂੰ ਜਪੀ ਪਾਈ, ਔਰ ਸਵਾਗਤੀ ਪ੍ਰੋਗਰਾਮ ਦੇ ਵਿੱਚ ਜ਼ੀ ਜਿਨਪਿੰਗ ਤੇ ਡੋਨਾਲਡ ਟਰੰਪ ਵਾਈਟ ਹਾਊਸ ਦੇ ਅੰਦਰ ਹੀ ਦਵੱਲੀਆਂ ਗੱਲਾਂ ਬਾਤਾਂ ਕਰਦੇ ਨਜ਼ਰ ਆਏ। ਦੋਹਾਂ ਨੇਤਾਵਾਂ ਦੇ ਦਰਮਿਆਨ ਆਰਟੀਫਿਸ਼ਲ ਇੰਟੈਲੀਜੈਂਸ, ਤਾਈਵਾਨ ਤੇ ਕਈ ਹੋਰ ਦੂਸਰੇ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਹੋਈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਤੇ ਚੀਨ ਦੋਵਾਂ ਦੇਸ਼ਾਂ ਦੇ ਸਾਹਮਣੇ ਮੌਜੂਦ ਜਿਹੜੇ ਪ੍ਰਮੁੱਖ ਮੁੱਦੇ ਨੇ ਉਹਨਾਂ ਦੇ ਵਿੱਚ ਇੱਕ ਜ਼ਬਰਦਸਤ ਤਰੱਕੀ ਹੋਈ ਹੈ। ਵਾਈਟ ਹਾਊਸ ਦੇ ਸਵਾਗਤੀ ਸਮਾਗਮ ਦੇ ਵਿੱਚ ਟਰੰਪ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰਕ ਸੰਬੰਧਾਂ ਨੂੰ ਸੰਤੁਲਿਤ ਕਰਨ ਦੇ ਵਿੱਚ ਵੀ ਚਰਚਾ ਹੋਈ ਹੈ। ਹਾਲਾਂਕਿ ਟ੍ਰੇਡ ਮੁੱਦਾ ਹੈ ਜਿਹੜਾ, ਟੈਰਿਫ ਮੁੱਦਾ, ਉਸ ਨੂੰ ਲੈ ਕੇ ਚੀਨ ਅਮਰੀਕਾ ਤੋਂ ਨਾਰਾਜ਼ ਚੱਲ ਰਿਹਾ। ਉੱਧਰ ਅਮਰੀਕੀ ਰਾਸ਼ਟਰਪਤੀ ਨੇ ਚੀਨ ਦੇ ਰਾਸ਼ਟਰਪਤੀ ਦੇ ਨਾਲ ਸਵਾਗਤ ਤੋਂ ਬਾਅਦ AI ਵਰਗੇ ਮੁੱਦਿਆਂ ਦੇ ਉੱਤੇ ਚਰਚਾ ਤੋਂ ਬਾਅਦ ਜਿਹੜਾ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਟਰੰਪ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਮੌਜੂਦ ਮੁੱਦਿਆਂ ਦੇ ਉੱਤੇ ਇੱਕ ਚੰਗੀ ਤਰੱਕੀ ਹੋਈ ਹੈ, ਸੁਪਰ ਇੰਟੈਲੀਜੈਂਸ ਯਾਨੀ AI ਦੇ ਉੱਤੇ ਚਰਚਾ ਕੀਤੀ ਗਈ ਹੈ। ਦੱਸ ਦਈਏ ਕਿ ਟਰੰਪ ਦੇ ਉੱਤੇ ਜਾਂ ਅਮਰੀਕਾ ਦੇ ਉੱਤੇ ਜਦੋਂ ਤੋਂ ਕਈ ਦੇਸ਼ਾਂ ਨੇ ਮੋਰਚਾ ਖੋਲਿਆ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੀ ਲਗਾਮ ਕੱਸਣੀ ਚਾਹੀਦੀ ਹੈ, ਤਾਂ ਟਰੰਪ ਇਸ ਨੂੰ AI ਨਹੀਂ, ਆਰਟੀਫਿਸ਼ਲ ਇੰਟੈਲੀਜੈਂਸ ਨਹੀਂ ਬਲਕਿ ਸੁਪਰ ਇੰਟੈਲੀਜੈਂਸ ਕਹਿਣ ਲੱਗ ਪਏ ਨੇ। ਵਾਈਟ ਹਾਊਸ ਦੇ ਸਵਾਗਤੀ ਪ੍ਰੋਗਰਾਮ ਦੇ ਵਿੱਚ ਵੀ ਦੋਹਾਂ ਨੇ ਇਸ ਮੁੱਦੇ ਦੇ ਉੱਤੇ ਚਰਚਾਵਾਂ ਕੀਤੀਆਂ। ਹਾਲਾਂਕਿ ਚੀਨ ਦੇ ਰਾਸ਼ਟਰਪਤੀ ਨੇ ਇਹ ਗੱਲ ਮੰਨੀ ਕਿ AI ਦੇ ਉੱਤੇ ਕੰਟਰੋਲ ਹੋਣਾ ਚਾਹੀਦਾ ਹੈ। ਵੈਸੇ ਅਮਰੀਕਾ ਦੇ ਵਿੱਚ ਸਿਰਫ ਇਹੀ ਕੁਛ ਨਹੀਂ ਸੀ ਹੋਇਆ, ਕਿਉਂਕਿ ਯੂਨਾਈਟਿਡ ਜਨਰਲ ਦਾ ਅਸੈਂਬਲੀ ਸੈਸ਼ਨ ਚੱਲ ਰਿਹਾ, ਇਸ ਕਰਕੇ ਇਸ ਸੈਸ਼ਨ ਦੇ ਵਿੱਚ ਅਲੱਗ ਅਲੱਗ ਨੇਤਾਵਾਂ ਦੀ ਤਰਫ ਤੋਂ ਬਿਆਨ ਦਿੱਤੇ ਜਾ ਰਹੇ ਨੇ, ਇਸ ਮੰਚ ਦਾ ਇਸਤੇਮਾਲ ਕੀਤਾ ਜਾ ਰਿਹਾ। ਔਰ ਐਸੇ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੀ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚ ਆਪਣਾ ਬਿਆਨ ਦੇਣ ਦੇ ਲਈ ਆਉਂਦੇ ਨੇ, ਆਪਣਾ ਪੱਖ ਰੱਖਣ ਦੇ ਲਈ ਆਉਂਦੇ ਨੇ, ਪਰ ਜਿਵੇਂ ਹੀ ਬੈਂਜਾਮਿਨ ਨੇਤਨਯਾਹੂ ਦੇ ਨਾਮ ਦਾ ਐਲਾਨ ਕੀਤਾ ਜਾਂਦਾ ਹੈ ਕਿ ਹੁਣ ਅੱਗੇ ਉਹ ਭਾਸ਼ਣ ਦੇਣਗੇ, ਐਸਾ ਨਜ਼ਾਰਾ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ 'ਚ ਦੇਖਣ ਨੂੰ ਨਹੀਂ ਮਿਲਿਆ। ਇੱਕ ਨੀ, ਦੋ ਨੀ, ਚਾਰ ਨੀ, ਪੰਜ ਨੀ, ਬਲਕਿ ਕਈ ਦੇਸ਼ਾਂ ਦੇ ਪ੍ਰਤੀਨਿਧੀ ਉੱਥੋਂ ਉੱਠ ਕੇ ਤੁਰਦੇ ਬਣੇ। ਵੈਸੇ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਦਿਨ ਪਹਿਲਾਂ ਆਪਣਾ ਭਾਸ਼ਣ ਦੇਣਾ ਸੀ ਤਾਂ ਉਸ ਦਿਨ ਵੀ ਇਹੀ ਕੁਝ ਨਜ਼ਾਰਾ ਸੀ। ਹਾਲਾਂਕਿ ਇੰਨੇ ਦੇਸ਼ਾਂ ਦੇ ਤਾਂ ਨਹੀਂ, ਪਰ ਘੱਟੋ ਘੱਟ ਕਿਊਬਾ ਦੇ ਜਿਹੜੇ ਪ੍ਰਤੀਨਿਧੀ ਸੀ ਉਹ ਉੱਥੋਂ ਉੱਠ ਕੇ ਚਲੇ ਗਏ ਸੀ। ਇਸ ਦਰਮਿਆਨ ਹੁਣ ਜਦੋਂ ਨੇਤਨਯਾਹੂ ਬੋਲਣ ਲੱਗਦੇ ਨੇ ਤਾਂ ਕਿਊਬਾ ਤਾਂ ਬਹੁਤ ਦੂਰ ਦੀ ਗੱਲ, ਬਲਕਿ ਕਿੰਨਿਆਂ ਹੀ ਦੇਸ਼ਾਂ ਦੇ ਵਫਦ ਜਿਹੜੇ ਸੀ ਉਸ ਵਕਤ ਉਹਨਾਂ ਨੇ ਉੱਥੇ ਬੈਠਣਾ ਸਹੀ ਨਹੀਂ ਸਮਝਿਆ। ਦੱਸ ਦਈਏ ਉਹੀ ਯੂਨਾਈਟਿਡ ਨੇਸ਼ਨ ਹੈ ਜਿੱਥੇ ਬੈਂਜਾਮਿਨ ਨੇਤਨਯਾਹੂ ਦੇ ਖਿਲਾਫ ਕਈ ਮਨੁੱਖੀ ਅਧਿਕਾਰ ਗਰੁੱਪਾਂ ਦੀ ਤਰਫ ਤੋਂ ਦਾਅਵੇ ਕਰ ਰੱਖੇ ਗਏ ਨੇ, ਔਰ ਉਹਨਾਂ ਨੂੰ ਇਸ ਸਦੀ ਦਾ ਸਭ ਤੋਂ ਵੱਡਾ ਖਲਨਾਇਕ ਦੱਸਿਆ ਗਿਆ। ਖਾਸ ਤੌਰ ਦੇ ਉੱਤੇ ਨੇਤਨਯਾਹੂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਦੇ ਵਿੱਚ ਹੀ ਉਸੇ ਸ਼ਹਿਰ ਜਿੱਥੇ ਨਿਊਯਾਰਕ ਦੇ ਵਿੱਚ ਉਹ ਖੜੇ ਸੀ ਉੱਥੋਂ ਦੇ ਮੇਅਰ ਜ਼ਹਰਾਨ ਮਮਦਾਨੀ ਦੇ ਉੱਤੇ ਨਿਸ਼ਾਨੇ ਲਗਾਉਣੇ ਸ਼ੁਰੂ ਕਰ ਦਿੱਤੇ, ਤੇ ਜਦੋਂ ਜ਼ਹਰਾਨ ਮਮਦਾਨੀ ਨੇ ਉਹਨਾਂ ਨੂੰ ਆਰਕੀਟੈਕਟ ਆਫ ਹੋਰੀਫਿਕ ਜੈਨੋਸਾਈਡ ਯਾਨੀ ਕਿ ਸਭ ਤੋਂ ਭਿਆਨਕ ਨਸਲਕੁਸ਼ੀ ਦਾ ਇੱਕ ਘਾੜਾ ਦੱਸਿਆ ਸੀ, ਤਾਂ ਇਸ ਬਿਆਨ ਦੇ ਉੱਤੇ ਉਹਨਾਂ ਨੇ ਨਿਸ਼ਾਨੇ ਸਾਧੇ। ਇਸ ਦਰਮਿਆਨ ਨਿਊਯਾਰਕ ਪੁਲਿਸ ਨੂੰ ਅਰੈਸਟ ਕਰਨ ਦਾ ਜਿਹੜਾ ਜ਼ਹਰਾਨ ਮਮਦਾਨੀ ਦਾ ਬਿਆਨ ਸੀ ਉਸ ਨੂੰ ਲੈ ਕੇ ਵੀ ਬੈਂਜਾਮਿਨ ਨੇਤਨਯਾਹੂ ਜਿਹੜੇ ਸੀ ਉਹ ਇਸ ਪਲੇਟਫਾਰਮ ਦੇ ਉੱਤੇ ਬੋਲਦੇ ਨਜ਼ਰ ਆਏ। ਔਰ ਇਸ ਦਰਮਿਆਨ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੀ ਤਰਫ ਤੋਂ ਬੈਂਜਾਮਿਨ ਨੇਤਨਯਾਹੂ ਨੂੰ ਗਜ਼ਾ ਦੇ ਵਿੱਚ ਕਿਤੇ ਅਪਰਾਧਾਂ ਦੇ ਲਈ ਗ੍ਰਿਫਤਾਰ ਕਰਨ ਦਾ ਇੱਕ ਹੁਕਮ ਦਿੱਤਾ ਗਿਆ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜਿੰਨਾ ਚਿਰ ਉਹ ਨੇਤਨਯਾਹੂ ਨੂੰ ਕੋਈ ਹੱਥ ਨਹੀਂ ਲਗਾ ਸਕਦਾ। ਇਸ ਦਰਮਿਆਨ ਜਿਹੜਾ ਫਲਸਤੀਨੀ ਅਥਾਰਟੀ ਹੈ ਉਸਦੇ ਪ੍ਰਮੁੱਖ ਮੁਹੰਮਦ ਮਹਿਮੂਦ ਅਬਾਸ, ਉਹਨਾਂ ਨੂੰ ਅਮਰੀਕਾ ਨੇ ਵੀਜ਼ਾ ਹੀ ਨਹੀਂ ਦਿੱਤਾ। ਇਸ ਕਰਕੇ ਨੇਤਨਯਾਹੂ ਦੇ ਭਾਸ਼ਣ ਤੋਂ ਲਗਭਗ ਇੱਕ ਘੰਟਾ ਪਹਿਲਾਂ ਮਹਿਮੂਦ ਅਬਾਸ ਦਾ ਇੱਕ ਵਿਜੂਅਲ ਐਡਰੈਸ ਜਿਹੜਾ ਸੀ ਉੱਥੇ ਕੀਤਾ ਗਿਆ, ਇੱਕ ਵੀਡੀਓ ਐਡਰੈਸ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਟੂ ਸਟੇਟ ਥਿਊਰੀ ਦੀ ਇੱਕ ਵਾਰ ਫੇਰ ਤੋਂ ਚਰਚਾ ਕੀਤੀ। ਉੱਥੇ ਪਾਕਿਸਤਾਨ ਨੇ ਵੀਰਵਾਰ ਦੇ ਦਿਨ ਅਫਗਾਨਿਸਤਾਨ ਦੇ ਖਿਲਾਫ਼ ਕਾਰਵਾਈ ਕਰਦਿਆਂ ਹੋਇਆਂ ਕੰਧਾਰ, ਪਖਤੀਆ ਤੇ ਖੋਸਤ ਸੂਬਿਆਂ ਦੇ ਵਿੱਚ ਹਵਾਈ ਹਮਲੇ ਕੀਤੇ ਨੇ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉਲਾ ਤਰਾੜ ਨੇ ਦਾਅਵਾ ਕੀਤਾ ਕਿ ਹਵਾਈ ਫੌਜ ਨੇ ਅਫਗਾਨਿਸਤਾਨ ਦੇ ਉਹਨਾਂ 10 ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਜਿੱਥੋਂ ਡਰੋਨ ਸਟੋਰ ਕੀਤੇ ਗਏ ਸੀ ਤੇ ਲਾਂਚ ਵੀ ਕੀਤੇ ਗਏ ਸੀ। ਅਫਗਾਨ ਤਾਲਿਬਾਨ ਦੇ ਉਪ ਬੁਲਾਰੇ ਹਮਦੁੱਲਾ ਫਿਤਰਤ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਇਹਨਾਂ ਹਮਲਿਆਂ ਦੀ ਵਜ੍ਹਾ ਦੇ ਚੱਲਦਿਆਂ 4 ਅਫਗਾਨੀ ਨਾਗਰਿਕਾਂ ਦੀ ਮੌਤ ਹੋ ਗਈ ਸੀ। ਉਹਨਾਂ ਨੇ ਐਕਸ ਦੇ ਉੱਤੇ ਪੋਸਟ ਕਰਕੇ ਕਿਹਾ ਕਿ ਅਫਗਾਨਿਸਤਾਨ ਦਾ ਇਸਲਾਮਿਕ ਅਮੀਰਾਤ, ਮਾਫ ਕਰਨਾ, ਉਹਨਾਂ ਨੇ ਐਕਸ ਦੇ ਉੱਤੇ ਪੋਸਟ ਕਰਕੇ ਕਿਹਾ ਕਿ ਇਹ ਕੌਮਾਂਤਰੀ ਨਿਯਮਾਂ ਦੀ ਇੱਕ ਉਲੰਘਣਾ ਹੈ। ਉਹਨਾਂ ਕਿਹਾ ਕਿ ਅਫਗਾਨਿਸਤਾਨ ਦਾ ਇਸਲਾਮਿਕ ਅਮੀਰਾਤ ਆਪਣੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਪਾਕਿਸਤਾਨ ਦੀ ਫੌਜੀ ਕਾਰਵਾਈਆਂ ਦਾ ਸਹੀ ਜਵਾਬ ਦਿੱਤਾ ਜਾਏਗਾ। ਦਰਅਸਲ ਪਾਕਿਸਤਾਨ ਨੇ ਬੁੱਧਵਾਰ ਦੇ ਦਿਨ ਦਾਅਵਾ ਕੀਤਾ ਸੀ ਕਿ ਅਫਗਾਨਿਸਤਾਨ ਨੇ ਉਹਨਾਂ ਦੇ ਕਈ ਹਵਾਈ ਖੇਤਰਾਂ ਦੇ ਵਿੱਚ ਦਾਖਲ ਹੋ ਕੇ 8 ਡਰੋਨਸ ਨੂੰ ਮਾਰ ਸੁੱਟਿਆ ਹੈ। ਉੱਥੇ ਹੀ ਅਫਗਾਨਿਸਤਾਨ ਦੇ ਵਿੱਚ ਇਹਨਾਂ 10 ਟਿਕਾਣਿਆਂ ਦੇ ਉੱਤੇ ਹੋਏ ਹਮਲੇ ਦੇ ਬਾਰੇ ਹਾਲੇ ਤੱਕ ਯੂਨਾਈਟਿਡ ਨੇਸ਼ਨ ਤੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ, ਉਹ ਯੂਨਾਈਟਿਡ ਨੇਸ਼ਨ ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੀ ਪਹੁੰਚੇ ਹੋਏ ਨੇ। ਇੱਧਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਕਿ ਭਾਰਤ ਦੇ ਵਿੱਚ ਮੁੱਖ ਵਿਰੋਧੀ ਧਿਰ ਜਿਹੜੀ ਪਾਰਟੀ ਹੈ ਕਾਂਗਰਸ, ਉਸਦੇ ਨੇਤਾ ਰਾਹੁਲ ਗਾਂਧੀ ਦੀ ਤਰਫ ਤੋਂ ਹੁਣ ਇੱਕ ਅਲਟੀਮੇਟਮ ਦੇ ਦਿੱਤਾ ਗਿਆ ਗਿਆਨੇਸ਼ ਕੁਮਾਰ ਨੂੰ, ਜਿਹੜੇ ਕਿ ਚੀਫ਼ ਇਲੈਕਸ਼ਨ ਕਮਿਸ਼ਨਰ ਨੇ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਭਾਰਤ ਦੀ ਵੋਟ ਪ੍ਰਣਾਲੀ ਨੂੰ ਢਾਹ ਲਗਾਉਣ ਦੇ ਲਈ ਦੇਸ਼ ਧਰੋਹੀ ਕਰਾਰ ਦਿੱਤਾ। ਉਧਰ ਕਾਂਗਰਸ ਜਨਤਾ ਪਾਰਟੀ ਦੇ ਤਰਫ ਤੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਸਤੀਫੇ ਦੀ ਮੰਗ ਕਰਦਿਆਂ ਉਹਨਾਂ ਨੂੰ 48 ਘੰਟੇ ਦਾ ਸਮਾਂ ਦਿੱਤਾ ਗਿਆ। ਸੀਜੇਪੀ ਦੇ ਬਾਨੀ ਅਭਿਜੀਤ ਦੀਪਕੇ ਨੇ ਪ੍ਰੈਸ ਕਾਨਫਰੰਸ 'ਚ ਚੇਤਾਵਨੀ ਦਿੱਤੀ ਹੈ ਕਿ ਜੇ ਗਿਆਨੇਸ਼ ਕੁਮਾਰ ਆਪਣੇ ਅਹੁਦੇ ਤੋਂ ਨਹੀਂ ਹਟਦੇ ਤਾਂ ਉਹ ਜੰਤਰ ਮੰਤਰ ਦੇ ਉੱਤੇ ਪੂਰੇ ਮੁਲਕ ਦੇ ਵਿੱਚ ਅੰਦੋਲਨ ਦੀ ਬਿਗੁਲ ਫੂਕ ਦੇਣਗੇ ਤੇ ਜੰਤਰ ਮੰਤਰ ਤੋਂ ਇਸਦੀ ਸ਼ੁਰੂਆਤ ਹੋਏਗੀ। ਦੀਪਕੇ ਨੇ ਦੋਸ਼ ਲਗਾਇਆ ਕਿ ਚੋਣ ਅਮਲ ਦੇ ਵਿੱਚ ਹੇਰਾਫੇਰੀ ਕਰਕੇ ਨਾਗਰਿਕਾਂ ਤੋਂ ਵੋਟਿੰਗ ਦਾ ਹੱਕ ਖੋਹਿਆ ਜਾ ਰਿਹਾ। ਮੈਂ ਕਿਹਾ ਕਿ ਜੇ ਵਿਰੋਧੀ ਧਿਰਾਂ ਨੂੰ ਜਾਪਦਾ ਹੈ ਕਿ ਗੜਬੜਾਂ ਹੋ ਰਹੀਆਂ ਨੇ ਤਾਂ ਚੋਣਾਂ 'ਚ ਹਿੱਸਾ ਨਾ ਲੈਣ, ਉਹਨਾਂ ਗਿਆਨੇਸ਼ ਕੁਮਾਰ ਨੂੰ ਭਾਰਤੀ ਲੋਕਤੰਤਰ ਦੇ ਲਈ ਸਭ ਤੋਂ ਵੱਡਾ ਖਤਰਾ ਦੱਸਿਆ। ਉਧਰ ਅੰਗਰੇਜ਼ੀ ਅਖਬਾਰ ਦੀ ਇੰਡੀਅਨ ਐਕਸਪ੍ਰੈਸ ਦੀ ਬੁੱਧਵਾਰ ਦੇ ਦਿਨ ਛਪੀ ਇਨਵੈਸਟੀਗੇਟਿਵ ਰਿਪੋਰਟ ਤੋਂ ਬਾਅਦ ਮੁੱਖ ਵਿਰੋਧੀ ਧਿਰ ਪਾਰਟੀ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਇੱਕ ਖਾਸ ਪ੍ਰੈਸ ਕਾਨਫਰੰਸ ਕੀਤੀ। ਰਾਹੁਲ ਗਾਂਧੀ ਨੇ ਇਸ ਦਰਮਿਆਨ ਦਾਅਵਾ ਕੀਤਾ ਕਿ ਉਹ ਲਗਾਤਾਰ 3 ਸਾਲਾਂ ਤੋਂ ਸਬੂਤਾਂ ਦੇ ਨਾਲ ਵੋਟ ਚੋਰੀ ਦਾ ਮੁੱਦਾ ਚੁੱਕ ਰਹੇ ਨੇ ਤੇ ਹੁਣ ਤਾਂ 2 ਚੋਣ ਕਮਿਸ਼ਨਰਾਂ ਨੇ ਵੀ ਚੋਣ ਕਮਿਸ਼ਨ ਦੇ ਵਿੱਚ ਹੁੰਦੀਆਂ ਗੜਬੜੀਆਂ ਦਾ ਮੁੱਦਾ ਚੁੱਕਿਆ। ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਵਾਬ ਦੇਣ ਦੇ ਲਈ ਭਾਜਪਾ ਦੀ ਤਰਫ ਤੋਂ ਸੁਧਾਂਸ਼ੂ ਤ੍ਰਿਵੇਦੀ ਨੂੰ ਸੱਦਿਆ। ਉਹਨਾਂ ਰਾਹੁਲ ਗਾਂਧੀ ਨੂੰ, ਅਸਲ ਦੇ ਵਿੱਚ ਰਾਹੁਲ ਗਾਂਧੀ ਨੇ ਨਹੀਂ ਸੱਦਿਆ, ਸੁਧਾਂਸ਼ੂ ਤ੍ਰਿਵੇਦੀ ਨੇ ਆਪਣੀ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਸਿਆਸੀ ਨਜ਼ਰੀਏ ਤੋਂ ਸਿਫਰ ਹੋ ਚੁੱਕੇ ਨੇ। ਐਂਟੀ ਇਨਕੰਬੈਂਸੀ ਕਾਂਗਰਸ ਦੇ ਖਿਲਾਫ ਹਮੇਸ਼ਾ ਮਜ਼ਬੂਤ ਰਹੀ ਹੈ ਪਰ ਜਦੋਂ ਪਾਰਦਰਸ਼ੀ ਤਰੀਕੇ ਦੇ ਨਾਲ ਚੋਣਾਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਸੱਤਾ ਦੇ ਵਿੱਚ ਆਉਣ ਦੇ ਲਾਲੇ ਪੈ ਜਾਂਦੇ ਨੇ। ਕਾਂਗਰਸ ਨੇਤਾ ਨੇ ਇਸ ਦਰਮਿਆਨ ਫਰਵਰੀ 2025 ਤੋਂ ਲੈ ਕੇ ਹੁਣ ਤੱਕ ਪ੍ਰੈਸ ਕਾਨਫਰੰਸਿਸ ਔਰ ਅਲੱਗ ਅਲੱਗ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਥਿਤ ਵੋਟ ਚੋਰੀ ਦੇ ਨਾਲ ਜੁੜੇ ਮਸਲੇ ਚੁੱਕੇ ਸੀ। ਉਹਨਾਂ ਨੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਅਸਤੀਫਾ ਮੰਗਦਿਆਂ ਕਿਹਾ ਕਿ ਲੋਕਤੰਤਰ ਬਰਬਾਦ ਨਹੀਂ ਹੋਣ ਦੇਣਾ ਚਾਹੀਦਾ। ਦੱਸ ਦਈਏ ਕਿ ਇੰਡੀਅਨ ਐਕਸਪ੍ਰੈਸ ਨੇ ਕੁਝ ਦਿਨ ਪਹਿਲਾਂ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਕਿ 2 ਚੋਣ ਕਮਿਸ਼ਨਰਾਂ ਨੇ ਜਿਹੜੀਆਂ 10 ਮਹੀਨਿਆਂ ਦੇ ਵਿੱਚ 14 ਵਾਰ ਇਤਰਾਜ਼ ਤੇ ਆਪਣੇ ਜਿਹੜੇ ਜਿਹੜੇ ਉਹਨਾਂ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਨਾਲ ਇਤਰਾਜ਼ ਸੀ ਉਹ ਜ਼ਾਹਰ ਕੀਤੇ ਸੀ ਔਰ ਇਹ ਇਤਰਾਜ਼ ਜਿਹੜੇ ਸੀ ਇਹ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ ਨੇ ਅਲੱਗ ਅਲੱਗ ਚਿੱਠੀਆਂ ਦੇ ਜ਼ਰੀਏ ਗਿਆਨੇਸ਼ ਕੁਮਾਰ ਤੱਕ ਪਹੁੰਚਾਏ ਸੀ। ਉਧਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਹਰਿਆਣਾ, ਛੱਤੀਸਗੜ੍ਹ, ਉੱਤਰ ਪ੍ਰਦੇਸ਼ ਵਰਗੇ ਸੂਬਿਆਂ 'ਚ ਹਮੇਸ਼ਾ ਚੋਣਾਂ ਤੋਂ ਬਾਅਦ ਸਰਕਾਰਾਂ ਬਦਲਦੀਆਂ ਸੀ, ਪਰ ਅਚਾਨਕ ਚੋਣਾਂ ਦੇ ਵਿੱਚ ਐਂਟੀ ਇਨਕੰਬੈਂਸੀ ਖਤਮ ਕਿਵੇਂ ਹੋ ਜਾਂਦੀ ਹੈ? ਅਜਿਹਾ ਇਸ ਲਈ ਹੋਇਆ ਕਿਉਂਕਿ ਮੈਂ ਇੱਕ ਸਿਆਸੀ ਪਰਿਵਾਰ ਤੋਂ ਆਉਣਾ ਤੇ ਮੈਂ 50 ਤੋਂ ਵੀ ਜ਼ਿਆਦਾ ਸਾਲ ਦੇ ਸਿਆਸੀ ਪਰਿਵਾਰ ਦੇ ਵਿੱਚ ਬਤਾਉਂਦਿਆਂ ਹੋਇਆਂ ਇਹ ਦੇਖਿਆ ਲੋਕਤੰਤਰੀ ਮਾਹੌਲ ਦੇ ਵਿੱਚ ਕੰਮ ਕਰਨ ਵਾਲਾ ਕੋਈ ਵੀ ਸਿਆਸੀ ਨੇਤਾ ਅਜਿਹਾ ਬਿਆਨ ਨਹੀਂ ਦੇ ਸਕਦਾ, ਕਿਉਂਕਿ ਭਾਰਤ ਦੇ ਵਿੱਚ ਐਂਟੀ ਇਨਕੰਬੈਂਸੀ ਯਾਨੀ ਕਿ ਮੌਜੂਦਾ ਸਰਕਾਰ ਦੇ ਖਿਲਾਫ ਨਾਰਾਜ਼ਗੀ ਨਾਮ ਦੀ ਇੱਕ ਬੁਨਿਆਦੀ ਤਾਕਤ ਹੁੰਦੀ ਹੈ ਜਿਹੜੀ ਕਿ ਸਰਕਾਰਾਂ ਬਦਲਦੀ ਰਹਿੰਦੀ ਹੈ। ਇੰਦਰਾ ਗਾਂਧੀ ਜੋ ਬੰਗਲਾਦੇਸ਼ ਜੰਗ ਜਿੱਤਦੀ ਹੈ ਆਪਣੀ ਲੋਕਪ੍ਰਿਯਤਾ ਦੇ ਸਿਖਰ ਦੇ ਉੱਤੇ ਹੁੰਦੀ ਹੈ ਤੇ ਫਿਰ ਅਚਾਨਕ ਇੱਕ ਦੋ ਸਾਲਾਂ ਦੇ ਅੰਦਰ ਹੀ ਜ਼ਬਰਦਸਤ ਐਂਟੀ ਇਨਕੰਬੈਂਸੀ ਦੇ ਚੱਲਦਿਆਂ ਤੇ ਭਾਰੀ ਦਬਾਅ ਦੇ ਚੱਲਦਿਆਂ ਸੱਤਾ ਤੋਂ ਬਾਹਰ ਹੋ ਜਾਂਦੇ ਨੇ। ਉਹਨਾਂ ਕਿਹਾ ਕਿ ਇੱਕ ਤੋਂ ਬਾਅਦ ਇੱਕ ਕਈ ਨੇਤਾਵਾਂ ਦੇ ਨਾਲ ਅਜਿਹਾ ਹੁੰਦਾ ਰਿਹਾ। ਹਿੰਦੁਸਤਾਨ ਦੀ ਸਭ ਤੋਂ ਵੱਡੀ ਪੋਲੀਟੀਕਲ ਫੋਰਸ ਕਿੱਥੇ ਗਾਇਬ ਹੋ ਗਈ ਇਸ ਦਾ ਅਸੀਂ ਜਵਾਬ ਲੱਭ ਰਹੇ ਹਾਂ। ਆਖਿਰ ਸਾਨੂੰ ਇਸ ਦਾ ਜਵਾਬ ਮਿਲਿਆ, ਵੋਟ ਸਾਡੇ ਦੇਸ਼ ਦਾ ਬੁਨਿਆਦ ਹੈ, ਵੋਟ ਜਿਸ ਦੇ ਚੱਲਦਿਆਂ ਚੋਣ ਕਮਿਸ਼ਨ ਜਿਸ ਨੂੰ ਸੁਰੱਖਿਅਤ ਰੱਖਦਾ ਹੈ ਉਸੇ ਨੂੰ ਹੁਣ ਆਪਣੀ ਤਾਕਤ ਬਣਾ ਲਿਆ ਗਿਆ ਇਸ ਸੱਤਾਧਾਰੀ ਪਾਰਟੀ ਦੀ ਤਰਫ ਤੋਂ। ਉੱਥੇ ਭਾਰਤ ਦੇ ਨਾਲ ਜੁੜੀਆਂ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਪ੍ਰਿਯੰਕਾ ਗਾਂਧੀ ਦੀ ਤਰਫ ਤੋਂ ਵੀ ਗਿਆਨੇਸ਼ ਕੁਮਾਰ ਦੇ ਉੱਤੇ ਦੇਸ਼ ਧਰੋਹ ਦੇ ਮੁਕੱਦਮੇ ਚਲਾਉਣ ਦੀ ਅਪੀਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੋ ਵੀ ਸਾਡੀਆਂ ਚੋਣਾਂ ਦੀ ਪ੍ਰਕਿਰਿਆ ਦੇ ਵਿੱਚ ਤੇ ਲੋਕਤੰਤਰੀ ਪ੍ਰਕਿਰਿਆ ਦੇ ਖਿਲਾਫ ਛੇੜਛਾੜ ਕਰਦਾ ਹੈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਗਿਆਨੇਸ਼ ਕੁਮਾਰ ਦੇ ਖਿਲਾਫ ਮੁਕੱਦਮਾ ਹੋਣਾ ਚਾਹੀਦਾ। ਵੋਟਰ ਸੂਚੀ ਦੇ ਵਿੱਚ ਛੇੜਛਾੜ ਕਰਨਾ, 13 ਕਰੋੜ ਵੋਟਰਾਂ ਦੇ ਨਾਮ ਹਟਾ ਦੇਣਾ ਔਰ ਦੇਸ਼ ਦੇ ਲੋਕਤੰਤਰ ਦੇ ਨਾਲ ਖਿਲਵਾੜ ਕਰਨਾ, ਇਸ ਨੂੰ ਲੈ ਕੇ ਗਿਆਨੇਸ਼ ਕੁਮਾਰ ਨੂੰ ਜ਼ਿੰਮੇਦਾਰ ਠਹਿਰਾਇਆ ਜਾਣਾ ਚਾਹੀਦਾ। ਉੱਥੇ ਹੀ ਭਾਰਤ ਦੇ ਵਿੱਚ ਖਾਦ ਪਦਾਰਥਾਂ ਦੇ ਨਾਲ ਜੁੜੀ ਨਿਗਰਾਨ ਸੰਸਥਾ FSSAI ਨੇ ਦੇਸ਼ ਭਰ ਦੇ ਵਿੱਚ ਐਨਾਲੋਗ ਪਨੀਰ ਦੇ ਉੱਤੇ ਸਖਤੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਦੁੱਧ ਤੋਂ ਬਿਨਾਂ ਬਣੇ ਉਤਪਾਦਾਂ ਨੂੰ ਪਨੀਰ ਦੇ ਨਾਮ ਦੇ ਨਾਲ ਵੇਚਣ ਦੀ ਹੁਣ ਇਜਾਜ਼ਤ ਨਹੀਂ ਹੋਏਗੀ। ਐਨਾਲੋਗ ਇਨ ਡੇਰੀ ਕੰਟੈਕਸਟ ਦੇ ਕੈਟੇਗਰੀ ਦੇ ਵਿੱਚ ਹੁਣ ਲੇਬਲ ਤੇ ਮਾਰਕੀਟਿੰਗ ਦੇ ਵਿੱਚੋਂ ਪਨੀਰ ਸ਼ਬਦ ਨੂੰ ਹਟਾਉਣਾ ਹੋਏਗਾ। ਦੱਸ ਦਈਏ ਕਿ ਜਿਹੜਾ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਪਨੀਰ ਆ ਉਹ ਦੁੱਧ ਤੋਂ ਬਣਾਇਆ ਜਾਂਦਾ ਕੁਝ ਖੱਟੀਆਂ ਚੀਜ਼ਾਂ ਦੀ ਮਦਦ ਦੇ ਨਾਲ ਤੇ ਦੁੱਧ ਨੂੰ ਜਮਾ ਕੇ ਤੇ ਫਿਰ ਇਸ ਤੋਂ ਪਨੀਰ ਤਿਆਰ ਹੁੰਦਾ, ਪਰ ਐਨਾਲੋਗ ਪਨੀਰ ਇਸ ਦਾ ਇੱਕ ਸਸਤਾ ਵਿਕਲਪ ਹੈ। ਇਸ ਦੇ ਵਿੱਚ ਦੁੱਧ ਦੀ ਥਾਂ ਦੇ ਉੱਤੇ ਕੁਝ ਦੂਜੇ ਪਦਾਰਥਾਂ ਦਾ ਇਸਤੇਮਾਲ ਕੀਤਾ ਜਾਂਦਾ। ਉਦਾਹਰਣ ਦੇ ਤੌਰ ਦੇ ਉੱਤੇ ਦੁੱਧ ਤੋਂ ਮਿਲਣ ਵਾਲੇ ਫੈਟ ਦੀ ਥਾਂ ਦੇ ਉੱਤੇ ਜਿਹੜਾ ਵਨਸਪਤੀ ਤੇਲ ਹੈ ਤੇ ਉਸ ਦੀ ਫੈਟ ਹੈ ਉਸ ਨੂੰ ਦੁੱਧ ਤੋਂ ਮਿਲਣ ਵਾਲੇ ਪ੍ਰੋਟੀਨ ਦੀ ਜਗ੍ਹਾ ਜਾਂ ਫਿਰ ਸੋਇਆ ਜਾਂ ਮਟਰ ਤੋਂ ਮਿਲਣ ਵਾਲੇ ਪ੍ਰੋਟੀਨ ਦਾ ਇਸਤੇਮਾਲ ਕੀਤਾ ਜਾਣਾ। ਇਸ ਤੋਂ ਕਈ ਵਾਰ ਐਨਾਲੋਗ ਪਨੀਰ ਬਣਾਉਣ ਦੇ ਵਿੱਚ ਸਟਾਰਚ ਜਾਂ ਦੂਜੇ ਕੈਮੀਕਲਸ ਵੀ ਰਲਾਏ ਜਾਂਦੇ ਨੇ, ਜਿਸ ਕਰਕੇ ਹੁਣ ਇਸ ਦੇ ਨਾਲੋਂ ਭਾਰਤ ਦੇ ਵਿੱਚ ਇਸ ਸ਼ਬਦ ਦੇ ਨਾਲੋਂ ਪਨੀਰ ਹਟਾ ਲਿਆ ਜਾਏਗਾ। ਉਧਰ ਝਾਰਖੰਡ ਦੇ ਵਿੱਚ ਇੱਕ ਨੇਤਾ ਦਾ ਦੇਹਾਂਤ ਹੋਇਆ ਸੜਕੀ ਹਾਦਸੇ ਦੇ ਵਿੱਚ। ਝਾਰਖੰਡ ਦੀ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਦੀਪਿਕਾ ਪਾਂਡੇ ਦੀ ਬੇਟੀ ਦੇ ਸਣੇ ਕੁੱਲ 4 ਲੋਕਾਂ ਦੀ ਮੌਤ ਵੀਰਵਾਰ ਤੜਕੇ ਇੱਕ ਸੜਕੀ ਹਾਦਸੇ ਦੇ ਵਿੱਚ ਹੋ ਗਈ। ਇਹ ਹਾਦਸਾ ਜਮਸ਼ੇਦਪੁਰ ਦੇ ਸੋਨਾਰੀ ਖੇਤਰ ਦੇ ਵਿੱਚ ਵਾਪਰਿਆ। ਪੁਲਿਸ ਦੇ ਮੁਤਾਬਕ ਘਟਨਾ ਇੰਨੀ ਖਤਰਨਾਕ ਸੀ ਕਿ ਸੜਕ ਦੇ ਕਿਨਾਰੇ ਖੜੇ ਇੱਕ ਟਰੱਕ ਦੇ ਨਾਲ ਜਦੋਂ ਇਹ ਕਾਰ ਜਾ ਟਕਰਾਈ ਤਾਂ ਉਸ ਦੇ ਵਿੱਚ ਸਵਾਰ ਜਿਹੜੇ ਸੀਗੇ ਉਹਨਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਵਿੱਚ ਘੱਟੋ ਘੱਟ 4 ਲੋਕਾਂ ਦੀ ਜਾਨ ਗਈ ਹੈ ਔਰ ਦੁਰਘਟਨਾ ਦੇ ਕਾਰਨਾਂ ਦੀ ਵਧੇਰੇ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੇ ਉੱਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਗਹਿਰਾ ਸੋਗ ਜ਼ਾਹਰ ਕੀਤਾ ਹੈ। ਇੱਧਰ ਆਸਟ੍ਰੇਲੀਆ ਦੇ ਪਾਸੇ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ ਤੇ ਆਸਟ੍ਰੇਲੀਆ ਦੇ ਵਿੱਚ AI ਦਾ ਮਸਲਾ ਇਸ ਵਕਤ ਖਾਸਾ ਉਲਝਿਆ ਹੋਇਆ। ਦੱਸ ਦਈਏ ਕਿ ਜਿੱਥੇ ਵਿਰੋਧੀ ਧਿਰ ਦੀ ਤਰਫ ਤੋਂ ਇਲਜ਼ਾਮ ਇਹ ਲਗਾਏ ਗਏ ਨੇ ਕਿ ਪ੍ਰਧਾਨ ਮੰਤਰੀ ਨੇ ਜਿਹੜਾ ਆਰਟੀਫਿਸ਼ਲ ਇੰਟੈਲੀਜੈਂਸ ਦੇ ਜਿਹੜੇ ਏਜੰਟਸ ਦੇ ਦੁਆਰਾ ਆਸਟ੍ਰੇਲੀਆ ਦੇ ਮੈਡੀਕਲ ਸਿਸਟਮ ਦੇ ਵਿੱਚ ਸੰਨ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਦੀ ਖਬਰ ਨੂੰ ਕਈ ਦਿਨ ਤੱਕ ਬਚਾ ਕੇ ਰੱਖਿਆ ਤੇ ਯੂਨਾਈਟਿਡ ਨੇਸ਼ਨ ਦੇ ਪਲੇਟਫਾਰਮ ਦੀ ਵਰਤੋਂ ਕੀਤੀ ਗਈ ਜਿੱਥੇ ਜਾ ਕੇ ਇਹ ਕਿਹਾ ਜਾ ਸਕੇ, ਜਦਕਿ ਮਹੀਨਿਆਂ ਪਹਿਲਾਂ ਇਹ ਘਟਨਾ ਵਾਪਰ ਗਈ ਸੀ। ਘਟਨਾ ਦਾ ਥੋੜਾ ਪਿਛੋਕੜ ਤੁਹਾਨੂੰ ਦੱਸਦੇ ਚੱਲੀਏ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਦਿਨਾਂ ਚ ਇਸ ਘਟਨਾ ਦੇ ਅਸਰ ਕਾਫੀ ਜ਼ਿਆਦਾ ਪੈਣਗੇ। ਜੂਨ ਮਹੀਨੇ ਦੇ ਵਿੱਚ OpenAI ਦੇ ਇੱਕ ਅਨਆਥੋਰਾਈਜ਼ਡ ਏਜੰਟ ਨੇ ਆਸਟ੍ਰੇਲੀਆਈ ਸਰਕਾਰ ਦੀ ਇੱਕ ਵੈਬਸਾਈਟ ਨੂੰ ਹੈਕ ਕਰ ਲਿਆ ਸੀ। AI ਨੇ ਪਰਸਨਲ ਡੇਟਾ ਤੱਕ ਪਹੁੰਚ ਹਾਸਲ ਕਰ ਲਈ ਸੀ ਔਰ ਇਹ ਦੁਨੀਆਂ ਚ ਆਪਣੀ ਤਰ੍ਹਾਂ ਦਾ ਪਹਿਲਾ ਆਪਣਾ ਮਾਮਲਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਬੁੱਧਵਾਰ ਦੇ ਦਿਨ ਨਿਊਯਾਰਕ ਦੇ ਵਿੱਚ ਕਿਹਾ ਕਿ OpenAI ਏਜੰਟਸ ਨੇ ਆਸਟ੍ਰੇਲੀਆ ਦੀ ਯੂਨੀਵਰਸਲ ਹੈਲਥ ਸਰਵਿਸ ਟੀਮ ਮੈਡੀਕੇਅਰ ਦੇ ਨਾਲ ਜੁੜੇ ਕਈ ਗੈਰ ਸੰਵੇਦਨਸ਼ੀਲ ਡੇਟਾ ਵਾਲੇ ਇੱਕ ਪੋਰਟਲ ਦੇ ਵਿੱਚ ਘੁਸਪੈਠ ਕੀਤੀ ਸੀ। ਉਹਨਾਂ ਨੇ ਓਪਨ ਏਆਈ ਦੇ ਸੀਈਓ ਸੈਮ ਆਲਟਮੈਨ ਦੇ ਨਾਲ ਡੇਟਾ ਲੀਕ ਦੀ ਖਬਰ ਨੂੰ ਜਨਤਕ ਕਰਨ ਦੇ ਵਿੱਚ ਬਹੁਤ ਦੇਰੀ ਕਰਨ ਦਾ ਇਲਜ਼ਾਮ ਵੀ ਲਗਾਇਆ। ਇਹੀ ਇਲਜ਼ਾਮ ਪ੍ਰਧਾਨ ਮੰਤਰੀ ਦੇ ਉੱਤੇ ਵਿਰੋਧੀ ਧਿਰ ਦੇਸ਼ ਦੇ ਵਿੱਚ ਲਗਾ ਰਹੀ ਹੈ। ਪਰ ਓਪਨ ਏਆਈ ਨੇ ਕਿਹਾ ਸੀ ਕਿ ਉਹਨਾਂ ਨੂੰ ਇਸ ਇਹ ਜਿਹੜੀ ਏਆਈ ਏਜੰਟਸ ਦੀ ਤਰਫ ਤੋਂ ਸੇਧ ਲਗਾਈ ਗਈ ਸੀ। ਹਾਲਾਂਕਿ ਜੂਨ ਮਹੀਨੇ ਦੇ ਵਿੱਚ ਇਹ ਘਟਨਾ ਵਾਪਰੀ ਸੀ, ਪਰ ਉਹਨਾਂ ਨੂੰ ਅਗਸਤ ਮਹੀਨੇ ਚ ਪਤਾ ਚੱਲਿਆ ਜਦੋਂ ਉਹਨਾਂ ਨੇ ਦੇਖਿਆ ਕਿ ਇੱਕ ਗਲਤ ਦਿਸ਼ਾ ਦੇ ਵਿੱਚ ਕੰਮ ਕਰ ਰਿਹਾ ਮਾਡਲ ਹੈ। ਉਸਦੀ ਗਤੀਵਿਧੀਆਂ ਦੇ ਉੱਤੇ ਉਹਨਾਂ ਨੇ ਨਜ਼ਰ ਰੱਖੀ, ਇਸ ਦੀ ਸਮੀਖਿਆ ਕੀਤੀ ਤੇ ਫਿਰ 10 ਸਪਤੰਬਰ ਨੂੰ ਉਹਨਾਂ ਨੇ ਆਸਟ੍ਰੇਲੀਆਈ ਸਰਕਾਰ ਦੀ ਏਜੰਸੀ ਦੇ ਨਾਲ ਈਮੇਲ ਇਨਬੋਕਸ ਦੇ ਵਿੱਚ ਇਸ ਦੀ ਜਾਣਕਾਰੀ ਭੇਜ ਦਿੱਤੀ। ਸਰਵਿਸਿਜ਼ ਆਸਟ੍ਰੇਲੀਆ ਨੇ 5 ਦਿਨ ਬਾਅਦ ਇਸ ਈਮੇਲ ਨੂੰ ਸਾਈਬਰ ਸੁਰੱਖਿਆ ਸੈੱਲ ਦੇ ਕੋਲ ਭੇਜਿਆ। ਉਸ ਤੋਂ ਬਾਅਦ ਇੱਕ ਸਰਕਾਰ

0: $2.37 ਪ੍ਰਤੀ ਲੀਟਰ ਤੇਲ ਦੀ ਕੀਮਤ ਹੋਵੇ ਤੇ ਟਾਟਾ ਰੈਵ ਵਰਗੀ ਗੱਡੀ ਜਿਸਦਾ 55 ਲੀਟਰ ਦਾ ਟੈਂਕ ਹੈ ਉਸ ਚ ਤੇਲ ਭਰਾਉਣਾ $130.35 ਦਾ ਪੈ ਜਾਂਦਾ। ਇਹਦੇ ਵਿੱਚ $41 ਦਾ ਤਾਂ ਸਰਕਾਰ ਦੀ ਤਰਫ ਤੋਂ ਐਕਸਾਈਜ਼, ਫਿਊਲ ਐਕਸਾਈਜ਼, GST ਇਹ ਵਸੂਲੇ ਜਾਂਦੇ ਨੇ। ਔਰ ਇਸੇ ਤਰੀਕੇ ਦੇ ਨਾਲ ਜੇਕਰ ਵੀਰਵਾਰ ਦੇ ਦਿਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ $2.92 ਪ੍ਰਤੀ ਲੀਟਰ ਡੀਜ਼ਲ ਦੀ ਕੀਮਤ ਚੱਲ ਰਹੀ ਸੀ। ਫੋਰਡ ਰੇਂਜਰ ਜਾਂ ਟੋਇਟਾ ਹਾਈਲਕਸ ਵਰਗੀਆਂ ਗੱਡੀਆਂ ਦੇ ਵਿੱਚ 80 ਲੀਟਰ ਦਾ ਜਿੱਥੇ ਟੈਂਕ ਹੁੰਦਾ ਡੀਜ਼ਲ ਫੁੱਲ ਕਰਾਉਣ ਦੇ ਵਿੱਚ $233.07 ਲੱਗ ਜਾਂਦੇ ਨੇ। ਅਜੇ ਚ $64.20 ਜਿਹੜੇ ਨੇ ਉਹ ਫੈਡਰਲ ਟੈਕਸ ਦੇ ਰੂਪ ਦੇ ਵਿੱਚ ਹੀ ਕਿਸੇ ਵਿਅਕਤੀ ਨੂੰ ਦੇਣੇ ਪੈਂਦੇ ਨੇ। ਤੇ ਉਧਰ ਟੋਇਟਾ ਲੈਂਡ ਕਰੂਜ਼ਰ ਦਾ 110 ਲੀਟਰ ਦਾ ਜਿਹੜਾ ਡੀਜ਼ਲ ਕਪੈਸਿਟੀ ਵਾਲਾ ਟੈਂਕ ਹੈ ਉਸ ਚ $321 ਦਾ ਡੀਜ਼ਲ ਪੈ ਜਾਂਦਾ, ਯਾਨੀ ਕਿ $90 ਫਿਊਲ ਟੈਕਸ ਦੇ ਰੂਪ ਦੇ ਵਿੱਚ ਕੋਈ ਵਿਅਕਤੀ ਜਾਂ ਟ੍ਰੇਡੀ ਜਾਂ ਕੋਈ ਵੀ ਜਿਹੜਾ ਵਾਹਨ ਚਾਲਕ ਹੈ ਉਹ ਸਰਕਾਰ ਨੂੰ ਅਦਾ ਕਰ ਰਿਹਾ। ਇਸ ਕਰਕੇ ਸਰਕਾਰ ਨੂੰ ਇਹ ਫਿਊਲ ਐਕਸਾਈਜ਼ ਦੇ ਵਿੱਚ ਕਟੌਤੀ ਕਰਨੀ ਚਾਹੀਦੀ ਹੈ। ਇਹ ਪਹਿਲਾਂ ਵੀ ਆਸਟ੍ਰੇਲੀਆ ਸਰਕਾਰ ਨੇ ਕੀਤਾ ਸੀ, ਆਸਟ੍ਰੇਲੀਆ ਸਰਕਾਰ ਦੇ ਲਈ ਸੰਭਵ ਹੈ ਪਰ ਇਹ ਬਹੁਤਾ ਚਿਰ ਤੱਕ ਨਹੀਂ ਚੱਲ ਸਕਦਾ। ਆਸਟ੍ਰੇਲੀਆ ਸਰਕਾਰ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਫਿਊਲ ਟੈਕਸ ਜਿਹੜਾ ਉਹ ਅਗਸਤ ਮਹੀਨੇ ਤੱਕ ਜਾਰੀ ਰਹੇਗਾ। ਹਾਲਾਂਕਿ ਦੂਸਰਿਆਂ ਦੇਸ਼ਾਂ ਦੇ ਵਿੱਚ ਆਸਟ੍ਰੇਲੀਆ ਦੇ ਨਾਲੋਂ ਸਸਤਾ ਫਿਊਲ ਕਿਵੇਂ ਵਿਕਦਾ ਇਸ ਦੇ ਉੱਤੇ ਵੀ ਬਹਿਸ ਉੱਠਣ ਲੱਗ ਪਈ ਹੈ। ਅਮਰੀਕਾ ਜਾਂ ਦੂਸਰੇ ਮੁਲਕਾਂ ਦੇ ਵਿੱਚ ਤਾਂ ਖੈਰ ਜਿਹੜਾ ਫਿਊਲ ਉੱਥੋਂ ਹੀ ਜਿਹੜਾ ਆਉਂਦਾ ਹੈ ਤੇ ਉੱਥੇ ਰਿਫਾਈਨ ਕਰਕੇ ਵੇਚਿਆ ਜਾਂਦਾ, ਪਰ ਫਿਜੀ, ਨਿਊਜ਼ੀਲੈਂਡ ਤੇ ਜਾਪਾਨ ਵਰਗੇ ਮੁਲਕ ਜੋ ਆਸਟ੍ਰੇਲੀਆ ਦੀ ਤਰ੍ਹਾਂ ਹੀ ਇਸ ਧੁਰੇ ਦੇ ਉੱਤੇ ਮੌਜੂਦ ਨੇ ਧਰਤੀ ਦੇ, ਔਰ ਉੱਥੇ ਫਿਊਲ ਜਿਹੜਾ ਉਹ ਆਸਟ੍ਰੇਲੀਆ ਦੇ ਨਾਲੋਂ ਸਸਤਾ ਹੈ। ਇਸੇ ਕਰਕੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ GST ਜਿਹੜਾ ਬੇਹਿਸਾਬ ਤਰੀਕੇ ਦੇ ਨਾਲ ਲਗਾਇਆ ਜਾਂਦਾ ਫਿਊਲ ਦੇ ਉੱਤੇ ਉਸ ਨੂੰ ਘੱਟ ਕੀਤਾ ਜਾਵੇ। ਸੜਕੀ ਹਾਦਸਿਆਂ ਦੇ ਨਾਲ ਜੁੜੀਆਂ ਖਬਰਾਂ ਜਿੱਥੇ NSW ਤੋਂ ਪਹਿਲਾਂ ਖਬਰ, ਰੈਡਫਰਨ ਨਾਮ ਦੇ ਇਲਾਕੇ ਦੇ ਵਿੱਚ ਜਿਹੜਾ ਸਿਟੀ ਦੇ ਨਾਲ ਲੱਗਦਾ ਉੱਥੇ ਪੁਲਿਸ ਥਾਣੇ ਤੋਂ ਥੋੜੀ ਹੀ ਦੂਰ ਮਹਿਜ਼ 100 ਮੀਟਰ ਦੀ ਦੂਰੀ ਦੇ ਉੱਤੇ ਇੱਕ ਮਹਿਲਾ ਕਾਂਸਟੇਬਲ ਤੇ ਇੱਕ ਪੁਰਸ਼ ਕਾਂਸਟੇਬਲ ਆਪਣੀ ਕਾਰ ਦੇ ਵਿੱਚ ਜਦੋਂ ਪੁਲਿਸ ਥਾਣੇ ਵਾਪਸ ਪਰਤ ਰਹੇ ਸੀ ਤਾਂ ਅਚਾਨਕ ਉਹਨਾਂ ਦੀ ਤੇਜ਼ ਰਫ਼ਤਾਰ ਕਾਰ ਜਿਹੜੀ ਉਹ ਸੰਤੁਲਨ ਖੋ ਬੈਠੀ ਤੇ ਗਿਬਸਨ ਸਟਰੀਟ ਦੇ ਉੱਤੇ ਇੱਕ ਦਰਖਤ ਦੇ ਨਾਲ ਜਾ ਟਕਰਾਈ। ਫੀਮੇਲ ਕਾਂਸਟੇਬਲ ਦੀ ਮੌਕੇ ਦੇ ਉੱਤੇ ਮੌਤ ਹੋਈ ਦੱਸੀ ਗਈ ਹੈ। ਜਿਹੜਾ ਮੇਲ ਕਾਂਸਟੇਬਲ ਸੀ ਉਸਨੂੰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹਾਲਤ ਚ ਰਾਇਲ ਪ੍ਰਿੰਸ ਐਲਫਰਡ ਹਸਪੀਟਲ ਭਰਤੀ ਕੀਤਾ ਗਿਆ। ਦੱਸਦੀ ਕਿ ਵੌਕਸਵੈਗਨ ਟਿਗਨ ਪੂਰੀ ਤਰ੍ਹਾਂ ਦੇ ਨਾਲ ਨਸ਼ਟ ਹੋ ਗਈ ਸੀ ਇਸ ਹਾਦਸੇ ਤੋਂ ਬਾਅਦ। ਇਸ ਘਟਨਾ ਤੋਂ ਬਾਅਦ NSW ਦੀ ਪੁਲਿਸ ਐਸੋਸੀਏਸ਼ਨ ਦੀ ਤਰਫ ਤੋਂ ਆਪਣੀ ਸਾਥੀ ਕਰਮਚਾਰੀ ਦੀ ਮੌਤ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਅੱਜ ਸਵੇਰ ਵੇਲੇ NSW ਦੇ ਪ੍ਰੀਮੀਅਰ ਕ੍ਰਿਸ ਮਿੰਜ਼ ਨੇ ਵੀ ਸੋਸ਼ਲ ਮੀਡੀਆ ਤੇ ਇਹ ਖ਼ਬਰ ਸਾਂਝੀ ਕੀਤੀ ਤੇ ਕਿਹਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਸਰਕਾਰ ਜਿਹੜੀ ਹੈ ਇਸ ਪੁਲਿਸ ਕਰਮਚਾਰੀ ਦੇ ਨਾਲ, ਉਹਨਾਂ ਦੇ ਪਰਿਵਾਰ ਦੇ ਨਾਲ ਤੇ ਜਿਹੜਾ ਮਹਿਕਮੇ ਦੇ ਨਾਲ ਖੜੀ ਹੈ। ਦੂਸਰੇ ਪਾਸੇ ਇੱਕ ਘਟਨਾ ਵਿਕਟੋਰੀਆ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਮਲਟੀਪਲ ਇੰਜਰੀਜ਼ ਦੀਆਂ ਖ਼ਬਰਾਂ ਸਾਹਮਣੇ ਆਈਆਂ, ਇੱਕ ਮਹਿਲਾ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਵਿਕਟੋਰੀਆ ਦੇ 11 ਰੇਂਜਿਸ ਦੇ ਵਿੱਚ ਮੈਲਬਾ ਹਾਈਵੇ ਦੇ ਉੱਤੇ ਇਹ ਘਟਨਾ ਵਾਪਰੀ ਜਿੱਥੇ ਇਹ ਬੱਸ ਇੱਕ ਨੀਲੇ ਰੰਗ ਦੀ ਟੋਇਟਾ ਦੇ ਨਾਲ ਟਕਰਾਉਣ ਤੋਂ ਬਾਅਦ ਸੜਕ ਦੇ ਥੋੜਾ ਜਿਹਾ ਨੀਵਾਂ ਜਿਹੜਾ ਇੱਕ ਢਲਾਣ ਬਣੀ ਹੋਈ ਸੀ ਉੱਥੇ ਜਾ ਕੇ ਡਿੱਗ ਪਈ। ਇਸ ਦਰਮਿਆਨ ਬੱਸ ਦੇ ਵਿੱਚ ਜਿਹੜੇ ਸਵਾਰ ਲੋਕ ਸੀ ਉਹਨਾਂ ਨੂੰ 21 ਮਰੀਜ਼ਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਕਈਆਂ ਦੀ ਹਾਲਤ ਗੰਭੀਰ ਦੱਸੀ ਗਈ ਹੈ। ਇਸ ਦੇ ਵਿੱਚੋਂ 50 ਸਾਲ ਦਾ ਇੱਕ ਵਿਅਕਤੀ ਹੈ ਜਿਹੜਾ ਉਸਨੂੰ ਏਅਰ ਐਂਬੂਲੈਂਸ ਦੇ ਜ਼ਰੀਏ ਬੌਕਸਹਿਲ ਹਸਪੀਟਲ ਵੀ ਭਰਤੀ ਕੀਤਾ ਗਿਆ ਹੈ। ਮ੍ਰਿਤਕ ਮਹਿਲਾ ਦੀ ਪਛਾਣ ਹਾਲੇ ਨਸ਼ਰ ਨਹੀਂ ਕੀਤੀ ਗਈ ਹੈ। ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
3: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ
4: ਕੀ ਹੋਇਆ
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
4: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-93-33
4: ਜਾਂ ਈਮੇਲ info@vyimmigration.com.au
3: ਯਾਦ ਰੱਖੋ 9077973
4: VY Immigration and Education Consultant
3: ਹਰ ਕਦਮ ਤੁਹਾਡੇ ਨਾਲ
5: Smith's Lane by Movec ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvec.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ
1: ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ ਤੁੰਨਾ ਜੁਐਲਰਸ ਭਰੋਸੇ ਦੀ ਨਿਸ਼ਾਨੀ
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au
1: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ ਮੌਰਗੇਜ ਰੀਫਾਈਨਾਂਸ ਕਰਵਾਣੀ ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ ਤਾਂ ਟੈਨਸ਼ਨ ਕਿਉਂ ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ ਲੋ ਕ੍ਰੈਡਿਟ ਸਕੋਰ ਵੈਲਕਮ ਕਾਲ ਰਾਜ 0494-763-700 ਔਰ ਵਟਸਐਪ ਟੂ ਫੋਲਡ ਲੈਂਡਿੰਗ
2: ਸੋਨਾ ਚਾਹੀਦਾ
3: ਭਰੋਸਾ ਚਾਹੀਦਾ
2: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁਕ ਕਾਲ 0493-536-042 ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
6: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰਿਗਨੀਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰਿਗਨੀਨਾ ਵਿੱਚ
2: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ BYD C-Line 7 ਪ੍ਰੀਮੀਅਮ ਸਿਰਫ $54,990 BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900 ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ ਡਿਲੀਵਰੀ 31 October 2026 ਤੱਕ ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ
6: ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
8: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
9: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
8: ਫਿਰ ਲਵਾਈਏ ਕਿੱਥੋਂ?
9: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
8: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
10: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
11: ਹਾਂਜੀ ਰੇਡੀਓ,
12: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
13: ਰੇਡੀਓ ਹਾਂਜੀ 1674, ਆਸ ਕਰਦੇ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਜਪਾਨ ਦੇ ਵਿੱਚ ਇੱਕ ਫਕੀਰ ਹੋਇਆ, ਸੰਤ ਹੋਇਆ, ਨਾਂ ਸੀ ਰਜਾਈ। ਬੜੇ ਬੜੇ ਲੋਕ ਦੂਰੋਂ ਦੂਰੋਂ ਇਹਦੇ ਕੋਲ ਆਉਂਦੇ, ਆਪਣੇ ਮਨ ਦੀ ਗੱਲ ਰੱਖਦੇ। ਬਹੁਤੇ ਕਹਿੰਦੇ ਨੇ ਕਿ ਸਾਨੂੰ ਜਵਾਬ ਨਹੀਂ ਮਿਲਦਾ, ਬੋਲ ਕੇ ਕਦੀ ਰਜਾਈ ਨੇ ਨਹੀਂ ਕੁਛ ਕਿਹਾ, ਪਰ ਸਕੂਨ ਬਹੁਤ ਮਿਲ ਜਾਂਦਾ। ਜਾ ਕੇ ਸਿਰਫ ਆਪਾਂ ਉਹਨੂੰ ਆਪਣੀ ਗੱਲ ਦੱਸਦੇ ਹਾਂ, ਉਹ ਸੁਣਦਾ, ਪਰ ਬਹੁਤੀ ਵਾਰੀ ਅੱਗੋਂ ਜਵਾਬ ਨਹੀਂ ਦਿੰਦਾ, ਬੋਲਦਾ ਨਹੀਂ ਹੈ। ਪਰ ਉਹਦੇ ਬਿਨਾਂ ਬੋਲਿਆਂ ਹੀ ਸਾਡੇ ਦੁੱਖ ਕੱਟੇ ਜਾਂਦੇ ਨੇ, ਇਸ ਕਰਕੇ ਲੋਕ ਜਾਂਦੇ ਅਤੇ ਆਪਣੀ ਗੱਲ ਰੱਖਦੇ। ਉਸ ਰਾਜ ਦਾ ਰਾਜਾ ਵੀ ਇੱਕ ਦਿਨ ਪਹੁੰਚਿਆ, ਕਹਿਣ ਲੱਗਾ, ਸੰਤ ਜੀ, ਮੈਂ ਬੜਾ ਕੁਛ ਦਿਨਾਂ ਤੋਂ ਦੁਵਿਧਾ ਦੇ ਵਿੱਚ ਹਾਂ, ਮਨ ਕਿਸੇ ਪਾਸੇ ਟਿਕਦਾ ਨਹੀਂ, ਰਾਤ ਨੂੰ ਨੀਂਦ ਨਹੀਂ ਆਉਂਦੀ, ਇੱਕ ਬੇਚੈਨੀ ਜੀ ਰਹਿੰਦੀ ਹੈ। ਮੈਂ ਸੋਚਦਾ ਤੁਹਾਡੇ ਨਾਲ ਥੋੜ੍ਹੇ ਦਿਨ ਇੱਥੇ ਰਹਿ ਕੇ ਧਿਆਨ ਲਾਉਣਾ ਹੀ ਸਿੱਖ ਲਵਾਂ, ਕਿਸੇ ਪਾਸੇ ਧਿਆਨ ਲੱਗਦਾ ਨਹੀਂ ਹੈ। ਰਜਾਈ ਚੁੱਪ ਕਰਕੇ ਸਾਰੀਆਂ ਗੱਲਾਂ ਸੁਣਦਾ ਰਿਹਾ ਅਤੇ ਅਖੀਰ ਦੇ ਵਿੱਚ ਕਹਿਣ ਲੱਗਾ, ਜੇ ਚੁੱਪ ਰਹਿ ਸਕਦਾ ਤਾਂ 7 ਦਿਨ ਇੱਥੇ ਰਹਿ ਸਕਦਾ। ਇੰਨਾ ਕਹਿ ਕੇ ਫੇਰ ਚੁੱਪ। ਨਾਲਦਿਆਂ ਨੇ ਦੱਸਿਆ ਕਿ ਹੁਣ ਤੈਨੂੰ ਮੌਨ ਰੱਖਣਾ ਪੈਣਾ, ਜਦੋਂ ਫਕੀਰ ਦੀ ਵਾਕੇ ਮੰਨਣਾ ਚਾਹੁੰਦਾ ਤੇ ਇੱਥੇ 7 ਦਿਨਾਂ ਦੇ ਲਈ ਤੂੰ ਕੁਛ ਬੋਲਣਾ ਨਹੀਂ। ਪਰ ਇਹ ਤਾਂ ਕੰਮ ਬੜਾ ਔਖਾ ਸੀ। ਘੰਟਾ ਕੁ ਲੰਘਿਆ, ਰਾਜੇ ਦਾ ਜੀ ਕਰੇ ਮੈਂ ਕਿਸੇ ਨਾਲ ਆਪਣੇ ਮਨ ਦੇ ਸਵਾਲ ਸਾਂਝੇ ਕਰਾਂ। ਬੜੇ ਸਾਰੇ ਸਵਾਲ ਮਨ ਦੇ ਵਿੱਚ ਉੱਠ ਰਹੇ ਸੀ, ਰਜਾਈ ਮੇਰੇ ਨਾਲ ਜ਼ਿਆਦਾ ਬੋਲਿਆ ਕਿਉਂ ਨਹੀਂ, ਇਹਨੂੰ ਮੇਰੇ ਨਾਲ ਹੋਰ ਗੱਲ ਕਰਨੀ ਚਾਹੀਦੀ ਸੀ, ਕੀ ਇਹਨੂੰ ਪਤਾ ਵੀ ਹੈ ਮੈਂ ਇਸ ਰਾਜ ਦਾ ਰਾਜਾ, ਇੱਥੇ ਕੀ ਲੋਕਾਂ ਨੂੰ ਤਕਲੀਫਾਂ ਨੇ, ਕੀ ਤੁਰਸ਼ੀਆਂ ਨੇ, ਜੇ ਮੈਂ ਉਹ ਦੂਰ ਕਰ ਦੇਵਾਂ ਕੀ ਉਹਦਾ ਮੈਨੂੰ ਪੁੰਨ ਮਿਲੂਗਾ, ਕੀ ਮੈਂ 7 ਦਿਨਾਂ ਦੀ ਬਜਾਏ 5 ਦਿਨ ਰਹਿ ਸਕਦਾ, ਕੀ ਮੈਂ ਆਪਣੇ ਕਿਸੇ ਹੋਰ ਘਰ ਦੇ ਜੀ ਨੂੰ ਨਾਲ ਰੱਖ ਸਕਦਾ। ਅਨੇਕਾਂ ਤਰ੍ਹਾਂ ਦੇ ਸਵਾਲ ਮਨ ਦੇ ਵਿੱਚ ਆਉਂਦੇ ਨੇ, ਪਰ ਹੁਣ ਵਚਨ ਦਾ ਬੱਧਾ ਬੋਲ ਨਹੀਂ ਸਕਦਾ। ਘੰਟਾ ਲੰਘ, 2 ਘੰਟੇ ਲੰਘ, ਜੀ ਬਹੁਤ ਕਰਦਾ ਕਿ ਮੈਂ ਬੋਲਾਂ ਕਿਸੇ ਦੇ ਨਾਲ। ਕਹਿੰਦੇ ਨੇ ਮਨ ਦੇ ਵਿੱਚ ਜਦੋਂ ਤੁਹਾਡੇ ਵਿਚਾਰ ਆਉਂਦੇ ਨੇ, ਉਹ ਜੇ ਤੁਸੀਂ ਬਾਹਰ ਕਿਸੇ ਨਾਲ ਨਹੀਂ ਸਾਂਝੇ ਕਰਦੇ ਤਾਂ ਤੁਹਾਨੂੰ ਅੰਦਰੋਂ ਅੰਦਰ ਹੀ ਹੌਲ ਪੈਣੇ ਸ਼ੁਰੂ ਹੋ ਜਾਂਦੇ ਨੇ। ਇੱਦਾਂ ਲੱਗਦਾ ਕਿ ਬਹੁਤ ਕੁਛ ਤੁਸੀਂ ਆਪਣੇ ਅੰਦਰ ਡੱਕਿਆ, ਤੁਸੀਂ ਪਾਟ ਜਾਓਗੇ। ਇਸੇ ਤਰ੍ਹਾਂ ਦੇ ਨਾਲ ਰਾਜੇ ਦਾ ਬੁਰਾ ਹਾਲ ਹੈ। ਸਾਰਾ ਦਿਨ ਲੰਘਿਆ, ਸ਼ਾਮਾਂ ਤੱਕ ਫੈਸਲਾ ਕੀਤਾ ਕਿ ਮੈਂ ਵਾਪਸ ਚਲੇ ਜਾਵਾਂ। ਵਾਪਸ ਜਾਣ ਦਾ ਮਨ ਬਣਾਇਆ, ਫਿਰ ਸੋਚਦਾ ਨਹੀਂ। ਹੋ ਸਕਦਾ ਕੁਛ ਫਕੀਰ ਦੀ ਰਮਜ ਹੋਵੇ, ਇੱਕ ਦਿਨ ਲੰਘ, ਦੋ ਦਿਨ, ਚਾਰ ਦਿਨ। ਹੌਲੀ ਹੌਲੀ ਰਾਜੇ ਨੂੰ ਮਜ਼ਾ ਆਉਣ ਲੱਗ ਪਿਆ। ਰਾਜਾ ਮਹਿਸੂਸ ਕਰ ਰਿਹਾ ਹੈ ਕਿ ਉਹਦਾ ਅੰਦਰ ਥੋੜ੍ਹਾ ਹਲਕਾ ਹੋ ਗਿਆ, ਵਿਚਾਰ ਜਿਹੜੇ ਮਨ ਦੇ ਵਿੱਚ ਆ ਰਹੇ ਸੀ। ਇੱਕ ਵਾਰੀ ਉਹ ਆਪਣੇ ਪੀਕ ਦੇ ਉੱਤੇ ਪਹੁੰਚੇ ਨੇ, ਪਤਾ ਨਹੀਂ ਕਿੰਨੀਆਂ ਕੁ ਚੀਜ਼ਾਂ, ਕਿੰਨੇ ਕੁ ਵਿਚਾਰ ਮਨ ਦੇ ਵਿੱਚ ਆਉਂਦੇ ਨੇ, ਪਰ ਹੁਣ ਉਹ ਮੱਠੇ ਪੈਣੇ ਸ਼ੁਰੂ ਹੋ ਗਏ ਨੇ। ਆਪਣੇ ਆਪ ਹੀ ਰਾਜਾ ਇਹ ਸੋਚਦਾ ਕਿ ਇਹ ਕੋਈ ਬਹੁਤਾ ਜ਼ਰੂਰੀ ਵੀ ਨਹੀਂ, ਜੇ ਮੈਂ ਨਹੀਂ ਕਿਸੇ ਨਾਲ ਕੀਤੀ ਤਾਂ ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ। ਰਾਜਾ ਆਪਣੇ ਆਪ ਦੇ ਨਾਲ ਸਵਾਲ ਕਰਦਾ, ਆਪਣੇ ਆਪ ਨੂੰ ਜਵਾਬ ਦਿੰਦਾ, ਇੱਥੇ ਕੋਈ ਸੁਣਨ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ, ਸਿਰਫ ਵੇਖ ਸਕਦਾ ਆਸ ਪਾਸ ਤੁਰੇ ਫਿਰਦੇ ਹੋਰ ਲੋਕਾਂ ਨੂੰ, ਇਹਨਾਂ ਕੁਦਰਤ ਨਜ਼ਾਰਿਆਂ ਨੂੰ, ਪਰ ਕਿਸੇ ਨਾਲ ਗੱਲ ਨਹੀਂ ਕਰ ਸਕਦਾ। ਇਸੇ ਤਰ੍ਹਾਂ ਦੇ ਨਾਲ ਕਹਿੰਦੇ ਨੇ 7 ਦਿਨ ਪੂਰੇ ਹੁੰਦਿਆਂ ਹੁੰਦਿਆਂ ਜਿਹੜੇ ਮਨ ਦੇ ਵਿੱਚ ਉਹ ਇਹ ਸੋਚ ਰਿਹਾ ਸੀ ਕਿ ਮੈਂ ਆਹ ਵੀ ਸਵਾਲ ਪੁੱਛੂੰਗਾ, 7 ਦਿਨ ਪੂਰੇ ਹੋ ਲੈਣਗੇ ਅਤੇ ਮੈਂ ਆਹ ਵੀ ਗੱਲ ਕਰੂੰਗਾ, ਪਰ 7ਵੇਂ ਦਿਨ ਤੱਕ ਕੋਈ ਸਵਾਲ ਹੀ ਨਹੀਂ ਰਿਹਾ। ਅੱਜ ਇੱਕ ਵਾਰੀ ਫਿਰ ਉਹ ਰਜਾਈ ਦੇ ਸਾਹਮਣੇ ਆਇਆ, ਚਿਹਰੇ ਦੇ ਉੱਤੇ ਇੱਕ ਅਜੀਬ ਜਿਹੀ ਮੁਸਕਰਾਹਟ ਆ, ਜਿੱਦਾਂ ਸਮਝ ਗਿਆ ਹੋਵੇ ਉਹ ਮੈਨੂੰ ਕੀ ਕਹਿਣਾ ਚਾਹ ਰਿਹਾ ਸੀ। ਕਹਿੰਦੇ ਨੇ ਨਾ ਉਹਨੇ ਕੁਛ ਬੋਲ ਕੇ ਪੁੱਛਿਆ ਤੇ ਨਾ ਹੀ ਰਜਾਈ ਨੇ ਦੱਸਿਆ। ਰਾਜਾ ਜੋ ਚਾਹੁੰਦਾ ਸੀ ਉਹ ਉਹਨੂੰ ਮਿਲ ਚੁੱਕਾ। ਰਾਜੇ ਨੂੰ ਪਤਾ ਲੱਗ ਗਿਆ ਸੀ ਕਿ ਕਿੱਦਾਂ ਧਿਆਨ ਲਾਉਣਾ, ਰਾਜੇ ਨੂੰ ਪਤਾ ਲੱਗ ਗਿਆ ਕਿ ਮੈਡੀਟੇਸ਼ਨ ਚੀਜ਼ ਕੀ ਹੁੰਦੀ ਹੈ, ਰਾਜੇ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਕੀ ਕਰ ਸਕਦਾ, ਮੇਰਾ ਕਿਹੜੀ ਚੀਜ਼ ਦੇ ਵਿੱਚ ਹੱਲ ਹੈ, ਫਕੀਰ ਨੇ ਮੈਨੂੰ ਕਿਹੜੀ ਗੱਲ ਕੀਤੀ ਹੈ। ਸਿਰਫ ਚੁੱਪ ਰਹਿ ਕੇ, ਚੁੱਪ ਰਹਿਣ ਦੇ ਵਿੱਚ ਕਹਿੰਦੇ ਨੇ ਕਿ ਇੰਨੀ ਵੱਡੀ ਸ਼ਕਤੀ ਹੈ, ਪਰ ਕੋਈ ਰਹਿ ਨਹੀਂ ਸਕਦਾ, ਇਹ ਕਹਿਣ ਦੀਆਂ ਗੱਲਾਂ ਨੇ, ਪਰ ਚੁੱਪ ਰਹਿਣਾ ਬਹੁਤ ਔਖਾ। ਤੁਹਾਡੇ ਮਨ 'ਚ ਆਇਆ ਹੋਵੇ ਵਿਚਾਰ, ਤੁਸੀਂ ਕਿਸੇ ਨਾਲ ਕਰ ਨਾ ਸਕੋ, ਇਹ ਦੁੱਧ ਨੂੰ ਉਬਾਲੇ ਵਰਗੀ ਗੱਲ ਹੈ, ਉਬਾਲਾ ਆ ਰਿਹਾ ਹੋਵੇ ਅਤੇ ਤੁਸੀਂ ਉੱਤੇ ਢੱਕਣ ਦੇ ਕੇ ਰੱਖਿਆ ਹੋਵੇ, ਉਸ ਤਰ੍ਹਾਂ ਦੀ ਅਵਸਥਾ ਹੁੰਦੀ ਹੈ ਜਦੋਂ ਕਿਸੇ ਦੇ ਵਿਚਾਰ ਨੂੰ ਤੁਸੀਂ ਅੰਦਰੇ ਢੱਕਣ ਦੀ ਕੋਸ਼ਿਸ਼ ਕਰਦੇ ਹੋ, ਜਾਂ ਆਪਣੇ ਵਿਚਾਰ ਨੂੰ ਤੁਸੀਂ ਅੰਦਰੇ ਢੱਕਣ ਦੀ ਕੋਸ਼ਿਸ਼ ਕਰਦੇ ਹੋ, ਪਰ ਜੇ ਤੁਸੀਂ ਢੱਕਣ 'ਚ ਕਾਮਯਾਬ ਹੋ ਜਾਂਦੇ ਹੋ ਤਾਂ ਉਸ ਤੋਂ ਬਾਅਦ ਕਹਿੰਦੇ ਨੇ ਕਿ ਇੱਕ ਅਜੀਬ ਤਰ੍ਹਾਂ ਦੀ ਤੁਸੀਂ ਆਪਣੇ ਵਿੱਚ ਤਬਦੀਲੀ ਵੇਖਦੇ ਹੋ। ਖੈਰ ਕਿਸੇ ਨੇ ਕਰਕੇ ਵੇਖਣਾ ਹੋਵੇ ਤਾਂ ਟਰਾਈ ਕਰਕੇ ਵੇਖ ਸਕਦਾ। ਬੜੀਆਂ ਸਾਰੀਆਂ ਸਮੱਸਿਆਵਾਂ ਸਾਡੇ ਬੋਲਣ ਕਰਕੇ ਪੈਦਾ ਹੁੰਦੀਆਂ ਨੇ। ਜਦੋਂ ਆਪਾਂ ਬਹੁਤ ਜ਼ਿਆਦਾ ਬੋਲਦੇ ਹਾਂ, ਸਾਰਾ ਦਿਨ ਬੋਲਦੇ ਹਾਂ, ਲੋੜ ਤੋਂ ਵੱਧ ਬੋਲਦੇ ਹਾਂ, ਇੱਕ ਵਾਰੀ ਆਪਾਂ ਬੋਲ ਦਿੰਦੇ ਹਾਂ ਤਾਂ ਫਿਰ ਉਹ ਬੋਲੇ ਦੇ ਉੱਤੇ ਵਾਰ ਵਾਰ ਆਪਾਂ ਸੋਚਦੇ ਹਾਂ, ਆਹ ਚੀਜ਼ ਗਲਤ ਤਾਂ ਨਹੀਂ ਮੈਂ ਕਹਿ ਦਿੱਤੀ, ਕਿ ਆਹ ਚੀਜ਼ ਵਾਕਈ ਵਾਜਬ ਸੀ, ਕਿ ਇਸ ਚੀਜ਼ ਦੇ ਕਰਕੇ ਮੇਰੇ ਕਿਸੇ ਦੇ ਨਾਲ ਸੰਬੰਧ ਤਾਂ ਨਹੀਂ ਖਰਾਬ ਹੋ ਜਾਣਗੇ, ਆਹ ਜਿਹੜੀ ਗੱਲ ਅੱਜ ਮੈਂ ਕਹੀ ਹੈ ਕੀ ਕੋਈ ਅੱਗੇ ਤਾਂ ਨਹੀਂ ਕਰ ਦੂਗਾ ਕਿਸੇ ਨਾਲ, ਇਹ ਮੇਰੀ ਕੀਤੀ ਗੱਲ ਦੇ ਕਰਕੇ ਮੇਰੇ ਘਰ ਦਾ, ਮੇਰੇ ਆਪਣੇ ਆਪ ਦਾ ਤਮਾਸ਼ਾ ਤਾਂ ਨਹੀਂ ਬਣੂਗਾ, ਇਹ ਮੇਰੀ ਕੀਤੀ ਗੱਲ ਨੂੰ ਕਿਤੇ ਇਹਨੇ ਰਿਕਾਰਡ ਤਾਂ ਨਹੀਂ ਕਰ ਲਿਆ। ਪਤਾ ਨਹੀਂ ਕਿੱਦਾਂ ਕਿੱਦਾਂ ਦੇ ਵਿਚਾਰ ਨਿਰਭਰ ਕਰਦਾ ਕਿ ਤੁਸੀਂ ਕੀ ਗੱਲ ਕੀਤੀ ਹੈ, ਛੋਟੀ ਤੋਂ ਲੈ ਕੇ ਵੱਡੀ ਹਰ ਇੱਕ ਤਰ੍ਹਾਂ ਦੀ ਗੱਲ ਜਦੋਂ ਤੁਸੀਂ ਕਿਸੇ ਦੇ ਨਾਲ ਕਰਦੇ ਹੋ, ਪਹਿਲੀ ਗੱਲ ਤਾਂ ਆਪਾਂ ਉਹ ਗੱਲਾਂ ਕਰਨ ਦੇ ਵਿੱਚ ਟਾਈਮ ਖਰਾਬ ਕਰਦੇ ਹਾਂ, ਅਤੇ ਦੂਜੀ ਗੱਲ ਫਿਰ ਸੋਚ ਵਿਚਾਰ ਦੇ ਉੱਤੇ ਕਿ ਕਿਉਂ ਕੀਤੀ, ਅਤੇ ਅਗਲੀ ਵਾਰ ਫਿਰ ਆਪਾਂ ਦੁਬਾਰਾ ਕਿਸੇ ਨਾਲ ਕਰਦੇ ਹਾਂ। ਹੁਣ ਇਹਦਾ ਮਤਲਬ ਇਹ ਵੀ ਨਹੀਂ ਕਿ ਕਿਸੇ ਦੇ ਨਾਲ ਨਾ ਬੋਲੋ, ਇਹਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਬਿਲਕੁਲ ਹੀ ਚੁੱਪ ਹੋ ਜਾਓ, ਪਰ ਕਹਿੰਦੇ ਨੇ ਕਿ ਉਨਾ ਕੁ ਬੋਲੋ ਜਿੰਨੇ ਦੇ ਨਾਲ ਤੁਹਾਡਾ ਸਰਦਾ। ਬੋਲਣ ਦੇ ਨਾਲ ਕਹਿੰਦੇ ਨੇ ਐਨਰਜੀ ਵੇਸਟ ਹੁੰਦੀ ਹੈ, ਵੇਖਣ ਦੇ ਨਾਲ ਐਨਰਜੀ ਵੇਸਟ ਹੁੰਦੀ ਹੈ, ਬੋਲਣ ਦੇ ਨਾਲ ਹੁੰਦੀ ਹੈ, ਅਤੇ ਐਨਰਜੀ ਸਾਡੇ ਜੀਵਨ ਦੇ ਵਿੱਚ ਕੀ ਰੋਲ ਅਦਾ ਕਰਦੀ ਹੈ ਇਹ ਸ਼ਾਇਦ ਦੱਸਣ ਦੀ ਲੋੜ ਨਹੀਂ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇੱਕ ਗੱਡੀ ਨੂੰ ਇੱਕ ਕਾਰ ਨੂੰ ਚੱਲਣ ਦੇ ਲਈ ਐਨਰਜੀ ਚਾਹੀਦੀ ਹੈ, ਐਨਰਜੀ ਤੋਂ ਬਿਨਾਂ ਉਹ ਨਹੀਂ ਚੱਲ ਸਕਦੀ, ਉਸੇ ਤਰ੍ਹਾਂ ਸਾਡਾ ਸਰੀਰ ਹੈ, ਅਤੇ ਜਿੰਨੀ ਜ਼ਿਆਦਾ ਐਨਰਜੀ ਆਪਾਂ ਆਪਣੇ ਆਪ ਦੀ ਸੇਵ ਕਰਕੇ ਰੱਖਾਂਗੇ ਉਹਨਾਂ ਸਰੀਰ ਲੰਮਾ ਚੱਲਦਾ, ਵਧੀਆ ਚੱਲਦਾ। ਜਿੰਨੀ ਵੱਧ ਐਨਰਜੀ ਉਨੀ ਗੱਡੀ ਤੇਜ਼। ਸੋ ਬੋਲੋ, ਪਰ ਉਹਨਾਂ ਕੀ ਬੋਲੋ ਜਿੰਨੇ ਕਿਤੇ ਨਾਲ ਸਰਦਾ। ਲੋੜ ਤੋਂ ਵੱਧ ਬੋਲ ਕੇ ਇੱਕ ਤਾਂ ਬੋਲਣ ਦੇ ਉੱਤੇ ਸਮਾਂ ਖਰਾਬ, ਅਤੇ ਜੋ ਬੋਲਿਆ ਉਹਦੇ ਬਾਰੇ ਸੋਚ ਵਿਚਾਰ ਦੇ ਉੱਤੇ ਫਿਰ ਹੋਰ ਵਧੇਰੇ ਸਮਾਂ ਖਰਾਬ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਵਿਚਲਾ ਮਨੋਰਥ ਜ਼ਰੂਰ ਤੁਹਾਡੇ ਸਮਝ ਆਇਆ ਹੋਵੇਗਾ।
12: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਹੁਣ ਸਮਾਂ ਹੋ ਗਿਆ ਦੋਸਤੋ ਖਬਰਾਂ ਵੱਲ ਝਾਤ ਮਾਰਨ ਦਾ। ਤਰੀਕ ਹੈ ਅੱਜ 25 ਸਤੰਬਰ, ਦਿਨ ਹੈ ਸ਼ੁੱਕਰਵਾਰ ਤੇ ਸਾਡੇ ਨਾਲ ਅੱਜ ਦੀਆਂ ਖਬਰਾਂ ਦੀ ਸਾਂਝ ਪਾਉਣ ਲਈ ਹਮੇਸ਼ਾ ਦੀ ਤਰ੍ਹਾਂ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ ਗੌਤਮ ਕਪਿਲ ਜੀ। ਅਗਲੀ ਆਵਾਜ਼ ਗੌਤਮ ਕਪਿਲ ਜੀ ਦੀ ਹੋਏਗੀ ਜੀ। ਗੌਤਮ ਜੀ ਤੁਸੀਂ ਆਉਂਦੇ ਰਹੋ।
1: ਬਹੁਤ ਧੰਨਵਾਦ ਕ੍ਰਿਸ਼ਨਾ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਔਰ ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਵੱਲ ਵੀ ਜਾਂਦੇ ਹਾਂ। ਪਹਿਲੀ ਖਬਰ, ਵੈਸੇ ਤਾਂ ਦੁਨੀਆਂ ਭਰ ਦੇ ਵਿੱਚ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਨੇ, ਪਰ ਇਹ ਖਬਰ ਨੇਪਾਲ ਤੋਂ ਹੈ। ਨੇਪਾਲ ਦੇ ਵਿੱਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦੀ ਚੇਤਾਵਨੀ ਤੋਂ ਬਾਅਦ ਸਰਕਾਰ ਦੀ ਤਰਫ ਤੋਂ ਕਈ ਅਹਿਤਿਆਤੀ ਕਦਮ ਚੁੱਕੇ ਪਏ ਨੇ। ਅਸਲ ਦੇ ਵਿੱਚ ਨੇਪਾਲ ਦੇ ਅੰਦਰ ਪਿਛਲੇ ਦਿਨਾਂ ਦੇ ਦਰਮਿਆਨ ਜਿਹੜਾ ਕ੍ਰਿਸ਼ਨਾ ਜੀ ਥੋੜੀ ਆਵਾਜ਼ ਦੀ ਵੀ ਸਮੱਸਿਆ ਆ ਰਹੀ ਹੈ
0: ਜੀ। ਗੌਤਮ ਜੀ ਤੁਸੀਂ ਇਸ ਤਰ੍ਹਾਂ ਕਰੋ, ਇੱਕ ਵਾਰੀ ਦੁਬਾਰਾ ਮੇਰੇ ਨਾਲ ਕਨੈਕਟ ਕਰੋ, ਮਾਫ਼ ਕਰਨਾ ਦੋਸਤੋ, ਤੇ ਅਸੀਂ ਦੁਬਾਰਾ ਤੁਹਾਡੇ ਕੋਲ ਆਉਂਦੇ।

0: ਜੀ ਦੋਸਤੋ ਦੁਬਾਰਾ ਸਮਾਂ ਹੋ ਚੁੱਕਾ ਜੀ ਖਬਰਾਂ ਦਾ। ਗੌਤਮ ਜੀ ਤੁਸੀਂ ਆਉਣੇ ਰਹੋ।
1: ਬਹੁਤ ਧੰਨਵਾਦ ਕ੍ਰਿਸ਼ਨਾ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਜੀਆਂ ਨੂੰ। ਔਰ ਖਬਰਾਂ ਦੀ ਸ਼ੁਰੂਆਤ ਇੰਟਰਨੈਸ਼ਨਲ ਨਿਊਜ਼ ਦੇ ਨਾਲ ਔਰ ਪਹਿਲੀ ਖਬਰ ਨੇਪਾਲ ਦੇ ਨਾਲ ਜੁੜੀ ਹੋਈ ਜਿੱਥੇ ਨੇਪਾਲ ਦੇ ਵਿੱਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦੀ ਚੇਤਾਵਨੀ ਤੋਂ ਬਾਅਦ ਸਰਕਾਰ ਨੇ ਕਈ ਅਹਿਤਿਆਤੀ ਕਦਮ ਚੁੱਕੇ ਨੇ। ਨੇਪਾਲ ਦੇ ਵਿੱਚ ਅਲੱਗ ਅਲੱਗ ਹਿੱਸਿਆਂ ਦੇ ਅੰਦਰ ਯਾਤਰਾ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ। ਰਾਤ ਦੇ ਸਮੇਂ ਜਨਤਕ ਟਰਾਂਸਪੋਰਟੇਸ਼ਨ ਦੀਆਂ ਸੇਵਾਵਾਂ ਟਾਲ ਦਿੱਤੀਆਂ ਗਈਆਂ ਨੇ ਔਰ ਇਹਨਾਂ ਖੇਤਰਾਂ ਦੇ ਵਿੱਚ ਬਹੁਤ ਸਾਰੇ ਖੇਤਰਾਂ ਦੇ ਵਿੱਚ ਜਿਹੜੇ ਸਕੂਲ ਨੇ ਉਹ ਬੰਦ ਕਰ ਦਿੱਤੇ ਗਏ ਨੇ। ਨੇਪਾਲ 'ਚ ਮੌਸਮ ਮਹਿਕਮੇ ਦੇ ਮੁਤਾਬਕ ਜਿਹੜੇ ਪਰਬਤੀ ਇਲਾਕਿਆਂ ਦੇ ਵਿੱਚ ਟਰੈਕਿੰਗ ਕਰ ਰਹੇ ਲੋਕ ਨੇ ਉਹਨਾਂ ਨੂੰ ਵੀ ਸੁਰੱਖਿਅਤ ਥਾਵਾਂ ਦੇ ਉੱਤੇ ਚਲੇ ਜਾਣ ਦੀ ਅਪੀਲ ਕੀਤੀ ਗਈ ਹੈ। ਨਾਲ ਹੀ ਟਰੈਕਿੰਗ ਦੀ ਯੋਜਨਾ ਬਣਾ ਰਹੇ ਸੈਲਾਨੀਆਂ ਨੂੰ ਵੀ ਫਿਲਹਾਲ ਆਪਣੀ ਯਾਤਰਾ ਟਾਲਣ ਦੀ ਸਲਾਹ ਦਿੱਤੀ ਗਈ ਹੈ। ਅਲਰਟ ਅਜਿਹੇ ਸਮੇਂ 'ਚ ਜਾਰੀ ਕੀਤਾ ਗਿਆ ਜਦੋਂ 1 ਮਹੀਨੇ ਪਹਿਲਾਂ ਨੇਪਾਲ ਚੀਨ ਸਰਹੱਦ ਦੇ ਉੱਤੇ ਗਲੇਸ਼ੀਅਰ ਦੀ ਬਰਫ਼ ਟੁੱਟਣ ਦੇ ਨਾਲ ਕਈ ਭਿਆਨਕ ਫਲੈਸ਼ ਫਲੱਡ ਆਏ ਸੀ ਤੇ ਪਿੰਡਾਂ ਤੇ ਕਸਬਿਆਂ ਨੂੰ ਤਬਾਹ ਕਰ ਦਿੱਤਾ ਗਿਆ ਸੀ। ਉੱਥੇ ਅਮਰੀਕਾ ਤੋਂ ਅਗਲੀਆਂ ਖਬਰਾਂ ਜਿੱਥੇ ਯੂਨਾਈਟਿਡ ਨੇਸ਼ਨ ਦਾ ਜਨਰਲ ਅਸੈਂਬਲੀ ਸੈਸ਼ਨ ਚੱਲ ਰਿਹਾ ਹੈ ਔਰ ਇਸ ਦਰਮਿਆਨ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦਾ ਵੀਰਵਾਰ ਦੇ ਦਿਨ ਵਾਈਟ ਹਾਊਸ ਪਹੁੰਚਣ ਦੇ ਉੱਤੇ ਸਵਾਗਤ ਕੀਤਾ ਗਿਆ ਔਰ ਐਸਾ ਸਵਾਗਤ ਕੀਤਾ ਗਿਆ ਜਿਹੜਾ ਅਮਰੀਕਾ ਨੇ ਪਿਛਲੇ ਕਈ ਦਹਾਕਿਆਂ 'ਚ ਅੱਜ ਤੱਕ ਕਦੇ ਕਿਸੇ ਲੀਡਰ ਦਾ ਨਹੀਂ ਕੀਤਾ ਹੈ। ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੂੰ ਗਰਮਜੋਸ਼ੀ ਦੇ ਨਾਲ ਜਿਹੜਾ ਟਰੰਪ ਨੇ ਸਵਾਗਤ ਕਰਦਿਆਂ ਹੋਇਆ ਇੱਕ ਦੂਸਰੇ ਨੂੰ ਜਪੀ ਪਾਈ ਔਰ ਸਵਾਗਤੀ ਪ੍ਰੋਗਰਾਮ ਦੇ ਵਿੱਚ ਜ਼ੀ ਜਿਨਪਿੰਗ ਤੇ ਡੋਨਾਲਡ ਟਰੰਪ ਵਾਈਟ ਹਾਊਸ ਦੇ ਅੰਦਰ ਹੀ ਦਵੱਲੀਆਂ ਗੱਲਾਂ ਬਾਤਾਂ ਕਰਦੇ ਨਜ਼ਰ ਆਏ। ਦੋਹਾਂ ਨੇਤਾਵਾਂ ਦੇ ਦਰਮਿਆਨ ਆਰਟੀਫਿਸ਼ਲ ਇੰਟੈਲੀਜੈਂਸ, ਤਾਈਵਾਨ ਤੇ ਕਈ ਹੋਰ ਦੂਸਰੇ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਹੋਈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਤੇ ਚੀਨ ਦੋਵਾਂ ਦੇਸ਼ਾਂ ਦੇ ਸਾਹਮਣੇ ਮੌਜੂਦ ਜਿਹੜੇ ਪ੍ਰਮੁੱਖ ਮੁੱਦੇ ਨੇ ਉਹਨਾਂ ਦੇ ਵਿੱਚ ਇੱਕ ਜ਼ਬਰਦਸਤ ਤਰੱਕੀ ਹੋਈ ਹੈ। ਵਾਈਟ ਹਾਊਸ ਦੇ ਸਵਾਗਤੀ ਸਮਾਗਮ ਦੇ ਵਿੱਚ ਟਰੰਪ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰਕ ਸੰਬੰਧਾਂ ਨੂੰ ਸੰਤੁਲਿਤ ਕਰਨ ਦੇ ਵਿੱਚ ਵੀ ਚਰਚਾ ਹੋਈ ਹੈ। ਹਾਲਾਂਕਿ ਟ੍ਰੇਡ ਮੁੱਦਾ ਹੈ ਜਿਹੜਾ ਟੈਰਿਫ ਮੁੱਦਾ ਉਸ ਨੂੰ ਲੈ ਕੇ ਚੀਨ ਅਮਰੀਕਾ ਤੋਂ ਨਾਰਾਜ਼ ਚੱਲ ਰਿਹਾ। ਉੱਧਰ ਅਮਰੀਕੀ ਰਾਸ਼ਟਰਪਤੀ ਨੇ ਚੀਨ ਦੇ ਰਾਸ਼ਟਰਪਤੀ ਦੇ ਨਾਲ ਸਵਾਗਤ ਤੋਂ ਬਾਅਦ AI ਵਰਗੇ ਮੁੱਦਿਆਂ ਦੇ ਉੱਤੇ ਚਰਚਾ ਤੋਂ ਬਾਅਦ ਜਿਹੜਾ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਟਰੰਪ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਮੌਜੂਦ ਮੁੱਦਿਆਂ ਦੇ ਉੱਤੇ ਇੱਕ ਚੰਗੀ ਤਰੱਕੀ ਹੋਈ ਹੈ। ਸੁਪਰ ਇੰਟੈਲੀਜੈਂਸ ਯਾਨੀ AI ਦੇ ਉੱਤੇ ਚਰਚਾ ਕੀਤੀ ਗਈ ਹੈ। ਦੱਸ ਦਈਏ ਕਿ ਟਰੰਪ ਦੇ ਉੱਤੇ ਜਾਂ ਅਮਰੀਕਾ ਦੇ ਉੱਤੇ ਜਦੋਂ ਤੋਂ ਕਈ ਦੇਸ਼ਾਂ ਨੇ ਮੋਰਚਾ ਖੋਲਿਆ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੀ ਲਗਾਮ ਕੱਸਣੀ ਚਾਹੀਦੀ ਹੈ, ਤਾਂ ਟਰੰਪ ਇਸ ਨੂੰ AI ਨਹੀਂ ਆਰਟੀਫਿਸ਼ਲ ਇੰਟੈਲੀਜੈਂਸ ਨਹੀਂ ਬਲਕਿ ਸੁਪਰ ਇੰਟੈਲੀਜੈਂਸ ਕਹਿਣ ਲੱਗ ਪਏ ਨੇ। ਵਾਈਟ ਹਾਊਸ ਦੇ ਸਵਾਗਤੀ ਪ੍ਰੋਗਰਾਮ ਦੇ ਵਿੱਚ ਵੀ ਦੋਹਾਂ ਨੇ ਇਸ ਮੁੱਦੇ ਦੇ ਉੱਤੇ ਚਰਚਾਵਾਂ ਕੀਤੀਆਂ। ਹਾਲਾਂਕਿ ਚੀਨ ਦੇ ਰਾਸ਼ਟਰਪਤੀ ਨੇ ਇਹ ਗੱਲ ਮੰਨੀ ਕਿ AI ਦੇ ਉੱਤੇ ਕੰਟਰੋਲ ਹੋਣਾ ਚਾਹੀਦਾ ਹੈ। ਵੈਸੇ ਅਮਰੀਕਾ ਦੇ ਵਿੱਚ ਸਿਰਫ ਇਹੀ ਕੁਛ ਨਹੀਂ ਸੀ ਹੋਇਆ ਕਿਉਂਕਿ ਯੂਨਾਈਟਿਡ ਜਨਰਲ ਦਾ ਅਸੈਂਬਲੀ ਸੈਸ਼ਨ ਚੱਲ ਰਿਹਾ, ਇਸ ਕਰਕੇ ਇਸ ਸੈਸ਼ਨ ਦੇ ਵਿੱਚ ਅਲੱਗ ਅਲੱਗ ਨੇਤਾਵਾਂ ਦੀ ਤਰਫ ਤੋਂ ਬਿਆਨ ਦਿੱਤੇ ਜਾ ਰਹੇ ਨੇ, ਇਸ ਮੰਚ ਦਾ ਇਸਤੇਮਾਲ ਕੀਤਾ ਜਾ ਰਿਹਾ। ਔਰ ਐਸੇ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਵੀ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚ ਆਪਣਾ ਬਿਆਨ ਦੇਣ ਦੇ ਲਈ ਆਉਂਦੇ ਨੇ, ਆਪਣਾ ਪੱਖ ਰੱਖਣ ਦੇ ਲਈ ਆਉਂਦੇ ਨੇ। ਪਰ ਜਿਵੇਂ ਹੀ ਬੇਂਜਾਮਿਨ ਨੇਤਨਯਾਹੂ ਦੇ ਨਾਮ ਦਾ ਐਲਾਨ ਕੀਤਾ ਜਾਂਦਾ ਹੈ ਕਿ ਹੁਣ ਅੱਗੇ ਉਹ ਭਾਸ਼ਣ ਦੇਣਗੇ, ਐਸਾ ਨਜ਼ਾਰਾ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ 'ਚ ਦੇਖਣ ਨੂੰ ਨਹੀਂ ਮਿਲਿਆ। ਇੱਕ ਨੀ, ਦੋ ਨੀ, ਚਾਰ ਨੀ, ਪੰਜ ਨੀ ਬਲਕਿ ਕਈ ਦੇਸ਼ਾਂ ਦੇ ਪ੍ਰਤੀਨਿਧੀ ਉੱਥੋਂ ਉੱਠ ਕੇ ਤੁਰਦੇ ਬਣੇ। ਵੈਸੇ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਦਿਨ ਪਹਿਲਾਂ ਆਪਣਾ ਭਾਸ਼ਣ ਦੇਣਾ ਸੀ ਤਾਂ ਉਸ ਦਿਨ ਵੀ ਇਹੀ ਕੁਝ ਨਜ਼ਾਰਾ ਸੀ। ਹਾਲਾਂਕਿ ਇੰਨੇ ਦੇਸ਼ਾਂ ਦੇ ਤਾਂ ਨਹੀਂ ਪਰ ਘੱਟੋ ਘੱਟ ਕਿਊਬਾ ਦੇ ਜਿਹੜੇ ਪ੍ਰਤੀਨਿਧੀ ਸੀ ਉਹ ਉੱਥੋਂ ਉੱਠ ਕੇ ਚਲੇ ਗਏ ਸੀ। ਇਸ ਦਰਮਿਆਨ ਹੁਣ ਜਦੋਂ ਨੇਤਨਯਾਹੂ ਬੋਲਣ ਲੱਗਦੇ ਨੇ ਤਾਂ ਕਿਊਬਾ ਤਾਂ ਬਹੁਤ ਦੂਰ ਦੀ ਗੱਲ ਬਲਕਿ ਕਿੰਨਿਆਂ ਹੀ ਦੇਸ਼ਾਂ ਦੇ ਵਫਦ ਜਿਹੜੇ ਸੀ ਉਸ ਵਕਤ ਉਹਨਾਂ ਨੇ ਉੱਥੇ ਬੈਠਣਾ ਸਹੀ ਨਹੀਂ ਸਮਝਿਆ। ਦੱਸ ਦਈਏ ਉਹੀ ਯੂਨਾਈਟਿਡ ਨੇਸ਼ਨ ਹੈ ਜਿੱਥੇ ਬੇਂਜਾਮਿਨ ਨੇਤਨਯਾਹੂ ਦੇ ਖਿਲਾਫ ਕਈ ਮਨੁੱਖੀ ਅਧਿਕਾਰ ਗਰੁੱਪਾਂ ਦੀ ਤਰਫ ਤੋਂ ਦਾਅਵੇ ਕਰ ਰੱਖੇ ਗਏ ਨੇ ਔਰ ਉਹਨਾਂ ਨੂੰ ਇਸ ਸਦੀ ਦਾ ਸਭ ਤੋਂ ਵੱਡਾ ਖਲਨਾਇਕ ਦੱਸਿਆ ਗਿਆ। ਖਾਸ ਤੌਰ ਦੇ ਉੱਤੇ ਨੇਤਨਯਾਹੂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਦੇ ਵਿੱਚ ਹੀ ਉਸੇ ਸ਼ਹਿਰ ਜਿੱਥੇ ਨਿਊਯਾਰਕ ਦੇ ਵਿੱਚ ਉਹ ਖੜੇ ਸੀ ਉੱਥੋਂ ਦੇ ਮੇਅਰ ਜ਼ਹਰਾਨ ਮਮਦਾਨੀ ਦੇ ਉੱਤੇ ਨਿਸ਼ਾਨੇ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਜਦੋਂ ਜ਼ਹਰਾਨ ਮਮਦਾਨੀ ਨੇ ਉਹਨਾਂ ਨੂੰ ਆਰਕੀਟੈਕਟ ਆਫ ਹੋਰਿਫਿਕ ਜੈਨੋਸਾਈਡ ਯਾਨੀ ਕਿ ਸਭ ਤੋਂ ਭਿਆਨਕ ਨਸਲਕੁਸ਼ੀ ਦਾ ਇੱਕ ਘਾੜਾ ਦੱਸਿਆ ਸੀ ਤਾਂ ਇਸ ਬਿਆਨ ਦੇ ਉੱਤੇ ਉਹਨਾਂ ਨੇ ਨਿਸ਼ਾਨੇ ਸਾਧੇ। ਇਸ ਦਰਮਿਆਨ ਨਿਊਯਾਰਕ ਪੁਲਿਸ ਨੂੰ ਅਰੈਸਟ ਕਰਨ ਦਾ ਜਿਹੜਾ ਜ਼ਹਰਾਨ ਮਮਦਾਨੀ ਦਾ ਬਿਆਨ ਸੀ ਉਸ ਨੂੰ ਲੈ ਕੇ ਵੀ ਬੇਂਜਾਮਿਨ ਨੇਤਨਯਾਹੂ ਜਿਹੜੇ ਸੀ ਉਹ ਇਸ ਪਲੇਟਫਾਰਮ ਦੇ ਉੱਤੇ ਬੋਲਦੇ ਨਜ਼ਰ ਆਏ। ਔਰ ਇਸ ਦਰਮਿਆਨ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੀ ਤਰਫ ਤੋਂ ਬੈਂਜਾਮਿਨ ਨੇਤਨਯਾਹੂ ਨੂੰ ਗਜ਼ਾ ਦੇ ਵਿੱਚ ਕਿਤੇ ਅਪਰਾਧਾਂ ਦੇ ਲਈ ਗ੍ਰਿਫਤਾਰ ਕਰਨ ਦਾ ਇੱਕ ਹੁਕਮ ਦਿੱਤਾ ਗਿਆ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜਿੰਨਾ ਚਿਰ ਉਹ ਨੇਤਨਯਾਹੂ ਨੂੰ ਕੋਈ ਹੱਥ ਨਹੀਂ ਲਗਾ ਸਕਦਾ। ਇਸ ਦਰਮਿਆਨ ਜਿਹੜਾ ਫਲਸਤੀਨੀ ਅਥਾਰਟੀ ਹੈ ਉਸਦੇ ਪ੍ਰਮੁੱਖ ਮੁਹੰਮਦ ਮਹਿਮੂਦ ਅਬਾਸ, ਉਹਨਾਂ ਨੂੰ ਅਮਰੀਕਾ ਨੇ ਵੀਜ਼ਾ ਹੀ ਨਹੀਂ ਦਿੱਤਾ। ਇਸ ਕਰਕੇ ਨੇਤਨਯਾਹੂ ਦੇ ਭਾਸ਼ਣ ਤੋਂ ਲਗਭਗ 1 ਘੰਟਾ ਪਹਿਲਾਂ ਮਹਿਮੂਦ ਅਬਾਸ ਦਾ ਇੱਕ ਵਿਜੂਅਲ ਐਡਰੈਸ ਜਿਹੜਾ ਸੀ ਉੱਥੇ ਕੀਤਾ ਗਿਆ, ਇੱਕ ਵੀਡੀਓ ਐਡਰੈਸ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਟੂ ਸਟੇਟ ਥਿਊਰੀ ਦੀ ਇੱਕ ਵਾਰ ਫੇਰ ਤੋਂ ਚਰਚਾ ਕੀਤੀ। ਉੱਥੇ ਪਾਕਿਸਤਾਨ ਨੇ ਵੀਰਵਾਰ ਦੇ ਦਿਨ ਅਫਗਾਨਿਸਤਾਨ ਦੇ ਖਿਲਾਫ਼ ਕਾਰਵਾਈ ਕਰਦਿਆਂ ਹੋਇਆਂ ਕੰਧਾਰ, ਪਖਤੀਆ ਤੇ ਖੋਸਤ ਸੂਬਿਆਂ ਦੇ ਵਿੱਚ ਹਵਾਈ ਹਮਲੇ ਕੀਤੇ ਨੇ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉਲਾ ਤਰਾੜ ਨੇ ਦਾਅਵਾ ਕੀਤਾ ਕਿ ਹਵਾਈ ਫੌਜ ਨੇ ਅਫਗਾਨਿਸਤਾਨ ਦੇ ਉਹਨਾਂ 10 ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਜਿੱਥੋਂ ਡਰੋਨ ਸਟੋਰ ਕੀਤੇ ਗਏ ਸੀ ਤੇ ਲਾਂਚ ਵੀ ਕੀਤੇ ਗਏ ਸੀ। ਅਫਗਾਨ ਤਾਲਿਬਾਨ ਦੇ ਉਪ ਬੁਲਾਰੇ ਹਮਦੁੱਲਾ ਫਿਤਰਤ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਇਹਨਾਂ ਹਮਲਿਆਂ ਦੀ ਵਜ੍ਹਾ ਦੇ ਚੱਲਦਿਆਂ 4 ਅਫਗਾਨੀ ਨਾਗਰਿਕਾਂ ਦੀ ਮੌਤ ਹੋ ਗਈ ਸੀ। ਉਹਨਾਂ ਨੇ ਐਕਸ ਦੇ ਉੱਤੇ ਪੋਸਟ ਕਰਕੇ ਕਿਹਾ ਕਿ ਅਫਗਾਨਿਸਤਾਨ ਦਾ ਇਸਲਾਮਿਕ ਅਮੀਰਾਤ, ਉਹਨਾਂ ਨੇ ਐਕਸ ਦੇ ਉੱਤੇ ਪੋਸਟ ਕਰਕੇ ਕਿਹਾ ਕਿ ਇਹ ਕੌਮਾਂਤਰੀ ਨਿਯਮਾਂ ਦੀ ਇੱਕ ਉਲੰਘਣਾ ਹੈ। ਉਹਨਾਂ ਕਿਹਾ ਕਿ ਅਫਗਾਨਿਸਤਾਨ ਦਾ ਇਸਲਾਮਿਕ ਅਮੀਰਾਤ ਆਪਣੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਪਾਕਿਸਤਾਨ ਦੀ ਫੌਜੀ ਕਾਰਵਾਈਆਂ ਦਾ ਸਹੀ ਜਵਾਬ ਦਿੱਤਾ ਜਾਏਗਾ। ਦਰਅਸਲ ਪਾਕਿਸਤਾਨ ਨੇ ਬੁੱਧਵਾਰ ਦੇ ਦਿਨ ਦਾਅਵਾ ਕੀਤਾ ਸੀ ਕਿ ਅਫਗਾਨਿਸਤਾਨ ਨੇ ਉਹਨਾਂ ਦੇ ਕਈ ਹਵਾਈ ਖੇਤਰਾਂ ਦੇ ਵਿੱਚ ਦਾਖਲ ਹੋ ਕੇ 8 ਡਰੋਨਸ ਨੂੰ ਮਾਰ ਸੁੱਟਿਆ ਹੈ। ਉੱਥੇ ਹੀ ਅਫਗਾਨਿਸਤਾਨ ਦੇ ਵਿੱਚ ਇਹਨਾਂ 10 ਟਿਕਾਣਿਆਂ ਦੇ ਉੱਤੇ ਹੋਏ ਹਮਲੇ ਦੇ ਬਾਰੇ ਹਾਲੇ ਤੱਕ ਯੂਨਾਈਟਿਡ ਨੇਸ਼ਨ ਤੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ, ਉਹ ਯੂਨਾਈਟਿਡ ਨੇਸ਼ਨ ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੀ ਪਹੁੰਚੇ ਹੋਏ ਨੇ। ਇੱਧਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਕਿ ਭਾਰਤ ਦੇ ਵਿੱਚ ਮੁੱਖ ਵਿਰੋਧੀ ਧਿਰ ਜਿਹੜੀ ਪਾਰਟੀ ਹੈ ਕਾਂਗਰਸ, ਉਸਦੇ ਨੇਤਾ ਰਾਹੁਲ ਗਾਂਧੀ ਦੀ ਤਰਫ ਤੋਂ ਹੁਣ ਇੱਕ ਅਲਟੀਮੇਟਮ ਦੇ ਦਿੱਤਾ ਗਿਆ ਗਿਆਨੇਸ਼ ਕੁਮਾਰ ਨੂੰ, ਜਿਹੜੇ ਕਿ ਚੀਫ਼ ਇਲੈਕਸ਼ਨ ਕਮਿਸ਼ਨਰ ਨੇ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਭਾਰਤ ਦੀ ਵੋਟ ਪ੍ਰਣਾਲੀ ਨੂੰ ਢਾਹ ਲਗਾਉਣ ਦੇ ਲਈ ਦੇਸ਼ ਧਰੋਹੀ ਕਰਾਰ ਦਿੱਤਾ। ਉਧਰ ਕਾਂਗਰਸ ਜਨਤਾ ਪਾਰਟੀ ਦੇ ਤਰਫ ਤੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਸਤੀਫੇ ਦੀ ਮੰਗ ਕਰਦਿਆਂ ਉਹਨਾਂ ਨੂੰ 48 ਘੰਟੇ ਦਾ ਸਮਾਂ ਦਿੱਤਾ ਗਿਆ। ਸੀਜੇਪੀ ਦੇ ਬਾਨੀ ਅਭਿਜੀਤ ਦੀਪਕੇ ਨੇ ਪ੍ਰੈਸ ਕਾਨਫਰੰਸ 'ਚ ਚੇਤਾਵਨੀ ਦਿੱਤੀ ਹੈ ਕਿ ਜੇ ਗਿਆਨੇਸ਼ ਕੁਮਾਰ ਆਪਣੇ ਅਹੁਦੇ ਤੋਂ ਨਹੀਂ ਹਟਦੇ ਤਾਂ ਉਹ ਜੰਤਰ ਮੰਤਰ ਦੇ ਉੱਤੇ ਪੂਰੇ ਮੁਲਕ ਦੇ ਵਿੱਚ ਅੰਦੋਲਨ ਦੀ ਬਿਗੁਲ ਫੂਕ ਦੇਣਗੇ ਤੇ ਜੰਤਰ ਮੰਤਰ ਤੋਂ ਇਸਦੀ ਸ਼ੁਰੂਆਤ ਹੋਏਗੀ। ਦੀਪਕੇ ਨੇ ਦੋਸ਼ ਲਗਾਇਆ ਕਿ ਚੋਣ ਅਮਲ ਦੇ ਵਿੱਚ ਹੇਰਾਫੇਰੀ ਕਰਕੇ ਨਾਗਰਿਕਾਂ ਤੋਂ ਵੋਟਿੰਗ ਦਾ ਹੱਕ ਖੋਇਆ ਜਾ ਰਿਹਾ। ਮੈਂ ਕਿਹਾ ਕਿ ਜੇ ਵਿਰੋਧੀ ਧਿਰਾਂ ਨੂੰ ਜਾਪਦਾ ਹੈ ਕਿ ਗੜਬੜਾਂ ਹੋ ਰਹੀਆਂ ਨੇ ਤਾਂ ਚੋਣਾਂ 'ਚ ਹਿੱਸਾ ਨਾ ਲੈਣ। ਉਹਨਾਂ ਗਿਆਨੇਸ਼ ਕੁਮਾਰ ਨੂੰ ਭਾਰਤੀ ਲੋਕਤੰਤਰ ਦੇ ਲਈ ਸਭ ਤੋਂ ਵੱਡਾ ਖਤਰਾ ਦੱਸਿਆ। ਉਧਰ ਅੰਗਰੇਜ਼ੀ ਅਖਬਾਰ ਦੀ ਇੰਡੀਅਨ ਐਕਸਪ੍ਰੈਸ ਦੀ ਬੁੱਧਵਾਰ ਦੇ ਦਿਨ ਛਪੀ ਇਨਵੈਸਟੀਗੇਟਿਵ ਰਿਪੋਰਟ ਤੋਂ ਬਾਅਦ ਮੁੱਖ ਵਿਰੋਧੀ ਧਿਰ ਪਾਰਟੀ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਇੱਕ ਖਾਸ ਪ੍ਰੈਸ ਕਾਨਫਰੰਸ ਕੀਤੀ। ਰਾਹੁਲ ਗਾਂਧੀ ਨੇ ਇਸ ਦਰਮਿਆਨ ਦਾਅਵਾ ਕੀਤਾ ਕਿ ਉਹ ਲਗਾਤਾਰ 3 ਸਾਲਾਂ ਤੋਂ ਸਬੂਤਾਂ ਦੇ ਨਾਲ ਵੋਟ ਚੋਰੀ ਦਾ ਮੁੱਦਾ ਚੁੱਕ ਰਹੇ ਨੇ ਤੇ ਹੁਣ ਤਾਂ 2 ਚੋਣ ਕਮਿਸ਼ਨਰਾਂ ਨੇ ਵੀ ਚੋਣ ਕਮਿਸ਼ਨ ਦੇ ਵਿੱਚ ਹੁੰਦੀਆਂ ਗੜਬੜੀਆਂ ਦਾ ਮੁੱਦਾ ਚੁੱਕਿਆ। ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਵਾਬ ਦੇਣ ਦੇ ਲਈ ਭਾਜਪਾ ਦੀ ਤਰਫ ਤੋਂ ਸੁਧਾਂਸ਼ੂ ਤ੍ਰਿਵੇਦੀ ਨੂੰ ਸੱਦਿਆ। ਉਹਨਾਂ ਰਾਹੁਲ ਗਾਂਧੀ ਨੂੰ, ਅਸਲ ਦੇ ਵਿੱਚ ਰਾਹੁਲ ਗਾਂਧੀ ਨੇ ਨਹੀਂ ਸੱਦਿਆ, ਸੁਧਾਂਸ਼ੂ ਤ੍ਰਿਵੇਦੀ ਨੇ ਆਪਣੀ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਸਿਆਸੀ ਨਜ਼ਰੀਏ ਤੋਂ ਸਿਫਰ ਹੋ ਚੁੱਕੇ ਨੇ। ਐਂਟੀ ਇਨਕੰਬੈਂਸੀ ਕਾਂਗਰਸ ਦੇ ਖਿਲਾਫ ਹਮੇਸ਼ਾ ਮਜ਼ਬੂਤ ਰਹੀ ਹੈ ਪਰ ਜਦੋਂ ਪਾਰਦਰਸ਼ੀ ਤਰੀਕੇ ਦੇ ਨਾਲ ਚੋਣਾਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਸੱਤਾ ਦੇ ਵਿੱਚ ਆਉਣ ਦੇ ਲਾਲੇ ਪੈ ਜਾਂਦੇ ਨੇ। ਕਾਂਗਰਸ ਨੇਤਾ ਨੇ ਇਸ ਦਰਮਿਆਨ ਫਰਵਰੀ 2025 ਤੋਂ ਲੈ ਕੇ ਹੁਣ ਤੱਕ ਪ੍ਰੈਸ ਕਾਨਫਰੰਸਿਸ ਔਰ ਅਲੱਗ ਅਲੱਗ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਥਿਤ ਵੋਟ ਚੋਰੀ ਦੇ ਨਾਲ ਜੁੜੇ ਮਸਲੇ ਚੁੱਕੇ ਸੀ। ਉਹਨਾਂ ਨੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਅਸਤੀਫਾ ਮੰਗਦਿਆਂ ਕਿਹਾ ਕਿ ਲੋਕਤੰਤਰ ਬਰਬਾਦ ਨਹੀਂ ਹੋਣ ਦੇਣਾ ਚਾਹੀਦਾ। ਦੱਸ ਦਈਏ ਕਿ ਇੰਡੀਅਨ ਐਕਸਪ੍ਰੈਸ ਨੇ ਕੁਝ ਦਿਨ ਪਹਿਲਾਂ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਕਿ 2 ਚੋਣ ਕਮਿਸ਼ਨਰਾਂ ਨੇ ਜਿਹੜੀਆਂ 10 ਮਹੀਨਿਆਂ ਦੇ ਵਿੱਚ 14 ਵਾਰ ਇਤਰਾਜ਼ ਤੇ ਆਪਣੇ ਜਿਹੜੇ ਜਿਹੜੇ ਉਹਨਾਂ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਨਾਲ ਇਤਰਾਜ਼ ਸੀ ਉਹ ਜ਼ਾਹਰ ਕੀਤੇ ਸੀ ਔਰ ਇਹ ਇਤਰਾਜ਼ ਜਿਹੜੇ ਸੀ ਇਹ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਤੇ ਵਿਵੇਕ ਜੋਸ਼ੀ ਨੇ ਅਲੱਗ ਅਲੱਗ ਚਿੱਠੀਆਂ ਦੇ ਜ਼ਰੀਏ ਗਿਆਨੇਸ਼ ਕੁਮਾਰ ਤੱਕ ਪਹੁੰਚਾਏ ਸੀ। ਉਧਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਹਰਿਆਣਾ, ਛੱਤੀਸਗੜ੍ਹ, ਉੱਤਰ ਪ੍ਰਦੇਸ਼ ਵਰਗੇ ਸੂਬਿਆਂ 'ਚ ਹਮੇਸ਼ਾ ਚੋਣਾਂ ਤੋਂ ਬਾਅਦ ਸਰਕਾਰਾਂ ਬਦਲਦੀਆਂ ਸੀ, ਪਰ ਅਚਾਨਕ ਚੋਣਾਂ ਦੇ ਵਿੱਚ ਐਂਟੀ ਇਨਕੰਬੈਂਸੀ ਖਤਮ ਕਿਵੇਂ ਹੋ ਜਾਂਦੀ ਹੈ? ਅਜਿਹਾ ਇਸ ਲਈ ਹੋਇਆ ਕਿਉਂਕਿ ਮੈਂ ਇੱਕ ਸਿਆਸੀ ਪਰਿਵਾਰ ਤੋਂ ਆਉਣਾ ਤੇ ਮੈਂ 50 ਤੋਂ ਵੀ ਜ਼ਿਆਦਾ ਸਾਲ ਦੇ ਸਿਆਸੀ ਪਰਿਵਾਰ ਦੇ ਵਿੱਚ ਬਿਤਾਉਂਦਿਆਂ ਹੋਇਆਂ ਇਹ ਦੇਖਿਆ। ਲੋਕਤੰਤਰੀ ਮਾਹੌਲ ਦੇ ਵਿੱਚ ਕੰਮ ਕਰਨ ਵਾਲਾ ਕੋਈ ਵੀ ਸਿਆਸੀ ਨੇਤਾ ਅਜਿਹਾ ਬਿਆਨ ਨਹੀਂ ਦੇ ਸਕਦਾ, ਕਿਉਂਕਿ ਭਾਰਤ ਦੇ ਵਿੱਚ ਐਂਟੀ ਇਨਕੰਬੈਂਸੀ ਯਾਨੀ ਕਿ ਮੌਜੂਦਾ ਸਰਕਾਰ ਦੇ ਖਿਲਾਫ ਨਾਰਾਜ਼ਗੀ ਨਾਮ ਦੀ ਇੱਕ ਬੁਨਿਆਦੀ ਤਾਕਤ ਹੁੰਦੀ ਹੈ ਜਿਹੜੀ ਕਿ ਸਰਕਾਰਾਂ ਬਦਲਦੀ ਰਹਿੰਦੀ ਹੈ। ਇੰਦਰਾ ਗਾਂਧੀ ਜੋ ਬਾਂਗਲਾਦੇਸ਼ ਜੰਗ ਜਿੱਤਦੀ ਹੈ ਆਪਣੀ ਲੋਕਪ੍ਰਿਯਤਾ ਦੇ ਸਿਖਰ ਦੇ ਉੱਤੇ ਹੁੰਦੀ ਹੈ ਤੇ ਫਿਰ ਅਚਾਨਕ 1-2 ਸਾਲਾਂ ਦੇ ਅੰਦਰ ਹੀ ਜ਼ਬਰਦਸਤ ਐਂਟੀ ਇਨਕੰਬੈਂਸੀ ਦੇ ਚੱਲਦਿਆਂ ਤੇ ਭਾਰੀ ਦਬਾਅ ਦੇ ਚੱਲਦਿਆਂ ਸੱਤਾ ਤੋਂ ਬਾਹਰ ਹੋ ਜਾਂਦੇ ਨੇ। ਉਹਨਾਂ ਕਿਹਾ ਕਿ ਇੱਕ ਤੋਂ ਬਾਅਦ ਇੱਕ ਕਈ ਨੇਤਾਵਾਂ ਦੇ ਨਾਲ ਅਜਿਹਾ ਹੁੰਦਾ ਰਿਹਾ। ਹਿੰਦੁਸਤਾਨ ਦੀ ਸਭ ਤੋਂ ਵੱਡੀ ਪੋਲੀਟੀਕਲ ਫੋਰਸ ਕਿੱਥੇ ਗਾਇਬ ਹੋ ਗਈ ਇਸ ਦਾ ਅਸੀਂ ਜਵਾਬ ਲੱਭ ਰਹੇ ਹਾਂ। ਆਖਿਰ ਸਾਨੂੰ ਇਸ ਦਾ ਜਵਾਬ ਮਿਲਿਆ, ਵੋਟ ਸਾਡੇ ਦੇਸ਼ ਦਾ ਬੁਨਿਆਦ ਹੈ, ਵੋਟ ਜਿਸ ਦੇ ਚੱਲਦਿਆਂ ਚੋਣ ਕਮਿਸ਼ਨ ਜਿਸ ਨੂੰ ਸੁਰੱਖਿਅਤ ਰੱਖਦਾ ਹੈ ਉਸੇ ਨੂੰ ਹੁਣ ਆਪਣੀ ਤਾਕਤ ਬਣਾ ਲਿਆ ਗਿਆ ਇਸ ਸੱਤਾਧਾਰੀ ਪਾਰਟੀ ਦੀ ਤਰਫ ਤੋਂ। ਉੱਥੇ ਭਾਰਤ ਦੇ ਨਾਲ ਜੁੜੀਆਂ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਪ੍ਰਿਯੰਕਾ ਗਾਂਧੀ ਦੀ ਤਰਫ ਤੋਂ ਵੀ ਗਿਆਨੇਸ਼ ਕੁਮਾਰ ਦੇ ਉੱਤੇ ਦੇਸ਼ ਧਰੋਹ ਦੇ ਮੁਕੱਦਮੇ ਚਲਾਉਣ ਦੀ ਅਪੀਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੋ ਵੀ ਸਾਡੀਆਂ ਚੋਣਾਂ ਦੀ ਪ੍ਰਕਿਰਿਆ ਦੇ ਵਿੱਚ ਤੇ ਲੋਕਤੰਤਰੀ ਪ੍ਰਕਿਰਿਆ ਦੇ ਖਿਲਾਫ ਛੇੜਛਾੜ ਕਰਦਾ ਹੈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਗਿਆਨੇਸ਼ ਕੁਮਾਰ ਦੇ ਖਿਲਾਫ ਮੁਕੱਦਮਾ ਹੋਣਾ ਚਾਹੀਦਾ। ਵੋਟਰ ਸੂਚੀ ਦੇ ਵਿੱਚ ਛੇੜਛਾੜ ਕਰਨਾ, 13 ਕਰੋੜ ਵੋਟਰਾਂ ਦੇ ਨਾਮ ਹਟਾ ਦੇਣਾ ਔਰ ਦੇਸ਼ ਦੇ ਲੋਕਤੰਤਰ ਦੇ ਨਾਲ ਖਿਲਵਾੜ ਕਰਨਾ, ਇਸ ਨੂੰ ਲੈ ਕੇ ਗਿਆਨੇਸ਼ ਕੁਮਾਰ ਨੂੰ ਜ਼ਿੰਮੇਦਾਰ ਠਹਿਰਾਇਆ ਜਾਣਾ ਚਾਹੀਦਾ। ਉੱਥੇ ਹੀ ਭਾਰਤ ਦੇ ਵਿੱਚ ਖਾਦ ਪਦਾਰਥਾਂ ਦੇ ਨਾਲ ਜੁੜੀ ਨਿਗਰਾਨ ਸੰਸਥਾ FSSAI ਨੇ ਦੇਸ਼ ਭਰ ਦੇ ਵਿੱਚ ਐਨਾਲੋਗ ਪਨੀਰ ਦੇ ਉੱਤੇ ਸਖਤੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਦੁੱਧ ਤੋਂ ਬਿਨਾਂ ਬਣੇ ਉਤਪਾਦਾਂ ਨੂੰ ਪਨੀਰ ਦੇ ਨਾਮ ਦੇ ਨਾਲ ਵੇਚਣ ਦੀ ਹੁਣ ਇਜਾਜ਼ਤ ਨਹੀਂ ਹੋਏਗੀ। ਐਨਾਲੋਗ ਇਨ ਡੇਰੀ ਕੰਟੈਕਸਟ ਦੇ ਕੈਟੇਗਰੀ ਦੇ ਵਿੱਚ ਹੁਣ ਲੇਬਲ ਤੇ ਮਾਰਕੀਟਿੰਗ ਦੇ ਵਿੱਚੋਂ ਪਨੀਰ ਸ਼ਬਦ ਨੂੰ ਹਟਾਉਣਾ ਹੋਏਗਾ। ਦੱਸ ਦਈਏ ਕਿ ਜਿਹੜਾ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਪਨੀਰ ਆ ਉਹ ਦੁੱਧ ਤੋਂ ਬਣਾਇਆ ਜਾਂਦਾ ਕੁਝ ਖੱਟੀਆਂ ਚੀਜ਼ਾਂ ਦੀ ਮਦਦ ਦੇ ਨਾਲ ਤੇ ਦੁੱਧ ਨੂੰ ਜਮਾ ਕੇ ਤੇ ਫਿਰ ਇਸ ਤੋਂ ਪਨੀਰ ਤਿਆਰ ਹੁੰਦਾ, ਪਰ ਐਨਾਲੋਗ ਪਨੀਰ ਇਸ ਦਾ ਇੱਕ ਸਸਤਾ ਵਿਕਲਪ ਹੈ। ਇਸ ਦੇ ਵਿੱਚ ਦੁੱਧ ਦੀ ਥਾਂ ਦੇ ਉੱਤੇ ਕੁਝ ਦੂਜੇ ਪਦਾਰਥਾਂ ਦਾ ਇਸਤੇਮਾਲ ਕੀਤਾ ਜਾਂਦਾ। ਉਦਾਹਰਣ ਦੇ ਤੌਰ ਦੇ ਉੱਤੇ ਦੁੱਧ ਤੋਂ ਮਿਲਣ ਵਾਲੇ ਫੈਟ ਦੀ ਥਾਂ ਦੇ ਉੱਤੇ ਜਿਹੜਾ ਬਨਸਪਤੀ ਤੇਲ ਹੈ ਤੇ ਉਸ ਦੀ ਫੈਟ ਹੈ ਉਸ ਨੂੰ ਦੁੱਧ ਤੋਂ ਮਿਲਣ ਵਾਲੇ ਪ੍ਰੋਟੀਨ ਦੀ ਜਗ੍ਹਾ ਜਾਂ ਫਿਰ ਸੋਇਆ ਜਾਂ ਮਟਰ ਤੋਂ ਮਿਲਣ ਵਾਲੇ ਪ੍ਰੋਟੀਨ ਦਾ ਇਸਤੇਮਾਲ ਕੀਤਾ ਜਾਣਾ। ਇਸ ਤੋਂ ਕਈ ਵਾਰ ਐਨਾਲੋਗ ਪਨੀਰ ਬਣਾਉਣ ਦੇ ਵਿੱਚ ਸਟਾਰਚ ਜਾਂ ਦੂਜੇ ਕੈਮੀਕਲਸ ਵੀ ਰਲਾਏ ਜਾਂਦੇ ਨੇ, ਜਿਸ ਕਰਕੇ ਹੁਣ ਇਸ ਦੇ ਨਾਲੋਂ ਭਾਰਤ ਦੇ ਵਿੱਚ ਇਸ ਸ਼ਬਦ ਦੇ ਨਾਲੋਂ ਪਨੀਰ ਹਟਾ ਲਿਆ ਜਾਏਗਾ। ਉਧਰ ਝਾਰਖੰਡ ਦੇ ਵਿੱਚ ਇੱਕ ਨੇਤਾ ਦਾ ਦੇਹਾਂਤ ਹੋਇਆ ਸੜਕੀ ਹਾਦਸੇ ਦੇ ਵਿੱਚ। ਝਾਰਖੰਡ ਦੀ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਦੀਪਿਕਾ ਪਾਂਡੇ ਦੀ ਬੇਟੀ ਦੇ ਸਣੇ ਕੁੱਲ 4 ਲੋਕਾਂ ਦੀ ਮੌਤ ਵੀਰਵਾਰ ਤੜਕੇ ਇੱਕ ਸੜਕੀ ਹਾਦਸੇ ਦੇ ਵਿੱਚ ਹੋ ਗਈ। ਇਹ ਹਾਦਸਾ ਜਮਸ਼ੇਦਪੁਰ ਦੇ ਸੋਨਾਰੀ ਖੇਤਰ ਦੇ ਵਿੱਚ ਵਾਪਰਿਆ। ਪੁਲਿਸ ਦੇ ਮੁਤਾਬਕ ਘਟਨਾ ਇੰਨੀ ਖਤਰਨਾਕ ਸੀ ਕਿ ਸੜਕ ਦੇ ਕਿਨਾਰੇ ਖੜੇ ਇੱਕ ਟਰੱਕ ਦੇ ਨਾਲ ਜਦੋਂ ਇਹ ਕਾਰ ਜਾ ਟਕਰਾਈ ਤਾਂ ਉਸ ਦੇ ਵਿੱਚ ਸਵਾਰ 4 ਸਵਾਰ ਜਿਹੜੇ ਸੀਗੇ ਉਹਨਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਵਿੱਚ ਘੱਟੋ ਘੱਟ 4 ਲੋਕਾਂ ਦੀ ਜਾਨ ਗਈ ਹੈ ਔਰ ਦੁਰਘਟਨਾ ਦੇ ਕਾਰਨਾਂ ਦੀ ਵਧੇਰੇ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੇ ਉੱਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਗਹਿਰਾ ਸੋਗ ਜ਼ਾਹਰ ਕੀਤਾ ਹੈ। ਇੱਧਰ ਆਸਟ੍ਰੇਲੀਆ ਦੇ ਪਾਸੇ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ ਤੇ ਆਸਟ੍ਰੇਲੀਆ ਦੇ ਵਿੱਚ AI ਦਾ ਮਸਲਾ ਇਸ ਵਕਤ ਖਾਸਾ ਉਲਝਿਆ ਹੋਇਆ। ਦੱਸ ਦਈਏ ਕਿ ਜਿੱਥੇ ਵਿਰੋਧੀ ਧਿਰ ਦੀ ਤਰਫ ਤੋਂ ਇਲਜ਼ਾਮ ਇਹ ਲਗਾਏ ਗਏ ਨੇ ਕਿ ਪ੍ਰਧਾਨ ਮੰਤਰੀ ਨੇ ਜਿਹੜਾ ਆਰਟੀਫਿਸ਼ਲ ਇੰਟੈਲੀਜੈਂਸ ਦੇ ਜਿਹੜੇ ਏਜੰਟਸ ਦੇ ਦੁਆਰਾ ਆਸਟ੍ਰੇਲੀਆ ਦੇ ਮੈਡੀਕਲ ਸਿਸਟਮ ਦੇ ਵਿੱਚ ਸੰਨ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਦੀ ਖਬਰ ਨੂੰ ਕਈ ਦਿਨ ਤੱਕ ਬਚਾ ਕੇ ਰੱਖਿਆ ਤੇ ਯੂਨਾਈਟਿਡ ਨੇਸ਼ਨ ਦੇ ਪਲੇਟਫਾਰਮ ਦੀ ਵਰਤੋਂ ਕੀਤੀ ਗਈ ਜਿੱਥੇ ਜਾ ਕੇ ਇਹ ਕਿਹਾ ਜਾ ਸਕੇ, ਜਦਕਿ ਮਹੀਨਿਆਂ ਪਹਿਲਾਂ ਇਹ ਘਟਨਾ ਵਾਪਰ ਗਈ ਸੀ। ਘਟਨਾ ਦਾ ਥੋੜਾ ਪਿਛੋਕੜ ਤੁਹਾਨੂੰ ਦੱਸਦੇ ਚੱਲੀਏ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਇਸ ਘਟਨਾ ਦੇ ਅਸਰ ਕਾਫੀ ਜ਼ਿਆਦਾ ਪੈਣਗੇ। ਜੂਨ ਮਹੀਨੇ ਦੇ ਵਿੱਚ OpenAI ਦੇ ਇੱਕ ਅਨਆਥੋਰਾਈਜ਼ਡ ਏਜੰਟ ਨੇ ਆਸਟ੍ਰੇਲੀਆਈ ਸਰਕਾਰ ਦੀ ਇੱਕ ਵੈਬਸਾਈਟ ਨੂੰ ਹੈਕ ਕਰ ਲਿਆ ਸੀ। AI ਨੇ ਪਰਸਨਲ ਡੇਟਾ ਤੱਕ ਪਹੁੰਚ ਹਾਸਲ ਕਰ ਲਈ ਸੀ ਔਰ ਇਹ ਦੁਨੀਆ 'ਚ ਆਪਣੀ ਤਰ੍ਹਾਂ ਦਾ ਪਹਿਲਾ ਆਪਣਾ ਮਾਮਲਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਬੁੱਧਵਾਰ ਦੇ ਦਿਨ ਨਿਊਯਾਰਕ ਦੇ ਵਿੱਚ ਕਿਹਾ ਕਿ OpenAI ਏਜੰਟਸ ਨੇ ਆਸਟ੍ਰੇਲੀਆ ਦੀ ਯੂਨੀਵਰਸਲ ਹੈਲਥ ਸਰਵਿਸ ਟੀਮ ਮੈਡੀਕੇਅਰ ਦੇ ਨਾਲ ਜੁੜੇ ਕਈ ਗੈਰ ਸੰਵੇਦਨਸ਼ੀਲ ਡੇਟਾ ਵਾਲੇ ਇੱਕ ਪੋਰਟਲ ਦੇ ਵਿੱਚ ਘੁਸਪੈਠ ਕੀਤੀ ਸੀ। ਉਹਨਾਂ ਨੇ ਓਪਨ ਏਆਈ ਦੇ ਸੀਈਓ ਸੈਮ ਆਲਟਮੈਨ ਦੇ ਨਾਲ ਡੇਟਾ ਲੀਕ ਦੀ ਖਬਰ ਨੂੰ ਜਨਤਕ ਕਰਨ ਦੇ ਵਿੱਚ ਬਹੁਤ ਦੇਰੀ ਕਰਨ ਦਾ ਇਲਜ਼ਾਮ ਵੀ ਲਗਾਇਆ। ਇਹੀ ਇਲਜ਼ਾਮ ਪ੍ਰਧਾਨ ਮੰਤਰੀ ਦੇ ਉੱਤੇ ਵਿਰੋਧੀ ਧਿਰ ਦੇਸ਼ ਦੇ ਵਿੱਚ ਲਗਾ ਰਹੀ ਹੈ। ਪਰ ਓਪਨ ਏਆਈ ਨੇ ਕਿਹਾ ਸੀ ਕਿ ਉਹਨਾਂ ਨੂੰ ਇਸ ਇਹ ਜਿਹੜੀ ਏਆਈ ਏਜੰਟਸ ਦੀ ਤਰਫ ਤੋਂ ਸੇਧ ਲਗਾਈ ਗਈ ਸੀ। ਹਾਲਾਂਕਿ ਜੂਨ ਮਹੀਨੇ ਦੇ ਵਿੱਚ ਇਹ ਘਟਨਾ ਵਾਪਰੀ ਸੀ, ਪਰ ਉਹਨਾਂ ਨੂੰ ਅਗਸਤ ਮਹੀਨੇ ਚ ਪਤਾ ਚੱਲਿਆ ਜਦੋਂ ਉਹਨਾਂ ਨੇ ਦੇਖਿਆ ਕਿ ਇੱਕ ਗਲਤ ਦਿਸ਼ਾ ਦੇ ਵਿੱਚ ਕੰਮ ਕਰ ਰਿਹਾ ਮਾਡਲ ਹੈ, ਉਸਦੀ ਗਤੀਵਿਧੀਆਂ ਦੇ ਉੱਤੇ ਉਹਨਾਂ ਨੇ ਨਜ਼ਰ ਰੱਖੀ, ਇਸ ਦੀ ਸਮੀਖਿਆ ਕੀਤੀ ਤੇ ਫਿਰ 10 ਸਪਤੰਬਰ ਨੂੰ ਉਹਨਾਂ ਨੇ ਆਸਟ੍ਰੇਲੀਆਈ ਸਰਕਾਰ ਦੀ ਏਜੰਸੀ ਦੇ ਨਾਲ ਈਮੇਲ ਇਨਬੋਕਸ ਦੇ ਵਿੱਚ ਇਸ ਦੀ ਜਾਣਕਾਰੀ ਭੇਜ ਦਿੱਤੀ। ਸਰਵਿਸਿਜ਼ ਆਸਟ੍ਰੇਲੀਆ ਨੇ 5 ਦਿਨ ਬਾਅਦ ਇਸ ਈਮੇਲ ਨੂੰ ਸਾਈਬਰ ਸੁਰੱਖਿਆ ਸੈੱਲ ਦੇ ਕੋਲ ਭੇਜਿਆ। ਉਸ ਤੋਂ ਬਾਅਦ ਇੱਕ ਸਰਕਾਰ ਮੰਤਰੀ ਨੂੰ ਜਿਹੜੀ ਸੀ ਇਸ ਦੀ ਜਾਣਕਾਰੀ ਦਿੱਤੀ ਗਈ, ਪ੍ਰਧਾਨ ਮੰਤਰੀ ਤੱਕ ਇਸ ਦੀ ਜਾਣਕਾਰੀ ਪਹੁੰਚਾਈ ਗਈ। ਅਲਬਨੀਜ਼ ਨੇ ਕਿਹਾ ਕਿ ਆਲਟਮੈਨ ਦੇ ਨਾਲ ਗੱਲਬਾਤ ਕਰਕੇ ਇਸ ਘਟਨਾ ਨੂੰ ਆਸਟ੍ਰੇਲੀਆ ਦੇ ਲਈ ਬੇਹੱਦ ਗੰਭੀਰ ਚਿੰਤਾ ਦੱਸ ਕੇ ਉਹਨਾਂ ਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ। ਉਧਰ ਅਲਬਨੀਜ਼ ਨੇ ਕਿਹਾ ਹੈ ਕਿ ਸਾਈਬਰ ਸੁਰੱਖਿਆ ਏਜੰਸੀ ਦੀ ਅਗਵਾਈ ਚ ਫੋਰੈਂਸਿਕ ਜਾਂਚ ਕੀਤੀ ਜਾਏਗੀ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਸਰਕਾਰ ਦੇ ਦੂਸਰੇ ਸਿਸਟਮ ਵੀ ਪ੍ਰਭਾਵਿਤ ਹੋਏ ਨੇ ਜਾਂ ਨਹੀਂ। ਅਲਬਨੀਜ਼ ਨੇ ਸੇਮ ਦੇ ਬਾਰੇ ਜਾਣਕਾਰੀ ਵਿਸਤਾਰ ਦੇ ਵਿੱਚ ਸਾਂਝੀ ਕਰਦਿਆਂ ਕਿਹਾ ਕਿ ਮੈਡੀਕੇਅਰ ਸਟੈਟਿਸਟਿਕਸ ਰਿਪੋਰਟਿੰਗ ਸਰਵਿਸ ਪੋਰਟਲ ਇਸ ਪੋਰਟਲ ਦੇ ਉੱਤੇ ਗੈਰ ਸੰਵੇਦਨਸ਼ੀਲ ਡੇਟਾ ਤੇ ਅੰਕੜੇ ਮੌਜੂਦ ਨੇ। ਸਰਕਾਰ ਨੇ 3 ਹੋਰ ਸਿਸਟਮ ਵੀ ਪ੍ਰਭਾਵਿਤ ਹੁੰਦੇ ਦੱਸੇ ਨੇ। ਇਸ ਦੇ ਵਿੱਚ ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਤੇ 2 ਸੂਬਿਆਂ ਦੀਆਂ ਏਜੰਸੀਆਂ ਜਿਸ ਨਿਊ ਸਾਊਥ ਵੇਲਸ ਬਿਊਰੋ ਆਫ ਕ੍ਰਾਈਮ ਸਟੈਟਿਸਟਿਕਸ ਰਿਸਰਚ ਤੇ ਵਿਕਟੋਰੀਆ ਦੇ ਸਿਹਤ ਵਿਭਾਗ ਵੀ ਸ਼ਾਮਲ ਨੇ। ਅਲਬਨੀਜ਼ ਨੇ ਕਿਹਾ ਕਿ ਅਜਿਹੇ ਸਮੇਂ ਚ ਮੰਨਿਆ ਜਾ ਰਿਹਾ ਹੈ ਕਿ ਕਿਸੇ ਦੀ ਵੀ ਨਿੱਜੀ ਜਾਣਕਾਰੀ ਤੱਕ ਪਹੁੰਚ ਨਹੀਂ ਬਣਾਈ ਗਈ ਹੈ, ਪਰ ਇਹ ਕਾਫੀ ਹੱਦ ਤੱਕ ਪ੍ਰਭਾਵਿਤ ਹੋਏ ਨੇ। ਉੱਥੇ ਇਸ ਖਬਰ ਤੋਂ ਬਾਅਦ ਜੇ ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਵਿਕਟੋਰੀਆ ਦੀ ਪਾਰਲੀਮੈਂਟ ਦੀ ਤਰਫ ਤੋਂ ਨਵਾਂ ਆਈਬੈਕ ਜਿਹੜਾ ਕਾਨੂੰਨ ਪਾਸ ਕੀਤਾ ਗਿਆ, ਯਾਨੀ ਕਿ ਜਿਹੜਾ ਕਰਪਸ਼ਨ ਦੇ ਖਿਲਾਫ ਇੱਕ ਏਜੰਸੀ ਬਣਾਈ ਗਈ ਹੈ, ਸੂਬਾਈ ਏਜੰਸੀ, ਜੋ ਕਿ ਵਿਕਟੋਰੀਆ ਦੇ ਵਿੱਚ ਬਿਗ ਬਿਲਡ ਪ੍ਰੋਜੈਕਟ ਤੋਂ ਇਲਾਵਾ ਦੂਸਰੇ ਪ੍ਰੋਜੈਕਟਾਂ ਦੇ ਉੱਤੇ ਜਾਂਚ ਪੜਤਾਲ ਕਰੇਗੀ। ਇਸ ਦੀ ਫਾਈਨਲ ਸਿਟਿੰਗ ਹੈ ਵਿਕਟੋਰੀਆ ਦੇ ਪਾਰਲੀਮੈਂਟ ਦੀ ਕਾਰਵਾਈ ਤੋਂ ਪਹਿਲਾਂ। ਦੱਸ ਦਈਏ ਕਿ ਵਿਕਟੋਰੀਅਨ ਪਾਰਲੀਮੈਂਟ ਦੀਆਂ ਆਖਰੀ ਇਹ ਪਾਰਲੀਮੈਂਟਰੀ ਸਿਟਿੰਗ ਸੈਸ਼ਨ ਹੈ, ਕਿਉਂਕਿ ਉਸ ਤੋਂ ਬਾਅਦ ਚੋਣਾਂ ਨੇ, 2 ਨਵੰਬਰ ਨੂੰ ਚੋਣਾਂ ਨੇ ਤੇ 17 ਨਵੰਬਰ ਤੋਂ ਅਰਲੀ ਵੋਟਿੰਗ ਸ਼ੁਰੂ ਹੋ ਜਾਣੀ ਹੈ। ਔਰ ਇਸ ਤੋਂ ਪਹਿਲਾਂ ਇਸ ਜਿਹੜੀ ਆਈਬੈਕ ਦੀ ਜਾਂਚ ਰਿਪੋਰਟ ਹੈ ਉਹ ਤਾਂ ਹਲੇ ਤੱਕ ਘੱਟੋ ਘੱਟ ਜਨਤਕ ਨਹੀਂ ਹੋਣ ਲੱਗੀ, ਅਗਲਾ ਸਾਲ ਤੱਕ ਦਾ ਸਮਾਂ ਲੱਗੇਗਾ। ਪਰ ਇਸ ਜਾਂਚ ਦੇ ਦਾਇਰੇ ਦੇ ਵਿੱਚ ਹਾਲੇ ਤੱਕ ਡੈਨੀਅਲ ਐਂਡਰਿਊਸ ਤੇ ਜਸਿੰਟਾ ਐਲਨ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸ ਖਬਰ ਦਾ ਵਿਸਤਾਰ ਸ਼ਾਮ ਵੇਲੇ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਉਧਰ ਆਸਟ੍ਰੇਲੀਆ ਦੇ ਵਿੱਚ ਬੇਰੁਜ਼ਗਾਰੀ ਦਰ ਵਧੀ ਹੈ ਕੋਵਿਡ ਦੇ ਸਮੇਂ ਤੋਂ ਬਾਅਦ। 4.6% ਆਸਟ੍ਰੇਲੀਆ ਦੇ ਵਿੱਚ ਬੇਰੁਜ਼ਗਾਰੀ ਦਰ ਜਿਹੜੀ ਉਹ ਦੇਖਣ ਨੂੰ ਮਿਲੀ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਦੱਸਿਆ ਹੈ ਕਿ ਕੋਵਿਡ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਬੇਰੁਜ਼ਗਾਰੀ ਦਰ ਦੇ ਅੰਦਰ ਇਜ਼ਾਫੇ ਦਾ ਜਿਹੜਾ ਕਈ ਅਲੱਗ ਅਲੱਗ ਕਾਰਨ ਹੈ, ਇਸ ਦੇ ਵਿੱਚ ਕੌਮਾਂਤਰੀ ਬਾਜ਼ਾਰ ਦਾ ਦਬਾਅ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਪਰ ਇਸ ਦੇ ਅਸਰ ਵੀ ਦੇਖਣ ਨੂੰ ਮਿਲਣਗੇ ਆਸਟ੍ਰੇਲੀਅਨ ਬਾਜ਼ਾਰ ਦੇ ਉੱਤੇ। ਉਹ ਇਹ ਕਿ ਆਉਣ ਵਾਲੇ ਦਿਨਾਂ ਚ ਜਿਹੜੀ RBA ਦੀ ਬੈਠਕ ਹੋਣੀ ਹੈ ਉਸ ਚ ਵਿਆਜ ਦਰਾਂ ਦੇ ਅੰਦਰ ਇਜ਼ਾਫਾ ਕੀਤਾ ਜਾ ਸਕਦਾ ਹੈ, ਇਸ ਕਿਸਮ ਦੇ ਕਿਆਸ ਲੱਗ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਅੰਦਰ 60,000 ਤੋਂ ਵਧੇਰੇ ਲੋਕ ਕਾਗਜ਼ਾਂ ਦੇ ਉੱਤੇ ਬੇਰੁਜ਼ਗਾਰ ਨੇ, ਹੋ ਸਕਦਾ ਇਹ ਗਿਣਤੀ ਅਸਲ ਦੇ ਵਿੱਚ ਇਸ ਤੋਂ ਕਿਤੇ ਜ਼ਿਆਦਾ ਹੋਵੇ। ਉੱਥੇ ਵਿਕਟੋਰੀਆ ਦੇ ਵਿੱਚ ਇਸ ਵਕਤ ਜੋਬਲੈਸ ਰੇਟ ਵੀ ਲਗਾਤਾਰ ਵੱਧ ਰਹੀ ਹੈ। ਵਿਕਟੋਰੀਆ ਚ ਬੇਰੁਜ਼ਗਾਰੀ ਦਰ 5.2% ਜਾਣ ਦੇ ਚੱਲਦਿਆਂ ਦੇਸ਼ ਦੇ ਵਿੱਚ ਸਭ ਤੋਂ ਵੱਡਾ ਬੇਰੁਜ਼ਗਾਰ ਸੂਬਾ ਵਿਕਟੋਰੀਆ ਬਣ ਚੁੱਕਿਆ। ਔਰ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਸਟੇਟ ਵਾਈਜ਼ ਵੀ ਡੇਟਾ ਜਾਰੀ ਕੀਤੇ, ਜਿੱਥੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਸਭ ਤੋਂ ਜ਼ਿਆਦਾ ਹੈ ਉੱਥੇ ਹੀ ਵਿਕਟੋਰੀਆ ਦੇ ਪਹਿਲੇ ਨੰਬਰ ਤੇ, ਤਸਮੇਨੀਆ ਦੂਸਰੇ ਨੰਬਰ ਦੇ ਉੱਤੇ ਇਸ ਮਾਮਲੇ ਚ ਆਉਂਦਾ ਹੈ, ਜਿੱਥੇ 5% ਬੇਰੁਜ਼ਗਾਰੀ ਹੈ ਤੇ ਨਿਊ ਸਾਊਥ ਵੇਲਸ 4.3% ਦੇ ਨਾਲ ਅਗਲੇ ਨੰਬਰ ਦੇ ਉੱਤੇ ਆਉਂਦਾ ਹੈ। ਨੈਸ਼ਨਲ ਜੋਬਲੈਸ ਰੇਟ ਜਿਹੜੀ ਹੈ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਬੇਰੁਜ਼ਗਾਰ 0.2% ਵਿਕਟੋਰੀਆ ਸੂਬੇ ਦੇ ਵਿੱਚ ਲਗਾਤਾਰ ਪਿਛਲੀਆਂ 2 ਤਿਮਾਹੀਆਂ ਦੇ ਵਿੱਚ ਵਧੇ ਨੇ। ਆਸਟ੍ਰੇਲੀਅਨ ਇੰਡਸਟਰੀ ਗਰੁੱਪ ਜਿਹੜਾ ਹੈ ਉਹਨਾਂ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਨਵੰਬਰ ਮਹੀਨੇ ਦੀਆਂ ਚੋਣਾਂ ਤੋਂ ਬਾਅਦ ਸੂਬੇ ਦੇ ਵਿੱਚ ਬੇਰੁਜ਼ਗਾਰੀ ਦਰ ਦੇ ਅੰਦਰ ਹੋ ਸਕਦਾ ਇੱਕ ਬਦਲਾਅ ਦੇਖਣ ਨੂੰ ਮਿਲੇ, ਬਿਜ਼ਨਸਿਸ ਦੇ ਵਿੱਚ ਇੱਕ ਕੌਨਫੀਡੈਂਸ ਦੇਖਣ ਨੂੰ ਮਿਲੇ। ਪਰ ਜਿੱਥੋਂ ਤੱਕ NSW ਦੀ ਗੱਲ ਹੈ, ਨਿਊ ਸਾਊਥ ਵੇਲਸ ਦੇ ਵਿੱਚ ਤਾਂ ਹਾਲੇ ਲਾਗੇ ਤਾਗੇ ਚੋਣਾਂ ਵੀ ਨਜ਼ਰ ਨਹੀਂ ਆ ਰਹੀਆਂ। ਇੱਥੇ ਬੇਰੁਜ਼ਗਾਰੀ ਦਾ ਵਧਣਾ ਆਸਟ੍ਰੇਲੀਆ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ, ਕਿਉਂਕਿ ਵਿਕਟੋਰੀਆ ਤੇ ਨਿਊ ਸਾਊਥ ਵੇਲਸ ਦੋ ਐਸੇ ਸੂਬੇ ਨੇ ਜਿਹੜੇ ਆਸਟ੍ਰੇਲੀਆ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਨੇ, ਆਰਥਿਕਤਾ ਨੂੰ ਚੱਲਦਾ ਰੱਖਦੇ ਨੇ। ਔਰ NSW ਤੇ ਵਿਕਟੋਰੀਆ ਚ ਵਧੀ ਬੇਰੁਜ਼ਗਾਰੀ ਪੂਰੇ ਦੇਸ਼ ਦੀ ਬੇਰੁਜ਼ਗਾਰੀ ਦੀ ਔਸਤ ਦੇ ਉੱਤੇ ਅਸਰ ਪਾ ਦਿੰਦੀ ਹੈ, ਭਾਵੇਂ ਕਿ ਦੂਜੇ ਸੂਬਿਆਂ ਦੇ ਵਿੱਚ ਬੇਰੁਜ਼ਗਾਰੀ ਇੰਨੀ ਨਾ ਵੀ ਵਧੀ ਹੋਵੇ। ਉੱਥੇ ਸਰਕਾਰ ਤੋਂ ਇੱਕ ਵਾਰ ਫੇਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਲਗਾਤਾਰ ਜਿਹੜਾ ਕੌਮਾਂਤਰੀ ਪੱਧਰ ਦੇ ਉੱਤੇ ਹਾਲਾਤ ਬਣੇ ਹੋਏ ਨੇ, ਉਸ ਨੂੰ ਦੇਖਦਿਆਂ ਹੋਇਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਐਕਸਾਈਜ਼ ਸਰਕਾਰ ਦੀ ਤਰਫੋਂ ਲਗਾਇਆ ਜਾਂਦਾ, ਉਸ ਦੇ ਵਿੱਚ ਕਟੌਤੀ ਕੀਤੀ ਜਾਵੇ। ਕਿਉਂਕਿ ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਇਸ ਵਕਤ $40 ਤੱਕ ਟੈਕਸ ਜਿਹੜੇ ਨੇ, ਆਸਟ੍ਰੇਲੀਅਨ ਲੋਕੀ ਉਹ ਆਪਣੀ ਫੈਮਿਲੀ ਕਾਰ ਦੇ ਵਿੱਚ ਫਿਊਲ ਟੈਂਕ ਫੁੱਲ ਕਰਨ ਦੇ ਵਿੱਚ ਵੇਸਟ ਕਰ ਦਿੰਦੇ ਨੇ, ਵੇਸਟ ਤਾਂ ਨਹੀਂ ਕਹਿ ਸਕਦੇ ਪਰ ਟੈਕਸ ਜਿਹੜਾ ਇੰਨਾ ਅਦਾ ਕਰਦੇ ਨੇ। ਔਰ ਟ੍ਰੇਡੀਜ਼ ਨੂੰ $60 ਤੱਕ ਜਿਹੜਾ ਟੈਕਸ ਸਰਕਾਰ ਨੂੰ ਦੇਣਾ ਪੈ ਰਿਹਾ। ਉਦਾਹਰਨ ਦਿੱਤੀ ਗਈ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਜੇਕਰ $2.37 ਪ੍ਰਤੀ ਲੀਟਰ ਤੇਲ ਦੀ ਕੀਮਤ ਹੋਵੇ ਤੇ ਟੋਇਟਾ ਰੈਵ ਵਰਗੀ ਗੱਡੀ ਜਿਸਦਾ 55 ਲੀਟਰ ਦਾ ਟੈਂਕ ਹੈ ਉਸ ਚ ਤੇਲ ਭਰਾਉਣਾ $130.35 ਦਾ ਪੈ ਜਾਂਦਾ। ਇਹਦੇ ਵਿੱਚ $41 ਦਾ ਤਾਂ ਸਰਕਾਰ ਦੀ ਤਰਫ ਤੋਂ ਐਕਸਾਈਜ਼, ਫਿਊਲ ਐਕਸਾਈਜ਼, GST ਇਹ ਵਸੂਲੇ ਜਾਂਦੇ ਨੇ। ਔਰ ਇਸੇ ਤਰੀਕੇ ਦੇ ਨਾਲ ਜੇਕਰ ਵੀਰਵਾਰ ਦੇ ਦਿਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ $2.92 ਪ੍ਰਤੀ ਲੀਟਰ ਡੀਜ਼ਲ ਦੀ ਕੀਮਤ ਚੱਲ ਰਹੀ ਸੀ। ਫੋਰਡ ਰੇਂਜਰ ਜਾਂ ਟੋਇਟਾ ਹਾਈਲਕਸ ਵਰਗੀਆਂ ਗੱਡੀਆਂ ਦੇ ਵਿੱਚ 80 ਲੀਟਰ ਦਾ ਜਿੱਥੇ ਟੈਂਕ ਹੁੰਦਾ, ਡੀਜ਼ਲ ਫੁੱਲ ਕਰਾਉਣ ਦੇ ਵਿੱਚ $233.07 ਲੱਗ ਜਾਂਦੇ ਨੇ। ਅਜੇ ਚ $64.20 ਜਿਹੜੇ ਨੇ ਉਹ ਫੈਡਰਲ ਟੈਕਸ ਦੇ ਰੂਪ ਦੇ ਵਿੱਚ ਹੀ ਕਿਸੇ ਵਿਅਕਤੀ ਨੂੰ ਦੇਣੇ ਪੈਂਦੇ ਨੇ। ਤੇ ਉਧਰ ਟੋਇਟਾ ਲੈਂਡ ਕਰੂਜ਼ਰ ਦਾ 110 ਲੀਟਰ ਦਾ ਜਿਹੜਾ ਡੀਜ਼ਲ ਕਪੈਸਿਟੀ ਵਾਲਾ ਟੈਂਕ ਹੈ ਉਸ ਚ $321 ਦਾ ਡੀਜ਼ਲ ਪੈ ਜਾਂਦਾ, ਯਾਨੀ ਕਿ $90 ਫਿਊਲ ਟੈਕਸ ਦੇ ਰੂਪ ਦੇ ਵਿੱਚ ਕੋਈ ਵਿਅਕਤੀ ਜਾਂ ਟ੍ਰੇਡੀ ਜਾਂ ਕੋਈ ਵੀ ਜਿਹੜਾ ਵਾਹਨ ਚਾਲਕ ਹੈ ਉਹ ਸਰਕਾਰ ਨੂੰ ਅਦਾ ਕਰ ਰਿਹਾ। ਇਸ ਕਰਕੇ ਸਰਕਾਰ ਨੂੰ ਫਿਊਲ ਐਕਸਾਈਜ਼ ਦੇ ਵਿੱਚ ਕਟੌਤੀ ਕਰਨੀ ਚਾਹੀਦੀ ਹੈ। ਇਹ ਪਹਿਲਾਂ ਵੀ ਆਸਟ੍ਰੇਲੀਆ ਸਰਕਾਰ ਨੇ ਕੀਤਾ ਸੀ, ਆਸਟ੍ਰੇਲੀਆ ਸਰਕਾਰ ਦੇ ਲਈ ਸੰਭਵ ਹੈ ਪਰ ਇਹ ਬਹੁਤਾ ਚਿਰ ਤੱਕ ਨਹੀਂ ਚੱਲ ਸਕਦਾ। ਆਸਟ੍ਰੇਲੀਆ ਸਰਕਾਰ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਫਿਊਲ ਟੈਕਸ ਜਿਹੜਾ ਉਹ ਅਗਸਤ ਮਹੀਨੇ ਤੱਕ ਜਾਰੀ ਰਹੇਗਾ। ਹਾਲਾਂਕਿ ਦੂਸਰਿਆਂ ਦੇਸ਼ਾਂ ਦੇ ਵਿੱਚ ਆਸਟ੍ਰੇਲੀਆ ਦੇ ਨਾਲੋਂ ਸਸਤਾ ਫਿਊਲ ਕਿਵੇਂ ਵਿਕਦਾ ਇਸ ਦੇ ਉੱਤੇ ਵੀ ਬਹਿਸ ਉੱਠਣ ਲੱਗ ਪਈ ਹੈ। ਅਮਰੀਕਾ ਜਾਂ ਦੂਸਰੇ ਮੁਲਕਾਂ ਦੇ ਵਿੱਚ ਤਾਂ ਖੈਰ ਜਿਹੜਾ ਫਿਊਲ ਉੱਥੋਂ ਹੀ ਜਿਹੜਾ ਆਉਂਦਾ ਹੈ ਤੇ ਉੱਥੇ ਰਿਫਾਈਨ ਕਰਕੇ ਵੇਚਿਆ ਜਾਂਦਾ, ਪਰ ਫਿਜੀ, ਨਿਊਜ਼ੀਲੈਂਡ ਤੇ ਜਾਪਾਨ ਵਰਗੇ ਮੁਲਕ ਜੋ ਆਸਟ੍ਰੇਲੀਆ ਦੀ ਤਰ੍ਹਾਂ ਹੀ ਇਸ ਧੁਰੇ ਦੇ ਉੱਤੇ ਮੌਜੂਦ ਨੇ ਧਰਤੀ ਦੇ, ਔਰ ਉੱਥੇ ਫਿਊਲ ਜਿਹੜਾ ਉਹ ਆਸਟ੍ਰੇਲੀਆ ਦੇ ਨਾਲੋਂ ਸਸਤਾ ਹੈ। ਇਸੇ ਕਰਕੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ GST ਜਿਹੜਾ ਬੇਹਿਸਾਬ ਤਰੀਕੇ ਦੇ ਨਾਲ ਲਗਾਇਆ ਜਾਂਦਾ ਫਿਊਲ ਦੇ ਉੱਤੇ ਉਸ ਨੂੰ ਘੱਟ ਕੀਤਾ ਜਾਵੇ। ਸੜਕੀ ਹਾਦਸਿਆਂ ਦੇ ਨਾਲ ਜੁੜੀਆਂ ਖਬਰਾਂ, ਜਿੱਥੇ NSW ਤੋਂ ਪਹਿਲਾਂ ਖਬਰ ਰੈਡਫਰਨ ਨਾਮ ਦੇ ਇਲਾਕੇ ਦੇ ਵਿੱਚ ਜਿਹੜਾ ਸਿਟੀ ਦੇ ਨਾਲ ਲੱਗਦਾ, ਉੱਥੇ ਪੁਲਿਸ ਥਾਣੇ ਤੋਂ ਥੋੜੀ ਹੀ ਦੂਰ ਮਹਿਜ਼ 100 ਮੀਟਰ ਦੀ ਦੂਰੀ ਦੇ ਉੱਤੇ ਇੱਕ ਮਹਿਲਾ ਕਾਂਸਟੇਬਲ ਤੇ ਇੱਕ ਪੁਰਸ਼ ਕਾਂਸਟੇਬਲ ਆਪਣੀ ਕਾਰ ਦੇ ਵਿੱਚ ਜਦੋਂ ਪੁਲਿਸ ਥਾਣੇ ਵਾਪਸ ਪਰਤ ਰਹੇ ਸੀ ਤਾਂ ਅਚਾਨਕ ਉਹਨਾਂ ਦੀ ਤੇਜ਼ ਰਫ਼ਤਾਰ ਕਾਰ ਜਿਹੜੀ ਉਹ ਸੰਤੁਲਨ ਖੋ ਬੈਠੀ ਤੇ ਗਿਬਸਨ ਸਟਰੀਟ ਦੇ ਉੱਤੇ ਇੱਕ ਦਰਖਤ ਦੇ ਨਾਲ ਜਾ ਟਕਰਾਈ। ਫੀਮੇਲ ਕਾਂਸਟੇਬਲ ਦੀ ਮੌਕੇ ਦੇ ਉੱਤੇ ਮੌਤ ਹੋਈ ਦੱਸੀ ਗਈ ਹੈ। ਜਿਹੜਾ ਮੇਲ ਕਾਂਸਟੇਬਲ ਸੀ ਉਸਨੂੰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹਾਲਤ ਚ ਰਾਇਲ ਪ੍ਰਿੰਸ ਐਲਫਰਡ ਹਸਪੀਟਲ ਭਰਤੀ ਕੀਤਾ ਗਿਆ। ਦੱਸਦੀ ਹੈ ਕਿ ਵੌਕਸਵੈਗਨ ਟਿਗਨ ਪੂਰੀ ਤਰ੍ਹਾਂ ਦੇ ਨਾਲ ਨਸ਼ਟ ਹੋ ਗਈ ਸੀ ਇਸ ਹਾਦਸੇ ਤੋਂ ਬਾਅਦ। ਇਸ ਘਟਨਾ ਤੋਂ ਬਾਅਦ NSW ਦੀ ਪੁਲਿਸ ਐਸੋਸੀਏਸ਼ਨ ਦੀ ਤਰਫ ਤੋਂ ਆਪਣੀ ਸਾਥੀ ਕਰਮਚਾਰੀ ਦੀ ਮੌਤ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਅੱਜ ਸਵੇਰ ਵੇਲੇ NSW ਦੇ ਪ੍ਰੀਮੀਅਰ ਕ੍ਰਿਸ ਮਿੰਜ਼ ਨੇ ਵੀ ਸੋਸ਼ਲ ਮੀਡੀਆ ਤੇ ਇਹ ਖ਼ਬਰ ਸਾਂਝੀ ਕੀਤੀ ਤੇ ਕਿਹਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਸਰਕਾਰ ਜਿਹੜੀ ਹੈ ਇਸ ਪੁਲਿਸ ਕਰਮਚਾਰੀ ਦੇ ਨਾਲ, ਉਹਨਾਂ ਦੇ ਪਰਿਵਾਰ ਦੇ ਨਾਲ ਤੇ ਜਿਹੜਾ ਮਹਿਕਮੇ ਦੇ ਨਾਲ ਖੜੀ ਹੈ। ਦੂਸਰੇ ਪਾਸੇ ਇੱਕ ਘਟਨਾ ਵਿਕਟੋਰੀਆ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਮਲਟੀਪਲ ਇੰਜਰੀਜ਼ ਦੀਆਂ ਖ਼ਬਰਾਂ ਸਾਹਮਣੇ ਆਈਆਂ, ਇੱਕ ਮਹਿਲਾ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਵਿਕਟੋਰੀਆ ਦੇ 11 ਰੇਂਜਿਸ ਦੇ ਵਿੱਚ ਮੈਲਬਾ ਹਾਈਵੇ ਦੇ ਉੱਤੇ ਇਹ ਘਟਨਾ ਵਾਪਰੀ ਜਿੱਥੇ ਇਹ ਬੱਸ ਇੱਕ ਨੀਲੇ ਰੰਗ ਦੀ ਟੋਇਟਾ ਦੇ ਨਾਲ ਟਕਰਾਉਣ ਤੋਂ ਬਾਅਦ ਸੜਕ ਦੇ ਥੋੜਾ ਜਿਹਾ ਨੀਵਾਂ ਜਿਹੜਾ ਇੱਕ ਢਲਾਣ ਬਣੀ ਹੋਈ ਸੀ ਉੱਥੇ ਜਾ ਕੇ ਡਿੱਗ ਪਈ। ਇਸ ਦਰਮਿਆਨ ਬੱਸ ਦੇ ਵਿੱਚ ਜਿਹੜੇ ਸਵਾਰ ਲੋਕ ਸੀ ਉਹਨਾਂ ਨੂੰ 21 ਮਰੀਜ਼ਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਕਈਆਂ ਦੀ ਹਾਲਤ ਗੰਭੀਰ ਦੱਸੀ ਗਈ ਹੈ। ਇਸ ਦੇ ਵਿੱਚੋਂ 50 ਸਾਲ ਦਾ ਇੱਕ ਵਿਅਕਤੀ ਹੈ ਜਿਹੜਾ ਉਸਨੂੰ ਏਅਰ ਐਂਬੂਲੈਂਸ ਦੇ ਜ਼ਰੀਏ ਬੌਕਸਹਿਲ ਹਸਪੀਟਲ ਵੀ ਭਰਤੀ ਕੀਤਾ ਗਿਆ ਹੈ। ਮ੍ਰਿਤਕ ਮਹਿਲਾ ਦੀ ਪਛਾਣ ਹਾਲੇ ਨਸ਼ਰ ਨਹੀਂ ਕੀਤੀ ਗਈ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਰੇਡੀਓ ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਤੇ ਸਮਾਂ ਹੋ ਚੁੱਕਾ ਜੀ ਹੁਣ ਇੰਡੀਆ ਵੱਲ ਦੀਆਂ ਭਾਰਤ ਵੱਲ ਦੀਆਂ ਖਬਰਾਂ ਵੱਲ ਝਾਤ ਮਾਰਨ ਦਾ। ਅੱਜ ਤਰੀਕ ਹੈ ਜੀ 25 ਸਤੰਬਰ 2026, ਦਿਨ ਹੈ ਸ਼ੁੱਕਰਵਾਰ ਤੇ ਸਾਡੇ ਨਾਲ ਖਬਰਾਂ ਦੀ ਸਾਂਝ ਪਾਉਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੀਤਮ ਰੁਪਾਲ ਜੀ। ਅਗਲੀ ਵਾਰ ਤੁਸੀਂ ਪ੍ਰੀਤਮ ਜੀ ਦੀ ਸੁਣੋਗੇ। ਪ੍ਰੀਤਮ ਜੀ ਤੁਸੀਂ ਆਉਣੇ ਰਹੋ।
1: ਬਹੁਤ ਬਹੁਤ ਸ਼ੁਕਰੀਆ ਕ੍ਰਿਸ਼ਨਾ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ, ਵਿਰੋਧੀ ਧਿਰ ਹੁਣ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਖਿਲਾਫ ਦੁਬਾਰਾ ਮਹਾਂਦੋਸ਼ ਦਾ ਜਿਹੜਾ ਹੈ ਨੋਟਿਸ ਦੇਵੇਗੀ। ਗਿਆਨੇਸ਼ ਕੁਮਾਰ ਨੂੰ ਲਾਂਭੇ ਕਰਨ ਵਾਸਤੇ ਵਿਰੋਧੀ ਧਿਰ ਨੇ ਰਣਨੀਤੀ ਘੜੀ ਹੈ ਤੇ ਉਧਰ ਕਾਂਗਰਸ ਦੇ ਸੀਨੀਅਰ ਨੇਤਾ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਤੇ ਮੁੱਖ ਚੋਣ ਕਮਿਸ਼ਨਰ ਦੇਸ਼ ਧਰੋਹੀ ਨੇ। ਤੇ ਜੇ ਪੰਜਾਬ ਵੱਲ ਆਈਏ ਤਾਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਗਮਾਡਾ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਜਿਹੜਾ ਹੈ 50 ਘੰਟੇ ਦਫ਼ਤਰ ਦੇ ਅੰਦਰ ਤਾੜ ਕੇ ਰੱਖਿਆ ਤੇ ਕਾਫੀ ਜਿਹੜੇ ਹੈ ਦਸਤਾਵੇਜ਼ ਉਹਨਾਂ ਦੀ ਸਕੈਨਿੰਗ ਵਗੈਰਾ ਉਹ ਕਰਦੇ ਰਹੇ। ਤੇ ਉਧਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਤੇ ਕੱਲ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਖਿਲਾਫ ਜ਼ੋਰਦਾਰ ਮੁਜ਼ਾਹਰਾ ਕੀਤਾ ਗਮਾਡਾ ਦੇ ਦਫ਼ਤਰ ਦੇ ਬਾਹਰ ਮੋਹਾਲੀ ਦੇ ਵਿੱਚ। ਤੇ ਕੈਪਟਨ ਅਮਰਿੰਦਰ ਸਿੰਘ ਜੋ ਜਿਹੜਾ ਹੈ 2022 ਦੇ ਵਿੱਚ ਚੋਣਾਂ ਤੋਂ ਥੋੜੇ ਚਿਰ ਬਾਅਦ ਜਿਹੜਾ ਸੀ ਉਹ ਇਹਦੇ ਚ ਬੀਜੇਪੀ ਸ਼ਾਮਿਲ ਹੋ ਗਏ ਸੀ, ਉਹਨਾਂ ਨੇ ਇੱਕ ਕੱਲ ਇੰਟਰਵਿਊ ਦੇ ਵਿੱਚ ਕਿਹਾ ਕਿ ਉਹਨਾਂ ਨੇ ਬੀਜੇਪੀ ਸ਼ਾਮਿਲ ਹੋ ਕੇ ਕੁੱਝ ਨਹੀਂ ਖੱਟਿਆ, ਉਹਨਾਂ ਦੀ ਕੋਈ ਰਾਇ ਨਹੀਂ ਲੈ ਗਈ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਇਸ ਤੋਂ ਬਾਅਦ ਉਹ ਕਾਂਗਰਸ ਚ ਵੀ ਨਹੀਂ ਜਾਣਗੇ ਤੇ ਨਾ ਹੀ ਉਹ ਕਿਸੇ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਦੇ ਵਿੱਚ ਨੇ। ਤੇ ਉਧਰ ਮਾਵਾਂ ਧੀਆਂ ਸਤਿਕਾਰ ਯੋਜਨਾ ਜਿਹਦੇ ਤਹਿਤ ਪੰਜਾਬ ਦੀਆਂ ਜਿਹੜੀਆਂ ਬਾਲਗ ਔਰਤਾਂ ਨੂੰ 1000 ਰੁਪਏ ਮਹੀਨਾ ਤੇ ਜਿਹੜੀਆਂ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਬਾਲਗ ਔਰਤਾਂ ਨੇ ਉਹਨਾਂ ਨੂੰ 1500 ਰੁਪਏ ਮਹੀਨੇ ਦੀ ਸਹਾਇਤਾ ਦਿੱਤੀ ਜਾਂਦੀ ਹੈ, ਉਹਨੂੰ ਕਿਸੇ ਸੰਸਥਾ ਨੇ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ ਪ੍ਰੀਤਮ ਜੀ, ਜਿਸ ਤਰ੍ਹਾਂ ਨੈਸ਼ਨਲ ਮੁੱਦਾ ਬਣ ਚੁੱਕਾ ਹੁਣ SIR ਤੇ ਗਿਆਨੇਸ਼ ਕੁਮਾਰ ਨੂੰ ਲੈ ਕੇ, ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹਨੂੰ ਲਾਂਭੇ ਕਰਨ ਲਈ ਵਿਰੋਧੀ ਧਿਰ ਰਾਜਨੀਤੀ ਘੜਦਾ ਪਿਆ, ਤੇ ਦੂਸਰੇ ਪਾਸੇ ਰਾਹੁਲ ਗਾਂਧੀ ਕਟਾਕਸ਼ ਕਰਦੇ ਨੇ PM ਮੋਦੀ ਤੇ ਅਮਿਤ ਸ਼ਾਹ ਤੇ ਵੀ, ਕਹਿੰਦੇ ਨੇ ਕਿ ਉਹ ਦੇਸ਼ ਧਰੋਹੀ ਨੇ। ਤੇ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਅੱਗੇ ਆਉਣ ਵਾਲਾ ਰੋਡ ਮੈਪ, ਜਦੋਂ ਕਾਕਰੋਚ ਜਨਤਾ ਪਾਰਟੀ ਵਾਲਾ ਦੀਪਕੇ ਵੀ ਨਾਲ ਹੁਣ ਜੁੜ ਕੇ ਸੁਰ ਨਾਲ ਸੁਰ ਮਿਲਾਉਂਦਾ ਪਿਆ ਵਿਰੋਧੀ ਧਿਰ ਦੇ, ਤੇ ਤੁਸੀਂ ਕਿਸ ਤਰ੍ਹਾਂ ਦਾ ਦੇਖਦੇ ਹੋ ਅੱਗੇ ਆਉਣ ਵਾਲਾ ਸਮਾਂ ਗਿਆਨੇਸ਼ ਕੁਮਾਰ ਲਈ?
1: ਨਹੀਂ ਚਲੋ, ਇਹਦੇ ਚ ਗੱਲ ਗਿਆਨੇਸ਼ ਕੁਮਾਰ ਤਾਂ ਲਾਂਭੇ ਵੀ ਹੋ ਸਕਦਾ, ਕੋਈ ਇਹ ਵੱਡੀ ਗੱਲ ਜਿਹੜੀ ਆ ਉਹ ਨਹੀਂ ਹੈ, ਕਿਉਂਕਿ ਇੱਕ ਰੁਟੀਨ ਹੈ। ਵੈਸੇ ਵੀ ਜਿਹੜੇ ਇਹਦਾ ਇੱਕ ਟਨੋਰ ਹੈ ਜਿਹੜਾ ਚੋਣ ਕਮਿਸ਼ਨ ਦਾ, ਜਿਹੜਾ ਚੋਣ ਕਮਿਸ਼ਨਰ ਨਿਯੁਕਤ ਕੀਤੇ ਜਾਂਦੇ ਆ ਇੱਕ ਖਾਸ ਟਨੋਰ ਦੇ ਲਈ ਉਹ ਕੰਮ ਕਰਦੇ ਆ। ਤੇ ਪਰ ਮਸਲਾ ਜਿਹੜਾ ਕ੍ਰਿਸ਼ਨਾ ਜੀ, ਸਭ ਤੋਂ ਵੱਡਾ ਇਹ ਹੈ ਕਿ ਇਹਦੇ ਨਾਲ ਇੱਕ ਵੱਡਾ ਸਵਾਲੀਆ ਚਿੰਨ ਦੇਸ਼ ਦੀ ਜਮਹੂਰੀਅਤ ਤੇ ਦੇਸ਼ ਦੀ ਡੈਮੋਕ੍ਰੇਸੀ ਦੇ ਉੱਪਰ ਜਿਹੜਾ ਹੈ ਉਹ ਲੱਗ ਗਿਆ। ਉਹਦਾ ਕਾਰਨ ਇਹ ਹੈ ਕਿ ਪਹਿਲਾਂ ਤਾਂ ਜਦੋਂ BJP ਨੇ ਸੱਤਾ ਸੰਭਾਲੀ ਤੇ ਉਹਨਾਂ ਨੇ ਜਿਹੜੀ ਇਹਦੇ ਚ ਨਿਯੁਕਤੀ ਸੀ ਚੋਣ ਕਮਿਸ਼ਨਰਾਂ ਦੀ, ਉਸ ਦੇ ਉਹਦੇ ਮਾਮਲੇ ਦੇ ਵਿੱਚ ਉਹਦੇ ਚ ਅਮੈਂਡਮੈਂਟ ਕੀਤੀ, ਕਿਉਂਕਿ ਜਦੋਂ ਤੁਹਾਡੇ ਕੋਲੇ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਹੈ ਪੂਰਨ ਬਹੁਮਤ ਤੋਂ ਵੱਧ ਬਹੁਮਤ ਆ ਜਾਂਦਾ ਬਹੁਤ ਜ਼ਿਆਦਾ, ਜਿੱਥੇ 2/3 ਤੱਕ ਵੀ ਤੁਸੀਂ ਚਲੇ ਜਾਂਦੇ ਹੋ, ਤੇ ਉਹ ਫਿਰ ਕਈ ਵਾਰੀ ਜ਼ਰੂਰ ਨਹੀਂ ਕਿ ਉਹ ਫੈਸਲੇ ਤੋਂ ਅਸੀਂ ਸਹੀ ਲਏ ਹੋਣ, ਹਾਲਾਂਕਿ ਤੁਸੀਂ ਇੱਕ ਖਾਸ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਜਾਂ ਆਪਣੀ ਰਾਜਨੀਤੀ ਨੂੰ ਮੁੱਖ ਰੱਖ ਕੇ ਜਾਂ ਜਿਹੜੇ ਤੁਹਾਡੇ ਪਿੱਛੇ ਫੋਰਸਿਸ ਕੰਮ ਕਰਦੀਆਂ ਉਹਨਾਂ ਦੀ ਜਿਹੜੀ ਅਪੀਜਮੈਂਟ ਵਾਸਤੇ, ਉਹਨਾਂ ਨੂੰ ਖੁਸ਼ ਕਰਨ ਵਾਸਤੇ ਤੁਸੀਂ ਇੱਦਾਂ ਦੇ ਜਿਹੜੇ ਉਹ ਫੈਸਲੇ ਲੈਣੇ। ਪਹਿਲਾਂ ਤਾਂ ਇਹ ਪਹਿਲੇ ਵੀ ਮੈਂ ਗੱਲ ਦਾ ਜ਼ਿਕਰ ਕੀਤਾ ਸੀ ਕਿ ਨਿਯੁਕਤੀ ਕੌਣ ਕਰੇ, ਜਿਹੜਾ ਉਹਦਾ ਪੈਨਲ ਜਿਹੜਾ ਸੀਗਾ ਉਹਨੂੰ ਨਿਯੁਕਤੀ ਕਰਨ ਵਾਲਾ, ਤੇ ਉਹਦੇ ਚ ਤਰਮੀਮ ਕੀਤੀ ਗਈ, ਉਹਦੇ ਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਤੇ ਉਸ ਚੋਂ ਲਾਂਭੇ ਕੀਤਾ ਗਿਆ। ਤੇ ਫਿਰ ਉਸ ਤੋਂ ਬਾਅਦ SIR ਦਾ ਸਿਲਸਿਲਾ ਸ਼ੁਰੂ ਹੋਇਆ ਤੇ SIR ਦੇ ਵਿੱਚ ਜਿਸ ਤਰੀਕੇ ਨਾਲ ਲੋਕਾਂ ਨੂੰ ਜ਼ਲੀਲ ਕੀਤਾ ਗਿਆ ਤੇ ਉਹ ਜ਼ਲਾਲਤ ਦੇ ਮਾਮਲੇ ਅਜੇ ਵੀ ਜਿਹੜੇ ਹੈਗੇ ਉਹ ਚੱਲ ਰਹੇ ਆ। ਇਹ ਨਹੀਂ ਕਿ ਉਹ ਖਤਮ ਹੋ ਗਿਆ, ਭਾਵੇਂ ਉਹ ਬਿਹਾਰ ਹੋਵੇ, ਉੱਤਰ ਪ੍ਰਦੇਸ਼ ਹੋਵੇ, ਜਾਂ ਪੱਛਮੀ ਬੰਗਾਲ ਹੋਵੇ, ਆਸਾਮ ਹੋਵੇ। ਤੇ ਉੱਥੇ ਥੋੜੀ ਇੱਕ ਗੱਲ ਇਹ ਸਮਝ ਪੈਂਦੀ ਸੀ ਕਿ ਲਗਾਤਾਰ ਬੀਜੇਪੀ ਤੇ ਜਾਂ ਜਿਹੜੀਆਂ ਹੋਰ ਕੁਛ ਕੱਟੜ ਹਿੰਦੂ ਜਥੇਬੰਦੀਆਂ ਨੇ ਉਹ ਲਗਾਤਾਰ ਇਹ ਇਲਜ਼ਾਮ ਲਾ ਰਹੀਆਂ ਸੀ ਕਿ ਬੰਗਲਾਦੇਸ਼ ਵਾਲੇ ਪਾਸਿਓਂ ਅਸਾਮ ਜਿਹੜਾ ਹੈ ਅਸਾਮ ਦੇ ਵਿੱਚ ਬਰਮਾ ਵਾਲੇ ਪਾਸਿਓਂ ਜਿਹੜੇ ਹੈ ਹੋਰ ਦੇਸ਼ਾਂ ਦੇ ਨਾਗਰਿਕਾਂ ਦੀ ਇੱਥੇ ਘੁਸਪੈਠ ਹੋਈ ਹੈ ਤੇ ਉਸ ਕਰਕੇ ਉਹਨਾਂ ਨੇ ਇੱਥੇ ਵੋਟਾਂ ਬਣਾ ਲਈਆਂ ਨੇ ਤੇ ਉਹ ਨਹੀਂ ਚਾਹੁੰਦੇ ਕਿ ਇੱਥੇ ਜਿਹੜੀ ਹੈ ਉਦਾਂ ਦੀ ਸਰਕਾਰ ਆਵੇ ਜਿਹੜੀ ਨੈਸ਼ਨਲਿਸਟ ਹੋਵੇ ਜਾਂ ਇੱਦਾਂ। ਚਲੋ ਨੈਸ਼ਨਲਿਸਟ ਦਾ ਨਾਂ ਦਿੰਦੇ ਹਾਲਾਂਕਿ ਨੈਸ਼ਨਲਿਸਟ ਤਾਂ ਸਾਰੇ ਹੀ ਨੇ ਜਿਹੜੇ ਇਸ ਦੇਸ਼ ਦੇ ਵਿੱਚ ਲੋਕ ਰਹਿੰਦੇ ਨੇ ਤੇ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਉਹਨਾਂ ਨੇ ਫਿਰ ਉੱਥੇ ਥੋੜੀ ਜਿਹੀ ਗੱਲ ਚਲੋ ਜਚਦੀ ਸੀ ਜਦੋਂ ਉਹਨਾਂ ਨੇ ਸ਼ੁਰੂ ਕੀਤੀ ਕਿ ਉਹਦੀ ਜਿਹੜੀ ਹੈ ਉਹਦੇ ਤੇ ਇੱਕ ਛਾਣ ਨਾ ਲੱਗਣਾ ਜ਼ਰੂਰੀ ਹੈ ਜਾਂ ਉਹਦੀ ਇੱਦਾਂ ਦੀ ਇੱਕ ਤਰੀਕੇ ਦੀ ਸਕਰੂਟਨੀ ਜਿਹੜੀ ਹੈ ਉਹ ਜ਼ਰੂਰੀ ਹੈ ਛਾਣ।

ਦੇ ਨਾਲ ਸੰਬੰਧਿਤ ਨੇ ਤੇ ਇਹ ਇਸ ਕਰਕੇ ਜਿਹੜੀਆਂ ਉਹ ਅਜੇ ਤੱਕ ਉਹ ਜ਼ਲੀਲ ਹੋ ਰਹੇ ਨੇ ਤੇ ਸੁਪਰੀਮ ਕੋਰਟ ਤੱਕ ਨੇ ਇਹ ਕਹਿਤਾ ਕਿ ਕੋਈ ਗੱਲ ਨਹੀਂ ਜੇ ਤੁਹਾਡੇ ਵੋਟਰ ਇਸ ਵਾਰੀ ਵੋਟਰ ਲਿਸਟਾਂ ਚ ਨਾਂ ਨਹੀਂ ਆਇਆ ਤਾਂ 5 ਸਾਲ ਬਾਅਦ ਫਿਰ ਚੋਣਾਂ ਹੋਣੀਆਂ ਕਿਹੜਾ ਇਹ ਕੁੰਭ ਦਾ ਮੇਲਾ ਹੈ ਕਿ ਬਹੁਤ ਦੂਰ ਹੈ ਉਦੋਂ ਵੋਟਾਂ ਪਾ ਲਿਓ। ਮਤਲਬ ਕਿ ਇਸ ਲੈਵਲ ਤੱਕ ਜਿਹੜੇ ਕੰਸਟੀਟਿਊਸ਼ਨਲ ਇੰਸਟੀਟਿਊਸ਼ਨ ਨੇ ਜਿਹੜੀਆਂ ਅਦਾਰੇ ਨੇ ਸੰਵਿਧਾਨਕ ਅਦਾਰੇ ਨੇ ਉਹਨਾਂ ਦੇ ਉੱਤੇ ਕਾਬਜ਼ ਹੋਣਾ ਕਬਜ਼ਾ ਕਰਨਾ ਸੁਪਰੀਮ ਕੋਰਟ ਤੱਕ ਕੋਈ ਜਿਹੜਾ ਹੈਗਾ ਸਖ਼ਤ ਫੈਸਲਾ ਨਾ ਲਿਆ ਜਾਣਾ ਇਸ ਮੁੱਦੇ ਤੇ ਸੋ ਇਹ ਇੱਕ ਜਿਹੜੀ ਹੈ ਇਹ ਸਮਝ ਚ ਆਉਂਦੀ ਸੀ ਗੱਲ ਕਿ ਇੱਥੇ ਕਿਤੇ ਨਾ ਕਿਤੇ ਜਿਹੜੀ ਗੜਬੜ ਹੈ ਤੇ ਹੁਣ ਉਹਦੇ ਚ ਜਿਹੜਾ ਸੀ ਚੋਣ ਕਮਿਸ਼ਨ ਤੇ ਇਹ ਵਾਰ ਵਾਰ ਇਹ ਗੱਲ ਮੁੜ ਕੇ ਆਉਂਦੀ ਸੀ। ਵਿਰੋਧੀ ਪਾਰਟੀਆਂ ਲਗਾਤਾਰ ਇਹ ਕਹਿੰਦੀਆਂ ਸੀ ਜਿੱਥੇ ਵੀ ਚੋਣਾਂ ਹੁੰਦੀਆਂ ਸੀ ਕਿਉਂਕਿ ਹੁਣ ਤਾਂ ਸਿੱਧਾ ਕਹਿਣਾ ਸ਼ੁਰੂ ਕਰਤਾ ਵਿਰੋਧੀ ਪਾਰਟੀਆਂ ਨੇ ਇਕੱਲੇ ਰਾਹੁਲ ਗਾਂਧੀ ਨਹੀਂ ਹੋਰ ਪਾਰਟੀਆਂ ਨੇ ਵੀ ਕਿ ਵੋਟਾਂ ਦੀ ਚੋਰੀ ਹੁੰਦੀ ਹੈ ਜਾਂ ਵੋਟਾਂ ਦੇ ਵਿੱਚ ਟੈਂਪਰ ਕੀਤਾ ਜਾਂਦਾ ਹੈ ਈਵੀਐਮ ਨੂੰ ਟੈਂਪਰ ਕੀਤਾ ਜਾਂਦਾ ਹਾਲਾਂਕਿ ਈਵੀਐਮ ਨੂੰ ਟੈਂਪਰ ਕਰਨ ਵਾਲੀ ਥੋੜੀ ਜਿਹੀ ਗੱਲ ਉਹ ਸਮਝ ਚ ਘੱਟ ਪੈਂਦੀ ਹੈ ਕਿਉਂਕਿ ਈਵੀਐਮ ਦਾ ਸਿਸਟਮ ਕੁਛ ਏਦਾਂ ਦਾ ਤੇ ਉਹਨੂੰ ਇੰਨਾ ਸੌਖਾ ਨਹੀਂ ਹੈ ਪਰ ਜਿਹੜਾ ਹੈਗਾ ਇੱਕ ਵੋਟਾਂ ਨੂੰ ਖਾਸ ਤਰੀਕੇ ਨਾਲ ਪ੍ਰਭਾਵਿਤ ਕਰਨਾ ਤੇ ਜਾਂ ਇਹ ਵੀ ਉਹ ਵੋਟਾਂ ਕੌਣ ਪਵਾ ਰਹੇ ਆ ਉੱਥੇ ਕਿਹਦਾ ਜਿਹੜਾ ਹੈਗਾ ਕਬਜ਼ਾ ਹੈ ਜਾਂ ਉਹਦੇ ਚ ਕਈ ਵਾਰੀ ਇਹ ਹੈ ਕਿ ਵੋਟਾਂ ਲਿਸਟ ਦੇ ਵਿੱਚ ਘੱਟ ਨੇ ਜਿਹੜੀ ਉਹ ਲਿਸਟ ਦੇ ਵਿੱਚ ਤੁਹਾਡੇ ਕੋਲ ਇੱਕ ਰਿਕਾਰਡ ਹੈ ਵੋਟ ਪੋਲ ਕਿੰਨੀ ਹੋਈ ਤੇ ਉਹ ਘੱਟ ਹੈ ਤੇ ਜਿਹੜੇ ਈਵੀਐਮ ਦੇ ਵਿੱਚੋਂ ਵੱਧ ਵੋਟਾਂ ਨਿਕਲੀਆਂ ਏਦਾਂ ਦੇ ਮਾਮਲੇ ਵੀ ਜਿਹੜੇ ਉਹ ਸਾਹਮਣੇ ਆਏ ਨੇ ਜਿਹੜਾ ਨੰਬਰ ਹੈ ਤੇ ਸੋ ਇੱਥੇ ਫਿਰ ਜਿਹੜਾ ਹੈਗਾ ਵਾਰ ਵਾਰ ਜਿਹੜੀ ਸੀ ਉਂਗਲ ਸੀ ਉਹ ਚੋਣ ਕਮਿਸ਼ਨ ਵੱਲ ਜਿਹੜੀ ਉਂਗਲ ਉੱਠਦੀ ਸੀ ਤੇ ਇਹ ਮਾਮਲਾ ਤਾਂ ਹੁਣ ਤਾਂ ਸਾਹਮਣੇ ਆਇਆ ਜਦ ਉਹਦੇ ਚ ਜਿਹੜੇ ਦੋ ਚੋਣ ਕਮਿਸ਼ਨਰ ਸੀ ਉਹਨਾਂ ਨੇ ਵਾਰ ਵਾਰ ਜਿਹੜੇ ਹੈ ਪਿਛਲੇ ਸਾਲ ਤੋਂ ਡਾਈਸੈਂਟ ਜਿਹੜਾ ਨੋਟ ਦਿੱਤੇ ਪਿਛਲੇ ਉਹਨਾਂ ਨੇ ਕਿਹਾ ਕਿ 10 ਮਹੀਨਿਆਂ ਤੋਂ ਲਗਾਤਾਰ ਇਹ ਤੇ ਡਾਈਸੈਂਟ ਨੋਟ ਜਿਹੜੇ ਦੇ ਰਹੇ ਨੇ ਜੋ ਐਕਟੀਵਿਟੀ ਹੋ ਰਹੀ ਹੈ ਤੇ ਜਾਂ ਉਹ ਪੁੱਛ ਰਹੇ ਨੇ ਕਿ ਇਹ ਕਿਸ ਦੀ ਇਜਾਜ਼ਤ ਨਾਲ ਕੀਤਾ ਗਿਆ ਤੇ ਇੱਕ ਅੰਗਰੇਜ਼ੀ ਦੇ ਅਖਬਾਰ ਨੇ ਜਿਹੜੀ ਇਹ ਸਾਰੀ ਗੱਲ ਉਹ ਕੱਢੀ ਬਾਹਰ ਤੇ ਚਲੋ ਉਸ ਤੋਂ ਬਾਅਦ ਤਾਂ ਫਿਰ ਹੁਣ ਬਹੁਤ ਕੁਛ ਬਾਹਰ ਆ ਗਿਆ ਤੇ ਹੁਣ ਉਹਦੇ ਤੇ ਦੁਬਾਰਾ ਫੇਰ ਗੱਲ ਸ਼ੁਰੂ ਹੋਈ ਹੈ ਕਿਉਂਕਿ ਪਹਿਲਾਂ ਵੀ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ਼ ਇਹਨਾਂ ਦੀ ਗੱਲ ਉਹ ਆਈ ਸੀ ਪਰ ਉਹ ਡਿਫੀਟ ਹੋ ਗਿਆ ਸੀ ਜਿਹੜਾ ਉਹ ਨੋਟਿਸ ਸੀਗਾ ਤੇ ਹੁਣ ਫੇਰ ਵਿਰੋਧੀ ਧਿਰਾਂ ਇਹਦੇ ਤੇ ਇਕੱਠੀਆਂ ਹੋਣ ਲੱਗੀਆਂ ਨੇ ਇਕੱਲੀਆਂ ਵਿਰੋਧੀ ਧਿਰਾਂ ਨੀ ਹੁਣ ਜਿਹੜੇ ਲੋਕ ਦੇਸ਼ ਦੇ ਹੋਰ ਜਮਹੂਰੀਅਤ ਪਸੰਦ ਜਿਹੜੇ ਲੋਕ ਨੇ ਤੇ ਉਹ ਵੀ ਜਿਹੜਾ ਹੈ ਇਹਦੇ ਉੱਤੇ ਬੋਲਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਹੋਰ ਜਥੇਬੰਦੀਆਂ ਨੇ ਤੁਸੀਂ ਕਾਕਰੋਚ ਪਾਰਟੀ ਜਨਤਾ ਪਾਰਟੀ ਦਾ ਨਾਂ ਲਿਆ ਉਹਨਾਂ ਨੇ ਫਿਰ ਦੁਬਾਰਾ ਕਹਿਤਾ ਕਿ ਅਸੀਂ ਜੰਤਰ ਮੰਤਰ ਤੇ ਫੇਰ ਧਰਨਾ ਦੇਵਾਂਗੇ ਇਸ ਇਸ਼ੂ ਨੂੰ ਇਸ ਮੁੱਦੇ ਨੂੰ ਲੈ ਕੇ ਕਿਉਂਕਿ ਪਹਿਲਾਂ ਉਹ ਚਰਚਾ ਦੇ ਵਿੱਚ ਰਹੀ ਸੀ ਨੀਟ ਵਾਲੇ ਇਸ਼ੂ ਨੂੰ ਲੈ ਕੇ ਸੋ ਇਸ ਤਰ੍ਹਾਂ ਜਿਹੜਾ ਹੈ ਕ੍ਰਿਸ਼ਨਾ ਜੀ ਇੱਕ ਤਰੀਕੇ ਦਾ ਸਾਡਾ ਜਿਹੜਾ ਪਾਰਲੀਮੈਂਟਰੀ ਡੈਮੋਕਰੇਟਿਕ ਸਿਸਟਮ ਹੈ ਜਾਂ ਸਾਡਾ ਇੱਕ ਇਲੈਕਟ੍ਰੋਲ ਜਿਹੜਾ ਸਿਸਟਮ ਹੈ ਜਿਹਦੇ ਨਾਲ ਵੋਟਾਂ ਪਈਆਂ ਜਾਂਦੀਆਂ ਕਿਉਂਕਿ ਹੁਣ ਤੱਕ ਇਹ ਪ੍ਰਚਾਰ ਹੁੰਦਾ ਰਿਹਾ ਭਾਵੇਂ ਇੱਥੇ ਕਾਂਗਰਸ ਦੀ ਸਰਕਾਰ ਸੀ ਭਾਵੇਂ ਰਾਜਨੀਤਿਕ ਸਰਕਾਰ ਆਈ ਭਾਵੇਂ ਬੀਜੇਪੀ ਦੀ ਸਰਕਾਰ ਆਈ ਕਿ ਜਿਹੜਾ ਇੰਡੀਆ ਦੀ ਜਿਹੜੀ ਹੈਗੀ ਆ ਇਲੈਕਸ਼ਨ ਇੰਨਾ ਪੀਸਫੁਲ ਤੇ ਫੇਅਰ ਹੈ ਇੱਥੇ ਆਰਾਮ ਦੇ ਨਾਲ ਜਿਹੜੀ ਸਰਕਾਰ ਬਦਲ ਜਾਂਦੀ ਹੈ ਕਦੇ ਕੋਈ ਏਦਾਂ ਦੀ ਨੌਬਤ ਨਹੀਂ ਆਈ ਸਿਰਫ 1975 ਦੀ ਐਮਰਜੈਂਸੀ ਨੂੰ ਛੱਡ ਕੇ ਤੇ ਹੁਣ ਜਿਹੜਾ ਹੈ ਜੇ ਤੁਸੀਂ ਸਰਕਾਰ ਜਾਂ ਕੋਈ ਪੋਲੀਟੀਕਲ ਪਾਰਟੀ ਆਪਣੇ ਹਿਸਾਬ ਦੇ ਨਾਲ ਚੋਣ ਕਮਿਸ਼ਨ ਨੂੰ ਚਲਾਉਣਾ ਸ਼ੁਰੂ ਕਰ ਦੇਗੀ ਕਿ ਆਹ ਵੋਟਾਂ ਕੱਟਣੀਆਂ ਨੇ ਆਹ ਰੱਖਣੀਆਂ ਨੇ ਇੰਨੀਆਂ ਵੋਟਾਂ ਪੈਣੀਆਂ ਨੇ ਤੇ ਫਿਰ ਉਹਦੇ ਵੱਲ ਵੀ ਉਂਗਲ ਉੱਠਦੀ ਹੈ ਕਿ ਇਹ ਕਿੱਧਰ ਦੀ ਜਿਹੜੀ ਹੈ ਡੈਮੋਕਰੇਸੀ ਹੈ ਜਾਂ ਕਿਹੜੀ ਜਮਹੂਰੀਅਤ ਹੈ ਇਹ ਤੇ ਇਹ ਤਾਂ ਇੱਕ ਜਿਹੜੀ ਹੈ ਅਸੀਂ ਫੋਰਮੈਲਿਟੀ ਕਰ ਰਹੇ ਹਾਂ ਤੇ ਅਰਬਾਂ ਰੁਪਈਆ ਜਿਹੜਾ ਹੈਗਾ 5 ਸਾਲ ਬਾਅਦ ਇਹਦੇ ਤੇ ਖਰਚ ਕਰਦੇ ਹਾਂ ਤੇ ਇਹ ਸਾਰੇ ਦੇ ਵਿੱਚ ਤੇ ਕਿੰਨਾ ਹੀ ਅਮਲਾ ਫੈਲਾ ਹੋਰ ਸਾਰੇ ਇਹਦੇ ਤੇ ਲੱਗਦਾ ਤੇ ਇਸ ਕਰਕੇ ਜਿਹੜਾ ਹੈ ਇਹਦੇ ਤੇ ਹੁਣ ਜ਼ਰੂਰੀ ਹੈ ਮਸਲਾ। ਪਰ ਇਹ ਹੈ ਕਿ ਭਾਵੇਂ ਇਹ ਦੁਬਾਰਾ ਫੇਰ ਸੁਪਰੀਮ ਕੋਰਟ ਦੇ ਵਿੱਚ ਕਿਉਂਕਿ ਪਹਿਲਾਂ ਹੀ ਚੈਲੰਜ ਕੀਤਾ ਹੋਇਆ ਤੇ ਉਹ ਮਾਮਲਾ ਜੇ ਚੱਲ ਹੀ ਰਿਹਾ ਤੇ ਦੁਬਾਰਾ ਫੇਰ ਤਿਆਰੀ ਕੀਤੀ ਜਾ ਰਹੀ ਹੈ ਇਹਦੇ ਨਾਲ ਨਾਲ ਉੱਧਰ ਫਿਰ ਪਾਰਲੀਮੈਂਟ ਦੇ ਵਿੱਚ ਵੀ ਇਹਨੂੰ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੋ ਸਕਦਾ ਹੈ ਕਿ ਹੁਣ ਇਸ ਵਾਰ ਜਿਹੜਾ ਹੈ ਜਦੋਂ ਇਹਨਾਂ ਦੀ ਗੱਲ ਚੱਲ ਰਹੀ ਹੈ ਇੰਨਾ ਰੌਲਾ ਰੱਪਾ ਪਿਆ ਗਿਆਨੇਸ਼ ਕੁਮਾਰ ਜਿਹੜਾ ਹੈ ਖੁਦ ਰਿਜ਼ਾਈਨ ਕਰ ਜਾਣ ਤੇ ਜਾਂ ਜਿਹੜੇ ਦੂਜੇ ਦੋ ਚੋਣ ਕਮਿਸ਼ਨਰ ਨੇ ਉਹ ਵੀ ਸ਼ਾਇਦ ਜਿਹੜੇ ਹੈਗੇ ਉਹ ਰਿਜ਼ਾਈਨ ਕਰ ਜਾਣ ਇਸ ਗੱਲ ਤੋਂ ਕਿ ਜਿਹੜਾ ਏਦਾਂ ਦੀ ਗੱਲ ਕਿਉਂਕਿ ਸਾਡੇ ਹੁੰਦਿਆਂ ਜਿਹੜਾ ਇਹ ਸਾਰਾ ਕੁਛ ਵਾਪਰਿਆ ਹਾਲਾਂਕਿ ਉਹਨਾਂ ਨੇ ਕਾਫੀ ਕੁਛ ਜਿਹੜਾ ਹੈਗਾ ਰਿਟਰਨ ਦੇ ਵਿੱਚ ਜਿਹੜਾ ਇਹ ਆਇਆ ਜੋ ਇੱਕ ਅੰਗਰੇਜ਼ੀ ਦੇ ਅਖਬਾਰ ਨੇ ਸਾਰੀ ਸਟੋਰੀ ਬਾਹਰ ਕੱਢੀ ਹੈ ਕਿ ਉਹਨਾਂ ਨੇ ਕੀ ਲਿਖਿਆ
ਤੇ ਇੱਕ ਤਾਂ ਇਹ ਆਇਆ ਕਿ ਇੱਕ ਇੱਕੇ ਦਿਨ ਜਿਹੜੇ ਹੈਗੇ ਆ ਉਹ 4 ਵਾਰੀ ਜਿਹੜੇ ਸੀ ਉਹ

0: ਲਾਇਸੈਂਸ ਨੋਟ ਦਿੱਤੇ ਗਏ ਤੇ ਉਹ ਸਾਰਾ ਇਸ ਸਿਸਟਮ ਹੁਣ ਇੱਕ ਤਰੀਕੇ ਦੇ ਨਾਲ ਇਹ ਲੱਗਦਾ ਕਿ ਜੇ ਕੋਈ ਪਾਰਟੀ ਸੱਤਾ ਦੇ ਵਿੱਚ ਆ ਜਾਂਦੀ ਹੈ ਜੇ ਉਹਦੇ ਅੰਦਰ ਇੰਨੀ ਜ਼ਿਆਦਾ ਬੇਈਮਾਨੀ ਹੋ ਜਾਏ ਕਿ ਅਸੀਂ ਤਾਂ ਸੱਤਾ ਸਾਨੂੰ ਕੋਈ ਹਿਲਾ ਨਾ ਸਕੇ ਅਸੀਂ ਬਣੇ ਰਹਿਣਾ ਤੇ ਉਹ ਜਿਹੜੀਆਂ ਇੰਨੀਆਂ ਪਵਿੱਤਰ ਜਿਹੜੀਆਂ ਸੰਸਥਾਵਾਂ ਨੇ ਤੇ ਉਹਨਾਂ ਦੇ ਵਿੱਚ ਵੀ ਦਖਲ ਦੇ ਕੇ ਜਾਂ ਉੱਥੇ ਸਾਰਾ ਕੁਛ ਟੈਂਪਰ ਕਰਨਾ ਸ਼ੁਰੂ ਕਰ ਦੇ ਮੇਰਾ ਖਿਆਲ ਹੈ ਕਿ ਫਿਰ ਤਾਂ ਇਹ ਹੈ ਕਿ ਕਿਹਦੇ ਕਿਹਦੇ ਕੋਲੇ ਜਾ ਕੇ ਬੰਦਾ ਫਿਰ ਆਪਣਾ ਕੋਈ ਦੁਖੜਾ ਰੋਵੇ ਜਾਂ ਕਿਹਦੇ ਕੋਲੇ ਜਾ ਕੇ ਇਨਸਾਫ਼ ਮੰਗੇ ਤੇ ਉਧਰੋਂ ਸੁਪਰੀਮ ਕੋਰਟ ਵਰਗੀਆਂ ਜਿਹੜੀਆਂ ਜਿਹਦੇ ਤੇ ਸਭ ਤੋਂ ਵੱਧ ਵਿਸ਼ਵਾਸ ਕਰਦੇ ਆ ਲੋਕ ਤੇ ਉਹ ਕਹਿੰਦੇ ਆ ਕਿ ਕੋਈ ਗੱਲ ਨੀ ਤੁਸੀਂ 5 ਸਾਲ ਬਾਅਦ ਵੋਟ ਪਾ ਲਓ ਜੇ ਇਸ ਵਾਰੀ ਨਹੀਂ ਵੀ ਪਾ ਸਕੇ ਤੇ ਸੋ ਇਸ ਤਰ੍ਹਾਂ ਦਾ ਜਦੋਂ ਸਿਚੁਏਸ਼ਨ ਬਣਦੀ ਫਿਰ ਕੁਦਰਤੀ ਹੈ ਕਿ ਲੋਕਾਂ ਦੇ ਵਿੱਚ ਜਿਹੜਾ ਹੈ ਉਹ ਰੋਹ ਜਾਗਦਾ ਸਮੇਂ ਸਮੇਂ ਇਸ ਤਰ੍ਹਾਂ ਹੁੰਦਾ ਜ਼ਰੂਰੀ ਨਹੀਂ ਕਿ ਜਿਵੇਂ ਕੋਈ ਸਰਕਾਰ ਜਾਂ ਸਿਸਟਮ ਚਾਹੁੰਦਾ ਸਾਰਾ ਕੁਛ ਉਵੇਂ ਹੀ ਚੱਲੇ ਕਿਉਂਕਿ ਲੋਕਾਂ ਦੇ ਵਿੱਚ ਜਿਹੜੀ ਹੈਗੀ ਉਹ ਉਸ ਅਸਲੀ ਤਾਕਤ ਦਾ ਜਿਹੜੀ ਜਦੋਂ ਲੋਕ ਇਕੱਠੇ ਹੁੰਦੇ ਆ ਸਿਵਲ ਸੋਸਾਇਟੀ ਕਿਸੇ ਗੱਲ ਤੇ ਬੋਲਦੀ ਹੈ ਵੋਟਾਂ ਪਾਉਣ ਤੋਂ ਬਿਨਾਂ ਤੇ ਉਹਦਾ ਵੀ ਬੜਾ ਅਸਰ ਹੁੰਦਾ
1: ਜੀ ਜੀ ਤੇ ਜੇ ਆਪਾਂ ਦੂਸਰੇ ਪਾਸੇ ਆਈਏ ਪੰਜਾਬ ਦੇ ਅੰਦਰ ਗਮਾਡਾ ਦਫ਼ਤਰ ਤੇ ਛਾਪੇਮਾਰੀ ਜੋ ਹੋਈ ਹੈ ED ਅਧਿਕਾਰੀਆਂ ਵੱਲੋਂ ਉਹਨੂੰ ਲੈ ਕੇ ਕਾਫੀ ਜ਼ਿਆਦਾ ਅਨਰੈਸਟ ਦੀ ਸਿਚੁਏਸ਼ਨ ਹੈ ਤੇ ਉਸ ਬਾਰੇ ਸਾਨੂੰ ਥੋੜਾ ਦੱਸਿਓ।
0: ਅਸਲ ਦੇ ਵਿੱਚ ਜਿਹੜਾ ਆਪਾਂ ਹੁਣੇ ਗੱਲ ਕਰਕੇ ਹਟੇ ਆ ਆਪਣਾ ਕ੍ਰਿਸ਼ਨਾ ਜੀ ਕਿ ਜਦੋਂ ਕੋਈ ਵੀ ਸਰਕਾਰ ਆਪਣੀਆਂ ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀਜ ਨੇ ਉਹਨਾਂ ਨੂੰ ਇੱਕ ਤਰਫਾ ਤਰੀਕੇ ਨਾਲ ਵਰਤਣਾ ਸ਼ੁਰੂ ਕਰਦੇ ਤੇ ਫਿਰ ਇਦਾਂ ਦਾ ਜਿਹੜਾ ਹੋਣਾ ਉਹ ਵੀ ਕੁਦਰਤੀ ਹੈ ਕਿਉਂਕਿ ਜਿੱਥੇ ਵੀ ਇਲੈਕਸ਼ਨ ਹੁੰਦੀ ਹੈ ਉੱਥੇ ਜਿਹੜਾ ਹੈਗਾ ED ਐਕਸ਼ਨ ਚ ਆ ਜਾਂਦੀ ਹੈ, CBI ਐਕਸ਼ਨ ਚ ਆ ਜਾਂਦੀ ਹੈ, ਇੱਦਾਂ ਦੀਆਂ ਗੱਲਾਂ ਨੇ ਤੇ ਉਸ ਤੋਂ ਪਹਿਲਾਂ ਕਿਸੇ ਪਾਸੇ ਕੋਈ ਦੇਖਿਆ ਨੀ ਜਾਂਦਾ। ਹੁਣ ਜਿਹੜਾ ਜਿਹੜੀ ਗਮਾਡਾ ਹੈ ਗ੍ਰੇਟਰ ਮੋਹਾਲੀ ਜਿਹੜੀ ਹੈਗੀ ਹੈ ਅਥਾਰਟੀ ਹੈ ਤੇ ਇਹ ਹੁਣ ਚੱਕਰ ਸਭ ਤੋਂ ਵੱਡਾ ਇਹ ਹੈ ਕਿ ਇਹਦੇ ਚ ਕਿਉਂਕਿ ਜਿੰਨੀ ਵੀ ਇੱਥੇ ਚੰਡੀਗੜ੍ਹ ਦੀ ਪੈਰੀਫੇਰੀ ਦੇ ਵਿੱਚ ਖਾਸ ਕਰਕੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਡਿਵੈਲਪਰਸ ਨੂੰ ਜ਼ਮੀਨ ਦੇਣੀ ਹੈ, ਉਹ ਜ਼ਮੀਨ ਅਕੁਆਇਰ ਕਰਨੀ ਹੈ ਤੇ ਫਿਰ ਉਹਦੀ ਜਿਹੜੀ ਅੱਗੋਂ ਉਹਦੇ ਲਈ ਲੈਂਡ ਡਿਵੈਲਪ ਹੁੰਦੀ ਹੈ, ਉਹਦੇ ਸਰਟੀਫਿਕੇਟ ਦੇਣੇ ਨੇ, ਬੜਾ ਕੁਛ ਜਿਹੜਾ ਹੈਗਾ ਉਹ ਗਮਾਡਾ ਦੇ ਜਿਹੜਾ ਹੈ ਉਹ ਹੱਥ ਦੇ ਵਿੱਚ ਹੈ। ਪਹਿਲਾਂ ਪੁੱਡਾ ਸੀ, ਪੁੱਡਾ ਅਜੇ ਵੀ ਐਗਜਿਸਟ ਕਰਦੀ ਹੈ ਕਿਉਂਕਿ ਪੁੱਡਾ ਪੂਰੇ ਪੰਜਾਬ ਨੂੰ ਡੀਲ ਕਰਦੀ ਹੈ। ਉਸ ਤੋਂ ਬਾਅਦ ਉਹਦੇ ਨਾਲ ਇਹਨਾਂ ਨੇ ਬਾਈਫਰਕੇਟ ਕਰਕੇ ਅੱਡਾ ਅੱਡਾ ਜਿਹੜੀਆਂ ਅਥਾਰਟੀ ਬਣਾ ਤੀਆਂ ਉਹਨਾਂ ਸ਼ਹਿਰਾਂ ਦੇ ਹਿਸਾਬ ਦੇ ਨਾਲ, ਜਿਵੇਂ ਲੁਧਿਆਣਾ ਦੇ ਵਿੱਚ ਇੱਕ ਅੱਡਾ ਬਣਾਈ ਹੈ ਤੇ ਇਸ ਤਰ੍ਹਾਂ ਇਹ ਜਿਹੜੀ ਹੈ ਇਹ ਬਣੀ ਹੈ। ਇੱਥੇ ਹੁਣ ਕਿਉਂਕਿ ਕੁਦਰਤੀ ਤੌਰ ਤੇ ਜਿਹੜੇ ਬਿਲਡਰ ਹੈ ਉਹਨਾਂ ਦੇ ਪੋਲੀਟੀਕਲ ਬੰਦਿਆਂ ਨਾਲ ਵੀ ਸੰਬੰਧ ਹੁੰਦੇ ਹੈ, ਪੋਲੀਟੀਕਲ ਬੰਦਿਆਂ ਦੇ ਰਿਸ਼ਤੇਦਾਰ ਵੀ ਬਿਲਡਰ ਹੋ ਸਕਦੇ ਹੈ, ਇਹ ਸਾਰਾ ਕੁਛ ਹੁਣ ਇਹ ਖੰਗਾਲਣਾ ਚਾਹੁੰਦੇ ਹੈ ED ਰਾਹੀਂ ਕਿ ਜਿਹੜੀ ਪੰਜਾਬ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਹੈ ਤੇ ਉਹ ਕਿਸ ਤਰੀਕੇ ਦੇ ਨਾਲ ਇਸ ਏਜੰਸੀ ਦੇ ਰਾਹੀਂ ਜਾਂ ਬਿਲਡਰਾਂ ਰਾਹੀਂ ਜਾਂ ਜਿਹੜੇ ਡਿਵੈਲਪਰ ਨੇ ਤੇ ਉਹਨਾਂ ਰਾਹੀਂ ਕਿਤੇ ਜਿਹੜਾ ਜੋ ਪੈਸਾ ਜਿਹੜਾ ਹੈਗਾ ਉਹ ਕਮਾ ਰਹੀ ਹੈ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜ਼ਾਹਰ ਆਮਦਨ ਤੋਂ ਵੱਧ ਜਿਹੜਾ ਹੈਗਾ ਪੈਸਾ ਆ ਰਿਹਾ, ਕਿੱਥੋਂ ਆ ਰਿਹਾ, ਉਹ ਚ ਧਾਂਦਲੀਆਂ ਹੋਈਆਂ ਇੱਦਾਂ ਦੀ ਤੇ ਰੂਟੀਨ ਦੇ ਵਿੱਚ ਜਾਂ ਤਾਂ ਇਹ ਕਾਰਵਾਈਆਂ ਹੁੰਦੀਆਂ ਰਹਿਣ, ਫਿਰ ਇਹ ਮਸਲਾ ਨੀ। ਮਸਲਾ ਉਦੋਂ ਹੈ ਜਦੋਂ ਕਿਤੇ ਇਲੈਕਸ਼ਨ ਨੇੜੇ ਹੁੰਦੀ ਹੈ ਜਾਂ ਕਿਸੇ ਪੋਲੀਟੀਕਲ ਬੰਦੇ ਦੀ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਾਂ ਇਹ ਹੈ ਕਿ ਕੋਈ ਕਿਸੇ ਦਾ ਕੋਈ ਨੇੜਲਾ ਰਿਸ਼ਤੇਦਾਰ ਹੈ ਜਾਂ ਜਾਂਚਾਂ ਵਾਲਾ ਦੋਸਤ ਹੈ, ਕਈ ਏਦਾਂ ਦੀਆਂ ਇਲਜ਼ਾਮ ਵੀ ਲੱਗਦੇ ਆਏ ਨੇ ਕਿ CMO ਜਿਹੜਾ ਹੈਗਾ ਪ੍ਰਧਾਨ ਮੁੱਖ ਮੰਤਰੀ ਦਫ਼ਤਰ ਦੇ ਜਿਹੜੇ ਹੈਗੇ ਸੀਨੀਅਰ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਅੱਗੇ ਰਿਸ਼ਤੇਦਾਰ ਨੇ ਜਾਂ ਇੱਦਾਂ ਦੀ ਗੱਲ ਉਹਨਾਂ ਨਾਲ ਇਹ ਗੱਲ ਸੰਬੰਧਿਤ ਹੈ। ਪਿੱਛੇ ਜੇ ਤੁਹਾਨੂੰ ਯਾਦ ਹੋਏਗਾ ਇੱਕ ਵਾਰੀ ਖੜ ਦੇ ਵਿੱਚ ਵੀ ਇੱਕ ਛਾਪਾ ਪਿਆ ਤੇ ਉੱਥੋਂ ਨੋਟਾਂ ਦਾ ਭਰਿਆ ਬੈਗ ਕਹਿ ਰਹੇ ਕਿ ਉੱਪਰੋਂ ਜਿਹੜਾ ਥੱਲੇ ਬਿਲਡਿੰਗ ਤੋਂ ਸੁੱਟ ਦਿੱਤਾ ਗਿਆ ਸੀ, ਨੋਟ ਖਿਲਰ ਗਏ ਸੀ ਤੇ ਉਹ ਬਾਅਦ ਦੇ ਵਿੱਚ ਉਹ ਗੱਲ ਆਈ ਗਈ ਹੋਗੀ ਤੇ ਕਿਉਂਕਿ ਜਦੋਂ ਇੱਕ ਵਾਰੀ ਕੋਈ ਮਿਥ ਲੈਂਦੇ ਆ ਕਿ ਕਿਸੇ ਏਜੰਸੀ ਰਾਹੀਂ ਕਿਸੇ ਨੂੰ ਟਾਰਨਿਸ਼ ਕਰਨਾ, ਬਦਨਾਮ ਕਰਨਾ ਤੇ ਉਦੋਂ ਫਿਰ ਉਹ ਗੱਲ ਬੜੀ ਜ਼ੋਰ ਨਾਲ ਚੱਲ ਰਹੀ ਆ। ਹੁਣ ਦੇਖੋ ED ਹੈ ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਉਹ ਉੱਥੇ ਉੱਥੇ ਜਾਂਦਾ ਜਿੱਥੇ ਇਲੈਕਸ਼ਨ ਨੇੜੇ ਆ ਜਾਂਦੀ ਹੈ। ਪਹਿਲਾਂ ਇਹਨਾਂ ਨੇ ਬੰਗਲੌਰ ਦੇ ਵਿੱਚ ਜਿਹੜਾ ਕਰਨਾਟਕਾ ਦੇ ਵਿੱਚ ਕੰਮ ਕੀਤਾ ਜਦੋਂ ਉੱਥੇ ਇਲੈਕਸ਼ਨ ਸੀ ਤੇ ਫਿਰ ਇਸੇ ਤਰ੍ਹਾਂ ਪੱਛਮੀ ਬੰਗਾਲ ਦੇ ਵਿੱਚ ਖਾਸ ਕਰਕੇ ਕਾਫੀ ਕੁਝ ਜਿਹੜਾ ਹੈ ਉਹ ਸਾਹਮਣੇ ਆਏ ਕਿੱਦਾਂ ਕਿੱਦਾਂ ਉੱਥੇ ਛਾਪੇਮਾਰੀ ਕੀਤੀ, ਕਿੱਦਾਂ ਕਿਸ ਚੀਜ਼ ਨੂੰ ਰੋਕਿਆ ਗਿਆ ਤੇ ਹੁਣ ਇੱਥੇ ਵੀ ਇੱਥੇ ਕੋਈ ਪਹਿਲੀ ਛਾਪੇਮਾਰੀ ਨਹੀਂ ਹੈ ਇਹ ED ਦੀ। ਜਦੋਂ ਇਹ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਮੈਂਬਰ ਸੀਗੇ ਤੇ ਉਹ ਉਹਨਾਂ ਦੇ ਖਿਲਾਫ ਵੀ ਜਿਹੜਾ ਹੈ ਏਦਾਂ ਦੀ ਕਾਰਵਾਈ ਸ਼ੁਰੂ ਹੋਈ ਤੇ ਇੱਕ ਇਹਨਾਂ ਦੇ ਲੁਧਿਆਣਾ ਤੋਂ ਨਵੇਂ ਜਿਹੜੇ ਉਹ ਬਣੇ ਮੰਤਰੀ ਦੇ ਖਿਲਾਫ ਕਾਰਵਾਈ ਸ਼ੁਰੂ ਹੋਈ ਤੇ ਉਹ ਇਸ ਤਰੀਕੇ ਦੀ ਤੇ ਡਰਾ ਕੇ ਕਿਉਂਕਿ ਜਿਹੜੇ ਰਾਜ ਸਭਾ ਮੈਂਬਰ ਸੀ ਉਹ ਤਾਂ ਸਾਰੇ ਬੀਜੇਪੀ ਸ਼ਾਮਿਲ ਹੋ ਗਏ ਇੱਕ ਤਰੀਕੇ ਦਾ ਡਰਾਉਣ ਦਾ ਤਰੀਕਾ ਜਾਂ ਧਮਕਾਉਣ ਦਾ ਤਰੀਕਾ ਉਹਦੇ ਲਈ ਵੀ ਇਹਨੂੰ ਹਰਬੇ ਦੇ ਵਜੋਂ ਵਰਤਿਆ ਜਾ ਰਿਹਾ ਠੀਕ ਹੈ ਵੈਸੇ ਕੇਂਦਰੀ ਏਜੰਸੀਆਂ ਕੋਲ ਅਧਿਕਾਰ ਹੈ ਉਹ ਜਾਂਚ ਕਰ ਸਕਦੀਆਂ ਜੇ ਕਿਤੇ ਉਹਨਾਂ ਨੂੰ ਲੱਗਦਾ ਕਿ ਕਿਤੇ ਮਿਸਅਪ੍ਰੋਪ੍ਰੀਏਸ਼ਨ ਹੋ ਰਹੀ ਹੈ ਤੇ ਪਰ ਹੁਣ ਇਹ ਤਰੀਕਾ ਜਿਹੜਾ ਅੱਜ ਖਬਰਾਂ ਦੇ ਵਿੱਚ ਆਇਆ ਕਿ 50 ਘੰਟੇ ਜਿਹੜਾ ਹੈਗਾ ਸਟਾਫ ਨੂੰ ਕਨਫਾਈਨ ਕਰਕੇ ਰੱਖਿਆ ਗਿਆ ਤੇ ਇਹ ਵੀ ਜਿਹੜੀ ਇੱਕ ਬਹੁਤ ਵੱਡੀ ਗੱਲ ਹੈ ਕਿ ਇੰਨਾ ਇਨਹਿਊਮਨ ਹੋਣਾ ਵੀ ਜਿਹੜਾ ਹੈ ਉਹ ਨਹੀਂ ਕਿਉਂਕਿ ਇਹਦਾ ਖਾਸ ਕਰਕੇ 8 ਕਹਿੰਦੇ ਜਿਹੜੇ ਸੀ ਅਧਿਕਾਰੀ ਆ ਉਹਨਾਂ ਨੂੰ ਉੱਥੇ ਕਨਫਾਈਨ ਕਰਕੇ ਜਿਹੜਾ ਹੈਗਾ ਉਹ ਰੱਖਿਆ ਗਿਆ ਕਿ ਸਾਨੂੰ ਆਹ ਚਾਹੀਦਾ ਤੇ ਇਸ ਦੇ ਦੌਰਾਨ ਹੀ ਜਿਹੜਾ ਹੈਗਾ ਫਿਰ ਆਮ ਆਦਮੀ ਪਾਰਟੀ ਦੇ ਵਰਕਰ ਤੇ ਕੁਛ ਹੋਰ ਲੋਕਾਂ ਨੇ ਇਕੱਠੇ ਹੋ ਕੇ ਮੁਜ਼ਾਹਰਾ ਕੀਤਾ ਕਾਫੀ ਕੁਛ ਹੋਇਆ ਉਹਨਾਂ ਨੇ ਭੰਨ ਤੋੜ ਕਰਨ ਦੀ ਕੋਸ਼ਿਸ਼ ਵੀ ਕੀਤੀ ਹਾਲਾਂਕਿ ਪੁਲਿਸ ਨੇ ਕਾਬੂ ਕਰ ਲਿਆ ਤੇ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਵਗੈਰਾ ਸੀ ਉਹਦੇ ਸ਼ੀਸ਼ੇ ਵਗੈਰਾ ਤੋੜਤੇ ਤੇ ਏਦਾਂ ਦੀ ਮਾਮਲਾ ਵੀ ਜਿਹੜਾ ਇਹ ਸਾਹਮਣੇ ਆਇਆ ਤੇ ਹੁਣ ਇਹਦਾ ਕੀ ਜਿਹੜਾ ਹੈਗਾ ਕਾਰਨ ਹੈ ਦੇਖਿਆ ਜਾਣਾ ਚਾਹੀਦਾ ਕਿ ਤੁਹਾਡੀਆਂ ਜਿਹੜੀਆਂ ਏਜੰਸੀਜ ਨੇ ਉਹਨਾਂ ਦੇ ਖਿਲਾਫ ਕੋਈ ਪੋਲੀਟੀਕਲ ਪਾਰਟੀ ਨੇ ਭਾਵੇਂ ਵਰਕਰ ਨੇ ਭਾਵੇਂ ਆਮ ਲੋਕ ਆ ਇਸ ਤਰ੍ਹਾਂ ਖੜੇ ਹੁੰਦੇ ਆ ਇਸ ਤਰ੍ਹਾਂ ਵਿਰੋਧ ਕਰਦੇ ਆ ਤੇ ਉਹਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਇਹ ਲਿਆ ਜਾਣਾ ਚਾਹੀਦਾ ਤੇ ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਇਹ ਨਵਾਂ ਇਹ ਸਿਲਸਿਲਾ ਸ਼ੁਰੂ ਹੋਇਆ ਹਾਲਾਂਕਿ ਚਲੋ ਕਦੇ ਕਦਾਈ ਇਹ ਮਾਮਲੇ ਜਿਹੜੇ ਸੀ ਸਾਹਮਣੇ ਆਉਂਦੇ ਸੀ ਜਦੋਂ ਖਾਸ ਕਰਕੇ ਕੋਈ ਵੱਡੀ ਘਟਨਾ ਜਾਂ ਕੋਈ ਕ੍ਰਾਈਮ ਹੋ ਜਾਂਦਾ ਸੀ ਉਦੋਂ CBI ਜਾਂ ਇਹ ਚੀਜ਼ਾਂ ਸਾਹਮਣੇ ਆਉਂਦੀ ਸੀ ਹੁਣ ਇਹਨੂੰ ਇੱਕ ਪੋਲੀਟੀਕਲ ਹਰਬੇ ਦੇ ਤੌਰ ਤੇ ਵਰਤਿਆ ਜਾ ਰਿਹਾ ਤੇ ਇੱਕ ਸਿਆਸੀ ਜਿਹੜਾ ਹੈਗਾ ਆਪਾਂ ਇੱਕ ਇਹ ਸਮਝ ਲਓ ਕਿ ਕਿਸੇ ਦੀ ਬਾਂਹ ਮਰੋੜਨ ਵਾਸਤੇ ਜਾਂ ਸਕੋਰ ਸੈਟਲ ਕਰਨ ਵਾਸਤੇ ਉਦਾਂ ਜਿਹੜਾ ਹੈਗਾ ਇਹਨਾਂ ਏਜੰਸੀਆਂ ਨੂੰ ਵਰਤਿਆ ਜਾ ਰਿਹਾ ਹੈ ਮੇਰਾ ਖਿਆਲ ਹੈ ਇਹ ਬਹੁਤ ਖਤਰਨਾਕ ਹੈ ਜ਼ਰੂਰ ਨਹੀਂ ਕਿ ਇੱਕੋ ਹੀ ਜਿਹੜੀ ਆ ਉਹ ਪਾਰਟੀ ਹਮੇਸ਼ਾ ਹੀ ਸੱਤਾ ਦੇ ਵਿੱਚ ਰਹੇ ਕੱਲ੍ਹ ਨੂੰ ਕੋਈ ਦੂਜੀ ਪਾਰਟੀ ਆਉਂਦੀ ਉਹਦੇ ਲਈ ਵੀ ਰਾਹ ਪੱਧਰਾ ਕਰ ਦਿੰਦੇ ਹੋ ਫਿਰ ਤੁਸੀਂ ਤੇ ਗੱਲ ਇਹ ਹੈ ਕਿ ਕਾਨੂੰਨ ਨੂੰ ਆਪਣੇ ਮੁਤਾਬਕ ਜਿਹੜਾ ਹੈ ਉਹ ਕੰਮ ਕਰਨ ਦੇਣਾ ਚਾਹੀਦਾ ਜਿੱਥੇ ਕਿਤੇ ED ਦੀ ਜਾਂ ਹੋਰ ਲੋੜ ਹੈ ਏਜੰਸੀਆਂ ਦੀ ਉੱਥੇ ਜਿਹੜਾ ਹੈ ਉਹ ਕੇਂਦਰ ਵੀ ਚੁੱਪ ਕਰ ਜਾਂਦਾ
1: ਜੀ ਜੀ ਤੇ ਪ੍ਰੀਤਮ ਜੀ ਆਪਾਂ ਅਗਲੀ ਖਬਰ ਵੱਲ ਜੇ ਧਿਆਨ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਇੰਟਰਵਿਊ 'ਚ ਜਦੋਂ ਕਹਿੰਦੇ ਨੇ ਕਿ ਉਹਨਾਂ ਨੇ ਕੁਝ ਨਹੀਂ ਖੱਟਿਆ ਭਾਜਪਾ ਹੀ ਬਣ ਕੇ ਤੇ ਆਪਾਂ ਇਹਨੂੰ ਇੱਕ ਤਰੀਕੇ ਨਾਲ ਅਨਓਫੀਸ਼ੀਅਲ ਘੋਸ਼ਣਾ ਵੀ ਕਹਿ ਸਕਦੇ ਹਾਂ ਉਹਨਾਂ ਦੇ ਸਿਆਸੀ ਸਫ਼ਰ ਦੀ
0: ਨਹੀਂ ਇਹ ਤਾਂ ਉਹਨਾਂ ਨੇ ਕਿਉਂਕਿ ਔਨ ਰਿਕਾਰਡ ਕਿਹਾ ਹੁਣ ਅਨਓਫੀਸ਼ੀਅਲ ਤਾਂ ਇਹ ਕੋਈ ਹੁਣ ਗੱਲ ਰਹਿ ਨਹੀਂ ਗਈ ਇੱਕ ਗੱਲ ਬੜੀ ਸਾਫ਼ ਹੈ ਜੋ ਕ੍ਰਿਸ਼ਨਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ BJP ਸ਼ਾਮਿਲ ਹੁੰਦੇ ਆ ਜਦੋਂ ਕਾਂਗਰਸ ਜਿਹੜੀ ਹੈ ਉਹ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਪਾਰਟੀ ਚੋਂ ਨਹੀਂ ਕੱਢਦੀ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਦੀ ਹੈ ਮੁੱਖ ਮੰਤਰੀ ਦੇ ਅਹੁਦੇ ਤੋਂ ਤੇ ਉਸ ਤੋਂ ਬਾਅਦ ਫਿਰ ਉਹ ਚੁਣਦੇ ਆ ਜਿਹੜਾ ਇਹ ਪਾਰਟੀ ਜਿਹੜੀ BJP ਹੈ ਤੇ ਇਸ ਤੋਂ ਪਹਿਲਾਂ ਜੇ ਮੈਂ ਥੋੜਾ ਜਿਹਾ ਇਹਦੇ ਪਿਛੋਕੜ ਚ ਇੱਕ ਜਾਵਾਂ ਗੱਲ ਕਿ ਇਹ ਨਹੀਂ ਗਾ ਕਿ ਇੱਕੋਦਮ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਲੈ ਲਿਆ ਠੀਕ ਹੈ ਕਈ ਮਾਮਲਿਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਲੇਰ ਵੀ ਨੇ ਸਿਆਣੇ ਵੀ ਨੇ ਇਹ ਗੱਲ ਨਹੀਂ ਤੇ ਕਿ ਉਹਨਾਂ ਨੂੰ ਸਮਝ ਨਹੀਂ ਜਾਂ ਸਿਆਸਤ ਦੀ ਸਮਝ ਨਹੀਂ ਪਰ ਇਹ ਹੈ ਕਿ ਉਹ ਕਿਸ ਕਿਸ ਤਰ੍ਹਾਂ ਦੇ ਆਗੂ ਨੇ ਜਾਂ ਲੋਕਾਂ ਦੀਆਂ ਲੋਕ ਕੀ ਚਾਹੁੰਦੇ ਆ ਕਿਸ ਤਰ੍ਹਾਂ ਚਾਹੁੰਦੇ ਆ ਫਿਰ ਉਦੋਂ ਤੋਂ ਉਹ ਕਿਵੇਂ ਸਕਿਪ ਕਰਦੇ ਆ ਕਿਉਂਕਿ 2 ਵਾਰ ਉਹ ਮੁੱਖ ਮੰਤਰੀ ਰਹੇ ਸੱਤਾ ਦੇ ਵਿੱਚ ਆਏ ਆਪਣੇ ਧੜੱਲੇ ਦੇ ਨਾਲ ਜਾਂ ਆਪਣੇ ਇਹ ਬੇਬਾਕੀ ਦੇ ਨਾਲ ਜਿਵੇਂ ਹੁਣ ਵੀ ਉਹਨਾਂ ਨੇ ਬੜੀ ਬੇਬਾਕੀ ਦੇ ਨਾਲ ਗੱਲ ਕੀਤੀ ਆ ਉਹ ਸੱਤਾ ਚ ਆਏ ਪਰ ਜਦੋਂ ਜਿਹੜਾ ਸੀ ਇਹ ਲਾਂਘਾ ਬਣਿਆ ਜਿਹੜਾ ਖਾਸ ਕਰਕੇ ਜਦੋਂ ਆਪਾਂ ਗੱਲ ਕਰਦੇ ਹਾਂ ਕੋਰੀਡੋਰ ਦੀ ਜਿਹੜਾ ਕਿ ਜਿਹੜਾ ਕਰਤਾਰਪੁਰ ਸਾਹਿਬ ਲਈ ਜਿਹੜਾ ਬਣਿਆ ਡੇਰਾ ਬਾਬਾ ਨਾਨਕ ਤੋਂ ਉਹਦਾ ਜਿਹੜਾ ਸਮਾਗਮ ਹੋਇਆ ਉੱਥੇ ਪ੍ਰਧਾਨ ਮੰਤਰੀ ਆਏ ਉੱਥੇ ਜਿਹੜੀ ਟੋਨ ਸੀ ਕੈਪਟਨ ਅਮਰਿੰਦਰ ਸਿੰਘ ਦੀ ਤੇ ਉਹ ਉਹਨਾਂ ਨੇ ਵੱਧ ਚੜ੍ਹ ਕੇ ਆਪਣੇ ਆਪ ਨੂੰ ਨੈਸ਼ਨਲਿਸਟ ਬਣ ਦਾ ਜਿਹੜਾ ਹੋਇਆ ਉੱਥੇ ਸਬੂਤ ਦਿੱਤਾ ਉੱਥੇ ਪਾਕਿਸਤਾਨ ਦੇ ਹਾਲਾਂਕਿ ਗੱਲ ਤਾਂ ਉਹ ਸੀਗੀ ਕਿ ਇੱਕ ਬੜਾ ਵਧੀਆ ਰਿਲੇਸ਼ਨ ਵਾਲੀ ਗੱਲ ਉੱਤੇ ਬੋਲਣਾ ਚਾਹੀਦਾ ਸੀ ਜਦਕਿ ਖੁਦ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਗਏ ਸੀ ਮੁੱਖ ਮੰਤਰੀ ਹੁੰਦੇ ਹੋਏ, ਜਦੋਂ ਸੋਨੇ ਦੀ ਪਾਲਕੀ ਉੱਥੇ ਲੈ ਕੇ ਗਏ ਨੇ ਅਟਾਰੀ ਵਾਹਗਾ ਸਰਹੱਦ ਰਾਹੀਂ ਆਪਣੇ ਜਿਹੜੇ ਵਹੀਕਲ ਦੇ ਰਾਹੀਂ ਉੱਥੇ, ਤੇ ਬੜਾ ਉਦੋਂ ਉਹਨਾਂ ਦਾ ਸਵਾਗਤ ਵੀ ਹੋਇਆ ਸੀ। ਪਰ ਉਹਨਾਂ ਦੀ ਟੋਨ ਕਿਵੇਂ ਬਦਲਦੀ ਹੈ ਜਦੋਂ ਲਾਂਘਾ ਜਿਹੜਾ ਹੈਗਾ ਇਹ ਬਣਦਾ ਤੇ ਉਹਦਾ ਉਦਘਾਟਨ ਹੁੰਦਾ ਉੱਥੇ ਪ੍ਰਧਾਨ ਮੰਤਰੀ ਦੀ ਹਾਜ਼ਰੀ ਦੇ ਵਿੱਚ, ਉਹ ਫਿਰ ਪਾਕਿਸਤਾਨ ਨੂੰ ਕਾਫੀ ਕੁਛ ਉਹ ਬੋਲਦੇ, ਤਿੱਖਾ ਬੋਲਦੇ। ਉੱਥੋਂ ਜਿਹੜੀ ਉਹਨਾਂ ਦੀ ਜਿਹੜੀ ਟੋਨ ਬਦਲਣੀ ਸ਼ੁਰੂ ਹੁੰਦੀ ਆ, ਉੱਥੋਂ ਇਹ ਲੱਗਦਾ ਵੀ ਕਿਤੇ ਨਾ ਕਿਤੇ ਕੋਈ ਜਿਹੜੀ ਗੱਲ ਹੈ ਇਸ ਰੂਪ ਦੀ। ਹਾਲਾਂਕਿ ਕਾਂਗਰਸ ਦਾ ਉਹ ਸਟਾਈਲ ਹੈ ਨਹੀਂ ਸੀਗਾ, ਤੇ ਨਾ ਹੀ ਕਾਂਗਰਸ ਦੀ ਕੋਈ ਏਦਾਂ ਦੀ ਪਾਲਿਸੀ ਦੇ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਉਦੋਂ ਬੋਲੇ। ਤੇ ਫਿਰ ਹੌਲੀ ਹੌਲੀ ਜਿਹੜੀਆਂ ਇਹ ਡਿਵੈਲਪਮੈਂਟ ਹੋ ਗਈਆਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਸੀ ਉਹ ਲਾਂਭੇ ਕਰ ਦਿੱਤਾ ਗਿਆ, ਚੰਨੀ ਨੂੰ ਮੁੱਖ ਮੰਤਰੀ ਬਣਾਤਾ। ਉਸ ਤੋਂ ਬਾਅਦ ਇਲੈਕਸ਼ਨ ਆ ਗਈ 2022 ਦੀ, ਤੇ 2022 ਦੀ ਇਲੈਕਸ਼ਨ ਤੋਂ ਜਿਹੜਾ ਹੈਗਾ ਤੁਰੰਤ ਬਾਅਦ ਉਹ ਆਪਣਾ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ, ਤੇ ਬੀਜੇਪੀ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਇਹ ਨੀ ਗਾ ਕੋਈ ਬਹੁਤਾ ਪੰਪ ਐਂਡ ਸ਼ੋ ਦੇ ਨਾਲ ਸ਼ਾਮਿਲ ਹੋਏ, ਆਰਾਮ ਨਾਲ ਉੱਥੇ ਜਿਹੜਾ ਹੈ ਉਹ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ। ਤੇ ਉਸ ਤੋਂ ਬਾਅਦ ਵੀ ਜਿਹੜਾ ਹੈ ਬੀਜੇਪੀ ਨੇ ਉਹਨਾਂ ਨੂੰ ਭਤੀਜਿਆ ਨੀ ਬਹੁਤਾ, ਮੇਰਾ ਕਹਿਣ ਦਾ ਮਤਲਬ ਨਾ ਹੀ ਕਿਸੇ ਮਾਮਲੇ ਵਿੱਚ ਉਹਨਾਂ ਦੀ ਰਾਏ ਲਈ, ਨਾ ਹੀ ਆ ਹੁਣ ਪੰਜਾਬ ਦੇ ਵਿੱਚ ਇੰਨਾ ਕੁਛ ਜਿਹੜਾ ਬੀਜੇਪੀ ਰੱਥ ਯਾਤਰਾ ਕੱਢ ਰਹੀ ਹੈ, ਨਸ਼ਿਆਂ ਦੇ ਖਿਲਾਫ਼ ਮੁਹਿੰਮ ਚਲਾ ਰਹੀ ਹੈ, ਉੱਥੇ ਕਿਤੇ ਕੈਪਟਨ ਅਮਰਿੰਦਰ ਸਿੰਘ ਹੈ ਹੀ ਨੀ ਕਿਤੇ ਸਾਹਮਣੇ ਹੀ ਨੀ। ਤੇ ਜਦੋਂ ਪਟਿਆਲਾ ਦੇ ਵਿੱਚ ਜਿਹੜੀ ਉਹਨਾਂ ਦੀ ਜੱਦੀ ਕੰਸਟੀਚੂਐਂਸੀ ਹੈ ਉੱਥੇ ਸਮਾਗਮ ਹੁੰਦੇ ਆ, ਉਦੋਂ ਠੀਕ ਹੈ ਉਹਨਾਂ ਦੀ ਬੇਟੀ ਜ਼ਰੂਰ ਆ ਜਾਂਦੀ ਹੈ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਨੇ ਨੀ ਪੁੱਛਿਆ ਜਾਂਦਾ। ਤੇ ਇਸੇ ਤਰ੍ਹਾਂ ਕੋਈ ਨੈਸ਼ਨਲ ਲੈਵਲ ਤੇ ਜਾਂ ਹੋਰ ਏਦਾਂ ਦੀ ਜਿਹੜੀ ਉਹ ਕੋਈ ਗੱਲ ਪਾਲਿਸੀ ਦੇ ਲੈਵਲ ਤੇ ਕਰਦੀ ਆ, ਉੱਥੇ ਕਿਤੇ ਜਿਹੜਾ ਕੈਪਟਨ ਨੂੰ ਨਹੀਂ ਪੁੱਛਿਆ ਜਾਂਦਾ। ਹਾਲਾਂਕਿ ਸਿਆਸੀ ਹਲਕਿਆਂ ਦੇ ਵਿੱਚ ਕ੍ਰਿਸ਼ਨਾ ਜੀ ਇਹ ਚਰਚਾ ਸੀ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਇਦ ਕਿਸੇ ਗਵਰਨਰ ਬਣਾ ਦਿੱਤਾ ਜਾਏਗਾ ਕਿਸੇ ਸਟੇਟ ਦਾ, ਤੇ ਜਾਂ ਕਿਤੇ ਕਿਸੇ ਕੰਟਰੀ ਦੇ ਵਿੱਚ ਜਿਹੜਾ ਹੈ ਉਹ ਅੰਬੈਸਡਰ ਬਣਾ ਕੇ ਜਿਹੜਾ ਹੈ ਉਹ ਭੇਜ ਦਿੱਤਾ ਜਾਏਗਾ, ਜਿਵੇਂ ਉਹਨਾਂ ਦੇ ਫਾਦਰ ਨੂੰ ਵੀ ਭੇਜਿਆ ਗਿਆ ਸੀਗਾ। ਤੇ ਪਰ ਇੱਦਾਂ ਦਾ ਕੁਛ ਵੀ ਜਿਹੜਾ ਉਹਨਾਂ ਦੇ ਪੱਲੇ ਨਹੀਂ ਪਿਆ, ਮੇਰਾ ਖਿਆਲ ਹੈ ਉਹ ਇੱਕ ਤਰੀਕੇ ਦੀ ਉਸ ਨਿਰਾਸ਼ਾ ਦੇ ਵਿੱਚੋਂ ਜਿਹੜੀ ਆ ਉਹ ਸਾਰੀ ਗੱਲ ਕਰ ਰਹੇ ਨੇ ਕਿ ਉਹਨਾਂ ਨੇ ਜਿਹੜਾ ਹੈ ਬੀਜੇਪੀ ਜਾ ਕੇ ਜਿਹੜਾ ਹੈ ਕੁਛ ਨੀ ਖੱਟਿਆ। ਤੇ ਅਸਲ ਚ ਉਹਨਾਂ ਨੇ ਕਿਹਾ ਕਿ 4 ਸਾਲਾਂ ਚ ਕੁਛ ਨੀ ਉਹਨਾਂ ਦੇ ਪੱਲੇ ਪਿਆ ਸਿਆਸੀ ਤੌਰ ਤੇ, ਤੇ ਉਹ ਚੁੱਪ ਹੀ ਰਹੇ ਬਹੁਤਾ ਚਿਰ, ਤੇ ਆ ਹੁਣ ਬੜੇ ਚਿਰ ਬਾਅਦ ਉਹਨਾਂ ਨੇ ਮੂੰਹ ਖੋਲਿਆ। ਤੇ ਇੱਕ ਗੱਲ ਹੈ ਕਿ ਉਹ ਚਲੋ ਲਿਖਦੇ ਜ਼ਰੂਰ ਰਹਿੰਦੇ ਕੁਛ ਨਾ ਕੁਛ, ਹੁਣ ਵੀ ਉਹਨਾਂ ਨੇ ਕਿਹਾ ਕਿ ਉਹ ਕਿਤਾਬ ਲਿਖ ਰਹੇ ਨੇ, ਪਹਿਲਾਂ ਵੀ ਉਹਨਾਂ ਨੇ ਹਿਸਟਰੀ ਦੇ ਐਂਗਲ ਤੋਂ ਚੰਗੀਆਂ ਕਿਤਾਬਾਂ ਲਿਖੀਆਂ ਨੇ। ਤੇ ਪਰ ਹੁਣ ਇਹਦੇ ਚ ਮੇਰਾ ਖਿਆਲ ਹੈ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਜੋ ਕਹਿਤਾ ਉਹ ਕਹਿਤਾ, ਤੇ ਜਿਹੜੇ ਦੂਜੇ ਤਰਲੋ ਮੱਛੀ ਨੇ ਹੋਰ ਲੀਡਰ ਇੱਧਰ ਆਉਣ ਨੂੰ ਜਾਂ ਛਾਲ ਮਾਰਨ ਨੂੰ, ਉਹਨਾਂ ਲਈ ਇੱਕ ਨਸੀਹਤ ਮੈਂ ਸਮਝਦਾ ਕਿ ਜ਼ਰੂਰ ਹੈ ਕਿ ਜੇ ਤੁਸੀਂ ਇਸ ਤਰ੍ਹਾਂ ਆਪਦੀ ਪੇਰੈਂਟ ਪਾਰਟੀ ਜਾਂ ਮਦਰ ਪਾਰਟੀ ਛੱਡ ਕੇ ਜਾਂਦੇ ਹੋ ਤੇ ਫਿਰ ਜਿਹੜਾ ਹੈ ਤੁਹਾਡਾ ਹਸ਼ਰ ਫਿਰ ਇਸ ਤਰੀਕੇ ਦਾ ਹੀ ਹੁੰਦਾ।
1: ਜੀ ਜੀ, ਬਹੁਤ ਬਹੁਤ ਧੰਨਵਾਦ ਪ੍ਰੀਤਮ ਜੀ ਅੱਜ ਦੀਆਂ ਸਾਰੀਆਂ ਖ਼ਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ।
0: ਹਾਂ ਜੀ, ਸ਼ੁਕਰੀਆ ਜੀ,
1: ਸ਼ੁਕਰੀਆ। ਸੋ ਦੋਸਤੋ, ਇਹ ਸੀਗੀਆਂ ਜੀ ਅੱਜ ਦੀਆਂ ਕੁਛ ਮੁੱਖ ਖ਼ਬਰਾਂ। ਹੁਣ ਸਮਾਂ ਆ ਚੁੱਕਾ ਤੁਹਾਡੇ ਤੋਂ ਇਜਾਜ਼ਤ ਲੈਣ ਲਈ। ਉਮੀਦ ਕਰਦੇ ਹਾਂ ਅੱਜ ਦਾ ਹਾਂਜੀ ਮੈਲਬਨ ਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਹੋਰ ਪ੍ਰੋਗਰਾਮ ਸੁਣਦੇ ਰਹਿਣ ਲਈ ਬਣੇ ਰਹੋ ਰੇਡੀਓ ਹਾਂਜੀ 1674 ਦੇ ਨਾਲ। ਦਿਸ ਇਜ਼ ਕ੍ਰਿਸ਼ਨਾ ਸਾਈਨਿੰਗ ਆਫ਼।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
1: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
2: वाओ, तेरी सब्जी दे खुशबू अते टेस्ट विच कुछ ता कमाल है। मेनू भी दस दे सीक्रेट।
3: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
2: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
4: ਹਾਂਜੀ ਰੇਡੀਓ।
5: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
6: Attention, ladies and gentlemen, this is your captain. 20 flights, Melbourne to India ya Pakistan, Sydney to India ya Pakistan, kithe bhi ja sakdi hai.
5: Attention please, dil kehta hai kar jana hai, flight search karke thak gaye. Switch karo Hi-Fi Travels te, your local travel agency, rated 4.9 star on Google. Book now, pay later. Flight book karni hai, aaj hi call karo 1300-533-311 te, ya online book karo hi-fi-travels.com.au te.
7: ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
9: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
10: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
11: ਕੀ ਹੋਇਆ?
10: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
11: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
10: ਜਾਂ 90-77-97-33
11: ਜਾਂ ਈਮੇਲ info@vyimmigration.com.au।
10: ਯਾਦ ਰੱਖੋ 9077-9733
11: VY Immigration and Education Consultant,
10: ਹਰ ਕਦਮ ਤੁਹਾਡੇ ਨਾਲ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 25 ਸਤੰਬਰ 2026 ਸ਼ੁੱਕਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਪਹਿਲੀ ਮਨਭਾਗੀ ਖਬਰ ਅਫਰੀਕੀ ਮੁਲਕ ਤਨਜ਼ੇਨੀਆ ਦੇ ਨਾਲ ਜੁੜੀ ਹੋਈ, ਜਿੱਥੇ ਤਨਜ਼ੇਨੀਆ ਤੋਂ ਕਾਂਗੋ ਜਾ ਰਹੀ ਇੱਕ ਕਿਸ਼ਤੀ ਟੰਗਾਨਿਕਾ ਝੀਲ ਦੇ ਵਿੱਚ ਪਲਟ ਗਈ, ਜਿਸ ਦੇ ਚਲਦਿਆਂ ਘੱਟੋ ਘੱਟ 41 ਲੋਕਾਂ ਦੀ ਮੌਤ ਦੀ ਮਨਭਾਗੀ ਖਬਰ ਸਾਹਮਣੇ ਆ ਰਹੀ ਹੈ। ਸਥਾਨਕ ਅਧਿਕਾਰੀਆਂ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਟੰਗਾਨਿਕਾ ਸੂਬੇ ਦੇ ਟਰਾਂਸਪੋਰਟ ਮਨਿਸਟਰ ਨੋਰਿਸ ਮੋਲਗੋਈ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਤੇ ਦੱਸਿਆ ਕਿ ਕਿਸ਼ਤੀ ਦੇ ਵਿੱਚ ਕਰੀਬ 100 ਲੋਕ ਸਵਾਰ ਸੀ ਔਰ ਭਾਰੀ ਸਮਾਨ ਲੱਦਿਆ ਹੋਇਆ ਸੀ। ਇਹ ਵੀ ਦੱਸਿਆ ਕਿ 49 ਲੋਕਾਂ ਨੂੰ ਬਚਾ ਲਿਆ ਗਿਆ, ਜਦਕਿ 41 ਦੀ ਮੌਤ ਹੋਈ ਅਤੇ ਬਾਕੀ ਦੇ ਬਚੇ ਯਾਤਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮੰਤਰੀ ਨੇ ਦੱਸਿਆ ਕਿ ਕਿਸ਼ਤੀ ਤਨਜ਼ੇਨੀਆ ਦੇ ਕਿਗੋਮਾ ਤੋਂ ਕਾਂਗੋ ਦੇ ਟੰਗਾਨਿਕਾ ਸੂਬੇ ਦੇ ਵਿੱਚ ਜਾ ਰਹੀ ਸੀ, ਜਦੋਂ ਕਿ ਟੰਗਾਨਿਕਾ ਝੀਲ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਦੱਸੀ ਜਾਂਦੀ ਹੈ ਔਰ ਡੂੰਘਾਈ ਦੇ ਪੱਖੋਂ ਦੁਨੀਆ ਦੀ ਦੂਜੀ ਸਭ ਤੋਂ ਡੂੰਘੀ ਝੀਲ ਵੀ ਹੈ। ਇਸ ਤੋਂ ਵੱਧ ਡੂੰਘੀ ਸਿਰਫ ਰੂਸ ਦੀ ਬੈਕਾਲ ਝੀਲ ਹੈ, ਪਰ ਵੀਰਵਾਰ ਦੇ ਦਿਨ ਵਾਪਰੇ ਇਸ ਹਾਦਸੇ ਦਾ ਤੁਰੰਤ ਕੋਈ ਕਾਰਨ ਸਪਸ਼ਟ ਨਹੀਂ ਹੋ ਸਕਿਆ। ਇਹੀ ਪਤਾ ਚੱਲ ਰਿਹਾ ਹੈ ਕਿ ਕਿਸ਼ਤੀ ਓਵਰਲੋਡ ਹੋ ਕੇ ਚੱਲ ਰਹੀ ਸੀ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਦੀ ਲੰਘੀ ਕੱਲ੍ਹ ਹੋਈ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਦੇ ਚਰਚਾਵਾਂ ਦੁਨੀਆ ਭਰ ਦੀਆਂ ਅਖਬਾਰਾਂ ਟੀਵੀ ਚੈਨਲਾਂ ਦੇ ਉੱਤੇ ਨੇ। ਟਰੰਪ ਅਤੇ ਉਹਨਾਂ ਦੀ ਪਤਨੀ ਮੈਲਾਨੀਆ ਟਰੰਪ ਨੇ ਜ਼ੀ ਜਿਨਪਿੰਗ ਦਾ ਜਿਸ ਤਰੀਕੇ ਦੇ ਨਾਲ ਸਵਾਗਤ ਕੀਤਾ, ਵਾਸ਼ਿੰਗਟਨ 'ਚ ਜਿਸ ਤਰੀਕੇ ਦੇ ਨਾਲ ਦਾਵਤ ਦਿੱਤੀ, ਉਹ ਸਾਰੀਆਂ ਖਬਰਾਂ ਤਾਂ ਹੈਗੀਆਂ ਹੀ ਨੇ, ਪਰ ਇਸ ਤੋਂ ਇਲਾਵਾ ਦੋਹਾਂ ਦੇ ਦਰਮਿਆਨ ਜਿਹੜੀ ਮੀਟਿੰਗ ਹੋਈ ਹੈ, ਵੈਸੇ ਜਿਸ ਵਕਤ ਖਬਰਾਂ ਦੀਆਂ ਲਾਈਵ ਸਾਂਝਾ ਪਾ ਰਹੇ ਹਾਂ, ਅਮਰੀਕਾ ਦੇ ਵਿੱਚ ਇਹ ਮੀਟਿੰਗ ਮੁੱਕ ਚੁੱਕੀ ਹੈ। ਚਰਚਾ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਵਪਾਰ, ਤਕਨਾਲੋਜੀ, ਤਾਈਵਾਨ ਸਣੇ ਦੁਨੀਆ ਭਰ ਦੇ ਵਿੱਚ ਫੌਜਾਂ ਦੇ ਅੰਦਰ ਸੰਚਾਰ ਦੇ ਮਾਧਿਅਮਾਂ ਦੇ ਕਿਹੜੇ ਇਸਤੇਮਾਲ ਕੀਤੇ ਜਾਣ, ਇਹਨਾਂ ਮੁੱਦਿਆਂ ਨੂੰ ਲੈ ਕੇ ਚਰਚਾਵਾਂ ਹੋਈਆਂ। ਟਰੰਪ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਤੇ ਚੀਨ ਨੇ ਸੈਕਿੰਡ ਵਰਲਡ ਵਾਰ ਦੇ ਦਰਮਿਆਨ ਰਲ ਕੇ ਕੰਮ ਕੀਤਾ ਸੀ, ਹੁਣ ਉਸੇ ਤਰੀਕੇ ਦੇ ਨਾਲ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਇਕੱਠਿਆਂ ਕੰਮ ਕਰਨਾ ਚਾਹੀਦਾ। ਇਸ ਦਰਮਿਆਨ ਜ਼ੀ ਜਿਨਪਿੰਗ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਦਰਮਿਆਨ ਦੋਸਤੀ ਨੂੰ ਅੱਗੇ ਵਧਾਉਣ ਦੇ ਲਈ ਹੀ ਅਮਰੀਕਾ ਆਏ ਨੇ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਤੇ ਅਮਰੀਕਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਕੱਠੇ ਚੱਲਣ ਤਾਂ ਹੀ ਇੱਥੇ ਦੁਨੀਆ ਦੀ ਬਿਹਤਰੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਅਮਰੀਕਾ ਤੇ ਚੀਨ ਦੇ ਦਰਮਿਆਨ ਰੇਸ ਨਹੀਂ ਹੋਣੀ ਚਾਹੀਦੀ, ਰੈਸਲਿੰਗ ਨਹੀਂ ਹੋਣੀ ਚਾਹੀਦੀ, ਬਲਕਿ ਰੇਸ ਹੋਵੇ ਤਾਂ ਠੀਕ ਹੈ, ਯਾਨੀ ਕਿ ਇੱਕ ਕਿਸਮ ਦਾ ਮੁਕਾਬਲਾ ਦੁਨੀਆ ਭਰ ਦੇ ਲਈ ਠੀਕ ਹੈ। ਚੀਨੀ ਰਾਸ਼ਟਰਪਤੀ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਸੰਭਾਵੀ ਟਕਰਾਅ ਸੰਬੰਧੀ ਜਿਹੜੀ ਥੁਸੀਸਾਈਡ ਸਟ੍ਰੈਪ ਕਿਹਾ ਜਾ ਰਿਹਾ, ਉਸ ਦਾ ਵੀ ਜ਼ਿਕਰ ਕੀਤਾ। ਇਹ ਸਿਧਾਂਤ ਸੁਝਾਅ ਦਿੰਦਾ ਹੈ ਕਿ ਇੱਕ ਉੱਭਰਦੀ ਹੋਈ ਤਾਕਤ ਤੇ ਇੱਕ ਸਥਾਪਿਤ ਤਾਕਤ ਦੇ ਵਿਚਕਾਰ ਵਾਧਾ ਤਣਾਅ ਵਿਸ਼ਵ ਯੁੱਧ ਦਾ ਕਾਰਨ ਬਣ ਸਕਦਾ ਹੈ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਤੇ ਅਮਰੀਕਾ ਨੂੰ ਟਕਰਾਅ ਤੇ ਵਿਵਾਦ ਦੀ ਕੋਸ਼ਿਸ਼ ਤੋਂ ਬਚਣਾ ਚਾਹੀਦਾ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਅਕਸਰ ਹੁਣ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ, ਉਸ ਨੂੰ ਸੁਪਰ ਇੰਟੈਲੀਜੈਂਸ ਸ਼ਬਦ ਕਹਿ ਕੇ ਸੰਬੋਧਨ ਕਰਨ ਲੱਗ ਪਏ ਨੇ, ਜਦੋਂ ਤੋਂ ਦੁਨੀਆ ਦੇ 22 ਦੇਸ਼ਾਂ ਨੇ ਅਮਰੀਕਾ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖਿਲਾਫ ਇੱਕ ਮੋਰਚਾ ਖੋਲ੍ਹਿਆ ਹੈ। ਉਧਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮ ਨੂੰ ਪ੍ਰਭਾਵਿਤ ਕਰਨ ਦੇ ਨੇਤਨਯਾਹੂ ਦੇ ਦੋਸ਼ਾਂ ਨੂੰ ਕਤਰ ਨੇ ਖਾਰਜ ਕਰ ਦਿੱਤਾ। ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ, ਅਸੀਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੰਬੋਧਨ ਦੇ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਤਰਫ ਤੋਂ ਲਗਾਏ ਗਏ ਉਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਉਹਨਾਂ ਕਿਹਾ ਸੀ ਕਿ ਕਤਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮਸ ਨੂੰ ਪ੍ਰਭਾਵਿਤ ਕਰਨ ਦੀ ਮੁਹਿੰਮ ਚਲਾ ਰਿਹਾ। ਕਤਰ ਦੇ ਖਿਲਾਫ ਜਾਰੀ ਇਹ ਬਿਆਨਬਾਜ਼ੀ ਕਬਜ਼ੇ ਵਾਲੇ ਫਲਸਤੀਨੀ ਖੇਤਰਾਂ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਦੁਆਰਾ ਕੀਤੇ ਗਏ ਅਤਿਆਚਾਰਾਂ ਤੇ ਗੰਭੀਰ ਮਨੁੱਖੀ ਨਤੀਜਿਆਂ ਦੇ ਖਿਲਾਫ ਧਿਆਨ ਭਟਕਾਉਣ ਦੀ ਕੋਸ਼ਿਸ਼ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਮਾਜੇਦ ਅਲ ਅੰਸਾਰੀ ਨੇ ਇਹ ਵੀ ਲਿਖਿਆ ਕਿ ਜੇਕਰ ਨੇਤਨਯਾਹੂ ਤੇ ਇਜ਼ਰਾਈਲ ਦੇ ਦੂਸਰੇ ਕੱਟੜਪੰਥੀ ਨੇਤਾ, ਜਿਨ੍ਹਾਂ ਨੇ ਤੇਜ਼ੀ ਦੇ ਨਾਲ ਖਾਲੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਹੈ, ਉਹ ਚਾਹੁੰਦੇ ਨੇ ਕਿ ਦੁਨੀਆ ਇਜ਼ਰਾਈਲ ਨੂੰ ਅਲੱਗ ਨਜ਼ਰੀਏ ਦੇ ਨਾਲ ਦੇਖੇ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੀਆਂ ਨੀਤੀਆਂ ਦੇ ਵਿੱਚ ਬਦਲਾਅ ਕਰਨਾ ਹੋਵੇਗਾ, ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਨ ਤੋਂ ਰੋਕਣਾ ਹੋਵੇਗਾ। ਹੁਣ ਇਹ ਵੀ ਲਿਖਿਆ ਕਿ ਉਹਨਾਂ ਲੋਕਾਂ ਦੇ ਪ੍ਰਤੀ ਉਹਨਾਂ ਨੂੰ ਜਵਾਬ ਦੀ ਤੈਅ ਕਰ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ, ਨਾ ਕਿ ਇਜ਼ਰਾਈਲ ਦੀ ਵਿਗੜਦੀ ਦੁਨੀਆ ਭਰ ਦੇ ਵਿੱਚ ਸਾਖ ਦੇ ਲਈ ਕਿਸੇ ਨੂੰ ਬਲੀ ਦਾ ਬੱਕਰਾ ਬਣਾ ਕੇ ਕੋਸ਼ਿਸ਼ ਕੀਤੀ ਜਾਵੇ।
ਉੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਤੇ ਬਾਂਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਵੀ ਨਿਊਯਾਰਕ ਦੇ ਵਿੱਚ UNGA ਦੇ ਦੌਰਾਨ ਬੈਠਕ ਕੀਤੀ, ਮੁੱਦਿਆਂ ਦੇ ਉੱਤੇ ਚਰਚਾ ਕੀਤੀ। ਸ਼ਾਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਪ੍ਰਧਾਨ ਮੰਤਰੀ ਰਹਿਮਾਨ ਤੇ ਮੈਂ ਵਪਾਰ, ਨਿਵੇਸ਼, ਸਿੱਖਿਆ, ਸੈਰ ਸਪਾਟਾ ਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਆਪਸੀ ਸੰਬੰਧਾਂ ਨੂੰ ਹੋਰ ਗਹਿਰਾ ਕਰਨ ਦੇ ਉੱਤੇ ਸਹਿਮਤੀ ਜਤਾਈ ਹੈ। ਨਾਲ ਹੀ ਖੇਤਰੀ ਤੇ ਵਿਸ਼ਵ ਭਰ ਦੇ ਮੁੱਦਿਆਂ ਦੇ ਉੱਤੇ ਦਵੱਲੇ ਪਲੈਟਫਾਰਮ ਦਾ ਇਸਤੇਮਾਲ ਜਾਰੀ ਰੱਖਣ ਦੇ ਉੱਤੇ ਵੀ ਗੱਲਬਾਤ ਕੀਤੀ ਹੈ। ਵੈਸੇ ਯੂਨਾਈਟਿਡ ਨੇਸ਼ਨ ਦੀ ਇਹ ਸਟੇਜ ਹੈ, ਇਸ ਵਕਤ ਦੁਨੀਆ ਭਰ ਦੇ ਨੇਤਾਵਾਂ ਨੂੰ ਆਪੋ ਆਪਣਾ ਤਰੀਕਾ ਔਰ ਆਪੋ ਆਪਣਾ ਜਿਹੜਾ ਪ੍ਰੋਪੇਗੰਡਾ ਉਹ ਜਤਾਉਣ ਦਾ ਇੱਕ ਮੰਚ ਮਿਲਿਆ ਔਰ ਇਸ ਦਰਮਿਆਨ ਹਰ ਦੇਸ਼ ਦਾ ਨੇਤਾ ਇਹ ਕਰ ਵੀ ਰਿਹਾ। ਹਾਲਾਂਕਿ ਭਾਰਤ ਦੀ ਗੈਰ ਹਾਜ਼ਰੀ ਇਸ ਮੰਚ ਦੇ ਵਿੱਚੋਂ ਜ਼ਰੂਰ ਸਭ ਨੂੰ ਕਟਕ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਵਿੱਚ ਕੋਈ ਖਾਸ ਰੁਝੇਵੇਂ ਨਾ ਹੋਣ ਦੇ ਬਾਵਜੂਦ ਅਮਰੀਕਾ ਜਾਣ ਤੋਂ ਗੁਰੇਜ਼ ਕਰਦੇ ਰਹੇ, ਇਸ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ। ਉਧਰ ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਤਾਂ ਘੱਟੋ ਘੱਟ ਭਾਰਤ ਦਾ ਜ਼ਿਕਰ ਕੀਤਾ, ਪਰ ਭਾਰਤ ਦੇ ਨਾਲ ਨੇਪਾਲ ਦੀ ਭਾਸ਼ਾ ਦੇ ਵਿੱਚ ਚੀਨ ਦਾ ਜ਼ਿਕਰ ਵੀ ਹੁੰਦਾ ਹੈ। ਉਹਨਾਂ ਕਿਹਾ ਕਿ ਬੀਤੇ ਦਿਨਾਂ ਦੇ ਦਰਮਿਆਨ ਨੇਪਾਲ ਦੇ ਵਿੱਚ ਆਈਆਂ ਹੜ੍ਹਾਂ ਦੇ ਮਦਦ ਦੇ ਲਈ ਭਾਰਤ ਤੇ ਚੀਨ ਨੇ ਖਾਸ ਕੋਸ਼ਿਸ਼ ਕੀਤੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੰਮੇਲਨ ਦੇ ਵਿੱਚ ਬੋਲਦੇ ਹੋਇਆਂ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਕਿਹਾ ਕਿ ਸਾਡਾ ਪ੍ਰਸਤਾਵ ਤਾਂ ਇਹੀ ਹੈ ਕਿ ਨੇਪਾਲ ਭਾਰਤ ਤੇ ਚੀਨ ਦੀ ਅਗਵਾਈ ਦੇ ਵਿੱਚ ਜਿਹੜਾ ਹਿਮਾਲਿਅਨ ਰੇਂਜ ਦੇ ਅੰਦਰ ਵਾਤਾਵਰਣ ਦਾ ਵਿਗਾੜ ਪੈਦਾ ਹੋ ਰਿਹਾ ਉਸ ਨੂੰ ਰੋਕਣ ਦੇ ਲਈ ਇੱਕ ਤੰਤਰ ਸਥਾਪਿਤ ਕੀਤਾ ਜਾ ਸਕਦਾ ਹੈ। ਇਸ ਤੰਤਰ ਦੇ ਜ਼ਰੀਏ ਅਸੀਂ ਸੈਟੇਲਾਈਟ ਡੇਟਾ ਤੇ ਆਪਣੀਆਂ ਕਾਬਲੀਅਤ ਦੇ ਜ਼ਰੀਏ ਸਮਝ ਸਕੀਏ ਕਿ ਖਤਰਨਾਕ ਗਲੇਸ਼ੀਅਰ ਝੀਲਾਂ ਦੀ ਨਿਗਰਾਨੀ ਕਿਵੇਂ ਕਰਨੀ ਹੈ, ਸਾਂਝੇ ਤੌਰ ਦੇ ਉੱਤੇ ਜਿਹੜੇ ਅਲਰਟ ਸਿਸਟਮ ਨੇ ਉਹਨਾਂ ਨੂੰ ਹੋਰ ਮਜ਼ਬੂਤ ਕਿਵੇਂ ਕਰਨਾ। ਬਾਲਨ ਸ਼ਾਹ ਨੇ ਕਿਹਾ ਕਿ ਜਦੋਂ ਵੀ ਕੋਈ ਆਪਦਾ ਆਉਂਦੀ ਹੈ ਤਾਂ ਸਾਨੂੰ ਸਰਹੱਦਾਂ ਹੱਦਾਂ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ। ਉਹਨਾਂ ਸੁਝਾਅ ਦਿੱਤਾ ਕਿ ਹਿਮਾਲਿਆ ਅਲੱਗ ਅਲੱਗ ਪੱਧਰ ਤੇ ਬਿਖਰੀਆਂ ਹੋਈਆਂ ਸੂਚਨਾਵਾਂ ਦੀ ਬਜਾਏ ਕੌਮਾਂਤਰੀ ਸਹਿਯੋਗ ਦੀ ਪ੍ਰਯੋਗਸ਼ਾਲਾ ਨਾ ਬਣੇ। ਨੇਪਾਲ ਦੇ ਵਿੱਚ ਪਿਛਲੇ ਮਹੀਨੇ ਆਈ ਹੜ੍ਹਾਂ ਦੇ ਵਿੱਚ 1500 ਲੋਕਾਂ ਦੀ ਮੌਤ ਹੋ ਗਈ ਸੀ। ਉਧਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨਾ ਸਾਧਿਆ। ਦੀਪਕੇ ਨੇ ਲਿਖਿਆ ਹੈ ਕਿ ਵਿਰੋਧੀ ਧਿਰਾਂ ਦੇ ਲਈ ਹਾਂ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ, ਪਰ ਜਦੋਂ ਧਾਂਦਲੀਆਂ ਵਾਲੇ ਚੋਣਾਂ ਦੇ ਵਿੱਚ ਤੁਸੀਂ ਲਗਾਤਾਰ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹਨਾਂ ਚੋਣਾਂ ਨੂੰ ਹੋਰ ਵੈਲਿਡ ਬਣਾ ਦਿੰਦੇ ਹੋ। ਇਹ ਭੜਕਾਊ ਜਿਹੜੀ ਰਾਜਨੀਤੀ ਹੈ ਜਾਂ ਭਰਮ ਪੈਦਾ ਕਰਨ ਵਾਲੀ ਰਾਜਨੀਤੀ ਹੈ, ਇਹ ਖਤਮ ਹੋਣੀ ਚਾਹੀਦੀ ਹੈ। ਚੋਣਾਂ ਸੁਤੰਤਰ ਤੇ ਨਿਰਪੱਖ ਦੋਵੇਂ ਤਰੀਕੇ ਦੇ ਨਾਲ ਹੋਣੀਆਂ ਚਾਹੀਦੀਆਂ। ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਤੁਸੀਂ ਚੋਣਾਂ ਲੜਦੇ ਰਹੋ, ਪਰ ਸਾਨੂੰ ਡਰ ਇਹ ਹੈ ਕਿ ਤੁਸੀਂ ਅਜਿਹਾ ਨਹੀਂ ਕਰੋਗੇ ਕਿਉਂਕਿ ਤੁਹਾਡੀ ਹੋਂਦ ਖਤਮ ਹੋ ਜਾਏਗੀ। ਜਦੋਂ ਵੋਟਾਂ ਚੋਰੀ ਹੋ ਰਹੀਆਂ ਹੋਣ, ਵਿਧਾਇਕ ਪਾਸਾ ਪਲਟ ਰਹੇ ਹੋਣ, ਪਾਰਟੀਆਂ ਦੇ ਵਿੱਚ ਫੁੱਟ ਪਾਈ ਜਾ ਰਹੀ ਹੋਵੇ, ਤਾਂ ਇਸ ਤਰੀਕੇ ਦੇ ਨਾਲ ਤੁਹਾਨੂੰ ਰਾਜਨੀਤੀ ਦਾ ਦੂਸਰਾ ਤਰੀਕਾ ਦਿਖਾਉਣਾ ਚਾਹੀਦਾ। ਸਿਆਸੀ ਹੋਂਦ ਖਤਮ ਨਾ ਹੋ ਜਾਵੇ, ਇਸ ਡਰ ਤੋਂ ਦੂਰ ਜਾਣਾ ਚਾਹੀਦਾ। ਬਸ ਤੁਸੀਂ ਐਸੀ ਵਿਵਸਥਾ ਦੇ ਵਿੱਚ ਬਣੇ ਹੋਏ ਹੋ ਜਿੱਥੇ ਚੋਣਾਂ ਦੀ ਧਾਂਦਲੀ ਦੀ ਗੱਲ ਤਾਂ ਹੋ ਸਕਦੀ ਹੈ, ਚੋਣਾਂ ਤੁਹਾਡੇ ਲਈ ਮਹੱਤਵਪੂਰਨ ਵੀ ਨੇ, ਪਰ ਬਾਕੀ ਥਾਵਾਂ ਦੇ ਉੱਤੇ ਚੁੱਪ ਹੋ ਜਾਂਦੇ ਹੋ। ਅਸਲ ਦੇ ਵਿੱਚ ਲੰਘੀ ਕੱਲ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ ਤਰਫ ਤੋਂ ਇਸੇ ਸਵਾਲ ਦੇ ਜਵਾਬ ਦੇ ਉੱਤੇ ਪਾਸਾ ਪਲਟਿਆ ਗਿਆ। ਜਦੋਂ ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ, ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਦੀ ਤਰਫ ਤੋਂ ਉਹਨਾਂ ਤੋਂ ਸਵਾਲ ਵੀ ਪੁੱਛਿਆ ਗਿਆ ਕਿ ਜੇਕਰ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ ਤਾਂ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਕਾਂਗਰਸ ਦੀ ਅਗਲੀਆਂ ਚੋਣਾਂ ਦੇ ਵਿੱਚ ਰਣਨੀਤੀ ਕੀ ਰਹੇਗੀ। ਹਾਲਾਂਕਿ ਰਾਹੁਲ ਗਾਂਧੀ ਨੇ ਇਹ ਨਹੀਂ ਕਿਹਾ ਕਿ ਉਹ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ, ਪਰ ਉਹ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਜ਼ਰੂਰ ਕਰਦੇ ਰਹੇ। ਕਾਂਗਰਸ ਨੇਤਾ ਪੂਰੇ ਦੇਸ਼ ਦੇ ਵਿੱਚ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਦੇ ਦਫ਼ਤਰਾਂ ਦੇ ਉੱਤੇ ਮਾਰਚ ਕੱਢਣਗੇ। ਪਾਰਟੀ ਨੇ ਗਿਆਨੇਸ਼ ਕੁਮਾਰ ਦੇ ਲਈ ਸਾਰੇ ਫੈਸਲਿਆਂ ਤੇ ਵੋਟਰ ਲਿਸਟਾਂ ਦੇ ਵਿੱਚ ਬਦਲਾਵਾਂ ਦੀ ਇੱਕ ਸੁਤੰਤਰ ਸਮੀਖਿਆ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਇਸ ਦਰਮਿਆਨ ਲਗਾਤਾਰ ਇਹ ਗੱਲਬਾਤ ਚੱਲ ਰਹੀ ਹੈ ਕਿ ਗਿਆਨੇਸ਼ ਕੁਮਾਰ ਦਾ ਅਸਤੀਫਾ ਕੀਤਾ ਜਾਣਾ ਚਾਹੀਦਾ ਔਰ ਅੱਜ ਦੇ ਦਿਨ ਕਾਂਗਰਸ ਦੀ ਤਰਫ ਤੋਂ ਦੇਸ਼ ਭਰ ਦੇ ਵਿੱਚ ਇਸ ਕਿਸਮ ਦੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਰੋਸ ਮੁਜ਼ਾਹਰਿਆਂ ਦੇ ਨਾਲ ਹੀ ਜੁੜੀ ਅਗਲੀ ਖਬਰ ਵੀ ਹੈ, UPI ਲੈਣ ਦੇਣ ਦੇ ਉੱਤੇ ਪ੍ਰਸਤਾਵਤ ਜਿਹੜੀ ਵਪਾਰੀ ਛੋੜਦਾਰ ਹੈ ਯਾਨੀ MDR ਹੈ, ਉਸ ਦੇ ਵਿਰੁੱਧ ਦੇਸ਼ ਭਰ ਦੇ ਵਪਾਰਕ ਸੰਗਠਨਾਂ ਦੀ ਤਰਫ ਤੋਂ ਵਿਰੋਧ ਤੇਜ਼ ਹੋ ਗਏ ਨੇ। ਫੈਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਯਾਨੀ FAIVM ਤੇ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਸਣੇ ਕਈ ਸਾਰੀਆਂ ਵਪਾਰਕ ਜਥੇਬੰਦੀਆਂ ਨੇ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਨੋ UPI ਦਿਵਸ ਦਾ ਐਲਾਨ ਕੀਤਾ ਹੈ। ਯਾਨੀ UPI ਦੇ ਰਾਹੀਂ ਭੁਗਤਾਨ ਨਹੀਂ ਕੀਤੇ ਜਾਣਗੇ, ਸਿਰਫ ਨਗਦੀ ਦੇ ਲਈ ਹੀ
ਗ੍ਰਾਹਕਾਂ ਨੂੰ ਉਤਸ਼ਾਹਿਤ ਕੀਤਾ ਜਾਏਗਾ ਜਾਂ ਫਿਰ ਕਾਰਡ ਦੇ ਨਾਲ ਭੁਗਤਾਨ ਦੇ ਵਿਕਲਪ ਜਿਹੜੇ ਉਹਨਾਂ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ। ਮਹਾਰਾਸ਼ਟਰ ਚੈਂਬਰ ਆਫ ਕਮਰਸ, ਇੰਡਸਟਰੀ, ਐਗਰੀਕਲਚਰ ਐਸੋਸੀਏਸ਼ਨ, ਆਲ ਇੰਡੀਆ ਕੰਜ਼ਿਊਮਰ ਪ੍ਰੋਡਕਟਸ ਡਿਸਟ੍ਰੀਬਿਊਟਰ ਫੈਡਰੇਸ਼ਨ ਤੇ ਆਲ ਇੰਡੀਆ ਐਡੀਬਲ ਆਇਲ ਟ੍ਰੇਡਰਸ ਫੈਡਰੇਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ 2 ਅਕਤੂਬਰ ਦੀ ਇਸ ਸਾਂਝੀ ਬਾਈਕਾਟ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ 500 ਦੇ ਕਰੀਬ ਵਪਾਰਕ ਸੰਗਠਨ ਭਾਰਤ ਭਰ ਦੇ ਵਿੱਚ ਸਰਕਾਰ ਦੇ ਇਸ ਪ੍ਰਸਤਾਵਿਤ ਫੈਸਲੇ ਦੇ ਖਿਲਾਫ ਆਪਣਾ ਇਤਰਾਜ਼ ਦਰਜ ਕਰਵਾਉਣਗੇ। ਇਸ ਤੋਂ ਪਹਿਲਾਂ ਵੀ 23 ਸਤੰਬਰ ਨੂੰ 125 ਵਪਾਰਕ ਸੰਗਠਨਾਂ ਨੇ ਮੱਧ ਪ੍ਰਦੇਸ਼ ਦੇ ਵੱਡੇ ਸ਼ਹਿਰਾਂ ਇੰਦੌਰ, ਜਬਲਪੁਰ, ਗਵਾਲੀਅਰ ਦੇ ਵਿੱਚ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ। ਨੋ UPI ਡੇ ਮਨਾਇਆ ਗਿਆ ਸੀ। ਮਹਾਰਾਸ਼ਟਰ ਦੇ ਵਿੱਚ ਵੀ ਚੈਂਬਰ ਆਫ ਕਮਰਸ, ਇਸ ਤੋਂ ਇਲਾਵਾ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਵਰਗੇ ਕਈ ਸੰਗਠਨਾਂ ਨੇ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ। NPCI ਦੇ ਨਵੇਂ ਢਾਂਚੇ ਦੇ ਤਹਿਤ ਆਉਂਦੀ 15 ਅਕਤੂਬਰ 2026 ਤੋਂ 2,000 ਰੁਪਏ ਤੋਂ ਵੀ ਵੱਧ ਦੇ ਵਿਅਕਤੀਗਤ ਤੋਂ ਵਪਾਰੀ ਤੇ ਵਪਾਰੀ ਤੋਂ ਵਿਅਕਤੀ ਤੱਕ ਦੇ ਜਿਹੜੇ P2M ਜਿਨ੍ਹਾਂ ਨੂੰ UPI ਲੈਣ ਦੇਣ ਕਹਿ ਲਿਆ ਜਾਂਦਾ, ਉਹਨਾਂ ਦੇ ਉੱਤੇ 0.4% MDR ਲਾਗੂ ਕਰਨ ਦਾ ਪ੍ਰਸਤਾਵ ਸਰਕਾਰ ਨੇ ਦਿੱਤਾ ਸੀ। ਪ੍ਰਤੀ ਲੈਣ ਦੇਣ ਦੀ ਵੱਧ ਤੋਂ ਵੱਧ 300 ਰੁਪਏ ਦੀ ਗੱਲ ਵੀ ਰੱਖੀ ਗਈ ਸੀ। ਯਾਨੀ ਕਿ ਜਦੋਂ ਕੋਈ ਵਿਅਕਤੀ ਕਿਸੇ ਵਪਾਰੀ ਨੂੰ ਭੁਗਤਾਨ ਕਰੇਗਾ ਤਾਂ ਉਸ ਵਪਾਰੀ ਨੂੰ 300 ਰੁਪਏ ਤੱਕ ਦਾ ਜਿਹੜਾ ਟੈਕਸ ਹੈ ਉਹ ਸਰਕਾਰ ਨੂੰ ਦੇਣਾ ਹੋਏਗਾ। ਪਰ ਇਹ ਇੱਕ ਮੁਸ਼ਤ ਰਕਮ ਦੇ ਉੱਤੇ ਸਰਕਾਰ ਨੇ ਇਹ ਵੀ ਕਿਹਾ ਕਿ 2,000 ਰੁਪਏ ਜਾਂ ਇਸ ਤੋਂ ਘੱਟ ਦੀ ਰਕਮ ਦੇ ਉੱਤੇ ਕੋਈ ਵੀ ਟੈਕਸ ਜਿਹੜਾ UPI ਦੇ ਨਾਮ ਦੇ ਉੱਤੇ ਵਪਾਰੀਆਂ ਨੂੰ ਦੇਣ ਦੀ ਲੋੜ ਨਹੀਂ ਹੋਏਗੀ। ਉਧਰ ਸੁਪਰੀਮ ਕੋਰਟ ਨੇ ਲੰਘੀ ਕੱਲ ਕਰਨਾਟਕ ਸਰਕਾਰ ਤੋਂ ਤਮਿਲਨਾਡੂ ਦੀ ਉਸ ਅਪੀਲ ਦੇ ਉੱਤੇ ਜਵਾਬ ਮੰਗਿਆ ਜਿਸ ਦੇ ਵਿੱਚ ਜਲ ਸਪਲਾਈ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਕਾਵੇਰੀ ਨਦੀ ਤੋਂ ਉਸਦੇ ਹਿੱਸੇ ਦਾ ਪਾਣੀ ਛੱਡਣ ਦੀ ਮੰਗ ਕੀਤੀ ਗਈ ਹੈ। ਤਮਿਲਨਾਡੂ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਹੈ ਕਿ ਪਾਣੀ ਦੀ ਕਮੀ ਦੇ ਕਾਰਨ ਉਹਨਾਂ ਦੀ ਸਾਉਣੀ ਦੀ ਫਸਲ ਪਹਿਲਾਂ ਹੀ ਬਰਬਾਦ ਹੋ ਚੁੱਕੀ ਹੈ। ਉੱਥੇ ਕਰਨਾਟਕ ਸਰਕਾਰ ਨੇ ਕਿਹਾ ਕਿ ਉਹ ਭਿਆਨਕ ਸੋਕੇ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਨੇ। ਦੱਸ ਦਈਏ ਕਿ ਇਹ ਮਾਮਲਾ ਜਸਟਿਸ ਵਿਕਰਮਨਾਥ, ਜਸਟਿਸ ਔਗਸਟਿਨ, ਜਾਰਜ ਮਸੀਹ ਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਦੇ ਸਾਹਮਣੇ ਸੁਣਵਾਈ ਦੇ ਲਈ ਆਇਆ। ਮਾਮਲੇ ਦੇ ਸੰਬੰਧ ਦੇ ਵਿੱਚ ਤਮਿਲਨਾਡੂ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਕਾਵੇਰੀ ਜਲ ਪ੍ਰਬੰਧਨ ਅਥਾਰਟੀ ਯਾਨੀ CWMA ਨੂੰ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਨੇ। ਇਸ ਦੇ ਨਾਲ ਹੀ ਅਦਾਲਤ ਨੇ ਕਰਨਾਟਕ ਨੂੰ ਇਹ ਵੀ ਕਿਹਾ ਹੈ ਕਿ ਤਮਿਲਨਾਡੂ ਦੀ ਅਪੀਲ ਦੇ ਉੱਤੇ 1 ਹਫ਼ਤੇ ਦੇ ਅੰਦਰ ਜਵਾਬ ਤਲਬ ਕਰੇ। ਇਸ ਤੋਂ ਬਾਅਦ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਅਗਲੀ ਤਾਰੀਕ 12 ਅਕਤੂਬਰ ਤੱਕ ਤੈਅ ਕਰ ਦਿੱਤੀ ਹੈ। ਉਧਰ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਹੈ ਕਿ ਗਰੁੱਪ 2035 ਤੱਕ ਪੱਛਮ ਬੰਗਾਲ ਦੇ ਵਿੱਚ 1,00,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗਾ। ਗੌਤਮ ਅਡਾਨੀ ਨੇ ਕੋਲਕਾਤਾ ਦੇ ਨੇੜੇ ਸਥਿਤ ਨਿਊ ਟਾਊਨ ਖੇਤਰ ਦੇ ਵਿੱਚ 2,000 ਬਿਸਤਰਿਆਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਇਸ ਸਮਾਗਮ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਵੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਗਰੁੱਪ ਵੱਲੋਂ ਵੱਖ ਵੱਖ ਮੈਡੀਕਲ ਸਹੂਲਤਾਂ ਦੇ ਤਹਿਤ ਅਡਾਨੀ ਆਰੋਗਿਆ ਮੰਦਰ ਤੇ 4,000 ਕਰੋੜ ਰੁਪਏ ਦੇ ਉੱਤੇ ਖਰਚ ਕਰਕੇ ਇੱਕ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾਏਗਾ। ਇਸ ਪ੍ਰੋਜੈਕਟ ਦੇ ਨਾਲ 10,000 ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਉਦਯੋਗਪਤੀ ਨੇ ਵੀ ਕਿਹਾ ਕਿ ਵੈਸਟ ਬੰਗਾਲ ਦੇ ਵਿੱਚ ਅਡਾਨੀ ਗਰੁੱਪ ਦਾ ਨਿਵੇਸ਼ ਬੰਦਰਗਾਹਾਂ ਤੋਂ ਲੈ ਕੇ ਲੌਜਿਸਟਿਕਸ, ਬਿਜਲੀ, ਸੜਕਾਂ ਦੇ ਨਿਰਮਾਣ ਤੋਂ ਡਾਟਾ ਸੈਂਟਰ ਦੇ ਨਿਰਮਾਣ ਤੱਕ ਕੀਤਾ ਜਾਣਾ ਹੈ। ਇਧਰ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ, ਜਿੱਥੇ ਆਸਟ੍ਰੇਲੀਆ ਦੇ ਵਿੱਚ ਚਾਈਲਡ ਸੇਫਟੀ ਤੇ ਯੂਥ ਜਸਟਿਸ ਅਦਾਰਿਆਂ ਦੇ ਨਾਲ ਜੁੜੇ ਹੋਏ ਵਰਕਰਸ ਦੀ ਤਰਫੋਂ ਕੁਇਨਜ਼ਲੈਂਡ ਦੇ ਵਿੱਚ ਅੱਜ 2.5 ਘੰਟਿਆਂ ਦੀ ਹੜਤਾਲ, ਨੌਕਰੀ ਛੱਡਣ ਵਾਲੀ ਹੜਤਾਲ ਜਿਹੜੀ ਉਹ ਕੀਤੀ ਗਈ, ਯਾਨੀ ਕੰਮ ਛੱਡੂ ਹੜਤਾਲ। ਇਸ ਦਰਮਿਆਨ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੁਇਨਜ਼ਲੈਂਡ ਦੇ ਚਾਈਲਡ ਸੇਫਟੀ ਵਰਕਰਸ ਨੇ ਸਰਕਾਰ ਦੇ ਉਹਨਾਂ ਮੰਗਾਂ ਨੂੰ ਲੈ ਕੇ ਜਿਹਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਤੇ ਕੰਮ ਕਰਨ ਦੀਆਂ ਕੰਡੀਸ਼ਨਸ ਸ਼ਾਮਲ ਨੇ, ਉਹਨਾਂ ਨੂੰ ਲੈ ਕੇ ਅੱਜ ਦੁਪਹਿਰ ਵੇਲੇ ਇਹ ਹੜਤਾਲ ਰੱਖੀ। ਦੀ ਟੁਗੈਦਰ ਯੂਨੀਅਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਸੂਬਾਈ ਸਰਕਾਰ ਦੇ ਨਾਲ ਚਾਈਲਡ ਸੇਫਟੀ ਤੇ ਯੂਥ ਜਸਟਿਸ ਅਗਰੀਮੈਂਟ ਮਾਰਚ ਮਹੀਨੇ ਦੇ ਵਿੱਚ ਹੋ ਚੁੱਕੇ ਨੇ ਔਰ ਉਸ ਮਹੀਨੇ ਤੋਂ ਬਾਅਦ ਲਗਾਤਾਰ ਸਰਕਾਰ ਇਸ ਮਾਮਲੇ ਦੇ ਉੱਤੇ ਯੂਨੀਅਨ ਨੂੰ ਟਾਲਦੇ ਆ ਰਹੀ ਹੈ। ਕਿਸੇ ਵੀ ਮਸਲੇ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ, ਕਿਸੇ ਹੱਲ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ। ਹਜ਼ਾਰਾਂ ਘੰਟੇ ਅਸੀਂ ਇਸ ਕੰਮ ਨੂੰ ਦੇ ਰਹੇ ਹਾਂ, ਡਿਪਾਰਟਮੈਂਟ ਦੀ ਤਰਫ ਤੋਂ ਸਹੀ ਢੰਗ ਦੇ ਨਾਲ ਤਨਖਾਹਾਂ ਤੱਕ ਨਹੀਂ ਦਿੱਤੀਆਂ ਜਾਂਦੀਆਂ। ਚਾਈਲਡ ਸੇਫਟੀ ਵਰਕਰਸ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਮ ਤੌਰ ਦੇ ਉੱਤੇ ਇਹ ਗੱਲ ਕਹੀ ਜਾਂਦੀ ਹੈ ਜੋ ਕਿ ਵਰਕ ਸੇਫ ਵਰਕ ਅਗਰੀਮੈਂਟ ਜਿਹੜਾ ਤਿਆਰ ਹੋਇਆ ਸੂਬਾਈ ਸਰਕਾਰ ਤੇ ਚਾਈਲਡ ਸੇਫਟੀ ਵਰਕਰਸ ਦੇ ਦਰਮਿਆਨ, ਕਿ ਹਫ਼ਤੇ ਦੇ ਵਿੱਚ 16 ਕੇਸਿਸ ਜਿਹੜੇ ਨੇ ਚਾਈਲਡ ਸੇਫਟੀ ਦੇ ਨਾਲ ਜੁੜੇ ਹੋਏ ਉਹਨਾਂ ਦੇ ਉੱਤੇ ਕੰਮ ਕੀਤਾ ਜਾਵੇ। ਪਰ ਅਸਲ ਦੇ ਵਿੱਚ ਹਫ਼ਤੇ ਦੇ 16 ਨਹੀਂ ਬਲਕਿ 30 ਕੇਸ ਵੀ ਆ ਜਾਂਦੇ ਨੇ। ਅਜਿਹੇ ਦੇ ਵਿੱਚ ਬੱਚਿਆਂ ਦੇ ਨਾਲ ਜੁੜੇ ਹੋਏ ਮਾਮਲਿਆਂ ਦਾ ਜਿਹੜਾ ਨਿਪਟਾਰਾ ਕਰਦੇ ਨੇ, ਜਿਹੜੇ ਨਜਿੱਠਦੇ ਨੇ ਉਹ ਵਰਕਰ, ਉਹਨਾਂ ਦੇ ਉੱਤੇ ਦਿਮਾਗੀ ਬੋਝ ਵੱਧ ਹੈ। ਹੋਰ ਤਾਂ ਹੋਰ ਇਹ ਵੀ ਕਿਹਾ ਜਾ ਰਿਹਾ ਹੈ ਕਿ 100 ਦੇ ਕਰੀਬ ਚਾਈਲਡ ਸੇਫਟੀ
ਅਲੱਗ ਅਲੱਗ ਅਫਸਰ ਜਿਹੜੇ ਨੇ ਅਲੱਗ ਅਲੱਗ ਪੋਜੀਸ਼ਨਸ ਦੇ ਉੱਤੇ ਉਹਨਾਂ ਦੀਆਂ ਕੁਰਸੀਆਂ ਹੀ ਖਾਲੀ ਪਈਆਂ ਨੇ, ਉਹਨਾਂ ਨਿਯੁਕਤੀਆਂ ਨੂੰ ਨਹੀਂ ਭਰਿਆ ਜਾ ਰਿਹਾ। ਇਸ ਦੇ ਕਰਕੇ ਜਿਹੜਾ ਮੌਜੂਦਾ ਸਟਾਫ ਹੈ ਉਹਨਾਂ ਦੇ ਉੱਤੇ ਦਬਾਅ ਪਾਉਂਦੇ ਹੈ। ਤਨਖਾਹ ਦੇ ਘੱਟ ਹੋਣ ਔਰ ਵਰਕ ਕੰਡੀਸ਼ਨਸ ਦੇ ਬਿਹਤਰ ਨਾ ਹੋਣ ਦੇ ਚੱਲਦਿਆਂ ਇਹਨਾਂ ਕਾਮਿਆਂ ਦੀ ਤਰਫ ਤੋਂ ਹੜਤਾਲ, ਕੰਮ ਛੋੜੂ ਹੜਤਾਲ ਜਿਹੜੀ ਉਹ ਕੀਤੀ ਗਈ। ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਯੂਨਾਈਟਿਡ ਨੇਸ਼ਨ ਦੇ ਪਲੇਟਫਾਰਮ ਨੂੰ ਵਰਤਦਿਆਂ ਹੋਇਆਂ ਆਸਟ੍ਰੇਲੀਆ ਦੀ ਸਾਲ 2029-30 ਦੀ ਸਿਕਿਉਰਿਟੀ ਕੌਂਸਲ ਦੀ ਜਿਹੜੀ ਇੱਕ ਦਾਅਵੇਦਾਰੀ ਹੈ ਉਸ ਨੂੰ ਪੇਸ਼ ਕੀਤਾ, ਅਤੇ ਨਾਲ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਮੁੱਦਿਆਂ ਦੇ ਉੱਤੇ ਕਈ ਸੁਪਰ ਪਾਵਰਸ ਨੂੰ ਘੇਰਿਆ ਬਗੈਰ ਚਾਈਨਾ ਅਤੇ ਅਮਰੀਕਾ ਦਾ ਨਾਂ ਲਿਆ। ਦੱਸ ਦਈਏ ਕਿ 193 ਦੇਸ਼ਾਂ ਵਾਲੀ ਯੂਨਾਈਟਿਡ ਨੇਸ਼ਨ ਯਾਨੀ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੇ ਸਾਲਾਨਾ ਇਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਇਸ ਦਰਮਿਆਨ ਇਹ ਬੇਹੱਦ ਜ਼ਰੂਰੀ ਹੈ ਕਿ ਜਿਹੜੀ ਸਲਾਮਤੀ ਕੌਂਸਲ ਹੈ ਯਾਨੀ ਸਿਕਿਉਰਿਟੀ ਕੌਂਸਲ ਹੈ ਉਸ ਦੇ ਵਿੱਚ ਕੁਝ ਮੁੱਢਲੀਆਂ ਤਬਦੀਲੀਆਂ ਹੋਣੀਆਂ ਚਾਹੀਦੀਆਂ। ਐਂਥਨੀ ਐਲਬਨੀਜ਼ ਨੇ ਇਹ ਗੱਲ ਕਹੀ ਕਿ ਆਸਟ੍ਰੇਲੀਆ ਗੈਰ ਪਰਮਾਨੈਂਟ ਜਿਹੜੀ ਸੀਟ ਹੈ ਉਸਦੇ ਵਾਸਤੇ 2 ਸਾਲਾਂ ਦੇ ਲਈ ਆਪਣੇ ਨਾਂ ਦਾ ਸੁਝਾਅ ਦਿੰਦਾ। ਸਾਲ 2029 ਅਤੇ 2030 ਦੇ ਵਾਸਤੇ ਆਸਟ੍ਰੇਲੀਆ ਇੱਕ ਨੌਨ ਪਰਮਾਨੈਂਟ ਸੀਟ ਦੇ ਵਾਸਤੇ ਆਪਣੀ ਦਾਅਵੇਦਾਰੀ ਪੇਸ਼ ਕਰ ਰਿਹਾ। ਹਾਲਾਂਕਿ ਇਸ ਦਰਮਿਆਨ ਉਹਨਾਂ ਦੇ ਸੁਨੇਹੇ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਯੂਰਪੀ ਯੂਨੀਅਨ ਦੀ ਕਮਿਸ਼ਨਰ ਉਰਸੁਲਾ ਵਾਨ ਡੇ ਲਿਓਨ ਅਤੇ ਕਈ ਹੋਰਨਾਂ ਨੇਤਾਵਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਉਹਨਾਂ ਕਿਹਾ ਕਿ ਸੁਪਰ ਪਾਵਰਸ ਨੂੰ ਇਸ ਵਕਤ ਲੋਕ ਕੰਨੋਂ ਸੁਣ ਕੇ ਅਣਗੌਲਿਆਂ ਕਰ ਰਹੇ ਨੇ। ਇਹ ਜ਼ਰੂਰੀ ਹੈ ਕਿ ਇਹਨਾਂ ਸੁਪਰ ਪਾਵਰਸ ਨੂੰ ਇੱਕ ਸੁਨੇਹਾ ਦਿੱਤਾ ਜਾਣਾ ਚਾਹੀਦਾ। ਦੱਸ ਦਈਏ ਕਿ ਐਲਬਨੀਜ਼ ਉਹਨਾਂ 20 ਦੇਸ਼ਾਂ ਦੇ ਵਿੱਚ ਸ਼ਾਮਲ ਨੇ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਲਗਾਮ ਲਗਾਉਣ ਦੇ ਫੈਸਲੇ ਦੀ ਵਕਾਲਤ ਕਰ ਰਹੇ ਨੇ, ਜਿਹੜੇ ਕਹਿ ਰਹੇ ਨੇ ਕਿ ਸਾਰਿਆਂ ਹੀ ਦੇਸ਼ਾਂ ਦੇ ਕੋਲ ਇਸ ਦਾ ਕੰਟਰੋਲ ਹੋਣਾ ਚਾਹੀਦਾ ਕਿ ਭਵਿੱਖ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਤੇ ਆਪਣੇ ਕੰਟਰੋਲ ਤੋਂ ਬਾਹਰ ਨਾ ਨਿਕਲ ਜਾਵੇ। ਇਸ ਕਰਕੇ ਇਸ ਤਕਨੀਕ ਦੇ ਉੱਤੇ ਕੰਟਰੋਲ ਸਾਰਿਆਂ ਦੇਸ਼ਾਂ ਦੇ ਕੋਲ ਸੁਤੰਤਰ ਰੂਪ ਦੇ ਵਿੱਚ ਹੋਣਾ ਚਾਹੀਦਾ। ਹਾਲਾਂਕਿ ਅਮਰੀਕਾ ਇਸ ਕਿਸਮ ਦੀ ਗੱਲ ਤੋਂ ਇਨਕਾਰ ਕਰ ਰਿਹਾ ਕਿਉਂਕਿ ਜ਼ਿਆਦਾਤਰ AI ਆਧਾਰਿਤ ਕੰਪਨੀਆਂ ਅਮਰੀਕਾ ਦੇ ਵਿੱਚ ਹੀ ਬਸੀਆਂ ਹੋਈਆਂ ਨੇ। ਅਮਰੀਕਾ ਇਸ ਨੂੰ ਆਮਦਨ ਦਾ ਇੱਕ ਪ੍ਰਮੁੱਖ ਸਰੋਤ ਮੰਨ ਕੇ ਚੱਲ ਰਿਹਾ, ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਦਾਅਵੇ ਨੂੰ ਸਿਰੋਂ ਨਕਾਰ ਰਿਹਾ। ਉਧਰ ਬੀਤੀ ਰਾਤ ਵੀ ਜਦੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਪਣੇ ਦਾਅਵੇ ਕੀਤੇ ਸੀ ਤਾਂ ਉਸ ਨੂੰ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਰਾਪੇ ਨੇ ਉਸ ਦੀ ਹਮਾਇਤ ਕੀਤੀ ਸੀ ਤੇ ਕਿਹਾ ਸੀ ਕਿ ਗਲੋਬਲ ਸਿਟੀਜ਼ਨ ਵਰਗੇ ਵੱਕਾਰੀ ਪੁਰਸਕਾਰ ਹਾਸਲ ਕਰਨ ਵੇਲੇ ਜਦੋਂ ਐਂਥਨੀ ਐਲਬਨੀਜ਼ ਐਸੇ ਦਾਅਵੇ ਕਰਦੇ ਨੇ ਤਾਂ ਇਹ ਬੇਹੱਦ ਜ਼ਰੂਰੀ ਹੈ ਕਿ ਐਸੇ ਨੇਤਾ ਦੀ ਗੱਲ ਨੂੰ ਸੁਣਿਆ ਜਾਵੇ। ਹਾਲਾਂਕਿ ਇਜ਼ਰਾਈਲ ਵਰਗੇ ਮੁਲਕਾਂ ਦੀ ਤਰਫ ਤੋਂ ਐਂਥਨੀ ਐਲਬਨੀਜ਼ ਦੇ ਉਸ ਪੁਰਸਕਾਰ ਦੀ ਨਿਖੇਧੀ ਕੀਤੀ ਗਈ ਸੀ। ਉਦੋਂ ਦੱਸ ਦਈਏ ਕਿ ਟਰੰਪ ਉਸ ਵੇਲੇ ਯੂਨਾਈਟਿਡ ਨੇਸ਼ਨ ਦੇ ਵਿੱਚ ਮੌਜੂਦ ਨਹੀਂ ਸੀ ਬਲਕਿ ਚੀਨ ਦੇ ਰਾਸ਼ਟਰਪਤੀ ਦੀ ਆਓ ਭਗਤ ਕਰਨ ਦੇ ਵਿੱਚ ਰੁੱਝੇ ਹੋਏ ਸੀ ਜਦੋਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਆਪਣਾ ਇਹ ਭਾਸ਼ਣ ਦਿੱਤਾ। ਉੱਥੇ ਅੱਜ ਤੜਕੇ ਸਵੇਰ ਵੇਲੇ ਹੋਏ ਇੱਕ ਸੜਕੀ ਹਾਦਸੇ ਦੇ ਵਿੱਚ ਜਾਨ ਗੁਆ ਦੇਣ ਵਾਲੀ ਮਹਿਲਾ ਪੁਲਿਸ ਅਫਸਰ ਦੀ ਪਛਾਣ ਕੀਤੀ ਗਈ ਹੈ। ਦੱਸ ਦਈਏ ਕਿ ਅੱਜ ਸਵੇਰ ਦੇ ਬੁਲੇਟਿਨ ਦੇ ਵਿੱਚ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਸੀ ਕਿ NSW ਦੀ ਇੱਕ ਹੋਣਹਾਰ ਪੁਲਿਸ ਅਫਸਰ ਦੀ ਆਪਣੇ ਹੀ ਥਾਣੇ ਤੋਂ ਮਹਿਜ਼ ਕੁਝ ਕੁ ਮੀਟਰ ਦੂਰ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ। ਕਾਂਸਟੇਬਲ ਮੀਆਲੇ ਉਸ ਵਕਤ ਆਪਣੇ ਕੋਲੀਗ ਦੇ ਨਾਲ ਕਾਰ ਦੀ ਪੈਸੇਂਜਰ ਸੀਟ ਦੇ ਉੱਤੇ ਬੈਠੀ ਸੀ ਜਦੋਂ ਇੱਕ 24 ਸਾਲਾ ਦੂਸਰਾ ਜਿਹੜਾ ਕਾਂਸਟੇਬਲ ਸੀ ਉਹ ਕਾਰ ਦਾ ਸੰਤੁਲਨ ਗਵਾ ਬੈਠਦਾ। ਥਾਣੇ ਤੋਂ ਕੁਝ ਕੁ ਦੂਰੀ ਦੇ ਪਹਿਲਾਂ ਹੀ ਉਹ ਇਸ ਕਾਰ ਨੂੰ ਦਰਖਤ ਦੇ ਵਿੱਚ ਵੱਜ ਜਾਂਦੀ ਹੈ। ਹਾਲਾਂਕਿ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਮੀਆਲੇ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਸੀ। 20 ਸਾਲ ਦੀ ਮੀਆਲੇ ਨੇ ਹਾਲੇ 16 ਮਹੀਨੇ ਪਹਿਲਾਂ ਹੀ ਪੁਲਿਸ ਫੋਰਸ ਨੂੰ ਜੁਆਇਨ ਕੀਤਾ ਸੀ। ਇਸ ਦਰਮਿਆਨ ਸੂਬੇ ਦੇ ਪ੍ਰੀਮੀਅਰ ਕ੍ਰਿਸ ਮਿੰਸ ਤੇ NSW ਪੁਲਿਸ ਦੇ ਕਮਿਸ਼ਨਰ ਦੀ ਤਰਫ ਤੋਂ ਇਸ ਮੰਦਭਾਗੇ ਹਾਦਸੇ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਪੁਲਿਸ ਤੇ ਕਾਊਂਟਰ ਟੈਰਰਿਜ਼ਮ ਮਿਨਿਸਟਰ ਯਾਸਮਿਨ ਕੈਥਲੀ ਨੇ ਕਿਹਾ ਕਿ ਉਹਨਾਂ ਨੇ ਲੇਹ ਦੇ ਮਾਪਿਆਂ ਦੇ ਨਾਲ ਗੱਲ ਕੀਤੀ ਹੈ। ਆਪਣੀ ਧੀ ਦੇ ਮਾਣਮਤੀਆਂ ਪ੍ਰਾਪਤੀਆਂ ਦੇ ਉੱਤੇ ਉਹ ਮਾਪੇ ਖੁਸ਼ ਤਾਂ ਸੀ, ਤਸੱਲੀਸ਼ੁਦਾ ਤਾਂ ਨਹੀਂ, ਪਰ ਆਪਣੀ ਧੀ ਦੇ ਹੀ ਇਸ ਦੁਨੀਆਂ 'ਚੋਂ ਚਲੇ ਜਾਣ ਤੋਂ ਬਾਅਦ ਉਹ ਸੋਗ ਦੇ ਵਿੱਚੋਂ ਫਿਲਹਾਲ ਬਾਹਰ ਨਹੀਂ ਆ ਪਾਏ ਨੇ। ਦੱਸ ਦਈਏ ਕਿ ਇਸ ਦਰਮਿਆਨ ਇਸ ਹਾਦਸੇ ਦੀ ਸੁਤੰਤਰ ਪੜਤਾਲ ਵੀ ਕੀਤੀ ਜਾ ਰਹੀ ਹੈ ਕ੍ਰੈਸ਼ ਇਨਵੈਸਟੀਗੇਟਿਵ ਟੀਮ ਦੀ ਤਰਫ ਤੋਂ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇ ਕੋਲ ਡੈਸ਼ ਕੈਮ ਫੁਟੇਜ ਜਾਂ ਕੋਈ ਹੋਰ ਸੀ

ਰੋਕ ਕੇ ਪੁਲਿਸ ਨੇ $1,000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਲੋਕ ਕਾਰ ਨੂੰ ਚਲਾਉਂਦਿਆਂ ਹੋਇਆਂ ਸੜਕ ਦੇ ਉੱਤੇ ਤੇਜ਼ ਰਫ਼ਤਾਰ ਭਜਾਉਂਦਿਆਂ ਹੋਇਆਂ ਇਸ ਨੂੰ ਮਜ਼ਾਕ ਬਣਾਈ ਬੈਠੇ। ਅਸਲ 'ਚ ਤੇਜ਼ ਰਫ਼ਤਾਰ ਕਾਰਾਂ ਚੱਲਣ ਇਹ ਤਾਂ ਬੜੀ ਆਮ ਜੀ ਗੱਲ ਹੈ। ਮੋਰਟਨ ਬੇ ਦੇ ਵਿੱਚ ਪੁਲਿਸ ਨੇ ਲੰਘੇ ਹਫ਼ਤੇ ਇਸ ਵਿਅਕਤੀ ਨੂੰ $1,000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਇਹ ਆਪਣੀ ਕਾਰ ਦੇ ਵਿੱਚ ਇੱਕ ਫਰਿੱਜ ਲਟਾ ਕੇ ਜਾ ਰਿਹਾ ਸੀ। ਇੰਨਾ ਕਾਫ਼ੀ ਨਹੀਂ ਹੈ, ਬਲਕਿ ਕਾਰ ਦੇ ਵਿੱਚ ਲਿਟੇ ਹੋਏ ਫਰਿੱਜ ਦੇ ਨਾਲ ਇੱਕ ਵਿਅਕਤੀ ਵੀ ਲਿਟਿਆ ਹੋਇਆ ਸੀ ਜੋ ਕਿ ਫਰਿੱਜ ਦੇ ਨਾਲ ਬਿਲਕੁਲ ਸਟਕ ਕੇ ਕਾਰ ਦੇ ਵਿੱਚ ਲੰਬਾ ਪਿਆ ਸੀ। ਅਫਸਰਾਂ ਨੇ ਜਦੋਂ ਇਸ ਕਾਰ ਨੂੰ ਰੋਕਿਆ ਤਾਂ ਇਸ ਛਿਆਲੀ ਸਾਲਾ ਵਿਅਕਤੀ ਤੋਂ ਪੁੱਛ ਪੜਤਾਲ ਕੀਤੀ ਗਈ। $1,600 ਦਾ ਜੁਰਮਾਨਾ ਇਸ ਦੇ ਡਰਾਈਵਰ ਨੂੰ ਦਿੱਤਾ ਗਿਆ, ਮਾਫ਼ ਕਰਨਾ, ਇਸ ਵਿਅਕਤੀ ਨੂੰ ਦਿੱਤਾ ਗਿਆ, ਅਤੇ $700 ਦਾ ਜੁਰਮਾਨਾ ਇਸ ਗੱਡੀ ਦੇ ਡਰਾਈਵਰ ਨੂੰ ਦਿੱਤਾ ਗਿਆ ਅਤੇ 3 ਡਿਮੈਰਿਟ ਪੁਆਇੰਟ ਵੀ ਦਿੱਤੇ ਗਏ। ਇਹ ਵੀ ਪਤਾ ਚੱਲਿਆ ਕਿ ਇਹ ਕਾਰ ਇੱਕ ਰੈੱਡ ਲਾਈਟ ਨੂੰ ਵੀ ਜੰਪ ਕਰ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਦੀ ਤਰਫ ਤੋਂ ਇਸ ਕਿਸਮ ਦੇ ਬਹੁਤ ਸਾਰੇ ਸੜਕੀ ਹਾਦਸਿਆਂ ਨੂੰ ਜਿਹੜੇ ਇਸ ਤਰੀਕਿਆਂ ਦੇ ਨਾਲ ਰੋਕਿਆ ਜਾ ਸਕਦਾ। ਲੋਕ ਅਕਸਰ ਡੇਂਜਰਸ ਡਰਾਈਵਿੰਗ ਕਰਦੇ ਨੇ। ਪੁਲਿਸ ਨੇ 11 ਸਪਤੰਬਰ ਦੇ ਦਿਨ ਓਪਰੇਸ਼ਨ ਮੋਫੈਟ ਦੇ ਤਹਿਤ 3600 ਤੋਂ ਵਧੇਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਕੀਤੇ ਸੀ ਔਰ ਇਸ ਦਰਮਿਆਨ ਬਹੁਤ ਸਾਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਵਾਜਬ ਵੀ ਪਾਏ ਗਏ ਸੀ, ਯਾਨੀ ਕਿ ਉਹ ਨਸ਼ੇ ਕਰਕੇ ਗੱਡੀ ਚਲਾ ਰਹੇ ਸੀ। 17 ਸਪਤੰਬਰ ਤੱਕ ਹੋਏ ਇਸ ਓਪਰੇਸ਼ਨ ਰੇਸ ਦੇ ਵਿੱਚ ਅਲੱਗ ਤੋਂ ਕਈ ਲੋਕਾਂ ਨੂੰ ਜੁਰਮਾਨੇ ਦਿੱਤੇ ਗਏ। ਅਫਸਰਾਂ ਨੇ ਦੱਸਿਆ ਕਿ 23 ਲੋਕਾਂ ਨੂੰ ਡਰਿੰਕ ਡਰਾਈਵ ਕਰਦਿਆਂ ਹੋਇਆਂ ਦੋਸ਼ੀ ਪਾਇਆ ਗਿਆ। 97 ਇਨਫਰਿੰਜਮੈਂਟ ਨੋਟਿਸ ਕੁੱਲ ਜਾਰੀ ਕੀਤੇ ਗਏ ਜਿਸ ਦੇ ਵਿੱਚ 53 ਅਰੈਸਟ ਅਤੇ 68 ਦੋਸ਼ ਵੀ ਆਇਦ ਕੀਤੇ ਗਏ ਨੇ। ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ, ਚਾਹੇ ਸਾਊਥ ਆਸਟ੍ਰੇਲੀਆ ਹੋਵੇ, NSW ਕੁਇਨਜ਼ਲੈਂਡ ਜਾਂ ਵਿਕਟੋਰੀਆ ਸੂਬਾ, ਲਗਾਤਾਰ ਇਹ ਗਿਣਤੀ ਵੱਧ ਰਹੀ ਹੈ। ਉੱਥੇ ਅਗਲੀ ਖਬਰ ਜਿਹੜੀ ਉਹ ਵੀ ਸਾਊਥ ਆਸਟ੍ਰੇਲੀਆ ਦੇ ਵਿੱਚੋਂ ਹੀ, ਜਿੱਥੇ ਔਕ ਪਾਰਕ ਨਾਮ ਦੇ ਇੱਕ ਸਬਬ ਦੇ ਵਿੱਚੋਂ, ਇੱਕ ਖੇਤਰੀ ਸਬਬ ਦੇ ਵਿੱਚੋਂ ਇੱਕ ਛੋਟੇ ਬੱਚੇ ਦੇ, 4 ਸਾਲ ਦੀ ਉਮਰ ਦੇ ਬੱਚੇ ਦੇ ਗਾਇਬ ਹੋ ਜਾਣ ਤੋਂ ਬਾਅਦ ਹੁਣ ਪੁਲਿਸ ਦੀ ਤਰਫ ਤੋਂ ਇਸ ਮਾਮਲੇ 'ਚ ਇੱਕ ਵੱਡਾ ਐਲਾਨ ਕੀਤਾ ਗਿਆ। ਦੱਸ ਦਈਏ ਕਿ 4 ਸਾਲਾ ਗਸ ਜਿਹੜਾ ਆਪਣੇ ਹੀ ਪਰਿਵਾਰ ਦੇ ਨਾਲੋਂ ਪਿਛਲੇ ਸਾਲ ਵਿਛੜ ਗਿਆ ਸੀ। 27 ਸਪਤੰਬਰ ਨੂੰ ਇਹ ਘਟਨਾ ਵਾਪਰੀ ਸੀ ਜਦੋਂ ਉਹ ਇਸ ਖੇਤਰੀ ਇਲਾਕੇ ਦੇ ਵਿੱਚ ਇਕੱਲੀ ਪਈ ਪ੍ਰੋਪਰਟੀ ਦੇ ਵਿੱਚੋਂ ਘਰੋਂ ਬਾਹਰ ਨਿਕਲਿਆ। ਉਸ ਵਕਤ ਉਸਦੀ ਉਮਰ 4 ਸਾਲ ਸੀ ਅਤੇ ਉਸ ਤੋਂ ਬਾਅਦ ਮੁੜ ਕੇ ਕਦੇ ਪੁਲਿਸ ਨੂੰ ਉਸਦੀ ਉੱਗ ਸੁੱਗ ਨਹੀਂ ਲੱਗ ਸਕੀ। ਹਾਲੇ ਵੀ ਲਾਪਤਾ ਦੱਸੇ ਗਏ ਗਸ ਲੈਮੋਂਟ ਨੂੰ ਭਾਲਣ ਦੇ ਲਈ ਹੁਣ ਪੁਲਿਸ ਨੇ $1,000,000 ਦੇ ਪੁਰਸਕਾਰ ਦਾ ਐਲਾਨ ਕੀਤਾ। ਉਹ ਲੋਕ ਜਿਨ੍ਹਾਂ ਦੇ ਕੋਲ ਇਸ ਛੋਟੇ ਬੱਚੇ ਦੀ ਕੋਈ ਵੀ ਜਾਣਕਾਰੀ ਹੋਵੇ ਉਸਦੀ ਜਾਣਕਾਰੀ ਪੁਲਿਸ ਤੱਕ ਪਹੁੰਚਾਈ ਜਾਵੇ। ਕ੍ਰਾਈਮ ਸਟੋਪਰ ਦਾ ਕਹਿਣਾ ਹੈ ਕਿ ਹੁਣ ਤੱਕ 34 ਕਾਲਾਂ ਅਤੇ 2 ਈਮੇਲਜ਼ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਹਾਸਲ ਹੋਈਆਂ ਨੇ, ਪਰ ਕਿਸੇ ਵੀ ਸੂਹ ਦੇ ਨਾਲ ਉਹ ਅੱਗੇ ਨਹੀਂ ਵੱਧ ਸਕੇ, ਕੋਈ ਵੀ ਉਹਨਾਂ ਨੂੰ ਕਾਮਯਾਬੀ ਹੱਥ ਨਹੀਂ ਲੱਗ ਸਕੀ। ਪਰ ਜੇਕਰ ਕੋਈ ਵੀ ਵਿਅਕਤੀ ਇਸ ਤਰੀਕੇ ਦੇ ਨਾਲ ਰਹਿੰਦਿਆਂ ਹੋਇਆਂ, ਚਾਹੇ ਗੁਪਤ ਰਹਿੰਦਿਆਂ ਹੋਇਆਂ, ਸੂਚਨਾ ਇਸ ਛੋਟੇ ਬੱਚੇ ਦੀ ਦੇ ਸਕੇ ਤਾਂ ਉਸ ਨੂੰ ਇਹ ਰਿਵਾਰਡ ਜਿਹੜਾ ਜ਼ਰੂਰ ਦਿੱਤਾ ਜਾਏਗਾ। ਗਸ ਨੂੰ ਆਖਰੀ ਵਾਰ ਉਸਦੀ ਡਰਟ ਬਾਈਕ ਦੇ ਉੱਤੇ 27 ਸਪਤੰਬਰ ਨੂੰ 2025 ਦੇ ਵਿੱਚ ਯੁਆਂਤਾ ਦੀ ਇਸ ਪ੍ਰੋਪਰਟੀ ਦੇ ਵਿੱਚੋਂ ਆਖਰੀ ਵਾਰ ਦੇਖਿਆ ਗਿਆ ਸੀ। ਯੁਆਂਤਾ ਜਿਹੜਾ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਮੌਜੂਦ ਇੱਕ ਖੇਤਰੀ ਇਲਾਕਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ ਅਤੇ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਅਤੇ ਵੈਬਸਾਈਟ ਤੋਂ ਜਾਰੀ ਰਹਿਣਗੇ। ਧੰਨਵਾਦ।

0: ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
2: ਸੁਣੋ ਜੀ ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ
3: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ

ਵੈਲਕਮ ਜੀ, ਵੈਲਕਮ ਰੇਡੀਓ ਹਾਂਜੀ 1674 AM ਤੇ ਪ੍ਰੋਗਰਾਮ ਪੜਦਾ ਬੇ ਪੜਦਾ ਦੇ ਵਿੱਚ ਤੁਹਾਡਾ ਸਵਾਗਤ, ਸਾਰਿਆਂ ਦਾ ਵੈਲਕਮ ਹੈ। ਤੇ ਅੱਜ ਦੇ ਦਿਨ ਵੈਸੇ ਤਾਂ ਪੜਦਾ ਬੇ ਪੜਦਾ ਚ ਨਵੇਂ ਗਾਣੇ ਰੱਖਦੇ ਹੁੰਦੇ ਆ, ਪਰ ਕਹਿੰਦੇ ਨੇ ਰਾਜ ਕਪੂਰ ਸਾਹਿਬ ਕੇ ਜ਼ਿੰਦਗੀ ਇੱਕ ਸ਼ੋਅ ਹੈ, ਚੱਲਦਾ ਰਹਿਣਾ ਚਾਹੀਦਾ ਹੈਗਾ। ਤੇ ਇਹ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਫਿਲਮ ਇੰਡਸਟਰੀ ਚੋਂ ਇੱਕ ਦੁਖਦਾਈ ਖਬਰ ਆਈ ਹੈ, ਪਰ ਕਿਉਂਕਿ ਉਹ ਖੁਦ ਇੰਨੇ ਖੁਸ਼ ਮਿਜ਼ਾਜ ਸ਼ਖਸ ਸੀ ਜਿਨ੍ਹਾਂ ਦੀ ਮੌਤ ਦੀ ਮੰਦਭਾਗੀ ਖਬਰ ਆਈ ਹੈ, ਮੁਸ਼ਤਾਕ ਖਾਨ। ਵੈਲਕਮ ਗਦਰ, ਆਸ਼ਕੀ, ਮੁਝਸੇ ਸ਼ਾਦੀ ਕਰੋਗੀ, ਹਮੇ ਰਾਹੀਂ ਪਿਆਰ ਕੇ ਵਰਗੀਆਂ ਫਿਲਮਾਂ ਦੇ ਵਿੱਚ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਮੁਸ਼ਤਾਕ ਖਾਨ ਨੇ ਦੁਨੀਆਂ ਨੂੰ ਅਲਵਿਦਾ ਕਿਹਾ। ਪਿਛਲੇ 15 ਦਿਨਾਂ ਤੋਂ ਮੁੰਬਈ ਦੇ ਨਾਨਾਵਤੀ ਹੋਸਪਿਟਲ ਦੇ ਵਿੱਚ ਸੀਗੇ ਔਰ ਕੈਂਸਰ ਦਾ ਇਲਾਜ ਚੱਲ ਰਿਹਾ ਸੀ। 5 ਸਾਲ ਪਹਿਲਾਂ ਹੀ ਉਹਨਾਂ ਨੂੰ ਕੈਂਸਰ ਦਾ ਪਤਾ ਲੱਗਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਇਹ ਬਿਮਾਰੀ ਨੇ ਜਕੜ ਲਿਆ। ਪਹਿਲਾਂ ਉਹ ਠੀਕ ਵੀ ਹੋ ਗਏ ਸੀਗੇ ਪਰ ਪਿਛਲੇ ਕਈ ਚਿਰ ਤੋਂ ਉਹ ਫਿਲਮਾਂ ਦੇ ਵਿੱਚੋਂ ਗਾਇਬ ਵੀ ਸੀਗੇ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੁਸ਼ਤਾਕ ਖਾਨ ਸਾਹਿਬ ਨੂੰ ਸ਼ਰਧਾਂਜਲੀ ਦਿੰਦਿਆਂ ਹੋਇਆਂ ਤੇ ਅੱਜ ਦੇ ਪਰਦਾ ਬੇ ਪਰਦਾ ਦੀ ਸ਼ੁਰੂਆਤ ਕਰਦੇ ਹਾਂ ਜੀ। ਕੁਛ ਨਵੇਂ ਗਾਣੇ ਤੁਹਾਡੇ ਤੱਕ ਸਾਂਝੇ ਕਰਾਂਗੇ, ਕੁਛ ਖਬਰਾਂ ਦੱਸਾਂਗੇ, ਫਿਲਮਾਂ ਦਾ ਕੈਲੰਡਰ ਵੀ ਸ਼ੇਅਰ ਕਰਾਂਗੇ ਕਿਉਂਕਿ ਅੱਜ ਸ਼ੁੱਕਰਵਾਰ ਦਾ ਦਿਨ ਹੈ ਤੇ ਨਵੇਂ ਟ੍ਰੇਲਰਸ ਵੀ ਆਏ ਹੈਗੇ ਨੇ, ਉਹਨਾਂ ਦਾ ਵੀ ਜ਼ਿਕਰ ਕਰਾਂਗੇ ਪਰਦਾ ਬੇ ਪਰਦਾ ਦੇ ਵਿੱਚ। ਮੈਂ ਸੋਚਿਆ ਕਿ ਹਿਜਰੇ ਮੁਹੱਬਤ ਮੈਨੂੰ ਸੋਹਣੀ ਲੱਗੀ ਸੀ ਯਾਰ ਕਵਾਲੀ।

ਯਾਦ ਹੈ ਪੀਆ ਇਹ ਜਿਹੜੀ ਐਲਬਮ ਹੈ ਪਾਕਿਸਤਾਨ ਵਾਲੇ ਪਾਸੇ ਰਿਲੀਜ਼ ਹੋਈ ਹੈ ਤੇ ਉਹਦੇ ਚ ਮੈਨੂੰ ਜਿਹੜੀ ਚੀਜ਼ ਵਧੀਆ ਲੱਗਦੀ ਹੈ ਨਾ ਇਹ ਗਰੁੱਪ ਜਿਹੜਾ ਪਿੱਛੇ ਜੇ ਇਹਨਾਂ ਨੇ ਲਗਾਤਾਰ ਕੁਛ ਸੋਲੋ ਸੌਂਗ ਕੱਢੇ ਨੇ ਜਿਵੇਂ ਆਰਾਮ ਦੇ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤੇ ਸੀ ਤੇ ਜਾਂ ਫਿਰ ਇਹ ਕਵਾਲੀਆਂ ਇੱਕ ਹੋਰ ਹੈ ਉਹ ਵੀ ਗਾਣਾ ਸ਼ੇਅਰ ਕਰਦੇ ਹਾਂ ਅੱਜ ਦੇ ਸ਼ੋਅ ਦੇ ਵਿੱਚ ਉਹ ਇਹ ਹੈ ਕਿ ਜਿਹੜੇ ਇੰਸਟਰੂਮੈਂਟੇਸ਼ਨ ਇਹ ਯੂਜ਼ ਕਰ ਰਹੇ ਨੇ ਰੀਅਲ ਮਤਲਬ ਸੋਫਟਵੇਅਰ ਨਹੀਂ ਹੁਣ ਬਕਾਇਦਾ ਇਸ ਗਾਣੇ ਦੇ ਵਿੱਚ ਜੇ ਤੁਸੀਂ ਹਾਰਮੋਨੀਅਮ ਤਬਲਾ ਢੋਲਕ ਸੁਣੇ ਹੋਣ ਇਹਨਾਂ ਦਾ ਬਕਾਇਦਾ ਇਸਤੇਮਾਲ ਹੋਇਆ ਖਾਸ ਗੱਲ ਇਹ ਹੈ ਕਿ ਇਹਦੇ ਚ ਕਲੈਪਿੰਗ ਵੀ ਜਿਹੜੀ ਹੈ ਤਾੜੀਆਂ ਵੀ ਜਿਹੜੀਆਂ ਨੇ ਨਾ ਕਵਾਲੀ ਦੇ ਵਿੱਚ ਕਵਾਲੀ ਤਾੜੀਆਂ ਤੋਂ ਬਗੈਰ ਕਿਵੇਂ ਹੋਗੀ ਉਹ ਤਾੜੀਆਂ ਦਾ ਅਸਲ ਇਸਤੇਮਾਲ ਹੋਇਆ ਹੈਗਾ ਮਤਲਬ ਉਹ ਵੀ ਆਏ ਨਹੀਂ ਕਿ ਸੋਫਟਵੇਅਰ ਤੋਂ ਡਾਊਨਲੋਡ ਕਰਕੇ ਯੂਜ਼ ਕੀਤੀਆਂ ਹਨ ਬਕਾਇਦਾ ਕਵਾਲੀ ਦੇ ਵਿੱਚ ਤਾੜੀਆਂ ਵਰਤੀਆਂ ਜਾ ਰਹੀਆਂ ਸੀ ਕਈ ਸਾਰੇ ਲੋਕ ਬੈਠੇ

ਅੱਛਾ ਕੁਛ ਕ ਪੰਜਾਬੀ ਫਿਲਮਾਂ ਦੇ ਟ੍ਰੇਲਰ ਵੀ ਰਿਲੀਜ਼ ਹੋਏ ਹੈਗੇ ਨੇ, ਪਰ ਇੱਕ ਟ੍ਰੇਲਰ ਜਿਹੜਾ ਹਿੰਦੀ ਫਿਲਮ ਦਾ ਆਇਆ ਹੈਗਾ ਉਹ ਹੈ ਉੜਤਾ ਤੀਰ। ਉੜਤਾ ਤੀਰ ਦੇ ਵਿੱਚ ਸਾਰਾ ਅਲੀ ਖਾਨ ਦੇ ਨਾਲ ਦਿਖਾਈ ਦੇ ਰਹੇ ਹੈਗੇ ਨੇ ਆਯੁਸ਼ਮਾਨ ਖੁਰਾਨਾ, ਔਰ ਕਮਾਲ ਏ ਕਰ ਲਿਆ। ਵੈਸੇ ਇੱਕ ਤਾਂ ਉਹਨਾਂ ਦੇ ਇੱਕ ਫਿਲਮ ਦਾ ਉਹ ਵੀ ਆਇਆ ਸੀਗਾ ਨਾ ਗਾਣਾ ਯੇ ਪ੍ਰੇਮ ਮੋਲ ਲਿਆ। ਪਰਸਨਲੀ ਫੀਲ ਕਿ ਸੂਰਜ ਬੜ ਜਾਤੀ ਆ ਦਾ ਹੁਣ ਉਹ ਕੰਮ ਨਹੀਂ ਚੱਲਣਾ ਹੈਗਾ। ਸ਼ਰਵਰੀ ਵਾਗ ਦੇ ਨਾਲ ਉਹ ਫਿਲਮ ਆ ਰਹੀ ਹੈ ਆਯੁਸ਼ਮਾਨ ਖੁਰਾਨਾ ਦੀ, ਉਹ ਹਮ ਆਪਕੇ ਹੈ ਕੌਣ ਹਮ ਸਾਥ ਸਾਥ ਆਇਆ ਵਾਲਾ, ਉਹ ਟਾਈਮ ਗਿਆ ਹੁਣ। ਹੁਣ ਸੇਮ ਉਹੀ ਪ੍ਰੇਮ ਰਤਨ ਧਨ ਪਾਇਓ ਮੈਨੇ ਪ੍ਰੇਮ ਮੋਲ ਲਿਆ, ਆਈ ਡੋਂਟ ਨੋ। ਬਟ ਔਨ ਦੀ ਅਦਰ ਹੈਂਡ ਜਿਹੜੀ ਹੈ ਦੇਸ਼ ਭਗਤੀ ਵਾਲੀ ਔਰ ਡਰਾਮੇ ਵਾਲੀ ਇੱਕ ਫਿਲਮ ਹੈ ਜਿਹ 'ਚ ਕੋਮੇਡੀ ਯੂਜ਼ ਕੀਤੀ ਹੈਗੀ ਹੈ, ਉਹ ਬੜੀ ਘੈਂਟ ਫਿਲਮ ਮੈਨੂੰ ਲੱਗ ਰਹੀ ਹੈਗੀ ਹੈ ਆਯੁਸ਼ਮਾਨ ਖੁਰਾਨਾ ਦੀ ਉੜਤਾ ਤੀਰ। ਪਾਕਿਸਤਾਨ ਦੀ ਗੱਲ ਕੀਤੀ ਹੋਏ ਤਾਂ ਇੱਕ ਕੋਕ ਸਟੂਡੀਓ ਦਾ ਗਾਣਾ ਵੀ ਸੁਣ ਲਈਏ, ਕੋਕ ਸਟੂਡੀਓ ਦਾ ਵੀ ਕੋਈ ਮੁਕਾਬਲਾ ਹੈ ਨਹੀਂ ਵੈਸੇ।

ਡਿਫਰੈਂਟ ਹੁੰਦੇ ਨੇ ਕੁਮਾਰ ਸਟੂਡੀਓ ਮੈਂ ਐ ਨਹੀਂ ਕਹਿ ਰਿਹਾ ਕਿ ਕਿਆ ਆਲਾ ਹੈਗਾ ਪਰ ਇਹ ਗਾਣੇ ਦੀ ਪਿਕਚਰਾਈਜੇਸ਼ਨ ਦੇਖੋਗੇ ਤੁਹਾਨੂੰ ਬੋਲ ਭਾਵੇਂ ਨਾ ਬੋਲ ਦੀ ਯਾਦ ਆ ਜਾਣੀ ਹੈਗੀ ਕੰਮ ਵਧੀਆ ਹੋ ਰਿਹਾ ਯਾਰ ਅੱਜ ਕੱਲ੍ਹ ਕੁਛ ਕੁ ਚੀਜ਼ਾਂ ਤਾਂ ਵਧੀਆ ਹੀ ਆ ਰਹੀਆਂ ਹੈਗੀਆਂ ਨੇ ਠੀਕ ਹੈ ਕੁਛ ਕੁ ਮਾੜੀਆਂ ਫਿਲਮਾਂ ਵੀ ਆ ਰਹੀਆਂ ਹੋਣਗੀਆਂ ਫੋਰ ਐਗਜ਼ਾਮਪਲ ਹਿੰਦੀ ਦਾ ਇੱਕ ਟ੍ਰੇਲਰ ਆਇਆ ਪਹਿਲਾ ਪਿਆਰ ਦੂਜੀ ਵਾਰ ਹੁਣ ਟ੍ਰੇਲਰ ਜੇ ਤੁਸੀਂ ਦੇਖਿਆ ਤਾਂ ਠੀਕ ਹੈ ਪਰ ਉਹੀ ਪਿਆਰ ਦੋਸਤੀ ਪੁਰਾਣੇ ਕਰਸ਼ ਜੈਨ ਜ਼ੀ ਲਾਈਫ ਹਨਾ ਉਸ ਕਿਸਮ ਦਾ ਸਟਾਈਲ ਉਹ ਸਾਰਾ ਕੁਛ ਔਰ ਖਾਸ ਗੱਲ ਇਹ ਹੈ ਕਿ ਇਸ ਫਿਲਮ ਦੇ ਵਿੱਚ ਲਵ ਰੰਜਨ ਦੀ ਇਹ ਫਿਲਮ ਹੈਗੀ ਹੈ ਤੇ 23 ਅਕਤੂਬਰ ਨੂੰ ਰਿਲੀਜ਼ ਹੋਣੀ ਹੈ ਖਾਸ ਗੱਲ ਇਹ ਹੈ ਕਿ ਲਵ ਰੰਜਨ ਇਸ ਤੋਂ ਪਹਿਲਾਂ ਉਹ ਫਿਲਮ ਕਿਹੜੀ ਸੀ ਪਿਆਰ ਕਾ ਪੰਚਨਾਮਾ ਵਰਗੀ ਫਿਲਮ ਲੈ ਕੇ ਆਏ ਸੀ ਉਹ 'ਚ ਸਾਰੇ ਐਕਟਰ ਜਿਹੜੇ ਸੀਗੇ ਉਹ ਸਟਾਰ ਬਣ ਗਏ ਸੀ ਔਰ ਉਸ ਫਿਲਮ ਦਾ ਜਿਹੜਾ ਇੱਕ ਹੀਰੋ ਸੀਗਾ ਸਨੀ ਉਹ ਪੰਜਾਬੀ ਫਿਲਮ ਦੇ ਵਿੱਚ ਹੁਣ ਆ ਰਿਹਾ ਹੈਗਾ ਯਾਰ ਥਾਪੀ ਮੈਂ ਬਾਰ ਬਾਰ ਉਹਦਾ ਜ਼ਿਕਰ ਕਰਨਾ ਚਾਹੁੰਦਾ ਥਾਪੀ ਦਾ ਕਿਉਂਕਿ ਆਈ ਬਿਲੀਵ ਕਿ ਫਿਲਮ ਥੋੜ੍ਹੀ ਡਿਫਰੈਂਟ ਹੋਏਗੀ ਟ੍ਰੇਲਰ ਤੋਂ ਤਾਂ ਘੱਟੋ ਘੱਟ ਇਹ ਲੱਗ ਹੀ ਰਿਹਾ ਹੈਗਾ ਪੰਜਾਬੀ ਫਿਲਮਾਂ ਦਾ ਅੱਗੇ ਚੱਲ ਕੇ ਜ਼ਿਕਰ ਕਰਾਂਗੇ ਥਾਪੀ ਦਾ ਵੀ ਕਰਾਂਗੇ ਪਰ ਇੱਕ ਤਾਂ ਇਹ ਟ੍ਰੇਲਰ ਹੈ ਅਤੇ ਦੂਜਾ ਇੱਕ ਲਵ ਐਂਡ ਵਾਰ ਦਾ ਪੋਸਟਰ ਵੀ ਰਿਲੀਜ਼ ਹੋਇਆ ਹੈਗਾ ਸੰਜੇ ਲੀਲਾ ਬੰਸਾਲੀ ਦੀ ਆ ਰਹੀ ਹੈ ਨਵੀਂ ਫਿਲਮ ਲਵ ਐਂਡ ਵਾਰ ਐਨੀਮਲ ਵਾਲੇ ਲੁੱਕ ਦੇ ਵਿੱਚ ਰਣਬੀਰ ਨਹੀਂ ਮਤਲਬ ਉੱਦਾਂ ਦੇ ਲੰਬੇ ਲੰਬੇ ਵਾਲ ਨਹੀਂ ਬਟ ਸਟਿਲ ਐਨੀਮਲ ਵਾਲੀ ਲੁੱਕ ਦਾ ਮਤਲਬ ਕਿ ਇਹ ਮੈਨੂੰ ਲੱਗ ਰਿਹਾ ਕਿ ਥੋੜ੍ਹੀ ਫਾਈਟ ਮੂਵੀ ਹੋਏਗੀ ਪਰ ਖਾਸ ਗੱਲ ਇਹ ਹੈ ਕਿ ਫਿਲਮ ਦੇ ਵਿੱਚ ਉਹਨਾਂ ਦੀ ਰੀਅਲ ਲਾਈਫ ਵਾਈਫ ਆਲੀਆ ਭੱਟ ਵੀ ਹੈਗੀ ਹੈ ਅਤੇ ਵਿੱਕੀ ਕੌਸ਼ਲ ਵੀ ਨੇ ਉਹਨਾਂ ਦੇ ਰੀਅਲ ਲਾਈਫ ਫਰੈਂਡ ਜਿਹੜੇ ਨੇ ਖਾਸ ਫਰੈਂਡ ਸੋ ਤਿੰਨ ਦੋਸਤ ਜਿਹੜੇ ਹੈਗੇ ਨੇ ਉਹ ਇੱਕ ਫਿਲਮ ਦੇ ਵਿੱਚ ਇੱਕ ਬੜੀ ਇੰਟੈਂਸ ਮੂਵੀ ਦੇ ਵਿੱਚ ਆਉਣਗੇ ਪੋਸਟਰ ਜਿਹੜਾ ਰਿਲੀਜ਼ ਹੋਇਆ ਉਹ 'ਚ ਰਣਬੀਰ ਕਪੂਰ ਇੱਕ ਨੀਲੇ ਰੰਗ ਦੀ ਕਾਰ 'ਚ ਜਾ ਰਿਹਾ ਓਪਨ ਗੱਡੀ ਹੈ ਅਤੇ ਬਾਂਹ ਬਾਹਰ ਕੱਢੀ ਹੋਈ ਹੈ ਅਤੇ ਬਾਂਹ ਖੂਨ ਨਾਲ ਲੱਥ ਪੱਥ ਨਜ਼ਰ ਆ ਰਹੀ ਹੈ ਅਤੇ ਦੇਖਣ ਨੂੰ ਤਾਂ ਇਹੀ ਲੱਗ ਰਿਹਾ ਹੈਗਾ ਕਿ ਲਵ ਐਂਡ ਵਾਰ ਜਿਹੜੀ ਉਹ ਜਿਵੇਂ ਗੋਲੀਓ ਕੀ ਰਾਸ ਲੀਲਾ ਉਹ ਖੇੜੀ ਸੀਗੀ ਉਹ ਜਿਹੀ ਟਾਈਪ ਦੀ ਕੁਛ ਭੰਸਾਲੀ ਸਾਹਿਬ ਫਿਲਮ ਲੈ ਕੇ ਆਉਣਗੇ ਪਰ ਲੈਟਸ ਸੀ ਅਤੇ ਇੱਕ ਦੋ ਹੋਰ ਹਿੰਦੀ ਫਿਲਮਾਂ ਦਾ ਜ਼ਿਕਰ ਕਰਨਾ ਅਤੇ ਉਹ ਵੀ ਤੁਹਾਡੇ ਨਾਲ ਗੱਲ ਕਰ ਲੈਂਦੇ ਹੈਗੇ ਅਗਲੇ ਸੈਗਮੈਂਟ ਦੇ ਵਿੱਚ ਨਾਲੇ ਪੰਜਾਬੀ ਫਿਲਮਾਂ ਦਾ ਅਤੇ ਫਿਰ ਕੈਲੰਡਰ ਵੀ ਦੱਸਦੇ ਹਾਂ ਪ੍ਰੋਗਰਾਮ ਪਰਦਾ ਬੇ ਪਰਦਾ 'ਚ ਗਾਣੇ ਤਾਂ ਜ਼ਰੂਰ ਚੱਲਣੇ ਚਾਹੀਦੇ ਨੇ ਨਵੇਂ ਨਵੇਂ ਦਿਵਾਲੀ ਆ ਰਹੀ ਹੈਗੀ ਹੈ ਨਰਾਤੇ ਆ ਰਹੇ ਹਾਂ ਉਹਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਧਵਨੀ ਭਾਨੂਸ਼ਾਲੀ ਅਤੇ ਕਿੰਜਲ ਦੇਵ ਇਕੱਠੇ ਗਾਣਾ ਲੈ ਕੇ ਆਏ ਨੇ

ਜਿੱਥੇ ਗੁਜਰਾਤੀ ਗਾਣਾ ਚੱਲ ਗਿਆ ਉੱਥੇ ਤੁਹਾਨੂੰ ਮਰਾਠੀ ਵੀ ਸੁਣਾ ਦਈਏ। ਵਾਇਰਲ ਹੋਣ ਵਾਲੇ ਜਿਹੜੇ ਸੰਜੂ ਰਾਠੌੜ ਨੇ ਉਹਨਾਂ ਦਾ ਇੱਕ ਨਵਾਂ ਗਾਣਾ ਆਇਆ ਪਾਈ ਜੇ, ਮੈਨੂੰ ਲੱਗਦਾ ਪਾਇਲ ਨੂੰ ਕਹਿੰਦੇ ਹੋਣਗੇ ਤੇ ਮੈਨੂੰ ਬਹੁਤਾ ਇਹ ਸਮਝ ਨਹੀਂ ਆਇਆ ਹੈਗਾ, ਪਰ ਇਹ ਮਾਰਾ ਵਾਇਰਲ ਹੁੰਦੇ ਨੇ ਇਹਨਾਂ ਦੇ ਸਾਰੇ ਹੀ ਗਾਣੇ ਸੰਜੂ ਰਾਠੌੜ।

ਮਤਲਬ ਗਾਣਿਆਂ ਦਾ ਮਤਲਬ ਕੀ ਹੁੰਦਾ, ਪਰ ਪਿੱਛੇ ਜੇ ਤੁਸੀਂ ਇੱਕ ਹਿੰਦੀ ਫਿਲਮ ਦੇ ਵਿੱਚ ਵੀ ਆਇਆ ਸੀ ਧਮਾਲ ਦੇ ਵਿੱਚ ਸਾੜੀ ਗਾਣਾ, ਉਹ ਸ਼ਾਇਦ ਤੁਸੀਂ ਸੁਣਿਆ ਹੋਣਾ। ਉਹ ਤੋਂ ਪਹਿਲਾਂ ਬੜੇ ਗਾਣੇ ਉਹ ਈਸ਼ਾ ਮਾਲਵੀ ਵਾਲੇ ਸੀਗੇ ਜਿਹੜੇ, ਉਹ ਗਾਣੇ ਵੀ ਇਹਨਾਂ ਦੇ ਬੜੇ ਮਰਾਠੀ ਦੇ ਵਿੱਚ ਤਾਂ ਬੜੇ ਗਾਣੇ ਹੈਗੇ ਨੇ ਇਹਨਾਂ ਦੇ ਚੱਲਦੇ, ਬੜੇ ਹਿੱਟ ਹੁੰਦੇ ਅਤੇ ਔਰ ਰੀਲਾਂ ਰੂਲਾਂ ਬਣਦੀਆਂ ਹੈਗੀਆਂ ਨੇ। ਅਤੇ ਧਮਾਲ ਫਿਲਮ ਸੱਚ ਧਮਾਲ ਤੋਂ ਯਾਦ ਆਇਆ, ਮੈਂ ਇਹ ਨੈੱਟਫਲਿਕਸ ਦੇ ਉੱਤੇ ਦੇਖੀ ਸੀਗੀ ਧਮਾਲ, ਅਤੇ ਉਹ ਗੱਲ ਨਹੀਂ ਬਣੀ ਹੈਗੀ ਧਮਾਲ ਦੀ, ਐਤਕੀ ਧਮਾਲ 4 ਦੀ ਮੈਂ ਸਿਨੇਮੇ 'ਚ ਤਾਂ ਨਹੀਂ ਦੇਖੀ ਹੈਗੀ, ਪਰ ਨੈੱਟਫਲਿਕਸ 'ਤੇ ਕੀ ਕੁਛ ਆ ਰਿਹਾ ਉਹ ਵੀ ਤੁਹਾਨੂੰ ਦੱਸ ਦਿੰਦਾ।

ਬਾਅਦ ਸਾਊਥ ਇੰਡੀਅਨ ਸਿਨੇਮਾ ਦੀ ਵੀ ਗੱਲ ਕਰ ਲਈਏ ਤੇ ਜਿੱਥੇ ਅੱਲੂ ਅਰਜੁਨ ਸਾਹਿਬ ਦੀ ਨਵੀਂ ਫਿਲਮ ਆ ਰਹੀ ਹੈਗੀ ਹੈ ਹੁਣ ਪਹਿਲਾਂ ਹੀ ਰਿਕਾਰਡ ਬਣਾ ਲਿਆ ਅੱਲੂ ਅਰਜੁਨ ਦੀ ਤੇ ਐਟਲੀ ਦੇ ਐਟਲੀ ਜਿਹਨਾਂ ਨੇ ਜਵਾਨ ਲਿਆਂਦੀ ਸੀਗੀ ਸ਼ਾਹਰੁਖ ਖਾਨ ਵਾਲੀ ਉਹ ਹੁਣ ਡਾਇਰੈਕਟ ਕਰਕੇ ਫਿਲਮ ਲਿਆ ਰਹੇ ਨੇ ਰਾਕਾ ਉਹ 'ਚ ਅੱਲੂ ਅਰਜੁਨ ਹੋਣਗੇ ਤੇ ਸਿਨੇਮੈਟਿਕ ਟੈਕਨੋਲੋਜੀ ਦੇ ਲਈ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਅਵਾਰਡ ਇਹਨੂੰ ਮਿਲ ਗਿਆ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦਾ ਅਵਾਰਡ ਜਿਹੜਾ ਇਸ ਫਿਲਮ ਨੂੰ ਦਿੱਤਾ ਗਿਆ ਕਹਿੰਦੇ ਨੇ ਕਿ ਫਿਲਮ ਦੇ ਵਿੱਚ ਇੱਕੋ ਹੀ ਟਾਈਮ ਸਭ ਤੋਂ ਵੱਧ ਲੋਕਾਂ ਨੂੰ ਰੀਅਲ ਟਾਈਮ ਮੋਸ਼ਨ ਕੈਪਚਰ ਕਰਕੇ ਇਸ ਫਿਲਮ ਨੇ ਇੱਕ ਰਿਕਾਰਡ ਬਣਾਇਆ ਫਿਲਮ ਫਰਵਰੀ 2026 'ਚ 37 ਕਲਾਕਾਰਾਂ ਦਾ ਰੀਅਲ ਟਾਈਮ ਮੋਸ਼ਨ ਕੈਪਚਰ ਕਰ ਚੁੱਕੀ ਹੈ ਤੇ ਉਦੋਂ ਗਿਨੀਜ਼ ਬੁੱਕ ਦੀ ਟੀਮ ਨੂੰ ਵੀ ਸੱਦਿਆ ਸੀਗਾ ਤੇ ਹੁਣ ਆਹ ਹਲੇ 10-15 ਦਿਨ ਪਹਿਲਾਂ ਹੀ ਆਫੀਸ਼ੀਅਲ ਅਨਾਊਂਸਮੈਂਟ ਇਹਦੀ 15 ਸਪਤੰਬਰ ਨੂੰ ਕੀਤੀ ਗਈ ਹੈ ਗਿਨੀਜ਼ ਬੁੱਕ ਵਰਲਡ ਰਿਕਾਰਡ ਦੇ ਵਿੱਚ ਇਸ ਫਿਲਮ ਦਾ ਨਾਮ ਆਇਆ ਹੈਗਾ ਔਰ ਐਟਲੀ ਤੇ ਅੱਲੂ ਅਰਜੁਨ ਨੇ ਅਵਾਰਡ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤਾ ਕਹਿੰਦੇ ਨੇ ਕਿ ਮੋਸ਼ਨ ਕੈਪਚਰ ਦੀ ਪ੍ਰੈਕਟਿਸ ਦੇ ਵਿੱਚ 4 ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਤੱਕ ਦੀ ਉਮਰ ਦੇ 37 ਕਲਾਕਾਰਾਂ ਨੂੰ ਇਕੱਠਿਆਂ ਕੈਪਚਰ ਕੀਤਾ ਗਿਆ ਸੀ ਆਈ ਡੋਂਟ ਨੋ ਇਸ ਤੋਂ ਪਹਿਲਾਂ ਕਦੇ ਹੋਇਆ ਕਿ ਨਹੀਂ ਹੋਇਆ ਪਰ ਕੈਪਚਰ ਵਾਲੀਅਮ ਦੇ ਵਿੱਚ ਸਾਰੇ ਕਲਾਕਾਰਾਂ ਨੇ ਜਿਹੜਾ ਜਿਸ ਕਿਸਮ ਦੀ ਪਰਫੋਰਮ ਕੀਤਾ ਉਹ ਬਹੁਤ ਰੀਅਲ ਸੀਗੀ ਜੋ ਕੈਪਚਰ ਕੈਲੀਬਰੇਸ਼ਨ ਨੈਟਵਰਕਿੰਗ ਸਿੰਕਰੋਨਾਈਜੇਸ਼ਨ ਜੋ ਵੀ ਉਹ ਵਿਜੂਅਲਾਈਜੇਸ਼ਨ ਦੇ ਕਨਸੈਪਟ ਹੁੰਦੇ ਨੇ ਉਹਨਾਂ ਦੇ ਵਿੱਚ ਇਸ ਫਿਲਮ ਨੂੰ ਉਹ ਅਵਾਰਡ ਦਿੱਤਾ ਗਿਆ ਹੈਗਾ ਲੋ ਜੀ ਅੱਲੂ ਅਰਜੁਨ ਦੀ ਗੱਲ ਹੋਈ ਹੈ ਤੇ ਵਿਜੇ ਦੇਵਰਕੰਡਾ ਦੀ ਗੱਲ ਕਿਉਂ ਨਾ ਹੋਵੇ ਵਿਜੇ ਦੇਵਰਕੰਡਾ ਤੇ ਰਸ਼ਮਿਕਾ ਦੀ ਫਿਲਮ ਕਿਹੜੀ ਸੀਗੀ ਭਲਾ ਰਾਣਾ ਬਲੀ ਟ੍ਰੇਲਰ ਨੇ ਬੜਾ ਘਸਮਾਨ ਮਚਾਇਆ ਸੀਗਾ ਕਹਿੰਦੇ ਕਿ ਵਾਹ ਯਾਰ ਵਿਜੇ ਦੇਵਰਕੋਂਡਾ ਕਿਆ ਮਤਲਬ ਫਿਜ਼ੀਕ ਬਣਾ ਕੇ ਤਿਆਰ ਹੋ ਕੇ ਆਏ ਨੇ ਇਸ ਫਿਲਮ ਦੇ ਵਿੱਚ ਮੈਨੂੰ ਲੱਗ ਰਿਹਾ RRR ਵਰਗੀ ਫਿਲਮ ਹੈਗੀ ਹੈ ਬਾਕੀ ਆਈ ਡੋਂਟ ਨੋ ਹੋ ਸਕਦਾ ਹੈ ਕਿ ਤੁਹਾਨੂੰ ਪਸੰਦ ਵੀ ਆ ਜਾਵੇ ਫਿਲਮ

ਰਿਕਾਰਡ ਰਿਕੋਰਡ ਤਾਂ ਨਹੀਂ ਬਣਦੇ ਜਿੱਦਾਂ ਸਾਊਥ ਇੰਡੀਅਨ ਸਿਨੇਮਾ ਦੇ ਵਿੱਚ ਕਹਿ ਰਹੇ ਸੀਗੇ ਕਿ ਰਿਕਾਰਡ ਬਣ ਜਾਣਗੇ, ਉਦਾਂ ਦਾ ਤਾਂ ਨਹੀਂ ਰਿਕਾਰਡ ਬਣਦਾ ਖੈਰ ਇਸ ਫਿਲਮ ਦੇ ਨਾਲ ਨਜ਼ਰ ਆਉਂਦਾ। ਬਟ ਲੈਟਸ ਸੀ, ਚੰਗਾ ਕਰਦੀ ਹੈ ਤਾਂ ਠੀਕ ਹੈ, ਸਿਨੇਮਾ ਜਦੋਂ ਚੰਗਾ ਕਰਦਾ ਤਾਂ ਸਭ ਦੇ ਲਈ ਉਹ ਵਧੀਆ ਹੁੰਦਾ, ਬਾਕੀ ਫਿਲਮਾਂ ਦੇ ਲਈ ਜੇ ਵਾਕਈ ਵਧੀਆ ਫਿਲਮ ਹੈਗੀ ਹੈ ਤਾਂ ਉਹਨਾਂ ਦੇ ਲਈ ਰਾਹ ਖੁੱਲ੍ਹ ਜਾਂਦੇ ਨੇ। ਪੰਜਾਬੀ 'ਚ ਅੱਜ ਕਹਿੰਦੇ ਵਧੀਆ ਫਿਲਮ ਆ ਰਹੀ ਹੈ, ਟੁੱਟ ਪੈਣੀ ਇੰਗਲਿਸ਼ ਨੇ, ਬਾਕੀ ਪਤਾ ਨਹੀਂ ਮੈਨੂੰ ਕਿੰਨੀ ਕੁ ਵਧੀਆ ਹੈਗੀ। ਦੀ ਟੀਮ ਕਲੇਮਸ ਕਿ ਵਧੀਆ ਫਿਲਮ ਹੈ। ਕੱਲ੍ਹ ਦੇ ਦਿਨ ਤੁਸੀਂ ਇਹਦੀ ਇੰਟਰਵਿਊ ਸਾਡੀ ਸੁਣੀ ਹੋਣੀ ਹੈ, ਮੈਂਡੀ ਟੱਕਰ ਅਤੇ ਸਿਮੀ ਚਹਿਲ ਅਤੇ ਸਤਵਿੰਦਰ ਸਿੰਘ ਫਿਲਮ ਦੇ ਹੀਰੋ। ਪਹਿਲਾਂ ਮੈਂ ਸਿਮੀ ਚਾਹਲ ਕਹਿੰਦਾ ਹੁੰਦਾ ਸੀ, ਵੈਸੇ ਹੁਣ ਵੀ ਬਹੁਤ ਸਾਰੇ ਜਿਹੜੇ ਹੈਗੇ ਨੇ ਮੀਡੀਆ ਵਾਲੇ ਜਾਂ ਪੋਡਕਾਸਟ ਵਾਲੇ ਉਹ ਸਿਮੀ ਚਾਹਲ ਹੀ ਕਹਿੰਦੇ ਨੇ, ਪਰ ਸਿਮੀ ਨੇ ਦੱਸਿਆ ਕਿ ਉਹਦਾ ਨਾਮ ਸਿਮੀ ਚਾਹਲ ਨਹੀਂ ਹੈਗਾ, ਚਹਿਲ ਹੈ। ਸੋ ਉਹ ਵੀ ਇੱਕ ਚੀਜ਼ ਨੋਟ ਕਰਕੇ ਰੱਖਿਓ ਭਾਈ। ਅਤੇ ਥਾਪੀ ਦੀ ਗੱਲ ਜਦੋਂ, ਅੱਛਾ ਸਪੋਰਟਸ ਵਾਲੀਆਂ ਫਿਲਮਾਂ ਆ ਰਹੀਆਂ ਨੇ, ਦੇਵ ਖਰੋੜ ਜਿੱਦਾਂ ਦੀਆਂ ਫਿਲਮਾਂ ਕਹਿੰਦੇ ਉਹਨਾਂ ਨੂੰ ਸਪੋਰਟਸ ਨਹੀਂ ਕਹਿੰਦੇ, ਉਹਨਾਂ ਨੂੰ ਲੜਾਈ ਪੜ੍ਹਾਈ ਫਿਲਮਾਂ ਕਹਿੰਦੇ ਹੈਗੇ, ਉਸ ਫਿਲਮ ਦੀ ਗੱਲ ਨਹੀਂ ਕਰ ਰਹੇ ਹੈਗੇ। ਪਰ ਉਸ ਤੋਂ ਇਲਾਵਾ ਆਲਵੇਜ਼ ਇੰਸਪੀਰੇਸ਼ਨਲ ਫਿਲਮਾਂ ਦੇਣ ਵਾਲੇ ਹਰਦੀਪ ਗਰੇਵਾਲ ਦੌੜਾਕ ਫਿਲਮ ਲੈ ਕੇ ਆ ਰਹੇ ਨੇ, ਅਤੇ ਨੀਰੂ ਬਾਜਵਾ ਜਿਹੜੀ ਉਹ ਥਾਪੀ ਫਿਲਮ ਲੈ ਕੇ ਆ ਰਹੀ ਹੈ, ਅਤੇ ਦੌੜਾਕ ਦਾ ਇੱਕ ਗਾਣਾ ਵੀ ਰਿਲੀਜ਼ ਕਰ ਦਿੱਤਾ ਗਿਆ ਹੈਗਾ। 23 ਅਕਤੂਬਰ ਨੂੰ ਫਿਲਮ ਦੌੜਾਕ ਰਿਲੀਜ਼ ਹੋਏਗੀ ਹਰਦੀਪ ਗਰੇਵਾਲ ਦੀ। ਆਲਵੇਜ਼ ਇਸ ਕਿਸਮ ਦੀਆਂ ਫਿਲਮਾਂ ਲੈ ਕੇ ਆਉਂਦੇ ਹਾਂ, ਪਰ ਬਹੁਤੀਆਂ ਪਸੰਦ ਨਹੀਂ ਹੁੰਦੀਆਂ ਹੈਗੀਆਂ।

ਠੀਕ ਹੈ ਠੀਕ ਹੈ ਗੁੱਡਾ ਇੱਕ ਤਾਂ ਤਿਆਰੀ ਕਰਕੇ ਆਇਆ ਹੈਗਾ ਹਰਦੀਪ ਗਰੇਵਾਲ ਸੋ ਵਾਕਈ ਹਰ ਵਾਰੀ ਫਿਲਮ ਦੇ ਵਿੱਚ ਤਿਆਰੀ ਦੇ ਨਾਲ ਆਉਂਦੇ ਹੈਗੇ ਨੇ ਬਟ ਗੁੱਡ ਆਈ ਵੁੱਡ ਸੀ ਕਿ ਇਸ ਕਿਸਮ ਦੀਆਂ ਸਪੋਰਟਸ ਮੂਵੀਜ਼ ਨੂੰ ਤਾਂ ਐਪਰੀਸ਼ੀਏਟ ਕਰਨਾ ਚਾਹੀਦਾ ਹੈਗਾ ਲੋ ਜੀ ਬੈਕ ਟੂ ਬੈਕ ਹੁਣ ਪੰਜਾਬੀ ਗਾਣੇ ਵੀ ਤੁਹਾਨੂੰ ਸੁਣਾਉਣੇ ਹੈਗੇ ਅਤੇ ਨਾਲ ਫਿਲਮਾਂ ਦਾ ਕੈਲੰਡਰ ਵੀ ਲੈ ਕੇ ਆਉਂਦੇ ਹਾਂ ਪਹਿਲਾਂ ਤਾਂ ਜਿਹੜਾ ਕਰਨ ਔਜਲਾ ਦਾ ਤਾਜ਼ਾ ਗਾਣਾ ਆਇਆ ਇੱਕ ਗਰਮ ਪਿਆ ਜਮਾਂ ਹੀ ਆਹ ਹਾਲੇ ਥੋੜ੍ਹੀ ਦੇਰ ਪਹਿਲਾਂ ਹੀ ਇੱਕ ਦੋ ਘੰਟੇ ਪਹਿਲਾਂ ਹੀ ਰਿਲੀਜ਼ ਹੋਇਆ ਹੈਗਾ ਆਸ਼ਕੇ ਤੇ ਲੈਟਸ ਸੀ ਮੈਨੂੰ ਪਤਾ ਨਹੀਂ ਇਹ ਭੰਗੜੇ ਵਾਲਾ ਗਾਣਾ ਇੱਕ ਕਿੱਦਾਂ ਦਾ ਨਾਲ ਦੀ ਨਾਲ ਹੀ ਸੁਣਾ ਰਿਹਾ ਤੁਹਾਨੂੰ ਮੈਂ ਸਕਰੀਨ ਵੀ ਨਹੀਂ ਕੀਤਾ ਗਾਣੇ

ਪਹਿਲੀ ਦੀ ਗੱਲ ਕਦੇ ਵੈਸੇ ਕੀਤੀ ਨਹੀਂ ਹੈਗੀ ਕਰਨ ਔਜਲਾ ਨੇ, ਪਰ ਇਹਦੇ ਵਿੱਚ ਹੈਗੀ ਹੈ। ਮਣ ਗੀ ਦਾ ਵੀ ਇੱਕ ਗਾਣਾ ਨਸੀਬ, ਉਹ ਵੀ ਤੁਸੀਂ ਸੁਣ ਲਓ ਅਤੇ ਫਿਰ ਅਗਲੇ ਸੈਗਮੈਂਟ 'ਚ ਤੁਹਾਨੂੰ ਕੈਲੰਡਰ ਸ਼ੇਅਰ ਕਰਦੇ ਹਾਂ ਅਤੇ ਦੱਸਦੇ ਹਾਂ ਕਿ ਕਿਹੜਾ ਕਿਹੜਾ ਕੀ ਕੁਛ ਨੈੱਟਫਲਿਕਸ 'ਤੇ ਆ ਰਿਹਾ, ਐਮਾਜ਼ਨ 'ਤੇ ਆ ਰਿਹਾ ਅਤੇ ਸਿਨੇਮੇ ਦੇ ਵਿੱਚ ਆ ਰਿਹਾ ਹੈਗਾ।

ਨੈਟਫਲਿਕਸ ਦੇ ਉੱਤੇ ਕੀ ਕੁਛ ਆਉਣ ਜਾ ਰਿਹਾ ਹੈਗਾ, ਵਨ ਪੀਸ ਦਾ ਨਵਾਂ ਸੀਜ਼ਨ ਜਿਹੜਾ ਉਹ 29 ਸਤੰਬਰ ਤੋਂ ਆਏਗਾ, ਬਟ ਹੋਲਡ ਯੂਰ ਹੌਰਸਿਸ, ਇਹ ਉਹ ਵਾਲਾ ਨਹੀਂ ਹੈਗਾ ਜੋ ਪਹਿਲਾ ਸੀਜ਼ਨ ਸੀਗਾ, ਇਹ ਹੈਗਾ ਅਸਲ ਦੇ ਵਿੱਚ ਲੈਗੋ ਸੀਜ਼ਨ। ਸੋ ਆਈ ਡੋਂਟ ਨੋ ਜੇ ਬੱਚਿਆਂ ਨੂੰ ਪਸੰਦ ਹੋ ਸਕਦੀ ਇਹੋ ਜਿਹੀ ਫਿਲਮ, ਮੈਂ ਤਾਂ ਉਹੀ ਐਕਚੁਅਲ ਹਿਊਮਨ ਕਰੈਕਟਰ ਵਾਲੀ ਉਹ ਦੇਖੂੰਗਾ, ਏ ਆਈ ਵਾਲੀਆਂ ਫਿਲਮਾਂ ਮੈਨੂੰ ਵਧੀਆ ਨਹੀਂ ਲੱਗਦੀਆਂ ਹੈਗੀਆਂ, ਐਨੀਮੇਸ਼ਨ ਵਾਲੀਆਂ ਠੀਕ ਲੱਗਦੀਆਂ ਪਰ ਹਰੇਕ 'ਚ ਨਹੀਂ। ਚੁੰਬਕ ਦੇ ਨਵੇਂ ਐਪੀਸੋਡ ਆ ਰਹੇ ਹੈਗੇ ਨੇ, ਸੋ ਚੁੰਬਕ ਜੇ ਹਾਲੇ ਤੱਕ ਤੁਸੀਂ ਨਹੀਂ ਦੇਖੀ ਹੈਗੀ, ਸੋ ਉਹ ਹੈਗੀ ਹੈ। ਬਾਕੀ ਇੱਕ ਦੋ ਕੁਛ ਕੋਰੀਅਨ ਫਿਲਮਾਂ ਹੈਗੀਆਂ ਨੇ, ਅਤੇ ਇੱਕ ਐਨੀਮਲਸ ਕਰਕੇ ਇੱਕ ਡਰਾਮਾ ਹੈਗਾ, 9 ਅਕਤੂਬਰ ਤੋਂ ਇਹ ਸ਼ੁਰੂ ਹੋ ਜਾਣਾ ਇਹਦੇ 'ਤੇ। ਅਤੇ ਇੰਡੀਅਨ ਫਿਲਮਾਂ ਦੀ ਜੇ ਗੱਲ ਕਰੀਏ ਤਾਂ ਆਈ ਡੋਂਟ ਨੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਫਿਲਮ ਆ ਰਹੀ ਹੈ, ਇੱਕ ਸਾਊਥ ਇੰਡੀਅਨ ਫਿਲਮ ਜ਼ਰੂਰ ਹੈ 2 ਅਕਤੂਬਰ ਨੂੰ, ਲਵ ਉਹ ਪੈ ਜਾਣੀ ਹੈ ਇਹਦੇ 'ਤੇ। ਅਤੇ ਨਾਲੇ ਕਪਿਲ ਸ਼ਰਮਾ ਸ਼ੋਅ ਸ਼ੁਰੂ ਹੋ ਰਿਹਾ ਇਸ ਐਤਵਾਰ ਤੋਂ, ਉਹ ਵੀ ਨੈੱਟਫਲਿਕਸ ਦੇ ਉੱਤੇ ਆਉਣ ਲੱਗ ਜਾਏਗਾ। ਐਮਾਜ਼ਨ ਦੇ ਉੱਤੇ ਗੱਲ ਕਰੀਏ ਤਾਂ ਨਵੀਆਂ ਫਿਲਮਾਂ ਪ੍ਰੋਟੈਕਟਰ ਵਗੈਰਾ ਪਈਆਂ ਨੇ, ਅਤੇ ਸਾਊਥ ਇੰਡੀਅਨ ਇੱਕ ਨਾਗਾ ਬੰਧਮ ਫਿਲਮ ਪਾਈ ਹੈਗੀ ਹੈ ਇਹਨਾਂ ਨੇ, ਅਤੇ ਇਹ ਫਿਲਮ ਦੇ ਬਾਰੇ ਆਈ ਡੋਂਟ ਨੋ ਜ਼ਿਆਦਾ, ਬਟ ਇਹ ਕੋਈ ਰਿਲੀਜੀਅਸ ਜਾਨਰ ਦੀ ਇਹ ਫਿਲਮ ਲੱਗਦੀ ਹੈਗੀ ਹੈ। ਆਉਣ ਵਾਲੇ ਟਾਈਮ ਦੇ ਵਿੱਚ ਮਿਊਟਨੀ, ਮੋਆਨਾ, ਇਹ ਸਾਰੀਆਂ ਫਿਲਮਾਂ ਇਹਦੇ 'ਤੇ ਪੈ ਜਾਣਗੀਆਂ, ਸ਼ਾਇਦ ਉਹਨਾਂ 'ਚੋਂ ਜ਼ਿਆਦਾਤਰ ਜਿਹੜੀਆਂ ਉਹ ਪੇਡ ਫਿਲਮਾਂ ਹੋਣ। ਅਤੇ ਕਿਉਂਕਿ ਹੈਲੋਇਨ ਆ ਜਾਂਦਾ, ਅਤੇ ਹੈਲੋਇਨ ਦੇ ਉੱਤੇ ਫਿਰ ਹੈਲੋਇਨ ਵਾਲੀਆਂ ਫਿਲਮਾਂ ਜਿਹੜੀਆਂ ਨੇ ਉਹ ਪੈਂਦੀਆਂ ਨੇ ਹੈਗੀਆਂ ਨੇ, ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ, ਉਹ ਵੀ ਮਤਲਬ ਸੁਣਾ ਕੇ ਦਿੰਦੇ ਹਾਂ, ਆਪ ਹੀ ਦੇਖ ਲਿਓ ਜਾ ਕੇ, ਮੈਂ ਹੁਣ ਕੀ ਦੱਸਾਂ। ਅੱਜ ਦੇ ਦਿਨ ਪੰਜਾਬੀ ਦੇ ਵਿੱਚ ਟੁੱਟ ਪੈਣੀ ਇੰਗਲਿਸ਼ ਨੇ ਰਿਲੀਜ਼ ਹੋ ਰਹੀ ਹੈਗੀ ਹੈ, ਅੰਗਰੇਜ਼ੀ ਦੇ ਵਿੱਚ ਪ੍ਰਾਈਮ ਟਾਈਮ ਰਿਲੀਜ਼ ਹੋ ਰਹੀ ਹੈਗੀ ਹੈ, ਅਤੇ ਹਿੰਦੀ ਦੇ ਵਿੱਚ ਆਈ ਡੋਂਟ ਨੋ ਹਿੰਦੀ ਦੇ ਵਿੱਚ ਕੋਈ ਅੱਜ ਦੇ ਦਿਨ ਕੋਈ, ਹਾਂ ਦੀ ਵਨ, ਉਹ VVAN ਕਰਕੇ ਸੀਗੀ ਉਹ ਫਿਲਮ, ਅਤੇ ਉਹ ਅੱਜ ਦੇ ਦਿਨ ਹਿੰਦੀ ਦੇ ਵਿੱਚ ਰਿਲੀਜ਼ ਹੋ ਰਹੀ ਹੈ। ਸੋ ਇਹ ਅੱਜ ਦੇ ਦਿਨ ਦੀਆਂ ਫਿਲਮਾਂ, ਬਾਕੀ ਤੁਹਾਨੂੰ ਅਕਤੂਬਰ ਦੀ ਪੂਰੀ ਲਿਸਟ ਹੀ ਦੱਸ ਦਿੰਦੇ ਹਾਂ।

ਇਹ ਨਵਾਬ ਜਿਹੜਾ ਪਿੰਡ ਦੀਆਂ ਘਰ ਦੀਆਂ ਫੋਲੋ ਸਾਰੀਆਂ ਨੇ ਜੱਟੀਆਂ ਨੇ ਉਹ ਵਾਲਾ ਉਹਨਾਂ ਦਾ ਇਹ ਨਵਾਂ ਗਾਣਾ ਆਇਆ ਹੈਗਾ। ਅਕਤੂਬਰ ਦੇ ਵਿੱਚ ਜਿਹੜੀਆਂ ਜਿਹੜੀਆਂ ਫਿਲਮਾਂ ਨਵੀਆਂ ਆ ਰਹੀਆਂ ਨੇ ਉਹਦੇ 'ਚ ਪ੍ਰੇਮ ਕੀਟਾਣੂ ਇੱਕ ਫਿਲਮ ਹੈ, ਸ਼ਾਇਦ ਹਾਲੇ ਤੱਕ ਇਹਦੀ ਪ੍ਰਮੋਸ਼ਨ ਜਿਹੜੀ ਆ ਉਹ ਹੋਈ ਨਹੀਂ ਹੈਗੀ, ਅਤੇ ਕਿਉਂਕਿ ਛੋਟੀ ਫਿਲਮ ਹੈਗੀ ਹੈ, ਬਟ ਆਈ ਹਰਡ ਇਟ ਕਿ ਵਧੀਆ ਫਿਲਮ ਇਹ ਹੋ ਸਕਦੀ ਹੈਗੀ ਹੈ। ਨਵੀਂ ਸਟਾਰਕਾਸਟ ਹੈਗੀ ਇਹਦੇ 'ਚ, ਵੀਰ ਪਹਾੜੀ ਆ ਉਹ ਮੁੰਡਾ ਪਹਿਲਾਂ ਵੀ ਇੱਕ ਫਿਲਮ ਦੇ ਵਿੱਚ ਦੇਖਣ ਨੂੰ ਮਿਲਿਆ ਸੀ, ਸ਼ਾਇਦ ਉਹ ਜਹਾਜ਼ਾਂ ਵਾਲੀ ਫਿਲਮ ਸੀਗੀ ਉਹਦੇ 'ਚ ਆਇਆ ਸੀਗਾ। ਵਾਲਮੀਕਿ ਰਮਾਇਣ 2 ਅਕਤੂਬਰ ਨੂੰ ਰਿਲੀਜ਼ ਹੋਣੀ ਹੈ ਅਤੇ 2 ਅਕਤੂਬਰ ਨੂੰ ਹੀ ਦ੍ਰਿਸ਼ਯਮ ਦੀ ਕੰਕਲੂਜਨ ਰਿਲੀਜ਼ ਹੋਣੀ ਹੈਗੀ ਹੈ। ਉੜਤਾ ਤੀਰ ਉਹ ਤੋਂ ਅਗਲੇ ਹਫ਼ਤੇ 'ਚ 9 ਅਕਤੂਬਰ ਨੂੰ ਰਿਲੀਜ਼ ਹੋਏਗੀ, ਆਯੁਸ਼ਮਾਨ ਖੁਰਾਨਾ ਵਾਲੀ ਤੁਹਾਨੂੰ ਦੱਸੀ ਹੋ ਸੀਗੀ, ਅਤੇ ਜਿਹੜੀ ਜੇਲਰ ਪਾਰਟ 2 ਹੈ ਰਜਨੀਕਾਂਤ ਸਾਹਿਬ ਵਾਲੀ ਉਹ ਤੋਂ ਅਗਲੇ ਹਫ਼ਤੇ ਯਾਨੀ 15 ਅਕਤੂਬਰ ਨੂੰ ਰਿਲੀਜ਼ ਹੋਏਗੀ। ਅਤੇ ਵੱਡੀ ਫਿਲਮ ਕੋਈ ਹਿੰਦੀ ਦੀ, ਹਾਂ ਰਾਣਾ ਬਲੀ ਜਿਹਦੀ ਗੱਲ ਆਪਾਂ ਕਰ ਚੁੱਕੇ ਹਾਂ, ਉਹ 16 ਅਕਤੂਬਰ ਨੂੰ ਹੈਗੀ, ਅਤੇ ਦੈਟਸ ਇਟ, ਇਹੀ ਅਕਤੂਬਰ ਦੀ ਹੈ। ਪਹਿਲਾ ਪਿਆਰ ਦੂਸਰੀ ਵਾਰ ਨਾ ਦੇਖਣ ਜਾਇਓ ਸਿਨੇਮਿਆਂ ਦੇ ਵਿੱਚ, ਬਾਕੀ ਕੋਈ ਨਹੀਂ। ਨਵੰਬਰ ਮਹੀਨੇ ਦੇ ਵਿੱਚ ਰਮਾਇਣ ਦੀ ਉਡੀਕ ਕਰੋ, ਪਹਿਲਾ ਪਾਰਟ ਆ ਰਿਹਾ ਹੈਗਾ। ਹੋਪਫੁਲੀ ਜਿੰਨੀ ਉਹਨਾਂ ਨੇ ਇਸ ਫਿਲਮ ਨੇ ਉਹ ਖੱਟ ਲਈ ਕਿ ਬਹੁਤ ਹੇਠਲੇ ਦਰਜੇ ਦੀ ਐਨੀਮੇਸ਼ਨ ਹੈਗੀ ਹੈ, ਅਸੀਂ ਉਮੀਦ ਕਰ ਰਹੇ ਸੀਗੇ ਕਿ ਵਧੀਆ ਫਿਲਮ ਹੁੰਦੀ, ਵਧੀਆ ਹੁੰਦੀ, ਜਿੰਨੀ ਇਹਦੀ ਹਾਈਪ ਬਣੀ ਹੋਈ ਸੀਗੀ ਟ੍ਰੇਲਰ ਨੇ ਸਾਰੀ ਢਹਿ ਢੇਰੀ ਕਰਤੀ। ਸੋ ਹੋਪਫੁਲੀ ਕਿ ਆਪਣੀ ਹਾਈਪ ਦੇ ਉੱਤੇ ਉਹ ਟਿੱਕੀ ਰਹੇ ਫਿਲਮ ਅਤੇ ਵਧੀਆ ਕਰਕੇ ਜਾਵੇ। ਅਤੇ ਗੁਰਨਾਮ ਭੁੱਲਰ ਦੇ ਨਵੇਂ ਗਾਣੇ ਦੇ ਨਾਲ ਤੁਹਾਨੂੰ ਛੱਡ ਦਿੰਦੇ ਹਾਂ, ਇੱਕ ਦੋ ਹੋਰ ਗਾਣੇ, ਪ੍ਰੋਗਰਾਮ ਪੜਦਾ ਬੇ ਪੜਦਾ।

ਮੈਂ ਪ੍ਰੋਗਰਾਮ ਬੰਦ ਕਰਨ ਲੱਗਿਆ ਸੀਗਾ, ਫਿਰ ਮੈਨੂੰ ਲੱਗਿਆ ਇੱਕ ਗਾਣਾ ਚਲਾ ਦਿੰਦੇ ਨਵਾਂ ਆਇਆ ਹੋਇਆ। ਅਸਲ 'ਚ ਨਾ ਡਰਿਓ ਨਾ ਘਬਰਾਇਓ ਨਾ, ਜੋਤੀ ਨੂਰਾਂ ਜਿਹੜੇ ਨੇ ਉਹ ਜਨਾਨੀਆਂ ਨੇ, ਹੋ ਸਕਦਾ ਕਦੇ ਕਦੇ ਬੰਦਿਆਂ ਦੀ ਆਵਾਜ਼ ਆ ਜਾਂਦੀ ਹੋਵੇ, ਅਤੇ ਇਹ ਰੂਹ ਖਾਨ ਕਰਕੇ ਮੁੰਡਾ ਹੈਗਾ, ਇਹ ਮੁੰਡਾ, ਹੋ ਸਕਦਾ ਤੁਹਾਨੂੰ ਜਨਾਨੀਆਂ ਦੀ ਆਵਾਜ਼ ਆ ਰਹੀ ਹੋਵੇ, ਅਤੇ ਦੈਟਸ ਆਲ ਰਾਈਟ, ਕੋਈ ਐਡੀ ਗੱਲ ਨਹੀਂ ਹੈਗੀ, ਅਤੇ ਘਬਰਾਉਣ ਵਾਲੀ ਲੋੜ ਨਹੀਂ ਹੈਗੀ। ਜਿਵੇਂ ਉਹ ਕਿਹੜਾ ਸੀਗਾ ਸਿੰਗਰ ਜਿਹਨੇ ਇੱਕ ਪੰਜਾਬੀ ਪੋਡਕਾਸਟਰ ਦੇ ਜਾ ਕੇ ਅਤੇ ਗੱਲ ਕਹਿਤੀ ਸੀਗੀ ਕਿ ਜੈਸਮਿਨ ਸੈਂਟਲਸ ਬੰਦਿਆਂ ਵਰਗਾ ਗਾਉਂਦੀ ਹੈ, ਕੋਈ ਗਲਤ ਨਹੀਂ ਸੀ ਕਿਹਾ ਉਹਨੇ ਵਿਚਾਰੇ ਨੇ, ਉਹ ਬਸ ਥੋੜ੍ਹੇ ਜਿਹੇ ਡਰਾਮੇਬਾਜ਼ ਲੋਕ ਹੈਗੇ ਨੇ। ਬਟ ਮੈਂ ਫਿਰ ਨਾਲ ਦੀ ਨਾਲ ਇਹ ਗਾਣਾ ਰੋਕਤਾ, ਮੈਂ ਕਿਹਾ ਬੰਦਾ ਬੰਦਿਆਂ ਦੀ ਤਰ੍ਹਾਂ ਗਾਵੇ, ਜਨਾਨੀ ਜਨਾਨੀਆਂ ਦੀ ਤਰ੍ਹਾਂ ਗਾਵੇ, ਚੰਗਾ ਲੱਗਦਾ ਹੈਗਾ, ਇਹੀ ਤਾਂ ਸੁਣਦੇ ਆਏ ਆਪਾਂ, ਅਤੇ ਐਵੇਂ ਗਾਣੂ ਤੁਹਾਡਾ ਸਵਾਦ ਖਰਾਬ ਕਰਨਾ ਸ਼ੁੱਕਰਵਾਰ ਦਾ। ਹਰਸ਼ ਨੂੰ ਸੀ ਬੜੇ ਵਾਇਰਲ ਸੌਂਗ ਕੱਢਦਾ, ਬੜਾ ਢਿੱਲਾ ਜਿਹਾ ਸੌਂਗ ਕੱਢਦਾ ਇਹਨੇ।

ਲੈ ਲਓ ਬਸ ਫਿਰ ਫਾਈਨਲੀ ਹੁਣ ਆਪਾਂ ਪ੍ਰੋਗਰਾਮ ਦਾ ਅਖੀਰ ਕਰਦੇ ਹੈਗੇ ਹਾਂ ਜੀ ਤੇ ਦਿਓ ਇਜਾਜ਼ਤਾਂ ਸਿੱਧੂ ਮੂਸੇਵਾਲੇ ਦੇ ਇਸ ਗੀਤ ਦੇ ਨਾਲ ਹੋਪਫੁਲੀ ਮੈਂ ਥੋੜਾ ਜਿਹਾ ਚਕਮਾ ਜਿਹਾ ਐਂਡ ਕਰਨਾ ਚਾਹੁੰਦਾ ਸੀਗਾ ਚਕਮਾ ਮਤਲਬ ਐਂ ਨਹੀਂ ਕਿ ਹਰ ਵਕਤ ਉਹੀ ਗਾਲੀ ਗੋਲੀ ਇਹੀ ਹੋਣ ਪਰ ਹੁਣ ਕੀ ਕਰੀਏ ਫਿਰ ਪੰਜਾਬੀ ਗਾਣਿਆਂ ਦੇ ਵਿੱਚ ਆ ਵੀ ਇਹੀ ਕੁਛ ਰਿਹਾ ਹੈਗਾ ਚੱਜ ਦੇ ਗਾਣੇ ਮਤਲਬ 15 ਗਾਣੇ ਆਉਂਦੇ ਉਹ ਚ 2 ਗਾਣੇ ਮਸਾਂ ਚੱਜ ਦੇ ਹੁੰਦੇ ਨੇ 10 ਚੋਂ 1 ਗਾਣਾ ਚੱਜ ਦਾ ਹੁੰਦਾ ਸਿੱਧੂ ਮੂਸੇਵਾਲੇ ਦੇ ਫੈਨ ਇੰਜੋਏ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਡਰ ਡਰ ਡਰ ਬਿੱਲੋ ਬਈ ਕਿਹੜੇ ਕਿਲਰਾਂ ਤੋਂ? ਗੋਸਟ ਫੇਸ ਕਿਲਰਾਂ ਤੋਂ?
1: ਏਦਾਂ ਹੀ ਆ ਸਰ।
2: ਕਿਆ ਬਾਤ ਹੈ ਬਈ,
1: ਭੂਤਾਂ ਤੋਂ? ਭੂਤਾਂ ਤੋਂ ਤੁਹਾਨੂੰ ਮੈਂ ਸੌਖੇ ਵਰਡ ਚ ਸਮਝਾ ਦੇਣਾ।
0: ਬਹੁਤਿਆਂ ਸ਼ਬਦਾਂ ਦੀ ਥਾਂ ਇੱਕ ਸ਼ਬਦ।
2: ਥੈਂਕ ਯੂ। ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਤੇ ਤੁਸੀਂ ਜੁੜ ਚੁੱਕੇ ਹੋ ਬੋਇਜ਼ ਮੀਟ ਅਪ ਦੇ ਇੱਕ ਹੋਰ ਕ੍ਰਿਸਪੀ ਜੇ, ਮਜ਼ੇਦਾਰ ਜੇ, ਸ਼ੈਡ ਬੜੇ ਜੇ ਐਪੀਸੋਡ ਦੇ ਨਾਲ।
1: ਹੋ ਹੀ ਜਾਂਦਾ।
0: ਹੋਰ ਕਿਵੇਂ ਹੋ? ਠੀਕ ਠਾਕ?
1: ਹੋਰ ਵਧੀਆ ਸਰ, ਪਰ ਮੈਨੂੰ ਨਾ ਇੱਕ ਚੀਜ਼ ਦੱਸੋ ਵੀ ਕੋਈ ਵੈਰ ਹੈ ਆਪਣਾ?
0: ਨਹੀਂ ਭਰਾ,
1: ਜੇ ਹੈਗਾ ਤੇ ਦੱਸੋ ਯਾਰ, ਫਿਰ ਬਹਿ ਕੇ
0: ਤੂੰ ਤੇ ਜਾ ਨਾ ਭਾ,
1: ਸੁਖੀ ਸ਼ਾਂਤੀ ਮੁਕਾ ਲਈ।
0: ਕੀ ਹੋਇਆ ਜੀ?
1: ਪਿਛਲੀ ਵਾਰੀ ਤੁਸੀਂ ਮੈਨੂੰ ਬਿਨਾਂ ਬੱਤੀਆਂ ਤੋਂ ਸਟੂਡੀਓ 'ਚ ਬਹਾ ਕੇ ਗੱਲਬਾਤ ਕਰ ਲਈ, ਐਰ ਕੀ ਇਹਨਾਂ ਨੇ ਕੀ ਕੀਤਾ ਵਾ ਵੀ ਬੱਤੀਆਂ ਰਹਿੰਦੀਆਂ ਬੰਦ ਹੀ, ਤੇ ਉੱਤੋਂ ਕੈਮਰੇ ਲਾਤੇ ਆ ਦੋਵਾਂ ਪਾਸੇ, ਵੀ ਜਿੱਦਾਂ ਹੀ ਰਿਕਾਰਡ ਕਰਨ ਡੇ ਹੁੰਦੇ ਆ, ਪਰ ਲਾਓ ਬੰਦ ਕਰਕੇ ਲਾਏ ਆ, ਦੋਵੇਂ ਆਫ ਨੇ।
0: ਪਤਾ ਕਿ
1: ਮੈਨੂੰ ਐਂ ਭੁਲੇਖਾ ਪੈਣ ਡਿਆ ਵਾ ਵੀ ਰਿਕਾਰਡਿੰਗ ਹੁੰਦੀ ਆ, ਪਰ ਅਸਲ ਦੇ ਵਿੱਚ ਬੰਦ ਨੇ ਭਰਾ।
0: ਪਤਾ ਕਿੱਦਾਂ ਲੱਗ ਰਿਹਾ?
1: ਮਤਲਬ ਸਾਰਾ ਕੁਝ ਡੰਮੀ ਕਰਾਉਣਾ।
0: ਪਤਾ ਕਿੱਦਾਂ ਲੱਗਦਾ ਪਿਆ ਫਿਲਹਾਲ? ਤੂੰ ਮੈਂ ਆਪਣੀ ਨਜ਼ਰਾਂ ਨਾਲ ਜੇ ਦੱਸਾਂ,
1: ਵੇਖੋ ਜੀ ਵੇਖੋ,
0: ਤੇ ਨਾ ਕਿਉਂਕਿ ਬੈਕ ਲਾਈਟ ਆਨ ਹੈ ਗਾਇਸ, ਠੀਕ ਆ, ਤੇ ਨਾ ਫਰੰਟ ਤੇ ਕੁਛ ਨੀ ਦਿਸਦਾ ਪਿਆ, ਹੈ ਨਾ, ਜਿੱਦਾਂ ਉਹ ਡਾਕੂਮੈਂਟਰੀਆਂ ਨੀ ਆਉਂਦੀਆਂ ਹੁੰਦੀਆਂ ਕਿ ਟੈਰਰਿਸਟ ਸੇ ਬਾਤ ਕਰਾਤੇ ਹੈ,
1: ਗੋਸਟ ਫੇਸ ਕਿਲਰ, ਡਰ ਬਿਲੋ ਨੀ, ਗੋਸਟ ਫੇਸ,
0: ਤੈਨੂੰ ਗੋਸਟ ਫੇਸ ਬਣਾਇਆ ਹੋਇਆ, ਉਹ ਫਿਰ ਬਾਅਦ ਚੋਂ ਕਹਿੰਦੇ ਮੈਂ ਇਤਨੇ ਬੰਦੇ ਮਾਰੇ, ਇਤਨੇ ਕਤਲ ਕੀ, ਉਹ ਚਿਹਰਾ ਨੀ ਦਿਖਾਉਂਦੇ, ਬਸ ਹਨੇਰੇ ਚ
1: ਮਾਹੌਲ ਪਸੰਦ।
0: ਕਿਆ ਬਾਤ ਹੈ!
1: ਜਿੰਨਾ ਚਿਰ ਮਾਹੌਲ ਨਾ ਬਣੀ ਉਹਨਾਂ ਚ ਸਾਡੀ ਕੋਈ ਚੀਜ਼ ਹੁੰਦੀ ਨੀ।
0: ਜ਼ਿਆਦਾ ਹੀ ਹੋ ਗਿਆ, ਥੋੜਾ ਥੋੜਾ ਈਗੋ ਨੂੰ ਥੋੜੀ ਮਤਲਬ ਠੀਕ ਕਰੋ, ਆਪਣੀ ਉੱਚੀ ਜਾ ਰਹੀ ਹੈ।
1: ਜਿੱਦਾਂ ਉਹ ਸ਼ਾਇਰੀ ਜੀ ਨੀ ਚੱਲੀ ਸੀ
0: ਕਿਹੜੀ,
1: ਕੀ ਉਹ ਯਾਰ, ਕੀ ਚਾਹ ਪਸੰਦ ਹੈ, ਬਿਸਕੁਟ ਪਸੰਦ ਹੈ,
0: ਚਾਹ ਪਸੰਦ ਹੈ,
1: ਪਤਾ ਨੀ ਜਿਹੜੇ ਜਾਵਾਂ ਰਾਹ ਪਸੰਦ ਹੈ,
0: ਵਾਹ
1: ਜਦੋਂ ਵੀ ਬੀਵਾਂ ਚਾਹ ਪਸੰਦ ਹੈ, ਕੁਛ ਏਦਾਂ ਦੀ ਸ਼ਾਇਰੀ ਵੀ। ਉਹ ਕਿੰਨਾ ਉਹ ਜਿਹੜੇ ਪੰਜਾਬੀ ਇੱਕ ਐਕਟਰ ਵੀ ਨੇ ਹੁਣ ਤੇ, ਚਲੋ ਪਹਿਲਾਂ ਗਾਣਿਆਂ ਚ ਹੁੰਦੇ ਹੁੰਦੇ ਸੀ, ਮਾਡਲ ਵੀ ਸੀ, ਮਾਹੀ ਸ਼ਰਮਾ ਜੀ ਜਿਹੜੇ ਇੱਥੇ ਵੀ ਆਏ ਸੀ, ਪਤਾ ਨੀ ਤੁਹਾਨੂੰ ਉਹਨਾਂ ਦਾ
0: ਇੱਥੇ ਆਏ ਸੀ
1: ਯਾਰ, ਉਹਨਾਂ ਨੇ
0: ਜਦੋਂ ਤੁਸੀਂ ਕੀਤਾ ਸੀਗਾ ਇੰਟਰਵਿਊ ਉਹਨਾਂ ਦਾ,
1: ਹਾਂਜੀ ਜਦੋਂ ਉਹਨਾਂ ਦੀ ਇੰਟਰਵਿਊ ਦੇ ਉੱਤੇ ਬਾਅਦ ਆਪਣਾ ਇੱਕ ਪੋਡਕਾਸਟ ਹੋ ਗਿਆ, ਉਹ ਨੀ
0: ਮੇਰੇ ਭਰਾ ਬੈਠੇ ਰਹੇ ਕੋਟ ਪੈਂਟ, ਮੈਨੂੰ ਤਾਂ ਵਿਸ਼ਾਲ ਭਰਾ ਲਈ ਹੁੰਦਾ ਕੋਟ ਪੈਂਟ ਐਨ ਖਿੱਚ ਕੇ, ਹੈਂ, ਨਾਲ ਟਰਟਲ ਨੈਕ ਪਾ ਕੇ ਮੇਰਾ ਵੀਰ, ਮਾਹੀ ਸ਼ਰਮਾ ਦਾ ਹੈਗਾ ਟਰਟਲ ਨੈਕ, ਹਾਈ ਨੈਕ।
1: ਅੱਛਾ ਅੱਛਾ, ਹਾਈ ਨੈਕ, ਓਕੇ,
0: ਮੈਨੂੰ ਵੀ ਇੱਥੇ ਆ ਕੇ ਪਤਾ ਲੱਗਾ ਟਰਟਲ ਨੈਕ ਕਹਿੰਦੇ ਆ।
1: ਅੱਛਾ ਜੀ, ਮੈਂ ਸਮਝ ਗਿਆ, ਮੈਂ ਕੋਈ ਐਨੀਮਲ ਵਾਲੀ ਚੀਜ਼ ਪਾ ਲਈ ਕੋਈ, ਟਰਟਲ ਨੈਕ, ਓਕੇ, ਉਹ ਮੈਂ ਵੀ ਲੈਣਾ ਯਾਰ ਉਹ। ਚਲੋ ਆਪਾਂ ਐਂ ਕਰਦੇ ਹਾਂ, ਪਰ ਸਟਿਲ ਵੇਖੋ ਵੀ ਮੈਂ ਫਿਰ ਵੀ ਇਹਨਾਂ ਦਾ ਕੋਈ ਗੁੱਸਾ ਗਿਲਾ ਨਹੀਂ ਕਰਦਾ ਕਿਸੇ ਚੀਜ਼ ਦਾ, ਵੀ ਕੋਈ ਨੀ ਫਿਰ ਕੀ ਆ, ਬੰਦ ਪਏ ਆ ਤੇ ਇਟਸ ਓਕੇ ਆ,
0: ਠੀਕ ਹੈ,
1: ਤੁਸੀਂ ਆਪਣਾ ਕੰਮ ਕਰੋ ਯਾਰ ਜਿਹੜਾ ਕਰਨਾ, ਹੈ ਨਾ, ਤੁਸੀਂ ਲਾਗੇ ਬੰਨੀਆਂ ਚੀਜ਼ਾਂ ਭਾਵੇਂ ਚੱਲਣ ਡੀਆਂ ਭਾਵੇਂ ਬੰਦ ਪਈਆਂ, ਤੁਸੀਂ ਕੀ ਲੈਣਾ ਉਹਨਾਂ ਕੋਲ ਜਿਹੜੀ ਤੁਹਾਡੇ ਕੰਮ ਦੀਆਂ ਨਹੀਂ,
0: ਤੁਸੀਂ ਚਿੱਲ ਕਰੋ ਬਈ,
1: ਹੈ ਨਾ,
0: ਤੁਸੀਂ ਚਿੱਲ ਕਰੋ। ਪਰ ਯਾਰ ਅੱਜ ਕੱਲ੍ਹ ਨਾ ਵੈਸੇ ਬਣੀ ਲੋਕ ਚਿੱਲ ਕਰ ਨਹੀਂ ਪਾ ਰਹੇ।
1: ਹਾਂ, ਮਸਲਾ ਕੀ ਹੈ ਜਿਹੜਾ ਚਿੱਲ ਨਹੀਂ ਹੋ ਪਾ ਰਿਹਾ,
0: ਚਿੱਲ ਕਿਉਂ ਨਹੀਂ ਹੋ ਰਿਹਾ? ਐਂਡ ਚਿੱਲ ਇਹ ਵਾਲੇ ਨਹੀਂ, ਇਹ ਗਾਇਜ਼ ਮੈਂ ਪਹਿਲੇ, ਹੈ ਨਾ, ਸੁਣਨ ਵਾਲਿਆਂ ਲਈ ਥੋੜ੍ਹੀ ਇਹ ਗੁੱਥੀ ਖੋਲ ਦੇਵਾਂ, ਇਹ ਉਹ ਵਾਲਾ ਆਪਾਂ ਚਿੱਲ ਵਾਲੀ ਨਹੀਂ ਗੱਲ ਕਰ ਰਹੇ, ਆਪਣਾ ਕੀ ਯਾਰ ਕੋਸਟ ਆਫ ਲਿਵਿੰਗ ਬਹੁਤ ਵੱਧ ਗਈ
1: ਹੈ ਯਾਰ,
0: ਤੇਲ ਬਹੁਤ ਮਹਿੰਗਾ ਹੋ ਗਿਆ, ਦੁੱਧ ਮਹਿੰਗਾ ਹੋ ਗਿਆ, ਸਭ ਮਹਿੰਗਾ ਹੋ ਗਿਆ, ਮੈਂ ਸਮਝ ਗਿਆ, ਉਹ ਵਾਲਾ ਨਹੀਂ, ਇਹ ਹੈਗਾ ਕਿ ਯਾਰ ਆਪਾਂ ਪਤਾ ਨਹੀਂ ਇੰਨੇ ਆਕੜੇ ਕਿਉਂ ਰਹਿੰਦੇ ਹਾਂ।
1: ਤੁਹਾਡੀ ਨਾ ਮੈਨੂੰ ਉਹ ਗੱਲ ਤੋਂ ਚੇਤਾ ਆ ਗਿਆ ਜਿਹੜੀ ਤੁਸੀਂ ਕੋਸਟ ਆਫ ਲਿਵਿੰਗ ਵਾਲੀ ਗੱਲ ਕੀਤੀ ਹੈ ਨਾ, ਤੇਲ ਦੀ, ਤੁਸੀਂ ਉਹਨੂੰ ਕਿਹਾ ਵੀ ਤੇਲ ਦੀਆਂ ਕੀਮਤਾਂ ਦੇ ਉੱਤੇ ਨਹੀਂ ਇਹ ਗੱਲ ਕਰਨੀ। ਵੈਸੇ ਨਾ ਮੈਂ ਕੱਲ੍ਹ ਪਰਸੋਂ ਆਉਣ ਡਿਆ ਅਤੇ ਮੈਂ ਵੇਖਿਆ ਵੀ ਤੇਲ ਕੋਈ 3 ਦੇ ਲਾਗੇ ਬੰਨੇ ਡੀਜ਼ਲ ਪਹੁੰਚ ਗਿਆ, ਹੈ ਨਾ, 2.6 ਸਮਥਿੰਗ, ਅਤੇ ਪੈਟਰੋਲ ਆ, ਜੇ ਕਹਿੰਦੇ ਪ੍ਰੀਮੀਅਮ ਪਾਉਣਾ ਤਾਂ ਉਹ ਫਿਰ 2.8 ਹੋ ਜੂਗਾ। ਪਰ ਮੈਂ ਸੋਚਿਆ ਕਿ ਯਾਰ ਪਿੱਛੇ ਜੇ ਥੋੜ੍ਹੇ ਮਹੀਨੇ ਪਹਿਲਾਂ ਕਿੱਡਾ ਮਸਲਾ ਚੱਲ ਪਿਆ ਸੀ ਵੀ ਤੇਲ ਵੱਧ ਗਿਆ, ਆਹ ਹੋ ਗਿਆ ਜੀ, ਜੇ ਹੋ ਗਿਆ ਜੀ, ਜਦੋਂ ਲੜਾਈ ਸ਼ੁਰੂ ਹੋਈ, ਇੰਨਾ ਕੁ ਜ਼ਿਆਦਾ ਲੋਕਾਂ ਨੇ ਉਹ ਗੱਲ ਚੁੱਕੀ, ਹੈ ਨਾ, ਆਪਾਂ ਵੀ ਇੱਥੇ ਕਿੰਨੀਆਂ ਗੱਲਾਂ ਕਰਦੇ ਰਹੇ, ਜਾਂ ਸਾਰੇ ਹੀ ਲਾ ਲਓ A to Z ਆਸਟ੍ਰੇਲੀਆ ਜਾਂ ਆਲ ਓਵਰ ਵਰਲਡ ਦੇ ਵਿੱਚ ਹੀ ਮਸਲਾ ਪੈ ਗਿਆ ਸੀ ਜਦੋਂ ਰਾਹ ਬੰਦ ਕਰਤਾ ਸੀ ਉਹਨਾਂ ਨੇ, ਪਰ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਥੋੜ੍ਹਾ ਜ਼ਿਆਦਾ ਪੈ ਗਿਆ ਸੀ, ਪਰ ਤੇਲ ਬਹੁਤ ਉੱਤੇ ਚੱਲ ਗਿਆ ਸੀ, ਫਿਰ ਸਰਕਾਰ ਨੇ ਥੋੜ੍ਹਾ ਟੈਕਸ ਟੁਕਸ ਕੱਟ ਕੀਤੇ, ਹੈ ਨਾ, ਥੱਲੇ ਲਿਆਂਦਾ ਥੋੜ੍ਹਾ, ਦੁਬਾਰਾ ਫਿਰ ਹੁਣ ਉੱਥੇ ਹੀ ਜਾਣ ਡਿਆ ਵਾ ਜਿੱਥੇ ਉਦੋਂ ਚੱਲ ਗਿਆ ਸੀ, 3 ਤੇ ਉਦੋਂ ਗਿਆ।
0: ਮੈਨੂੰ ਤਾਂ ਲੱਗਦਾ ਯਾਰ, ਹਾਂ, ਜ਼ਿਆਦਾ ਹੀ ਤੇਜ਼ੀ ਨਾਲ ਹੋ ਗਿਆ,
1: ਇਹ ਹੋ ਸਕਦਾ ਕਿ ਉਹਦੇ ਨਾਲੋਂ 10-20 ਸੈਂਟ ਭਾਵੇਂ ਵੱਧ ਹੋਵੇ, ਪਰ ਤੁਸੀਂ ਵੇਖਿਆ ਹੋਊਗਾ ਹੁਣ ਕਦੀ ਨੀ ਰੀਸੈਂਟਲੀ ਕਿਸੇ ਨੇ ਕੋਈ ਗੱਲ ਚੁੱਕੀ, ਠੀਕ ਹੈ, ਆਪਾਂ ਮੈਨੂੰ ਲੱਗਦਾ ਇੱਥੇ ਵੀ ਨੀ ਕੋਈ ਕੀਤੀ
0: ਹੋਣੀ।
1: ਗੱਲ ਦੇਖੋ ਤੁਸੀਂ ਵੀ ਸਾਈਕੀ ਨਾਲ ਕਿੰਨਾ ਖੇਡਿਆ ਜਾਂਦਾ ਬੰਦੇ ਦੀ, ਵੀ ਉਹ ਗੱਲ ਠੰਡੇ ਮਿੱਠੇ ਪੈ ਗਈ, ਹੁਣ ਕਿਸੇ ਨੂੰ ਕੋਈ ਲੈਣਾ ਦੇਣਾ ਨੀ ਆ ਤੇਲ ਨਾਲ, ਪਰ ਸਟਿਲ ਮਹਿੰਗਾ ਹੀ ਆ, ਵੇਖੋ ਤੁਸੀਂ ਤੇ ਆਪਣੇ ਚੋਂ ਹੁਣ ਕੋਈ ਵੀ ਨੀ ਉਹ ਗੱਲ ਚੁੱਕਣ ਡਿਆ ਵੀ ਹਾਂ ਵੀ ਹਾਲੇ ਵੀ ਮਹਿੰਗਾ ਤੇਲ ਆ, ਉਹ ਫਿਰ ਘੁੰਮ ਫਿਰ ਕੇ ਗੱਲ ਉੱਥੇ ਹੀ ਆ ਗਈ ਆ, ਉਹ 2 ਮਹੀਨੇ ਕਰ ਕੁਰ ਕੇ ਕੰਮ ਫਿਰ ਉੱਥੇ ਹੀ ਆ, ਹੁਣ ਗੱਲਾਂ ਬਾਤਾਂ 'ਚ ਤਾਂ ਅਸੀਂ ਬੜਾ ਕਹਿੰਦੇ ਹਾਂ ਵੀ ਅਸੀਂ ਇੱਦਾਂ ਨਹੀਂ, ਅਸੀਂ ਉੱਦਾਂ ਨਹੀਂ, ਇੱਥੋਂ ਦੀਆਂ ਸਰਕਾਰਾਂ ਇੱਦਾਂ ਨਹੀਂ, ਉੱਦਾਂ ਨਹੀਂ, ਪਰ ਮਿੱਠੀ ਗੋਲੀ ਆ ਜਿਹੜੇ, ਹੋ ਸਕਦਾ ਤਰੀਕਾ ਥੋੜ੍ਹਾ ਜਿਹਾ ਵੱਖਰਾ ਹੋਵੇ ਕਿਸੇ ਨੂੰ ਦੇਣ ਦਾ ਮਿੱਠੀ ਗੋਲੀ, ਪਰ ਘੁੰਮ ਫਿਰ ਕੇ ਗੱਲ ਜਿਹੜੀ ਉੱਥੇ ਆ ਕੇ ਮੁੱਕਦੀ ਆ। ਸੋ ਇਹ ਥੋੜ੍ਹਾ ਜਿਹਾ ਮੇਰੇ ਅੰਦਰ ਸੀਗਾ ਵੀ ਯਾਰ ਕਿੱਦਾਂ ਹੈ ਨਾ, ਦੁਬਾਰਾ ਫਿਰ ਉੱਥੇ ਕਿਉਂ ਨਹੀਂ ਕੋਈ ਆਵਾਜ਼ ਚੁੱਕਣ ਡਿਆ, ਤਾਂ ਕਰਕੇ ਆਪਾਂ ਗੱਲ ਇਹ ਵਾਲੀ ਕੀਤੀ ਆ। ਪਰ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਨਾ, ਉਹ ਜਿਹੜੀ ਜਿੱਥੋਂ ਤੁਸੀਂ ਸ਼ੁਰੂ ਕੀਤੀ ਸੀ ਨਾ ਵੀ ਚਿੱਲ ਨਹੀਂ ਕਰ ਪਾ ਰਹੇ, ਚਿੱਲ ਕਿਉਂ ਨਹੀਂ ਕਰ ਪਾ ਰਹੇ, ਹੋ ਸਕਦਾ ਵਾ ਕਿ ਪਰਸਨਲ ਲਾਈਫ ਆ, ਪਰਸਨਲ ਕੰਮ ਕਾਰ ਨੇ, ਹੈ ਨਾ, ਪਰਸਨਲ ਆਉਣਾ ਜਾਣਾ ਆ, ਹੋ ਸਕਦਾ ਉਹਨਾਂ ਦਾ ਤਰੀਕਾ ਵੀ ਕੋਈ ਪਰਸਨਲੀ ਹੋਵੇ, ਵੀ ਰੀਜ਼ਨ ਵੀ ਕੋਈ ਪਰਸਨਲੀ ਹੋਵੇ ਕਿ ਉਹ ਨਹੀਂ ਚਿੱਲ ਆਊਟ ਕਰ ਪਾ ਰਹੇ। ਪਰ ਮੈਂ ਨਾ ਕ੍ਰਿਸ਼ਨਾ ਜੀ ਪਰਸੋਂ ਕਿਸੇ ਨੂੰ ਮਿਲਿਆ,
0: ਗੁੱਡ,
1: ਘੱਟ ਹੀ ਮਿਲਦਾ ਮੈਂ ਵੈਸੇ, ਕਿਉਂਕਿ ਬਿਜ਼ੀ ਰਹਿੰਦਾ ਨਾ ਯਾਰ ਆਪਣੇ ਕੰਮ ਵਿੱਚ,
0: ਬੀਜ਼ੀ
1: ਬ੍ਰੋ। ਪਰਸੋਂ ਮਿਲਿਆ ਤੇ ਉਹ ਵੀਰ ਮੈਨੂੰ ਕਹਿੰਦਾ ਵੀ ਯਾਰ ਚਾਰ ਦਿਨ ਹੋ ਗਏ ਤੈਨੂੰ ਇੱਕ ਕੰਮ ਕਿਹਾ ਸੀ।
0: ਅੱਛਾ,
1: ਤੇ
0: ਸਿੱਧੇ ਹੀ?
1: ਹਾਂਜੀ ਸਿੱਧੇ ਹੀ। ਯਾਰ ਉਹ ਬੰਦਾ ਹੀ ਇੱਦਾਂ ਦਾ ਪੜਿਆ ਸਾਡੇ ਨਾਲ ਆ, ਹੈ ਨਾ, ਸਾਰਾ ਕੁਝ, ਪਰ ਉਹ ਬੰਦਾ ਇੱਦਾਂ ਦਾ ਵਾ ਵੀ ਉਹਨੇ ਤੁਹਾਡੇ ਨਾਲ, ਕਈ ਹੁੰਦੇ ਨਾ ਵੀ ਕਵਰ ਜੇ ਕਰਨ ਲਈ ਬੜੀਆਂ ਗੱਲਾਂ ਕਰ ਦੇਣਗੇ ਜਾਂ ਕਿਸੇ ਨੂੰ ਚੰਗਾ ਲੱਗੇ ਉਸ ਵੇ, ਉਹਦਾ ਸਿੱਧਾ ਤਰੀਕਾ, ਉਹਨੇ ਕਹਿਣਾ ਵੀ ਚਾਰ ਦਿਨ ਹੋ ਗਏ ਤੈਨੂੰ ਕੰਮ ਕਿਹਾ ਸੀ, ਹਨਾ, ਉਹ ਤੇਰਾ ਉਹ ਵਾਲਿਆ ਕੋਈ ਨਾ, ਮੈਂ ਕਰ ਦੂੰਗਾ, ਫਿਰ ਘੁੰਮ ਫਿਰ ਕੇ ਗੱਲ ਉੱਥੇ ਹੀ ਆ ਵੀ ਚਾਰ ਦਿਨ ਹੋ ਗਏ ਕੁਝ ਵੀ ਨਹੀਂ ਕੀਤਾ, ਇੱਦਾਂ ਦੀਆਂ ਗੱਲਾਂ ਕਰੂਗਾ। ਤੇ ਫਿਰ ਮੈਨੂੰ ਚੇਤਾ ਵੀ ਹਾਂ ਹਾਂ ਯਾਰ ਕਿਹਾ ਸੀ, ਹੈ ਨਾ, ਉਹ ਗੁੱਸਾ ਕਰ ਗਿਆ ਕਿਉਂਕਿ ਮੈਂ ਉਹਨੂੰ ਕਿਹਾ ਸੀ ਵੀ ਮੈਂ ਐਰਕੀ ਤੇਰਾ ਪੱਕਾ ਕੱਲ੍ਹ ਤੱਕ ਕਰ ਦਊਂਗਾ, ਪਰ ਉਹ ਹੋਇਆ ਨਹੀਂ, ਚਾਰ ਦਿਨ ਲੰਘ ਗਏ ਅਤੇ ਉਹ ਗੁੱਸਾ ਕਰ ਗਿਆ। ਹੁਣ ਉਹ ਮੈਨੂੰ ਕਹਿੰਦਾ ਵੀ ਤੇਰੇ 'ਚ ਮੈਂ ਬਾਅਦ 'ਚ ਉਹਨੂੰ, ਹੁਣ ਵੇਖੋ ਇੱਕ ਗੱਲ ਆ ਵੀ ਮੈਨੂੰ ਉਹ ਇੱਕ ਮਨ 'ਚ ਤਾਂ ਹੈ ਵੀ ਯਾਰ ਭਰਾ, ਹੈ ਨਾ, ਗੁੱਸਾ ਕਰ ਗਿਆ, ਪਰ ਹੁਣ ਮੈਂ ਕੀ ਕਰਾਂ, ਮੈਨੂੰ ਚੇਤਾ ਭੁੱਲ ਗਿਆ ਸੀ ਅਤੇ ਮੇਰੇ ਫਿਰ ਵੀ ਹਾਲੇ ਮੈਂ ਮੇਰੀ ਇਮੇਜ ਉਹਦੀ ਮੇਰੇ ਮਨ 'ਚ ਹਾਲੇ ਵੀ ਠੀਕ ਹੈ ਕਿ ਮੈਂ ਉਹਨੂੰ ਕੋਈ ਬੁਰਾ ਨਹੀਂ ਬਣਾਇਆ, ਉਹਨੇ ਹੋ ਸਕਦਾ ਮੈਨੂੰ ਬਣਾ ਲਿਆ ਹੋਵੇ। ਉਹ ਹੁਣ ਮੈਨੂੰ ਕਹਿੰਦਾ ਵੀ ਤੇਰੇ 'ਚ ਨਾ ਇਹ ਆਕੜੀ ਬੜੀ ਆ, ਬਾਅਦ 'ਚ ਚਾਰ ਦਿਨ ਬਾਅਦ 'ਚ ਮੈਨੂੰ ਮੈਸੇਜ ਕਰ ਕਹਿੰਦਾ ਤੇਰੇ 'ਚ ਤਾਂ ਆਕੜੀ ਬੜੀ ਆ ਭਰਾ, ਉੱਥੋਂ ਤੂੰ ਗਲਤੀ ਕੀਤੀ, ਉੱਥੋਂ ਤੂੰ ਮੈਨੂੰ, ਉੱਥੋਂ ਤੂੰ ਮੈਨੂੰ ਕਿਹਾ ਵੀ ਨਹੀਂ ਵੀ ਚੱਲ ਕੋਈ ਨਹੀਂ ਮੈਂ ਕਰ ਦਿੰਦਾ, ਤੂੰ ਹਾਲੇ ਵੀ ਨਹੀਂ ਕਹਿੰਦਾ ਮੇਰਾ ਕੰਮ ਕੀਤਾ, ਦੋ ਦਿਨ ਹੋਰ ਲੰਘ ਗਏ। ਅਤੇ ਉਹ ਬੜਾ, ਹੈ ਨਾ, ਉਹ ਇਸ ਪਾਸੇ ਨੂੰ ਲੈ ਗਿਆ ਗੱਲ ਵੀ ਆਕੜ ਬੜੀ, ਐਟੀਟਿਊਡ ਬੜਾ ਤੇਰਾ ਭਰਾਵਾ, ਜੇ ਉਹ ਮੈਂ ਹਾਂ ਭਰਾਵਾ ਕਿੱਦਾਂ ਸਮਝਾਵਾਂ ਵੀ ਕੰਮ ਕਾਰ ਨੇ, ਸੁੱਖ ਨਾ ਥੋੜਾ ਪਰਿਵਾਰ ਆ, ਹਨਾ, ਕੀ ਕਰੀਏ ਹੁਣ, ਸਿਸਟਮ ਸਾਰੀਆਂ
0: ਕਬੀਲਦਾਰੀਆਂ ਚ ਪੈ ਗਏ,
1: ਰਿਸਪੋਂਸੀਬਿਲਟੀਆਂ ਆਪੇ ਸਾਂਭਣੀਆਂ ਪੈਂਦੀਆਂ ਵੀਰ। ਤੇ ਉਹ ਕਰਾ ਕੇ ਨਾ ਗੁੱਸਾ ਕਰ ਗਿਆ ਵਾ, ਗੁੱਸਾ ਇਸ ਕਰਕੇ ਕਰ ਰਿਹਾ ਵਾ ਵੀ ਐਟੀਟਿਊਡ ਆ ਵੀਰੇ ਆਕੜਿਆ, ਪਰ ਮੈਂ ਉਹਨੂੰ ਹੁਣ ਕਿੱਦਾਂ ਸਮਝਾਵਾਂ ਵੀ ਵੀਰੇ ਆਕੜਦੀ ਆ,
0: ਮਜਬੂਰੀ ਆ ਉਲਟਾ
1: ਕਈ ਵਾਰੀ, ਹਾਂ ਮਜਬੂਰੀ ਕਹਿ ਲਓ ਜਾਂ ਜਾਣ ਬੁੱਝ ਕੇ ਨਹੀਂ ਚੀਜ਼ ਕੋਈ ਕੀਤੀ ਜਾਂਦੀ, ਇਹ ਵੀ ਹੋ ਸਕਦਾ, ਪਰ ਇਹ ਹਰ ਇੱਕ ਨੂੰ ਸਮਝਾਉਣਾ ਨਾ ਬੜਾ ਔਖਾ ਆ। ਤੇ ਮੈਂ ਸੋਚਿਆ ਵੀ ਅੱਜ ਫਿਰ ਆਪਾਂ ਨਾ ਇਹਦੇ ਤੇ ਗੱਲ ਕਰਾਂਗੇ ਕਿ ਘੁੰਮ ਫਿਰ ਕੇ ਜਿਹੜੀ ਆ ਨਾ ਗੱਲ ਉਹ ਇਹਦੇ ਤੇ ਆ ਜਾਂਦੀ ਆ। ਇੱਕ ਹੁੰਦਾ ਵਾ ਕਿ ਆਪਣਾ ਜਿਹੜਾ ਵੀ ਤੁਸੀਂ ਐਟੀਟਿਊਡ ਵਿਖਾਇਆ ਕਿਸੇ ਨੂੰ, ਠੀਕ ਹੈ, ਦੂਜੀ ਹੋ ਜਾਂਦੀ ਹੈ ਕਿ ਕਈ ਚੀਜ਼ਾਂ ਆਪਾਂ ਕਰ ਸਕਦੇ ਹਾਂ, ਸੈਲਫ ਰਿਸਪੈਕਟ ਵਾਸਤੇ ਵੀ ਕਈ ਚੀਜ਼ਾਂ ਹੋ ਸਕਦੀਆਂ ਨੇ ਕਿ ਹੁਣ ਦੁਬਾਰਾ, ਕਈ ਬੰਦਿਆਂ ਨੂੰ ਇਹ ਹੁੰਦਾ ਵੀ ਯਾਰ ਹੁਣ ਹੋ ਗਿਆ ਜੋ ਹੋ ਗਿਆ, ਹੁਣ ਮੈਂ ਦੁਬਾਰਾ ਕਿਉਂ ਉਹ ਚੀਜ਼ਾਂ ਨੂੰ ਕਵਰ ਅਪ ਕਰਾਂ, ਮੇਰੀ ਵੀ ਕੋਈ ਸੈਲਫ ਰਿਸਪੈਕਟ ਆ, ਮੈਂ ਵੀ ਇੱਦਾਂ ਕਿੱਦਾਂ ਹੋ ਗਿਆ, ਹੈ ਨਾ, ਇੱਦਾਂ ਕੋਈ ਮੈਨੂੰ ਕਹੇ, ਇਹ ਵੀ ਚੀਜ਼ਾਂ ਵਿੱਚ ਆ ਜਾਂਦੀਆਂ ਨੇ। ਫਿਰ ਬੰਦਾ ਕਹਿੰਦਾ ਵਾ ਵੀ ਮੈਂ ਜੋ ਕੀਤਾ ਨਾ ਮੈਂ ਠੀਕ ਕੀਤਾ, ਮੈਨੂੰ ਕਿਸੇ ਨੇ ਕੀ ਸੋਚਿਆ ਮੈਨੂੰ ਉਹਦੇ ਨਾਲ ਲੈਣਾ ਦੇਣਾ ਨਹੀਂ, ਜਿਹੜਾ ਕਿ ਕਿਹਾ ਤਾਂ ਕਿ ਠੀਕ ਵੀ ਹੈ ਯਾਰ, ਤੁਸੀਂ ਆਪਣੀ ਬੁੱਧੀ ਦੇ ਹਿਸਾਬ ਨਾਲ ਸੋਚਣਾ, ਮੈਂ ਆਪਣੀ, ਜ਼ਰੂਰੀ ਥੋੜ੍ਹਾ ਵਾ ਵੀ ਜੋ ਮੈਂ ਜਿਹੜੇ ਲੈਵਲ 'ਤੇ ਸੋਚ ਰਿਹਾ ਤੁਸੀਂ ਉਸੇ ਲੈਵਲ 'ਤੇ ਸੋਚੋ, ਜਾਂ ਕੋਈ ਵੀ ਆ, ਵੱਖਰੇ ਵੱਖਰੇ ਚੀਜ਼ਾਂ ਨੇ।
0: ਹਾਂ, ਇਹਦਾ ਇੱਕ ਬਹੁਤ ਮੇਜਰ ਐਗਜ਼ਾਮਪਲ ਆ ਜਾਂਦਾ ਨਾ ਕਿ ਤੁਸੀਂ ਬਹੁਤ ਚਿਰ ਬਾਅਦ ਕਿਸੇ ਨੂੰ ਮੈਸੇਜ ਕੀਤਾ, ਹਾਂਜੀ ਵੱਡੇ ਬੰਦੇ ਹੋਏ ਕਰ ਲਿਆ ਯਾਦ, ਜਾਂ ਫੋਨ ਕਰ ਲਿਆ, ਮਿਲੇ ਮਿਲਦੇ ਨਹੀਂ ਸਾਨੂੰ, ਤਾਂ ਹੋ ਗਿਆ ਹੋ ਗਿਆ ਨਾ, ਦੈਟ ਕਮਸ ਆਊਟ ਆਫ ਇਹੀ ਵਾਲੀ ਜਿਹੜੀ ਫੀਲਿੰਗ ਹੈ ਨਾ, ਇਹਦੇ ਤੋਂ ਹੀ ਆਉਂਦੀ ਆ ਕਿ ਕੋਈ ਆਪਣੇ ਆਪ ਨੂੰ ਸ਼ਾਇਦ ਬੁਰਾ ਨਾ ਫੀਲ ਕਰਾਉਣ ਲਈ ਵੀ ਕਈ ਵਾਰੀ ਲੋਕਾਂ ਲਈ, ਹੈ ਨਾ, ਮਤਲਬ ਸਾਨੂੰ ਵੀ ਨਹੀਂ ਪਤਾ ਹੁੰਦਾ, ਪਰ ਬਹੁਤੇ ਲੋਕਾਂ ਦੀ ਨਾ ਕਿਹੜੀ ਚੀਜ਼ ਉਹਨਾਂ ਦਾ ਡਿਫੈਂਸ ਮਕੈਨਿਜ਼ਮ ਹੈ ਉਹਨਾਂ ਦੇ ਸੈਲਫ ਰਿਸਪੈਕਟ ਲਈ, ਉਹ ਪਤਾ ਨਹੀਂ ਹੁੰਦਾ, ਹੈ ਨਾ। ਫਿਰ ਇੱਥੇ ਉਹੀ ਗੱਲ ਆ ਜਾਂਦੀ ਕਿ ਯਾਰ ਤੁਸੀਂ ਐਮਪੈਥੈਟਿਕ ਹੋਵੋ ਥੋੜ੍ਹਾ ਜਿਹਾ, ਕਿ ਤੁਸੀਂ ਜੇ ਕੋਈ ਬੰਦਾ ਥੋੜ੍ਹਾ ਜਿਹਾ ਤੁਹਾਡੇ ਨਾਲ ਇਸ ਤਰ੍ਹਾਂ ਵੀ ਗੱਲ ਕਰਦਾ ਜਿਸ 'ਚ ਥੋੜ੍ਹੀ ਨਿਮਰਤਾ ਨਹੀਂ ਦਿਸਦੀ ਤੁਹਾਨੂੰ, ਤਾਂ ਉਹਦੀ ਉਹਨੂੰ ਬੈਨੀਫਿਟ ਆਫ ਡਾਊਟ ਦਿਓ ਕਿ ਯਾਰ ਹੋ ਸਕਦਾ ਅਗਲਾ ਲਾਈਫ 'ਚ ਬਹੁਤ ਹੀ ਇੱਦਾਂ ਦੀ ਚੀਜ਼ਾਂ ਨਾਲ, ਹੈ ਨਾ, ਲੜ ਰਿਹਾ ਹੋਵੇ, ਜੂਝ
1: ਰਿਹਾ ਹੋਵੇ ਉਸ ਰਾਹ ਦੇ
0: ਉੱਤੇ, ਕੀ ਹੋ ਜਾਵੇ ਕਿ ਉਹਦਾ ਸ਼ਾਇਦ ਤਹਿਸੀਲ ਇੱਦਾਂ ਦੀ ਹੋ ਗਈ, ਹੈ ਨਾ, ਗੱਲ ਕਰਨ ਦੀ। ਪਰ ਦੂਸਰੇ ਪਾਸੇ ਫਿਰ ਇਹ ਹੋ ਜਾਂਦਾ ਯਾਰ ਕਿ ਮੈਂ ਹੀ ਠੇਕਾ ਲਿਆ, ਹੈ ਨਾ, ਆਹ ਵੀ ਚੱਕਰ ਪੈ ਜਾਂਦਾ। ਸੋ ਹੈ ਬੜਾ, ਇਹ ਬੜੀ ਟ੍ਰਿਕੀ ਲੈਂਥ ਹੈ, ਬੜੀ ਟ੍ਰਿਕੀ ਜਿਹੀ ਲਾਈਨ ਹੈ, ਬੜਾ, ਹੈ ਨਾ, ਕਹਿ ਲਓ ਬੜਾ ਬਰੀਕ ਜਿਹਾ ਧਾਗਾ ਜੇ ਤੇ ਬੰਦਾ ਤੁਰਦਾ ਪਿਆ ਕਿ ਇੱਥੋਂ ਇੱਧਰ ਹੋ ਗਏ,
1: ਹਾਂ, ਜੋ ਤੁਸੀਂ ਕਹਿਣਾ
0: ਚਾਹੋ, ਹੇਅਰ ਲਾਈਨ, ਯੈਸ, ਕਿ ਤੁਸੀਂ ਮਾੜਾ ਇੱਧਰ ਹੋ ਗਏ ਤਾਂ ਬਦਤਮੀਜ਼ ਕਹਾਉਂਗੇ, ਤੇ ਜੇ ਉੱਧਰਲੇ ਪਾਸੇ ਹੋ ਗਏ ਤਾਂ ਫਿਰ ਤੁਹਾਡੀ ਕੋਈ ਸੈਲਫ ਰਿਸਪੈਕਟ ਨਹੀਂ, ਫਿਰ ਤਾਂ ਹੈ ਨਾ ਜਿਹੜਾ ਆਵੇ ਤੁਹਾਨੂੰ ਕੁਛ ਵੀ ਬੋਲ ਜਾਵੇ ਉਹ ਵਾਲੀ ਗੱਲ ਆ। ਅਤੇ ਕਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਮੇਨਟੇਨ ਕਰ ਸਕਦੇ ਹੋ ਕਿ ਅਗਲੇ ਬੰਦੇ ਦੀ ਗੱਲ ਜੇ ਬੁਰੀ ਲੱਗੀ ਆ ਉਹਨੂੰ ਪਰਸਨਲੀ ਨਾ ਲੈਣਾ, ਦੂਜੇ ਪਾਸੇ ਇੱਦਾਂ ਰਹਿਣਾ ਕਿ ਕਿਸੇ ਨੂੰ ਇਹ ਨਾ ਲੱਗੇ ਯਾਰ ਇਹ ਆਕੜ ਕਰਦੇ ਆ ਕੁਛ। ਅਤੇ ਜੇ ਕਿਤੇ ਯਾਰੀ ਦੋਸਤੀ ਦੇ ਅੰਦਰ ਜਾਂ ਫਿਰ ਨੋਨ ਲੋਕਾਂ ਦੇ ਅੰਦਰ ਆਪਸ 'ਚ ਵੀ ਤੁਹਾਡੇ ਅੰਦਰ ਕੋਈ ਮਿਸਅੰਡਰਸਟੈਂਡਿੰਗ ਆ ਜਾਂਦੀ ਇਸ ਕਰਕੇ, ਅਤੇ ਇਹਨੂੰ ਕਿਸ ਤਰੀਕੇ ਨਾਲ ਤੁਸੀਂ ਟੈਕਲ ਕਰ ਸਕਦੇ ਹੋ ਵੈਨ ਸਮਵਨ ਟੈਲਸ ਯੂ ਕਿ ਯਾਰ ਤੂੰ ਤਾਂ ਬੜਾ ਹੈ ਨਾ ਐਟੀਟਿਊਡ ਆ ਗਿਆ ਤੇਰੇ ਅੰਦਰ, ਬਣੀ ਤੂੰ ਤਾਂ ਕੰਮ ਹੀ ਨਹੀਂ ਕਰਕੇ ਦਿੱਤਾ।
1: ਤਿੰਨ ਚੀਜ਼ਾਂ ਨੇ ਵੇਖੋ ਕ੍ਰਿਸ਼ਨਾ ਜੀ ਇਹਦੇ ਵਿੱਚ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਜੋ ਬੰਦੇ ਦੇ ਮਨ 'ਚ ਆਉਂਦਾ, ਸਭ ਤੋਂ ਪਹਿਲਾਂ ਇਹ ਆ ਸਕਦਾ ਕਿ ਤੇਰੇ ਅੰਦਰ ਐਟੀਟਿਊਡ ਬਹੁਤ ਆ ਜਿਹੜਾ ਕਿ ਉਹਨੇ ਜਿੱਦਾਂ ਕਿ ਉਹ ਮੇਰੇ ਫਰੈਂਡ ਨੇ ਹੈ ਨਾ ਸੋਚਿਆ ਕੀਤਾ। ਫਿਰ ਕਈ ਬੰਦੇ ਇਹ ਸੋਚ ਲੈਂਦੇ ਨੇ ਕਿ ਯਾਰ ਇਹ ਨਾ ਤਾਂ ਮਤਲਬ ਓਵਰ ਹੀ ਕੋਨਫੀਡੈਂਸ ਚੁੱਕੀ ਫਿਰਦਾ ਹੈ ਨਾ, ਵੀ ਜੋ ਜੀ ਕਰਦਾ ਕਰੋ ਜਾਂ ਜੋ ਜੀ ਕਰਦਾ ਬੋਲੋ, ਵੇਖੋ ਨਾ ਥਾਂ ਟਿਕਾਣਾ ਨਾ ਵੇਖੋ ਕਿੱਧਰ ਨੂੰ ਜਾਣਾ ਵਾ, ਆਪਣੇ ਹਿਸਾਬ ਨਾਲ ਤੁਰਿਆ ਫਿਰੋ, ਕਿਸੇ ਦੀ ਸੁਣੋ ਗਿਣੋ ਨਾ। ਹੁਣ ਉਹਦੇ ਵਿੱਚ ਕਹਿੰਦੇ ਵੀ ਕਈ ਬਹੁਤ ਜ਼ਿਆਦਾ ਓਵਰ ਕੋਨਫੀਡੈਂਸ ਬੰਦੇ ਨੇ, ਠੀਕ ਹੈ। ਫਿਰ ਕਈ ਇਸ ਚੀਜ਼ ਨਾਲ ਵੀ ਕਰ ਲੈਂਦੇ ਕਨਵਰਟ ਵੀ ਇਹ ਸਾਡੀ ਜੀ ਸੈਲਫ ਰਿਸਪੈਕਟ ਹੈ, ਅਸੀਂ ਇੱਦਾਂ ਹੀ ਕਰਾਂਗੇ ਹੈ ਨਾ। ਕੋਈ ਕੌਣ ਹੁੰਦਾ ਸਾਡੀ ਸਾਡੇ ਹਿਸਾਬ ਨਾਲ ਸੋਚਣ ਵਾਲਾ, ਸਾਡੀ ਸੈਲਫ ਰਿਸਪੈਕਟ ਸਭ ਤੋਂ ਉੱਤੇ ਆ, ਜਿਹੜੀ ਕਿ ਚਲੋ ਗਲਤ ਨਹੀਂ ਆ, ਮਤਲਬ ਹਰ ਇੱਕ ਦੀ ਸੈਲਫ ਰਿਸਪੈਕਟ ਆ, ਹੋਣੀ ਵੀ ਚਾਹੀਦੀ ਆ। ਆਪੋ ਆਪਣੇ ਹਿਸਾਬ ਨਾਲ ਜਿਹੜੇ ਲੈਵਲ 'ਤੇ ਕਿਸੇ ਨੇ ਰੱਖਣੀ ਉਹ ਰੱਖ ਸਕਦਾ ਵਾ,
0: ਪਰ ਉਹੀ ਹੈ
1: ਇਹਦੇ ਨਾਲ ਨਾ ਵੇਖਿਆ ਜਾਂਦਾ ਵਾ ਚੀਜ਼ਾਂ ਨੂੰ। ਇਹ ਤਿੰਨ ਚਾਰ ਚੀਜ਼ਾਂ ਇੱਦਾਂ ਦੀਆਂ ਵਾ ਕਿ ਜਿਹੜੀਆਂ ਈਗੋ ਬੇਸਿਕਲੀ ਬੰਦੇ ਦੀ ਆ ਨਾ, ਜਿਹੜੀ ਉਹ ਸ਼ਬਦ ਜਦੋਂ ਕਹਿ ਦੇਣਾ ਵੀ ਯਾਰ ਈਗੋ ਹਰਟ ਹੋ ਗਈ ਆ ਹੈ ਨਾ, ਈਗੋ ਈਗੋ ਥਰੈਟ ਆ ਗਿਆ ਮੈਨੂੰ, ਹੁਣ ਈ ਐਂ ਲੱਗਦਾ ਕਿ ਬੜਾ ਭਾਰਾ ਜਿਹਾ ਕੰਮ ਹੋ ਗਿਆ ਹੈ ਨਾ, ਕਿ ਬੜਾ ਬੜਾ ਵੱਡਾ ਕੁਛ ਹੋ ਗਿਆ ਹੁੰਦਾ। ਪਰ ਬੇਸਿਕਲੀ ਈਗੋ ਕੀ ਆ, ਇਹਨਾਂ ਚਾਰਾਂ ਪੰਜਾਂ ਚੋਂ ਹੀ ਆ ਉਹ ਲਫ਼ਜ਼ ਨਿਕਲਿਆ ਵਾ, ਇਹ ਚਾਰ ਪੰਜ ਚੀਜ਼ਾਂ ਹੀ ਜਦੋਂ ਵੱਧ ਘੱਟ ਜਾਂਦੀਆਂ ਨੇ ਤੇ ਉਹ ਫਿਰ ਈਗੋ 'ਚ ਕਨਵਰਟ ਹੋ ਜਾਂਦੀਆਂ ਨੇ।
0: ਅੱਛਾ, ਇਹ ਵਾਲੀ ਈਗੋ ਇੱਕ ਹੋਰ ਪਾਸੇ ਬਹੁਤ ਚੱਲਦੀ ਆ ਨਾ, ਖਰਾਬ ਕਰਦੀ ਆ, ਜਿਸ ਕਰਕੇ ਆਪਾਂ ਸਾਡੇ ਮਾਇੰਡ 'ਚ ਆ ਕੇ ਅੱਜ ਆਪਾਂ ਇਹਦੇ ਬਾਰੇ ਹੀ ਗੱਲ ਕਰਦੇ ਹਾਂ, ਉਹ ਤੁਸੀਂ ਫਿਰ ਗਾ ਕੇ ਦੱਸੋ।
1: ਗਾ ਕੇ ਦੱਸਾਂ?
0: ਗਾ ਕੇ ਦੱਸੋ,
1: ਪੱਕੀ ਗੱਲ ਲੈ, ਤੁਸੀਂ ਨਹੀਂ ਕਦੀ ਗਾ ਕੇ ਸਰ?
0: ਨਹੀਂ ਨਹੀਂ, ਮੈਂ ਫਿਰ ਮੈਂ ਤਾਂ ਗਾ ਕੇ ਦੱਸਾਂਗਾ, ਅਗਲੇ ਨਹੀਂ ਸੁਣਨਗੇ ਨਾ,
1: ਤੁਸੀਂ ਸੁਣਾ ਦੋ।
0: ਨਹੀਂ ਨਹੀਂ ਨਹੀਂ,
1: ਉਹ ਮੈਂ ਗਾਉਣ 'ਚ ਬਹੁਤ ਹੋ,
0: ਮੈਨੂੰ ਕੀ ਮਨਾਉਣਾ ਸੀ,
1: ਔਰ ਤੁਸੀਂ ਫਿਰ ਉਸ ਨਹੀਂ ਜਾਣਾ ਮੈਂ
0: ਯਾਰ,
1: ਕਿਉਂਕਿ ਮੈਨੂੰ ਕੋਈ ਮਨਾਓ,
0: ਮੈਨੂੰ ਸਮਝਾਉਣਾ ਸੀ,
1: ਨਹੀਂ ਸੁਣਾਉਣਾ ਫਿਰ
0: ਚੱਲੇ
1: ਆ ਯਾਰ, ਇਦਾਂ ਨਾ ਨਾ ਗਾਓ, ਇਹ ਤੇ ਇਨਸਲਟ ਕਰ,
0: ਜੱਗ ਵੇਖਦਾ ਤਮਾਸ਼ਾ ਯਾਰ,
1: ਜੱਗ ਵੇਖਦਾ ਤਮਾਸ਼ਾ, ਗਲੇ ਲਓ ਕੌਣ ਵੇ, ਜੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ, ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ, ਇੱਦਾਂ ਹੀ ਆ ਜੀ ਦੋਵੇਂ ਪਾਰਟੀਜ਼। ਹੁਣ ਕੱਲ੍ਹ ਦੀ ਜਿਹੜੀ ਇੱਕ ਮੈਂ ਪੜ੍ਹ ਰਿਹਾ ਸੀ ਕੁਛ ਆਰਟੀਕਲ ਜਿਹਾ, ਉਹਦੇ ਵਿੱਚ ਨਾ ਉਹ ਹਰ ਇੱਕ ਚੀਜ਼ ਨੂੰ ਨਾ ਪਾਰਟੀਜ਼ ਦੇ ਨਾਂ ਲਿਖਿਆ ਸੀ ਵੀ ਪਾਰਟੀ ਏ ਪਾਰਟੀ ਬੀ, ਮਤਲਬ ਇੱਕ ਦੂਜੇ ਨੂੰ ਪਾਰਟੀ 'ਚ ਮੰਨਦਾ ਸੀ ਕਿ ਸਾਡੀ ਪਾਰਟੀ ਤੁਹਾਡੀ ਪਾਰਟੀ ਹੈ ਨਾ, ਅਤੇ ਹੁਣ ਜੇ ਦੋਵੇਂ ਪਾਰਟੀ ਜ਼ਰੂਰ ਬਹਿ ਗਈਆਂ ਪਾਰਟੀ ਕਿਹੜੀ ਮਨਾਊਗੀ,
0: ਕੌਣ ਮਨਾਏਗਾ? ਇਹ ਇਹ ਬੜੀ ਜ਼ਰੂਰੀ ਚੀਜ਼ ਆ ਹੈ ਨਾ, ਕਿ ਚਲੋ ਇਹ ਜਿਹੜਾ ਸੌਂਗ ਆ ਜਿੰਨੇ ਕੁ ਲੋਕ ਸਮਝਦੇ ਜਾਣਦੇ ਹੈ ਨਾ, ਇਹਦੇ ਅੰਦਰ ਥੋੜ੍ਹਾ ਰੋਮੈਂਟਿਕ ਪੱਖ ਹੈ ਬੇਸਿਕਲੀ, ਪਰ ਇਹ ਮੇਰੇ ਖਿਆਲ ਨਾਲ ਹਰ ਕੇਸ 'ਚ ਹੈ। ਤੁਹਾਡਾ ਕੋਈ ਵੀ ਰਿਲੇਸ਼ਨ ਆ, ਭਾਵੇਂ ਤੁਹਾਡੇ ਪੇਰੈਂਟਸ ਨਾਲ ਹੋਵੇ, ਭਾਵੇਂ ਤੁਹਾਡੇ ਮਿੱਤਰਾਂ ਨਾਲ ਹੋਵੇ, ਭੈਣ ਭਰਾਵਾਂ ਨਾਲ ਹੋਵੇ, ਜਾਂ ਫਿਰ ਓਬਵੀਅਸਲੀ ਤੁਹਾਡੀ ਵਾਈਫ ਜਾਂ ਤੁਹਾਡੀ ਗਰਲਫ੍ਰੈਂਡ, ਐਂਡ ਆਈ ਐਮ ਰੀਅਲੀ ਹੋਪਿੰਗ ਕਿ ਇੱਕ ਟਾਈਮ ਤਾਂ ਦੋ ਨਹੀਂ ਹੈ ਕਿਸੇ 'ਤੇ ਵੀ, ਹਾਂ
1: ਫਿੰਗਰ ਕ੍ਰੋਸ,
0: ਹਾਂ ਫਿੰਗਰ ਕ੍ਰੋਸ ਫੋਰ ਐਵਰੀ ਵਨ ਆਫ ਯੂ,
1: ਹਾਂ ਤੁਹਾਡੇ ਲਈ ਇਹੀ ਫਿੰਗਰ ਕ੍ਰੋਸ ਕਰਤੀ,
0: ਠੀਕ ਹੈ। ਪਰ ਗੱਲ ਇੱਥੇ ਹੀ ਆ ਜਾਂਦੀ ਕਿ ਯਾਰ ਜੇ ਮੈਂ ਵੀ ਈਗੋ ਰੱਖ ਲਈ, ਅਗਲੇ ਨੇ ਵੀ ਈਗੋ ਰੱਖ ਲਈ, ਫਿਰ ਚੂਜ਼ ਕਰਨ 'ਤੇ ਇਹ ਆ ਜਾਂਦਾ ਕਿ ਮੇਰੇ ਮਾਇੰਡ 'ਚ ਬਣਾਏ ਹੋਏ ਜਿਹੜੇ ਮੈਂ ਇਹ ਕਲਾਊਡਸ ਇਕੱਠੇ ਕੀਤੇ ਹੋਏ ਹੈ ਨਾ, ਇਹ ਵੱਡੇ ਨੇ ਕਿ ਮੇਰਾ ਅਸਲ 'ਚ ਜਿਹੜਾ ਟੈਂਜੇਬਲ ਰਿਸ਼ਤਾ ਸਾਹਮਣੇ ਵਾਲੇ ਬੰਦੇ ਦੇ ਨਾਲ, ਉਹ ਮੇਰੇ ਲਈ ਜ਼ਿਆਦਾ ਜ਼ਰੂਰੀ।
1: ਸਹੀ ਗੱਲ ਹੈ, ਤੁਹਾਡੇ ਤੋਂ ਟੈਂਜੇਬਲ ਅਤੇ ਨੋਨ ਟੈਂਜੇਬਲ ਚੀਜ਼ਾਂ ਮੈਨੂੰ ਯਾਦ ਆ ਗਈਆਂ, ਬੜੀਆਂ ਔਖੀਆਂ ਸਮਝ ਕੀਤਾ ਸੀ ਵੀ ਕੀ ਹੈ ਕੀ ਨਹੀਂ। ਪਰ ਵੇਖਿਆ ਜਾਵੇ ਨਾ ਤਾਂ ਇਹਦੇ ਵਿੱਚ ਜਿੱਦਾਂ ਹੁਣ ਜੇ ਆਪਾਂ ਨੂੰ ਥੋੜ੍ਹਾ ਜਿਹਾ ਸਮਝਾਉਣਾ ਹੋਵੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਇਸ ਪਾਸੇ ਨੂੰ ਕਹਿੰਦੀਆਂ ਨੇ ਕਿ ਈਗੋ ਆ ਹੈ ਨਾ, ਜਿਹਦੇ ਨਾਲ ਸਾਡੇ ਦਿਮਾਗ 'ਚ ਆ ਜਾਂਦਾ। ਹੁਣ ਜਿਹੜੇ ਮੇਨ ਕੋਮਨ ਪ੍ਰੋਬਲਮ ਹੈ ਨਾ, ਉਹ ਇਹ ਹੋ ਜਾਂਦੀ ਅੱਜ ਕੱਲ੍ਹ ਵੀ ਮੈਂ ਮੈਸੇਜ ਕੀਤਾ ਸੀ ਅਤੇ ਇੰਨੇ ਦਿਨ ਹੋ ਗਏ, ਇਹਨੇ ਮੇਰਾ ਮੈਸੇਜ ਨਹੀਂ ਸੀਨ ਕੀਤਾ, ਜਾਂ ਇਹਨੇ ਮੇਰਾ ਇਹਨੇ ਮੈਨੂੰ ਆਪ ਨਹੀਂ ਪਹਿਲਾਂ ਮੈਸੇਜ ਕੀਤਾ, ਮੈਨੂੰ ਇਹਨੂੰ ਮੈਸੇਜ ਕਰਨਾ ਪਿਆ ਹੈ ਨਾ, ਐਡੀ ਕਿਹੜੀ ਗੱਲ ਸੀ, ਇਹਦੇ 'ਚ ਐਡੀ ਆਕੜ ਕਿੱਥੋਂ, ਐਡੀ ਈਗੋ ਚੁੱਕੀ ਫਿਰਦਾ, ਇਹ ਨਹੀਂ ਮੈਨੂੰ ਮੈਸੇਜ ਕਰ ਸਕਦਾ। ਸੋ ਇਹ ਇੱਕ ਹੈਗੀ ਹੈ ਕਿ ਜਿਹੜਾ ਕੋਮਨ ਅੱਜ ਕੱਲ੍ਹ ਚੱਲ ਰਿਹਾ ਹੈ ਨਾ, ਮੈਂ ਕਿਉਂਕਿ ਓਬਵੀਅਸਲੀ ਸਾਰਾ ਕੁਝ ਮੈਸੇਜਾਂ ਦੇ ਉੱਤੇ ਹੀ ਨਿਰਭਰ ਹੋਇਆ।
0: ਬਿਲਕੁਲ, ਹਾਂ।
1: ਦੂਜੀ ਫਿਰ ਇਹ ਆ ਜਾਂਦੀ ਵੀ ਰਿਲੇਸ਼ਨਸ਼ਿਪ ਦੇ ਵਿੱਚ, ਮੰਨ ਲਓ ਕੋਈ ਗਰਲਫ੍ਰੈਂਡ ਨਾਲ ਆ, ਕੋਈ ਵਾਈਫ ਨਾਲ ਆ, ਜਾਂ ਮੰਨ ਲਓ ਕਿਸੇ ਵੀ ਰਿਲੇਸ਼ਨਸ਼ਿਪ ਦੇ ਵਿੱਚ ਵੀ ਕੋਈ ਗਲਤੀ ਹੋ ਗਈ ਆ ਤੇ ਉਹਨੂੰ ਅਕਨੋਲੇਜ ਕਰਨਾ ਵੀ ਉਹਨੂੰ ਸੌਰੀ ਕਹਿਣਾ, ਜਾਂ ਇਹ ਹੋ ਜਾਂਦਾ ਵੀ ਦੋਵਾਂ ਦੀ ਜੇ ਗਲਤੀ ਆ ਤੇ ਫਿਰ ਉੱਥੇ ਇਹ ਚੱਕਰ ਪੈ ਜਾਂਦਾ ਵੀ ਪਹਿਲਾਂ ਕੌਣ
0: ਮੰਨੇ ਕਿਹੜਾ,
1: ਮੰਨੇ ਕਿਹੜਾ, ਹਨਾ ਉਹੀ ਗੱਲ ਫਿਰ ਦੋਵੇਂ ਰੁੱਸ ਬੈਠੇ ਆ ਤੇ ਮਨਾਊ ਕੌਣ ਵੇ, ਮਨਾਉਣ ਕਿਸੇ ਤੀਜੇ ਨੇ ਤੇ ਆਉਣਾ ਨਹੀਂ ਆ, ਦੋਵਾਂ ਨੂੰ ਆਪਸ ਚ ਵੇਖਣਾ ਪੈਣਾ ਵਾ, ਇੱਕ ਸੱਸਾ ਕਵੇ ਇੱਕ ਓਰੀ ਕਵੇ ਤੇ ਸੌਰੀ ਬਣੇ
0: ਬੱਲੇ ਮੇਰੇ ਓਸ਼ੋ। ਵਾਹ ਬਈ ਵਾਹ, ਏਦਾਂ ਤਾਂ ਰਾਜਦੀਪ ਮੈਡਮ ਨੇ ਨੀ ਸਿਖਾਇਆ ਇਹ, ਜਿੱਦਾਂ
1: ਰਾਜਦੀਪ ਮੈਡਮ ਨੇ ਦੁਨੀਆ ਦੀ ਨਾ ਸਿਖਾਇਆ,
0: ਰਾਜਦੀਪ ਮੈਡਮ
1: ਉਹਨਾਂ ਨੇ ਜਰਬ ਕਿਤਾਬਾਂ ਹੀ ਪੜ੍ਹੀਆਂ। ਸੌਰੀ ਰਾਜਦੀਪ ਮੈਡਮ,
3: ਸੌਰੀ ਰਾਜਦੀਪ ਮੈਡਮ,
1: ਓਕੇ
3: ਤੁਸੀਂ ਕੰਟੀਨਿਊ ਕਰੋ, ਤੁਸੀਂ ਕੰਟੀਨਿਊ ਕਰੋ,
1: ਓਕੇ ਮਾਫ ਕਰ ਦਿੱਤਾ,
3: ਸੱਸਾ ਬੋਲੇ ਤੇ ਔਰੇ ਬੋਲੇ
1: ਤੇ ਵੇਰੀ ਸੌਰੀ,
3: ਵੇਰੀ ਸੌਰੀ ਬੋਲੇ,
1: ਇਦਾਂ ਹੀ
3: ਕੀ ਬਾਤ
1: ਹੈ। ਮੈਂ ਤਾਂ ਇੱਕ ਤਰੀਕਾ ਹੀ ਦੱਸਿਆ ਵੀ ਵੰਡ ਲਓ,
0: ਹਾਂ ਵੰਡ ਵੰਡ,
1: ਦੋ ਜਾਣੇ ਹੋ ਇੱਕ ਸੱਸਾ ਕਹਿ ਦੇ ਇੱਕ ਹੋਰੀ ਕਹਿ ਦੇ ਤੇ ਚਲੋ ਜੀ
3: ਗੱਲ ਠੀਕ ਹੈ,
1: ਪਰ ਚਲੋ ਹਾਸਾ ਠੱਠਾ ਇੱਕ ਪਾਸੇ ਆ। ਫਿਰ ਕਹਿੰਦੇ ਨੇ ਕਿ ਜੇ ਦੋਸਤਾਂ ਦੇ ਵਿੱਚ ਮੰਨ ਲਓ ਕੋਈ ਵੀ ਕੰਪੀਟੀਸ਼ਨ, ਮੰਨ ਲਓ ਤੁਸੀਂ ਗੱਡੀ ਕਢਾਲੀ ਅੱਜ, ਉਹ ਆਇਆ ਹਨਾ ਤੇ ਗੱਡੀ ਵਿਖਾਈ ਬੜੀ, ਤੇ ਹੋ ਸਕਦਾ ਮੇਰੇ ਮਨ ਦੇ ਵਿੱਚ ਜਾਗ ਜੇ ਵੀ ਯਾਰ ਇੱਦਾਂ ਕਿੱਦਾਂ ਗੱਡੀ ਕਢਾਲੀ, ਇਹ ਮੈਂ ਵੀ ਕਢਾਊਂਗਾ ਗੱਡੀ,
0: ਟੋਪਿਕ ਉੱਚ ਵੀ ਹੋਇਆ ਸੀ ਜਦੋਂ ਆਪਾਂ ਬ੍ਰਾਂਡਸ ਵਗੈਰਾ ਬਾਰੇ ਗੱਲ ਕਰਦੇ ਸੀ।

0: ਜੈਨੂਇਨਲੀ ਇੱਕ ਕਾਰ ਦਾ ਬਹੁਤ ਸ਼ੌਕੀਨ ਹੈ, ਤੁਹਾਨੂੰ ਜੈਨੂਇਨਲੀ ਦ ਮਸ਼ੀਨ ਦਾ ਐਸਥੈਟਿਕਸ ਆਫ ਇਟ ਤੁਹਾਨੂੰ ਬਹੁਤ ਪਸੰਦ ਹੋਣ, ਹੋ ਸਕਦਾ ਮੇਰੀ ਪਰਸਨੈਲਿਟੀ ਇੱਦਾਂ ਦੀ ਕਿ ਮੈਨੂੰ ਬਿਲਕੁਲ ਵੀ ਲੈਣਾ ਦੇਣਾ ਨਹੀਂ ਮੈਂ ਕਿਹੜੀ ਕਾਰ ਚਲਾ ਰਿਹਾ, ਪਰ ਕਿਉਂਕਿ ਮੈਂ ਉਸ ਸੋਸ਼ਲ ਸਟਰਕਚਰ 'ਚ ਹਾਂ ਜਿਸ ਸੋਸ਼ਲ ਸਟਰਕਚਰ 'ਚ ਤੂੰ ਵੀ ਹੈ, ਅਤੇ ਮੈਨੂੰ ਤਾਂ ਫਿਰ ਮੈਨੂੰ ਵੀ ਖਰੀਦਣੀ ਪਏਗੀ ਨਾ, ਫਿਰ ਕੀ ਆ ਖਰਚਾ ਵੀ ਕੀਤਾ ਹੈ ਨਾ, ਚੀਜ਼ ਵੀ ਲਿਆਂਦੀ, ਅਤੇ ਤੁਹਾਨੂੰ ਕੋਈ ਉਸ ਤਰ੍ਹਾਂ ਦੀ ਆਤਮਾ ਨੂੰ ਤੁਹਾਡੀ ਕੋਈ ਇੱਦਾਂ ਦੀ ਉਹ ਕੀ ਕਹਿੰਦੇ ਤ੍ਰਿਪਤੀ ਨਹੀਂ ਮਿਲ ਰਹੀ,
1: ਕਿਉਂਕਿ
0: ਹਾਂ ਸਕੂਨ ਨਹੀਂ ਆ, ਕਿਉਂਕਿ ਓਬਵੀਅਸਲੀ ਦਿਸ ਇਜ਼ ਨੋਟ ਸਮਥਿੰਗ ਦੈਟ ਯੂ ਵਾਂਟਡ ਇਨ ਦਾ ਫਸਟ ਪਲੇਸ।
1: ਵੇਖੋ ਕ੍ਰਿਸ਼ਨਾ ਜੀ, ਪੈਸਾ ਕੰਮਕਾਰ ਲਾਉਣ ਪਾਉਣ ਬੰਦੇ ਦਾ, ਜਿਹਦੇ ਵਿੱਚ ਲਾਈਫ ਸਟਾਈਲ ਆ ਜਾਂਦਾ, ਆਉਣ ਜਾਣ ਬੰਦੇ ਦਾ, ਇਹ ਚੀਜ਼ਾਂ ਜਦੋਂ ਵੱਧ ਜਾਂਦੀਆਂ ਨੇ ਨਾ, ਫਿਰ ਉਹ ਓਬਵੀਅਸਲੀ ਇੱਕ ਦੂਜੇ ਦੇ ਵਿੱਚ ਇਹ ਫੈਕਟਰਸ ਆ ਜਾਂਦੇ ਨੇ, ਕੰਪੀਟੀਸ਼ਨ ਦਾ, ਈਗੋ ਦਾ ਕਹਿ ਲਓ, ਐਟੀਟਿਊਡ ਦਾ ਕਹਿ ਲਓ। ਹੁਣ ਇੱਕ ਪਾਸੇ ਮੈਂ ਕੈਮਰੀ 'ਚ ਉਤਰਨ ਡਿਆ ਵਾਂ, ਦੂਜੇ ਪਾਸੇ ਤੁਸੀਂ ਮਰਸਡੀ ਲਿਆ ਕੇ ਉਤਰੋ, ਅਤੇ ਮੈਂ ਤਾਂ ਟੌਰ 'ਚ ਹੀ ਉਤਰੂੰਗਾ ਵੀਰ, ਕਿਉਂ ਨਹੀਂ, ਐਟੀਟਿਊਡ ਲੈਵਲ ਮੇਰਾ ਤਾਂ ਵੱਧ ਹੀ ਹੋਊਗਾ ਨਾ ਉਹਦੇ ਨਾਲੋਂ ਦੂਜੇ ਨਾਲੋਂ, ਅਤੇ ਫਿਰ ਉੱਥੇ ਬੰਦਾ ਕਹਿੰਦਾ ਵੀ ਇਹ 'ਚ ਈਗੋ ਬਹੁਤ ਆ।
0: ਹਾਂ, ਇਹ ਵੀ ਗੱਲ ਆ,
1: ਕਿਉਂਕਿ ਉਹਦੇ ਕੋਲ ਮਰਸਡੀਜ਼ ਆ, ਕਿਉਂਕਿ ਉਹਨੇ ਮਹਿੰਗੇ ਕੱਪੜੇ ਪਾਏ,
0: ਹੋ ਸਕਦਾ ਬੰਦਾ ਬੜਾ ਹੰਬਲ ਹੋਵੇ,
1: ਉਹ ਨੈਵਰ ਨੋ ਨਾ, ਉਹਦੇ ਬਾਅਦ 'ਚ ਪਤਾ ਲੱਗਦਾ ਨਾ, ਪਰ ਤੁਸੀਂ ਤਾਂ ਇਹੋ ਕਹੋਗੇ ਵੀ ਜਾ ਕੇ ਵੀ ਬੜਾ ਫੁਕਰਾ ਜਿਹਾ ਉਤਰਿਆ ਇੱਕ।
0: ਵੈਸੇ ਬਹੁਤ ਸਹੀ ਗੱਲ ਕੀਤੀ ਕਿ ਕਈ ਵਾਰੀ ਸਕਸੈਸਫੁਲ ਬੰਦਾ ਐਂਡ ਸਕਸੈਸਫੁਲ ਅਗੇਨ, ਕਿਉਂਕਿ ਮੈਂ ਸਭ ਤੋਂ ਜ਼ਿਆਦਾ ਜਿਹੜਾ ਬਚਕਾਨਾ ਤਰੀਕਾ ਹੈ, ਬਚਕਾਨਾ ਮਾਪਦੰਡ ਆ ਉਹਨੂੰ ਨਾਪਣ ਦਾ, ਉਹ ਹੈ ਪੈਸਾ, ਹੈ ਨਾ। ਸੋ ਉਸ ਹਿਸਾਬ ਦਾ ਜਿਹੜਾ ਸਕਸੈਸਫੁਲ ਬੰਦਾ, ਜਦੋਂ ਉਹ ਮੈਨੂੰ ਦੱਸੇ ਤਾਂ ਮੈਨੂੰ ਪਤਾ ਕਿ ਇਹਦੇ ਨਾਲ ਕੋਈ ਗੱਲਬਾਤ ਨਹੀਂ, ਕੋਈ ਹੈਲੋ ਨਹੀਂ, ਕੋਈ ਹਾਏ ਨਹੀਂ। ਅਤੇ ਕਾਫੀ ਵਾਰੀ ਅਗੇਨ, ਹੈ ਨਾ, ਜੋ ਤੁਸੀਂ ਕਿਹਾ, ਮਾਇੰਡ 'ਚ ਆ ਸਕਦਾ ਕਿ ਯਾਰ ਚਦਾਕੜ ਬਹੁਤ ਹੋਣੀ, ਹੈ ਨਾ, ਬਹੁਤ ਯੂਜਲੀ ਇੱਦਾਂ ਦੇ ਥਾਵਾਂ 'ਚ ਅਗੇਨ, ਹੈ ਨਾ, ਅਸੀਂ ਫਿਰ ਵੀ ਬਹੁਤ ਨਵੇਂ ਹਾਂ, ਬਟ ਸਟਿਲ ਇੱਦਾਂ ਦੀਆਂ ਥਾਵਾਂ 'ਚ ਜਿਹੜਾ ਜਿਹਨੂੰ ਖੁਦ ਹੀ ਬੰਦੇ ਨੂੰ ਇੱਥੇ ਆ ਕੇ ਤਾਂ ਕਰਨਾ ਪੈਂਦਾ ਜ਼ੀਰੋ ਤੋਂ ਸਟਾਰਟ, ਹੈ ਨਾ, ਬਣਦਾ ਕਾਫੀ ਲਾਈਫ ਹੰਢਾਈ ਹੁੰਦੀ ਹੈ। ਐਂਡ ਯੂਜਲੀ ਮੈਂ ਜਿੰਨੇ ਕੁ ਇੱਦਾਂ ਦੇ ਸਕਸੈਸਫੁਲ ਲੋਕਾਂ ਨੂੰ ਮਿਲਿਆ, ਯੂ ਆਸਕ ਦੈਮ ਵਨ ਥਿੰਗ, ਉਹ ਤੁਹਾਨੂੰ ਸ਼ਾਇਦ ਪੰਜ ਚੀਜ਼ਾਂ ਦੱਸਣ, ਕਿਉਂਕਿ ਅਗਲੇ ਨੂੰ ਚਾਹ ਵੀ ਹੁੰਦਾ। ਹਰ ਇੱਕ ਬੰਦੇ ਨੇ ਜਿੰਨੇ ਇੱਕ ਲਾਈਫ, ਸਹੀ ਗੱਲ ਹੈ, ਇੱਕ ਬੰਦਾ ਜਿਸ ਬੰਦੇ ਨੇ ਇੱਕ ਲਾਈਫ ਵੇਖੀ ਹੈ ਨਾ, ਉਹਨੂੰ ਤਾਂ ਪੋਡੀਅਮ ਚਾਹੀਦਾ ਹੁੰਦਾ ਨਾ ਕਿ ਯਾਰ ਮੈਨੂੰ ਪੁੱਛੋ ਕਿ ਮੈਂ, ਹੈ ਨਾ, ਅਗੇਨ ਕਿ ਮੈਂ ਫਲਾਨੀ ਗੱਡੀ ਤੋਂ ਫਲਾਨੀ ਗੱਡੀ
1: ਇੱਕ ਉਸ ਤੋਂ ਉੱਤੇ ਦੀ ਵੀ ਗੱਲ ਦੱਸਾਂ, ਪੁੱਛ ਲੈਂਦੇ ਹਾਂ ਆਪਾਂ, ਪਰ ਜ਼ਿਆਦਾ ਮੰਨਦੇ ਨਹੀਂ।
0: ਹਾਂ, ਇਹ ਕਹਿੰਦੇ
1: ਨਹੀਂ ਯਾਰ, ਇੱਕ ਵਾਰੀ ਕਰਕੇ ਤਾਂ ਵੇਖੀਏ
0: ਯਾਰ। ਦੇਖ, ਉਹ ਤਾਂ ਫੈਕਟ ਆ, ਮਤਲਬ ਹੁਣ ਹੁਣੇ ਆ ਕੀ ਆ, ਮੈਂ 60 ਸੈਕਿੰਡ ਦੇ ਅੰਦਰ, ਲਾਈਫ ਦੀ ਸੱਚਾਈ ਤਾਂ ਇਹੀ ਹੈ ਨਾ, 60 ਸੈਕਿੰਡ ਲੱਗਦੇ ਦੱਸਣ ਨੂੰ ਕਿ ਬਈ ਜਿੰਨਾ ਜਿੰਨਾ ਕੁ ਤੁਹਾਡਾ ਜੇ ਭਾਰੇ ਬਹੁਤ ਹੋ, ਹੈ ਨਾ, ਤੇ ਜੋ ਖਾ ਰਹੇ ਹੋ ਉਹਨੂੰ ਥੋੜਾ ਘਟਾ ਦਿਓ, ਹੈ ਨਾ, 10,000
1: ਹੈਲਦੀ ਫੂਡ ਕਰ ਲਓ, ਜੇ ਤੁਸੀਂ ਫਾਸਟ ਫੂਡ ਖਾ ਰਹੇ ਹੋ, ਸਿੰਪਲ,
0: ਉਹ ਹਾਂ ਉਹ ਘਟਾ ਦਿਓ, 10,000 ਸਟੈਪ ਤੁਰੋ ਰੋਜ਼, ਠੀਕ ਹੈ ਨਾ, ਹਫ਼ਤੇ 3-4 ਵਾਰੀ ਜਾ ਕੇ ਵੇਟ ਚੱਕੋ, ਤੇ 2 ਸਾਲ ਸਬਰ ਕਰੋ, ਤੁਹਾਡੀ ਬੋਡੀ ਬਣ ਜਾਏਗੀ। ਫੈਕਟ ਹੈ, ਕੋਈ ਝੂਠ ਥੋੜਾ, ਕੋਈ ਇੰਜਰੀ ਵਗੈਰਾ ਨਾ ਹੋਵੇ, ਆਲ ਦੈਟ ਕਰੈਪ, ਹੈ ਨਾ। ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਕਰਨਾ ਚਾਹੁੰਦੇ ਹੋ, ਦੋ ਆਪਣੀ ਲਾਈਫ ਦੇ ਉਹਨੂੰ ਬਹੁਤ ਸਾਰੇ ਘੰਟੇ ਸਾਈਡ ਤੇ ਹਸਲ ਵੀ ਕਰੋ, ਦੂਸਰਾ ਕੰਮ ਵੀ ਕਰੋ, ਕੋਸ਼ਿਸ਼ ਕਰੋ ਜਿੰਨੇ ਵੀ ਤੁਹਾਡੇ ਕੰਪੀਟੀਸ਼ਨ ਦੇ ਲੋਕ ਨੇ ਉਸ ਤੋਂ ਵੱਖਰਾ ਕੀ ਕਰ ਸਕਦੇ ਹੋ ਉਹ ਲੈ ਕੇ ਆਓ, ਉਸ ਤਰ੍ਹਾਂ ਦੀ ਜ਼ੀਲ ਪੈਦਾ ਕਰੋ ਤੇ ਕਰੋ, ਤੇ ਕਿਤੇ ਨਾ ਕਿਤੇ ਸਟੈਂਡ ਕਰੋਗੇ। ਇਹ ਨਹੀਂ ਓਬਵੀਅਸਲੀ ਕਿ ਮਤਲਬ ਤੁਸੀਂ ਇਲੋਨ ਮਸਕ ਬਣ ਜਾਓਗੇ, ਪਰ ਹਾਂ, ਇਹ ਹੈ ਕਿ ਸ਼ਾਇਦ ਉਹ ਬਿਜ਼ਨਸ
1: ਤੁਹਾਡੀ,
0: ਹਾਂ, ਮਤਲਬ ਤੁਹਾਨੂੰ ਤੁਹਾਡੀ ਰੋਟੀ ਜੋਗਾ ਕਰ ਦੇ। ਅਗੇਨ ਕਿਸਮਤ, ਅਗੇਨ ਐਕਸਪੈਕਟਰ, ਅਗੇਨ ਸਾਡੀ ਲੇਜ਼ੀਨੈਸ, ਅਗੇਨ ਈਗੋ। ਸਾਡੀ ਕਈ ਵਾਰੀ ਜਿਹੜੀ ਈਗੋ ਹੁੰਦੀ ਹੈ ਨਾ, ਉਹ ਵੀ ਸਾਨੂੰ ਟੋਕਦੀ ਕਿ ਯਾਰ ਮੈਂ, ਕਿਉਂਕਿ ਹਰ ਚੀਜ਼ 'ਚ ਜਾਣ ਲਈ ਅਨਕੰਫਰਟੇਬਲ ਹੋਣਾ ਪੈਂਦਾ। ਈਗੋ ਦੀ ਸਭ ਤੋਂ ਵੱਡੀ ਪ੍ਰੋਬਲਮ ਹੀ ਇਹ ਨਾ, ਤੁਹਾਨੂੰ ਅਨਕੰਫਰਟੇਬਲ ਨਹੀਂ ਹੁੰਦੇ ਹੋ, ਕਹਿੰਦੇ ਮੈਂ ਕਰਾਂਗਾ, ਰਾਈਟ
1: ਯਾਰ। ਕੱਲ ਆਪਾਂ ਸਵੇਰੇ ਹੀ ਕੀ ਗੱਲ ਕਰਨ ਡੇ ਹਾਂ, ਬਾਹਰ ਜਿਹੜੇ ਫੁੱਟਪਾਥ ਉੱਤੋਂ ਘਾਹ ਕੱਟਦੇ ਵਾਲੇ ਬੰਦੇ, ਆਪਾਂ ਸਵੇਰੇ ਇਹ ਉਹ ਵੇਖਣ ਡੇ ਹਾਂ ਜਦੋਂ ਬਾਹਰ ਬੈਠੇ, ਤੇ ਆਪਾਂ ਇਹੋ ਗੱਲ ਹੀ ਕਰਨ ਡੇ ਹਾਂ ਵੀ ਯਾਰ ਵੇਖ ਕਿੱਡਾ ਮਤਲਬ ਕੰਮ ਤੇ ਕੀ ਆ ਵੀ ਇਕੱਲੇ ਬੰਦੇ ਨੇ ਲੱਗੇ ਰਹਿਣਾ, ਠੀਕ ਹੈ, ਤੁਸੀਂ ਆਪਣਾ ਮਜ਼ੇ ਨਾ ਘਾਹ ਕੱਟੋ, ਕੋਵਿਡ ਮਸ਼ੀਨ ਤੇ ਬਹਿ ਕੇ ਤੁਸੀਂ ਘਾਹ ਕੱਟਣਾ। ਗੱਲ ਤੇ ਫਿਰ ਉੱਥੇ ਆ ਜਾਂਦੀ ਹੈ ਵੀ ਨਹੀਂ ਯਾਰ, ਫਿਰ ਆਪਣੀ ਡਿਸਕਸ਼ਨ ਇੱਥੇ ਮੁੱਕੀ ਵੀ ਯਾਰ ਜੇ ਕਿਸੇ ਨੂੰ ਦੱਸਣਾ ਹੋਵੇ ਤੇ ਕੀ ਬੰਦਾ ਕਹੇ ਵੀ ਘਾਹ ਕੱਢਦਾ ਵਾ, ਫਿਰ ਆਪਾਂ ਗੋਲ ਮੋਲ ਜਿਹਾ ਕਰਕੇ ਵੀ ਨਹੀਂ ਨਹੀਂ ਬਸ ਇੰਨਾ ਹੀ ਕਹਿੰਦੇ ਵੀ ਕੌਂਸਲ 'ਚ ਲੱਗਾ, ਕੌਂਸਲ 'ਚ ਲੱਗਾ।
0: ਬਰੋ ਬਹੁਤ ਵਧੀਆ ਪੁਆਇੰਟ, ਐਂਡ ਜਿਹੜੇ ਵੀ ਸੁਣ ਰਹੇ ਹੋਣਗੇ ਨਾ, ਉਹ ਹੁਣ ਜਦੋਂ ਮੈਂ ਅੱਗੇ ਹੁਣ ਕਹੂੰਗਾ ਉਸ ਚੀਜ਼ ਨਾਲ ਹਾਮੀ ਵੀ ਭਰਨਗੇ ਇੰਡਸਟਰੀਜ਼ ਦੇ ਅੰਦਰ
1: ਸੁਣਨਗੇ ਹਾਲੇ, ਸੋਰੀ, ਹਾਂਜੀ,
0: ਅੱਛਾ, ਹਾਂ, ਮਤਲਬ ਹੁਣੇ ਦੱਸਣ ਲੱਗਾ ਸੀ, ਹਾਂ ਸੋਰੀ, ਹਾਂ ਪਤਾ ਨਹੀਂ ਭਰਾ, ਅਸੀਂ ਬੋਲ ਰਹੇ ਹਾਂ, ਤੁਹਾਡੀ ਪਤਾ ਨਹੀਂ ਕਦੋਂ ਵਾਰੀ ਨਹੀਂ ਸੁਣਦੀ, ਪਰ ਤੁਸੀਂ ਜਦੋਂ ਵੀ ਸੁਣ ਰਹੇ ਹੋਵੋਗੇ, ਇਹ ਵੀ ਗੱਲ ਤੁਸੀਂ ਨੋਟ ਕਰਨਾ ਕਿ ਬੰਦਿਆਂ ਦੇ ਅੰਦਰ ਇਹ ਨਹੀਂ ਇਕੱਲੀ ਈਗੋ ਹੁੰਦੀ, ਹੈ ਨਾ, ਜਿੱਦਾਂ ਪ੍ਰੋਡਕਟਸ ਦੇ ਅੰਦਰ ਈਗੋ ਹੁੰਦੀ ਹੈ ਕਿ ਇੱਕ ਪ੍ਰੋਡਕਟ ਹੈ ਸਾਲਾ ਹੈ ਤਾਂ $3,000 ਦਾ ਤਾਂ ਹੈ, ਕੁਛ ਨਹੀਂ ਕਰ ਸਕਦੇ, ਹੈ ਨਾ, ਕੋਈ ਕਮੀਜ਼ ਹੈ ਤਾਂ ਹੈ। ਪਰ ਇੱਕ ਹੋਰ ਪ੍ਰੋਬਲਮ ਹੈ, ਇੰਡਸਟਰੀਜ਼ ਦੇ ਅੰਦਰ ਵੀ ਹੁੰਦੀ ਹੈ ਈਗੋ, ਪੁੱਛੋ ਕਿੱਦਾਂ,
1: ਇੱਦਾਂ ਹੀ ਆ,
0: ਕਿੱਦਾਂ,

0: ਤੁਸੀਂ ਵੇਖੋ ਜਿੰਨੇ ਵੀ ਬਲੂ ਕਾਲਰ ਇੰਡਸਟਰੀਜ਼ ਨੇ, ਜਿਸ ਤਰ੍ਹਾਂ ਹੁਣ ਆਪਾਂ ਆਹੀ ਵਾਲੀ ਗੱਲ ਕੀਤੀ ਆ, ਜਾਂ ਫਿਰ ਨਾ ਸਿਕਿਉਰਿਟੀ ਦੀ ਜੋਬ ਹੈ, ਕੰਸਟਰਕਸ਼ਨ ਅੰਦਰ ਕਿੰਨੇ ਲੋਕ ਨੇ, ਹੈ ਨਾ, ਜਾਂ ਟ੍ਰੇਡੀ ਨੇ ਕਿੰਨੇ ਲੋਕ, ਹੈ ਨਾ,
1: ਪ੍ਰੋਡਕਸ਼ਨ ਕੰਪਨੀਆਂ ਦੀ ਗੱਲ ਹੈ, ਚਲੋ ਵੈਸੇ ਚਲੋ ਘੱਟ ਹੀ ਪ੍ਰੋਡਕਸ਼ਨ ਹੁੰਦੀ ਇੱਥੇ, ਪਰ ਚਲੋ ਫਿਰ ਵੀ,
0: ਹਾਂ ਮਤਲਬ ਇਹ ਵਾਲੇ ਸਿਰਫ ਇੰਨੇ ਕੀ ਗਿਣੋ ਤੁਸੀਂ, ਹੈ ਨਾ, ਵਰਸਿਜ਼ ਬੈਗ, ਵਧੀਆ ਬੈਗ ਲੈ ਕੇ, ਸ਼ਰਟ ਟਾਈ ਲਗਾ ਕੇ, ਅਸੀਂ ਕਿਉਂਕਿ ਮੈਲਬਨ 'ਚ ਬੈਠੇ ਹਾਂ, ਸੋ ਕੁਈਨ ਸਟਰੀਟ ਦੇ ਅੰਦਰ ਜਿੰਨੇ ਵੀ ਉਹ ਆਈ ਟੀ ਵਾਲੇ ਬੈਠੇ ਪਏ, ਹੈ ਨਾ, ਉਹ ਵਾਲੇ ਡਿਪਾਰਟਮੈਂਟ 'ਚ ਕੰਮ ਕਰਦੇ, ਆਫਿਸ ਗੋਇੰਗ ਜੋਬਸ, ਹੈ ਨਾ, ਉਹਨਾਂ ਦਾ ਦੇਖ ਖਰਚਾ ਕਿੱਦਾਂ ਦਾ, ਉਹਨਾਂ ਨੂੰ ਗੱਡੀ ਵੀ ਥੋੜ੍ਹੀ ਟੋਰ ਟੱਪੇ ਵਾਲੀ,
1: ਹਾਂਜੀ ਹਾਂਜੀ,
0: ਫਿਰ ਸੋਸ਼ਲ ਡਰਿੰਕਿੰਗ ਵੀ ਕਰਨੀ ਪੈਣੀ ਹੈ ਕਿ 5 ਵਜੇ ਤਾਂ ਖਤਮ ਹੋਇਆ, ਉਹ ਗਾਇਜ਼ ਯੂ ਨੋ ਲੈਟਸ ਮੀਟ ਡਾਊਨ ਸਟੇਅਰਸ, ਹੈ ਨਾ, ਉਹ ਸਭ ਵੀ ਹੈ, ਓਨੀ ਹੀ ਸੋਸ਼ਲ ਲਾਈਫ ਹੈ, ਓਨਾ ਹੀ ਵਿਖਾਵਾ ਕਰਨਾ ਪੈਂਦਾ, ਕਿਉਂ ਇੰਡਸਟਰੀ ਇੱਦਾਂ ਦੀ ਉਹ ਮੰਗਦੀ ਆ, ਹੈ ਨਾ, ਅਤੇ ਜਿਹੜੀ ਪਹਿਲੀ ਇੰਡਸਟਰੀ ਦੀ ਤੁਸੀਂ ਗੱਲ ਕੀਤੀ, ਉਹ ਵਾਲੀ ਇੰਡਸਟਰੀਜ਼ ਦੀ ਗੱਲ ਕਰੀਏ ਆਪਾਂ, ਬਲੂ ਕਾਲਰ ਦੇ ਅੰਦਰ ਬੰਦਾ ਇਕੱਲਾ ਹੀ ਲੱਗਾ ਪਿਆ, ਹੈ ਨਾ, ਮਿਹਨਤ ਵਾਲਾ ਕੰਮ ਹੈ, ਹੱਥ ਨਾਲ ਕਰਨ ਵਾਲੇ ਕੰਮ ਨੇ, ਹੈ ਨਾ, ਕੋਈ ਇੱਦਾਂ ਤੁਸੀਂ ਫੈਂਸੀ ਤਿਆਰ ਹੋ ਕੇ ਨਹੀਂ ਜਾ ਰਹੇ, ਕੁਛ ਨਹੀਂ ਕਰ ਰਹੇ, ਕਿੰਨਾ ਹੰਬਲ ਕਰਨ ਵਾਲਾ ਕੰਮ ਹੈ, ਪਰ ਜੋ ਲੋਕ ਇਹਨਾਂ 'ਚ ਕਮਾਈਆਂ ਕਰ ਲੈਂਦੇ ਆ, ਦੇਰ ਇਜ਼ ਮਤਲਬ ਦੇਰ ਇਜ਼ ਮਨੀ ਟੂ ਬੀ ਮੇਡ ਇਸ ਇੰਡਸਟਰੀ ਦੇ ਅੰਦਰ, ਕਿ ਤੁਸੀਂ ਨਾ ਕਰ ਸਕਦੇ ਹੋ ਇਸ ਪੈਸੇ ਨੂੰ,
1: ਪਰ ਇੰਡਸਟਰੀ ਤੁਹਾਨੂੰ, ਹਾਂ ਇੰਡਸਟਰੀ ਤੁਹਾਨੂੰ ਕਹਿ ਰਹੀ ਹਾਂ ਕਿ ਕ੍ਰਿਸ਼ਨਾ ਜੀ, ਜਿਹੜਾ ਬੰਦਾ ਹੁਣ ਬਲੂ ਕਲਰ ਜੋਬ ਕਰਨ ਡਿਆ, ਸੋ ਜਿਹੜੇ ਬੂਟੀਡ ਹੋ ਕੇ ਗਿਆ, ਉੱਥੇ ਹੋਰ ਵੀ ਲੋਕ ਆਏ ਹੋਣਗੇ, ਠੀਕ ਹੈ, ਉਸ ਤੋਂ ਵੱਡੇ ਲੈਵਲ ਦੇ ਆਏ ਹੋਣਗੇ, ਹੁਣ ਉੱਥੇ ਤੇ ਫਿਰ ਕੰਪੀਟੀਸ਼ਨ ਪੈਣਾ ਹੀ ਪੈਣਾ ਵਾ, ਉੱਥੇ ਤੇ ਫਿਰ ਉਹ ਚੱਕਰ ਪੈ ਗਿਆ ਈਗੋ ਵਾਲਾ, ਕਿਉਂ ਨਾ ਪਵੇ, ਮੈਂ ਮੰਨ ਲਓ ਹੁਣ ਉੱਥੇ 200 ਦੀ ਪੈਂਟ ਪਾਈ, ਅਗਲਾ 400 ਦੀ, ਉਹ ਤੇ ਓਬਵੀਅਸਲੀ ਈਗੋ, ਹੁਣ ਜੇ ਮੈਂ ਥੱਲੇ ਮਸ਼ੀਨ ਤੇ ਬਹਿ ਕੇ ਅਰਮਾਨ ਨਾਲ ਕੌਂਸਲ 'ਚ ਘਾਹ ਕੱਟਣ ਡਿਆ, ਤੇ ਮੈਂ ਕਿਹਦੇ ਨਾਲ, ਮੈਂ ਵੱਧ ਤੋਂ ਵੱਧ ਇਹ ਕੰਪੀਟੀਸ਼ਨ ਕਰ ਲੂੰਗਾ ਕਿ ਯਾਰ ਉਹਨੂੰ ਤੁਸੀਂ ਨਵੀਂ ਮਸ਼ੀਨ ਦੇ ਦਿੱਤੀ, ਮੇਰੀ ਹਾਲੇ ਪੁਰਾਣੀ ਹੈ,
0: ਹਾਂ ਬੰਦਾ, ਹਾਂ ਬੰਦਾ
1: ਮੇਰੀ ਮਸ਼ੀਨ ਦੇ ਆਹ ਬਟਨ ਨਹੀਂ ਹੈਗਾ, ਇਹੀ ਮੇਰਾ ਤੇ ਇਹੋ ਹੀ ਮਸਲਾ ਰਹਿ ਜੂਗਾ,
0: ਉਹ ਮਤਲਬ ਮਸਲੇ ਦੂਸਰੇ ਹੋ ਜਾਂਦੇ ਨਾ,
1: ਮਸਲਾ ਹੀ ਨਹੀਂ ਰਹਿ ਜੂਗਾ ਈਗੋ ਸਿਸਟਮ ਵਾਲਾ।
0: ਅੱਛਾ ਫਿਰ ਜਿਹੜੀ ਆਹ ਇੰਡਸਟਰੀ ਹੈ ਨਾ, ਜਿਸ ਤੋਂ ਹਲਕਾ ਜੈਸੇ ਵੀ ਟੱਚ ਅਪ ਹੈ ਨਾ, ਮੀਡੀਆ, ਸਿੰਗਰ, ਐਕਟਰ, ਹੈ ਨਾ, ਇਹਨਾਂ ਦੇ ਅੰਦਰ ਤਾਂ ਆਪਾਂ ਸੁਣਦੇ ਹੀ ਹਾਂ ਕਿ ਬਹੁਤ ਈਗੋ ਹੁੰਦੀ ਇਹਨਾਂ 'ਚ, ਕਿੰਨੇ ਹੁੰਦੇ, ਪਰ ਕਈ ਵਾਰੀ ਤੁਸੀਂ ਮਿਲੋ ਬੰਦੇ ਨੂੰ ਜਿਹੜਾ ਬੜਾ ਹੰਬਲ ਲੱਗਦਾ, ਉਹ ਪਤਾ ਲੱਗਦਾ ਕਿ ਲੈ ਇਹ 'ਚ ਤਾਂ ਆਕੜ ਬਹੁਤ ਸੀ, ਤਾਂ ਜਿਹਦੀ ਬਣਿਆ ਹੁੰਦਾ ਭਰਮ ਪਾ ਕਿ ਯਾਰ ਇਸ ਤੋਂ ਜ਼ਿਆਦਾ ਕੋਈ ਹੋਣਾ ਹੀ ਨਹੀਂ ਹੈ, ਹੈ ਨਾ, ਸਵੀਟ ਬੰਦਾ ਉਹ ਤਾਂ ਤੁਹਾਨੂੰ ਲਾਗੇ ਵੀ ਨਹੀਂ ਖੜਨ ਦਿੰਦਾ, ਹੈ ਨਾ। ਮੈਨੂੰ ਇਹ ਦੱਸੋ ਕਿ ਤੁਹਾਨੂੰ
1: ਪੁੱਛੋ
0: ਸਭ ਤੋਂ ਜ਼ਿਆਦਾ ਮਤਲਬ ਹੰਬਲ ਕਿਹੜਾ ਸਿੰਗਰ ਲੱਗਦਾ?
1: ਹੰਬਲ ਦੀ ਜੇ ਤੁਸੀਂ ਗੱਲ ਕਰੋ ਨਾ, ਤੇ ਉਹ ਗਾਣੇ ਵੀ ਬੜੇ ਠਹਿਰਾ ਜੇ ਵਾਲੇ ਗਾਉਂਦਾ, ਹੈ ਨਾ, ਵੀ ਉਹਨੂੰ ਥੋੜ੍ਹੀ ਉਹ ਤੜਕਦਾ ਫੜਤਾ ਵਾਲਾ ਸਿਸਟਮ, ਜਾਂ ਤਾਂ ਕਹਿ ਲਓ ਵੀ ਆਵਾਜ਼ ਹੀ ਨੂੰ ਨਹੀਂ ਸੂਟ ਕਰਦਾ ਹੋਊਗਾ, ਜਾਂ ਉਹਨਾਂ ਨੇ ਕਦੀ ਟਰਾਈ ਨਹੀਂ ਕੀਤਾ, ਆਈ ਡੋਂਟ ਨੋ ਵਟ ਸਮ ਰੀਜ਼ਨ ਬਿਹਾਇੰਡ ਇਟ, ਇਟ ਇਜ਼ ਵਟ ਇਟ ਇਜ਼ ਬ੍ਰੋ। ਹੀ ਰੀਸੈਂਟਲੀ ਰਿਲੀਜ਼ਡ ਅ ਨਿਊ ਐਲਬਮ, ਬ੍ਰੋ, ਨੇਮਡ ਐਸ ਹਾਜ਼ਰ ਐਂਡ
0: ਹਾਏ ਅਮਰਿੰਦਰ ਗਿੱਲ। ਹਾਂ ਵੈਸੇ ਦੇਖ ਲਾ, ਮਤਲਬ ਹੀ ਇਜ਼ ਅ ਸੁਪਰਸਟਾਰ, ਪਰ ਕਿੰਨਾ ਕੁ ਮਤਲਬ ਹੰਬਲਨੈਸ
1: ਉਹਦਾ। ਯਾਰ ਉਹ ਗਾਣਾ ਸੁਣਾ ਦਿਓ, ਕਿਹੜਾ? ਕੈਰੇਮਲ।
0: ਕੈਰੇਮਲ,
1: ਹਾਂਜੀ,
0: ਚਲੋ ਫਿਰ ਇੱਦਾਂ ਕਰਦੇ ਹਾਂ, ਆਪਾਂ ਤੁਹਾਨੂੰ ਕੈਰੇਮਲ ਕੌਫੀ ਪਿਲਾਨੇ ਆ, ਤੇ ਨਾਲ ਨਾਲ ਕੈਰੇਮਲ ਗਾਣਾ ਸੁਣਾਉਂਦੇ ਹਾਂ ਵੀ ਅਮਰਿੰਦਰ ਗਿੱਲ ਦੀ ਨਵੀਂ ਐਲਬਮ ਦੋ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਲਸ ਰੋਡ, ਤ੍ਰੁਗਨੇਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
3: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: ਟੈਨਸ਼ਨ ਨਿਧੀ, ਟੈਨਸ਼ਨ
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨੀ।
5: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
6: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
7: ਆ ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
9: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
10: Attention, ladies and gentlemen, this is your captain. Thirdly, flights Melbourne to India ya Pakistan, Sydney to India ya Pakistan, kithe bhi ja sakdi hai.
11: Attention, please. Dil kehta hai kar jana hai. Flight search karke thak gaye. Switch karo Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hi-fi-travels.com.au te.
12: Wow, teri sabji de khushbu ate taste vich kuch ta kamal hai. Mainu vi dass de secret.
13: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
12: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
14: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
15: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
16: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
17: ਫਿਰ ਲਵਾਈਏ ਕਿੱਥੋਂ?
16: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
18: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: We are back. ਕਿੱਧਰ ਲੱਗਾ ਗਾਣਾ ਫਿਰ?
1: ਗਾਣਾ ਘੈਂਟ ਆ ਯਾਰ,
0: ਗਾਣਾ ਗੁੱਡ ਸੀ
1: ਨਾ। ਕੈਰੇਮਲ ਉਦਾਂ ਵੀ ਸਾਰਿਆਂ ਦਾ ਫੇਵਰਿਟ ਆ, ਉਹ ਜਿਹੜਾ ਉਹ ਸਿਰਪ ਜਿਹਾ ਪਾਉਂਦੇ ਹੁੰਦੇ ਕੌਫੀ ਦੇ ਵਿੱਚ,
0: ਪੋਪਕੋਰਨ ਬੜੇ ਵਧੀਆ ਲੱਗਦੇ ਮੈਨੂੰ।
1: ਹਾਂ, ਸਿਨੇਮਾ ਦੇ ਸ਼ੌਕੀਨ ਲੱਗਦੇ ਹੋ, ਸਿਨੇਮਾ ਦੇ ਸ਼ੌਕੀਨ ਲੱਗਦੇ ਹੋ। ਸਿਨੇਮਾ ਅੱਜ ਕੱਲ੍ਹ ਥੋੜ੍ਹਾ ਜਿਹਾ,
0: ਸਿਨੇਮਾ ਹਮਕਾ ਬਹੁਤ ਬਹੁਤ ਬੜਿਆ ਲਗਤ ਰਹੀ, ਪਰ ਅੱਜ ਕੱਲ੍ਹ ਸਿਨੇਮਾ ਖਾਸ ਅੱਛਾ ਆਵਤ ਨਹੀਂ ਰਹੀ।
1: ਐਸਾ ਲੱਗ ਰਿਹਾ ਤਾਂ ਹੈਗਾ ਕਿ ਤਾਜ਼ਾ ਤਾਜ਼ਾ ਭੋਜਪੁਰਾ ਫਿਲਮ ਦੇਖਾ ਹੈਗਾ।
0: ਅਰੇ ਕਹਾਂ ਦੇਖਾ ਰੇ,
1: ਨਾ
0: ਭੋਜਪੁਰੀ
1: ਮਲਿਆਲਮ ਮੇਂ ਆਇਆ ਹੈਗਾ।
0: ਮਲਿਆਲੀ ਫਿਲਮ ਕੌਨ ਸਾ? ਅੰਗੜ
1: ਬੁਣਿਆ
0: ਮੁੰਡਾ ਭਰਾਵਾ, ਐਚ ਆਰ ਨੂੰ ਸੁਣੀਆ ਨਾ ਕਿਤੇ, ਕਾਕਾ ਕਿੰਨੀ ਅਕਲ ਦੇਈਏ ਤੁਹਾਨੂੰ।
1: ਉਹਨਾਂ ਨੇ ਕਹਿਣਾ ਕਾਕਾ ਆਪੇ ਵੇਖ ਲਓ।
0: ਕੋਈ ਫਿਲਮ ਵੇਖੀ ਲੇਟੈਸਟ?
1: ਲੇਟੈਸਟ ਯਾਰ ਫਿਲਮ
0: ਜਾਂ ਕੋਈ ਸ਼ੋਅ
1: ਆਪਣਾ? ਯੈਸ ਯੈਸ ਵੇਖੀ।
0: ਕਿਹੜੀ?
1: ਬੋਲ ਭਾਵੇਂ ਨਾ ਬੋਲ।
0: ਕਿੱਦਾਂ ਲੱਗੀ
1: ਫਿਲਮ ਯਾਰ? ਪਹਿਲਾਂ ਮੈਨੂੰ ਇੱਕ ਗੱਲ ਦੱਸੋ ਵੀ ਕੀ ਮਤਲਬ ਟਾਈਟਲ ਹਾਸੇ ਵਾਲਾ ਸੀ ਕਿ ਹਾਸਾ ਕਿਹੜੀ ਚੀਜ਼ ਦਾ ਆਇਆ ਤੁਹਾਨੂੰ?
0: ਕਿਆ ਫਿਲਮ ਕੋਈ ਨਵੀਂ ਦੇਖੀ? ਬੋਲ ਭਾਵੇਂ ਨਾ ਬੋਲ ਨਵੀਂ ਤਾਂ ਨਹੀਂ ਰਹੀ ਨਾ ਹੁਣ ਆਪਣੇ ਲਈ।
1: ਹਾਂ ਇਹ ਵੀ ਗੱਲ ਨਹੀਂ ਹੈ ਕਿਉਂਕਿ
0: ਇਕੱਠੇ ਤਾਂ ਦੇਖਿਆ ਮਹੀਨਾ ਹੋ ਗਿਆ ਭਰਾ। ਮੈਂ ਤਾਂ ਉਸੇ
1: ਹਾਲ ਮੈਂ ਜੋ ਰੀਸੈਂਟ ਵੇਖੀ ਆ ਮੈਂ ਉਸ ਹਿਸਾਬ ਨਾਲ ਤੁਹਾਨੂੰ ਦੱਸ ਰਿਹਾ।
0: ਹੋਰ ਕੋਈ ਨਹੀਂ ਮਤਲਬ ਨੈਟਫਲਿਕਸ ਵੀ ਹੋ ਸਕਦਾ ਨਹੀਂ? OTT ਨੈਟਫਲਿਕਸ ਮਤਲਬ
1: ਉਹਦੇ ਵਿੱਚ ਉਹ ਪ੍ਰਾਈਮ ਪ੍ਰੋਈਮ ਨਾ ਪ੍ਰਾਈਮ ਦੀ ਮੈਂ ਰੀਸੈਂਟਲੀ ਸਬਸਕ੍ਰਿਪਸ਼ਨ ਲਈ ਸੀ
0: ਉਹਦੇ ਵਿੱਚ ਪੈਸੇ ਵਾਲਾ ਲੜਕਾ
1: ਫਿਲਮ ਹੈਗੀ ਯਾਰ ਸੀਰੀਜ਼ ਕਿ ਫਿਲਮ ਹੈ ਪਤਾ ਨਹੀਂ ਹਾਫ ਵੇ ਕਰਕੇ ਫਿਰ ਵੀ ਠੀਕ ਹੀ ਮਤਲਬ ਆਪਣਾ ਜਿਦਾਂ ਹੁਣ ਰੀਸੈਂਟ ਸਿਨੇਮਾ ਜਿਹੜਾ ਆ ਰਿਹਾ ਆਪਣਾ
0: ਕੁਛ ਖਾਸ
1: ਥੋੜਾ ਡਿਫਰੈਂਟ ਜਿਹਾ ਐਂਗਲ ਹੋ ਜਾਂਦਾ ਜਾਂ ਇੰਟਰਸਟ ਜਿਹਾ ਬਣਦਾ ਆ ਉਦਾਂ ਤੇ ਇੰਨਾ ਇੰਟਰਸਟ ਜਿਹਾ ਨਹੀਂ ਬਣ ਪਾ ਰਿਹਾ
0: ਯਾਰ। ਮੈਨੂੰ ਤਾਂ ਨਾ ਇਹ ਲੱਗਦਾ ਪੰਜਾਬੀ ਸਿਨੇਮਾ ਦੇ ਨਾਲ ਪ੍ਰੋਬਲਮ ਪਤਾ ਕੀ ਆ ਗਈ ਹੈ, ਜਿਸ ਤਰ੍ਹਾਂ ਆਪਾਂ ਵੈਸੇ ਤਾਂ ਬਾਲੀਵੁੱਡ ਨੂੰ ਵੀ ਮਤਲਬ ਕੁਛ ਇੱਦਾਂ ਹੈ ਨਾ ਕੋਈ ਚੰਨ ਤਾਰੇ ਤੋੜ ਕੇ ਲਿਆਉਂਦੇ ਹੁਣ ਉਹਨਾਂ ਵੀ ਬੜੇ ਟਾਈਮ ਤੋਂ, ਪਰ ਇੱਕ ਇਹ ਇਸ਼ੂ ਵੀ ਹੈ ਕਿ ਹਰ ਕਿਸੇ ਕੋਲ ਨੈੱਟਫਲਿਕਸ ਪ੍ਰਾਈਮ HBO ਸਟੈਨ ਪੈਰਾਮਾਊਂਟ ਐਪਲ TV ਸਭ ਆ ਗਿਆ ਹੈ ਨਾ। ਹੁਣ ਚੱਕਰ ਇਹ ਹੈ ਕਿ ਅਸੀਂ ਸਭ ਵੇਖ ਚੁੱਕੇ ਹਾਂ ਥੈਂਕਸ ਟੂ ਸਬ ਟਾਈਟਲਸ, ਹੁਣ ਦਾਇਰਾ ਉਹ ਨਹੀਂ ਰਿਹਾ। ਤੁਸੀਂ ਜਦੋਂ ਥੋੜ੍ਹਾ ਬੈਟਰ ਸਿਨੇਮਾ ਵੇਖ ਲੈਂਦੇ ਹੋ ਫਿਰ ਤੁਸੀਂ ਕਹਿੰਦੇ ਹੋ ਯਾਰ ਸਾਡੀ ਜ਼ਬਾਨ ਦੀ ਕਹਾਣੀ ਵੀ ਤਾਂ ਥੋੜ੍ਹੀ ਬੈਟਰ ਹੋਣੀ ਚਾਹੀਦੀ ਹੈ ਨਾ, ਥੋੜ੍ਹੀ ਮਜ਼ੇਦਾਰ ਹੋਣੀ ਚਾਹੀਦੀ।
1: ਇੱਕ ਚੀਜ਼ ਨਾ ਹੋ ਰਿਹਾ ਕ੍ਰਿਸ਼ਨਾ ਜੀ, ਮਤਲਬ ਪਤਾ ਨਹੀਂ ਇਹਨਾਂ ਦਾ ਕੀ ਚੱਕਰ ਆ। ਹੁਣ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਆਪਾਂ ਹੁਣ ਉਹ ਚੀਜ਼ਾਂ ਵੇਖਣ ਡੇ ਆਪਣੀ ਕੰਪੈਟੇਬਿਲਟੀ ਦੇ ਹਿਸਾਬ ਨਾਲ ਬਹਿ ਕੇ ਵੇਖਣ ਡੇ ਹਾਂ, ਹੁਣ ਜੇ ਸ਼ੋਅ ਮੰਨ ਲਓ 5:45 ਦਾ ਤੇ ਆਪਾਂ ਨੂੰ 5:45 ਤੇ ਪਹੁੰਚਣ ਦੀ ਲੋੜ ਨਹੀਂ ਘਰੇ ਬੈਠੇ ਜੇ ਆਪਾਂ
0: ਠੀਕ
1: ਹੈ। ਇਸ ਕੰਟਰੀ ਦੇ ਵਿੱਚ ਇਹੀ ਮੇਨ ਚੀਜ਼ ਆ ਟਾਈਮਿੰਗ ਦੀ, ਜਿਹੜੀ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਆ ਵੀ ਟਾਈਮਿੰਗ ਦੀ ਵੈਲਿਊ ਜ਼ਿਆਦੀ ਆ ਮਨੀ ਨਾਲੋਂ ਜਾਂ ਬਾਕੀ ਚੀਜ਼ਾਂ ਨਾਲੋਂ ਜਾਂ ਇੰਟਰਸਟ ਨਾਲੋਂ ਸਾਰੀਆਂ ਚੀਜ਼ਾਂ ਨਾਲੋਂ। ਹੁਣ ਗੱਲ ਇਹ ਆ ਕਿ ਮਿਰਜ਼ਾਪੁਰ ਦੀ ਫੋਰ ਐਗਜ਼ਾਮਪਲ ਲੈ ਲਓ, Season 1 ਆਇਆ,
0: ਮਿਰਜ਼ਾਪੁਰ ਦੇਖੀ ਸੀ ਮੈਂ,
1: ਬੜਾ ਚੱਲਿਆ ਠੀਕ ਹੈ। ਦੂਜਾ ਆ ਵੈਰੀ ਗੁੱਡ ਹੋ ਗਿਆ ਕੰਮ ਐਮਾਜੋਨ 'ਤੇ। ਫਿਰ ਇਹਨਾਂ ਨੇ ਹੁਣ ਕੀ ਕੀਤਾ ਵਾ ਕਿ ਆਖਿਰ 'ਚ ਫਿਲਮ ਬਣਾਈ ਆ, ਹੁਣ ਜੇ ਇਹਨੂੰ ਵੀ ਉਹ Season 3 ਕਰਕੇ ਕੱਢ ਦੇ ਤੇ
0: Season 4 ਆ ਚੁੱਕਾ
1: ਹੈ, 4 ਹੋ ਸਕਦਾ ਹੈ ਕਿ ਉਹ ਇਹਦੇ ਨਾਲੋਂ ਜ਼ਿਆਦਾ ਚੱਲ ਜਾਂਦਾ ਫਿਲਮ ਨਾਲੋਂ। ਫਿਲਮ ਚੱਲੀ ਹੈ, ਨੋ ਡਾਊਟ ਚੱਲਣੀ ਸੀ ਕਿਉਂਕਿ ਪਹਿਲਾਂ ਦੀ ਉਹਦੀ ਹਾਈਪ ਬਣੀ ਤੇ ਉਹ ਉਹਨੂੰ ਤੁਸੀਂ ਉੱਥੇ ਕੱਢ ਦੇ ਤੇ ਉਹ ਸਦਾ ਵਧੀਆ ਚੱਲਦਾ, ਪਰ ਉਹਨਾਂ ਨੇ ਕੀ ਕੀਤਾ ਫਿਲਮ 'ਚ ਕੱਢੀ। ਮਤਲਬ ਇਹ ਸਮਝਣਾ ਪੈਣਾ ਵਾ ਕਿ ਉਹ ਕਿਹੜੇ ਥੋਟ ਨਾਲ ਸੋਚਦੇ ਆ, ਮੇ ਬੀ ਉਹਦੇ 'ਚ ਜ਼ਿਆਦਾ ਕਮਾਈ ਆ ਫਿਲਮ ਦੇ ਵਿੱਚ ਸੀਰੀਜ਼ ਕੱਢਣ ਦੇ ਨਾਲੋਂ, ਕੁਛ ਹੋਊਗਾ ਹੀ ਕੁਛ ਫੇਰ ਹੀ ਇੱਦਾਂ ਕਰਦੇ ਆ, ਨਹੀਂ ਤੇ ਉਹਨਾਂ ਨੂੰ ਕੀ ਲੋੜ ਆ ਸਾਰਾ ਕੁਛ ਇੱਕੋ ਵਾਰੀ ਕੱਢ ਕੇ ਖਤਮ ਕਰਨ ਦੀ, ਉਹ ਹੌਲੀ ਹੌਲੀ ਹੌਲੀ ਐਪੀਸੋਡ ਸੁੱਟਣ। ਉਧਰੋਂ ਜੇ ਪੰਜਾਬੀ ਦੀ ਤੁਸੀਂ ਗੱਲ ਕਰ ਲਓ, ਇੱਕ ਸ਼ਾਇਦ ਫਿਲਮ ਆ ਹੀ Yaar Yu Ek Sooti Degree ਪਤਾ ਨਹੀਂ ਤੁਸੀਂ ਵੇਖੀ ਕਿ ਨਹੀਂ,
0: ਉਹਦਾ ਮੈਂ ਸ਼ੋਅ ਦੇਖਿਆ ਹੋਇਆ
1: ਜਿਹੜਾ ਪੁਖਰਾਜ ਭੱਲਾ
0: ਦੇ ਨਾਲ ਸ਼ੋਅ ਵੀ ਸੀਗਾ ਯੂਟਿਊਬ ਤੇ, ਸ਼ੋਅ
1: ਹਾਂ ਸ਼ੋਅ ਜੇ ਵੀ ਕੀਤੇ ਉਹਨਾਂ ਨੇ, ਉਹ ਟ੍ਰੋਲ ਪੰਜਾਬੀ ਦੇ ਪਹਿਲਾਂ ਜਿਨ੍ਹਾਂ ਦੀ ਸੀਰੀਜ਼ ਵੀ ਆਈ ਸੀ,
0: ਹਾਂ ਹਾਂ ਟ੍ਰੋਲ ਪੰਜਾਬੀ,
1: ਇੱਕ ਦੋ ਸੀਜ਼ਨ ਸ਼ਾਇਦ ਉਹਦੇ ਵੀ ਆ ਗਏ ਆ। ਹੁਣ ਉਹਦੇ ਵਿੱਚ ਕੀ ਸੀਗਾ ਕਿ ਕੱਢਣ ਨੂੰ ਤੇ ਉਹ ਵੀ ਤੀਜਾ ਸੀਜ਼ਨ ਕੱਢ ਸਕਦੇ ਸੀ ਕਿਉਂਕਿ ਵਧੀਆ ਚੱਲਣ ਡਿਆ ਸੀ, ਪਰ ਉਹਨਾਂ ਨੇ ਵੀ ਲਾਸਟ ਤੇ ਆ ਕੇ ਫਿਲਮ ਬਣਾਈ ਆ
0: ਵਧੀਆ,
1: ਉਹ ਫਿਲਮ ਬਣਾ ਕੇ ਉਹਨਾਂ ਨੇ ਕੰਬਾਈਨ ਕਰਕੇ ਖਤਮ ਕੀਤੀ।
0: ਅੱਛਾ
1: ਠੀਕ ਸੀਗੀ ਤੇ ਮਤਲਬ ਮੈਨੂੰ ਪਰਸਨਲੀ ਹੁਣ ਮੈਂ ਦੋਵੇਂ ਵੇਖੀਆਂ ਠੀਕ ਆ, ਜੇ ਦੋਵਾਂ ਨੂੰ ਕੰਪੇਅਰ ਕਰੀਏ, ਵੈਸੇ ਚਲੋ ਅੱਜ ਦਾ ਇਹ ਵਿਸ਼ਾ ਨਹੀਂ ਆ ਗੱਲ ਆਪਾਂ ਕਿਸੇ ਹੋਰ ਪਾਸੇ ਲੈ ਗਏ, ਪਰ ਲੈਟ ਇਟ ਬੀ ਹੈ ਨਾ ਕੁਇਕਲੀ ਫਿਨਿਸ਼ ਕਰੀਏ। ਮਿਰਜ਼ਾਪੁਰ ਦੇ ਵਿੱਚ ਫਿਲਮ ਲੰਬੀ ਖਿੱਚੀ ਆ ਠੀਕ ਹੈ, ਉਹ ਟੇਸਟ ਉਹਦਾ ਸੀਰੀਜ਼ ਵਾਲਾ ਹੀ ਜੋ ਮੈਂ ਫੀਲ ਕੀਤਾ ਵੀ ਉਹਨੂੰ ਸੀਰੀਜ਼ ਦੇ ਵਿੱਚ ਹੀ ਉਹ ਵਧੀਆ ਲੱਗਣੀ ਸੀ, ਫਿਲਮ ਦੇ ਵਿੱਚ ਉਹ ਐਂ ਹੋ ਗਿਆ ਕਿ ਟੂ ਮੱਚ ਆ ਵਿੱਚ ਬਹੁਤ ਲੰਮੀ ਖਿੱਚਤੀਆਂ ਕਈ ਚੀਜ਼ਾਂ, ਨਜਾਇਜ਼ ਜੀਆਂ। ਹੁਣ ਦੂਜੇ ਪਾਸੇ ਜੇ ਵੇਖੀ ਯਾਜੀ ਕੀ ਸੂਤਰੀ ਸੇਮ ਥਿੰਗ, ਜੇ ਉਹ ਸੀਜ਼ਨ 'ਚ ਕੱਢਦੇ ਹੌਲੀ ਹੌਲੀ ਤੇ ਇਹਦੇ ਨਾਲ ਉਹ ਕਿਤੇ ਬੈਟਰ ਜਾਣਾ ਸੀ ਐਜ਼ ਅ ਜੇ ਵਿਊਅਰ ਜੇ ਮੈਂ ਗੱਲ ਕਰਾਂ, ਹੈ ਨਾ ਆਡੀਅੰਸ 'ਚ, ਕਿਉਂਕਿ ਮੈਂ ਪਹਿਲਾਂ ਵੀ ਵੇਖੀਆਂ ਅਤੇ ਉਹਨਾਂ ਨੇ ਉਹ ਫਿਲਮ ਕੱਢਤੀ ਅਤੇ ਉਹ ਇੰਨਾ ਮਜ਼ਾ ਨਹੀਂ ਆਇਆ ਫਿਲਮ ਵੇਖ ਕੇ ਜਿੰਨਾ ਕਿ ਉਹਦੇ ਸੀਰੀਜ਼ ਵੇਖ ਕੇ।
0: ਮਤਲਬ ਇਹਨਾਂ
1: ਦੇ ਨਾਲ ਕਿਹੜੇ ਹਿਸਾਬ ਨਾਲ ਹੁਣ ਇਹ ਚੀਜ਼ਾਂ ਸੋਚਦੇ ਕਰਦੇ ਆ, ਜਾਂ ਇਹਨਾਂ ਨੂੰ ਇਹ ਹੈ ਕਿ ਨਹੀਂ ਜੀ ਫਿਲਮ ਫਿਲਮ ਹੀ ਆ ਅਤੇ ਸੀਰੀਜ਼ ਸੀਰੀਜ਼ ਹੀ ਆ। ਇੱਕ ਫਰਕ ਜਿਹੜਾ ਵਾ ਕਿਤੇ ਨਾ ਕਿਤੇ ਹੋ ਸਕਦਾ, ਇੱਥੇ ਵੀ ਐਟੀਟਿਊਡ ਈਗੋ ਫੈਕਟਰ ਹੋਵੇ ਨਹੀਂ ਕਿ ਬਾਕੀ ਫਿਲਮਾਂ ਬਣਾਉਣ ਦੇ ਤੇ ਮੈਂ ਹੀ ਕਿਉਂ ਨਾ ਫਿਲਮ ਬਣਾਈਆਂ।
0: ਮੈਂ ਤੁਹਾਨੂੰ ਐਕਚੁਅਲੀ ਮੈਂ ਤੁਹਾਨੂੰ ਇਹਦੇ ਅੰਦਰ ਸਭ ਤੋਂ ਵਧੀਆ ਨਾ ਇਹਦਾ ਸਾਰ ਕੱਢ ਦਿੰਦਾ ਤੁਹਾਨੂੰ ਪ੍ਰੋਪਰ, ਹੈ ਨਾ।
1: ਕੱਢੋ
0: ਫਰਹਾਨ ਅਖਤਰ ਜਾਵੇਦ ਅਖਤਰ ਦਾ ਬੇਟਾ, ਹਰ ਕੋਈ ਜਾਣਦਾ, ਬਹੁਤ ਮਸ਼ਹੂਰ ਐਕਟਰ ਵੀ ਹੈ, ਡਾਇਰੈਕਟਰ ਵੀ ਹੈ, ਪ੍ਰੋਡਿਊਸਰ ਵੀ ਹੈ, ਰਾਈਟਰ ਵੀ ਹੈ, ਸਿੰਗਰ ਵੀ ਆ, ਹੈ ਨਾ, ਸ਼ੋਜ਼ ਵੀ ਲਾਉਂਦਾ, ਹੈ ਨਾ। ਉਹਦੀ ਕੰਪਨੀ ਦਾ ਨਾਮ ਹੈ ਜੀ ਐਕਸਲ ਐਂਟਰਟੇਨਮੈਂਟ, ਠੀਕ ਹੈ ਜੀ।
1: ਹਾਂਜੀ ਹਾਂਜੀ ਹਾਂਜੀ, ਹੈ ਨਾ।
0: ਉਸ ਫਿਲਮ ਉਹਦਾ ਪ੍ਰੋਡਕਸ਼ਨ ਕੰਪਨੀ ਨੇ 25 ਸਾਲ ਪੂਰੇ ਕੀਤੇ ਹੈ। ਸਭ ਤੋਂ ਪਹਿਲੀ ਫਿਲਮ ਉਹਨਾਂ ਨੇ ਉਹਦੇ ਥਰੂ ਬਣਾਈ ਸੀ ਦਿਲਚਾਤਾ ਹੈ। ਦਿਲਚਾਤਾ ਨੇ ਆ ਕੇ ਸਿਨੇਮਾ ਕਰਨ ਦਾ ਤਰੀਕਾ ਬਦਲਤਾ ਸੀ, ਮਤਲਬ ਇਨਸਿੰਕ ਸਾਊਂਡ ਵਗੈਰਾ ਨਾਲੇ ਫਿਲਮ ਬੜੀ ਮਸ਼ਹੂਰ। ਹੁਣ ਤੁਸੀਂ ਹੁਣ ਤੁਹਾਨੂੰ ਮੈਂ ਦੱਸਦਾ ਕੀ ਕੀ ਬਣਾਇਆ ਉਹਨਾਂ ਲੋਕਾਂ ਨੇ। ਉਹਨਾਂ ਲੋਕਾਂ ਨੇ ਬਣਾਇਆ ਪ੍ਰੋਡਕਸ਼ਨ ਹਾਊਸ ਨੇ, ਸਿਰਫ ਉਸ ਪ੍ਰੋਡਕਸ਼ਨ ਹਾਊਸ ਨੇ ਬਣਾਈ ਲਕਸ਼, ਦਿਲਚਾਤਾ, ਗਲੀ ਬੋਏ, ਦਿਲ ਧੜਕਨੇ ਦੋ, ਜ਼ਿੰਦਗੀ ਨਾ ਮਿਲੇਗੀ ਦੁਬਾਰਾ, ਡੌਨ, ਡੌਨ ਟੂ, ਸਾਰੇ ਸਟਾਰੇ ਆ ਗਏ, ਸਾਰੇ ਏ ਲਿਸਟ ਸਟਾਰੇ ਆ ਗਏ। ਫਰਹਾਨ ਅਖਤਰ ਨੇ ਫੇਰ ਵੀ ਪੈਸਾ ਲਾਇਆ, ਗ੍ਰੀਨ ਲਾਈਟ ਕੀਤਾ ਪ੍ਰੋਜੈਕਟ ਕਿਹੜਾ, ਮਿਰਜ਼ਾਪੁਰ ਦਾ, ਜਿਸ 'ਚ ਨਾ ਉਹ ਐਕਟਿੰਗ ਕਰਦਾ ਪਿਆ, ਨਾ ਉਹਨੇ ਲਿਖੀ ਆ, ਨਾ ਉਹਦੀ ਭੈਣ ਨੇ ਲਿਖੀ ਆ, ਮਤਲਬ ਕੁਛ
1: ਲੈਣਾ ਦੇਣਾ, ਬਸ ਉੱਤੇ ਪੋਸਟਰ ਤੇ ਐਕਸਲ ਐਂਟਰਟੇਨਮੈਂਟ,
0: ਹਾਂ, ਬਸ ਮਤਲਬ ਸਿਰਫ ਪੈਸਾ ਫਾਈਨੈਂਸ ਕੀਤਾ, ਹੈ ਨਾ। ਐਂਡ ਨਵੇਂ ਬੰਦੇ ਆ, ਪੰਕਜ ਤ੍ਰਿਪਾਠੀ ਗ੍ਰੇਟ ਐਕਟਰ, ਹੈ ਨਾ, ਅਲੀ ਫਜ਼ਲ ਗ੍ਰੇਟ ਐਕਟਰ, ਪਰ ਆਪਣੇ ਲੈਵਲ ਤੇ ਬੈਂਕੇਬਲ ਸਟਾਰਸ ਨਹੀਂ ਨੇ, ਠੀਕ ਹੈ ਨਾ, ਸਾਈਡ ਹੀਰੋਜ਼ ਵਗੈਰਾ ਹੀ ਆ। ਐਕਸਲ ਐਂਟਰਟੇਨਮੈਂਟ ਨੇ ਅੱਜ ਤੱਕ ਸਭ ਤੋਂ ਜ਼ਿਆਦਾ ਕਮਾਈ ਅੱਜ ਤੱਕ ਸਿਰਫ ਇਸ ਫਿਲਮ ਤੋਂ ਕੀਤੀ ਆ। ਇਹ ਸਾਰੀ ਫਿਲਮਾਂ ਤੋਂ ਉਹਨਾਂ ਨੂੰ ਇੰਨੀ ਕਮਾਈ ਨਹੀਂ ਕਦੀ ਹੋਈ ਜਿੰਨੀ ਇਕੱਲੀ ਮਿਰਜ਼ਾਪੁਰ ਤੋਂ ਹੋਈ ਹੈ, 25 ਸਾਲ ਦਾ ਰਿਕਾਰਡ ਬੋਲਦਾ। ਲੈਟ ਸਪੋਜ਼ ਫਰਹਾਨ ਅਖਤਰ ਐਂਡ ਰਿਤੇਸ਼ ਅਦਵਾਨੀ ਜਿਹੜਾ ਉਹਦਾ ਪਾਰਟਨਰ ਆ ਨਾ, ਐਜ਼ ਓਨਰਸ ਆਫ ਐਕਸਲ ਐਂਟਰਟੇਨਮੈਂਟ, ਇਹ ਈਗੋ ਲਿਆਉਂਦੇ ਆਪਣੇ ਮਾਇੰਡ ਦੇ ਅੰਦਰ, ਹੈ ਨਾ, ਕਿ ਬਈ ਇਹ ਪ੍ਰੋਜੈਕਟ ਤਾਂ ਯਾਰ ਇਹ ਤਾਂ ਟੀਵੀ, ਇਹ ਤਾਂ ਫ੍ਰੀ, ਮਤਲਬ ਇਹ ਕਿ 200 ਰੁਪਏ ਮਹੀਨੇ ਵਾਲਾ ਪ੍ਰੋਜੈਕਟ ਹੈ, ਇਹਦੀ ਕੌਣ ਟਿਕਟਾਂ ਖਰੀਦੇਗਾ, ਹੈ ਨਾ, ਕਿ ਮਾਇੰਡ ਤੇ ਬਹੁਤਾ ਲਾ ਲੈਂਦਾ ਅਗਲਾ, ਉਹੀ ਵਾਲਾ ਪੈਸਾ ਆਪਣਾ ਡੌਨ 3 ਬਣਾਉਂਦਾ ਪਿਆ ਹੈਗਾ, ਹੈ ਨਾ, ਉਹਨੂੰ ਉਹਦੇ ਤੇ ਪਾ ਦਿੰਦਾ, ਪਰ ਨਹੀਂ, ਅਗਲੇ ਨੇ ਕਿਹਾ ਨਹੀਂ, ਹਰ ਪ੍ਰੋਜੈਕਟ ਦੀ ਆਪਣੀ ਲਾਈਫ ਹੈ, ਆਪਣੀ ਉਮਰ ਆ, ਹੈ ਨਾ, ਆਪਣੀ ਹੈਸੀਅਤ ਹੈ, ਤਾਂ ਉਸ ਹਿਸਾਬ ਦਾ ਉਸ ਪ੍ਰੋਜੈਕਟ ਨੂੰ ਮਿਲਣਾ ਚਾਹੀਦਾ, ਬਾਕੀ ਉਹ ਪ੍ਰੋਜੈਕਟ 'ਤੇ, ਹੈ ਨਾ। ਇਸੇ ਤਰੀਕੇ ਨਾਲ ਮੇਰੇ ਖਿਆਲ ਨਾਲ ਆਪਾਂ ਨੂੰ ਨਾ ਆਪਣੀ ਲਾਈਫ ਦੇ ਹਰ ਤਰ੍ਹਾਂ ਦੀ ਚੀਜ਼ ਜੋ ਸਾਡੇ ਸਾਹਮਣੇ ਆਉਂਦੀ ਹੈ, ਹੈ ਨਾ, ਉਸ ਹਿਸਾਬ ਦੀ ਹੀ ਸਾਨੂੰ ਪ੍ਰਾਇਰਟੀ ਸੈੱਟ ਕਰਨੀ ਚਾਹੀਦੀ ਹੈ, ਜਾਂ ਫਿਰ ਉਸ ਹਿਸਾਬ ਦੀ ਹੀ ਤਵੱਜੋ ਦੇਣੀ ਚਾਹੀਦੀ ਹੈ। ਲੈਟ ਸਪੋਜ਼ ਜਿਸ ਤਰ੍ਹਾਂ ਆਪਾਂ, ਹੈ ਨਾ, ਸਰਕਲਿੰਗ ਬੈਕ ਟੂ ਵੇਅਰ ਵੀ ਸਟਾਰਟਡ, ਕਿ ਯਾਰ ਕੋਈ ਯਾਰ ਮਿੱਤਰ ਨੇ ਕੰਮ ਕਹਿ ਦਿੱਤਾ ਅਤੇ ਪਤਾ ਰੁਝੇਵੇਂ ਹੁਣ ਇੱਦਾਂ ਦੇ ਕਿ 3-3 4-4 ਦਿਨ ਲੱਗਦੇ ਆ, ਹੈ ਨਾ, ਅਤੇ ਜੇ ਅਗਲਾ ਨਹੀਂ ਸਮਝਦਾ ਤਾਂ ਪਿਆਰ ਮੁਹੱਬਤ ਦਾ ਬੰਦਾ ਸਮਝਾਇਆ ਕਿ ਯਾਰ ਮੇਰੇ ਲਈ ਬੜਾ ਮੁਸ਼ਕਿਲ ਹੈ, ਸ਼ਾਇਦ ਮੈਂ ਪਹਿਲੇ ਤੇਰੇ ਲਈ ਜਿਹੜੀ ਚੀਜ਼ 2 ਘੰਟੇ 'ਚ ਕਰ ਦਿੰਦਾ ਹੋਊਂਗਾ, ਮੇ ਬੀ ਬਿਕੋਜ਼ ਆਫ ਸਕਿੱਲਸ, ਮੇ ਬੀ ਬਿਕੋਜ਼ ਆਫ ਮਾਈ ਬਿਜ਼ੀਨੈਸ, ਕੁਛ ਹੋ ਸਕਦਾ, ਹੈ ਨਾ, ਪਰ ਮੈਂ ਸ਼ਾਇਦ ਤੇਰੇ ਲਈ ਹਜੇ ਉਹ ਚੀਜ਼ ਨਾ ਕਰ ਸਕਦਾ ਹੋਵਾਂ। ਹੁਣ ਈਗੋ ਵਾਰ ਹੁੰਦੀ ਤਾਂ ਆਪਣਿਆਂ ਨਾਲ ਹੀ ਹੈ, ਹੈ ਨਾ, ਆਪਾਂ ਬਾਅਦ 'ਚੋਂ ਕੀ ਡਿਸਕਸ ਕੀਤਾ, ਆਪਾਂ ਬਾਅਦ 'ਚੋਂ ਡਿਸਕਸ ਕੀਤਾ ਕਿ ਯਾਰ ਇਹੀ ਯਾਰ 4 ਯਾਰ ਦਾ ਗਰੁੱਪ ਹੁੰਦਾ ਅਤੇ ਉੱਦਾਂ ਦਾ ਕੋਈ ਗੱਡੀ ਲਾਇਆ ਤਾਂ ਦੂਸਰਾ ਕਹਿੰਦਾ ਮੈਂ ਵੀ ਲੈ ਕੇ ਆਊਂਗਾ। ਪੁਆਇੰਟ ਹੈ ਕਿ ਇੱਦਾਂ ਦੀ ਟੌਕਸਿਕ ਟ੍ਰੇਟ ਵਾਲੇ ਮਿੱਤਰ ਆਪਾਂ ਨੂੰ ਚਾਹੀਦੇ ਵੀ ਕਿਉਂ ਆ। ਜੇ ਪਹਿਲਾਂ ਤਾਂ ਆਪਣੇ ਆਪ ਨੂੰ ਸੈੱਟ ਕਰੀਏ, ਹੈ ਨਾ, ਪਹਿਲੀ ਗੱਲ ਤਾਂ ਇਹ ਕਿ ਆਪਾਂ ਆਪਣੇ ਆਪ ਨੂੰ ਕਹੀਏ ਕਿ
1: ਯਾਰ ਮੈਂਟੈਲਿਟੀ ਨੂੰ ਥੋੜ੍ਹਾ ਜਿਹਾ ਸਮਝੋ,
0: ਕਿ ਮੈਂ ਥੋੜ੍ਹਾ ਨਾ ਬਰੋਡ ਮਾਈਂਡਡ ਹੋਵਾਂ, ਮੈਂ ਹਰ ਚੀਜ਼ ਨੂੰ ਦਿਲ 'ਤੇ ਨਾ ਲਵਾਂ, ਇਟਸ ਫਾਈਨ, ਹਰ ਚੀਜ਼ ਸੀਰੀਅਸ ਨਹੀਂ ਲੈਣੀ ਚਾਹੀਦੀ, ਹਰ ਚੀਜ਼ ਪਰਸਨਲੀ ਲੈਣੀ ਚਾਹੀਦੀ। ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਮੈਂ ਹੁਣ ਇਸ ਚੀਜ਼ 'ਤੇ ਖਰਾ ਉਤਰ ਰਿਹਾ, ਹੈ ਨਾ, ਅਤੇ ਫਿਰ ਮੈਂ ਅਲਾਓ ਵੀ ਨਾ ਕਰਾਂ। ਯੂਜਲੀ ਕੀ ਹੁੰਦਾ, ਜਿਹੜੇ ਬੰਦੇ ਬਹੁਤ ਈਜ਼ੀ ਗੋਇੰਗ ਹੁੰਦੇ ਆ ਨਾ, ਉਹਨਾਂ 'ਤੇ ਲੋਕ ਹਰ ਕੋਈ ਨਾ ਉਹਨਾਂ ਨੂੰ ਬਾਏ ਬਾਏ ਟੇਕ ਕੇਅਰ ਕਰਕੇ ਚਲਾ ਜਾਂਦਾ, ਇਹ ਮੈਂ ਦੇਖਿਆ,
1: ਕਿਉਂਕਿ ਕੰਪੈਟੇਬਲ ਨਹੀਂ ਨਾ ਹੋ ਪਾਉਂਦੇ ਉਹਨਾਂ ਦੀ ਸਾਈਕੇ ਦੇ ਨਾਲ। ਹੁਣ ਜਿਹੜਾ ਤੁਸੀਂ ਗੱਲ ਕੀਤੀ ਵੀ ਮੈਂਟੈਲਿਟੀ ਨਾ, ਹੁਣ ਕਈ ਬੰਦਿਆਂ ਨੂੰ ਨਾ ਇਹ ਆਦਤ ਹੁੰਦੀ ਵੀ ਜਿਹੜੀ ਮੈਂ ਗੱਲ ਕਹਿਤੀ ਉਹ ਸਹੀ ਆ, ਹਾਲਾਂਕਿ ਉਹ ਭਾਵੇਂ ਗਲਤ ਹੋਵੇ ਐਕਚੁਅਲ ਦੇ ਵਿੱਚ, ਡਬਲ ਟ੍ਰਿਪਲ ਚੈੱਕ ਕਰਕੇ ਉਹਨਾਂ ਨੂੰ ਵੀ ਭਾਵੇਂ ਪਤਾ ਲੱਗ ਜਾਵੇ ਵੀ ਉਹ ਗਲਤ ਸੀ, ਪਰ ਨਾ ਨਾ ਉਹਨਾਂ ਨੇ ਕਹਿਣਾ ਨਹੀਂ ਮੈਂ ਸਹੀ ਹਾਂ, ਉਹ ਆਹ ਗਲਤ ਹੋ ਗਿਆ ਪਰ ਮੈਂ ਸਹੀ ਹਾਂ। ਉਹ ਕਦੀ ਕੋਈ ਮੰਨ ਕੇ ਰਾਜ਼ੀ ਨਹੀਂ ਹੁੰਦੇ ਕਈ ਬੰਦੇ ਵੀ ਮੈਂ ਗਲਤ ਹੋ ਗਿਆ ਜਾਂ ਉਹ ਗਲਤੀ। ਵੇਖੋ ਇਨਸਾਨ ਆ, ਹਿਊਮਨ ਬੀਂਗ, ਜਿੱਡਾ ਮਰਜ਼ੀ ਵੱਡਾ ਬੰਦਾ ਹੋਵੇ, ਜਿੰਨੀ ਮਰਜ਼ੀ ਨੌਲੇਜ ਹੋਵੇ, ਪਰ ਗਲਤੀ ਹੋਣਾ ਇੱਕ ਨੋਰਮਲ ਗੱਲ ਆ, ਕੋਈ ਵੀ ਗਲਤੀ ਹੋ ਸਕਦੀ। ਪਰ ਕਈ ਬੰਦੇ ਤੁਸੀਂ ਵੇਖਿਆ ਹੋਊਗਾ ਵੀ ਉਹ ਮੰਨ ਕੇ ਹੀ ਨਹੀਂ ਰਾਜ਼ੀ ਹੋਣਗੇ,
0: ਬਿਲਕੁਲ
1: ਇੱਕ ਸਿੰਪਲ ਜੀ ਤੁਹਾਨੂੰ ਸਿਰਫ ਇੰਨਾ ਹੀ ਕਹਿਣਾ ਨਾ ਵੀ ਹਾਂਜੀ ਕ੍ਰਿਸ਼ਨਾ ਜੀ ਸੋਰੀ ਗਲਤੀ ਹੋ ਗਈ, ਸੋਰੀ ਵੀ ਨਹੀਂ ਕਹਿਣਾ, ਮੈਂ ਐਕਨੋਲੇਜ ਹੀ ਕਰਾਂ ਵੀ ਹਾਂ ਜੀ ਕ੍ਰਿਸ਼ਨਾ ਜੀ ਮੇਰੀ ਗਲਤੀ ਆ, ਜੇ ਤੁਹਾਡੇ ਤੋਂ ਮੰਨ ਲਓ ਛੋਟਾ ਤੇ ਸੋਰੀ ਇਟਸ ਓਕੇ, ਵੈਸੇ ਤੇ ਅੱਜ ਇੱਥੇ ਇਹ ਰਿਵਾਜ ਆ ਵੀ ਸੋਰੀ ਥੈਂਕ ਯੂ ਕਹਿਣਾ ਹੀ ਕਹਿਣਾ ਹਰ ਗੱਲ ਦੇ ਨਾਲ,
0: ਬਿਲਕੁਲ ਬਿਲਕੁਲ ਹੋਣਾ ਵੀ ਚਾਹੀਦਾ, ਉਮਰ ਦੇ ਨਾਲ ਕੁਝ ਰਿਲੇਸ਼ਨ ਨਹੀਂ ਹੋਣਾ ਚਾਹੀਦਾ,
1: ਇੰਨਾ ਕਿ ਬੰਦਾ ਕਹਿ ਹੀ ਸਕਦਾ ਨਾ ਵੀ ਹਾਂ ਜੀ ਮੇਰੀ ਗਲਤੀ ਹੋ ਗਈ ਮੇਰੇ ਕੋਲ, ਹੈ ਨਾ ਇਹ ਚ ਕਿੱਡੀ ਕੁ ਵੱਡੀ, ਤੇ ਤੁਸੀਂ ਵੀ ਸਮਝ ਜਾਓਗੇ ਵੀ ਹਾਂ ਯਾਰ ਇਟਸ ਓਕੇ ਜੇ ਹੋ ਗਈ ਤੇ ਉਹ ਫਿਰ ਕੀ ਹੈ ਗਲਤੀ ਹੋ
0: ਜਾਈ। ਮੈਂ ਕਹਿੰਦਾ ਜਦ ਤੱਕ ਆਪਾਂ ਐਕਨੋਲੇਜ ਨਹੀਂ ਕਰਦੇ ਆਪਾਂ ਰਾਹ ਹੀ ਨਹੀਂ ਖੋਲਦੇ ਕੁਛ ਵੈਲਕਮ ਕਰਨ ਦਾ, ਮੈਂ ਸ਼ਾਇਦ ਤੇਰੇ ਤੈਨੂੰ ਮੇਰੇ ਤੋਂ ਕੋਈ ਇਸ਼ੂ ਹੈ, ਮੈਂ ਜੇ ਐਕਨੋਲੇਜ ਕਰੂੰਗਾ ਕੀ ਪਤਾ ਤੇਰੀ ਤੇ ਮੇਰੀ ਮਿੱਤਰਤਾ ਅੱਗੇ ਜਾ ਕੇ ਨਿਗੂੜੀ ਹੋਵੇ, ਆਪਾਂ ਪਤਾ ਨਹੀਂ ਕਿੰਨਾ ਇੱਕ ਦੂਸਰੇ ਦਾ ਸਾਥ ਜਾਈਏ ਦਈਏ ਲਾਈਫ 'ਚ ਜਾ ਕੇ, ਅਗੇਨ ਉਹੀ ਗੱਲ ਹੋ ਗਈ ਸਮਝ, ਕੋਈ ਇੱਦਾਂ ਦੀ ਗਲਤੀ ਹੋ ਜਾਵੇ ਮੇਰੇ ਤੋਂ ਮੇਰੇ ਕੰਮ 'ਤੇ, ਜੇ ਮੈਂ ਉਹਨੂੰ ਐਕਨੋਲੇਜ ਨਹੀਂ ਕਰ ਪਾ ਰਿਹਾ, ਆਪਣੀ ਗਲਤੀ ਨਹੀਂ ਮੰਨ ਪਾ ਰਿਹਾ, ਮੈਂ ਸਿੱਖ ਹੀ ਨਹੀਂ ਸਕਦਾ, ਹੈ ਨਾ। ਸੋ ਗੱਲ ਉਹੀ ਹੈ ਕਿ ਜਿੰਨਾ ਕੁ ਅਸੀਂ ਹਾਈ ਹੈਡਡ ਹੋ ਜਾਂਦੇ ਹਾਂ ਓਨਾ ਹੀ ਆਪਾਂ ਤਰੱਕੀ ਤੋਂ ਜੋ ਸਾਨੂੰ ਵਿਕਸਿਤ ਕਰਦੀ ਹੈ ਐਜ਼ ਹਿਊਮਨ, ਕਿਉਂਕਿ ਅਸਲ ਟੈਂਡੈਂਸੀ ਆਫ ਬੀਇੰਗ ਹਿਊਮਨ ਇੱਕੋ ਹੀ ਹੈ, ਕਿਊਰੀਓਸਿਟੀ। ਜਦ ਤੱਕ ਜਿਗਿਆਸਾ ਨਹੀਂ ਹੈ ਨਾ ਕਿਸੇ ਚੀਜ਼ ਦੀ, ਤਦ ਤੱਕ ਮਜ਼ਾ ਨਹੀਂ ਆ ਰਿਹਾ ਲਾਈਫ ਦੇ ਅੰਦਰ, ਹੈ ਨਾ। ਉਹ ਕੀ ਕਹਿ ਦਿੰਦੇ ਹੈ ਨਾ ਕਿ ਕਿੱਕ ਚਾਹੀਦੀ ਹੈ ਹਰ ਕਿਸੇ ਨੂੰ, ਇੱਕ ਇੱਕ ਚਾਹੀਦੀ ਆ, ਜੋ ਕਿੱਕ ਚਾਹੀਦੀ ਹੈ ਉਹ ਇੱਕ ਜਿਗਿਆਸਾ ਕਿਊਰੀਓਸਿਟੀ ਚਾਹੀਦੀ ਕਿ ਯਾਰ ਆਹ ਕੀ ਹੋ ਰਿਹਾ, ਆਹ ਕਰਕੇ ਵੇਖਦੇ ਹਾਂ, ਹੈ ਨਾ, ਇੱਥੇ ਜਾ ਕੇ ਵੇਖਦੇ ਹਾਂ। ਇਹ ਸਾਰਾ ਸਾਰਾ ਮੈਂਟੈਲਿਟੀ ਅਤੇ ਇੱਦਾਂ ਦਾ ਗਰੁੱਪ ਬਣਨਾ ਅਤੇ ਇੱਦਾਂ ਦਾ ਲਾਈਫ ਸਟਾਈਲ ਬਣਾ ਪਾਉਣਾ, ਇੱਦਾਂ ਦਾ ਕਿੱਤੇ 'ਚ ਆ ਪਾਉਣਾ ਕਿ ਜਿਹਦੇ 'ਚ ਤੁਸੀਂ ਐਕਸਪਲੋਰ ਕਰ ਰਹੇ ਹੋ ਹਮੇਸ਼ਾ ਚੀਜ਼ਾਂ, ਨਵੀਆਂ ਨਵੀਆਂ ਚੀਜ਼ਾਂ ਐਡ ਕਰ ਰਹੇ ਹੋ ਆਪਣੇ ਕੰਮ ਦੇ ਅੰਦਰ, ਉਹ ਤਾਂ ਹੀ ਹੋ ਪਾਉਂਦਾ ਜੇ ਤੁਸੀਂ ਬਹੁਤ ਓਪਨ ਮਾਈਂਡਡ ਹੋ, ਅਤੇ ਓਪਨ ਮਾਈਂਡਡ ਤੁਸੀਂ ਤਾਂ ਹੀ ਹੋ ਸਕਦੇ ਹੋ ਬਈ ਜੇ ਤੁਹਾਡੇ ਅੰਦਰ ਈਗੋ ਥੋੜ੍ਹੀ ਲੋਅ ਹੈ,
1: ਕਿਉਂਕਿ ਈਗੋ ਦੇ ਜਦੋਂ ਮੰਨ ਲਓ ਤੁਹਾਨੂੰ ਜੇ ਫੀਲ ਹੁੰਦਾ ਨਾ ਕਿ ਮੇਰੇ 'ਚ ਈਗੋ ਆ ਅਤੇ ਮੈਂ ਪਤਾ ਕੀ ਕਰ ਰਿਹਾ ਹੋਊਗਾ, ਹੁਣ ਮੈਂ ਟਰਾਈ ਕਰ ਰਿਹਾ ਹੋਊਗਾ ਆਪਣੇ ਆਪ ਨੂੰ ਸਾਬਿਤ ਕਰਨ ਦੀ ਕਿ ਮੈਂ ਸਹੀ ਹਾਂ, ਹਾਲਾਂਕਿ ਤੁਹਾਨੂੰ ਪੱਕਾ ਪਤਾ ਹੋਊਗਾ ਕਿ ਮੈਂ ਗਲਤ ਹਾਂ, ਪਰ ਫਿਰ ਵੀ ਮੈਂ ਟਰਾਈ ਕਰੀ ਜਾ ਰਿਹਾ ਵਾਰ ਵਾਰ ਕਿ ਮੈਂ ਕ੍ਰਿਸ਼ਨਾ ਜੀ ਬਹੁਤ ਸਹੀ ਹਾਂ, ਮੈਂ ਇੱਥੇ ਐਂ ਕਰਤਾ, ਮੈਂ ਸਹੀ ਹਾਂ, ਅਤੇ ਫਿਰ ਤੁਸੀਂ ਕਹਿਣਾ ਵੀ ਵੀਰੇ ਤੇਰੇ 'ਚ ਤਾਂ ਫਿਰ ਤੇਰੇ 'ਚ ਤੇਰੀ ਨਹੀਂ ਪ੍ਰੋਬਲਮ, ਤੇਰਾ ਈਗੋ ਫੈਕਟਰ ਆ, ਠੀਕ, ਤੂੰ ਆਪਣੀ ਈਗੋ ਨਹੀਂ ਤੇਰੀ ਮੰਨ ਪਾ ਰਹੀ, ਤੂੰ ਭਾਵੇਂ ਮੰਨ ਜੇ ਪਰ ਉਹ ਜਿਹੜਾ ਉੱਤੇ ਬੈਠੀ ਤੇਰੀ ਈਗੋ ਉਹ ਕਹਿ ਰਹੀ ਹੈ ਵੀ ਨਹੀਂ ਨਹੀਂ ਨਹੀਂ ਮੈਂ ਬਿਲਕੁਲ ਸਹੀ ਹਾਂ, ਮੈਂ ਇੱਦਾਂ ਨਹੀਂ ਹੋ ਸਕਦਾ ਕਿ ਮੇਰੇ ਕੋਲ ਗਲਤੀ ਹੋ ਗਈ ਹੋਵੇ। ਹੁਣ ਉਹਦੇ ਨਾਲ ਜੇ ਕੌਨਫੀਡੈਂਸ ਵੇਖ ਲਈਏ ਤਾਂ ਉਹਦੇ 'ਚ ਫਿਰ ਬੰਦੇ ਨੂੰ ਇਹ ਹੁੰਦਾ ਕਿ ਜਿਹੜਾ ਤਾਂ ਵੇਖੋ ਨੋਰਮਲ ਕੌਨਫੀਡੈਂਸ ਆ, ਉਹ ਤਾਂ ਇਹ ਕਿ ਹਾਂ ਬੰਦੇ ਨੂੰ ਪਤਾ ਹੁੰਦਾ ਕਿ ਆਹ ਕੰਮ ਮੈਂ ਕਰ ਸਕਦਾ, ਆਹ ਕੰਮ ਮੈਂ ਨਹੀਂ ਕਰ ਸਕਦਾ, ਠੀਕ ਹੈ, ਨਾ ਕਿ ਕਹਿਣਾ ਵੀ ਕੋਈ ਵੀ ਕੰਮ ਹੈ ਹਾਂ ਮੈਂ ਕਰ ਦੂੰ
0: ਮੈਂ ਕਰ ਲਊ,
1: ਉਹ ਇੱਕ ਵੱਡਾ ਡਿਫਰੈਂਸ ਹੈ।
0: ਹਾਂ, ਉਹ ਇੱਕ ਜ਼ੀਲ ਹੋਣਾ ਵੀ ਵੱਖਰੀ ਗੱਲ ਹੈ ਤੇ ਇੱਕ ਅਗੇਨ ਹੈ ਨਾ ਓਵਰ ਕੌਨਫੀਡੈਂਟ ਹੋਣਾ ਕਿ ਲਾਇਆ ਤੇ ਮੈਂ ਕਰ ਲਿਆ।
1: ਜੇ ਆਪਾਂ ਕਹਿੰਦੇ ਆ ਕਿ ਆਪਾਂ ਨੂੰ ਸੈਲਫ ਰਿਸਪੈਕਟ ਦੇ ਵਿੱਚ ਨਹੀਂ ਪਤਾ ਲੱਗ ਰਿਹਾ ਵੀ ਇਹ ਕੀ ਚੀਜ਼ ਆ, ਤੇ ਸੈਲਫ ਰਿਸਪੈਕਟ ਸਿੰਪਲ ਜੀ ਇਹ ਚੀਜ਼ ਆ ਕਿ ਤੁਹਾਨੂੰ ਤੁਹਾਡੀਆਂ ਬਾਉਂਡਰੀਜ਼ ਪਤਾ ਹੋਣ, ਤੁਹਾਨੂੰ ਇੰਨਾ ਪਤਾ ਹੋਵੇ ਕਿ ਤੁਹਾਨੂੰ ਕਿੱਦਾਂ ਦਾ ਟ੍ਰੀਟਮੈਂਟ ਕਿਸੇ ਕੋਲੋਂ ਚਾਹੀਦਾ ਵਾ, ਤੁਹਾਨੂੰ ਕਿੱਦਾਂ ਕੋਈ ਬੁਲਾਵੇ, ਠੀਕ ਹੈ, ਤੁਹਾਡਾ ਛੋਟਾ ਭਰਾ ਤੁਹਾਨੂੰ ਕਿੱਦਾਂ ਬੁਲਾਵੇ, ਤੁਹਾਡਾ ਵੱਡਾ ਭਰਾ ਕਿੱਦਾਂ ਬੁਲਾਵੇ, ਤੁਹਾਡਾ ਮਾਂ ਪਿਓ, ਤੁਹਾਡੀ ਵਾਈਫ, ਤੁਹਾਡਾ ਰਿਸ਼ਤੇਦਾਰ ਤੁਹਾਨੂੰ ਕਿੱਦਾਂ ਬੁਲਾਉਣ, ਉਹ ਟ੍ਰੀਟਮੈਂਟ ਜਿਹੜਾ ਤੁਸੀਂ ਕਿਸੇ ਕੋਲ ਲੈਣਾ ਆ ਜਾਂ ਬਾਉਂਡਰੀਜ਼ ਜਿਹੜੀਆਂ ਨੇ ਉਹ ਤੁਸੀਂ ਸੈੱਟ ਕਰਨੀ ਹੈ, ਉਹ ਤੁਹਾਡੀ ਸੈਲਫ ਰਿਸਪੈਕਟ ਆ। ਹੁਣ ਜੇ ਤਾਂ ਤੁਸੀਂ ਉਹਦੇ ਵਿੱਚ ਕਹੀ ਜਾਓਗੇ ਵੀ ਹੁਣ ਇੱਕ ਨੋਰਮਲ ਜੀ ਗੱਲ ਹੈ ਕਿ ਵੱਡਾ ਤੁਹਾਡੇ ਤੋਂ, ਮੰਨ ਲਓ ਤੁਹਾਡੀ ਮੰਮੀ ਆ, ਤੁਹਾਡੇ ਡੈਡੀ ਨੇ, ਤੁਸੀਂ ਕਹੋ ਕਿ ਉਹ ਵੀ ਮੈਨੂੰ ਜੀ ਕਹਿ ਕੇ ਬੁਲਾਉਣ, ਮੈਨੂੰ ਇੱਦਾਂ ਕਹਿ ਕੇ ਬੁਲਾਉਣ, ਫਿਰ ਇਟ ਮੀਨਸ ਕਿ ਤੁਸੀਂ ਤੁਹਾਡੀ ਈਗੋ ਤੁਹਾਡੀ ਮਾਂ ਪਿਓ ਤੋਂ ਵੀ ਵੱਡੀ ਹੋ ਗਈ ਨਾ।
0: ਇਹ ਤਾਂ ਮੈਂ ਮੇਰੇ ਹਿਸਾਬ ਨਾਲ ਬਾਉਂਡਰੀ ਜੇ ਸੈੱਟ ਕਰਨੀ ਹੈ ਨਾ ਤਾਂ ਬਾਉਂਡਰੀ ਸੈੱਟ ਕਰਨ ਦਾ ਸਿੰਪਲ ਤਰੀਕਾ ਬਈ, ਤੁਸੀਂ ਸੈਲਫ ਆਡਿਟ ਕਰੋ, ਤੁਸੀਂ ਵੇਖੋ ਤੁਸੀਂ ਲੋਕਾਂ 'ਚ ਕਿੱਦਾਂ ਵਿਚਰਦੇ ਹੋ, ਤੁਸੀਂ ਲੋਕਾਂ ਨੂੰ ਕਿੱਦਾਂ ਬੁਲਾਉਂਦੇ ਹੋ, ਜੇ ਤੁਹਾਨੂੰ ਜੋ ਜੋ ਕਿਸੇ ਨੂੰ ਨਾਲ ਮਿਲਣ ਵਰਤਣ ਲਈ ਠੀਕ ਲੱਗਦਾ ਉਹਦਾ ਮਤਲਬ ਉਹ ਤੁਹਾਡੇ ਲਈ ਵੀ ਠੀਕ ਹੈ, ਐਜ਼ ਸਿੰਪਲ ਐਜ਼ ਦੈਟ।
1: ਐਗਜੈਕਟਲੀ,
0: ਪ੍ਰੋਬਲਮ ਇੱਥੇ ਆਉਂਦੀ ਹੈ ਜਦੋਂ ਆਪਾਂ ਜਿਹੜਾ ਸਾਡਾ ਇਹ ਵਾਲਾ ਕੰਡਾ ਨਾ ਉਹ ਬਹੁਤ ਇੰਬੈਲੈਂਸ ਕਰ ਦਿੰਦੇ ਹਾਂ, ਆਪਾਂ ਦੂਸਰੇ ਤੋਂ ਤਾਂ ਜੀ ਜੀ ਕਰਦੇ ਐਕਸਪੈਕਟ ਅਤੇ ਆਪ ਤੂੰ ਤੜਾਕ ਕਰਕੇ ਗੱਲ ਕਰਦੇ ਹਾਂ, ਹੈ ਨਾ। ਅਗੇਨ ਜਿਸ ਤਰ੍ਹਾਂ ਇੰਡਸਟਰੀ ਦੇ ਅੰਦਰ ਹੁੰਦਾ ਹੈ ਨਾ, ਉਸੇ ਤਰੀਕੇ ਨਾਲ ਜਗ੍ਹਾ ਦੀ ਵੀ ਤਾਂ ਈਗੋ ਹੁੰਦੀ ਹੈ, ਜਗ੍ਹਾ ਦੀ ਵੀ ਇੱਕ ਹਿਊਮਿਲਿਟੀ ਹੁੰਦੀ ਆ। ਜੇ ਤੁਸੀਂ ਪੂਰਵਾਂਚਲ ਵਾਲੇ ਪਾਸੇ ਚਲ ਜਾਓ ਹੈ ਨਾ, ਇੰਡੀਆ ਦੇ ਜਿਹੜਾ ਮੇਜਰਲੀ ਕਾਨਪੁਰ ਲਖਨਊ ਏਰੀਆ ਹੈ ਨਾ, ਉਹਦੇ 'ਚ ਤੂੰ ਕਹਿਣਾ ਜਿਸ ਤਰ੍ਹਾਂ ਹੈ ਨਾ, ਉਹਦੇ 'ਚ ਤੂੰ ਕਹਿਣਾ ਗਾਲ ਦੇ ਬਰਾਬਰ ਮੰਨਦੇ ਆ, ਕਿਉਂਕਿ ਉਹ ਲੋਕ ਹਮ ਹਮ ਕਰਕੇ ਗੱਲ ਕਰਦੇ ਆ, ਹਮ ਤੁਮ ਨੂੰ ਤੂੰ ਹੈ ਜਿਸ ਤਰ੍ਹਾਂ। ਪਰ ਆਪਾਂ ਜਦੋਂ ਪੰਜਾਬ ਸਾਈਡ ਆ ਜਾਈਏ ਆਪਾਂ ਤੂੰ ਮੇਰੇ ਨਾਲ ਤੂੰ ਕਹਿੰਦਾ, ਮੈਂ ਤੈਨੂੰ ਹੁਣ ਵੀ ਤੂੰ ਕਰ ਰਿਹਾ, ਬਟ ਇਟਸ ਲਾਈਕ ਅ ਇੰਡੀਅਰਮੈਂਟ ਟਰਮ ਕਿ ਆਪਣੇ ਬੰਦੇ ਨੂੰ ਬੰਦਾ ਹੱਕ ਨਾਲ ਤੂੰ ਕਹਿ ਦਿੰਦਾ, ਹੈ ਨਾ। ਕਿ ਗੱਲ ਇਹੀ ਹੈ ਕਿ ਹਰ ਜਗ੍ਹਾ ਦੀ ਵੀ ਆਪਣੀ ਹਿਊਮਿਲਿਟੀ ਹੈ, ਹਰ ਇੰਡਸਟਰੀ ਦੀ ਆਪਣੀ ਹਿਊਮਿਲਿਟੀ ਹੈ, ਆਪਣੀ ਈਗੋ ਹੈ। ਇਸੇ ਤਰੀਕੇ ਨਾਲ ਸਾਡੇ ਹੀ ਅਵਚੇਤਨ ਮਨ ਦੇ ਅੰਦਰ, ਸਾਡੇ ਹੀ ਅੰਦਰ ਦੋਨੋਂ ਚੀਜ਼ਾਂ ਨੇ, ਡੁਐਲਿਟੀ ਸਾਡੇ ਅੰਦਰ ਦੋਨਾਂ ਦੀ ਆ, ਪਰ ਸਾਡੀ ਬਾਉਂਡਰੀ ਉਦੋਂ ਹੀ ਸੈੱਟ ਹੋਣੀ ਆ ਜਦੋਂ ਅਸੀਂ ਵੇਖਾਂਗੇ ਕਿ ਯਾਰ ਮੈਂ ਜੇ ਇਸ ਤਰ੍ਹਾਂ ਕਰਦਾ ਪਿਆ ਸਾਰਿਆਂ ਨਾਲ ਬਿਹੇਵ, ਤੇ ਫਿਰ ਮੈਂ
1: ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਥੋੜੇ ਦਿਨ ਪਹਿਲਾਂ ਦੀ ਗੱਲ ਆ, ਮਤਲਬ ਇੱਕ ਵੀਰ ਆ ਬੜੀ ਵੱਡੀ ਇੰਡਸਟਰੀ ਦੇ ਵਿੱਚ ਕੰਮ ਕਰਦਾ, ਮੈਂ ਇੰਡਸਟਰੀ ਨਹੀਂ ਦੱਸਣੀ ਐਵੇਂ ਗਾਂ ਜੀ ਗਾਂ ਕਿਸੇ ਨੂੰ ਸਮਝ ਲੱਗ ਗਈ ਤੇ ਉਹਨੂੰ ਨਾ ਜਾ ਕੇ ਦੱਸ ਦੇ ਭਰਾਵਾ ਹਨਾ ਮੈਂ ਨਜਾਇਜ਼ ਜੀ, ਤੇ ਉਹ ਵੀਰ ਮੈਨੂੰ ਫੋਨ ਕਰਕੇ ਕਹਿੰਦੇ ਆ ਹਾਲਾਂਕਿ ਆਪਾਂ ਕੋਈ ਕੰਮ ਕੀਤਾ ਸੀ ਉਹਨਾਂ ਦਾ ਹਨਾ, ਮਤਲਬ ਕੁਛ ਕੀਤਾ ਸੀਗਾ ਉਹਨਾਂ ਵਾਸਤੇ, ਤੇ ਉਹ ਮੈਂ ਫੋਨ ਕਰਕੇ ਹਾਲਾਂਕਿ ਵੀ ਨੈਵਰ ਨੋ ਈਚ ਅਦਰ ਹਨਾ, ਆਪਾਂ ਕਦੀ ਨੀ ਕਦੀ ਮਿਲੇ, ਸਿਰਫ ਉਦਣ ਮਿਲੇ ਹਾਂ ਥੋੜ੍ਹਾ ਟਾਈਮ ਲਈ ਹਨਾ, ਸਿਰਫ ਕੰਮ ਦੇ ਲਈ,
0: ਸੋਸ਼ਲੀ ਮਿਲੇ,
1: ਸੋਸ਼ਲੀ ਮਿਲੇ, ਕੰਮ ਦੇ ਲਈ ਮਿਲੇ, ਵਰਕ ਦੇ ਲਈ ਮਿਲੇ ਆ, ਨਾ ਕਿ ਨੋਰਮਲ ਵੀ ਨਹੀਂ ਮਿਲੇ, ਤੇ ਕੰਮ ਜਦੋਂ ਕਰਕੇ ਆ ਗਏ ਅਸੀਂ ਤਿੰਨ ਕੁ ਦਿਨ, ਤਿੰਨ ਵੀ ਨਹੀਂ ਸੋਰੀ, ਅਗਲੇ ਦਿਨ ਹੀ ਸ਼ਾਮ ਨੂੰ ਫੋਨ ਆਉਂਦਾ ਵਾ ਮੈਨੂੰ ਨੰਬਰ ਮੇਰਾ ਲੈ ਕੇ ਵੀ ਕੀ ਕਰ ਰਹੇ ਹੋ ਫਿਰ ਤੁਸੀਂ ਉਸ ਦੇ ਉੱਤੇ, ਸਿੱਧੀ ਇਹੀ ਗੱਲ ਆ,
0: ਕੋਈ
1: ਇੱਕ ਹੁੰਦਾ ਵੀ ਹੈਲੋ ਕ੍ਰਿਸ਼ਨਾ ਜੀ ਕੀ ਹਾਲ ਠੀਕ ਹੋ ਹਨਾ, ਦੂਜੀ ਤੁਹਾਡਾ ਹਾਂ ਦੂਜਾ ਸਵਾਲ ਹੋ ਸਕਦਾ ਵੀ ਉਹ ਵੀ ਇੱਕ ਵੇ ਆ ਤੁਸੀਂ ਪੁੱਛੋ ਵੀ ਕ੍ਰਿਸ਼ਨਾ ਜੀ ਕੋਈ ਅਪਡੇਟ ਆ ਹਨਾ, ਵੀ ਕਿੱਥੋਂ ਤੱਕ ਪਹੁੰਚੇ ਆਪਾਂ, ਕਦੋਂ ਤੱਕ ਡਿਲੀਵਰ ਕਰਾਂਗੇ, ਕੀ ਹਿਸਾਬ ਆ, ਕੁਝ ਵੀ ਕੀ ਹਾਂਜੀ ਕੀ ਕਰ ਰਹੇ ਹਾਂ ਆਪਾਂ, ਤੇ ਤੁਸੀਂ ਸੁਣਦੇ ਹੋ, ਤੁਸੀਂ ਫਿਰ ਇੱਕ ਵਾਰੀ ਸੋਚਦੇ ਹੋ ਵੀ ਇੱਕ ਮਿੰਟ ਮੈਂ ਵੇਖ ਲਵਾਂ ਕੋਈ ਗਲਤੀ ਤਾਂ ਨਹੀਂ ਲੱਗਣ ਦੀ ਵੀ ਕਿਹਦਾ ਫੋਨ ਆਇਆ, ਹਾਲਾਂਕਿ ਜਿਹੜਾ ਤੁਹਾਡਾ ਬਹੁਤ ਤੁਹਾਡਾ ਜਾਣੂ ਆ ਉਹਦੇ ਇੱਦਾਂ ਦਾ ਕੋਈ ਪਹਿਲਾ ਸਵਾਲ ਕਰੇ ਵੀ ਫੋਨ ਕਰਕੇ ਤਾਂ ਤੁਹਾਨੂੰ ਸਮਝ ਆਉਂਦੀ ਆ ਵੀ ਠੋਕੇ, ਪਰ ਮਤਲਬ ਇੱਕ ਮੈਂ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇੱਕ ਤਰੀਕਾ ਆ ਗੱਲਬਾਤ ਕਰਨ ਦਾ,
0: ਬਹੁਤ ਛੋਟੀ ਛੋਟੀ ਗੱਲਾਂ ਹਾਂ,
1: ਹੁਣ ਉਹਦੇ ਵਿੱਚ ਕੀ ਆ ਮੈਂ ਤੇ ਕਹੂੰਗਾ ਹੀ ਵੀ ਬੜਾ ਐਟੀਟਿਊਡ ਚੁੱਕੀ ਫਿਰਦਾ ਹੈ ਕੌਣ ਹਨਾ,
0: ਬਿਲਕੁਲ
1: ਬੰਦਾ ਜਿਹੜਾ ਆਮ ਭਾਸ਼ਾ ਚ ਇਹੋ ਕਹਿੰਦਾ ਵੀ ਏਡਾ ਕਿਹੜਾ ਮੰਤਰੀ ਆ ਇਹ ਵੀ ਕੌਣ ਆ ਤੂੰ ਹਨਾ, ਏਦਾਂ ਮਤਲਬ ਵਾਏ, ਹੁਣ ਉੱਥੇ ਤੇ ਵੇਖੋ ਓਬਵੀਅਸਲੀ ਸੈਲਫ ਰਿਸਪੈਕਟ ਆ ਨਾ ਹਰ ਬੰਦੇ ਦੀ, ਜੇ ਤੁਸੀਂ
0: ਬਿਲਕੁਲ ਠੀਕ ਗੱਲ
1: ਅਸੀਂ ਇਹ ਨਹੀਂ ਕਹਿੰਦੇ ਵੀ ਉਹ ਵੀ ਚੀਜ਼ ਨੂੰ ਇਗਨੋਰ ਕਰ ਦਿਓ, ਉੱਥੇ ਨਹੀਂ ਤੁਸੀਂ ਇਗਨੋਰ ਕਰਨਾ, ਉਹ ਫਿਰ ਉਹਦੀ ਅਗਲੇ ਦੀ ਗਲਤੀ ਆ, ਉਹਨੂੰ ਆਪਣਾ ਵੇ ਆਫ ਟਾਕਿੰਗ ਗੱਲਬਾਤ ਦਾ ਤਰੀਕਾ ਰਹਿਣਾ ਸਹਿਣਾ, ਮੈਂ ਤੇ ਇਸ ਚੀਜ਼ ਤੇ ਹੈਰਾਨ ਹਾਂ ਵੀ ਏਡੀ ਵੱਡੀ ਆਰਗੇਨਾਈਜੇਸ਼ਨ ਚ ਤੈਨੂੰ ਕੰਮ ਕਿਹਨੇ ਦਿੱਤਾ ਵਾ, ਤੈਨੂੰ ਤੇ ਇੱਕ ਨੋਰਮਲ ਜਿਹੜੇ ਟੂ ਸਟਾਰਟ ਵਿਦ ਐਟੀਕੇਟਸ ਹੁੰਦੇ ਆ ਉਹ ਹੀ ਨਹੀਂ ਹੈਗੇ, ਹਾਊ ਕੈਨ ਯੂ ਡੀਲ ਵਿਦ 20,000 ਪੀਪਲ,
0: ਹਾਂ ਨਹੀਂ ਇਹ ਬਹੁਤ ਲੋਕਾਂ ਚ ਬੜੀ ਛੋਟੀ ਛੋਟੀ ਚੀਜ਼ਾਂ ਦੇ, ਸਰ ਮੈਂ ਕਈ ਵਾਰੀ ਫੀਲ ਕਰਦਾ ਕਿ ਲੈਟ ਸਪੋਜ਼ ਆਪਾਂ 5 ਲੋਕ
1: ਕਿ ਜਾਂ ਫਿਰ ਦੂਜੀ ਮੈਨੂੰ ਤੇ ਫਿਰ ਦੂਜੇ ਪਾਸੇ ਮੈਨੂੰ ਇਹ ਵੀ ਥੋਟ ਲੱਗਾ ਕਿ ਹੋ ਸਕਦਾ ਉਹਨਾਂ ਨਾਲ ਤੇ ਬੜਾ ਵਧੀਆ, ਇਹਨੂੰ ਸ਼ਾਇਦ ਲੱਗਾ ਹੋਵੇ ਕਿ ਇਹਨਾਂ ਦਾ ਕੀ ਆ,
0: ਹਾਂ
1: ਹੋ ਸਕਦਾ ਹੈ ਨਾ ਇਹਦੇ ਇਹਨਾਂ ਦੇ ਨਾਲੋਂ ਤੇ ਸਾਡਾ ਉੱਤੇ ਆ ਲੈਵਲ ਤੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਇੱਦਾਂ ਹੀ ਗੱਲ, ਮਤਲਬ ਇਹ ਕੋਈ ਤਰੀਕਾ ਥੋੜਾ ਵਾ,
0: ਜਾਂ ਤਾਂ ਗੱਲ ਕਰਦੇ ਹੋ ਸਾਰਿਆਂ ਨਾਲ ਇੱਦਾਂ ਉੱਚਾ ਹੋਵੇ ਨੀਵਾਂ ਹੋਵੇ ਸਾਰਿਆਂ ਨਾਲ ਹਨਾ, ਪਰ ਇਹ ਜਾਣ ਕੇ ਮਤਲਬ ਯੂ ਹਨਾ ਯੂ ਚੂਜ਼ ਯੋਰ ਓਨ ਫਾਈਟਸ, ਉਹ ਚੀਜ਼ ਤਾਂ ਵਧੀਆ ਨਹੀਂ, ਕਈ ਲੋਕ ਇੱਦਾਂ ਵੀ ਤਾਂ ਕਰਦੇ ਨਾ ਤੇ ਕਿ ਸਮਝ ਲੈਟ ਸਪੋਜ਼ ਮੈਂ ਤੈਨੂੰ ਹੀ ਜਾਣਦਾ ਤੇਰੇ ਨਾਲ ਦੋ ਬੰਦੇ ਹੋਰ ਖੜੇ, ਮੈਂ ਤੇਰੇ ਨਾਲ ਹੀ ਹੱਥ ਮਿਲਾਇਆ, ਬਾਕੀਆਂ ਨਾਲ ਗੱਲ ਵੀ ਨਹੀਂ ਕੀਤੀ, ਨਮਸਤੇ ਸਤਿ ਸ਼੍ਰੀ ਅਕਾਲ ਵੀ ਨਹੀਂ ਬੁਲਾਈ ਹਨਾ, ਤੇਰੇ ਨਾਲ ਹੀ ਗੱਲ ਕਰਕੇ ਨਾ ਕਰਕੇ, ਅਗੇਨ ਕਿਸੇ ਦੇ ਮਾਇੰਡ 'ਚ ਕੁਛ ਆ ਸਕਦਾ ਹੈ ਨਾ ਕਿ ਯਾਰ ਇਹ ਕੀ ਆ, ਅਗੇਨ ਦੂਸਰੇ ਪਾਸੇ ਮੈਂ ਜੇ ਲਵਾਂ ਕਿ ਸਮਝ ਮੈਂ ਇੱਥੇ ਖਲੋਤਾ ਕਿ ਮੈਨੂੰ ਬੰਦੇ ਨੇ ਬਿਲਕੁਲ ਵੀ ਬਿਲਕੁਲ ਇਗਨੋਰ ਕਰਤਾ, ਮੇਰੇ ਨਾਲ ਖਲੋਤੇ ਬੰਦੇ ਨੇ ਗੱਲ ਕਰ ਲਈ, ਮੈਂ ਵੀ ਸੋਚ ਸਕਦਾ ਯਾਰ ਠੀਕ ਹੈ ਬੜਾ ਇੰਟਰੋਵਰਟਿਡ ਹੋਏਗਾ, ਨਹੀਂ ਇੱਛਾ ਹੋਏਗੀ ਕਿ ਮੈਂ ਬੁਲਾਵਾਂ ਜਾਂ ਕੁਛ ਗੱਲ ਕਰਕੇ ਚੱਲ ਗਿਆ ਨਾ, ਹਰ ਤਰ੍ਹਾਂ ਦਾ ਬੰਦਾ ਦੁਨੀਆਂ 'ਤੇ, ਪਰ ਮੇਰਾ ਪੁਆਇੰਟ ਇਹੀ ਹੈ ਜੋ ਤੁਸੀਂ ਕਿਹਾ ਕਿ ਆਪਾਂ ਇਹ ਵਾਲੀ ਤਾਂ ਸਾਰੀ ਗੱਲ ਇੰਨੀ ਲੰਬੀ ਚੌੜੀ ਕਰ ਲਈ ਕਿ ਈਗੋ ਨਾ ਰੱਖੋ ਨਾ ਰੱਖੋ ਨਾ ਰੱਖੋ, ਪਰ ਹਾਂ ਇੱਧਰ ਹੀ ਥਾਵਾਂ 'ਤੇ ਰੱਖ ਲਓ ਖੁਦ ਆਪ ਉਚੇਚਾ,
1: ਕਿਉਂਕਿ ਜ਼ਰੂਰੀ ਹੈ ਨਾ ਹੁਣ ਇਹ ਥੋੜ੍ਹਾ
0: ਇੰਨਾ
1: ਕਿਤੇ ਕਈ ਥਾਵਾਂ 'ਤੇ ਤੁਹਾਨੂੰ ਕਾਊਂਟਰ ਕਰਨਾ ਪੈਂਦਾ ਵਾ, ਕਿਉਂਕਿ ਉੱਥੇ ਸੈਲਫ ਰਿਸਪੈਕਟ ਆਉਂਦੀ ਹੈ,
0: ਯੈਸ ਇਹੀ ਤਾਂ ਤਾਂ
1: ਤੁਹਾਨੂੰ ਪਤਾ ਵਾ ਵੀ ਤੁਸੀਂ ਕਿਹੜੀ ਲੈਣੀ ਹੈ ਤੇ ਕਿਹੜੀ ਨਹੀਂ ਲੈਣੀ,
0: ਸਟਾਰਟਿੰਗ 'ਚ ਬੜੀ ਨਾ ਇਹ ਬਰੀਕ ਜੀ ਲਾਈਨ ਹੈ, ਇਹ ਇੱਧਰ ਨੂੰ ਡਿੱਗ ਗਏ ਤੇ ਬਦਤਮੀਜ਼ ਹੋ ਤੇ ਉੱਧਰ ਨੂੰ ਡਿੱਗ ਗਏ ਤੇ ਬਾਈ ਇਹ ਹੈ ਕਿ ਬਾਈ ਬਹੁਤ ਹੀ ਇਜ਼ ਟੂ ਨਾਈਸ, ਜੋ ਮਰਜ਼ੀ ਕਰ ਲਓ ਕੋਈ ਚੱਕਰ ਵਾਲੀ ਗੱਲ ਨਹੀਂ ਹਨਾ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਜਿਹੜੀ ਆਹ ਬਰੀਕ ਲਾਈਨ ਤੇ ਬਰਕਰਾਰ ਰਹੋਗੇ, ਵਧੀਆ ਸਟੀਕ ਸਿੱਧੇ ਚੱਲਦੇ ਰਹੋਗੇ, ਤੁਹਾਡੇ ਛੋਟੇ ਭਰਾ ਹੈ ਜੀ, ਕੋਈ ਤੁਹਾਨੂੰ ਗੱਲ ਮਾੜੀ ਚੰਗੀ ਲੱਗੀ ਹੋਵੇ, ਕਿਸੇ ਬੋਲ ਦਾ ਤੁਹਾਨੂੰ ਕੋਈ ਗੁੱਸਾ ਗਿਲਾ ਹੋਇਆ ਹੋਵੇ ਤੇ ਸੋਰੀ ਆ, ਉਮੀਦ ਕਰਦਾ ਤੁਹਾਨੂੰ ਅੱਜ ਦਾ ਸ਼ੋਅ ਵਧੀਆ ਲੱਗਿਆ ਹੋਏਗਾ, ਪਲੀਜ਼ ਪਲੀਜ਼ ਪਲੀਜ਼
1: ਫੀਡਬੈਕ ਦਿਆ ਕਰੋ ਯਾਰ, ਤੁਹਾਨੂੰ ਕੋਈ ਕੁਛ ਕਹਿੰਦਾ ਬੜੀ ਤੁਸੀਂ ਤਾਂ ਵੀ ਸੋਰੀ ਮੰਗ ਲੈਂਦੇ,
0: ਆਪਾਂ ਕਿੰਨੇ ਕਾਇੰਡ ਆ, ਤੇ ਪਲੀਜ਼ ਹਾਂ ਪਰ ਤੁਹਾਨੂੰ ਆਪਾਂ ਇਹ ਤਾਂ ਕਹਿੰਦੇ ਨਾ ਯਾਰ ਕਿ ਫੀਡਬੈਕ ਤੇ ਕਰੋ ਸ਼ੇਅਰ, ਤੇ ਫੀਡਬੈਕ ਕਰ ਰਹੇ ਹੋ,
1: ਡੈਸਪਰੇਟਲੀ ਫੀਡਬੈਕ,
0: ਫੀਡਬੈਕ ਚਾਹੀਦੀ ਯਾਰ,
1: ਪਤਾ ਹੀ ਕਰੋ ਫੀਡ ਦਾ ਬੈਗ ਲਿਆਦਾ,
0: ਹਾਂ ਅੱਛਾ ਜਿਹੜਾ ਵੀ ਨਾ ਸੈਟਰਡੇ ਨੂੰ, ਸੈਟਰਡੇ ਨੂੰ ਆਉਂਦਾ ਨਾ ਸ਼ੋ,
1: ਇਹ ਵੀ ਯਾਰ ਚੈੱਕ ਕਰਨਾ ਐਵੇਂ ਮੈਂ ਗਲਤ ਕੋਈ ਸਟੇਟਮੈਂਟ,
0: ਇਹ ਜਦੋਂ ਵੀ ਸ਼ੋ ਤੁਸੀਂ ਸੁਣ ਰਹੇ ਹੋਵੋਗੇ ਹਨਾ, ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਜਦੋਂ ਹਾਂਜੀ ਮੈਲਬਨ ਦਾ ਸ਼ੋਅ ਚੱਲਦਾ ਹੋਏਗਾ ਨਾ, ਤੁਸੀਂ ਬਸ ਨਾ ਮੈਸੇਜ ਲਿਖ ਕੇ ਭੇਜ ਦਿਓ ਫੀਡਬੈਕ, ਕੁਛ ਨਾ ਲਿਖੋ, ਬਸ ਫੀਡਬੈਕ ਲਿਖ ਕੇ ਭੇਜ ਦਿਓ, ਕੋਈ ਵੀ ਟੌਪਿਕ ਚੱਲ ਰਿਹਾ ਕਦੀ ਨਾ ਕਰੋ
1: ਫੀਡਬੈਕ ਨਹੀਂ, ਬੋਇਜ਼ ਮੀਟਅਪ ਲਿਖ ਕੇ,
0: ਹਾਂ ਬੋਇਜ਼ ਮੀਟਅਪ ਕੁਛ ਤਾਂ ਲਿਖ ਕੇ ਭੇਜੋ ਨਾ, ਸਾਨੂੰ ਵੀ ਖੁਸ਼ੀ ਹੋਵੇ ਕਿ ਯਾਰ ਆਪਾਂ ਐਵੇਂ ਲਾਈਟਾਂ ਬੰਦ ਕਰਕੇ ਸਟੂਡੀਓ ਦੀਆਂ ਇੱਕ ਦੂਸਰੇ ਨੂੰ ਬਿਨਾਂ ਦੇਖੇ ਹਨੇਰੇ ਦੇ ਅੰਦਰ ਵਧੀਆ ਵਧੀਆ ਸ਼ੋਅ ਕਰ ਰਹੇ ਇੰਜੋਏ, ਸਹੀ ਕਿ ਨਹੀਂ?
1: ਦੇ ਇੱਦਾਂ ਹੀ ਆ ਵੇਖੋ, ਫਿਰ ਹੀ ਸਾਡਾ ਵੀ ਥੋੜ੍ਹਾ ਜਿਹਾ,
0: ਸਾਡੀ ਵੀ ਈਗੋ ਹਰਟ ਹੁੰਦੀ ਹੈ,
1: ਸਹੀ ਹੈ, ਇੱਦਾਂ ਕਹਿ ਲਓ ਭਰਾ,
0: ਠੀਕ ਹੋ ਗਿਆ,
1: ਈਗੋ ਤੇ ਹੁੰਦੀ ਆ ਹਰ ਬੰਦੇ ਚ,
0: ਹਨਾ,
1: ਮੈਂ ਕਹਿੰਦਾ ਈਗੋ ਬੇਸਿਕਲੀ ਲਾ ਇਹੀ ਆ ਕਿ ਤੁਸੀਂ ਈਗੋ ਨੂੰ ਕੰਟਰੋਲ ਕਰ ਰਹੇ ਹੋ ਜਾਂ ਈਗੋ ਤੁਹਾਨੂੰ ਕੰਟਰੋਲ ਕਰ ਰਹੀ ਆ, ਜੇ ਈਗੋ ਤੁਹਾਨੂੰ ਕੰਟਰੋਲ ਕਰ ਰਹੀ ਆ ਤੇ ਦੈਨ ਯੂ ਹੈਵ ਟੂ ਵਰਕ ਇਟ ਔਨ ਯੂ, ਇਫ ਯੂ ਆਰ ਕੰਟਰੋਲਿੰਗ ਯੂਰ ਈਗੋ ਦੈਟਸ ਓਕੇ ਮਾਈ,
0: ਅਸੀਂ ਫਨ ਕਰਦੇ ਜਾਂਦੇ ਹਾਂ, ਬਾਏ ਬਾਏ, ਟੇਕ ਕੇਅਰ, ਸੁਣਦੇ ਰਹੋ ਰੇਡੀਓ ਹਾਂਜੀ 1674 AM ਤੇ ਗੈਰੀ ਸੰਧੂ ਭਾਜੀ ਤੋਂ ਵੀ ਸੁਣ ਲਓ ਯਾਰ ਕਿ ਕੀ ਕਹਿੰਦੇ ਈਗੋ ਬਾਰੇ, ਓਕੇ
1: ਕੀ ਹਾਲ ਜੀ ਗੈਵੀ ਜੀ, ਅੱਜ ਕੱਲ੍ਹ
0: ਗੈਰੀ ਬਾਈ, ਟੇਕ ਕੇਅਰ,
2: ਟਿਕਟ ਚੈੱਕ ਕਰਕੇ ਭੇਜ ਦੇ, ਚੁੱਪ ਕਰੋ ਬਸ ਹੁਣ ਦੇਖਣ ਦੋ ਯਾਰ।

0: ब्रोकर्स अपने इंश्योरेंस से हर लोड ले। याद रखो बस अमरिंदर गिद्दा कॉल 0491-999-555। गिद्दा इंश्योरेंस शर्ता लागू। जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
1: Attention ladies and gentlemen, this is your captain. ਤੁਹਾਡੀ ਫਲਾਈਟਸ ਮੈਲਬਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
0: Attention please, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ hifitravels.com.au ਤੇ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
3: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
9: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੀਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੀਨਾ ਵਿੱਚ।
10: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
11: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।
12: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
13: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
12: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
14: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ,
5: बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स, वाइज टेक्स एडवाइजर्स, तुहाडे बिजनेस दे भरोसेमंद टेक्स एडवाइजर्स।
15: ऑन रोड्स ऑनर्स कैंपेन सिर्फ सीमित समय लई। हुन नवा BYD कार ले आओ शानदार ड्राइव अवे ऑफर्स दे नाल। BYD C-Lion 7 प्रीमियम सिर्फ $54,990। BYD C-Lion 8 डायनामिक FWD सिर्फ $56,990। ते BYD Shark 6 प्रीमियम सिर्फ $57,900। एक खास ऑफर 1 अगस्त से 30 सितंबर 2026 तक ऑर्डर करने वाले लई है। डिलीवरी 31 अक्टूबर 2026 तक। हो जानकारी लई आज ही BYD कैरोलाइन स्प्रिंग्स नाल संपर्क करो एंड मेंशन रेडियो हांजी। BYD ऑन रोड्स ऑनर्स कंडीशन अप्लाई।
16: ਸਾਡੇ ਸਮਾਜ ਵਿੱਚ ਅਧਿਆਪਕ ਬਹੁਤ ਮਹੱਤਵਪੂਰਨ ਹਨ। ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ, ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ। ਇੱਥੇ ਵਿਕਟੋਰੀਆ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ। ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ। ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ। ਵਿਕਟੋਰੀਆ ਦੀ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ।
17: ਸੋਨਾ ਚਾਹੀਦਾ,
18: ਭਰੋਸਾ ਚਾਹੀਦਾ,
17: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
19: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਮੈਨੂੰ ਆਹ ਵਾਲੀ ਟਿਊਨ ਬੜੀ ਅੱਛੀ ਲੱਗ ਰਹੀ ਹੈ। ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਰੇਡੀਓ, ਹਾਂਜੀ 1674 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ ਤੇ ਸਮਾਂ ਹੋ ਚੁੱਕਾ ਜੀ ਲਾਫਟਰ ਥੈਰੇਪੀ ਦਾ, ਬੱਚਿਆਂ ਦੇ ਵਧੀਆ ਵਧੀਆ ਜੇ ਜੋਕਸ, ਚੁਟਕਲੇ, ਸ਼ਾਇਰੀ ਤਾਂ ਬੱਚੇ ਚਲੋ ਨਹੀਂ ਸੁਣਾਉਂਦੇ ਅੱਜ ਕੱਲ੍ਹ, ਬਾਕੀ ਪਤਾ ਨਹੀਂ, ਯੂ ਨੈਵਰ ਨੋ, ਅੱਜ ਪਹਿਲੀ ਉਹ ਨਹੀਂ ਹੋ ਜਾਏ, ਅਤੇ ਬੁਝਾਰਤਾਂ ਸੁਣਾਉਂਦਾ ਵੀ। ਅਤੇ ਮੇਰੇ ਨਾਲ ਅੱਜ ਬੱਚਿਆਂ ਨੂੰ ਹੌਸਲਾ ਅਫਜ਼ਾਈ ਉਹਨਾਂ ਦੀ ਕਰਨ ਲਈ ਅਤੇ ਮੇਰੇ ਖਿਆਲ ਨਾਲ ਬੱਚਿਆਂ ਨੂੰ ਤੰਗ ਕਰਨ ਲਈ ਵੀ ਆ ਚੁੱਕੇ ਨੇ ਤੁਹਾਡੇ ਸਭ ਸਾਰਿਆਂ ਦੇ ਪਿਆਰੇ ਨੋਨੀਆ ਪੀ ਦਿਆਲ ਜੀ।
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮੱਚ ਕ੍ਰਿਸ਼ਨਾ ਜੀ, ਇੰਨਾ ਸੋਹਣਾ ਤਰੀਕੇ ਨਾਲ ਇੰਟਰੋਡਿਊਸ ਕਰਵਾਉਣ ਲਈ, ਥੈਂਕ ਯੂ ਵੈਰੀ ਮੱਚ। ਸਾਰਿਆਂ ਨੂੰ ਬਹੁਤ ਬਹੁਤ ਪਿਆਰ ਅਤੇ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਸਾਰਿਆਂ ਦਾ ਫਰਾਈਡੇ ਬਹੁਤ ਸੋਹਣਾ ਚੜ੍ਹ ਚੁੱਕਿਆ ਹੋਊਗਾ, ਔਰ ਆਸ ਕਰਦੇ ਹਾਂ ਕਿ ਬਹੁਤ ਸੋਹਣਾ ਗੁਜ਼ਰੂਗਾ ਵੀ, ਡੈਫੀਨੇਟਲੀ ਗੁਜ਼ਰੂਗਾ, ਕਿਉਂਕਿ ਅਸੀਂ ਆਸ ਅਤੇ ਅਰਦਾਸ ਹੀ ਸਿਰਫ ਔਰ ਸਿਰਫ ਬਿਹਤਰ ਦੀ ਕਰਦੇ ਹਾਂ। ਔਰ ਸੋਨੇ 'ਤੇ ਸੁਹਾਗਾ ਹੋ ਜਾਂਦਾ ਜਦੋਂ ਅਸੀਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਲਾਫਟਰ ਥੈਰੇਪੀ ਨਾਲ, ਉਦੋਂ ਜ਼ਿਆਦਾ ਇੱਕ ਹੋਰ ਸੁਹਾਗਾ ਹੋ ਜਾਂਦਾ ਜਦੋਂ ਲਾਫਟਰ ਥੈਰੇਪੀ 'ਚ ਬੱਚੇ ਆ ਜਾਂਦੇ ਨੇ।
0: ਇਹ ਵੀ ਗੱਲ ਠੀਕ ਹੈ।
1: ਸੋ ਕਿਡਸ ਐਂਡ ਦੈਨ ਲਾਫਟਰ ਥੈਰੇਪੀ ਇਸ ਜਸਟ ਫਨ ਫਨ ਫਨ। ਸੋ ਫਰਾਈਡੇ ਦਾ ਫਨ ਸਾਡਾ ਇਸ ਮੂਮੈਂਟ ਤੋਂ ਸ਼ੁਰੂ ਹੋ ਜਾਂਦਾ, ਔਰ ਅੱਜ ਅਸੀਂ ਪੂਰਾ ਦਿਨ ਜਿੰਨੀ ਵੀ ਦੇਰ ਤੁਹਾਡੇ ਨਾਲ ਰਵਾਂਗੇ ਸਿਰਫ ਔਰ ਸਿਰਫ ਮਸਤੀ ਕਰਾਂਗੇ, ਹੋਰ ਕੁਛ ਨਹੀਂ ਕਰਾਂਗੇ। ਅਸੀਂ ਸੌਂਹ ਖਾ ਕੇ ਬੈਠੇ ਹਾਂ,
0: ਸੌਂਹ ਖਾਧੀ ਜੀ, ਹਮਨੇ ਖਾਈ ਹੈ ਕਸਮ, ਔਰ ਇਸ ਕਸਮ ਕੋ ਪੂਰਾ ਕਰਨੇ ਕੇ ਲੀਏ ਸ਼ੁਰੂ ਕਰਤੇ ਹੈਂ ਜੀ।
1: ਮੈਂ ਆਈਪੈਡ ਪੇ ਹੱਥ ਰੱਖ ਕੇ ਕਸਮ ਖਾਤੀ ਹੂੰ, ਜੋ ਕਹੂੰਗੀ ਫਨ ਵਾਲਾ ਕਹੂੰਗੀ ਔਰ ਕੁਛ ਨਹੀਂ ਕਹੂੰਗੀ।
0: ਐਂਡ ਗਾਇਜ਼, ਇਸੇ ਦੇ ਨਾਲ ਐਪਲ ਦੇ ਸਾਰੇ ਸ਼ੇਅਰ ਡਿੱਗ ਗਏ ਨੇ ਇਕਦਮ ਉਸੇ ਤਰੀਕੇ ਨਾਲ ਜਿਸ ਤਰੀਕੇ ਐਪਲ ਨਿਊਟਨ ਦੇ ਸਿਰ ਤੇ ਡਿੱਗਿਆ ਸੀ, ਤੇ ਸਾਨੂੰ ਇੱਕ ਪੂਰਾ ਸਬਜੈਕਟ ਪੜ੍ਹਨਾ ਪਿਆ। ਸਹੀ ਕਿ ਨਹੀਂ?
1: ਯੈਸ
0: ਯਾਰ, ਜੇ ਸੇਬ ਨਾ ਡਿੱਗਾ ਹੁੰਦਾ ਹਨਾ ਨਿਊਟਨ ਤੇ, ਫਿਰ ਕੁਛ ਹੋਰ ਵੀ ਤਾਂ ਡਿੱਗ ਹੀ ਸਕਦਾ ਸੀ, ਇਹ ਤਾਂ ਕੋਈ ਥੋੜ੍ਹਾ ਨਾ ਗੱਲ ਹੈ, ਅਨਟਿਲ ਅਨਲੈਸ ਕੋਈ ਸਿਰ ਫਾੜਨ ਵਾਲੀ ਚੀਜ਼ ਨਾ ਹੁੰਦੀ।
1: ਸੰਤਰਾ ਵੀ ਡਿੱਗ ਸਕਦਾ ਸੀ, ਅੰਗੂਰ ਵੀ ਡਿੱਗ ਸਕਦੇ ਸੀ,
0: ਅੰਗੂਰ ਮਤਲਬ
1: ਮੇ ਬੀ ਜਿਹੜੇ ਰੀਜ਼ਨ ਚ ਨਿਊਟਨ ਹੋਊਗਾ ਉੱਥੇ ਮੈਨੂੰ ਲੱਗਦਾ ਸੇਬਾਂ ਦੀ ਬਹੁਤਾਤ
0: ਹੋਊਗੀ,
1: ਮੇ ਬੀ ਉਹ ਸੇਬਾਂ ਦੇ ਦਰਖਤ ਲਿਜਾ ਕੇ ਸੁੱਤਾ ਹੋਊਗਾ।
0: ਰਹਿੰਦੀ ਦੁਨੀਆਂ ਤੱਕ ਨਾ ਰਹਿਣਾ ਜੀ ਚੋਬਰ ਨਿਊਟਨ ਦਾ, ਚੋਬਰ ਹੈ ਯਾਰ, ਗੱਲਬਾਤ ਹੈ, ਪਰਸਨੈਲਿਟੀ ਹੈ ਹੱਦ ਹੈ। ਤੇ ਆਪਾਂ ਜੀ ਫੁੱਲ ਪਰਸਨੈਲਿਟੀ ਵਾਲੇ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਤੇ ਸਾਡੀ ਸ਼ੁਰੂਆਤ ਪਤਾ ਕਿਹਦੇ ਨਾਲ ਹੋਣੀ ਹੈ
1: ਜੀ?
0: ਸਾਡੀ ਸ਼ੁਰੂਆਤ ਹੋਣੀ ਕੱਲ ਇਸ ਬੰਦੇ ਨਾਲ ਆਪਾਂ ਮੈਚ ਪਾ ਲਿਆ ਜੀ।
1: Oh, really?
0: ਕ੍ਰਿਕਟ ਦਾ, ਸਾਡੀ ਸ਼ੁਰੂਆਤ ਜੀ ਗੁਰਪਾਲ ਤੇ ਮੰਨਤ ਦੇ ਨਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
1: ਸਤਿ ਸ਼੍ਰੀ ਅਕਾਲ ਗੁਰਪਾਲ ਜੀ, ਬੜੇ ਦਿਨਾਂ ਬਾਅਦ ਸੁਣਨ ਨੂੰ ਤੁਹਾਡੀ ਆਵਾਜ਼ ਮਿਲ ਰਹੀ ਹੈ ਗੁਰਪਾਲ ਜੀ। ਹਾਂਜੀ, ਆਏ ਤੁਸੀਂ, ਮੈਂ ਸੋਚਦੀ ਮੈਂ ਦੇਖਦੀ ਅੱਖਾਂ ਬੰਦ ਕਰਕੇ ਤਾਂ ਤੁਸੀਂ ਕਾਫੀ ਵੱਡੇ ਹੋ ਗਏ ਹੋਊਗੇ।
0: ਅੱਛਾ,
1: ਹਾਂਜੀ,
0: ਹੈ
1: ਨਾ, ਵਾਹ। ਤੇ ਮੰਨਤ ਦੀਦੀ ਤਾਂ ਹੋਰ ਵੀ ਵੱਡੀ ਹੋ ਗਈ ਹੋਗੀ ਕਿ ਤੁਸੀਂ ਜ਼ਿਆਦਾ ਵੱਡੇ ਹੋ? ਕੌਣ ਲੰਬਾ ਆ? ਮੰਨਤ ਦੀਦੀ
2: ਲੰਮਾ, ਹਾਂਜੀ, ਪਰ ਮੈਂ ਉਹਦੇ ਤੋਂ ਬਸ ਜਿਵੇਂ ਉਹਦੇ ਮੈਂ
0: ਭੈਣ
1: ਜੀ ਨੇ ਫਿਰ ਹੀਲ ਵੀ ਪਾ ਲੈਣੀ ਆ।
0: ਦੇਖੋ ਗੁਰਪਾਲ, ਮੈਂ ਤੁਹਾਨੂੰ ਗੱਲ ਦੱਸਾਂ, ਇਹ ਮੈਂ ਤੁਸੀਂ ਨਾ
2: ਪੱਟੀ ਉੱਪਰ ਖੜ ਜੂੰਗਾ।
0: ਲੈ ਤੇ ਜੇ ਅੱਗੋ ਭੈਣ ਹੀਲ ਪਾ ਕੇ ਫਿਰ ਅੱਗੋ ਫੱਟੀ ਤੇ ਖੜੀ ਹੋ ਜਾਏ, ਫੇਰ ਕੀ ਕਰੂੰਗੇ?
1: ਯੈਸ,
2: ਫੇਰ
0: ਹਾਂ,
2: ਫੇਰ ਮੈਂ
0: ਛੁੱਟੀਆਂ ਓਕੇ, ਰਿਪੋਰਟ
1: ਟਰੈਕਟਰ ਸਭ ਸਹੀ ਨੇ?
2: ਹਾਂਜੀ, ਇੰਡੀਆ ਚ ਨੇ,
1: ਇੰਡੀਆ ਚ ਨੇ। ਜੌਂਡੀਅਰ
0: ਮੇਰਾ ਲੋ ਤੁਸੀਂ,
1: ਐਗਜ਼ੈਕਟਲੀ
0: ਲਓ ਜੀ, ਸੋਨਾਲੀਕਾ ਦਾ ਟਰੈਕਟਰ।
1: ਅੱਜ ਫਿਰ ਗੁਰਪਾਲ ਜੀ ਬ੍ਰੇਕਫਾਸਟ ਹੋ ਗਿਆ ਪਹਿਲਾਂ ਤਾਂ ਇਹ ਦੱਸੋ। ਹੈਲੋ, ਬ੍ਰੇਕਫਾਸਟ ਕਰ ਲਿਆ?
2: ਬ੍ਰੇਕਫਾਸਟ
1: ਨਹੀਂ ਕੀਤਾ? ਹਾਂ, ਅੱਜ ਛੁੱਟੀ ਆ ਨਾ,
0: ਅੱਜ ਨਹੀਂ, ਆਰਾਮ ਨਾਲ ਕਰਨਗੇ
1: ਸਾਰਾ, ਲੇਜ਼ੀ ਲੇਜ਼ੀ ਲੇਜ਼ੀ ਕਰਕੇ ਕਰਾਂਗੇ, ਫਿਰ ਮਜ਼ਾ ਆਊਗਾ।
0: ਅੱਜ ਤਾਂ ਨਾਲੇ ਸਾਰਿਆਂ ਨੂੰ ਛੁੱਟੀ ਆ ਨਾ,
1: ਅੱਜ ਤਾਂ ਸੜਕਾਂ ਸੁਣੀਆਂ ਸੀ,
2: ਅੱਜ ਪਬਲਿਕ ਹਾਲੀਡੇ,
1: ਅੱਜ ਕਾਹਦੀ ਪਬਲਿਕ ਹਾਲੀਡੇ ਹੈ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਂ ਤਾਂ ਕੰਮ ਤੇ ਆਈ ਹੋਈ ਹਾਂ.
0: ਦੇਖੋ ਯਾਰ ਮੈਂ ਵੀ ਆ ਗਿਆ, ਸਾਨੂੰ ਦੱਸਿਆ ਹੀ ਨਹੀਂ ਕਿਸੇ ਨੇ ਯਾਰ.
1: ਯਾਰ ਦੈਸ ਤੋਂ ਖਦੜੀ ਆ,
0: ਮਾੜੀ ਗੱਲ ਹੈ ਗੁਰਪਾਲ, ਮੈਨੂੰ ਮੈਸੇਜ
1: ਕਰ ਦਿੰਦੇ ਮੈਂ ਕਿਹਾ ਬੋਸ ਨੂੰ ਫੋਨ
2: ਏਦਾਂ
0: ਕਰਦੇ, ਤੁਹਾਡੀ ਕਾਲ ਅਟੈਂਡ ਕਰਕੇ ਨਾ, ਤੇ ਬਾਕੀ ਬੱਚਿਆਂ ਦੀ ਅਟੈਂਡ ਕਰਕੇ
1: ਬਸ 12:30 ਆਪਾਂ ਘਰੇ ਚਲੇ ਜਾਣਾ,
0: 12:30 ਚਲ ਜਾਣਾ ਘਰੇ, ਆਪਾਂ ਜ਼ਿਆਦਾ ਟਾਈਮ ਨਹੀਂ ਮਿਲਦਾ, ਸਹੀ ਕੇ ਨਹੀਂ?
1: ਯੈਸ.
0: ਵੇਖਦੇ ਹੋ ਫੁੱਟੀ? ਵੇਖਦੇ ਹੋ
2: ਫੁੱਟੀ?
0: ਨਹੀਂ,
1: ਮੈਂ ਤਾਂ ਫੁੱਟੀ ਖਾਣੀ ਆ.
0: ਹੈ
1: ਹੈ ਗੁਰਪਾਲ
0: ਖਾਣੇ ਹੋ?
1: ਹਾਂਜੀ
2: ਹਾਂਜੀ,
1: ਦਹੀਂ ਦੀ ਫੁੱਟੀ.
0: ਓ ਯਾਰ ਛੀ ਛੀ ਛੀ ਛੀ ਛੀ.
1: ਨਹੀਂ ਛੋਟੇ ਹੁੰਦੇ ਸੁਣਾਈਆਂ ਨੀ ਤੁਹਾਨੂੰ ਕਹਾਣੀਆਂ? ਇੱਥੇ ਦਹੀਂ ਦੀ ਫੁੱਟੀ ਸੀ, ਉੱਤੇ ਸ਼ੱਕਰ ਭੁੱਕੀ ਸੀ, ਆਈ ਆਈ ਮਾਣੋ ਚੱਟ ਗਈ, ਚੁਬਾਰੇ ਥਾਣੀ ਟੱਪ ਗਈ, ਇੱਥੇ ਮੇਰੀ ਮਾਣੋ ਸੀ, ਇੱਥੇ ਮੇਰਾ ਗੁਰਪਾਲ ਸੀ, ਪੱਲੇ ਪੱਲੇ ਪੱਲੇ ਪੱਲੇ ਟਿਕਲ ਟਿਕਲ ਟਿਕਲ ਟਿਕਲ ਟਿਕਲ.
0: ਵਾਹ ਵਾਹ ਵਾਹ, ਇਹ ਤਾਂ ਮੈਂ ਪਹਿਲੀ ਵਾਰੀ ਸੁਣੀ ਹੈ, ਮੈਂ ਨਹੀਂ ਕਦੇ ਸੁਣੀ ਇਹ.
1: ਹਰ ਹਰ ਏਰੀਏ ਦੀਆਂ ਡਿਫਰੈਂਟ ਹੁੰਦੀਆਂ, ਤੁਹਾਡੇ ਕੁਛ ਹੋਰ ਹੋਊਗੀ ਨਾ,
0: ਵੱਖਰੀ
1: ਹੋਊਗੀ ਜ਼ਰੂਰ, ਬਟ ਸਮਥਿੰਗ ਡਿਫਰੈਂਟ.
0: ਜਾ ਕੇ ਮਾਤਾ ਜੀ ਨੂੰ ਪੁੱਛਦੇ ਹਾਂ, ਪਰ ਉਸ ਤੋਂ ਪਹਿਲਾਂ ਗੁਰਪਾਲ ਜੀ ਸਾਨੂੰ ਕੀ ਸੁਣਾਉਂਗੇ ਅੱਜ?
2: ਅੱਜ ਮੈਂ ਇੱਕ ਚੁਟਕਲਾ ਸੁਣਾਉਂਗਾ.
1: ਆਲਰਾਈਟੀ.
2: ਟੀਚਰ, ਅਗਰ ਕੱਲ ਹੋਮਵਰਕ ਨਹੀਂ ਕੀਤਾ ਤਾਂ ਮੁਰਗਾ ਬਣਾਉਂਗਾ. ਸਰ, ਮੁਰਗਾ ਤਾਂ ਨਹੀਂ ਖਾਤਾ, ਮਟਰ ਪਨੀਰ ਬਣਾ ਦੇਣਾ.
0: ਪੱਪੂ ਵੈਜੀਟੇਰੀਅਨ ਹੈ ਯਾਰ ਮੇਰੀ ਤਰ੍ਹਾਂ. ਵੈਰੀ ਨਾਈਸ, ਵੈਰੀ ਨਾਈਸ, ਤੁਹਾਡਾ ਅੰਦਾਜ਼ ਬਹੁਤ ਵਧੀਆ ਸੁਣਾਉਣ ਦਾ ਹੈ.
1: ਓਹ, ਹੀ ਇਜ਼ ਟੂ ਕਿਊਟ. ਹਲੇ ਤਾਂ ਇਹਨਾਂ ਦੇ ਭੈਣ ਜੀ ਆਉਣਗੇ. ਸ਼ੀ ਇਜ਼ ਮਾਈ ਡਾਰਲਿੰਗ.
0: ਅੱਛਾ,
1: ਇੰਨੀਆਂ ਸੋਹਣੀਆਂ ਕਵਿਤਾ ਸੁਣਾਉਂਦੇ ਆ ਨਾ, ਮਜ਼ਾ ਆ ਜਾਂਦਾ ਸੀ.
0: ਕੀ ਬਾਤ ਹੈ ਬਈ,
1: ਅੱਜ ਦੇਖਦੇ ਆ ਸੁਣਾਉਂਦੇ ਆ ਕਿ ਕੀ ਲੈ ਕੇ ਆਉਂਦੇ ਨੇ.
0: ਵਧੀਆ, ਥੈਂਕ ਯੂ ਗੁਰਪਾਲ, ਥੈਂਕ ਯੂ,
1: ਥੈਂਕ ਯੂ. ਸੁਣੇ ਪੁੱਤੂ, ਦੀਦੀ ਹੈ?
2: ਮੰਨਤ ਵੀ ਹੈਗੀ
1: ਹੈ. ਹਾਂਜੀ
0: ਜੀ, ਕਰਾਓ.
1: ਮੰਨਤ ਨੂੰ ਦੀਦੀ ਕਹੋ ਜਾਂ ਤਾਂ ਭੈਣ ਜੀ ਕਹੋ, ਨਾਮ ਥੋੜੀ ਲਈਦਾ ਹੁੰਦਾ ਆ, ਵੱਡੀ ਆ ਥੋਤੋਂ.
3: ਸਤਿ
1: ਸ਼੍ਰੀ ਅਕਾਲ
3: ਅੰਕਲ ਜੀ ਤੇ
1: ਆਂਟੀ ਜੀ. ਸਤਿ ਸ਼੍ਰੀ ਅਕਾਲ ਸੋਹਣੇ ਪੁੱਤੂ, ਕੀ ਹਾਲ ਚਾਲ? ਕਾਲ ਨੀ ਕਰੋਗੇ, ਸੁਣਾਓਗੇ ਨੀ ਤਾਂ ਫਿਰ ਲਾਫਟਰ ਥੈਰੇਪੀ ਤਾਂ ਬੋਰ ਹੋ ਜੂਗੀ ਨਾ,
0: ਅਧੂਰੀ ਹੋ ਜਾਏਗੀ.
3: ਉੱਥੇ ਬਾਂਦਰ ਕਹਿੰਦਾ ਹੈ, ਤੂੰ ਇੱਥੇ ਕੀ ਲੈਣ ਆਈ ਹੈ? ਤੇ ਚੂਈ ਕਹਿੰਦੀ ਹੈ, ਮੈਂ ਸੇਬ ਖਾਣ ਆਈ ਹਾਂ. ਤੇ ਬਾਂਦਰ ਕਹਿੰਦਾ, ਪਰ ਆ ਤਾਂ ਅੰਬ ਦਾ ਦਰਖਤ ਹੈ. ਤੇ ਚੂਈ ਕਹਿੰਦੀ ਹੈ, ਤੂੰ ਜ਼ਿਆਦਾ ਚੌਧਰੀ ਨਾ ਬਣ, ਮੈਂ ਸੇਬ ਨਾਲ ਲੈ ਕੇ ਆਈ ਹਾਂ.
0: ਸਹੀ ਆ, ਬਾਂਦਰ ਬੇਹੋਸ਼.
1: ਕਵਿਤਾ ਨੀ ਲੈ ਕੇ ਆਂਦੀ? ਕਵਿਤਾ ਚਲੋ ਐ ਕਰਿਓ, ਅੱਗੇ ਅੱਗੇ ਵਾਲੇ ਪਾਠ ਚ ਲਿਆਇਓ. ਅੱਜ
0: ਕਲਾਸ ਚ ਪੜ੍ਹਦੀ ਆ?
1: ਨਹੀਂ, ਇਹ ਬਹੁਤ ਸੋਹਣੀ ਕਵਿਤਾ ਬੋਲਦੇ ਨੇ.
0: ਅੱਛਾ ਅੱਛਾ, ਕਵਿਤਾ ਬੋਲਦੇ? ਓਕੇ ਓਕੇ, ਕਹਿੰਦੇ ਕਵਿਤਾ ਨੂੰ ਨਾਲ ਨਹੀਂ ਲੈ ਕੇ. ਮੈਂ ਕਿਹਾ
1: ਚਲੋ ਹੁਣ ਨਹੀਂ, ਤਿਆਰੀ ਕਰ ਲਓ, 10 ਵਜੇ ਤੋਂ ਬਾਅਦ ਫਿਰ ਫੋਨ ਕਰੋਗੇ?
3: ਮੇਰੇ ਪਾਪਾ ਕਿਤੇ ਚੱਲੇ ਨੇ.
0: ਛੁੱਟੀ ਹੈ ਗਾਇਸ, ਛੁੱਟੀ ਹੈ, ਛੁੱਟੀ. ਏਐਫਐਲ ਵੀਕਐਂਡ ਹੈ ਅੱਜ ਦਾ, ਫੰਕਸ਼ਨ ਕਰਨਾ ਆ.
1: ਅਯੋ ਅਯੋ,
0: ਬੱਚੇ ਉੱਠ ਵੀ ਰਹੇ ਸਵੇਰੇ ਸਵੇਰੇ, ਮਤਲਬ ਛੁੱਟੀ ਤੋਂ ਡਬਲ ਛੁੱਟੀ ਆ. ਮਤਲਬ ਜੇ ਮੈਨੂੰ ਪਤਾ ਹੁੰਦਾ ਮੇਰੀ ਸਕੂਲ ਦੀ ਛੁੱਟੀ ਚੱਲ ਰਹੀ ਆ, ਪਰ ਇਹ ਹੁੰਦਾ ਕਿ ਇਹ ਤਾਂ ਅੱਜ ਵੈਸੇ ਵੀ
1: ਪਬਲਿਕ ਹੋਲੀਡੇ
0: ਯੂਜੁਅਲ ਹੋਲੀਡੇ ਵੀ ਆ
1: ਯੈਸ
0: ਮੈਂ ਤੇ 2 ਵਜੇ ਆਣੇ ਸੀ ਦੁਪਹਿਰ ਦੇ ਮੈਂ ਨਹੀਂ ਯਾਰ ਇਹ ਮੇਰਾ ਧਰਮ ਹੈ ਮੈਨੂੰ ਕਰਨਾ ਪਏਗਾ
1: ਮੈਂ ਮੈਂ ਤੁਹਾਡੀ ਸਮਾਜ ਲਈ ਤੁਹਾਡੀ ਗੱਲ ਸੀਰੀਅਸਲੀ ਲੈ ਲਈ ਰਾਤ ਮੈਂ 2 ਵਜੇ ਸੁੱਤੀ ਆ
0: ਅੱਛਾ
1: ਯੇ
0: ਸੇਮ ਮੇਰੇ ਨਾਲ ਵੀ ਇਸ ਤਰ੍ਹਾਂ ਹੋਇਆ
1: ਯੇ
0: ਪਤਾ ਕੀ ਚੱਕਰ ਆ
1: ਹੁਣ ਜੇ ਅੱਜ ਦਿਨ ਦੇ ਵਿੱਚ ਮੇਰੇ ਘਰਾੜੇ ਸੁਣਨ ਨੂੰ ਮਿਲਣਗੇ ਨਾ ਤਾਂ ਡਰਨਾ
0: ਹੁਣੇ ਸ਼ੁਰੂ ਹੋ ਗਏ ਤੁਸੀਂ ਬੋਲਦੇ ਬੋਲਦੇ ਕਰਨਾ ਸ਼ੁਰੂ
1: ਹੋ ਹਵਨ ਸਲੈਪਟ
0: ਓਏ ਫੇਰ ਤੋਂ ਕੀ ਗੜੀ ਜਾਂਦੇ ਪਏ ਮੈਨੇ ਜੀ ਨਾਟ ਨਾਈਸ ਤੁਹਾਡੇ ਤੋਂ ਮੀਰ ਨਹੀਂ ਸੀ
1: ਕਿਉਂ ਆਮ ਅ ਹਿਊਮਨ ਬੀਇੰਗ
0: ਨਹੀਂ ਪਰ ਤੁਸੀਂ ਨਹੀਂ ਯਾਰ ਮੇਰੀ ਗੱਲ ਸੁਣੋ ਤੁਸੀਂ ਸਿਆਣੇ ਹੋ ਠੀਕ ਹੈ ਯੂ ਆਰ ਅ ਸਮਾਰਟ ਵੁਮਨ ਯੂ ਆਰ ਸਮਵਨ ਮਤਲਬ ਤੁਹਾਨੂੰ ਵੇਖ ਕੇ ਲੱਗਦਾ ਇਹ ਹੁਣੇ ਸਲਾਹ ਇਧਰ ਹੀ ਦੇਣਗੇ ਕਿ ਲਾਈਫ ਚੇਂਜ ਹੋ ਜਾਏਗੀ ਤੁਸੀਂ 2 ਵਜੇ ਤੱਕ ਮਾਰਕੀਟਿੰਗ ਹੀ ਖਰਾਬ ਕਰ ਰਹੇ ਹੋ
1: ਰਾਤੀ 2 ਵਜੇ ਤੱਕ
0: ਹਾਂ ਹੋਈ ਨਾ ਕਿ ਕਿਉਂ ਰਾਤੀ 2 ਵਜੇ ਤੱਕ ਕਿਉਂ ਜਾਗ ਰਹੇ ਹੋ ਯੂ ਸ਼ੁਡ ਬੀ
1: ਰਾਤੀ 2 ਵਜੇ ਤੱਕ ਮੇਰੇ ਦਿਮਾਗ ਚ ਬਹੁਤ ਸਾਰੇ ਬਲਬਲੇ ਘੁੰਮ ਰਹੇ ਸੀਗੇ
0: ਅੱਛਾ ਓਹੋ ਅੱਛਾ ਹਾਂ ਮੈਨੂੰ ਨਹੀਂ ਸਮਝਦਾ
1: ਮੈਂ ਖੁਰਕਣਾ ਸੀਗਾ ਗੰਜੀ ਨੂੰ ਮੈਂ ਰਾਤ ਨੂੰ ਖੁਰਕਣੀ ਸ਼ੁਰੂ ਕਰਤੀ
0: ਨਹੀਂ ਨਹੀਂ ਚੰਗਾ ਕੀਤਾ ਇਹ ਠੀਕ ਹੈ ਨਹੀਂ ਫਿਰ ਤੁਹਾਡੇ 3 ਵੀ ਬਜਾਣੇ ਸਹੀ ਸੀ ਉਦਾਂ ਗੱਲ ਸਹੀ ਹੈ ਵੈਸੇ ਸਹੀ ਕਿ ਨਹੀਂ ਤੇ ਆਪਾਂ ਇੱਦਾਂ ਕਰਦੇ ਹਾਂ ਆਪਾਂ ਅਗਲਾ ਕਾਲਰ ਲੈਂਦੇ ਹਾਂ ਤੇ ਅਗਲਾ ਕਾਲਰ ਆਫਟਰ ਗੁਰਪਾਲ ਮੰਨਤ ਨਾਓ ਨੈਕਸਟ ਇਜ਼ ਮੰਨਤ ਫਤਿਹ
1: ਫਤਿਹ
0: ਵਾਹ ਮੰਨਤ ਐਂਡ ਫਤਿਹ ਤੁਸੀਂ ਔਨ 에ਅਰ ਹੋ ਬਈ
1: ਗੁੱਡ
0: ਵਾਲੀ ਗੱਲ ਨੀ ਦੇਖਣੀ ਚਾਹੀਦੀ ਮਾੜੀ ਮੋਟੀ ਮੈਂ ਵੈਸੇ ਟਰਾਈ ਕੀਤਾ ਹੈ ਬੜੀ ਇੰਟਰਸਟਿੰਗ ਗੇਮ ਹੈ ਵੈਸੇ ਮਤਲਬ ਜੇ ਤੁਸੀਂ ਵੇਖੋ ਇਟ ਜਸਟ ਕੀ ਦੇਖਣ ਨੂੰ ਸਪੋਰਟ ਮਜ਼ੇਦਾਰ ਹੈ ਪਰ ਉਹੀ ਗੱਲ ਹੈ ਕਿ ਇੱਥੇ ਲੋਕ ਇੰਨੇ ਜ਼ਿਆਦਾ ਦੀਵਾਨੇ ਉਧਰ ਦੀ ਦੀਵਾਨਗੀ ਤਾਂ ਨਹੀਂ ਆ ਸਕਦੀ ਫਿਰ ਤੁਸੀਂ ਥੋੜਾ ਆਊਟ ਆਫ ਪਲੇਸ ਮਹਿਸੂਸ ਕਰਦੇ ਹੋ
1: ਨਹੀਂ ਅਸੀਂ ਹਿੰਸਕ ਨਹੀਂ ਆ
0: ਓ ਬਈ ਯਾਰ
1: ਇੱਕ ਇੱਕ ਇੱਕ ਨਾ ਮੈਨੂੰ ਜੋਕ ਯਾਦ ਆ ਗਿਆ ਮੇਰੇ ਬਚਪਨ ਦਾ
0: ਅੱਛਾ ਵਾਹ
1: ਇੱਕ ਉਹਦਾ ਹਾਕੀ ਦਾ ਮੈਚ ਹੋ ਰਿਹਾ ਹੁੰਦਾ ਹੈ ਨੇਤਾ ਜੀ ਜਾਂਦੇ ਨੇ ਸਪੀਚ ਦੇਣ ਲਈ ਨਾ ਉਹ ਤੋਂ ਬਾਅਦ ਚੋਂ ਕਹਿੰਦੇ ਹਮ ਨੇ ਦੇਖਾ ਬਹੁਤ ਸਾਰੇ ਵਿਦਿਆਰਥੀ ਏਕ ਹੀ ਬਾਲ ਕੇ ਲੀਏ ਲੜ ਰਹੇ ਥੇ ਹਮ ਸਰਕਾਰ ਸੇ ਆਵੇਦਨ ਕਰੇਂਗੇ ਕਿ ਪ੍ਰਤੇਕ ਖਿਲਾੜੀ ਕੋ ਏਕ ਆਪਣੀ ਬਾਲ ਦੀ ਜਾਏ ਤਾਂ ਕਿ ਯੇ ਹਿੰਸਕ ਵਾਰਤਾਦੇ ਹੋਣੀ ਬੰਦ ਹੋ
0: ਕਿਆ ਬਾਤ ਹੈ ਵੈਰੀ ਗੁੱਡ ਅੱਛਾ ਵੈਸੇ ਰਿਐਲਿਟੀ ਜੀ ਫੀਲ ਹੋ ਰਹੀ ਹੈ ਕਿਉਂਕਿ ਇਸ ਲੈਵਲ ਦੀ ਬਿਆਨਬਾਜ਼ੀ ਤੇ ਐਜੂਕੇਸ਼ਨ ਦੋਨੋਂ ਸਾਡੇ ਉੱਥੇ ਨੇਤਾ ਚ ਹੈਗੀ ਹੈ ਸਾਰੇ ਇਟਸ ਗੁੱਡ
1: ਇਟਸ ਅ ਮਾਈ ਸਕੂਲ ਟਾਈਮ ਜੋਕ
0: ਸਹੀ ਹੈ ਤੇ ਮੰਨਤ ਫਿਰ ਕੀ ਹੋ ਗਿਆ ਬਈ ਉਹ ਮੱਥਾ ਟੇਕ ਆਏ ਹੋ ਗੁਰਦੁਆਰੇ
2: ਛੁੱਟੀਆਂ ਚ ਨੂੰ ਟਾਈਮ ਨਹੀਂ ਲੱਗਦਾ
0: ਛੁੱਟੀਆਂ ਚ ਥੋੜਾ ਫਿਰ ਚਿਲ ਛਿਲ ਵੀ ਕਰਨਾ ਹੁੰਦਾ ਨਾ ਯਾਰ ਥੋੜਾ ਈਜ਼ੀ ਸ਼ੀਜ਼ੀ ਜਿਹਾ ਰਹਿਣਾ ਹੁੰਦਾ ਤਾਂ ਕਰਕੇ ਬਾਬਾ ਜੀ ਨੂੰ ਵੀ ਤੁਸੀਂ ਕਿਹਾ ਕਿ ਕੋਈ ਛੁੱਟੀ ਕਰੋ ਥੋੜਾ ਟਾਈਮ ਮੈਂ ਆ ਕੇ ਤੰਗ ਨਹੀਂ ਕਰਦੀ ਹੈ ਇੱਧਰ ਹੀ ਗੱਲ ਹੈ
2: ਨਹੀਂ
0: ਨਹੀਂ
1: ਉਹ ਰੂਟੀਨ ਡਿਸਟਰਬ ਹੋ ਜਾਂਦੀ ਹੈ ਨਾ
0: ਹੈ ਕੋਈ ਵੀਕਐਂਡ ਦਾ ਪਲਾਨ
2: ਇਸ ਤਾਂ ਹਰ ਸੰਡੇ ਵੈਸੇ ਵੀ ਚਿਲ ਜਾਣਾ ਹੁੰਦਾ ਪਾਪਾ ਨਾਲ
1: ਪੈਨਕੇਕਸ
2: ਨਹੀਂ
1: ਪਰੌਂਠੇ
0: ਕੁਲਚੇ
1: ਭਟੂਰੇ

0: ਟਰਾਈ ਕਰਨਗੇ ਰਨ ਆਊਟ ਕਰਨ ਨੂੰ, ਅਸੀਂ ਬੈਟ ਲੈ ਕੇ ਅਸੀਂ ਇੱਕ ਹੋਰ ਮਾਰ ਦਾਂਗੇ।
1: ਯੈਸ
2: ਯਾਰ,
1: ਨਾਲੇ ਨਾਲੇ ਇਹ ਤਾਂ ਕ੍ਰਿਕਟ ਚ ਮਾਰਦੇ ਆ ਨਾ ਚੌਕਾ ਛੱਕਾ, ਆਪਾਂ ਮਾਰਾਂਗੇ ਯੱਕਾ।
2: ਚਲੋ ਬਸ ਫਿਰ ਜਿੱਤ ਗਏ ਤੁਸੀਂ, ਵਧਾਈਆਂ ਤੁਹਾਨੂੰ, ਮੁਬਾਰਕਾਂ।
0: ਅਸੀਂ ਮਾਰਾਂਗੇ ਛੱਕਾ ਤੇ ਚੌਕਾ ਦੋਨੋਂ।
1: ਨਾ ਨਾ ਆਪਾਂ 10 ਮਾਰਾਂਗੇ।
2: ਮੈਂ ਛੱਕਾ ਵੱਜਣ ਨਹੀਂ ਦੇਣਾ, ਮੈਂ ਪਤਾ ਅਡਲਟ ਚ ਕਿੰਨੂੰ ਬੁਲਾਇਆ।
1: ਯੈਸ,
2: ਮੈਂ ਅਡਲਟ ਚ ਬੁਲਾਇਆ 7'6" ਲੰਮਾ ਚੋਬਰ ਖਲੀ। ਤੁਸੀਂ ਚੈੱਕ ਕਰਿਓ ਗੂਗਲ ਤੇ 7'6".
1: ਦੇਖੋ ਹਿੰਸਕ ਹੋਣ ਦੀ ਲੋੜ ਹੀ ਨੀ ਆ। ਆਪਾਂ ਕੀ ਕਰਨਾ, ਮੰਮੀ ਨੂੰ ਕਹਿਣਾ ਵਧੀਆ ਜਿਹਾ ਲੱਡੂ ਬਣਾਓ, ਆਪਾਂ ਲਿਜਾ ਕੇ ਲੱਡੂਆਂ ਦਾ ਥਾਲ ਉਹਨਾਂ ਦੇ ਅੱਗੇ ਰੱਖ ਦੇਣਾ, ਉਹਨੇ ਖਾਣੇ ਬਿਜ਼ੀ ਹੋ ਜਾਣਾ ਆ, ਆਪਾਂ ਆਪਣੀ ਗੇਮ ਜਿੱਤ ਲੈਣੀ।
2: ਇਹ ਤਾਂ ਮੇਰੇ ਨਾਲ ਵੀ ਹੋ ਸਕਦਾ, ਇਸ ਤਰ੍ਹਾਂ ਪਤਾ ਲੱਗੇ ਮੈਂ ਹੀ ਖਾਣਾ ਪਿਆ ਸਾਈਡ ਤੇ ਬੈਠਾ। ਚਲੋ ਦੇਖਾਂਗੇ ਬਈ, ਦੇਖਾਂਗੇ, ਕੋਈ ਗੱਲ ਨੀ। ਬਸ
1: ਮੰਨਤ ਫਤਿਹ ਵਾਲਾ ਜਿਹੜਾ ਨਾ ਟੀਮ ਜਿੱਤੂਗੀ।
2: ਲਿਆਓ ਜੀ ਲਿਆਓ,
1: ਇਹ ਤੋਂ ਪਹਿਲਾਂ ਮੈਂ ਭੁੱਲ ਜਾਵਾਂ।
0: ਠੀਕ ਆ,

0: Bele, bele, bele, bele, bele, bele.
1: Very good. ਫਤਿਹ ਸਿੰਘਾ ਬੜੀ ਸੋਹਣੀ ਬੋਲੀ ਸੁਣਾਉਂਦੇ ਹੋ ਯਾਰ ਤੁਸੀਂ,
2: ਵੈਰੀ ਵੈਰੀ ਨਾਈਸ, ਤੁਸੀਂ ਚੱਕ ਕੇ ਪਾਉਣੇ ਬੋਲੀ ਐਨ
3: ਲੱਡੂਆਂ
2: ਦੀਆਂ ਬੋਲਾਂ ਬਣਾ ਕੇ ਲੈ ਕੇ ਆਯੋ,
1: ਲੱਡੂ ਜ਼ਰੂਰ ਲੈ ਕੇ ਆ, ਮੈਂ ਤਾਂ ਹੀ ਖੇਡਣਾ, ਓਦਾਂ ਨੀ ਮੈਂ ਖੇਡਣਾ, ਹਰਾਉਂਗੇ ਕਿੱਦਾਂ ਜੇ ਲੱਡੂ ਨੀ ਲੈ ਕੇ ਆਉਂਗੇ, ਸੋ ਲੱਡੂ ਪਹਿਲੇ ਲੈ ਕੇ ਆਣੇ, ਠੀਕ ਹੈ ਨਾ,
3: ਲੈ ਆਵਾਂਗੇ,
1: ਬਸ ਗੁੱਡ ਹੋ ਗਿਆ, ਥੈਂਕ ਯੂ ਫਤਿਹ, ਥੈਂਕ ਯੂ,
3: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ
1: ਬਾਏ ਬਾਏ ਬਾਏ ਬਾਏ ਬਾਏ ਬਾਈ, ਕੀ ਬਾਤ ਹੈ ਯਾਰ, ਮੁੰਡੇ ਦੇ ਅੰਦਰ ਇੰਨੀ ਜ਼ੀਲ ਹੈ ਨਾ ਸਾਨੂੰ ਹੈਰਾਨ ਦੀ, ਜ਼ਲੀਲ ਕਰਨ ਦੀ ਜ਼ੀਲ ਨਹੀਂ ਹੋਣੀ ਚਾਹੀਦੀ ਵੈਸੇ, ਇੰਨੀ ਗਲਤ ਗੱਲ ਹੈ, ਪਰ ਚਲੋ ਮੈਂ ਲੱਡੂਆਂ ਕਰਕੇ ਜਾ ਸਕਦਾ,
2: ਐਨਥੂਸੀਆਜ਼ਮ,
1: ਹਾਂ ਐਨਥੂਸੀਆਜ਼ਮ, ਹਾਂ ਨਹੀਂ ਗੱਲ ਠੀਕ ਹੈ ਨਾ, ਸਹੀ ਹੈ, ਮੈਂ ਤਾਂ ਉਹ ਵਾਲਾ ਯਾਦ ਆ ਗਿਆ, ਉਹ ਦਿਲ ਚਾਤਾ ਦੇ ਅੰਦਰ ਨਹੀਂ, ਉਹ ਸੈਫ ਅਲੀ ਖਾਨ ਕਹਿੰਦਾ ਹਮ ਕੇਕ ਖਾਣੇ ਕੇ ਲਈ ਕਹੀਂ ਵੀ ਜਾ ਸਕਦੇ, ਮੈਂ ਤਾਂ ਹੋਇਆ ਲੱਡੂ ਖਿਲਾ ਦੋ, ਕੋਈ ਨਹੀਂ ਮੈਚ ਹਾਰ ਜਾਵਾਂਗੇ ਯਾਰ, ਤਾਂ ਕੀ ਹੋਇਆ, ਤੇ ਹੁਣ ਸਾਡੀ ਜਿਹੜੀ ਟੀਮ ਦੇ ਅੰਦਰ ਹੋਏਗੀ ਨਾ ਕੁੜੀ
2: ਜੀ,
1: ਉਹਦੇ ਨਾਲ ਗੱਲ ਹੋਣ ਲੱਗੀ ਹੈ, ਅਸੀਸ ਕੌਰ, ਤੁਸੀਂ ਔਨ 에ਅਰ ਹੋ,
2: ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ,
4: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਵੀਰ ਜੀ ਤੇ ਨੋਨੀ ਆਂਟੀ ਜੀ,
2: ਸਤਿ ਸ਼੍ਰੀ ਅਕਾਲ, ਕੀ ਗੱਲ ਢਿੱਲੇ ਢਿੱਲੇ ਬੋਲਦੇ ਹੋ, ਉੱਠੇ ਨਹੀਂ ਹਲੇ,
1: ਜਾਗੋ,
4: ਔਰ ਹੁਣੇ ਉੱਠੇ ਜੀ, ਮਾਰ ਜੀ ਖੰਘ ਰਹੀ ਆ,
2: ਉਹ ਖੰਘ ਲਓ ਫਿਰ,
1: ਉਹ ਮੈਨੂੰ ਸੁੱਚੀ ਆ ਗਈ ਯਾਰ, ਕਿੱਦਾਂ ਠੀਕ ਹੋ, ਹੁਣੇ ਹੁਣੇ ਉੱਠੇ ਯਾਰ, ਦੇਖੋ ਮਤਲਬ ਮੈਂ ਹੈਰਾਨ ਹਾਂ, ਦੱਸੋ ਨਾ ਨੁਨੀਆ ਜੀ, ਕੋਈ ਦੱਸੋ ਤਰੀਕਾ, ਖੰਘ ਛੇਤੀ ਭੱਜ ਜਾਵੇ, ਆਵੇ ਹੀ ਨਾ ਅਸੀਸ ਕੋਲ ਦੁਬਾਰਾ,
2: ਖੰਘ ਨੂੰ ਕਹੋ ਖੰਘ ਭੱਜ ਜਾ, ਖੰਘ ਨੇ ਭੱਜ ਜਾਣਾ,
1: ਵੈਲ ਡਨ, ਕਿਆ ਬਾਤ ਹੈ,
2: ਠੀਕ ਹੈ,
4: ਖੰਘ ਭੱਜ ਜਾ,
2: ਯੈਸ,
1: ਗੁੱਸੇ ਨਾਲ ਕਹਿਣਾ ਬਾਅਦ ਚੋਂ, ਜਾਨੀ ਨੀ ਤੂੰ, ਤੰਗ ਕੀਤਾ ਪਿਆ, ਯੂ ਆਰ ਨੋਟ ਵੈਲਕਮ ਹੇਅਰ,
4: ਯੈਸ,
1: ਇਹ ਵਾਹ ਵੀ ਮੇਰੀ ਫੀਮੇਲ ਸਨੀ ਦਿਓਲ, ਹੋਰ ਸੁਣਾਓ ਕਿੱਦਾਂ,
2: ਯੈਸ,
1: ਫਿਰ ਤਾਂ ਅਜੇ ਨਾਸ਼ਤਾ ਨਹੀਂ ਕੀਤਾ ਹੋਣਾ, ਹਜੇ ਤਾਂ ਉੱਠੇ ਉੱਠੇ ਹੀ ਹੋ, ਹੈ ਹਾਂਜੀ, ਦੇਖੋ ਪਰ ਇਹ ਵੀ ਟੈਲੈਂਟ ਆ,
4: ਅਸੀਂ ਸਾਰੇ ਅਸੀਂ ਥੋੜਾ ਅ ਫਿਊ ਪਲੇਸਸ ਚ ਅਸੀਂ ਕੱਲ ਘੁੰਮੇ,
1: ਓਏ
2: ਕਿੱਥੇ ਕਿੱਥੇ,
1: ਓਏ ਹਾਂ, ਤੇ
4: ਸਾਨੂੰ ਪਤਾ ਸੀ ਕਦੋਂ ਵਾਪਸ ਆਏ,
2: ਕਦੋਂ,
4: 5 o'clock ਸ਼ਾਮ ਨੂੰ, ਜਦੋਂ ਅਸੀਂ ਪਾਰਕ ਜਾਂਦੇ ਹੁੰਦੇ, ਫਿਰ ਅਸੀਂ 5-7 ਮਿੰਟ ਚ ਅਸੀਂ ਪਾਰਕ ਗਏ,
1: ਬੱਲੇ, ਬਿਜ਼ੀ ਗਰਲ, ਬਿਜ਼ੀ ਗਰਲ,
2: ਬਿਜ਼ੀ ਬਿਜ਼ੀ, ਹਾਂ,
1: ਕਿੱਥੇ ਘੁੰਮੇ ਸੀਗੇ ਕੱਲ, ਫਿਰ
4: ਮੈਰੀਜ਼ ਵਿਲ,
1: ਓਏ ਪਿਕਨਿਕ,
2: ਮੈਰੀਵਿਲ, ਓ ਵਾਓ, ਝਰਨੇ ਦੇਖੇ ਉੱਥੇ,
4: ਮੈਰੀਵਿਲ ਦੀ ਮੈਰੀਜ਼ ਵਿਲ,
2: ਮੈਰੀਜ਼ ਵਿਲ, ਓਕੇ, ਝਰਨੇ ਦੇਖੇ ਉੱਥੇ,
4: ਹਾਂਜੀ,
2: I love those waterfalls.
4: Sculptures, museum.
1: ਅੱਛਾ ਮਿਊਜ਼ੀਅਮ ਵੀ, ਗੁੱਡ ਯਾਰ, ਮੈਨੂੰ ਮਿਊਜ਼ੀਅਮਸ ਵੇਖਣ ਦਾ ਬੜਾ ਸ਼ੌਂਕ ਆ, ਕੀ ਸੀਗਾ ਉੱਥੇ ਮਿਊਜ਼ੀਅਮ ਚ, ਕਿਹੜੀ ਆਰਟ ਸੀਗੀ ਉੱਥੇ,
4: ਸਲੀਪਿੰਗ ਬਿਊਟੀ ਸੀ, ਫਰੂਟੀਆ ਕੁਈਨ ਸੀ, ਕੁਈਨ ਫਰੂਟੀਆ,
1: ਉਹ ਕੌਣ ਆ, ਕੁਈਨ ਫਰੂਟੀਆ ਕੌਣ ਆ ਬਈ,
4: ਉਹ ਸਟੈਚੂਸ ਹੈ,
1: ਅੱਛਾ, ਓਕੇ ਓਕੇ,
2: ਮੰਨਤ ਉੱਥੇ ਗਏ ਹੋ ਤੁਸੀਂ, ਫੇਰੀਲੈਂਡ ਗਏ ਹੋ,
4: ਜਸਟ ਟੂ ਸੀ,
1: ਓਕੇ,
2: ਹਾਂ ਮੰਨਤ, ਪਾਪਾ ਨੂੰ ਕਹਿਣਾ ਕਿ ਫੇਰੀਲੈਂਡ ਲੈ ਕੇ ਜਾਣ,
4: ਮੰਨਤ
1: ਨੂੰ ਕਿੱਦਾਂ ਕਹਿਣਗੇ, ਪਾਪਾ ਕਨਫਿਊਜ਼ ਹੋ ਜਾਣਗੇ ਕਿ ਮੈਂ ਮੰਨਤ ਨੂੰ ਲੈ ਕੇ ਜਾਣਾ,
2: ਮੈਂ ਤਾਂ ਅਸੀਸ ਨੂੰ ਲੈ ਕੇ ਜਾਣਾ ਸੀਗਾ,
1: ਸੋਰੀ,
2: ਉਹਦਾ ਨਾ ਮੰਨਤ ਦਾ ਮੈਸੇਜ ਆ ਗਿਆ ਸੀਗਾ, ਕਹਿੰਦੀ ਮੈਂ ਵੀ ਜਾਣਾ ਹੈ, ਮੇਰੇ ਦਿਮਾਗ ਚ ਨਿਕਲ ਗਿਆ,
1: ਮੰਨਤ ਨੂੰ ਵੀ ਨਾਲ ਲੈ ਕੇ ਜਾਣਾ,
2: ਅਸੀਸ ਗਏ ਗਏ ਹੋ ਫੇਰੀਲੈਂਡ, ਜਲੌਂਗ ਵਾਲੀ ਸਾਈਡ ਤੇ ਪਿੱਠ ਫਾਰ ਅੰਦਰ ਨੂੰ ਜਾ ਕੇ, ਪਰ ਬਹੁਤ ਵਧੀਆ ਕਾਸਲ ਬਣਿਆ ਹੋਇਆ, ਸਾਰੀਆਂ ਰੁਪੈਨਜ਼ਲ, ਸਾਰੀਆਂ ਫੇਰੀਟੇਲ ਜਿਹੜੀਆਂ ਨੇ ਨਾ, ਆਲ ਆਰ ਦੇਅਰ, ਇਟਸ ਕਾਲਡ ਕੇ ਤੋਂ ਨਾਮ ਸਟਾਰਟ ਹੁੰਦਾ, ਲੋਕੇਸ਼ਨ ਜਲੌਂਗ ਵਾਲੇ ਪਾਸੇ ਆ,
1: ਜਲੌਂਗ ਭਰ ਲਿਓ ਫਿਰ, ਜਲੌਂਗ ਫੇਰੀਲੈਂਡ ਕਰਕੇ ਭਰ ਲਿਓ,
2: ਫੇਰੀਲੈਂਡ ਕਰਕੇ ਭਰੋਗੇ ਨਾ,
1: ਤੁਹਾਡੀ ਫੇਵਰੇਟ ਡਿਜ਼ਨੀ ਪ੍ਰਿੰਸੈਸ ਕਿਹੜੀ ਆ,
4: ਹਾਂ
1: ਤੁਹਾਡੀ ਫੇਵਰੇਟ ਪ੍ਰਿੰਸੈਸ ਕਿਹੜੀ, ਮੈਨੂੰ ਤਾਂ ਸਨੋ ਵਾਈਟ ਪਸੰਦ ਸੀ, ਸਨੋ ਵਾਈਟ ਤੇ ਰਪੰਜ਼ਲ, ਆਹ ਦੋਨੋਂ ਮੈਨੂੰ ਬਹੁਤ ਪਸੰਦ ਸੀ, ਉਹ ਕਹਾਣੀ ਬਹੁਤ ਮਜ਼ੇਦਾਰ ਹੈ ਨਾ।
2: ਯੈਸ
1: ਹਾਂ, ਤੁਸੀਂ ਉਹਦੀ ਕਹਾਣੀ ਦੇਖੀ ਰਪੰਜ਼ਲ ਦੀ? ਫਿਲਮ ਆਈ ਸੀਗੀ ਟੈਂਗਲਡ ਨਾਮ ਦੀ, ਬਹੁਤ ਵਧੀਆ ਸੀ
2: ਹਨਾ। ਟੈਂਗਲਡ ਯੈਸ,
4: ਮੈਨੂੰ ਰਪੰਜ਼ਲ ਵਧੀਆ ਲੱਗੀ ਤੇ ਇੱਕ ਮੈਨੂੰ ਵਧੀਆ ਲੱਗਦੀ ਸਿੰਡਰੈਲਾ।
2: ਮੇਰੇ
4: ਕੋਲ ਜਦੋ ਮੰਮਾ ਨੇ ਮੈਨੂੰ ਨਾ ਇੱਕ ਵਾਰੀ ਬੁੱਕ ਲਿਆਈ, ਓਹਦੇ ਕੋਲ ਲੋਕ ਵੀ ਸੀ, ਓਹਦੇ ਕੋਲ ਲਾਈਕ ਕੀਜ਼ ਵੀ ਸੀ,
2: ਕੋਈ ਨੀ ਸਾਡੇ ਸੀਕ੍ਰੇਟ ਬੁੱਝ ਸਕਦਾ।
1: ਵਾਹ ਬਈ ਵਾਹ, ਤੁਸੀਂ ਮਤਲਬ ਫਿਰ ਮਤਲਬ
4: ਸੀਕ੍ਰੇਟ ਕੀਪਰ ਕਹਿੰਦਾ ਤੇ ਸਮ ਪੇਜਸ ਤੇ ਤੁਸੀਂ ਬਸ ਚੀਜ਼ਾਂ ਕਰ ਸਕਦੇ।
2: ਸੀਕ੍ਰੇਟ ਕੀਪਰ ਐਂਡ just normal task, okay,
1: normal task, very good,
4: just normal teaching,
2: normal, all righty,
1: fir ki sunaoge sanu aaj princess ji?
4: Boli,
1: oh leo ji leo, boli boliyan wali princess bhai,
4: mama sada pola pala, mami sadi chant, mama sada pola pala, mami sadi chant, mama chup gita, mami chade current, mama chup gita, mami chade current, mama chup gita, mami chade current, mama chup gita, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current, mami chade current

0: ਵੈਰੀ ਗੁੱਡ ਕਿਆ ਕੈਸ਼
1: ਕਰੋਗੇ ਜ਼ਿੰਦਗੀ ਦੇ ਸਾਰੇ ਮਜ਼ੇ ਕੈਸ਼ ਕਰੋਗੇ ਸਾਡੇ ਨਾਲ ਮਾਮੀ ਕਰੰਟ ਸਾਡੇ ਨਾਲ ਨਾਰੇ ਨਾਰੇ ਸੋਰੀ ਸੋਰੀ ਮਾਮੀ ਮਾਮੀ ਮਾਮੀ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਮੰਡੇ ਮੰਡੇ ਵੈਰੀ ਗੁੱਡ ਵੈਰੀ ਗੁੱਡ
2: ਵੀਕਐਂਡ
1: ਵੀਕਐਂਡ ਵੀਕਐਂਡ ਵੀਕਐਂਡ ਬਾਏ ਬਾਏ ਬਾਏ ਬਾਏ
0: ਨਾਈਸ ਡੇ ਹੈਵ ਅ ਨਾਈਸ ਡੇ ਡੇ ਡੇ ਡੇ ਡੇ ਡੇ ਡੇ ਡੇ ਡੇ
1: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਕੀ ਬਾਤ ਹੈ ਯਾਰ ਵੈਰੀ ਗੁੱਡ
0: ਰੌਣਕ ਲੱਗੀ ਸਾਡੀ ਨਾਈਸ ਸਕੋਰ ਨੇ
1: ਅਚਾਨਕ ਹੀ ਮਤਲਬ ਨਾ ਇਹ ਵਕਤ ਬਦਲ ਦਿਆ ਜਜ਼ਬਾਤ ਬਦਲ ਦਿਆ ਹੈ ਮਾਮੀ ਵਿਚਾਰੀ ਨੂੰ ਕਰੰਟ ਲਾ ਦਿੱਤਾ ਫਿਰ ਨਾਲ ਹੀ ਗਾਂਧੀ ਗਾਂਧੀ ਕਹਿੰਦੀ ਬਾਏ ਬਾਏ ਟੇਕ ਕੇਅਰ
0: ਮਾਮੀ ਛੱਡੇ ਕਰੰਟ
1: ਅੱਛਾ ਹਾਂ ਮਾਮੀ ਸਗੋਂ ਛੱਡੇ ਕਰੰਟ ਮਾਮੀ ਨੂੰ ਕਰੰਟ ਲਾ ਦਿੱਤਾ ਬੇਟਾ ਵਾਹ ਬੜੀ ਕ੍ਰਾਂਤੀਕਾਰੀ ਬੋਲੀ ਬੱਚੇ ਸੁਣਾਉਂਦੇ ਹੋਏ ਵੈਰੀ ਗੁੱਡ ਵੈਰੀ ਓਨਲੀ ਔਨ ਰੇਡੀਓ ਹਾਂਜੀ 1674 AM ਗਾਇਸ ਵਾਹ ਬਈ ਵਾਹ ਗੁੱਡ ਤੇ ਜੀ ਮੈਂ ਇੱਕ ਕਾਲ ਮਿਸ ਕਰ ਗਿਆ ਤੇ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਮੈਂ ਪਿੱਕ ਕਰ ਲਾਂਗਾ
0: ਯੈਸ ਡੈਫੀਨੇਟਲੀ
1: ਮੇਰੀ ਮੇਰੀ ਨਾ ਉਂਗਲ ਜਿਹੜੀ ਨਾ ਪਹੁੰਚ ਨਹੀਂ ਪਾ ਰਹੀ ਸੀ ਫੋਨ ਤੱਕ ਸਲਿਪ ਹੋਈ ਜਾ ਰਹੀ ਸੀ ਸਲਿਪ ਹੋਈ ਜਾ ਰਹੀ ਸੀ ਸਲਿਪ ਹੋਈ ਜਾ ਰਹੀ ਸੀ ਕਰੰਟ ਲੱਗ ਰਿਹਾ ਸੀ ਮੈਨੂੰ ਫੋਨ ਤੋਂ ਲੱਗਦਾ
0: ਉਹ ਮਾਮੀ ਵਾਲਾ ਕਰੰਟ ਛੱਡਿਆ ਹੋਣਾ ਉਹ ਬੱਜਿਆ ਹੋਣਾ ਤੁਹਾਨੂੰ
1: ਉਹੀ ਹੋਇਆ ਮੇਰੇ
0: ਮਾਮੀ ਵਾਲਾ ਕਰੰਟ ਜਿਹੜਾ ਛੱਡਦੇ ਆ ਨਾ
1: ਬੱਚੋ ਜਿੰਨਾ ਬਚ ਸਕਦੇ ਹੋ ਬਚੋ ਤੇ ਅਗਲੇ ਬੱਚਿਆਂ ਨਾਲ ਗੱਲ ਕਰਦੇ ਹਾਂ ਆਪਾਂ ਤਵਨੀਤ ਐਂਡ ਸਿਬਲਿੰਗਸ ਹੈਲੋ ਹੈਲੋ
3: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਆਂਟੀ ਜੀ ਤੇ ਅੰਕਲ ਜੀ
0: ਸਤਿ ਸ਼੍ਰੀ ਅਕਾਲ
1: ਜੀ ਵੀ ਆਏ ਮੈਨੂੰ ਨਹੀਂ ਦਿਸ ਰਿਹਾ ਸਤਿ ਸ਼੍ਰੀ ਅਕਾਲ ਬੱਚੇ ਮੈਂ ਡਰ ਰਿਹਾ ਥੋੜਾ ਮੈਂ ਨਿਕਲ ਕੇ ਦੁਬਾਰਾ ਦੇਖਦਾ ਹੈ ਅੰਕਲ ਸਾਈਡ ਤੇ ਕਿ ਵਾਹ
3: ਕੀ ਹਾਲ ਹੈ
1: ਬਸ ਵਧੀਆ ਵਧੀਆ ਤੁਸੀਂ ਸੁਣਾਓ
0: ਤੁਸੀਂ ਕਿੱਦਾਂ ਹੋ
3: ਮੇਰਾ ਠੀਕ ਹੈ ਪ੍ਰਦਾ ਕੀ ਹਾਲ ਹੈ
1: ਬਸ ਵਧੀਆ ਗੱਲਾਂ ਬਾਤਾਂ ਕਰੀਆਂ ਨੇ ਤੁਹਾਡੇ
0: ਨਾਲ ਬਹੁਤ ਸੋਹਣਾ ਆ ਮੈਨੂੰ ਨੀਂਦ ਆਉਂਦੀ ਪਈ ਆ
1: ਨੀਂਦ ਨਹੀਂ ਆਉਂਦੀ
0: ਨਹੀਂ ਮੈਨੂੰ ਆਉਂਦੀ ਆ
1: ਮੈਂ ਤਾਂ
0: ਨੀਂਦ ਪਈ ਆਉਂਦੀ ਭੁੱਖ ਲੱਗੀ
3: ਤੁਸੀਂ ਚਾਹ ਪੀ ਲਓ
1: ਮੈਂ ਪੀ ਲਈ ਨਾ ਤਾਂ ਹੀ ਮੈਨੂੰ ਨੀ ਆਂਦੀ ਪੀ ਨੀਂਦ ਇਹਨਾਂ ਨੇ ਚਾਹ ਨਹੀਂ ਪੀਤੀ
0: ਗੁੱਡ ਆਈਡੀਆ ਗੁੱਡ ਆਈਡੀਆ ਚਾਹ ਪੀਨੇ ਆ
1: ਇਹਨਾਂ ਨੂੰ ਪਿਆਨੇ ਆ ਚਾਹ ਬਾਅਦ ਚੋਂ
0: ਯੈਸ
1: ਹੋਰ ਸੁਣਾਓ ਕਰ ਲਿਆ ਨਾਸ਼ਤਾ ਨੂਸ਼ਤਾ ਤੁਸੀਂ ਫੂਟੀ ਵੇਖਦੇ ਹੋ ਡੈਡਾ ਵੇਖਦੇ ਡੈਡਾ
0: ਸੀ ਇਹ ਹਿੰਸਕ ਖੇਡ ਕੋਈ ਨੀ ਦੇਖਦਾ
1: ਅੱਛਾ ਮੈਂ ਤਾਂ ਸੋਚ ਰਿਹਾ ਕਿ ਯਾਰ ਕੋਈ ਜੇ ਵੇਖੇ ਤਾਂ ਮੈਨੂੰ ਦੱਸੇ ਹੁੰਦਾ ਕੀ ਆ ਪਰ ਇਸ ਤਰ੍ਹਾਂ ਦਾ ਕੁਛ ਹੋ ਹੀ ਨਹੀਂ ਰਿਹਾ
0: ਯੂਨੋ ਜਿੰਨੇ ਜਿੰਨੇ ਸਾਲ ਵੀ ਯੂਨੋ ਇਹਨਾਂ ਵਰਕ ਯੂਨੋ ਮੇਰੇ ਕਲਚਰ ਹੈ ਨਾ ਕਿ ਤੁਸੀਂ ਫੁੱਟੀ ਦੀ ਟਿਪਿੰਗ ਕਰਦੇ ਹੋ ਨਾ ਜਿੰਨੇ ਸਾਲ ਮੈਨੂੰ ਫੁੱਟੀ ਦਾ ਕੱਖ ਨਹੀਂ ਪਤਾ ਜਿੰਨੇ ਸਾਲ ਵੀ ਮੈਂ ਟਿਪਿੰਗ ਕੀਤੀ ਹੈ ਆਈ ਆਲਵੇਸ ਵਨ ਦ ਪ੍ਰਾਈਜ਼
1: ਅੱਛਾ
0: ਤੁੱਕਾ ਲਾ ਕੇ
1: ਤੁੱਕਾ ਲਾ ਕੇ ਹੈ
0: ਤੁੱਕਾਫਿਕੇਸ਼ਨ
3: ਅੱਜ ਬਾਬਾ ਜੀ ਨਹੀਂ ਆਏ
1: ਬਾਬਾ ਜੀ ਬੱਚੇ ਮੈਂ ਤਾਂ ਸੋਚੀ ਪੈ ਗਿਆ ਕਿ ਤੁਹਾਨੂੰ ਕੀ ਕੀ ਦਿਖ ਰਿਹਾ ਸਟੂਡੀਓ ਦੇ ਅੰਦਰ ਜੋ ਮੈਨੂੰ ਨਹੀਂ ਦਿਖ ਰਿਹਾ ਮੈਨੂੰ ਡਰਾਓ ਨਾ
0: ਇੱਕ ਬਾਬਾ
1: ਮੋਹੀ ਤਾਂ ਸੋਚੀ ਪੈ ਗਿਆ ਨਹੀਂ ਅੱਜ ਅੱਜ ਬਾਬਾ ਜੀ ਰੈਸਟ ਮੋਡ ਤੇ ਨੇ ਨਹੀਂ ਨਹੀਂ ਨਹੀਂ ਨਹੀਂ ਸਹੀ ਗੱਲ ਉਹ ਉਹ ਕੱਲ੍ਹ ਝੂਠ ਬੋਲ ਗਏ ਕਿ ਕੱਲ ਝੂਠ ਬੋਲ ਗਏ ਕਹਿੰਦੇ ਮੈਂ ਬਾਹਰ ਖਲੋਤਾ ਰਹਿੰਦਾ ਮੈਨੂੰ ਐਂਟਰੀ ਨਹੀਂ ਦਿੰਦੇ ਮੈਂ ਹੁਣ ਫੇਰ ਲਾ ਦਿੱਤਾ ਟਰੈਕਰ ਮੈਂ ਤਾਂ ਪੁੱਤੂ ਟਰੈਕਰ ਲਾਈ ਜਾਂਦਾ ਪਿਆ ਮੈਂ ਰੁਕਦਾ ਨੀ ਪਿਆ ਟਰੈਕਰ ਲਾਉਣ ਨੂੰ ਪਰ ਪ੍ਰੋਬਲਮ ਪਤਾ ਕੀ ਹੁੰਦੀ ਪਈ ਆ ਪ੍ਰੋਬਲਮ ਇਹ ਹੁੰਦੀ ਪਈ ਆ ਕਿ ਅੰਕਲ ਬੂਟ ਪਾ ਕੇ ਜਾਂਦੇ ਨੀ ਬਾਹਰ ਕਿਤੇ
0: ਉਹ ਨਹੀਂ ਆੜੀ ਉਹਨਾਂ ਨੇ ਟਰੈਕਰ ਬਲੌਕ ਕਰ ਲਾਇਆ ਹੋਇਆ ਹੈ
3: ਉਹਨਾਂ ਦੇ ਕੜੀ ਚਲਾਓ
1: ਅੱਛਾ ਘੜੀ ਚਲਾਵਾ
0: ਘੜੀ ਘੜੀ ਲਾਉਂਦੇ ਹੀ ਨਹੀਂ ਉਹ
1: ਇਹ ਵਾਲੀ ਤਾਂ ਟੈਕਨੋਲੋਜੀ ਪੁੱਤੂ ਮਿਸ਼ਨ ਇੰਪੋਸੀਬਲ ਫਿਲਮਾਂ ਚ ਵੀ ਨਹੀਂ ਆਈ ਹੈ ਸਾਡਾ ਬਜਟ ਤਾਂ ਇੰਨਾ ਹੈਵੀ ਹੈ ਹੀ ਨਹੀਂ, ਇਹ ਤਾਂ ਮੁਸ਼ਕਿਲ ਹੈ, ਪਰ ਮੈਨੂੰ ਤੁਹਾਡੀ ਵਿਜ਼ਨ ਬਹੁਤ ਵਧੀਆ ਲੱਗਦੀ ਹੈ। ਗੁੱਡ,
3: ਤੁਸੀਂ ਉਹਦੇ ਦੇ ਕਰ ਜਾਓ ਅਮਰਾਤ ਨੂੰ ਚੁੱਪ ਕਰਕੇ, ਤੇ ਫਿਰ ਉੱਥੇ ਜਿੱਥੇ ਰਜੋਟ ਅੰਕਲ ਦਾ ਰੂਮ ਹੈ ਉੱਥੇ ਸੁੱਤੇ ਹੋਣੇ ਅੰਕਲ ਜੀ, ਤੇ ਫਿਰ ਉੱਥੇ ਸੈਟੀ ਚ ਵਾਚ ਹੋ ਰਹੀ, ਤੁਸੀਂ ਥੱਲੇ ਟਰੈਕਰ ਲਾ ਤੇ ਫਿਰ ਭੱਜ ਜਾਓ।
1: ਉਹਨਾਂ ਦੇ ਰੂਮ ਚ ਜਿਹੜੀ ਵਾਲ ਕਲੋਕ ਆ ਉਹਦੇ ਤੇ ਲਾ ਦਵਾਂ ਟਰੈਕਰ, ਹਨਾ?
0: ਓ ਨਹੀਂ ਵੀਰੇ,
1: ਆ ਵਧੀਆ ਸਗੋਂ, ਆ ਗੁੱਡ ਆਈਡੀਆ।
0: ਓ ਨਹੀਂ ਵੀਰੇ, ਵਾਚ ਤੇ,
1: ਹਾਂ ਤੇ ਜਿਹੜੀ ਵਾਲ ਕਲੋਕ ਹੁੰਦੀ ਹੈ ਉਹਦੀ ਗੱਲ ਹੀ ਕਰੀ ਜਾਂਦੇ
0: ਲੋਕ ਹੁੰਦੀ ਆ ਵਾਚ ਜਿਹੜੀ।
1: ਨਹੀਂ ਨਹੀਂ ਨਹੀਂ ਨਹੀਂ, ਮੈਂ ਕਹਿ ਰਿਹਾ ਦੇਖੋ ਨਾ ਜਿਹੜੀ ਵਾਲ ਕਲੋਕ ਆ ਉਹਦੇ ਤੇ ਬਹੁਤ ਈਜ਼ੀ ਹੈ।
0: ਵੀਰੇ ਦੱਸੋ ਵਾਚ ਕੀ ਹੁੰਦੀ ਆ?
1: ਅੱਛਾ
0: ਵੀਰੇ ਨੂੰ ਪਤਾ ਨਹੀਂ।
3: ਕ੍ਰਿਸ਼ਨਾ ਵੀਰ ਜੀ, ਤੁਸੀਂ ਕਿੰਦਰ ਜਾਣਾ ਪੈਣਾ ਸੇਰ, ਪਤਾ ਵੀ ਵਾਚ ਕੀ ਹੁੰਦਾ?
1: ਅੱਛਾ ਯਾਰ, ਮਾੜੀ ਗੱਲ ਹੈ। ਅੱਛਾ, ਮੈਂ ਤੇ ਮੈਨੂੰ ਲੱਗਾ ਕਿ ਟਰੈਕਰ ਵੱਡਾ ਹੋਊਗਾ ਨਾ, ਈਜ਼ੀ ਲੱਗ ਜਾਏਗਾ ਕਲੋਕ ਤੇ।
0: ਆ ਦੇਖ ਲਓ,
1: ਨਹੀਂ ਕਿਆ ਬਾਤਾਂ ਨੇ, ਕਿਆ ਸੁਣਾਓਗੇ ਕਿ ਸਾਨੂੰ?
3: ਇੱਕ ਬਾਲੀਬਾਲ, ਉਸ ਤੋਂ ਪਹਿਲਾਂ ਅਸੀਂ ਸ਼ਿਵਾ ਜੀ ਦਾ ਬੌਸ ਸ਼ੁਰੂ ਕੀਤਾ ਹੋਇਆ।
1: ਓਏ, ਫਿਲਮ ਵੇਖੀ ਹੈ? ਉਹਨੇ ਨਾ ਜਦੋਂ ਗੰਜਾ ਹੋਣਾ ਨਾ ਰਜਨੀਕਾਂਤ ਨੇ, ਫੇਰ ਬਹੁਤ ਫਨ ਹੈ ਫਿਲਮ ਦੇ ਅੰਦਰ। ਫੇਰ ਤੁਸੀਂ ਮੈਨੂੰ ਯਾਦ ਕਰੋਗੇ ਕਿ ਫਿਲਮ ਦੱਸੀ ਸੀ।
0: ਕਮ ਅਗੇਨ,
3: ਓਕੇ ਨਾਉ ਮਾਈਂਡ,
0: ਓਕੇ ਨਹੀਂ ਦੱਸ ਦੋ ਦੁਬਾਰਾ।
3: ਤੁਹਾਨੂੰ ਪਤਾ ਚਾਲਬਾਜ਼ ਉੱਥੇ ਇੱਕ ਕੈਰੇਕਟਰ ਸੀ? ਨਹੀਂ,
1: ਉਹ ਛੋਟਾ ਸਾ ਨਾ, ਮੁੰਨਾ ਸਾ ਬੱਚਾ ਹੂੰ?
3: ਨਹੀਂ, ਜਿਹੜਾ ਯਾਰ ਤੁਸੀਂ ਐਕਟਰ ਦਾ ਨਾਮ ਕਿਆ ਹੁੰਦੀ?
1: ਰਜਨੀਕਾਂਤ। ਹੈ
3: ਹਾਂਜੀ, ਉਹ ਚਾਲਬਾਜ਼ ਤੇ ਵੀ ਸੀ ਤੇ ਹੋਰ ਸ਼ਿਵਾ ਜੀ ਦਾ ਬੌਸ ਤੇ ਵੀ।
1: ਹਾਂ, ਉਹ ਬੜਾ ਘੈਂਟ ਐਕਟਰ ਹੀ, ਮੇਰਾ ਬਹੁਤ ਫੇਵਰੇਟ ਆ ਉਹ, ਮੋਦੀਆਂ ਸਾਰੀਆਂ ਫਿਲਮਾਂ ਵੇਖੀਆਂ ਹੋਈਆਂ।
0: ਦੱਸੋ ਵੀਰ ਨੂੰ, ਹੋਰ ਕੋਈ ਕੰਮ ਹੀ ਨਹੀਂ?
1: ਕੰਮ ਹੀ ਨਹੀਂ ਕੋਈ, ਬਸ ਯਾ ਮੈਂ ਇੱਥੇ ਆ ਨਾ, ਯਾ ਮੈਂ ਫਿਲਮਾਂ ਵੇਖਦਾ ਰਜਨੀਕਾਂਤ ਦੀਆਂ, ਹੋਰ ਕੁਛ ਹੈ ਹੀ ਨਹੀਂ। ਤੇ ਤੁਸੀਂ ਫਿਰ ਇਦਾਂ ਕਰੋ, ਮੈਨੂੰ ਬੋਲੀ ਸੁਣਾਓ ਛੇਤੀ ਛੇਤੀ।
3: ਓਕੇ, ਵੈਨ ਦੀ ਚੜਕੀ ਜੀਜਾ ਆਇਆ, ਵੈਨ ਦੀ ਚੜਕੀ ਜੀਜਾ ਆਇਆ, ਪਾ ਕੇ ਕਾਲੇ ਬੂਟ ਵੀ ਜੀਜੇ ਦੀ ਮੁੱਛਾ ਕਾਲੀ ਕੁੱਤੀ ਦੀ
1: ਬੜੀ ਖਤਰਨਾਕ, ਅੱਜ ਤਾਂ ਰਿਸ਼ਤੇਦਾਰਾਂ ਨੂੰ ਹੀ ਸੁਣਾਈ ਜਾ ਰਹੇ ਬੱਚੇ। ਵੈਰੀ ਨਾਈਸ ਤਮੀਰ, ਵੈਰੀ ਗੁੱਡ, ਵੈਰੀ ਗੁੱਡ। ਤਾਂ ਸਾਡੇ ਨਾਲ ਹੁਣ ਕੌਣ ਗੱਲ ਕਰੂਗਾ?
3: ਐਸ਼ਲਿਨ।
1: ਮੈਨੂੰ ਲੱਗਦਾ ਟ੍ਰਿਕ ਕਰਨਾ ਇਹਨਾਂ ਨੇ, ਪਰ ਮੈਂ ਅੱਜ ਤਿਆਰ ਰਹੂੰਗਾ ਬਈ।
3: ਅੰਕਲ ਜੀ ਤੇ ਆਂਟੀ ਜੀ ਤੇ ਅੰਕਲ ਜੀ ਜਿਹੜੇ ਘਰੇ ਬੈਠ ਕੇ ਸੁਣ ਰਹੇ।
1: ਵਾਹ, ਆ ਵੀ ਠੀਕ ਹੈ।
0: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਬੁੱਤੂ, ਤੇ ਉਹ ਵਾਲੇ ਅੰਕਲ ਜੀ ਵੱਲੋਂ ਵੀ ਸਤਿ ਸ਼੍ਰੀ ਅਕਾਲ ਕਰਦੇ ਜਿਹੜੇ ਘਰੋਂ ਬੈਠ ਕੇ ਸੁਣ ਰਹੇ। ਹੋਰ ਐਸ਼ਲਿਨ, ਕਿੱਦਾਂ? ਠੀਕ ਠਾਕ, ਵਧੀਆ, ਆਲ ਗੁੱਡ।
3: ਛੋਟੀ ਹੁੰਦੀ ਵਾਲੀ ਗੱਲ। ਕਿਸੇ ਦਿਨ ਜਦੋਂ ਨਾਨੀ ਜੀ ਨੇ ਕਦੇ ਬਿੱਲੀ ਲਈ ਆਂਦੀ ਸੀ, ਮੰਮਾ ਦੀ ਗੈਂਗ ਨੇ ਮਿੱਠੂ ਮਾਮਾ ਜੀ ਨੇ ਬਿੱਲੀ ਫੜੀ ਤੇ ਮੰਮਾ ਨੇ ਚੁੰਡੀ ਫੜੀ ਔਰ ਪੂਛ ਤੇ ਲਾਤੀ, ਤੇ ਫਿਰ ਬਿੱਲੀ ਮਿੱਠੇ ਮੈਮਸੀ ਮਾਸੀ ਦੇਖ ਰਹੇ ਜੀ ਕੋਈ ਆਂਦਾ, ਤੇ ਫਿਰ ਉਹ ਬਿੱਲੀ ਭੱਜੀ ਜਾਂਦੀ
1: ਮੰਮੀ ਸੁਕਣੇ ਪਾਣ ਲੱਗੇ ਸੀਗੇ ਨਾ ਬਿੱਲੀ,
0: ਚੁੰਡੀ ਲਾ ਕੇ
1: ਹੱਥ ਚ ਨੀ ਆਈ, ਭੱਜ ਗਈ। ਵਾਹ ਬਾਈ ਵਾਹ, ਵੈਰੀ ਗੁੱਡ,
0: ਵੈਰੀ ਨਾਈਸ।
3: ਠੰਡੀ ਵੀ ਹੋ ਸਕਦੀ, ਭੱਜ ਵੀ ਸਕਦੀ, ਰੁਕ ਵੀ ਸਕਦੀ, ਤੇ ਹਾਰਡ ਵੀ ਹੋ ਸਕਦੀ ਤੇ ਸੋਫਟ ਵੀ ਹੋ ਸਕਦੀ।
1: ਹਾਰਡ ਵੀ ਹੋ ਸਕਦੀ, ਸੋਫਟ ਵੀ ਹੋ ਸਕਦੀ, ਭੱਜ ਸਕਦੀ ਹੈ। ਹੈ ਮੇਰੇ ਤਾਂ ਬੜਾ
0: ਹਾਰਡ ਵੀ ਹੋ ਸਕਦੀ ਹੈ, ਸੋਫਟ ਵੀ ਹੋ ਸਕਦੀ ਹੈ, ਗਰਮ ਵੀ ਹੋ ਸਕਦੀ ਹੈ, ਠੰਡੀ ਵੀ ਹੋ ਸਕਦੀ ਹੈ,
1: ਭੱਜ ਵੀ ਸਕਦੀ ਹੈ ਤੇ ਰੁਕ ਵੀ ਸਕਦੀ ਹੈ।
0: ਆਈਸਕ੍ਰੀਮ
3: ਗਰਮ ਵੀ ਹੋ ਸਕਦੀ, ਠੰਡੀ ਵੀ ਹੋ ਸਕਦੀ,
0: ਆਈਸਕ੍ਰੀਮ
3: ਭੱਜ ਵੀ ਸਕਦੀ, ਨਹੀਂ
1: ਬਿੱਲੀ
3: ਭੱਜ ਵੀ ਸਕਦੀ, ਰੁਕ ਸਕਦੀ, ਭੱਜ ਵੀ ਸਕਦੀ, ਰੁਕ ਵੀ ਸਕਦੀ ਤੇ ਠੰਡ
1: ਸੋਫਟ ਵੀ ਹੋ ਸਕਦੀ
3: ਤੇ ਸੋਫਟ ਵੀ ਹੋ ਸਕਦੀ।
0: ਆ ਯੈਸ, ਪਤਾ ਲੱਗ ਗਿਆ। ਕਾਰ,
1: ਕਾਰ
0: ਯੇ ਹੀਟਰ ਚਲਾਓ ਗਰਮ ਹੋ ਜਾਂਦੀ ਹੈ, ਏਸੀ ਚਲਾਓ ਠੰਡੀ ਹੋ ਜਾਂਦੀ ਹੈ।
3: ਨਹੀਂ
1: ਸੋਫਟ ਕਿੱਦਾਂ ਹੋਊਗੀ? ਮੈਂ ਤਾਂ ਕਹਿੰਦਾ ਮੈਂ ਹਾਰ ਗਿਆ।
0: ਨਹੀਂ ਕਲੂ ਤਾਂ ਲੈ ਲੋ, ਕਲੂ ਤਾਂ ਦੋ ਯਾਰ।
1: ਬਿੱਲੀ ਹੋ ਸਕਦੀ ਵਾਲੀ
3: ਚੀਜ਼ ਹੈ,
1: ਹੈ ਪੀਣ ਵਾਲੀ ਚੀਜ਼,
3: ਪੀਣ ਵਾਲੀ ਚੀਜ਼ ਹੈ,
0: ਪੀਣ ਵਾਲੀ ਚੀਜ਼ ਆ।
3: ਹਾਂਜੀ,
1: ਸੀਮੈਂਟ,
0: ਸੀਮੈਂਟ
3: ਤੁਸੀਂ ਲਾਈਕ ਐਵਰੀਡੇ ਪੀਂਦੇ,
0: ਸਵੇਰੇ ਉੱਠ ਕੇ ਪੀਂਦੇ।
1: ਚਾਹ?
3: ਨਹੀਂ,
1: ਕਾਫੀ,
0: ਵੀਰੇ
1: ਨਾਲ ਗੱਲ ਕਰੋ ਵੀਰ ਜੀ ਨਾਲ। ਨਹੀਂ ਨਹੀਂ, ਸਗੋਂ ਤੁਸੀਂ ਤਾਂ ਦੱਸਿਆ ਹੈਲਪ ਹੀ ਤੁਹਾਡੀ ਹੈ।
0: ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਵੀਰ ਜੀ?
1: I'm a brown boy.
3: ਅੰਕਲ ਜੀ ਤੇ ਆਂਟੀ ਜੀ,
1: ਸਤਿ ਸ੍ਰੀ ਅਕਾਲ ਵੀਰਾ ਜੀ,
0: ਕੀ ਹਾਲ ਚਾਲ?
3: ਮੇਰਾ ਵੀ ਠੀਕ ਹੈ, ਤੁਹਾਡਾ ਕੀ ਹਾਲ ਹੈ?
0: ਅਸੀਂ ਵੀ ਬਹੁਤ ਵਧੀਆ ਹਾਂ ਜੀ।
1: ਵੀਰਾ, ਤੁਹਾਨੂੰ ਪਤਾ ਅੱਜ ਸਾਰੀਆਂ ਸੜਕਾਂ ਖਾਲੀ, ਅੱਜ ਕੁਛ ਨੀ ਰੁਕਿਆ ਪਿਆ, ਕਿਤੇ ਵੀ ਲੈ ਅੱਜ ਮੌਜ ਕਰੋ, ਅੱਜ ਟੈਨਸ਼ਨ ਲੈਣੀ ਨੀ ਤੁਸੀਂ।
3: ਤੁਸੀਂ ਚਾਹ ਪੀ ਲਈ?
0: ਓ ਨਹੀਂ ਵੀਰੇ, ਚਾਹ ਵੀਰੇ ਨੇ ਪੀਤੀ ਹੈ, ਮੈਂ ਨਹੀਂ ਪੀਤੀ।
1: ਮੈਂ ਇਹਨਾਂ ਦੀ ਚਾਹ ਪੀ ਗਿਆ।
0: I'm not happy ਵੀਰਾ, ਮੇਰੀ ਚਾਹ ਵੀ ਸੜਕ ਗਿਆ।
3: ਜਦੋਂ ਅਸੀਂ ਉੱਥੇ ਅਸੀਂ ਸਾਈਕਲਿੰਗ ਜਾ ਰਹੇ ਸੀ, ਜਦ ਅਸੀਂ ਸਮੂਦੀ ਪੀਣ ਸੀ, ਪਰ ਦਾਦਾ ਉੱਠੇ ਨਹੀਂ।
0: ਦਾਦਾ ਨੂੰ ਟਿਕਲ ਟਿਕਲ ਕਰ ਦੋ।
3: ਦਾਦਾ ਰੋਜ਼ ਜਦੋਂ ਅਸੀਂ ਸੋਂਦੇ ਤੇ ਰੋਜ਼ ਜਦੋਂ ਮਾਰਨਿੰਗ ਹੁੰਦੀ, ਉਦੋਂ ਦਾਦਾ ਉੱਠਦੇ ਨਹੀਂ। ਦਾਦਾ ਬਾਅਦ ਚ ਉੱਠਦੇ,
0: ਬਾਅਦ ਚ ਉੱਠਦੇ।
1: ਡੈਡਾ ਲੇਜ਼ੀ ਲੇਜ਼ੀ ਹੋ ਗਏ। ਹੈ ਡੈਡਾ ਲੇਜ਼ੀ ਲੇਜ਼ੀ ਹੋ ਗਏ?
3: ਹਾਂਜੀ, ਦਾਦਾ ਲੇਟ ਆਏ ਸੀ।
1: ਓ ਲੇਟ ਆਏ ਸੀ ਨਾ ਪੁੱਤੂ, ਫਿਰ ਥੱਕ ਗਏ।
0: ਚਲੋ 2 ਮਿੰਟ 2 ਮਿੰਟ ਹੋਰ ਸੌਣ ਲਿਓ।
3: ਤੇ ਲੇਟ ਆਏ ਸੀ।
1: ਓਕੇ, ਤੇ ਵੀਰਾ ਸਾਨੂੰ ਕੀ ਸੁਣਾਊਗਾ ਅੱਜ?
3: ਇੱਕ ਬੁਝਾਲਤ
1: ਲਿਆਓ ਜੀ, ਲਿਆਓ।
3: ਲਾਲ ਸੁਹੀ ਪੋਟਲੀ, ਮੈਂ ਵੇਖ ਵੇਖ ਖੁਸ਼ ਹੋਵਾਂ, ਹੱਥ ਲਾਵਾਂ ਮੈਂ ਪਿੱਤੇ ਲੱਗੀ, ਹਾਏ ਅੰਮਾ ਮੈਂ ਮੋਈ,
1: ਹਾਏ ਅੰਮਾ ਮੈਂ ਮੋਈ,
3: ਮੋਈ
1: ਹਾਏ।
0: ਇੱਕ ਵਾਰੀ ਫੇਰ ਕਹੋ, ਲਾਲ
1: ਬਸੰਤ ਲਾਲ
3: ਸੁਹੀ ਪੋਟਲੀ, ਮੈਂ ਵੇਖ ਵੇਖ

0: नेक्स्ट
1: लाल सुई
2: लाल मिर्च।
0: बल्ले
2: बल्ले सरदार जी जिंदाबाद। सरदार जी बल्ले
0: बल्ले
2: जिंदाबाद। बल्ले बल्ले
0: सुट्टी
2: सुट्टी सुते सुते। थैंक यू वीरा।
0: बल्ले बल्ले
2: शाबा शाबा।
1: छुट्टी
2: छुट्टी छुट्टी छुट्टी भाई तुसी भी छुट्टी करो एंजॉय। बहुत बहुत धन्यवाद कॉल कर ली वीरा। थैंक यू सो मच। लाल मिर्ची है क्या बात है ब्यूटीफुल। तो साढ़े अगले कॉलर ने जी मायरा।
1: मायरा हेलो मायरा जी।
2: हेलो हेलो आवाज बहुत दूरों आ रही है बहुत दूरों। हां इदां दी आंदी हुई है। हेलो हेलो हां कान नू लाके गल करो।
1: यस मच बेटर थैंक यू। आज की सुनाओगे सोने पुतू?
3: आज मैं तहनु एक जोक सुनाऊंगी।
2: सुनाओ जी सुनाओ।
1: इतना हौली हौली सुनाते पे हो। खाना नहीं खादा हाले? ब्रेकफास्ट किया नहीं लगता?
2: मन रहा है सवेर सवेर का टाइम है ना छुट्टी है सुस्ती है हल्की जी कोई चक्कर ही नहीं।
1: चलो हां जोक।
3: एक अंग्रेज हलवाई की दुकान च आया ते ओ एक चीज नु हाथ देख के पूछया व्हाट इज दिस। हलवाई ने बोलिया दिस इज दही। अंग्रेज ने बोलिया व्हाट इज दही। हलवाई ने बोलिया कि मिल्क स्लीप एट नाइट एंड इन मॉर्निंग बिकम टाइट।
2: जवाब थैंक यू मायरा। थैंक यू फॉर कॉलिंग।
1: थैंक यू वेरी मच मायरा पुतू। हैव अ नाइस डे।
2: बाय
1: बाय
2: बाय
1: बाय।
2: वाह वाह मिल्क स्लीप एट नाइट यार। ते हुन वेकअप इन द मॉर्निंग हो गया जी। जग फते आसी तुसी ऑन एयर हो।
1: वाह जी वाह आसी सब आ गए ने। सत श्री अकाल आसी साहब।
0: सत श्री अकाल।
2: सत श्री अकाल किवें हो?
0: पूजा जी।
2: पूजा जी पूजा किवें आ की करदी सी पर इत्थे तां है ही नहीं।
1: नहीं नहीं पूजी पुआ जी।
2: अच्छा पुआ जी। अच्छा ओहो मैं कहां नोनिया जी पूजा हो गए।
1: नहीं देखो पुआ भतीजे का जो रिश्ता है ना ये सब तो वखरा हों।
2: गल सही है।
1: सत्या छोने पुतू की कहते जी दूध भी नहीं पीता हाले दूध पी लिया।
2: गुड बॉय। फिर इदा दूध पी के बिग बॉय हुई दा। गुड गुड गुड वेरी गुड।
3: मैं ब्रेकफास्ट
2: बाकी सारे ना कि
0: बस
4: इना ही हुंदा है
1: साड़ा ऑर्केस्ट्रा खत्म हो गया
4: मेरा ढोल सो गया अकड़ बकड़ बंबे बो
1: मेनू तो आंदा नहीं सुना थानू आंदा
0: मम्मा बुद्धी गोल गोल बुद्धी चमचा गोल गोल मम्मा बिंदी गोल गोल मम्मी बिंदी
1: गोल गोल
0: गोल
1: पापा टिड्डी गोल गोल
4: वेरी गुड वेरी गुड
1: नाइस
4: थैंक यू फॉर कॉलिंग
0: पबजी प्ले गोल गोल एंड पबजी हेड गोल गोल
4: पबजी
0: बम बम
1: चिकी चिकी चिकी
4: चिकी बॉय
0: पबजी टोटो गोल गोल
4: ओए चलो चलो बाय बाय बाय पुत्तू हैव अ वेरी गुड डे ते मौज करो वही अपना दिन वधिया वधिया जावे थोड़ा ते हर चीज कमाल है क्योंकि लास्ट कॉलर साढ़े नाल बसंत लाल
1: आए बसंत लाल
4: हेलो पता लगे फोन कट गया लाल जी
1: सत श्री अकाल लाल जी
4: हेलो हेलो हेलो हां जी
5: हां जी सत श्री अकाल जी
4: लाल जी संग दे क्यों गल करन लगे साढ़े नाल इदा ना करया करो
5: नहीं नहीं मैं संगदा नहीं है
1: बहुत बहुत वधिया जी और सुनाओ लाला आज ग्रैंड फाइनल दे शुभ दिहाड़े ते मेरी मां दे कंगन वापस कर दे
4: तगड़ा जा सट्टा खेड लो कोई बारो बार आ जान भाई मतलब बंदे ने देखो थोनू किसी तरीके याद कराना कि कुछ देना वापस बहाना चाहिए बस
1: मैं छिक मार के कह देना छिक तो याद आया तुझे मेरी मां ने कंगन देने वापस ले
4: तू जो लैके ही ना मैं उदो भी छिक मारी सी मैं अचानक याद आया
5: नहीं कृष्णा जी नोनिया जी ना दुकान पे जाते नोनिया है बड़े नोनिया दुकान पे जाते चौथे अंकल जी एक छोटी कोक की बोतल एक बड़ी कोक की बोतल दे दो कहने किन्ने अपना कहने कहना बड़ी कोक दे पंजा छोटी कोक दे बी नोनी कहते मैं
4: गुड
2: ਠੀਕ ਹੈ ਬਾਈ, ਬੰਦੇ ਨੇ ਆਹ ਚੀਜ਼ਾਂ ਵੀ ਤਾਂ ਵੇਖਣੀਆਂ ਕਿ ਨਹੀਂ, ਸਿਹਤ ਸਾਥ ਵੀ ਵੇਖਣੀ ਹੈ, ਨਹੀਂ ਗੁੱਡ ਗੁੱਡ ਗੁੱਡ।
5: ਕਹਿੰਦੇ ਇੱਕ ਵਾਰੀ ਉੱਡਿਆ ਸੀ ਤੇ ਬੰਦੇ ਨੇ ਹੈਲਪ ਲਈ ਬੁਲਾਇਆ ਸੀ,
2: ਬੰਦਾ ਚਪਟਾ ਹੋ ਜਾਂਦਾ ਠੱਕ ਕਰਕੇ।
5: ਜਸੋ ਭਾਈ ਨੇ ਸੱਪ ਲੜ ਕੇ ਲੱਤ ਨੂੰ, ਸੱਪ ਨੇ ਡੰਗ ਮਾਰਿਆ, ਡੰਗ ਜਸਵਾਲ ਦੀ ਲੱਤਾਂ ਫਸ ਗਿਆ, ਸੱਪ ਨਾਲ ਹੀ ਘੜੀ ਚੱਲਿਆ ਗਿਆ।
2: ਓ ਯਾਰ ਕਿੱਥੋਂ ਸੋਚਦੇ ਹੋ ਯਾਰ,
5: ਵਾਹ ਬਾਪ ਆਪਣੇ ਦੋਸਤਾਂ ਬੁਲਾ ਮੈਨੂੰ ਬਚਾਓ ਬਚਾਓ, ਨਾਲ ਕੁੜੀ ਨਹੀਂ ਲੈ ਗਿਆ ਆਪਣੇ ਵਿਚਾਰੇ ਨੂੰ। ਓਕੇ ਜੀ,
2: ਥੈਂਕ ਯੂ ਲਾਲ ਜੀ,
1: ਥੈਂਕ ਯੂ ਵੈਰੀ ਮਚ ਲਾਲ ਜੀ, ਹੈਵ ਅ ਨਾਈਸ ਡੇ, ਮਿਲਦੇ ਹਾਂ 10 ਵਜੇ ਵੀ ਨਾ, ਅੱਜ ਤਾਂ ਛੁੱਟੀ ਆ
2: ਜਾਨਵਰਾਂ ਦੀ ਜਾਤੀ ਨੂੰ ਬੋਲਣਾ ਨੀ ਆਉਂਦਾ ਕੁਛ, ਅਸੀਂ ਬਿਨਾਂ ਕੋਲੋਂ ਬਦਨਾਮ ਕਰਦੇ ਰਹਿੰਦੇ ਬੈਠੇ, ਜਿਸ ਦਿਨ ਉਹਨਾਂ ਚ ਜ਼ਬਾਨ ਆ ਗਈ ਉਹਨਾਂ ਨੇ ਬਖਸ਼ਣਾ
1: ਨਹੀਂ, ਪਰ ਸਾਨੂੰ ਕੀ ਪਤਾ ਆ ਉਹਨਾਂ ਦੇ ਆਪਣੇ ਜੋਕ ਹੋਣ ਇਨਸਾਨ ਵਾਲੇ।
2: ਹਾਂ ਇਹ ਗੱਲ ਵੀ ਹੈ ਹਨਾ, ਸਹੀ ਗੱਲ ਭਾਵੇਂ ਸਾਡੇ ਨਾਲ ਜੋਕ ਕਰਦੇ ਹੋਣ। ਇਨਫੈਕਟ ਇਨਫੈਕਟ ਤੁਹਾਡੇ ਨਾਲ ਮੈਂ ਇੱਕ ਸ਼ੇਅਰ ਕਰਦਾ ਫੈਕਟ, ਇਹ ਰਿਸਰਚਡ ਫੈਕਟ ਆ ਕਿ ਹਾਥੀ ਸਾਨੂੰ ਉਸ ਨਿਗਾਹ ਨਾਲ ਵੇਖਦੇ ਆ ਜਿਸ ਨਿਗਾਹ ਨਾਲ ਅਸੀਂ ਛੋਟੇ ਛੋਟੇ ਪੱਪੀਸ ਨੂੰ ਵੇਖਦੇ ਹਾਂ। ਸੋ ਜੇ ਤੁਹਾਨੂੰ ਕਦੇ ਵੀ ਲਾਈਫ 'ਚ ਲੱਗਦਾ ਕਿਸੇ ਨੂੰ ਇਸ ਤਰ੍ਹਾਂ ਲਓ ਕਿ ਯਾਰ ਲਾਈਫ ਬੜੀ ਡਾਊਨ ਹੈ ਕੁਛ ਹੈ, ਤੇ ਇਹ ਸੋਚੋ ਕਿ ਦੂਰ ਕਿਤੇ ਇੱਕ ਹਾਥੀ ਆ ਤੁਹਾਨੂੰ ਬਹੁਤ ਪਿਆਰਾ ਜਾਂ ਕਤੂਰਾ ਸਮਝਦਾ, ਸੇਵਾ ਮਾਂ ਬੋਲੀ ਸੇਵਾ, ਮੈਂ ਪੰਜਾਬੀ ਬੋਲੂਗਾ। ਤੇ ਇਧਰੋਂ ਗੁਰਸੇਵਕ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜ ਰਹੇ, ਕਹਿੰਦੇ ਕਿ ਹੈਪੀ ਹੈਪੀ ਆਪਣਾ ਫਰਾਈਡੇ, ਤੇ ਬਹੁਤ ਵਧੀਆ ਲੱਗੀ ਇਹਨਾਂ ਨੂੰ ਕਹਾਣੀ ਤੇ ਗੀਤ ਜੀ, ਥੈਂਕ ਯੂ। ਤੇ ਮਨਿੰਦਰ ਕੌਰ ਰਾਖੜਾ ਜੀ ਸਾਰਿਆਂ ਨੂੰ ਪਿਆਰ ਭਰੀ ਗੁੱਡ ਮਾਰਨਿੰਗ ਭੇਜਦੇ ਆ ਗੁਲਦਸਤਿਆਂ ਨਾਲ ਭਰੀ ਤਸਵੀਰ ਦੇ ਨਾਲ, ਥੈਂਕ ਯੂ ਥੈਂਕ ਯੂ ਥੈਂਕ ਯੂ ਜੀ। ਤੇ ਤੇ ਆਪਣਾ ਜਸਪ੍ਰੀਤ ਕੌਰ ਜੀ ਕਹਿੰਦੇ, ਨੋਨੀਆ ਜੀ ਫਤਿਹ ਕਹਿੰਦਾ ਸਾਡਾ ਮਾਮਾ ਛੱਡੇ ਕਰੰਟ ਸਾਡੀ ਮਾਮੀ ਨਹੀਂ, ਵਾਹ ਵਾਹ ਵਾਹ ਕਿਆ ਬਾਤ ਹੈ, ਅੱਜ ਤੇ ਬਈ ਮਾਮੇ ਮਾਮੀ ਵਿਚਾਰੇ ਬਿਨਾਂ ਗੱਲੋਂ ਤੰਗ ਕੀਤੇ ਹੋਏ ਨੇ। ਤੇ ਇਕਬਾਲ ਸੈਣੀ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਇੱਧਰੋਂ ਲੱਕੀ ਭਾਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਡੈਲੀ ਜੁਲਰ ਵਾਲੇ ਕਹਿੰਦੇ ਨੇ ਕਿ ਜੇ ਮਾਤਾ ਜੀ ਦਾ ਕੰਗਣ ਝੱਲਿਆ ਨੇ ਤੇ ਅੱਜ ਦਾ ਰੇਟ ਹੈ ਗੋਲਡ ਦਾ $187 ਪਰ ਗ੍ਰਾਮ। ਤੇ ਰਾਏ ਜੀ ਗੁੱਡ ਮਾਰਨਿੰਗ ਭੇਜਦੇ ਨੇ। ਤੇ ਇੱਧਰੋਂ ਮਨਜੀਤ ਸਿੰਘ ਬਟਾਲਾ ਜੀ ਵੀ ਗੁੱਡ ਮਾਰਨਿੰਗ ਭੇਜਦੇ ਨੇ। ਬਾਕੀ ਸਾਰੇ ਤੁਹਾਡੇ ਮੈਸੇਜ ਮੈਂ ਆ ਕੇ ਪੜਾਂਗਾ, ਹੁਣ ਮੈਨੂੰ ਨਾ ਛੇਤੀ ਛੇਤੀ ਭਜਣਾ ਪੈਣਾ ਤੇ ਮੈਂ ਛੇਤੀ ਗਿਆ,
1: ਛੇਤੀ ਛੇਤੀ ਛੇਤੀ ਆਇਆ, ਛੇਤੀ ਛੇਤੀ ਆਇਆ, ਪਰ ਤੁਸੀਂ ਜਾਣਾ ਕਿਤੇ ਨੀ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 25 ਸਤੰਬਰ 2026 ਸ਼ੁੱਕਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਪਹਿਲੀ ਮਨਭਾਗੀ ਖਬਰ ਅਫਰੀਕੀ ਮੁਲਕ ਤਨਜ਼ੇਨੀਆ ਦੇ ਨਾਲ ਜੁੜੀ ਹੋਈ, ਜਿੱਥੇ ਤਨਜ਼ੇਨੀਆ ਤੋਂ ਕਾਂਗੋ ਜਾ ਰਹੀ ਇੱਕ ਕਿਸ਼ਤੀ ਟੰਗਾਨੀਕਾ ਝੀਲ ਦੇ ਵਿੱਚ ਪਲਟ ਗਈ, ਜਿਸ ਦੇ ਚਲਦਿਆਂ ਘੱਟੋ ਘੱਟ 41 ਲੋਕਾਂ ਦੀ ਮੌਤ ਦੀ ਮਨਭਾਗੀ ਖਬਰ ਸਾਹਮਣੇ ਆ ਰਹੀ ਹੈ। ਸਥਾਨਕ ਅਧਿਕਾਰੀਆਂ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਟੰਗਾਨੀਕਾ ਸੂਬੇ ਦੇ ਟਰਾਂਸਪੋਰਟ ਮਿਨਿਸਟਰ ਨੋਰਿਸ ਮੋਲਗੋਈ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਹੈ ਕਿ ਕਿਸ਼ਤੀ ਦੇ ਵਿੱਚ ਕਰੀਬ 100 ਲੋਕ ਸਵਾਰ ਸੀ ਔਰ ਭਾਰੀ ਸਮਾਨ ਲੱਦਿਆ ਹੋਇਆ ਸੀ। ਇਹ ਵੀ ਦੱਸਿਆ ਕਿ 49 ਲੋਕਾਂ ਨੂੰ ਬਚਾ ਲਿਆ ਗਿਆ, ਜਦਕਿ 41 ਦੀ ਮੌਤ ਹੋਈ ਅਤੇ ਬਾਕੀ ਦੇ ਬਚੇ ਯਾਤਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮੰਤਰੀ ਨੇ ਦੱਸਿਆ ਕਿ ਕਿਸ਼ਤੀ ਤਨਜ਼ੇਨੀਆ ਦੇ ਕਿਗੋਮਾ ਤੋਂ ਕਾਂਗੋ ਦੇ ਟੰਗਾਨੀਕਾ ਸੂਬੇ ਦੇ ਵਿੱਚ ਜਾ ਰਹੀ ਸੀ, ਜਦੋਂ ਕਿ ਟੰਗਾਨੀਕਾ ਝੀਲ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਦੱਸੀ ਜਾਂਦੀ ਹੈ ਔਰ ਡੂੰਘਾਈ ਦੇ ਪੱਖੋਂ ਦੁਨੀਆ ਦੀ ਦੂਜੀ ਸਭ ਤੋਂ ਡੂੰਘੀ ਝੀਲ ਵੀ ਹੈ। ਇਸ ਤੋਂ ਵੱਧ ਡੂੰਘੀ ਸਿਰਫ ਰੂਸ ਦੀ ਬੈਕਾਲ ਝੀਲ ਹੈ, ਪਰ ਵੀਰਵਾਰ ਦੇ ਦਿਨ ਵਾਪਰੇ ਇਸ ਹਾਦਸੇ ਦਾ ਤੁਰੰਤ ਕੋਈ ਕਾਰਨ ਸਪਸ਼ਟ ਨਹੀਂ ਹੋ ਸਕਿਆ। ਇਹੀ ਪਤਾ ਚੱਲ ਰਿਹਾ ਹੈ ਕਿ ਕਿਸ਼ਤੀ ਓਵਰਲੋਡ ਹੋ ਕੇ ਚੱਲ ਰਹੀ ਸੀ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਦੀ ਲੰਘੀ ਕੱਲ੍ਹ ਹੋਈ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਦੇ ਚਰਚਾਵਾਂ ਦੁਨੀਆ ਭਰ ਦੀਆਂ ਅਖਬਾਰਾਂ ਟੀਵੀ ਚੈਨਲਾਂ ਦੇ ਉੱਤੇ ਨੇ। ਟਰੰਪ ਅਤੇ ਉਹਨਾਂ ਦੀ ਪਤਨੀ ਮੈਲਾਨੀਆ ਟਰੰਪ ਨੇ ਜ਼ੀ ਜਿਨਪਿੰਗ ਦਾ ਜਿਸ ਤਰੀਕੇ ਦੇ ਨਾਲ ਸਵਾਗਤ ਕੀਤਾ, ਵਾਸ਼ਿੰਗਟਨ 'ਚ ਜਿਸ ਤਰੀਕੇ ਦੇ ਨਾਲ ਦਾਵਤ ਦਿੱਤੀ, ਉਹ ਸਾਰੀਆਂ ਖਬਰਾਂ ਤਾਂ ਹੈਗੀਆਂ ਹੀ ਨੇ। ਪਰ ਇਸ ਤੋਂ ਇਲਾਵਾ ਦੋਹਾਂ ਦੇ ਦਰਮਿਆਨ ਜਿਹੜੀ ਮੀਟਿੰਗ ਹੋਈ ਹੈ, ਵੈਸੇ ਜਿਸ ਵਕਤ ਖਬਰਾਂ ਦੀਆਂ ਲਾਈਵ ਸਾਂਝਾਂ ਪਾ ਰਹੇ ਹਾਂ, ਅਮਰੀਕਾ ਦੇ ਵਿੱਚ ਇਹ ਮੀਟਿੰਗ ਮੁੱਕ ਚੁੱਕੀ ਹੈ। ਚਰਚਾ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਵਪਾਰ, ਤਕਨਾਲੋਜੀ, ਤਾਈਵਾਨ ਸਣੇ ਦੁਨੀਆ ਭਰ ਦੇ ਵਿੱਚ ਫੌਜਾਂ ਦੇ ਅੰਦਰ ਸੰਚਾਰ ਦੇ ਮਾਧਿਅਮਾਂ ਦੇ ਕਿਹੜੇ ਇਸਤੇਮਾਲ ਕੀਤੇ ਜਾਣ, ਅਮਰੀਕਾ ਦੇ ਵਿੱਚ ਇਹ ਮੀਟਿੰਗ ਮੁੱਕ ਚੁੱਕੀ ਹੈ। ਚਰਚਾ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਵਪਾਰ, ਤਕਨਾਲੋਜੀ, ਤਾਈਵਾਨ ਸਣੇ ਦੁਨੀਆ ਭਰ ਦੇ ਵਿੱਚ ਫੌਜਾਂ ਦੇ ਅੰਦਰ ਸੰਚਾਰ ਦੇ ਮਾਧਿਅਮਾਂ ਦੇ ਕਿਹੜੇ ਇਸਤੇਮਾਲ ਕੀਤੇ ਜਾਣ, ਇਹਨਾਂ ਮੁੱਦਿਆਂ ਨੂੰ ਲੈ ਕੇ ਚਰਚਾਵਾਂ ਹੋਈਆਂ। ਟਰੰਪ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਅਤੇ ਚੀਨ ਨੇ ਸੈਕਿੰਡ ਵਰਲਡ ਵਾਰ ਦੇ ਦਰਮਿਆਨ ਰਲ ਕੇ ਕੰਮ ਕੀਤਾ ਸੀ, ਹੁਣ ਉਸੇ ਤਰੀਕੇ ਦੇ ਨਾਲ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਇਕੱਠਿਆਂ ਕੰਮ ਕਰਨਾ ਚਾਹੀਦਾ। ਇਸ ਦਰਮਿਆਨ ਜ਼ੀ ਜਿਨਪਿੰਗ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਦਰਮਿਆਨ ਦੋਸਤੀ ਨੂੰ ਅੱਗੇ ਵਧਾਉਣ ਦੇ ਲਈ ਹੀ ਅਮਰੀਕਾ ਆਏ ਨੇ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਕੱਠੇ ਚੱਲਣ ਤਾਂ ਹੀ ਇੱਥੇ ਦੁਨੀਆ ਦੀ ਬਿਹਤਰੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਅਮਰੀਕਾ ਅਤੇ ਚੀਨ ਦੇ ਦਰਮਿਆਨ ਰੇਸ ਨਹੀਂ ਹੋਣੀ ਚਾਹੀਦੀ, ਰੈਸਲਿੰਗ ਨਹੀਂ ਹੋਣੀ ਚਾਹੀਦੀ, ਬਲਕਿ ਰੇਸ ਹੋਵੇ ਤਾਂ ਠੀਕ ਹੈ, ਯਾਨੀ ਕਿ ਇੱਕ ਕਿਸਮ ਦਾ ਮੁਕਾਬਲਾ ਦੁਨੀਆ ਭਰ ਦੇ ਲਈ ਠੀਕ ਹੈ। ਚੀਨੀ ਰਾਸ਼ਟਰਪਤੀ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਸੰਭਾਵੀ ਟਕਰਾਅ ਸੰਬੰਧੀ ਜਿਹੜੀ ਥੁਸੀਸਾਈਡ ਸਟ੍ਰੈਪ ਕਿਹਾ ਜਾ ਰਿਹਾ, ਉਸ ਦਾ ਵੀ ਜ਼ਿਕਰ ਕੀਤਾ। ਇਹ ਸਿਧਾਂਤ ਸੁਝਾਅ ਦਿੰਦਾ ਹੈ ਕਿ ਇੱਕ ਉੱਭਰਦੀ ਹੋਈ ਤਾਕਤ ਅਤੇ ਇੱਕ ਸਥਾਪਿਤ ਤਾਕਤ ਦੇ ਵਿਚਕਾਰ ਵਾਧਾ ਤਣਾਅ ਵਿਸ਼ਵ ਯੁੱਧ ਦਾ ਕਾਰਨ ਬਣ ਸਕਦਾ ਹੈ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਨੂੰ ਟਕਰਾਅ ਅਤੇ ਵਿਵਾਦ ਦੀ ਕੋਸ਼ਿਸ਼ ਤੋਂ ਬਚਣਾ ਚਾਹੀਦਾ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਅਕਸਰ ਹੁਣ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ, ਉਸ ਨੂੰ ਸੁਪਰ ਇੰਟੈਲੀਜੈਂਸ ਸ਼ਬਦ ਕਹਿ ਕੇ ਸੰਬੋਧਨ ਕਰਨ ਲੱਗ ਪਏ ਨੇ, ਜਦੋਂ ਤੋਂ ਦੁਨੀਆ ਦੇ 22 ਦੇਸ਼ਾਂ ਨੇ ਅਮਰੀਕਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖਿਲਾਫ ਇੱਕ ਮੋਰਚਾ ਖੋਲ੍ਹਿਆ ਹੈ। ਉਧਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮ ਨੂੰ ਪ੍ਰਭਾਵਿਤ ਕਰਨ ਦੇ ਨੇਤਨਯਾਹੂ ਦੇ ਦੋਸ਼ਾਂ ਨੂੰ ਕਤਰ ਨੇ ਖਾਰਜ ਕਰ ਦਿੱਤਾ। ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ, ਅਸੀਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੰਬੋਧਨ ਦੇ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਤਰਫ ਤੋਂ ਲਗਾਏ ਗਏ ਉਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਉਹਨਾਂ ਕਿਹਾ ਸੀ ਕਿ ਕਤਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮਸ ਨੂੰ ਪ੍ਰਭਾਵਿਤ ਕਰਨ ਦੀ ਮੁਹਿੰਮ ਚਲਾ ਰਿਹਾ ਹੈ। ਕਤਰ ਦੇ ਖਿਲਾਫ ਜਾਰੀ ਇਹ ਬਿਆਨਬਾਜ਼ੀ ਕਬਜ਼ੇ ਵਾਲੇ ਫਲਸਤੀਨੀ ਖੇਤਰਾਂ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਦੁਆਰਾ ਕੀਤੇ ਗਏ ਅਤਿਆਚਾਰਾਂ ਅਤੇ ਗੰਭੀਰ ਮਨੁੱਖੀ ਨਤੀਜਿਆਂ ਦੇ ਖਿਲਾਫ ਧਿਆਨ ਭਟਕਾਉਣ ਦੀ ਕੋਸ਼ਿਸ਼ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਮਾਜੇਦ ਅਲ ਅੰਸਾਰੀ ਨੇ ਇਹ ਵੀ ਲਿਖਿਆ ਕਿ ਜੇਕਰ ਨੇਤਨਯਾਹੂ ਅਤੇ ਇਜ਼ਰਾਈਲ ਦੇ ਦੂਸਰੇ ਕੱਟੜਪੰਥੀ ਨੇਤਾ, ਜਿਨ੍ਹਾਂ ਨੇ ਤੇਜ਼ੀ ਦੇ ਨਾਲ ਖਾਲੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਹੈ, ਉਹ ਚਾਹੁੰਦੇ ਨੇ ਕਿ ਦੁਨੀਆ ਇਜ਼ਰਾਈਲ ਨੂੰ ਅਲੱਗ ਨਜ਼ਰੀਏ ਦੇ ਨਾਲ ਦੇਖੇ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੀਆਂ ਨੀਤੀਆਂ ਦੇ ਵਿੱਚ ਬਦਲਾਅ ਕਰਨਾ ਹੋਵੇਗਾ, ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਨ ਤੋਂ ਰੋਕਣਾ ਹੋਵੇਗਾ। ਹੁਣ ਇਹ ਵੀ ਲਿਖਿਆ ਕਿ ਉਹਨਾਂ ਲੋਕਾਂ ਦੇ ਪ੍ਰਤੀ ਉਹਨਾਂ ਨੂੰ ਜਵਾਬਦੇਹੀ ਤੈਅ ਕਰ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ, ਨਾ ਕਿ ਇਜ਼ਰਾਈਲ ਦੀ ਵਿਗੜਦੀ ਦੁਨੀਆ ਭਰ ਦੇ ਵਿੱਚ ਸਾਖ ਦੇ ਲਈ ਕਿਸੇ ਨੂੰ ਬਲੀ ਦਾ ਬੱਕਰਾ ਬਣਾ ਕੇ ਕੋਸ਼ਿਸ਼ ਕੀਤੀ ਜਾਵੇ।
ਉੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਅਤੇ ਬਾਂਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਵੀ ਨਿਊਯਾਰਕ ਦੇ ਵਿੱਚ UNGA ਦੇ ਦੌਰਾਨ ਬੈਠਕ ਕੀਤੀ, ਮੁੱਦਿਆਂ ਦੇ ਉੱਤੇ ਚਰਚਾ ਕੀਤੀ। ਸ਼ਾਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਪ੍ਰਧਾਨ ਮੰਤਰੀ ਰਹਿਮਾਨ ਤੇ ਮੈਂ ਵਪਾਰ, ਨਿਵੇਸ਼, ਸਿੱਖਿਆ, ਸੈਰ ਸਪਾਟਾ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਆਪਸੀ ਸੰਬੰਧਾਂ ਨੂੰ ਹੋਰ ਗਹਿਰਾ ਕਰਨ ਦੇ ਉੱਤੇ ਸਹਿਮਤੀ ਜਤਾਈ ਹੈ। ਨਾਲ ਹੀ ਖੇਤਰੀ ਤੇ ਵਿਸ਼ਵ ਭਰ ਦੇ ਮੁੱਦਿਆਂ ਦੇ ਉੱਤੇ ਦਵੱਲੇ ਪਲੈਟਫਾਰਮਸ ਦਾ ਇਸਤੇਮਾਲ ਜਾਰੀ ਰੱਖਣ ਦੇ ਉੱਤੇ ਵੀ ਗੱਲਬਾਤ ਕੀਤੀ ਹੈ। ਵੈਸੇ ਯੂਨਾਈਟਿਡ ਨੇਸ਼ਨ ਦੀ ਇਹ ਸਟੇਜ ਹੈ, ਇਸ ਵਕਤ ਦੁਨੀਆ ਭਰ ਦੇ ਨੇਤਾਵਾਂ ਨੂੰ ਆਪੋ ਆਪਣਾ ਤਰੀਕਾ ਔਰ ਆਪੋ ਆਪਣਾ ਜਿਹੜਾ ਪ੍ਰੋਪੇਗੰਡਾ ਉਹ ਜਤਾਉਣ ਦਾ ਇੱਕ ਮੰਚ ਮਿਲਿਆ ਔਰ ਇਸ ਦਰਮਿਆਨ ਹਰ ਦੇਸ਼ ਦਾ ਨੇਤਾ ਇਹ ਕਰ ਵੀ ਰਿਹਾ। ਹਾਲਾਂਕਿ ਭਾਰਤ ਦੀ ਗੈਰ ਹਾਜ਼ਰੀ ਇਸ ਮੰਚ ਦੇ ਵਿੱਚੋਂ ਜ਼ਰੂਰ ਸਭ ਨੂੰ ਕਟਕ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਵਿੱਚ ਕੋਈ ਖਾਸ ਰੁਝੇਵੇਂ ਨਾ ਹੋਣ ਦੇ ਬਾਵਜੂਦ ਅਮਰੀਕਾ ਜਾਣ ਤੋਂ ਗੁਰੇਜ਼ ਕਰਦੇ ਰਹੇ, ਇਸ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ। ਉਧਰ ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਤਾਂ ਘੱਟੋ ਘੱਟ ਭਾਰਤ ਦਾ ਜ਼ਿਕਰ ਕੀਤਾ, ਪਰ ਭਾਰਤ ਦੇ ਨਾਲ ਨੇਪਾਲ ਦੀ ਭਾਸ਼ਾ ਦੇ ਵਿੱਚ ਚੀਨ ਦਾ ਜ਼ਿਕਰ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨਾਂ ਦੇ ਦਰਮਿਆਨ ਨੇਪਾਲ ਦੇ ਵਿੱਚ ਆਈਆਂ ਹੜ੍ਹਾਂ ਦੀ ਮਦਦ ਦੇ ਲਈ ਭਾਰਤ ਅਤੇ ਚੀਨ ਨੇ ਖਾਸ ਕੋਸ਼ਿਸ਼ ਕੀਤੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੰਮੇਲਨ ਦੇ ਵਿੱਚ ਬੋਲਦਿਆਂ ਹੋਇਆਂ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਕਿਹਾ ਕਿ ਸਾਡਾ ਪ੍ਰਸਤਾਵ ਤਾਂ ਇਹੀ ਹੈ ਕਿ ਨੇਪਾਲ ਭਾਰਤ ਅਤੇ ਚੀਨ ਦੀ ਅਗਵਾਈ ਦੇ ਵਿੱਚ ਜਿਹੜਾ ਹਿਮਾਲਿਅਨ ਰੇਂਜ ਦੇ ਅੰਦਰ ਵਾਤਾਵਰਣ ਦਾ ਵਿਗਾੜ ਪੈਦਾ ਹੋ ਰਿਹਾ ਉਸ ਨੂੰ ਰੋਕਣ ਦੇ ਲਈ ਇੱਕ ਤੰਤਰ ਸਥਾਪਿਤ ਕੀਤਾ ਜਾ ਸਕਦਾ। ਇਸ ਤੰਤਰ ਦੇ ਜ਼ਰੀਏ ਅਸੀਂ ਸੈਟੇਲਾਈਟ ਡੇਟਾ ਅਤੇ ਆਪਣੀਆਂ ਕਾਬਲੀਅਤ ਦੇ ਜ਼ਰੀਏ ਸਮਝ ਸਕੀਏ ਕਿ ਖਤਰਨਾਕ ਗਲੇਸ਼ੀਅਰ ਝੀਲਾਂ ਦੀ ਨਿਗਰਾਨੀ ਕਿਵੇਂ ਕਰਨੀ ਹੈ, ਸਾਂਝੇ ਤੌਰ ਦੇ ਉੱਤੇ ਜਿਹੜੇ ਅਲਰਟ ਸਿਸਟਮ ਨੇ ਉਹਨਾਂ ਨੂੰ ਹੋਰ ਮਜ਼ਬੂਤ ਕਿਵੇਂ ਕਰਨਾ। ਬਾਲਨ ਸ਼ਾਹ ਨੇ

ਹੈ ਕਿ ਜਦੋਂ ਵੀ ਕੋਈ ਆਪਦਾ ਆਉਂਦੀ ਹੈ ਤਾਂ ਸਾਨੂੰ ਸਰਹੱਦਾਂ ਹੱਦਾਂ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ। ਉਹਨਾਂ ਸੁਝਾਅ ਦਿੱਤਾ ਕਿ ਹਿਮਾਲਿਆ ਅਲੱਗ ਅਲੱਗ ਪੱਧਰ ਤੇ ਬਿਖਰੀਆਂ ਹੋਈਆਂ ਸੂਚਨਾਵਾਂ ਦੀ ਬਜਾਏ ਕੌਮਾਂਤਰੀ ਸਹਿਯੋਗ ਦੀ ਪ੍ਰਯੋਗਸ਼ਾਲਾ ਨਾ ਬਣੇ। ਨੇਪਾਲ ਦੇ ਵਿੱਚ ਪਿਛਲੇ ਮਹੀਨੇ ਆਈ ਹੜ੍ਹਾਂ ਦੇ ਵਿੱਚ 1500 ਲੋਕਾਂ ਦੀ ਮੌਤ ਹੋ ਗਈ ਸੀ। ਉਧਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨਾ ਸਾਧਿਆ। ਦੀਪਕੇ ਨੇ ਲਿਖਿਆ ਹੈ ਕਿ ਵਿਰੋਧੀ ਧਿਰਾਂ ਦੇ ਲਈ ਹਾਂ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ, ਪਰ ਜਦੋਂ ਧਾਂਦਲੀਆਂ ਵਾਲੇ ਚੋਣਾਂ ਦੇ ਵਿੱਚ ਤੁਸੀਂ ਲਗਾਤਾਰ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹਨਾਂ ਚੋਣਾਂ ਨੂੰ ਹੋਰ ਵੈਲਿਡ ਬਣਾ ਦਿੰਦੇ ਹੋ। ਇਹ ਭੜਕਾਊ ਜਿਹੜੀ ਰਾਜਨੀਤੀ ਹੈ ਜਾਂ ਭਰਮ ਪੈਦਾ ਕਰਨ ਵਾਲੀ ਰਾਜਨੀਤੀ ਹੈ, ਇਹ ਖਤਮ ਹੋਣੀ ਚਾਹੀਦੀ ਹੈ। ਚੋਣਾਂ ਸੁਤੰਤਰ ਤੇ ਨਿਰਪੱਖ ਦੋਵੇਂ ਤਰੀਕੇ ਦੇ ਨਾਲ ਹੋਣੀਆਂ ਚਾਹੀਦੀਆਂ। ਉਹਨਾਂ ਕਿਹਾ ਕਿ ਹੋ ਸਕਦਾ ਕਿ ਤੁਸੀਂ ਚੋਣਾਂ ਲੜਦੇ ਰਹੋ, ਪਰ ਸਾਨੂੰ ਡਰ ਇਹ ਹੈ ਕਿ ਤੁਸੀਂ ਅਜਿਹਾ ਨਹੀਂ ਕਰੋਗੇ ਕਿਉਂਕਿ ਤੁਹਾਡੀ ਹੋਂਦ ਖਤਮ ਹੋ ਜਾਏਗੀ। ਜਦੋਂ ਵੋਟਾਂ ਚੋਰੀ ਹੋ ਰਹੀਆਂ ਹੋਣ, ਵਿਧਾਇਕ ਪਾਸਾ ਪਲਟ ਰਹੇ ਹੋਣ, ਪਾਰਟੀਆਂ ਦੇ ਵਿੱਚ ਫੁੱਟ ਪਾਈ ਜਾ ਰਹੀ ਹੋਵੇ, ਤਾਂ ਇਸ ਤਰੀਕੇ ਦੇ ਨਾਲ ਤੁਹਾਨੂੰ ਰਾਜਨੀਤੀ ਦਾ ਦੂਸਰਾ ਤਰੀਕਾ ਦਿਖਾਉਣਾ ਚਾਹੀਦਾ। ਸਿਆਸੀ ਹੋਂਦ ਖਤਮ ਨਾ ਹੋ ਜਾਵੇ, ਇਸ ਡਰ ਤੋਂ ਦੂਰ ਜਾਣਾ ਚਾਹੀਦਾ। ਬਸ ਤੁਸੀਂ ਐਸੀ ਵਿਵਸਥਾ ਦੇ ਵਿੱਚ ਬਣੇ ਹੋਏ ਹੋ ਜਿੱਥੇ ਚੋਣਾਂ ਦੀ ਧਾਂਦਲੀ ਦੀ ਗੱਲ ਤਾਂ ਹੋ ਸਕਦੀ ਹੈ, ਚੋਣਾਂ ਤੁਹਾਡੇ ਲਈ ਮਹੱਤਵਪੂਰਨ ਵੀ ਨੇ, ਪਰ ਬਾਕੀ ਥਾਵਾਂ ਦੇ ਉੱਤੇ ਚੁੱਪ ਹੋ ਜਾਂਦੇ ਹੋ। ਅਸਲ ਦੇ ਵਿੱਚ ਲੰਘੀ ਕੱਲ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ ਤਰਫ ਤੋਂ ਇਸੇ ਸਵਾਲ ਦੇ ਜਵਾਬ ਦੇ ਉੱਤੇ ਪਾਸਾ ਪਲਟਿਆ ਗਿਆ। ਜਦੋਂ ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ, ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਦੀ ਤਰਫ ਤੋਂ ਉਹਨਾਂ ਤੋਂ ਸਵਾਲ ਵੀ ਪੁੱਛਿਆ ਗਿਆ ਕਿ ਜੇਕਰ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ ਤਾਂ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਕਾਂਗਰਸ ਦੀ ਅਗਲੀਆਂ ਚੋਣਾਂ ਦੇ ਵਿੱਚ ਰਣਨੀਤੀ ਕੀ ਰਹੇਗੀ। ਹਾਲਾਂਕਿ ਰਾਹੁਲ ਗਾਂਧੀ ਨੇ ਇਹ ਨਹੀਂ ਕਿਹਾ ਕਿ ਉਹ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ, ਪਰ ਉਹ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਜ਼ਰੂਰ ਕਰਦੇ ਰਹੇ। ਕਾਂਗਰਸ ਨੇਤਾ ਪੂਰੇ ਦੇਸ਼ ਦੇ ਵਿੱਚ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਦੇ ਦਫ਼ਤਰਾਂ ਦੇ ਉੱਤੇ ਮਾਰਚ ਕੱਢਣਗੇ। ਪਾਰਟੀ ਨੇ ਗਿਆਨੇਸ਼ ਕੁਮਾਰ ਦੇ ਲਈ ਸਾਰੇ ਫੈਸਲਿਆਂ ਤੇ ਵੋਟਰ ਲਿਸਟਾਂ ਦੇ ਵਿੱਚ ਬਦਲਾਵਾਂ ਦੀ ਇੱਕ ਸੁਤੰਤਰ ਸਮੀਖਿਆ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਇਸ ਦਰਮਿਆਨ ਲਗਾਤਾਰ ਇਹ ਗੱਲਬਾਤ ਚੱਲ ਰਹੀ ਹੈ ਕਿ ਗਿਆਨੇਸ਼ ਕੁਮਾਰ ਦਾ ਅਸਤੀਫਾ ਕੀਤਾ ਜਾਣਾ ਚਾਹੀਦਾ, ਔਰ ਅੱਜ ਦੇ ਦਿਨ ਕਾਂਗਰਸ ਦੀ ਤਰਫ ਤੋਂ ਦੇਸ਼ ਭਰ ਦੇ ਵਿੱਚ ਇਸ ਕਿਸਮ ਦੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਰੋਸ ਮੁਜ਼ਾਰਿਆਂ ਦੇ ਨਾਲ ਹੀ ਜੁੜੀ ਅਗਲੀ ਖਬਰ ਵੀ ਹੈ, UPI ਲੈਣ ਦੇਣ ਦੇ ਉੱਤੇ ਪ੍ਰਸਤਾਵਤ ਜਿਹੜੀ ਵਪਾਰੀ ਛੋੜਦਾਰ ਹੈ ਯਾਨੀ MDR ਹੈ, ਉਸ ਦੇ ਵਿਰੁੱਧ ਦੇਸ਼ ਭਰ ਦੇ ਵਪਾਰਕ ਸੰਗਠਨਾਂ ਦੀ ਤਰਫ ਤੋਂ ਵਿਰੋਧ ਤੇਜ਼ ਹੋ ਗਏ ਨੇ। ਫੈਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਯਾਨੀ FAIVM ਤੇ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਸਣੇ ਕਈ ਸਾਰੀਆਂ ਵਪਾਰਕ ਜਥੇਬੰਦੀਆਂ ਨੇ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਨੋ UPI ਦਿਵਸ ਦਾ ਐਲਾਨ ਕੀਤਾ ਹੈ। ਯਾਨੀ UPI ਦੇ ਰਾਹੀਂ ਭੁਗਤਾਨ ਨਹੀਂ ਕੀਤੇ ਜਾਣਗੇ, ਸਿਰਫ ਨਗਦੀ ਦੇ ਲਈ ਹੀ ਗ੍ਰਾਹਕਾਂ ਨੂੰ ਉਤਸ਼ਾਹਿਤ ਕੀਤਾ ਜਾਏਗਾ ਜਾਂ ਫਿਰ ਕਾਰਡ ਦੇ ਨਾਲ ਭੁਗਤਾਨ ਦੇ ਵਿਕਲਪ ਜਿਹੜੇ ਉਹਨਾਂ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ। ਮਹਾਰਾਸ਼ਟਰ ਚੈਂਬਰ ਆਫ ਕਮਰਸ, ਇੰਡਸਟਰੀ ਐਗਰੀਕਲਚਰ ਐਸੋਸੀਏਸ਼ਨ, ਆਲ ਇੰਡੀਆ ਕੰਜ਼ਿਊਮਰ ਪ੍ਰੋਡਕਟਸ ਡਿਸਟ੍ਰੀਬਿਊਟਰ ਫੈਡਰੇਸ਼ਨ ਤੇ ਆਲ ਇੰਡੀਆ ਐਡੀਬਲ ਆਇਲ ਟ੍ਰੇਡਰਸ ਫੈਡਰੇਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ 2 ਅਕਤੂਬਰ ਦੀ ਇਸ ਸਾਂਝੀ ਬਾਈਕਾਟ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ 500 ਦੇ ਕਰੀਬ ਵਪਾਰਕ ਸੰਗਠਨ ਭਾਰਤ ਭਰ ਦੇ ਵਿੱਚ ਸਰਕਾਰ ਦੇ ਇਸ ਪ੍ਰਸਤਾਵਿਤ ਫੈਸਲੇ ਦੇ ਖਿਲਾਫ ਆਪਣਾ ਇਤਰਾਜ਼ ਦਰਜ ਕਰਵਾਉਣਗੇ। ਇਸ ਤੋਂ ਪਹਿਲਾਂ ਵੀ 23 ਸਤੰਬਰ ਨੂੰ 125 ਵਪਾਰਕ ਸੰਗਠਨਾਂ ਨੇ ਮੱਧ ਪ੍ਰਦੇਸ਼ ਦੇ ਵੱਡੇ ਸ਼ਹਿਰਾਂ ਇੰਦੌਰ, ਜਬਲਪੁਰ, ਗਵਾਲੀਅਰ ਦੇ ਵਿੱਚ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ। ਨੋ UPI ਡੇ ਮਨਾਇਆ ਗਿਆ ਸੀ। ਮਹਾਰਾਸ਼ਟਰ ਦੇ ਵਿੱਚ ਵੀ ਚੈਂਬਰ ਆਫ ਕਮਰਸ, ਇਸ ਤੋਂ ਇਲਾਵਾ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਵਰਗੇ ਕਈ ਸੰਗਠਨਾਂ ਨੇ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ। NPCI ਦੇ ਨਵੇਂ ਢਾਂਚੇ ਦੇ ਤਹਿਤ ਆਉਂਦੀ 15 ਅਕਤੂਬਰ 2026 ਤੋਂ 2000 ਰੁਪਏ ਤੋਂ ਵੀ ਵੱਧ ਦੇ ਵਿਅਕਤੀਗਤ ਤੋਂ ਵਪਾਰੀ ਤੇ ਵਪਾਰੀ ਤੋਂ ਵਿਅਕਤੀ ਤੱਕ ਦੇ ਜਿਹੜੇ P2M ਜਿਨ੍ਹਾਂ ਨੂੰ UPI ਲੈਣ ਦੇਣ ਕਹਿ ਲਿਆ ਜਾਂਦਾ, ਉਹਨਾਂ ਦੇ ਉੱਤੇ 0.4% MDR ਲਾਗੂ ਕਰਨ ਦਾ ਪ੍ਰਸਤਾਵ ਸਰਕਾਰ ਨੇ ਦਿੱਤਾ ਸੀ। ਪ੍ਰਤੀ ਲੈਣ ਦੇਣ ਦੀ ਵੱਧ ਤੋਂ ਵੱਧ 300 ਰੁਪਏ ਦੀ ਗੱਲ ਵੀ ਰੱਖੀ ਗਈ ਸੀ। ਯਾਨੀ ਕਿ ਜਦੋਂ ਕੋਈ ਵਿਅਕਤੀ ਕਿਸੇ ਵਪਾਰੀ ਨੂੰ ਭੁਗਤਾਨ ਕਰੇਗਾ ਤਾਂ ਉਸ ਵਪਾਰੀ ਨੂੰ 300 ਰੁਪਏ ਤੱਕ ਦਾ ਜਿਹੜਾ ਟੈਕਸ ਹੈ ਉਹ ਸਰਕਾਰ ਨੂੰ ਦੇਣਾ ਹੋਏਗਾ, ਪਰ ਇਹ ਇੱਕ ਮੁਸ਼ਤ ਰਕਮ ਦੇ ਉੱਤੇ ਹੈ। ਸਰਕਾਰ ਨੇ ਇਹ ਵੀ ਕਿਹਾ ਕਿ 2000 ਰੁਪਏ ਜਾਂ ਇਸ ਤੋਂ ਘੱਟ ਦੀ ਰਕਮ ਦੇ ਉੱਤੇ ਕੋਈ ਵੀ ਟੈਕਸ ਜਿਹੜਾ UPI ਦੇ ਨਾਮ ਦੇ ਉੱਤੇ ਵਪਾਰੀਆਂ ਨੂੰ ਦੇਣ ਦੀ ਲੋੜ ਨਹੀਂ ਹੋਏਗੀ। ਉਧਰ ਸੁਪਰੀਮ ਕੋਰਟ ਨੇ ਲੰਘੀ ਕੱਲ੍ਹ ਕਰਨਾਟਕ ਸਰਕਾਰ ਤੋਂ ਤਮਿਲਨਾਡੂ ਦੀ ਉਸ ਅਪੀਲ ਦੇ ਉੱਤੇ ਜਵਾਬ ਮੰਗਿਆ ਜਿਸ ਦੇ ਵਿੱਚ ਜਲ ਸਪਲਾਈ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਕਾਵੇਰੀ ਨਦੀ ਤੋਂ ਉਸਦੇ ਹਿੱਸੇ ਦਾ ਪਾਣੀ ਛੱਡਣ ਦੀ ਮੰਗ ਕੀਤੀ ਗਈ ਹੈ। ਤਮਿਲਨਾਡੂ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਹੈ ਕਿ ਪਾਣੀ ਦੀ ਕਮੀ ਦੇ ਕਾਰਨ ਉਹਨਾਂ ਦੀ ਸਾਉਣੀ ਦੀ ਫਸਲ ਪਹਿਲਾਂ ਹੀ ਬਰਬਾਦ ਹੋ ਚੁੱਕੀ ਹੈ। ਉੱਥੇ ਕਰਨਾਟਕ ਸਰਕਾਰ ਨੇ ਕਿਹਾ ਹੈ ਕਿ ਉਹ ਭਿਆਨਕ ਸੋਕੇ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਨੇ।
ਦੱਸ ਦਈਏ ਕਿ ਮਾਮਲਾ ਜਸਟਿਸ ਵਿਕਰਮ ਨਾਥ, ਜਸਟਿਸ ਆਗੋਸਟਿਨ, ਜਾਰਜ ਮਸੀਹ ਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਦੇ ਸਾਹਮਣੇ ਸੁਣਵਾਈ ਦੇ ਲਈ ਆਇਆ। ਮਾਮਲੇ ਦੇ ਸਬੰਧ ਦੇ ਵਿੱਚ ਤਾਮਿਲਨਾਡੂ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਕਾਵੇਰੀ ਜਲ ਪ੍ਰਬੰਧਨ ਅਥਾਰਟੀ ਯਾਨੀ CDWMA ਨੂੰ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਨੇ। ਇਸ ਦੇ ਨਾਲ ਹੀ ਅਦਾਲਤ ਨੇ ਕਰਨਾਟਕ ਨੂੰ ਇਹ ਵੀ ਕਿਹਾ ਹੈ ਕਿ ਤਾਮਿਲਨਾਡੂ ਦੀ ਅਪੀਲ ਦੇ ਉੱਤੇ ਇੱਕ ਹਫ਼ਤੇ ਦੇ ਅੰਦਰ ਜਵਾਬ ਤਲਬ ਕਰੇ। ਇਸ ਤੋਂ ਬਾਅਦ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਅਗਲੀ ਤਾਰੀਕ 12 ਅਕਤੂਬਰ ਤੱਕ ਤੈਅ ਕਰ ਦਿੱਤੀ ਹੈ। ਉਧਰ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਹੈ ਕਿ ਗਰੁੱਪ 2035 ਤੱਕ ਪੱਛਮ ਬੰਗਾਲ ਦੇ ਵਿੱਚ 1,00,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗਾ। ਗੌਤਮ ਅਡਾਨੀ ਨੇ ਕੋਲਕਾਤਾ ਦੇ ਨੇੜੇ ਸਥਿਤ ਨਿਊ ਟਾਊਨ ਖੇਤਰ ਦੇ ਵਿੱਚ 2,000 ਬਿਸਤਰਿਆਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਇਸ ਸਮਾਗਮ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਵੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਗਰੁੱਪ ਵੱਲੋਂ ਵੱਖ ਵੱਖ ਮੈਡੀਕਲ ਸਹੂਲਤਾਂ ਦੇ ਤਹਿਤ ਅਡਾਨੀ ਆਰੋਗਿਆ ਮੰਦਰ ਤੇ 4,000 ਕਰੋੜ ਰੁਪਏ ਦੇ ਉੱਤੇ ਖਰਚ ਕਰਕੇ ਇੱਕ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾਏਗਾ। ਇਸ ਪ੍ਰੋਜੈਕਟ ਦੇ ਨਾਲ 10,000 ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਉਦਯੋਗਪਤੀ ਨੇ ਵੀ ਕਿਹਾ ਕਿ ਵੈਸਟ ਬੰਗਾਲ ਦੇ ਵਿੱਚ ਅਡਾਨੀ ਗਰੁੱਪ ਦਾ ਨਿਵੇਸ਼ ਬੰਦਰਗਾਹਾਂ ਤੋਂ ਲੈ ਕੇ ਲੌਜਿਸਟਿਕਸ, ਬਿਜਲੀ, ਸੜਕਾਂ ਦੇ ਨਿਰਮਾਣ ਤੋਂ ਡਾਟਾ ਸੈਂਟਰ ਦੇ ਨਿਰਮਾਣ ਤੱਕ ਕੀਤਾ ਜਾਣਾ। ਇੱਧਰ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈਏ, ਜਿੱਥੇ ਆਸਟ੍ਰੇਲੀਆ ਦੇ ਵਿੱਚ ਚਾਈਲਡ ਸੇਫਟੀ ਤੇ ਯੂਥ ਜਸਟਿਸ ਅਦਾਰਿਆਂ ਦੇ ਨਾਲ ਜੁੜੇ ਹੋਏ ਵਰਕਰਸ ਦੀ ਤਰਫ ਤੋਂ ਕੁਇਨਜ਼ਲੈਂਡ ਦੇ ਵਿੱਚ ਅੱਜ 2.5 ਘੰਟਿਆਂ ਦੀ ਹੜਤਾਲ, ਨੌਕਰੀ ਛੱਡਣ ਵਾਲੀ ਹੜਤਾਲ ਜਿਹੜੀ ਉਹ ਕੀਤੀ ਗਈ, ਯਾਨੀ ਕੰਮ ਛੱਡੂ ਹੜਤਾਲ। ਇਸ ਦਰਮਿਆਨ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੁਇਨਜ਼ਲੈਂਡ ਦੇ ਚਾਈਲਡ ਸੇਫਟੀ ਵਰਕਰਸ ਨੇ ਸਰਕਾਰ ਦੇ ਉਹਨਾਂ ਮੰਗਾਂ ਨੂੰ ਲੈ ਕੇ ਜਿਹਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਅਤੇ ਕੰਮ ਕਰਨ ਦੀਆਂ ਕੰਡੀਸ਼ਨਸ ਸ਼ਾਮਲ ਨੇ ਉਹਨਾਂ ਨੂੰ ਲੈ ਕੇ ਅੱਜ ਦੁਪਹਿਰ ਵੇਲੇ ਇਹ ਹੜਤਾਲ ਰੱਖੀ। ਦੀ ਟੁਗੈਦਰ ਯੂਨੀਅਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਸੂਬਾਈ ਸਰਕਾਰ ਦੇ ਨਾਲ ਚਾਈਲਡ ਸੇਫਟੀ ਤੇ ਯੂਥ ਜਸਟਿਸ ਅਗਰੀਮੈਂਟ ਮਾਰਚ ਮਹੀਨੇ ਦੇ ਵਿੱਚ ਹੋ ਚੁੱਕੇ ਨੇ ਔਰ ਉਸ ਮਹੀਨੇ ਤੋਂ ਬਾਅਦ ਲਗਾਤਾਰ ਸਰਕਾਰ ਇਸ ਮਾਮਲੇ ਦੇ ਉੱਤੇ ਯੂਨੀਅਨ ਨੂੰ ਟਾਲਦੇ ਆ ਰਹੀ ਹੈ। ਕਿਸੇ ਵੀ ਮਸਲੇ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ, ਕਿਸੇ ਹੱਲ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ। ਹਜ਼ਾਰਾਂ ਘੰਟੇ ਅਸੀਂ ਇਸ ਕੰਮ ਨੂੰ ਦੇ ਰਹੇ ਹਾਂ, ਡਿਪਾਰਟਮੈਂਟ ਦੀ ਤਰਫ ਤੋਂ ਸਹੀ ਢੰਗ ਦੇ ਨਾਲ ਤਨਖਾਹਾਂ ਤੱਕ ਨਹੀਂ ਦਿੱਤੀਆਂ ਜਾਂਦੀਆਂ। ਚਾਈਲਡ ਸੇਫਟੀ ਵਰਕਰਸ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਮ ਤੌਰ ਦੇ ਉੱਤੇ ਇਹ ਗੱਲ ਕਹੀ ਜਾਂਦੀ ਹੈ ਜੋ ਕਿ ਵਰਕ ਸੇਫ ਵਰਕ ਅਗਰੀਮੈਂਟ ਜਿਹੜਾ ਤਿਆਰ ਹੋਇਆ ਸੂਬਾਈ ਸਰਕਾਰ ਅਤੇ ਚਾਈਲਡ ਸੇਫਟੀ ਵਰਕਰਸ ਦੇ ਦਰਮਿਆਨ, ਕਿ ਹਫ਼ਤੇ ਦੇ ਵਿੱਚ 16 ਕੇਸਿਸ ਜਿਹੜੇ ਨੇ ਚਾਈਲਡ ਸੇਫਟੀ ਦੇ ਨਾਲ ਜੁੜੇ ਹੋਏ ਉਹਨਾਂ ਦੇ ਉੱਤੇ ਕੰਮ ਕੀਤਾ ਜਾਵੇ। ਪਰ ਅਸਲ ਦੇ ਵਿੱਚ ਹਫ਼ਤੇ ਦੇ 16 ਨਹੀਂ ਬਲਕਿ 30 ਕੇਸ ਵੀ ਆ ਜਾਂਦੇ ਨੇ। ਅਜਿਹੇ ਦੇ ਵਿੱਚ ਬੱਚਿਆਂ ਦੇ ਨਾਲ ਜੁੜੇ ਹੋਏ ਮਾਮਲਿਆਂ ਦਾ ਜਿਹੜਾ ਨਿਪਟਾਰਾ ਕਰਦੇ ਨੇ, ਜਿਹੜੇ ਨਜਿੱਠਦੇ ਨੇ ਉਹ ਵਰਕਰ, ਉਹਨਾਂ ਦੇ ਉੱਤੇ ਦਿਮਾਗੀ ਬੋਝ ਵੱਧ ਹੈ। ਹੋਰ ਤਾਂ ਹੋਰ ਇਹ ਵੀ ਕਿਹਾ ਜਾ ਰਿਹਾ ਹੈ ਕਿ 100 ਦੇ ਕਰੀਬ ਚਾਈਲਡ ਸੇਫਟੀ ਅਲੱਗ ਅਲੱਗ ਅਫਸਰ ਜਿਹੜੇ ਨੇ ਅਲੱਗ ਅਲੱਗ ਪੋਜੀਸ਼ਨ ਦੇ ਉੱਤੇ ਉਹਨਾਂ ਦੀਆਂ ਕੁਰਸੀਆਂ ਹੀ ਖਾਲੀ ਪਈਆਂ ਨੇ, ਉਹਨਾਂ ਨਿਯੁਕਤੀਆਂ ਨੂੰ ਨਹੀਂ ਭਰਿਆ ਜਾ ਰਿਹਾ। ਇਸ ਦੇ ਕਰਕੇ ਜਿਹੜਾ ਮੌਜੂਦਾ ਸਟਾਫ ਹੈ ਉਹਨਾਂ ਦੇ ਉੱਤੇ ਦਬਾਅ ਪਾਉਂਦੇ ਹੈ। ਤਨਖਾਹ ਦੇ ਘੱਟ ਹੋਣ ਔਰ ਵਰਕ ਕੰਡੀਸ਼ਨ ਦੇ ਬਿਹਤਰ ਨਾ ਹੋਣ ਦੇ ਚੱਲਦਿਆਂ ਇਹਨਾਂ ਕਾਮਿਆਂ ਦੀ ਤਰਫ ਤੋਂ ਹੜਤਾਲ, ਕੰਮ ਛੋੜੂ ਹੜਤਾਲ ਜਿਹੜੀ ਉਹ ਕੀਤੀ ਗਈ। ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਯੂਨਾਈਟਿਡ ਨੇਸ਼ਨ ਦੇ ਪਲੇਟਫਾਰਮ ਨੂੰ ਵਰਤਦਿਆਂ ਹੋਇਆਂ ਆਸਟ੍ਰੇਲੀਆ ਦੀ ਸਾਲ 2029-30 ਦੀ ਸਿਕਿਉਰਿਟੀ ਕੌਂਸਲ ਦੀ ਜਿਹੜੀ ਇੱਕ ਦਾਅਵੇਦਾਰੀ ਹੈ ਉਸ ਨੂੰ ਪੇਸ਼ ਕੀਤਾ ਅਤੇ ਨਾਲ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਮੁੱਦਿਆਂ ਦੇ ਉੱਤੇ ਕਈ ਸੁਪਰ ਪਾਵਰਸ ਨੂੰ ਘੇਰਿਆ ਬਗੈਰ ਚਾਈਨਾ ਅਤੇ ਅਮਰੀਕਾ ਦਾ ਨਾਂ ਲਿਆ। ਦੱਸ ਦਈਏ ਕਿ 193 ਦੇਸ਼ਾਂ ਵਾਲੀ ਯੂਨਾਈਟਿਡ ਨੇਸ਼ਨ ਯਾਨੀ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੇ ਸਾਲਾਨਾ ਇਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਇਸ ਦਰਮਿਆਨ ਇਹ ਬੇਹੱਦ ਜ਼ਰੂਰੀ ਹੈ ਕਿ ਜਿਹੜੀ ਸਲਾਮਤੀ ਕੌਂਸਲ ਹੈ ਯਾਨੀ ਸਿਕਿਉਰਿਟੀ ਕੌਂਸਲ ਹੈ ਉਸ ਦੇ ਵਿੱਚ ਕੁਝ ਮੁੱਢਲੀਆਂ ਤਬਦੀਲੀਆਂ ਹੋਣੀਆਂ ਚਾਹੀਦੀਆਂ। ਐਂਥਨੀ ਐਲਬਨੀਜ਼ ਨੇ ਇਹ ਗੱਲ ਕਹੀ ਕਿ ਆਸਟ੍ਰੇਲੀਆ ਗੈਰ ਪਰਮਾਨੈਂਟ ਜਿਹੜੀ ਸੀਟ ਹੈ ਉਸ ਦੇ ਵਾਸਤੇ 2 ਸਾਲਾਂ ਦੇ ਲਈ ਆਪਣੇ ਨਾਂ ਦਾ ਸੁਝਾਅ ਦਿੰਦਾ। ਸਾਲ 2029 ਅਤੇ 2030 ਦੇ ਵਾਸਤੇ ਆਸਟ੍ਰੇਲੀਆ ਇੱਕ ਨੌਨ ਪਰਮਾਨੈਂਟ ਸੀਟ ਦੇ ਵਾਸਤੇ ਆਪਣੀ ਦਾਅਵੇਦਾਰੀ ਪੇਸ਼ ਕਰ ਰਿਹਾ। ਹਾਲਾਂਕਿ ਇਸ ਦਰਮਿਆਨ ਉਹਨਾਂ ਦੇ ਸੁਨੇਹੇ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਯੂਰਪੀ ਯੂਨੀਅਨ ਦੀ ਕਮਿਸ਼ਨਰ ਉਰਸੁਲਾ ਵਾਨ ਡੇਰ ਲੇਅਨ ਅਤੇ ਕਈ ਹੋਰਨਾਂ ਨੇਤਾਵਾਂ ਨੇ ਤਾਲੀਆਂ ਮਾਰ ਕੇ ਸਵਾਗਤ ਕੀਤਾ। ਉਹਨਾਂ ਕਿਹਾ ਕਿ ਸੁਪਰ ਪਾਵਰਸ ਨੂੰ ਇਸ ਵਕਤ ਲੋਕ ਕੰਨੋਂ ਸੁਣ ਕੇ ਅਣਗੌਲਿਆਂ ਕਰ ਰਹੇ ਨੇ। ਇਹ ਜ਼ਰੂਰੀ ਹੈ ਕਿ ਇਹਨਾਂ ਸੁਪਰ ਪਾਵਰਸ ਨੂੰ ਇੱਕ ਸੁਨੇਹਾ ਦਿੱਤਾ ਜਾਣਾ ਚਾਹੀਦਾ। ਦੱਸ ਦਈਏ ਕਿ ਐਲਬਨੀਜ਼ ਉਹਨਾਂ 20 ਦੇਸ਼ਾਂ ਦੇ ਵਿੱਚ ਸ਼ਾਮਲ ਨੇ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਲਗਾਮ ਲਗਾਉਣ ਦੇ ਫੈਸਲੇ ਦੀ
ਵਕਾਲਤ ਕਰ ਰਹੇ ਨੇ ਜਿਹੜੇ ਕਹਿ ਰਹੇ ਨੇ ਕਿ ਸਾਰਿਆਂ ਹੀ ਦੇਸ਼ਾਂ ਦੇ ਕੋਲ ਇਸ ਦਾ ਕੰਟਰੋਲ ਹੋਣਾ ਚਾਹੀਦਾ ਕਿ ਭਵਿੱਖ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਤੇ ਆਪਣੇ ਕੰਟਰੋਲ ਤੋਂ ਬਾਹਰ ਨਾ ਨਿਕਲ ਜਾਵੇ ਇਸ ਕਰਕੇ ਇਸ ਤਕਨੀਕ ਦੇ ਉੱਤੇ ਕੰਟਰੋਲ ਸਾਰਿਆਂ ਦੇਸ਼ਾਂ ਦੇ ਕੋਲ ਸੁਤੰਤਰ ਰੂਪ ਦੇ ਵਿੱਚ ਹੋਣਾ ਚਾਹੀਦਾ ਹਾਲਾਂਕਿ ਅਮਰੀਕਾ ਇਸ ਕਿਸਮ ਦੀ ਗੱਲ ਤੋਂ ਇਨਕਾਰ ਕਰ ਰਿਹਾ ਕਿਉਂਕਿ ਜ਼ਿਆਦਾਤਰ AI ਆਧਾਰਿਤ ਕੰਪਨੀਆਂ ਅਮਰੀਕਾ ਦੇ ਵਿੱਚ ਹੀ ਵਸੀਆਂ ਹੋਈਆਂ ਨੇ ਅਮਰੀਕਾ ਇਸ ਨੂੰ ਆਮਦਨ ਦਾ ਇੱਕ ਪ੍ਰਮੁੱਖ ਸਰੋਤ ਮੰਨ ਕੇ ਚੱਲ ਰਿਹਾ ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਦਾਅਵੇ ਨੂੰ ਸਿਰੋਂ ਨਕਾਰ ਰਿਹਾ ਉਧਰ ਬੀਤੀ ਰਾਤ ਵੀ ਜਦੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਪਣੇ ਦਾਅਵੇ ਕੀਤੇ ਸੀ ਤਾਂ ਉਸ ਨੂੰ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਰਾਪੇ ਨੇ ਉਸ ਦੀ ਹਮਾਇਤ ਕੀਤੀ ਸੀ ਤੇ ਕਿਹਾ ਸੀ

ਕਰਨ ਦੇ ਵਿੱਚ ਰੁੱਝੇ ਹੋਏ ਸੀ ਜਦੋਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਆਪਣਾ ਇਹ ਭਾਸ਼ਣ ਦਿੱਤਾ। ਉੱਥੇ ਅੱਜ ਤੜਕੇ ਸਵੇਰ ਵੇਲੇ ਹੋਏ ਇੱਕ ਸੜਕੀ ਹਾਦਸੇ ਦੇ ਵਿੱਚ ਜਾਨ ਗੁਆ ਦੇਣ ਵਾਲੀ ਮਹਿਲਾ ਪੁਲਿਸ ਅਫਸਰ ਦੀ ਪਛਾਣ ਕੀਤੀ ਗਈ ਹੈ। ਦੱਸ ਦਈਏ ਕਿ ਅੱਜ ਸਵੇਰ ਦੇ ਬੁਲੇਟਿਨ ਦੇ ਵਿੱਚ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਸੀ ਕਿ NSW ਦੀ ਇੱਕ ਹੋਣਹਾਰ ਪੁਲਿਸ ਅਫਸਰ ਦੀ ਆਪਣੇ ਹੀ ਥਾਣੇ ਤੋਂ ਮਹਿਜ਼ ਕੁਝ ਕੁ ਮੀਟਰ ਦੂਰ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ। ਕਾਂਸਟੇਬਲ ਮੀਆਂ ਲੇ ਉਸ ਵਕਤ ਆਪਣੇ ਕੋਲੀਗ ਦੇ ਨਾਲ ਕਾਰ ਦੀ ਪੈਸੇਂਜਰ ਸੀਟ ਦੇ ਉੱਤੇ ਬੈਠੀ ਸੀ ਜਦੋਂ ਇੱਕ 24 ਸਾਲਾ ਦੂਸਰਾ ਜਿਹੜਾ ਕਾਂਸਟੇਬਲ ਸੀ ਉਹ ਕਾਰ ਦਾ ਸੰਤੁਲਨ ਗਵਾ ਬੈਠਦਾ। ਥਾਣੇ ਤੋਂ ਕੁਝ ਕੁ ਦੂਰੀ ਤੇ ਪਹਿਲਾਂ ਹੀ ਉਹ ਇਸ ਕਾਰ ਨੂੰ ਦਰਖਤ ਦੇ ਵਿੱਚ ਵੱਜ ਜਾਂਦੀ ਹੈ। ਹਾਲਾਂਕਿ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਮੀਆਂ ਲੇ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਸੀ। 20 ਸਾਲ ਦੀ ਮੀਆਂ ਲੇ ਨੇ ਹਾਲੇ 16 ਮਹੀਨੇ ਪਹਿਲਾਂ ਹੀ ਪੁਲਿਸ ਫੋਰਸ ਨੂੰ ਜੁਆਇਨ ਕੀਤਾ ਸੀ। ਇਸ ਦਰਮਿਆਨ ਸੂਬੇ ਦੇ ਪ੍ਰੀਮੀਅਰ ਕ੍ਰਿਸ ਮਿੰਜ਼ ਤੇ NSW ਪੁਲਿਸ ਦੇ ਕਮਿਸ਼ਨਰ ਦੀ ਤਰਫ ਤੋਂ ਇਸ ਮੰਦਭਾਗੇ ਹਾਦਸੇ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਪੁਲਿਸ ਤੇ ਕਾਊਂਟਰ ਟੈਰਰਿਜ਼ਮ ਮਿਨਿਸਟਰ ਯਾਸਮੀਨ ਕੈਥਲੀ ਨੇ ਕਿਹਾ ਕਿ ਉਹਨਾਂ ਨੇ ਲੇ ਦੇ ਮਾਪਿਆਂ ਦੇ ਨਾਲ ਗੱਲ ਕੀਤੀ ਹੈ। ਆਪਣੀ ਧੀ ਦੇ ਮਾਣਮਤੀਆਂ ਪ੍ਰਾਪਤੀਆਂ ਦੇ ਉੱਤੇ ਉਹ ਮਾਪੇ ਖੁਸ਼ ਤਾਂ ਸੀ, ਤਸੱਲੀਸ਼ੁਦਾ ਤਾਂ ਨਹੀਂ, ਪਰ ਆਪਣੀ ਧੀ ਦੇ ਹੀ ਇਸ ਦੁਨੀਆਂ 'ਚੋਂ ਚਲੇ ਜਾਣ ਤੋਂ ਬਾਅਦ ਉਹ ਸੋਗ ਦੇ ਵਿੱਚੋਂ ਫਿਲਹਾਲ ਬਾਹਰ ਨਹੀਂ ਆ ਪਾਏ ਨੇ। ਦੱਸ ਦਈਏ ਕਿ ਇਸ ਦਰਮਿਆਨ ਇਸ ਹਾਦਸੇ ਦੀ ਸੁਤੰਤਰ ਪੜਤਾਲ ਵੀ ਕੀਤੀ ਜਾ ਰਹੀ ਹੈ ਕ੍ਰੈਸ਼ ਇਨਵੈਸਟੀਗੇਟਿਵ ਟੀਮ ਦੀ ਤਰਫ ਤੋਂ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇ ਕੋਲ ਡੈਸ਼ ਕੈਮ ਫੁਟੇਜ ਜਾਂ ਕੋਈ ਹੋਰ CCTV ਫੁਟੇਜ ਹੋਵੇ ਤਾਂ ਕ੍ਰਾਈਮ ਸਟੋਪਰ ਦੇ ਨਾਲ 1800-333-0 ਨੰਬਰ ਦੇ ਉੱਤੇ ਸਾਂਝ ਪਾ ਕੇ ਸੂਚਨਾ ਦਿੱਤੀ ਜਾ ਸਕਦੀ ਹੈ। ਜਦੋਂ ਇਸ ਕਿਸਮ ਦੇ ਸੜਕੀ ਹਾਦਸੇ ਹੁੰਦੇ ਨੇ ਅਜਿਹੇ ਦੇ ਵਿੱਚ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਕਿ ਸੜਕਾਂ ਦੇ ਉੱਤੇ ਅਟਕੇਲੀਆਂ ਤਾਂ ਹੋ ਨਹੀਂ ਸਕਦੀਆਂ, ਪਰ ਬ੍ਰਿਸਬੇਨ ਦੇ ਇੱਕ ਵਿਅਕਤੀ ਦੇ ਰੋਕ ਕੇ ਪੁਲਿਸ ਨੇ $1,000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਲੋਕ ਕਾਰ ਨੂੰ ਚਲਾਉਂਦਿਆਂ ਹੋਇਆਂ ਸੜਕ ਦੇ ਉੱਤੇ ਤੇਜ਼ ਰਫ਼ਤਾਰ ਭਜਾਉਂਦੇ ਹੋਇਆਂ ਇਸ ਨੂੰ ਮਜ਼ਾਕ ਬਣਾਈ ਬੈਠੇ। ਅਸਲ 'ਚ ਤੇਜ਼ ਰਫ਼ਤਾਰ ਕਾਰਾਂ ਚੱਲਣ ਇਹ ਤਾਂ ਬੜੀ ਆਮ ਜੀ ਗੱਲ ਹੈ। ਮੋਰਟਨ ਬੇ ਦੇ ਵਿੱਚ ਪੁਲਿਸ ਨੇ ਲੰਘੇ ਹਫ਼ਤੇ ਇਸ ਵਿਅਕਤੀ ਨੂੰ $1,000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਇਹ ਆਪਣੀ ਕਾਰ ਦੇ ਵਿੱਚ ਇੱਕ ਫਰਿੱਜ ਲਟਾ ਕੇ ਜਾ ਰਿਹਾ ਸੀ। ਇੰਨਾ ਕਾਫ਼ੀ ਨਹੀਂ ਹੈ, ਬਲਕਿ ਕਾਰ ਦੇ ਵਿੱਚ ਲਿਟੇ ਹੋਏ ਫਰਿੱਜ ਦੇ ਨਾਲ ਇੱਕ ਵਿਅਕਤੀ ਵੀ ਲਿਟਿਆ ਹੋਇਆ ਸੀ ਜੋ ਕਿ ਫਰਿੱਜ ਦੇ ਨਾਲ ਬਿਲਕੁਲ ਸਟਕ ਕੇ ਕਾਰ ਦੇ ਵਿੱਚ ਲੰਬਾ ਪਿਆ ਸੀ। ਅਫਸਰਾਂ ਨੇ ਜਦੋਂ ਇਸ ਕਾਰ ਨੂੰ ਰੋਕਿਆ ਤਾਂ ਇਸ $46 ਵਿਅਕਤੀ ਤੋਂ ਪੁੱਛ ਪੜਤਾਲ ਕੀਤੀ ਗਈ। $1,600 ਦਾ ਜੁਰਮਾਨਾ ਇਸ ਦੇ ਡਰਾਈਵਰ ਨੂੰ ਦਿੱਤਾ ਗਿਆ, ਮਾਫ਼ ਕਰਨਾ, ਇਸ ਵਿਅਕਤੀ ਨੂੰ ਦਿੱਤਾ ਗਿਆ ਅਤੇ $700 ਦਾ ਜੁਰਮਾਨਾ ਇਸ ਗੱਡੀ ਦੇ ਡਰਾਈਵਰ ਨੂੰ ਦਿੱਤਾ ਗਿਆ ਅਤੇ 3 ਡਿਮੈਰਿਟ ਪੁਆਇੰਟ ਵੀ ਦਿੱਤੇ ਗਏ। ਇਹ ਵੀ ਪਤਾ ਚੱਲਿਆ ਕਿ ਇਹ ਕਾਰ ਇੱਕ ਰੈੱਡ ਲਾਈਟ ਨੂੰ ਵੀ ਜੰਪ ਕਰ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਦੀ ਤਰਫ ਤੋਂ ਇਸ ਕਿਸਮ ਦੇ ਬਹੁਤ ਸਾਰੇ ਸੜਕੀ ਹਾਦਸਿਆਂ ਨੂੰ ਜਿਹੜੇ ਇਸ ਤਰੀਕਿਆਂ ਦੇ ਨਾਲ ਰੋਕਿਆ ਜਾ ਸਕਦਾ। ਲੋਕ ਅਕਸਰ ਡੇਂਜਰਸ ਡਰਾਈਵਿੰਗ ਕਰਦੇ ਨੇ। ਪੁਲਿਸ ਨੇ 11 ਸਪਤੰਬਰ ਦੇ ਦਿਨ ਆਪਰੇਸ਼ਨ ਮੋਫੈਟ ਦੇ ਤਹਿਤ 3600 ਤੋਂ ਵਧੇਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਕੀਤੇ ਸੀ ਔਰ ਇਸ ਦਰਮਿਆਨ ਬਹੁਤ ਸਾਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਵਾਜਬ ਵੀ ਪਾਏ ਗਏ ਸੀ, ਯਾਨੀ ਕਿ ਉਹ ਨਸ਼ੇ ਕਰਕੇ ਗੱਡੀ ਚਲਾ ਰਹੇ ਸੀ। 17 ਸਪਤੰਬਰ ਤੱਕ ਹੋਏ ਇਸ ਆਪਰੇਸ਼ਨ ਰੇਸ ਦੇ ਵਿੱਚ ਅਲੱਗ ਤੋਂ ਕਈ ਲੋਕਾਂ ਨੂੰ ਜੁਰਮਾਨੇ ਦਿੱਤੇ ਗਏ। ਅਫਸਰਾਂ ਨੇ ਦੱਸਿਆ ਕਿ 23 ਲੋਕਾਂ ਨੂੰ ਡਰਿੰਕ ਡਰਾਈਵ ਕਰਦਿਆਂ ਹੋਇਆਂ ਦੋਸ਼ੀ ਪਾਇਆ ਗਿਆ। 97 ਇਨਫਰਿੰਜਮੈਂਟ ਨੋਟਿਸ ਕੁੱਲ ਜਾਰੀ ਕੀਤੇ ਗਏ ਜਿਸ ਦੇ ਵਿੱਚ 53 ਅਰੈਸਟ ਅਤੇ 68 ਦੋਸ਼ ਵੀ ਆਇਦ ਕੀਤੇ ਗਏ ਨੇ। ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ, ਚਾਹੇ ਸਾਊਥ ਆਸਟ੍ਰੇਲੀਆ ਹੋਵੇ, NSW ਕੁਇਨਜ਼ਲੈਂਡ ਜਾਂ ਵਿਕਟੋਰੀਆ ਸੂਬਾ, ਲਗਾਤਾਰ ਇਹ ਗਿਣਤੀ ਵੱਧ ਰਹੀ ਹੈ। ਉੱਥੇ ਅਗਲੀ ਖਬਰ ਜਿਹੜੀ ਉਹ ਵੀ ਸਾਊਥ ਆਸਟ੍ਰੇਲੀਆ ਦੇ ਵਿੱਚੋਂ ਹੀ, ਜਿੱਥੇ ਔਕ ਪਾਰਕ ਨਾਮ ਦੇ ਇੱਕ ਸਬਰਬ ਦੇ ਵਿੱਚੋਂ, ਇੱਕ ਖੇਤਰੀ ਸਬਰਬ ਦੇ ਵਿੱਚੋਂ ਇੱਕ ਛੋਟੇ ਬੱਚੇ ਦੇ, 4 ਸਾਲ ਦੀ ਉਮਰ ਦੇ ਬੱਚੇ ਦੇ ਗਾਇਬ ਹੋ ਜਾਣ ਤੋਂ ਬਾਅਦ ਹੁਣ ਪੁਲਿਸ ਦੀ ਤਰਫ ਤੋਂ ਇਸ ਮਾਮਲੇ 'ਚ ਇੱਕ ਵੱਡਾ ਐਲਾਨ ਕੀਤਾ ਗਿਆ। ਦੱਸ ਦਈਏ ਕਿ 4 ਸਾਲਾ ਗਸ ਜਿਹੜਾ ਆਪਣੇ ਹੀ ਪਰਿਵਾਰ ਦੇ ਨਾਲੋਂ ਪਿਛਲੇ ਸਾਲ ਵਿਛੜ ਗਿਆ ਸੀ। 27 ਸਪਤੰਬਰ ਨੂੰ ਇਹ ਘਟਨਾ ਵਾਪਰੀ ਸੀ ਜਦੋਂ ਉਹ ਇਸ ਖੇਤਰੀ ਇਲਾਕੇ ਦੇ ਵਿੱਚ ਇਕੱਲੀ ਪਈ ਪ੍ਰੋਪਰਟੀ ਦੇ ਵਿੱਚੋਂ ਘਰੋਂ ਬਾਹਰ ਨਿਕਲਿਆ। ਉਸ ਵਕਤ ਉਸਦੀ ਉਮਰ 4 ਸਾਲ ਸੀ ਅਤੇ ਉਸ ਤੋਂ ਬਾਅਦ ਮੁੜ ਕੇ ਕਦੇ ਪੁਲਿਸ ਨੂੰ ਉਸਦੀ ਉੱਘ ਸੁੱਘ ਨਹੀਂ ਲੱਗ ਸਕੀ। ਹਾਲੇ ਵੀ ਲਾਪਤਾ ਦੱਸੇ ਗਏ ਗਸ ਲੈਮੋਂਟ ਨੂੰ ਭਾਲਣ ਦੇ ਲਈ ਹੁਣ ਪੁਲਿਸ ਨੇ $1,000,000 ਦੇ ਪੁਰਸਕਾਰ ਦਾ ਐਲਾਨ ਕੀਤਾ। ਉਹ ਲੋਕ ਜਿਨ੍ਹਾਂ ਦੇ ਕੋਲ ਇਸ ਛੋਟੇ ਬੱਚੇ ਦੀ ਕੋਈ ਵੀ ਜਾਣਕਾਰੀ ਹੋਵੇ ਉਸਦੀ ਜਾਣਕਾਰੀ ਪੁਲਿਸ ਤੱਕ ਪਹੁੰਚਾਈ ਜਾਵੇ। ਕ੍ਰਾਈਮ ਸਟੋਪਰ ਦਾ ਕਹਿਣਾ ਹੈ ਕਿ ਹੁਣ ਤੱਕ 34 ਕਾਲਾਂ ਅਤੇ 2 ਈਮੇਲਜ਼ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਹਾਸਲ ਹੋਈਆਂ ਨੇ ਪਰ ਕਿਸੇ ਵੀ ਸੂਹ ਦੇ ਨਾਲ ਉਹ ਅੱਗੇ ਨਹੀਂ ਵੱਧ ਸਕੇ, ਕੋਈ ਵੀ ਉਹਨਾਂ ਨੂੰ ਕਾਮਯਾਬੀ ਹੱਥ ਨਹੀਂ ਲੱਗ ਸਕੀ। ਪਰ ਜੇਕਰ ਕੋਈ ਵੀ ਵਿਅਕਤੀ ਇਸ ਤਰੀਕੇ ਦੇ ਨਾਲ ਰਹਿੰਦਿਆਂ ਹੋਇਆਂ, ਚਾਹੇ ਗੁਪਤ ਰਹਿੰਦਿਆਂ ਹੋਇਆਂ, ਸੂਚਨਾ ਇਸ ਛੋਟੇ ਬੱਚੇ ਦੀ ਦੇ ਸਕੇ ਤਾਂ ਉਸ ਨੂੰ ਇਹ ਰਿਵਾਰਡ ਜਿਹੜਾ ਜ਼ਰੂਰ ਦਿੱਤਾ ਜਾਏਗਾ।
ਗਸ ਨੂੰ ਆਖਰੀ ਵਾਰ ਉਸਦੀ ਡਰਟ ਬਾਈਕ ਦੇ ਉੱਤੇ 27 ਸਤੰਬਰ

ਨੂੰ 2025 ਦੇ ਵਿੱਚ ਯੁਆਂਤਾ ਦੀ ਇਸ ਪ੍ਰੋਪਰਟੀ ਦੇ ਵਿੱਚੋਂ ਆਖਰੀ ਵਾਰ ਦੇਖਿਆ ਗਿਆ ਸੀ। ਯੁਆਂਤਾ ਜਿਹੜਾ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਮੌਜੂਦ ਇੱਕ ਖੇਤਰੀ ਇਲਾਕਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ ਤੇ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਤੇ ਵੈਬਸਾਈਟ ਤੋਂ ਜਾਰੀ ਰਹਿਣਗੇ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
3: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
5: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ 'ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਪਿਓ ਆਪਣੇ ਕੰਮ ਦੇ ਵਿੱਚ ਕਾਫੀ ਬਿਜ਼ੀ ਅਤੇ ਬੱਚਾ ਉਹਨੂੰ ਵਾਰ ਵਾਰ ਤੰਗ ਕਰੀ ਜਾਂਦਾ। ਬੱਚਾ ਵਾਰ ਵਾਰ ਆਉਂਦਾ ਅਤੇ ਪਿਓ ਨੂੰ ਕੰਮ ਕਰਦੇ ਨੂੰ ਡਿਸਟਰਬ ਕਰਦਾ। ਪਿਓ ਚਾਹੁੰਦਾ ਕਿ ਉਹਨੂੰ ਥੋੜ੍ਹਾ ਜਿਹਾ ਆਰੇ ਲਾ ਕੇ ਰੱਖਾਂ, ਆਪਣਾ ਕੰਮ ਕਾਰ ਨਿਬੇੜ ਲਾਂ। ਇਸੇ ਵਜ੍ਹਾ ਦੇ ਕਰਕੇ ਆਸ ਪਾਸ ਧਿਆਨ ਮਾਰਦਾ। ਕੀ ਵੇਖਦਾ ਕਿ ਲਾਗੇ ਇੱਕ ਰਸਾਲਾ ਪਿਆ, ਅਖਬਾਰ ਪਈ ਹੈ, ਕੋਈ ਚਿੱਤਰ ਪਿਆ। ਉਹਦੇ ਉੱਤੇ ਵੇਖਦਾ ਕਿ ਇੱਕ ਦੁਨੀਆ ਦਾ ਨਕਸ਼ਾ। ਇਸ ਤੋਂ ਪਹਿਲਾਂ ਕਿ ਹੁਣ ਪੁੱਤ ਫਿਰ ਆ ਕੇ ਡਿਸਟਰਬ ਕਰੇ, ਉਸ ਪੇਜ ਨੂੰ ਪਾੜ ਕੇ, ਦੁਨੀਆ ਦੇ ਨਕਸ਼ੇ ਨੂੰ ਪਾੜ ਕੇ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਬੱਚੇ ਨੂੰ ਦੇ ਦਿੰਦਾ ਅਤੇ ਨਾਲ ਕਹਿੰਦਾ ਕਿ ਜਾ ਇਹਨੂੰ ਤੂੰ ਆਪਸ ਦੇ ਵਿੱਚ ਜੋੜ ਕੇ ਲਿਆ। ਇਹ ਵਰਲਡ ਮੈਪ ਆ, ਦੁਨੀਆ ਦਾ ਨਕਸ਼ਾ, ਜਾ ਇਹਨੂੰ ਆਪਸ ਦੇ ਵਿੱਚ ਫਿਰ ਦੁਬਾਰਾ ਤੋਂ ਜੋੜ ਕੇ ਲਿਆ। ਮਨ ਦੇ ਵਿੱਚ ਸੀ ਕਿ ਥੋੜ੍ਹੀ ਦੇਰ ਆਰੇ ਲੱਗਾ ਰਹੂਗਾ, ਉਨੀ ਦੇਰ ਦੇ ਵਿੱਚ ਮੈਂ ਆਪਣਾ ਕੰਮ ਕਰਨ ਨਿਬੇੜ ਲੈਣਾ, ਥੋੜ੍ਹਾ ਜਿਹਾ ਧਿਆਨ ਇਹਦਾ ਹੋਰ ਪਾਸੇ ਲੱਗੂਗਾ, ਮੇਰੇ ਵਿੱਚੋਂ ਹਟੂਗਾ। ਜਿੰਨਾ ਕੁ ਪਿਓ ਨੇ ਸੋਚਿਆ ਸੀ ਉਨਾ ਸਮਾਂ ਨਹੀਂ ਲੱਗਾ। ਬੱਚੇ ਦੀ ਉਮਰ ਵੀ ਇੰਨੀ ਨਹੀਂ, ਇਹਨੂੰ ਲੱਗਦਾ ਸੀ ਕਿ ਸ਼ਾਇਦ ਉਨੀ ਕਾਬਲੀਅਤ ਤੇ ਬੱਚੇ ਦੇ ਵਿੱਚ ਹਲੇ ਨਹੀਂ ਹੋਊਗੀ, ਉਨੀ ਸੂਝਬੂਝ ਤੇ ਹਲੇ ਨਹੀਂ ਹੋਊਗੀ ਕਿ ਦੁਨੀਆ ਦੇ ਨਕਸ਼ੇ ਨੂੰ ਸਹੀ ਜੋੜ ਸਕੇ। ਇਸ ਕਰਕੇ ਜਿੰਨਾ ਕੁ ਕਰ ਪਾਊਗਾ ਠੀਕ ਆ, ਉਨੀ ਦੇਰ ਤੱਕ ਮੈਂ ਆਪਣਾ ਕੰਮ ਨਿਬੇੜ ਲੂੰਗਾ। ਪਰ ਬੱਚਾ ਉਹਦੇ ਸੋਚਣ ਤੋਂ ਵੀ ਜ਼ਿਆਦਾ ਤੇਜ਼ ਨਿਕਲਿਆ ਅਤੇ ਦੁਨੀਆ ਦਾ ਨਕਸ਼ਾ ਬਿਲਕੁਲ ਐਨ ਸਹੀ ਜੋੜ ਕੇ ਥੋੜ੍ਹੀ ਦੇਰ ਦੇ ਵਿੱਚ ਪਿਓ ਦੇ ਸਾਹਮਣੇ ਲਿਆ ਧਰਦਾ। ਪਿਓ ਨੇ ਵੇਖਿਆ ਤਾਂ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇੰਨੀ ਛੇਤੀ ਅਤੇ ਇੰਨੇ ਸਹੀ ਤਰੀਕੇ ਦੇ ਨਾਲ ਇਹ ਦੁਨੀਆ ਦਾ ਨਕਸ਼ਾ ਜੋੜ ਕਿਵੇਂ ਲਿਆ ਇਹਨੇ? ਹੁਣ ਕੰਮਕਾਰ ਸਾਰਾ ਭੁੱਲ ਗਿਆ ਕਿਉਂਕਿ ਇਹ ਚੀਜ਼ ਉਹਦੇ ਤੋਂ ਵੀ ਵੱਡੀ ਹੈ। ਪੁੱਛਦਾ ਬੱਚੇ ਨੂੰ, ਬੱਚੇ ਕਿੱਦਾਂ ਕਿੱਦਾਂ ਇਹ ਤੂੰ ਜੋੜਿਆ, ਤੈਨੂੰ ਤਾਂ ਪਤਾ ਵੀ ਨਹੀਂ ਆ ਦੁਨੀਆ ਦੇ ਵਿੱਚ ਕਿਹੜਾ ਦੇਸ਼ ਕਿਹੜੇ ਪਾਸੇ ਲੱਗਣਾ, ਇਸ ਦੁਨੀਆ ਦੇ ਨਕਸ਼ੇ ਨੂੰ ਜੋੜਨ ਦੇ ਲਈ ਕਿਹੜੀ ਚੀਜ਼ ਦਾ ਇਸਤੇਮਾਲ ਕੀਤਾ ਤੂੰ? ਅਤੇ ਬੱਚਾ ਕਹਿਣ ਲੱਗਾ, ਪਾਪਾ ਇਹਦੇ ਦੂਸਰੇ ਪਾਸੇ ਤੁਸੀਂ ਵੇਖੋ ਤਾਂ ਇੱਕ ਬੰਦੇ ਦੀ ਤਸਵੀਰ ਹੈ, ਮੈਨੂੰ ਤਾਂ ਪਤਾ ਹੀ ਨਹੀਂ ਇਸ ਪਾਸੇ ਕੀ ਹੈ। ਮੈਂ ਦੂਸਰਾ ਪਾਸਾ ਪਲਟ ਕੇ ਵੇਖਿਆ ਅਤੇ ਇਹਨਾਂ ਟੁਕੜਿਆਂ ਦੇ ਵਿੱਚ ਦੂਸਰੇ ਪਾਸੇ ਇੱਕ ਬੰਦੇ ਦੀ ਤਸਵੀਰ। ਮੈਂ ਤਾਂ ਉਸ ਬੰਦੇ ਦੀ ਤਸਵੀਰ ਨੂੰ ਪੂਰਾ ਕੀਤਾ, ਮੈਂ ਉਧਰਲੇ ਪਾਸੇ ਬੰਦਾ ਬਣਾਇਆ ਅਤੇ ਬੰਦਾ ਬਣਾ ਕੇ ਤੁਹਾਨੂੰ ਦੇ ਦਿੱਤਾ। ਮੈਨੂੰ ਥੋੜ੍ਹੀ ਨਾ ਪਤਾ ਕਿ ਇੱਧਰ ਦੁਨੀਆ ਬਣ ਗਈ ਹੈ। ਇਹ ਛੋਟੀ ਜਿਹੀ ਕਹਾਣੀ, ਪਰ ਮੈਨੇ ਬਹੁਤ ਵੱਡੇ ਜੇ ਬੰਦਾ ਬਣ ਜੇ ਤੇ ਦੁਨੀਆ ਆਪੇ ਬਣ ਜੇ। ਹਰ ਇੱਕ ਬੰਦਾ ਹਰ ਇੱਕ ਇਕਾਈ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਵੇ ਤੇ ਫਿਰ ਉਦਾਂ ਦੀ ਦੁਨੀਆ ਬਣ ਜੇ ਜਿੱਦਾਂ ਦੀ ਆਪਾਂ ਸੁਪਨਿਆਂ ਦੇ ਵਿੱਚ ਵੇਖਦੇ ਹਾਂ। ਇਹ ਨਿੱਕੀ ਜਿਹੀ ਕਹਾਣੀ ਪਰ ਸੰਦੇਸ਼ ਇਹਦੇ ਵਿੱਚ ਮੈਸੇਜ ਬਹੁਤ ਵੱਡਾ। ਕੋਈ ਵੀ ਚੀਜ਼ ਆ ਉਹ ਛੋਟੀ ਤੋਂ ਛੋਟੀ ਇਕਾਈ ਨੂੰ ਲੈ ਕੇ ਬਣਦੀ ਹੈ। ਇਨਸਾਨ ਵੀ ਬਣਦਾ ਅਤੇ ਉਹਦੇ ਅੰਗ ਅੰਗ ਜੋੜ ਕੇ ਫਿਰ ਇੱਕ ਸੰਪੂਰਨ ਇਨਸਾਨ ਬਣਦਾ। ਕਹਿੰਦੇ ਨੇ ਤੁਬਕਾ ਤੁਬਕਾ ਇਕੱਠਾ ਹੋ ਕੇ ਅਤੇ ਫਿਰ ਜਾ ਕੇ ਸਮੁੰਦਰ ਬਣਦਾ। ਇੱਕ ਛੋਟੀ ਤੋਂ ਛੋਟੀ ਇਕਾਈ ਨੂੰ ਜਦੋਂ ਆਪਾਂ ਜੋੜਨਾ ਸ਼ੁਰੂ ਕਰਦੇ ਹਾਂ ਅਤੇ ਫਿਰ ਜਾ ਕੇ ਉਹ ਕੋਈ ਵੱਡਾ ਰੂਪ ਧਾਰਨ ਕਰਦੀ ਹੈ। ਰੇਤ ਦਾ ਛੋਟੇ ਤੋਂ ਛੋਟਾ ਕਣਕਾਂ ਇਕੱਠਾ ਕਰੀਏ ਅਤੇ ਫਿਰ ਜਾ ਕੇ ਰੇਗਿਸਤਾਨ ਬਣਦਾ। ਉਸੇ ਤਰ੍ਹਾਂ ਦੁਨੀਆ ਦੇ ਇਸ ਬੜੇ ਖੂਬਸੂਰਤ ਨਕਸ਼ੇ ਦੇ ਉੱਤੇ ਇੰਨੇ ਸਾਰੇ ਆਪਾਂ ਰੰਗ ਬਿਰੰਗੇ ਇਨਸਾਨ ਪਾਏ ਨੇ ਅਤੇ ਫਿਰ ਜਾ ਕੇ ਇਹ ਦੁਨੀਆ ਵਸੀ, ਫਿਰ ਜਾ ਕੇ ਦੁਨੀਆ ਬਣਦੀ। ਅਤੇ ਜੇ ਆਪੋ ਆਪਣੇ ਪੱਧਰ ਦੇ ਉੱਤੇ ਹਰ ਇੱਕ ਇਕਾਈ ਕੋਸ਼ਿਸ਼ ਕਰੇ ਕਿ ਮੈਂ ਆਪਣਾ ਬੰਦਾ ਫਰਜ਼ ਨਿਭਾਵਾਂ, ਜਿਹਨੂੰ ਕਹਿ ਦਿੰਦੇ ਨਾ ਬੰਦਾ ਬਣ, ਜੇ ਬੰਦਾ ਬੰਦਾ ਹੀ ਬਣ ਜੇ, ਬੰਦਾ ਸ਼ੈਤਾਨ ਦਾ ਰੂਪ ਧਾਰਨ ਨਾ ਕਰੇ, ਬੰਦਾ ਇੱਕ ਬੰਦਾ ਨਾ ਹੋਵੇ, ਅਤੇ ਇਸੇ ਤਰ੍ਹਾਂ ਦੇ ਨਾਲ ਸੋਹਣੇ ਇਨਸਾਨ ਮਿਲ ਕੇ ਇੱਕ ਬੜੀ ਸੋਹਣੀ ਧਰਤੀ ਸਿਰਜੂ, ਬੜਾ ਸੋਹਣਾ ਦੁਨੀਆ ਦਾ ਨਕਸ਼ਾ ਸਿਰਜੂ, ਜਿਹਦੇ ਉੱਤੇ ਰਹਿਣ ਦਾ ਤੁਸੀਂ ਆਨੰਦ ਮਾਣੋਗੇ, ਤੁਸੀਂ ਆਪ ਵੀ ਆਨੰਦ ਮਾਣੋਗੇ, ਤੁਹਾਡੇ ਆਸ ਪਾਸ ਵੀ ਲੋਕ ਆਨੰਦ ਮਾਣਨਗੇ, ਤੁਹਾਡਾ ਪਰਿਵਾਰ, ਇਹ ਸਾਰਾ ਸਮਾਜ। ਲੋੜ ਹੈ ਸਾਨੂੰ ਬੰਦੇ ਬਣਨ ਦੀ। ਜਿੱਥੇ ਜਿੱਥੇ ਵੀ ਕਿਤੇ ਕੋਈ ਉਣਤਾਈ ਆਪਾਂ ਆਪਣੇ ਸੁਭਾਅ ਦੇ ਵਿੱਚ ਵੇਖਦੇ ਹਾਂ, ਜਿੱਥੇ ਵੀ ਕਿਤੇ ਆਪਾਂ ਇਸ ਚੀਜ਼ ਨੂੰ ਰਿਅਲਾਈਜ਼ ਕਰਦੇ ਹਾਂ ਕਿ ਸਾਡੀ ਵਜ੍ਹਾ ਦੇ ਕਰਕੇ ਸਾਡੇ ਤੋਂ ਬਾਹਰ ਹੋਰ ਵੀ ਲੋਕ ਤੰਗ ਹੁੰਦੇ ਨੇ, ਉੱਥੇ ਉਹਦੇ ਵਿੱਚ ਸੁਧਾਰ ਕਰ ਲੈਣਾ ਚਾਹੀਦਾ। ਬੜੀ ਵਾਰੀ ਬੜੇ ਲੋਕ ਆਪਾਂ ਕਹਿੰਦੇ ਸੁਣੇ ਹੋਣਗੇ, ਮੇਰੀ ਜ਼ਿੰਦਗੀ, ਮੇਰੀ ਲਾਈਫ, ਕਿਸੇ ਨੂੰ ਕੀ, ਮੈਂ ਤਾਂ ਇੱਦਾਂ ਹੀ ਕਰੂੰ। ਪਰ ਅਸਲ ਦੇ ਵਿੱਚ ਇੱਦਾਂ ਹੁੰਦਾ ਨਹੀਂ। ਕਿਸੇ ਦੀ ਵੀ ਜ਼ਿੰਦਗੀ ਉਹਦੀ ਆਪਣੀ ਨਿੱਜੀ ਮਲਕੀਅਤ ਕਦੀ ਹੋ ਹੀ ਨਹੀਂ ਸਕਦੀ। ਸੰਪੂਰਨ ਤੌਰ ਦੇ ਉੱਤੇ ਇਹ ਗੱਲ ਬਿਲਕੁਲ ਸਹੀ ਮੰਨੀ ਜਾ ਸਕਦੀ। ਇੱਕ ਬੰਦਾ ਇਹ ਕਿ ਛੁਟਕਾਰਾ ਨਹੀਂ ਪਾ ਸਕਦਾ ਕਿ ਉਹਦੀ ਆਪਣੀ ਲਾਈਫ ਆ, ਉਹਦੀ ਆਪਣੀ ਜ਼ਿੰਦਗੀ ਆ, ਉਹ ਜਿੱਦਾਂ ਚਾਹੂਗਾ ਉੱਦਾਂ ਜੀਊਗਾ। ਉਹਦੇ ਕੀਤੇ ਕਾਰਨਾਮੇ ਆਸ ਪਾਸ ਦੇ ਉੱਤੇ ਅਸਰ ਪਾਉਂਦੇ ਨੇ। ਜਿੱਦਾਂ ਜਿੱਦਾਂ ਉਹਦੀ ਆਪਣੀ ਜ਼ਿੰਦਗੀ ਦੇ ਉੱਤੇ ਅਸਰ ਪੈਂਦਾ, ਉਹਦੇ ਪਰਿਵਾਰ ਦੇ ਉੱਤੇ ਅਸਰ ਪੈਂਦਾ, ਪਰਿਵਾਰ 'ਤੇ ਪੈਂਦਾ ਅਤੇ ਬਾਹਰ ਉਹ ਲੋਕ ਜਿਨ੍ਹਾਂ ਦੇ ਨਾਲ ਉਹ ਵਿਚਰਦਾ, ਜਿਨ੍ਹਾਂ ਦੇ ਨਾਲ ਉਹਦਾ ਬੋਲਚਾਲ, ਉਹਨਾਂ ਦੇ ਉੱਤੇ ਅਸਰ ਪੈਂਦਾ ਅਤੇ ਹੌਲੀ ਹੌਲੀ ਇਹ ਅਸਰ ਦੂਰ ਤੱਕ ਅਸਰ ਕਰਦਾ। ਇਸ ਕਰਕੇ ਕਹਿ ਦੇਣਾ ਕਿ ਮੇਰੀ ਜ਼ਿੰਦਗੀ, ਮੇਰੀ ਲਾਈਫ, ਮੈਂ ਜੋ ਮਰਜ਼ੀ ਕਰਾਂ, ਇੱਕ ਬਹੁਤਾ ਵਾਜਬ ਨਹੀਂ। ਕਿਉਂਕਿ ਇੱਕ ਇਨਸਾਨ ਇਕੱਲਾ ਰਹਿ ਹੀ ਨਹੀਂ ਸਕਦਾ, ਸਾਨੂੰ ਇੱਕ ਦੂਸਰੇ ਦੀ ਜ਼ਰੂਰਤ ਹਮੇਸ਼ਾ ਪੈਂਦੀ ਰਹਿੰਦੀ ਹੈ। ਕਿੰਨੀਆਂ ਵੀ ਕਹਿੰਦੇ ਨੇ ਸੁੱਖ ਸਹੂਲਤਾਂ ਤੁਸੀਂ ਕਿਸੇ ਬੰਦੇ ਨੂੰ ਦੇ ਦਿਓ, ਕਿੰਨੇ ਵੀ ਉਹਦੇ ਖਾਣ ਪੀਣ ਦੇ, ਉਹਦੇ ਰਹਿਣ ਸਹਿਣ ਦੇ ਪੈਸੇ ਉਹਨੂੰ ਦੇ ਦਿਓ, ਉਹਦੇ ਇੰਤਜ਼ਾਮ ਕਰ ਦਿਓ, ਪਰ ਫਿਰ ਵੀ ਉਹਨੂੰ ਇਸ ਦੁਨੀਆ ਦੇ ਵਿੱਚ ਰਹਿਣ ਦੇ ਲਈ, ਜ਼ਿੰਦਾ ਰਹਿਣ ਦੇ ਲਈ ਦੂਸਰਿਆਂ ਦੇ ਨਾਲ ਤਾਲੁਕ ਰੱਖਣਾ ਹੀ ਪੈਂਦਾ। ਅਤੇ ਜੇਕਰ ਦੂਸਰਿਆਂ ਦੇ ਨਾਲ ਤਾਲੁਕ ਰੱਖਣਾ ਹੀ ਪੈਂਦਾ ਤਾਂ ਫਿਰ ਉਹਦੀ ਜ਼ਿੰਦਗੀ, ਉਹਦੀ ਆਪਣੀ, ਜਾਂ ਫਿਰ ਉਹਦੇ ਕੀਤੇ ਕਾਰਨਾਮੇ, ਉਹਦੇ ਜੀਵਨ ਦਾ ਢੰਗ, ਇਹ ਉਹਦਾ ਆਪਣਾ ਨਹੀਂ ਹੋ ਸਕਦਾ। ਇਹਦੇ ਵਿੱਚ ਵੀ ਉਹਦੀ ਜ਼ਿੰਮੇਵਾਰੀ ਆ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਕਿ ਜੋ ਆਪਾਂ ਕਰਦੇ ਹਾਂ ਉਹ ਐਸਾ ਕਰੀਏ ਕਿ ਕਿਸੇ ਦੂਸਰੇ ਦੇ ਉੱਤੇ ਮਾੜਾ ਅਸਰ ਨਾ ਹੋਵੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ, ਅਤੇ ਧੰਨਵਾਦ ਜਸਵਾਲ ਸਾਹਿਬ ਦਾ ਜਿਨ੍ਹਾਂ ਨੇ ਕਹਾਣੀ ਸਾਡੇ ਨਾਲ ਸਾਂਝੀ ਕੀਤੀ, ਬਹੁਤ ਸ਼ੁਕਰੀਆ, ਧੰਨਵਾਦ। ਤੁਹਾਡੇ ਕੋਲ ਵੀ ਹੋਵੇ ਕੋਈ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਜੇਕਰ ਸਮੇਂ ਦੇ ਮੁਤਾਬਕ ਪ੍ਰੋਗਰਾਮ ਦੇ ਵਿੱਚ ਫਿੱਟ ਬਹਿੰਦੀ ਹੋਈ ਤਾਂ ਜ਼ਰੂਰ ਇਸ ਹਿੱਸੇ ਦੇ ਵਿੱਚ ਆਪਾਂ ਸ਼ਾਮਲ ਕਰਿਆ ਕਰਾਂਗੇ। ਅਤੇ ਇੱਕ ਚੀਜ਼ ਹੋਰ ਕਿ ਜੇਕਰ ਪਹਿਲਾਂ ਉਹ ਨਾ ਹੋਈ ਹੋਵੇ ਤਾਂ ਫਿਰ ਵੀ ਜ਼ਰੂਰ ਕਹਾਣੀ ਭੇਜਣ ਦੇ ਲਈ ਤੁਸੀਂ ਸਾਡੇ ਵਟਸਐਪ ਦੇ ਵਰਤੋਂ ਕਰ ਸਕਦੇ ਹੋ 044-717-1674 'ਤੇ, ਜਾਂ ਫਿਰ ਸਾਨੂੰ ਫੇਸਬੁੱਕ 'ਤੇ ਭੇਜ ਸਕਦੇ ਹੋ, ਈਮੇਲ ਕਰ ਸਕਦੇ ਹੋ। ਬਹੁਤ ਸ਼ੁਕਰੀਆ, ਧੰਨਵਾਦ। ਮਿਹਰਬਾਨੀ ਚੜ੍ਹਦੀ ਕਲਾ ਚ ਰਹੋ।
4: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
6: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
7: ਕੀ ਹੋਇਆ?
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
7: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ ਵੀਵਾਈ ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
6: ਜਾਂ 90-77-97-33
7: ਜਾਂ ਈਮੇਲ info@vivaimmigration.com.au।
6: ਯਾਦ ਰੱਖੋ 9077-9733।
7: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
6: ਹਰ ਕਦਮ ਤੁਹਾਡੇ ਨਾਲ।
8: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
9: ਕਿੱਥੇ ਵੱਜ ਗਈ ਤੇਰੀ ਗੱਡੀ?
10: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
11: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakti hai.
12: Attention, please. Dil kehta hai, kar jana hai. Flight search karke thak gaye. Switch karo, Hi-Fi Travels te. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. Hi-Fi Travels.com.au te.
13: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
14: ਹਾਂਜੀ ਰੇਡੀਓ

0: ਰੋਬ ਨਾਲ ਘੁੰਮ ਤੂੰ ਪਟੋਲਾ ਬਣ ਕੇ ਰਾਖੀ ਕਰਦਾ ਪਿਆ ਬੰਦੂਕ ਵਾਲਾ ਸਪੇਰਾ ਜੱਟ ਨੀ ਕਿਆ ਬਾਤ ਹੈ ਲਵ ਸਪੇਰਾ ਕਿਆ ਗਾਣੇ ਗਾਉਂਦਾ ਅਮੇਜ਼ਿੰਗ ਵੈਲਕਮ ਵੈਲਕਮ ਵੈਲਕਮ ਰੇਡੀਓ ਹਾਂਜੀ 1674 AM ਤੇ ਮੈਂ ਹਾਂ ਕ੍ਰਿਸ਼ਨਾ ਮੇਰੇ ਨਾਲ ਨੋਨੀਆ ਜੀ ਆ ਚੁੱਕੇ ਨੇ ਅੱਜ ਹੈ ਫਰਾਈਡੇ ਮਤਲਬ ਖੁੱਲਾ ਅਖਾੜਾ ਤੇ ਜਿਸ ਤਰ੍ਹਾਂ ਦਾ ਐਨਰਜੈਟਿਕ ਗਾਣਾ ਆਪਾਂ ਸੁਣਿਆ ਨਾ ਉਸੀ ਤਰ੍ਹਾਂ ਦੀ ਐਨਰਜੀ ਕੂਟ ਕੂਟ ਕੇ ਕੂਟ ਕੂਟ ਕੇ ਕੂਟ ਕੂਟ ਕੇ ਭਰ ਕੇ ਹਮਨੇ ਇਸ ਸ਼ੋਅ ਮੇ ਡਾਲਨੀ ਹੈ ਤੇ ਫੁੱਲ ਮੌਜਾ ਕਰਨੀ ਹੈ ਕਿਉਂਕਿ ਰੋਬ ਨਾਲ ਘੁੰਮ ਰਿਹਾ ਜੱਟ ਹਾਏ ਮੈਂ ਤਾਂ ਗਿਆ
1: ਵੈਲਕਮ ਬੈਕ ਔਨ ਰੇਡੀਓ ਹਾਂਜੀ 1674 AM ਤੁਹਾਡਾ ਸਾਰਿਆਂ ਦਾ ਫਰਾਈਡੇ ਮਾਰਨਿੰਗ ਸਵਾਗਤ ਹੈ ਸਵਾਗਤ ਬਹੁਤ ਸੋਹਣਾ ਕਰਦੇ ਹਾਂ ਜੀ ਤੁਹਾਡਾ ਦਿਨ ਉਮੀਦ ਕਰਦੇ ਹਾਂ ਬਹੁਤ ਸੋਹਣਾ ਚੜ੍ਹ ਚੁੱਕਿਆ ਹੋਊਗਾ ਡੈਫੀਨੇਟਲੀ ਸੋਹਣਾ ਸੋਹਣਾ ਸੋਹਣਾ ਐਂਡ ਸੋਹਣਾ ਗੁਜ਼ਰੂਗਾ ਡੈਫੀਨੇਟਲੀ ਗੁਜ਼ਰੂਗਾ ਕਿਉਂਕਿ ਅਸੀਂ ਆਸ ਤੇ ਅਰਦਾਸ ਹੀ ਬਿਹਤਰ ਦੀ ਕੀਤੀ ਹੈ ਔਰ ਸੋਹਣੇ ਦਿਨ ਨੂੰ ਗੁਜ਼ਾਰਨ ਦੇ ਲਈ ਕੀ ਚਾਹੀਦੇ ਹੁੰਦੇ ਨੇ ਸਾਨੂੰ ਹੋਰ ਕੁਛ ਨਹੀਂ ਬੜੀ ਕੋਈ ਮਹਿੰਗੀ ਚੀਜ਼ ਨਹੀਂ ਚਾਹੀਦੀ ਹੁੰਦੀ ਸਾਨੂੰ ਚਾਹੀਦਾ ਹੁੰਦਾ ਹੈ ਥੋੜ੍ਹੇ ਜਿਹੇ ਹਾਸੇ ਥੋੜ੍ਹੇ ਜਿਹੇ ਮਜ਼ਾਕ ਥੋੜ੍ਹੇ ਜਿਹੇ ਠੱਠੇ ਪਰ ਇਸ ਹਾਸੇ ਮਜ਼ਾਕ ਦੇ ਵਿੱਚ ਤੁਸੀਂ ਕੁਛ ਵੀ ਸੁਣਾ ਸਕਦੇ ਹੋ ਚੁਟਕਲੇ ਸੁਣਾ ਸਕਦੇ ਹੋ ਬੋਲੀਆਂ ਸੁਣਾ ਸਕਦੇ ਹੋ ਗੀਤ ਸੁਣਾ ਸਕਦੇ ਹੋ ਸਿੱਠਣੀਆਂ ਸੁਣਾ ਸਕਦੇ ਹੋ ਬੁਝਾਰਤਾਂ ਸੁਣਾ ਸਕਦੇ ਹੋ ਜੋ ਵੀ ਤੁਸੀਂ ਕੁਛ ਆਪਣਾ ਲਿਖਿਆ ਜਾਂ ਤੁਸੀਂ
0: ਸੁਣਾ ਦਿਓ
1: ਜੋ ਵੀ ਆਪਣਾ ਲਿਖਿਆ ਜਾਂ ਕਿਸੇ ਹੋਰ ਦਾ ਲਿਖਿਆ ਜੋ ਵੀ ਤੁਹਾਨੂੰ ਵਧੀਆ ਲੱਗਿਆ ਤੁਸੀਂ ਸ਼ੇਅਰ ਕਰ ਦਿਓ ਬਸ ਪਰ ਇਸ ਸੁਣਨ ਸੁਣਾਉਣ ਦੇ ਵਿੱਚ ਚੇਤਾ ਰੱਖਿਓ ਕਿ ਸੁਣਿਓ ਸੁਣਾਇਓ ਉਹੀ ਜੋ ਅਸੀਂ ਘਰ ਪਰਿਵਾਰ ਦੇ ਵਿੱਚ ਬਹਿ ਕੇ ਸੁਣ ਸਕੀਏ ਸੁਣਾ ਸਕੀਏ ਇੱਦਾਂ ਨਾ ਕਰਨਾ ਪਵੇ ਵੀ ਯਾਰ ਰੇਡੀਓ ਬੰਦ ਕਰੋ ਆਵਾਜ਼ ਘੱਟ ਕਰੋ ਨਿਆਣਿਆਂ ਦੇ ਕੰਨਾਂ ਤੇ ਹੱਥ ਰੱਖੋ ਇੱਦਾਂ ਦੀ ਕੋਈ ਉਹ ਨਾ ਹੋਵੇ ਹਾਂ ਜ਼ਰੂਰ ਸਾਰਿਆਂ ਸਾਡਾ ਆਪਣਾ ਫੈਮਿਲੀ ਸ਼ੋਅ ਆ ਸੋ ਫੈਮਿਲੀ ਸ਼ੋਅ ਦੇ ਵਿੱਚ ਉਹ ਸਾਰੀਆਂ ਗੱਲਾਂ ਕਰੀਏ ਜਿਹੜੀਆਂ ਅਸੀਂ ਇੱਕ ਘਰ ਪਰਿਵਾਰ ਦੇ ਵਿੱਚ ਬਹਿ ਕੇ ਯੂਨੋ ਸਾਰੇ ਭੈਣ ਭਾਈ ਭਰਜਾਈਆਂ ਦਿਓ ਜਠਾਣੀਆਂ ਨਨਾਣੀਆਂ
0: ਹਾਈਬ੍ਰਿਡ ਸਕੀਮ ਆਈ ਹੈ ਕੋਈ ਵਾਹ
1: ਨਹੀਂ ਦੇਖੋ ਮਜ਼ਾ ਤਾਂ ਦੇਖੋ ਕ੍ਰਿਸ਼ਨਾ ਜੀ ਉਦੋਂ ਹੀ ਆਉਂਦਾ ਨਾ ਵੀ ਜਦੋਂ ਅਸੀਂ ਉਹ ਗੱਲ ਕਰੀਏ ਜਿਹੜੇ ਅਸੀਂ ਸਾਰੇ ਜਣੇ ਇੰਜੋਏ ਕਰੀਏ
0: ਹਾਂ ਇਹ ਗੱਲ ਸਹੀ ਹੈ ਤੁਹਾਡੀ ਹਨਾ ਕਿ ਮਤਲਬ ਗੱਲ ਨੂੰ ਪ੍ਰਵਾਨਗੀ ਤਾਂ ਉਹੀ ਵਾਲੀ ਨੂੰ ਮਿਲਦੀ ਹੈ ਨਾ ਜਿਹੜੀ
1: ਉਹ ਮੈਂ ਉਹ ਵਾਲੀਆਂ ਮਹਿਫਲਾਂ ਦੀ ਸ਼ੌਕੀਨ ਨਹੀਂ ਹੈ ਜਿੱਥੇ ਕਹਿੰਦੇ ਹੋਣਗੇ ਬੰਦੇ ਬੰਦੇ ਅਲੱਗ ਬਹਿ ਜਾਓ ਬੀਬੀਆਂ ਬੀਆਂ ਅਲੱਗ ਬਹਿ ਜਾਓ
0: ਸੇਮ ਸੇਮ
1: ਆਈ ਐਮ ਨੋਟ ਫੈਨ ਆਫ ਦੈਟ ਕਾਇੰਡ ਆਫ ਪਾਰਟੀਜ਼ ਬਿਕਾਜ਼ ਯੂ ਨੋ ਤੁਸੀਂ ਆਪਣੇ ਆਪ ਤੇ ਕੰਟਰੋਲ ਰੱਖੋ ਹਰ ਚੀਜ਼ ਨੂੰ ਇੱਕ ਮੈਨਰਿਜ਼ਮ ਚ ਪੇਸ਼ ਕਰੋ ਆਪਣੇ ਆਪਣੇ ਤੇ ਥੋੜਾ ਜਿਹਾ ਰੱਖੋ ਜਿਹਨੂੰ ਕਹਿੰਦੇ ਕਿ ਉਹ ਕੀ ਕਹਿੰਦੇ ਹੁੰਦੇ ਨੇ
0: ਰੱਖ ਹੌਸਲਾ ਮੈਂ ਕ੍ਰਾਂਤੀਕਾਰੀ ਮੋੜ ਚ ਆ ਗਾਣਾ ਲਾਵਾਂਗੇ ਯਾਰ ਰੱਖ ਹੌਸਲਾ ਨਹੀਂ ਬਿੱਲੋ ਮੈਂ ਲੱਭਦਾ
1: ਬਹੁਤ ਕ੍ਰਾਂਤੀਕਾਰੀ ਮੋੜ ਚ ਨੇ ਤੁਸੀਂ ਕ੍ਰਿਸ਼ਨਾ ਜੀ ਅੱਜ ਚਲੋ ਕ੍ਰਿਸ਼ਨਾ ਜੀ ਸਭ ਤੋਂ ਪਹਿਲਾਂ ਆਪਾਂ ਇੱਦਾਂ ਕਰਦੇ ਹਾਂ
0: ਹਾਂਜੀ
1: ਆਈ ਡੋਟ ਨੋ ਤੁਹਾਡੇ ਕੋਲ ਮੈਸੇਜਸ ਹੈ ਪੜ੍ਹਨ ਵਾਲੇ ਜਾਂ ਕੋਈ ਹਲੇ ਮੈਸੇਜ
0: ਤਾਂ ਆਪਾਂ ਬਾਅਦ ਚੋਂ ਪੜਾਂਗੇ
1: ਬਾਅਦ ਚੋਂ ਪੜਾਂਗੇ ਪਹਿਲਾਂ ਫਿਰ ਆਪਾਂ ਐਂ ਕਰਦੇ ਹਾਂ ਟਾਈਮ ਲੱਗੇ ਲੱਗੇ ਗੰਜੀ ਖੁਰਕ ਲਈਏ
0: ਓ ਯਾਰ ਆਗੇ ਤੰਗ ਕਰਨ ਲਈ ਗੰਜੀ ਔਰਤ ਨੂੰ ਲੈ ਕੇ ਮਾਈ ਗੋਡ ਇੰਨੇ ਵਿਗ ਮਿਲ ਜਾਂਦੇ ਅਗਲੇ ਨੂੰ ਲੈ ਦੋ ਹਾਂ
1: ਨਾ ਨਾ ਨਾ ਜਿਹੜਾ ਖੁਰਕਣ ਦਾ ਮਜ਼ਾ ਨਾ ਹੁਣ ਦੇਖੋ ਨਾ ਅੱਜ ਖਤਮ ਹੀ ਹੁੰਦੀ ਜਾਂਦੀ ਹੈ ਪ੍ਰਥਾ ਸੰਡੇ ਤੇ ਸੰਡੇ ਪਹਿਲਾਂ ਹੁੰਦੀਆਂ ਸੀ ਨਾ ਕਿ ਚੱਲ ਆ ਬੈਠ ਮੈਂ ਤੇਰੇ ਸਿਰ ਚ ਜੂਆ ਕੱਢਾਂ
0: ਨਹੀਂ ਇਹ ਤਾਂ ਚਲੋ ਅੱਛੀ ਗੱਲ ਆ ਮਤਲਬ ਠੀਕ ਹੈ ਅਸੀਂ ਨੋਸਟੈਲਜਿਕ ਲੋਕ ਹਾਂ ਪਰ ਕੁਝ ਚੀਜ਼ਾਂ ਨਹੀਂ ਹੋ ਰਹੀਆਂ ਤਾਂ ਠੀਕ ਹੀ ਹੈ ਗਾਇਸ
1: ਨੋ ਆਈ ਹੈਵ ਅ ਰਿਕਾਰਡ ਜਿਹੜੀਆਂ ਮੇਰੀਆਂ ਫਰੈਂਡਸ ਦੇ ਸਿਰ ਚ ਜੂਆ ਹੁੰਦੀਆਂ ਸੀਗੀਆਂ ਨਾ ਦੇ ਸਟਿਲ ਹੈਵ ਦਾ ਗੁੱਡ ਹੇਅਰ ਲਾਈਨ ਦੈਨ ਮੀ
0: ਅੱਛਾ ਇਹ ਵੀ ਇੱਕ ਚੀਜ਼ ਹੈ
1: That's something I figured it out. ਮੈਂ ਹੁਣ ਸੋਚਦੀ ਹੁੰਦੀ ਹਾਂ ਕਿ ਯਾਰ ਮੇਰੇ ਸਿਰ 'ਚ ਜੂਆਂ ਕਿਉਂ ਨਹੀਂ ਪਈਆਂ
0: ਅੱਛਾ ਵਾਹ ਇਹ ਵੀ ਦੇਖੋ ਮਤਲਬ ਮੈਂ ਕਿਸੇ ਦਿਨ ਆਪਾਂ ਨਾ ਆਊਟ ਆਫ ਸ਼ੋਅ ਬੈਠਣਾ ਸਿਰਫ ਮੈਂ ਥੋੜ੍ਹੀ ਸਾਈਕੋਲੋਜੀ ਸਮਝਣਾ ਚਾਹੁੰਦਾ ਕਿਤਾਬ ਲਿਖੂੰਗਾ ਮੈਂ ਸੋਚਦਾ ਕਿ ਕਦੇ ਨਾ ਕਿਤਾਬ ਲਿਖਣੀ ਹੈ ਮੈਨੂੰ ਤਾਂ ਸਿੱਧਾ ਸਾਹਮਣੇ ਇੱਕ ਸਬਜੈਕਟ ਮੈਟਰ ਪਿਆ ਹੋਇਆ
1: ਮੈਂ ਕਿਹਾ ਪੂਰਾ ਪੂਰਾ
0: ਕੀ ਕਹਿੰਦੇ ਆਪਾਂ ਜੂਆਂ ਨੂੰ ਹੋਰ ਕੀ ਕਹਿੰਦੇ ਲੀਕਾਂ
1: ਲਾਈਸ ਵੀ ਕਹਿੰਦੇ ਨੇ
0: ਨਹੀਂ ਪੰਜਾਬੀ ਜੀ ਕਹਿੰਦੇ
1: ਲੀਕਾਂ ਉਹ ਨਹੀਂ ਨਹੀਂ ਉਹ ਡਿਫਰੈਂਟ ਸਟੇਜਸ ਹੁੰਦੀਆਂ ਨੇ
0: ਲੀਕਾਂ ਨਾ
1: ਲੀਕਾਂ ਹੁੰਦੀਆਂ
0: ਨੇ ਲੀਕਾਂ ਦੇ ਲੇਖ ਅੱਗੇ ਤੁਹਾਡੀ ਫੋਟੋ ਲਗਾ ਦੇਣੀ ਇਸ ਤਰ੍ਹਾਂ ਬੜੇ ਸਿਆਣੇ ਜੇ ਬੰਦਾ ਸਭ ਬੈਠਾ ਹੁੰਦਾ ਨਾ ਸਾਈਡਵੇਜ਼ ਦੇਖ ਰਿਹਾ ਇੱਦਾਂ ਹੱਥ ਰੱਖਿਆ ਪਿਆ ਚਿੰਨ ਤੇ ਇਸ ਸੋਚ ਰਿਹਾ ਥਿੰਕਰ ਪੋਜ਼ ਕਰਕੇ ਨਾ ਲੀਕਾਂ ਦੇ ਲੇਖ ਮੈਮੋਰੀ ਬਾਈ ਨੋਨੀਆ ਪੀ ਦਿਆਲ
1: ਤੱਕ ਵੀ ਕਹਿੰਦੇ ਨੇ
0: ਕੀ ਪਤਾ ਉਹ ਵੀ ਬੇਚਾਰਾ ਪਰਮੇਸ਼ ਵੀ ਆਪਣੇ ਵੱਲੋਂ ਲੋਕਾਂ ਨੂੰ ਹੀ ਦੱਸ ਰਿਹਾ ਹੋਵੇ ਕਿ ਦੇਖੋ ਮੈਂ ਵੀ ਥੱਕ ਵਾਲਾ ਜ਼ਮਾਨਾ ਵੇਖਿਆ ਬੜੀ ਸਟਰਗਲ ਹੈ
1: ਬੜੀ ਬੜੀ
0: ਐਕਚੁਅਲੀ ਦੇਖਿਆ ਜਾਵੇ ਵਿਦ ਹਿਮ ਆਲਸੋ ਹਨਾ ਨਥਿੰਗ ਟੇਕਿੰਗ ਅਵੇ ਫਰੋਮ ਹਿਮ ਪਰ ਉਹ ਹੇਅਰ ਲਾਈਨ ਬਹੁਤ ਮੇਜਰ ਪਾਰਟ ਆਫ ਹਿਸ ਕਰੀਅਰ ਆ
2: ਪਰਮੇਸ਼ਵਰ ਮੈਂ ਲਈ ਤਾਂ ਖਾਸ ਕਰ ਮਤਲਬ ਕਿ ਮੈਂ ਕਹੂੰਗਾ 60-70% ਆਫ ਹਿਜ਼ ਸਟਾਰਟਿੰਗ ਕਰੀਅਰ ਜੇ ਇੰਨੀ ਵਧੀਆ ਘੈਂਟ ਜੀ ਦਾੜੀ ਨਾ ਬਣੀ ਹੁੰਦੀ ਤੇ ਮੇ ਬੀ ਗੱਲ ਬਣਦੀ ਨਾ ਬਣਦੀ ਹਨਾ ਇੱਕ ਬੰਦੇ ਲਈ ਉਹ ਬਣ ਜਾਂਦੀ ਹੈ USP
1: ਯੈਸ ਯੂ ਨੋ ਇੱਕ ਹੁੰਦੀ ਨਾ ਕਿ ਦੈਟਸ ਵਾਈ ਤਾਂ ਕਹਿੰਦੇ ਨਾ ਕਿ ਹੇਅਰ ਨੂੰ ਕਰਾਊਨਿੰਗ ਗਲੋਰੀ
2: ਕੀ ਕਹਿੰਦੇ
1: ਕਰਾਊਨਿੰਗ ਗਲੋਰੀ
2: ਕਰਾਊਨਿੰਗ ਗਲੋਰੀ ਤੇ ਜਿਨ੍ਹਾਂ ਦੇ ਹੇਅਰ ਨਹੀਂ ਹੈਗੇ ਉਹਨਾਂ ਕੋਲ ਗਲੋਰੀ ਨਹੀਂ
1: ਹੈ ਉਹ ਗੰਜ ਗਲੋਰੀ ਹੋ ਗਈ
2: ਬਲਡਿੰਗ ਗਲੋਰੀ
1: ਨੋ ਅੱਜ ਕੱਲ ਤਾਂ ਮੈਲਬਨ ਦੇ ਵਿੱਚ ਬੜੇ ਸੋਹਣੇ ਹੇਅਰ ਪੈਚ ਲਾਉਂਦੇ ਨੇ ਯਾਰ ਆਮ ਸਰਪ੍ਰਾਈਜ਼ਡ
2: ਅੱਛਾ
1: ਯੈਸ
2: ਇਸ਼ੂ ਬਹੁਤ ਵੱਡਾ ਹੋ ਗਿਆ ਨਾ ਹੁਣ ਮਤਲਬ ਨਾਰਮਲ ਹੋ ਗਿਆ ਵਿਦ ਐਵਰੀਵਨ
1: ਯੂ ਨੋ ਦ ਵੇ ਵੀ ਵਰ ਟਾਕਿੰਗ ਆਫ ਮਾਈਕ ਨਾ ਬਾਹਰ ਮੇਕ ਇਟ ਔਰ ਫੇਕ ਇਟ
2: ਉਹ ਵਾਲਾ ਕੰਮ ਹੀ
1: ਠੀਕ ਹੈ ਜੇ ਨਹੀਂ ਹੋ ਰਿਹਾ ਕਿਸੇ ਗੱਲ ਕਰਕੇ ਡੋਂਟ ਸਪੋਇਲ ਯੋਰ ਲਾਈਫ ਹੁਣ ਸਿਰਦਰਦ ਹੁੰਦਾ ਤਾਂ ਗੋਲੀ ਖਾਂਦੇ ਹਾਂ ਨਾ ਅਸੀਂ ਸਿਰਦਰਦ ਲੈ ਕੇ ਚੱਲਦੇ ਤਾਂ ਨਹੀਂ ਰਹਿੰਦੇ ਇਟਸ ਓਕੇ ਇਫ ਯੂ ਆਰ ਗੈਟਿੰਗ ਬੋਲਡ ਇਫ ਯੂ ਆਰ ਨੋਟ ਫੀਲਿੰਗ ਗੁੱਡ ਕਵਰ ਇਟ ਅਪ
2: ਹਾਂ ਉਹ ਤਾਂ ਹੈ ਬਈ ਸਹੀ ਗੱਲ ਹੈ ਸਮਾਰਟ ਗੱਲ ਕਾਫੀ ਸਮਾਰਟ ਵੂਮਨ
1: ਥੈਂਕ ਯੂ
2: ਤੇਜਾ ਕਾ ਸੋਨਾ ਕਹਾਂ ਹੈ
1: ਲਾਲਾ ਕੇ ਪਾਸ ਕੰਗਨ ਹੈ ਪਹਿਲੇ
2: ਬਸੰਤ ਜੀ ਰਹਿ ਨਹੀਂ ਦਿਓ ਅੱਜ ਤੁਸੀਂ ਫੋਨ ਕਰਨ ਨੂੰ ਭਰਾ ਅੱਜ ਇਹਨਾਂ ਨੇ ਮੈਂ ਜਿੱਦਾਂ ਹੀ ਸੁਣਿਆ ਰੇਟ ਸੁਣਿਆ ਇਹਨੇ ਕਿਹਾ ਨਹੀਂ ਅਫੋਰਡੇਬਲ ਲੱਗ ਰਿਹਾ ਕਰ ਸਕਦੇ ਬਸੰਤ ਜੀ ਕੁਛ
1: 220 ਤੱਕ ਪਹੁੰਚ ਗਿਆ ਸੀ ਯਾਰ ਗੋਲਡ ਪ੍ਰਾਈਸ 187 ਆ ਗਿਆ
2: ਹੁਣ ਤੇ ਬੰਦਾ ਹੁਣ ਬਸੰਤ ਜੀ ਤੁਸੀਂ 90 ਦੀ ਵੇਟ ਕਰ ਰਹੇ ਹੋ ਫ੍ਰੀ ਕਰੋ ਉਹਨਾਂ ਨੂੰ ਵੀ ਹੁਣ ਨਹੀਂ ਬੈਕ ਹੁੰਦਾ ਬਈ ਚਲਾ ਗਿਆ ਜ਼ਮਾਨਾ
1: ਯੈਸ
2: ਸਹੀ ਕਿ ਨਹੀਂ ਤੇ ਦੱਸੋ ਜੀ ਫਿਰ ਅੱਜ ਗੰਜੀ ਸਵਾਲ ਸ਼ੁਰੂ ਕੀਤਾ ਜਾਏ
1: ਯੈਸ
2: ਮੈਂ ਬੋਨੀ ਕਰਾਂ ਫਿਰ
1: ਤੁਸੀਂ ਬੋਨੀ ਕਰੋ
2: ਮੈਂ ਬੋਨੀ ਕਰਦਾ
1: ਜੀ
2: ਮਰਦ ਹੈ
1: ਨਹੀਂ
2: ਓਕੇ ਵੈਰੀ ਓਏ ਔਰਤ ਹੈ ਤੁਸੀਂ ਜਿਸ ਤਰੀਕੇ ਬੋਲੇ ਮੈਨੂੰ ਤਾਂ ਪਤਾ ਲੱਗ ਗਿਆ ਕੌਣ ਮੈਂ ਤਾਂ ਹੁਣੇ ਹੀ ਬੁੱਝ ਸਕਦਾ
1: ਮੈਂ ਤੁਸੀਂ ਨਹੀਂ
2: ਨਹੀਂ ਮੈਂ ਬੁੱਝੂਗਾ ਨਹੀਂ ਬੁੱਝੂਗਾ ਨਹੀਂ ਹਾਂਜੀ ਬਈ ਪਹਿਲਾਂ ਤੁਹਾਨੂੰ ਲੋਕਾਂ ਨੂੰ ਹਿੰਟ ਮਿਲ ਗਿਆ ਜੀ ਕਿ ਅੱਜ ਜਿਹੜੀ ਗੰਜੀ ਹੈ ਉਹ ਫੀਮੇਲ ਹੈ ਠੀਕ ਹੈ ਗੰਜੀ ਹੀ ਹੈ ਵਾਹ ਕੀ ਬਾਤ ਹੈ ਸੋ ਆਪਾਂ ਉਹਨੂੰ ਅੱਗੇ ਵਧਾਵਾਂਗੇ ਤੇ ਨਾਲ ਨਾਲ ਤੁਸੀਂ ਜਿਸ ਤਰ੍ਹਾਂ ਜੋਨੀਆ ਜੀ ਨੇ ਕਿਹਾ ਕਿ ਅੱਜ ਬਾਈ ਫਰਾਈਡੇ ਹੈ ਤਾਂ ਵਧੀਆ ਵਧੀਆ ਜੇ ਆਪਣੇ ਗਾਣੇ ਸ਼ਾਨੇ ਸੁਣਾਓ ਸ਼ਾਇਰੀਆਂ ਸੁਣਾਓ ਸਾਨੂੰ ਕੁਛ ਤਾਂ ਸੁਣਾਓ ਐਂਡ ਜੇ ਹੋਰ ਕੁਛ ਨਹੀਂ ਤਾਂ ਵਟ ਹੈਪਨ ਟੂ ਯੂ ਬੈਸਟ ਇਸ ਵੀਕ ਦੇ ਅੰਦਰ ਉਹ ਚੀਜ਼ ਵੀ ਦੱਸਣੀ ਜ਼ਰੂਰ ਹੈ ਤੇ ਆਪਾਂ ਇੱਦਾਂ ਕਰਦੇ ਹਾਂ ਆਪਾਂ ਬੋਨੀ ਦੀ ਗੱਲ ਕੀਤੀ ਸਵਾਲ ਦੀ ਆਪਾਂ ਨਾ ਕਾਲਰ ਦੀ ਵੀ ਬੋਨੀ ਕਰ ਲੈਂਦੇ ਹਾਂ
1: ਯੈਸ ਪਲੀਜ਼
2: ਆਪਾਂ ਪਹਿਲੇ ਕਾਲਰ ਆਪਣੇ ਲੈ ਲੈਂਦੇ ਹਾਂ
1: ਯਾ ਯਾ ਯਾ ਯਾ ਫਿਰ ਕਿਆ ਨਾ ਮਤਲਬ
2: ਫਿਰ ਮਤਲਬ ਯੋ ਯੋ ਯੋ ਹੋਏਗਾ ਕੰਮ ਯੋ ਤੇ ਸਾਡਾ ਪਹਿਲਾ ਕਾਲਰ ਹੈ ਜੀ ਕਰਮ ਸੋਡੀ ਵੀਰ ਜੀ ਤੁਸੀਂ ਆਨ ਏਅਰ ਹੋ
1: ਸਤਿ ਸ੍ਰੀ ਅਕਾਲ ਕਰਮ ਜੀ ਕੀ ਹਾਲ ਚਾਲ
3: ਸਤਿ ਸ੍ਰੀ ਅਕਾਲ ਨੋਨੀਆ ਜੀ ਸਤਿ ਸ੍ਰੀ ਅਕਾਲ ਕ੍ਰਿਸ਼ਨਾ ਜੀ
1: ਪਿਛਲੀ ਵਾਰ ਤਾਂ ਤੁਸੀਂ ਡਰ ਹੀ ਗਏ ਸੀ ਮੁੜ ਕੇ ਆਏ ਨਹੀਂ ਪਿਛਲੇ ਹਫਤੇ ਮੈਂ ਸੋਚਿਆ ਮੇਰੀ ਸ਼ੇਰੋ ਸ਼ਾਇਰੀ ਏਡੀ ਖਤਰਨਾਕ
2: ਨਹੀਂ ਨਹੀਂ ਉਹ ਲੋਕਾਂ ਨੂੰ ਟਾਈਮ ਲੱਗ ਰਿਹਾ ਅੱਜ ਕੱਲ ਠੀਕ
3: ਮੈਂ ਵਿਆਹ ਖਾ ਰਿਹਾ ਸੀ ਪਿਛਲੇ ਹਫਤੇ ਜੀ
1: ਕਿੱਥੇ ਖਾ ਰਹੇ ਸੀ ਵਿਆਹ ਤੁਸੀਂ
2: ਪਕੌੜੇ ਸ਼ਕੌੜੇ
3: ਮੈਂ ਬ੍ਰਿਸਬਨ ਤੋਂ 5 ਆਵਰ ਫਲਾਈਟ ਲੈ ਕੇ ਪਰਥ ਗਿਆ ਹੋਇਆ ਸੀ
1: ਓ ਵਾਹ ਜੀ ਵਾਹ
2: ਵੈਰੀ ਗੁੱਡ ਵੈਰੀ ਨਾਈਸ
3: ਮੇਰੀ ਸਿਸਟਰ ਮੇਰੀ ਸਿਸਟਰ ਕਜ਼ਨ ਦੀ ਮੈਰਿਜ ਸੀ ਤੇ
1: ਬਹੁਤ ਬਹੁਤ ਮੁਬਾਰਕਾਂ ਜੋੜੀ ਨੂੰ ਬਹੁਤ ਸਾਰੀਆਂ ਮੁਬਾਰਕਾਂ ਜੋੜੀ ਬਹੁਤ ਸੋਹਣਾ ਪਿਆਰ ਵਿਆਰ ਬਣ ਕੇ ਐਨ ਦੈਨ ਕਈ ਸਾਲ ਨੰਘਾਵੇ ਕਈ ਦਹਾਕੇ ਨੰਘਾਵੇ ਸਾਡੀ ਦਿਲੋਂ ਦੁਆ ਆ
3: ਧੰਨਵਾਦ
1: ਥੈਂਕ ਯੂ
2: ਤੇ ਹੋਰ ਵੀਰ ਜੀ ਇਸ ਹਫਤੇ ਕੀ ਹੋਇਆ
1: ਸਾਡੇ ਲਈ ਪਕੌੜੇ ਹੀ ਲਿਆਉਂਦੇ ਯਾਰ
2: ਤੁਸੀਂ ਜੀ
1: ਯਾਰ ਵਿਆਹ ਦੇ ਪਕੌੜੇ ਜਿਹੜੇ ਹੁੰਦੇ ਆ ਨਾ ਉਹਨਾਂ ਦਾ ਉਹਨਾਂ ਦਾ ਟੇਸਟ ਹੀ ਡਿਫਰੈਂਟ ਹੁੰਦਾ ਹੈ
2: ਪਰ ਮੇਰੇ ਖਿਆਲ ਨਾਲ ਡਿਜ਼ਰਟ ਫੇਰ ਵੀ ਟਿਕ ਜਾਂਦੀ ਹੈ
1: ਨਹੀਂ ਪਕੌੜੇ
3: ਲਿਫਾਫਾ ਏਦਾਂ ਏਦਾਂ ਸਾਨੂੰ ਐ ਕਰਕੇ ਫੜਾ ਜਾਈਏ ਨਾਲ ਹੀ ਕੁੰਡੀ ਨਾ ਟੰਗ ਜਾਈਏ ਬਾਰੇ
1: ਆਹੀ ਤਾਂ ਮਸਲਾ ਨਾ ਮੈਲਬਨ ਵਾਲਿਆਂ ਦੇ ਕੱਲ ਨਾ ਮੈਂ ਕੁਛ ਆਰਡਰ ਕਰਨਾ ਸੀਗਾ ਦੇ ਸੈਡ ਕਿ ਨਹੀਂ ਜੀ ਅਸੀਂ ਨਾ ਸਿਡਨੀ ਜਾਂ ਤੁਸੀਂ ਜਾਂ ਤਾਂ ਤੁਸੀਂ ਆ ਕੇ ਲੈ ਜਾਓ ਜਾਂ ਪੋਸਟ ਅਸੀਂ ਪੋਸਟ ਮੈਂ ਆਰਗਿਊ ਕਰ ਰਹੀ ਸੀ ਕਿ ਪੋਸਟ ਜਿੰਨੇ ਦਾ ਪ੍ਰੋਡਕਟ ਨਹੀਂ ਹੈ ਉਨੇ ਦੀ ਪੋਸਟ ਪੈ ਰਹੀ ਹੈ ਕਹਿੰਦੇ ਫਿਰ ਐਂ ਕਰੋ ਜੀ ਤੁਸੀਂ ਸਿਡਨੀ ਆ ਕੇ ਚੱਕ ਕੇ ਲੈ ਜਾਓ ਜਿਹੜਾ ਦਾੜੀ ਨਾਲੋਂ ਮੁੱਛਾਂ ਲੰਬੀਆਂ ਕਰ ਲਈਏ
2: ਕਾਫੀ ਲਾਈਫ 'ਚ ਵਿਹਲੇ ਆ ਇਹਨਾਂ ਨੂੰ ਕਿੱਦਾਂ ਪਤਾ ਲੱਗ ਰਿਹਾ
3: ਜਿੱਦਾਂ ਨੋਨੀਆ ਜੀ ਉਹ ਫੁਕਰੇ ਮੂਵੀ ਦਾ ਸੀਨ ਨਹੀਂ ਹੈਗਾ ਕਿ ਮੈਂ ਬਾਹਰ ਡੋਰ ਤੇ ਟਾਂਗ ਕੇ ਕਹਿਣਾ ਨੋਨੀਆ ਜੀ
1: ਸੀਰਨੀ ਲਾ ਲਿਓ ਡੋਰ ਤੇ ਪਤਾ ਇੱਕ ਵਾਰੀ ਕਿਸੇ ਤੋਂ ਨਾ ਮੈਂ ਹੋਮਿਓਪੈਥਿਕ ਦੀ ਦਵਾਈ ਮੰਗਾਈ ਉਹ ਕੱਚ ਦੀਆਂ ਬੋਟਲਾਂ ਚ ਆਉਂਦੀ ਹੈ ਠੀਕ ਹੈ ਉਹ ਜਿਹੜੇ ਬੰਦੇ ਤੋਂ ਮੰਗਵਾਈ ਨਾ ਉਹਨੇ ਲੈ ਆਂਦੀ ਥੈਂਕ ਯੂ ਵੈਰੀ ਮਚ
2: ਨਹੀਂ ਸ਼ੁਕਰ
1: ਠੀਕ ਹੈ ਉਹਨਾਂ ਨੇ ਕੀ ਕੀਤਾ ਬਾਹਰ ਵਾਲੇ ਗੇਟ ਤੇ ਅੰਦਰ ਸੀਗਾ ਕੋਈ, ਬਾਹਰ ਵਾਲੇ ਗੇਟ ਤੇ ਨਾ ਜਿਹੜਾ ਜਾਲੀ ਵਾਲਾ ਹੈਂਡਲ ਹੁੰਦਾ ਨਾ ਸਿਕਿਉਰਿਟੀ ਡੋਰ ਵਾਲਾ, ਉਹਦੇ ਤੇ ਟੰਗ ਗਈ। ਹੁਣ ਜਦੋਂ ਅੰਦਰੋਂ ਮੈਂ ਦਰਵਾਜ਼ਾ ਖੋਲਿਆ ਜਾ ਕੇ ਥੱਲੇ ਡਿੱਗਿਆ ਠਾ, ਬੋਟਲ ਚੂਰਾ ਚੂਰਾ। ਪਰ ਸ਼ੁਕਰ ਸ਼ੁਕਰ ਸੀਰਨੀ ਨਹੀਂ ਹੋਊਗੀ।
2: ਚਲੋ ਕੋਈ ਗੱਲ
3: ਨਹੀਂ,
2: ਪਰ ਕੋਈ ਗੱਲ ਨਹੀਂ, ਚੱਕ ਲੈਣੀ ਸੀਗੀ। ਹੋਮਿਓਪੈਥੀ ਨੂੰ ਵੈਸੇ ਵੀ ਟਾਈਮ ਲੱਗਦਾ ਅਸਰ ਕਰਨ ਚ, ਕੀ ਪਤਾ ਖਰਾਬ ਹੋਣ ਚ ਵੀ ਟਾਈਮ ਲੱਗਦਾ।
1: ਪਰ ਨਾ ਫਿਰ ਕੱਚ ਕਰਕੇ ਨਾ ਮੈਂ ਕਿਹਾ ਕੱਚ ਹੋ ਗਿਆ ਨਾ, ਮੈਂ ਕੱਚ ਨਾਲੋਂ ਕੱਚੀ ਕੱਚੀ ਕੱਚ ਸੋਹਣੀ ਹੈ, ਕੱਚ ਨਾਲੋਂ ਗਾਲਾਂ ਭੁੱਲ ਗਿਆ ਮੈਨੂੰ।
3: ਤੁਸੀਂ
1: ਪਹਿਲਾਂ ਸੁਣਾਓ, ਫਿਰ ਮੈਂ ਤੁਹਾਡੇ ਤੋਂ ਕੁਐਸਚਨ ਕਰੂੰਗੀ।
3: ਠੀਕ ਹੈ ਜੀ, ਚਲੋ ਮੈਂ ਸੁਣਾਉਣਾ ਜੀ।
1: ਜੀ ਪਲੀਜ਼।

ਪਰ ਹੱਸਦੀਆਂ ਬੁੱਲੀਆਂ, ਜਦ ਆਪ ਨਾ ਹੋਈਆਂ ਅੱਖਾਂ ਖੁੱਲੀਆਂ, ਜੋ ਸੀ ਕਹਿੰਦੇ ਨਾਲ ਖੜਾਂਗੇ, ਉਹੀ ਆਣ ਜੜਾਂ ਵਿੱਚ ਬਹਿ ਗਏ। ਜਿੰਦਗੀ ਵਿੱਚ ਕੀ ਰਹਿ ਗਿਆ ਬਾਕੀ, ਬਾਹਰ ਨਿਕਲ ਜਦ ਮਾਰੀ ਚਾਤੀ, ਕਰਮ ਜਏ ਇੱਥੇ ਲੱਖਾਂ ਫਿਰਦੇ ਆਪਣਾ ਮਨ।

0: ਧੰਨਵਾਦ ਜੀ।
1: ਵਾਹ ਜੀ ਵਾਹ, ਵੈਰੀ ਵੈਰੀ ਨਾਈਸ ਸਟੋਰੀ ਸਾਹਿਬ,
2: ਬਿਊਟੀਫੁਲ ਬਾਈ ਜੀ, ਬਹੁਤ ਵਧੀਆ ਸੀ।
1: ਅੱਛਾ, ਦੋ ਹੁਣ ਇਹ ਦੋ ਕੁਐਸਚਨ ਹੋ ਗਏ। ਇੱਕ ਤਾਂ ਜਿਹੜਾ ਅੱਜ ਤੁਸੀਂ ਅਸੀਂ ਗੰਜੀ ਖੁਰਕੂ ਕਰ ਰਹੇ ਹਾਂ, ਉਹਦੇ 'ਚ ਤੁਸੀਂ ਕੁਛ ਪਾਓਗੇ ਕੰਟਰੀਬਿਊਸ਼ਨ?
0: ਮੈਂ ਤਾਂ ਉਹਨੂੰ ਹੀ ਪਾ ਸਕਦਾ, ਉਹਨਾਂ ਹੁੰਦੀ ਸਿਰ 'ਚ ਕੀ
1: ਖਤਰਨਾਕ ਖਿਡਾਰੀ ਹੋ ਜਾਣਾ ਨਾ, ਇੱਕ ਤਾਂ ਗੰਜੀ ਫਿਰ ਉਹਦੇ ਸਿਰ 'ਚ ਜੂ ਭੱਜੀ ਫਿਰੂਗੀ, ਫਿਰ ਉੱਤੋਂ ਤੁਸੀਂ ਉਹਨੋਂ ਪਾ ਦੇਣੀ ਆ।
0: ਕੁਐਸਚਨ
1: ਇਹ ਸੀਗਾ ਕਿ ਤੁਸੀਂ ਆਪਣੀ ਭੈਣ ਦੇ ਵਿਆਹ ਤੇ ਜਾ ਕੇ ਆਏ, ਤੁਸੀਂ ਉੱਥੇ ਸਿੱਖਿਆ ਪੜ੍ਹੀ?
0: ਨਹੀਂ
1: ਯਾਰ, ਦੇਖੋ ਤੁਸੀਂ ਲਿਖਦੇ ਹੋ ਜਦੋਂ ਨਾ, ਉਦੋਂ ਜ਼ਰੂਰ ਕੁਛ ਨਾ ਕੁਛ ਛੋਟਾ ਜਿਹਾ ਤਾਂ ਪੇਸ਼ ਕਰਿਆ ਕਰੋ ਨਾ ਆਪਣੀ ਆਪਣੀ ਭੈਣ ਦੇ ਲਈ। ਇਟਸ ਮੇਕ ਵੈਰੀ ਕੋਈ ਕਿਸੇ ਲਈ ਵੀ ਯੂ ਨੋ, ਇਟਸ ਮੇਕ ਰੀਅਲੀ ਮੂਮੈਂਟ ਸਪੈਸ਼ਲ।
0: ਸਿੱਖਿਆ ਇੱਦਾਂ ਨਹੀਂ ਕਿ ਸਿੱਖਿਆ ਪੜ੍ਹੀ ਮੈਂ ਸਾਰਿਆਂ ਦੇ ਸਾਹਮਣੇ, ਬਟ ਹਾਂ ਉਹਨਾਂ ਦੋਨਾਂ ਨਾਲ ਮੇਰੀਆਂ ਗੱਲਾਂ ਹੋਈਆਂ ਸੀ ਜ਼ਰੂਰ।
1: ਨਹੀਂ ਸਾਰਿਆਂ ਦੇ ਸਾਹਮਣੇ ਜਿਹੜੀ ਪੜ੍ਹਨੀ ਹੁੰਦੀ ਹੈ ਨਾ, ਉਹਦਾ ਉਹਦਾ ਮਜ਼ਾ ਕੁਛ ਹੋਰ ਹੁੰਦਾ ਹੈ।
0: ਇਟਸ ਅ ਵੈਰੀ ਐਕਚੁਅਲੀ ਨੋਰੀਆ ਜੀ, ਬਹੁਤ ਐਕਚੁਅਲੀ ਇਟਸ ਅ ਵੈਰੀ ਲੌਂਗ ਸਟੋਰੀ, ਪਿਛਲੇ 2-3 ਸਾਲ ਤੋਂ ਇਹ ਚੀਜ਼ ਚੱਲ ਰਹੀ ਆ। ਸੋ ਮੈਂ ਖੁਸ਼ਕਿਸਮਤ ਇਸ ਚੀਜ਼ ਨੂੰ ਸਮਝਦਾ ਕਿ ਉਹ ਸਾਰਾ ਕਾਰਜ ਮੇਰੇ ਹੱਥੀਂ ਹੋਇਆ ਉਹਨਾਂ ਦਾ। ਇਸ ਕਰਕੇ ਉਹ ਕੁਛ ਚੀਜ਼ ਸੀ, ਕੁਛ ਗੱਲਾਂ ਸੀ, ਉਹ ਸਿਰੇ ਨਹੀਂ ਸੀ ਚੜ ਰਹੀਆਂ। ਸੋ
1: ਚਲੋ ਇਟਸ ਓਕੇ, ਇਟਸ ਓਕੇ, ਵਿਆਹ ਹੋ ਗਿਆ, ਚਲੋ ਜਿੱਦਾਂ ਵੀ ਆਪਾਂ ਉਸ ਚੀਜ਼ ਨੂੰ ਖੁਸ਼ੀ ਮਨਾਉਂਦੇ ਆ।
0: ਜੀ ਜੀ ਜੀ, ਪਰ ਉਹ ਹਾਂ ਉਹ ਸਿੱਖਿਆ ਉਹ ਵਾਲੀ ਜਿੱਦਾਂ ਤੁਸੀਂ ਕਹਿੰਦੇ ਮੈਂ ਸਮਝਦਾ, ਪਰ ਉਹ ਇੱਦਾਂ ਨਹੀਂ ਹੋਈ। ਬਟ ਪਿਛਲੇ 2-3 ਸਾਲ ਤੋਂ ਬਹੁਤ ਸਿੱਖਿਆ
1: ਵਾਲਾ
0: ਗੋਟਾ ਪੂਰਾ ਹੋ ਚੁੱਕਿਆ।
1: ਨਹੀਂ ਤਾਂ ਮੈਨੂੰ ਉਹ ਨੀ ਜਿਹੜਾ ਪਿਕਚਰ ਦੇ ਵਿੱਚ ਉਹ ਦਿਲਜੀਤ ਗਾਉਂਦਾ ਹੁੰਦਾ ਸਿੱਖਿਆ ਆਪਣੀ ਭੈਣ ਲਈ, ਕਿਹੜੀ ਫਿਲਮ ਸੀਗੀ? ਪਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ, ਬਹੁਤ ਜ਼ਿੰਦਗੀ ਨੂੰ ਇੰਜੋਏ ਕਰੋ, ਤੁਹਾਡਾ ਰਿਸ਼ਤਾ ਭੈਣ ਭਰਾਵਾਂ ਦਾ ਏਦਾਂ ਹੀ ਬਣਿਆ ਰਹੇ।
0: ਜ਼ਿੰਦਗੀ ਦਾ ਇੱਕ ਦਿਨ ਇਹ ਸਹੀ, ਫਿਰ ਤੁਸੀਂ ਕਹਿ ਲੋ ਫਿਰ ਮੈਨੂੰ ਕੁਛ ਨੀ ਸਮਝ ਲੱਗਾ, ਮੈਂ ਅੱਜ ਘਰੇ ਆ ਗਿਆ।
1: ਸੋਡੀ ਸਾਹਿਬ, ਇਹ ਚੰਗੀ ਗੱਲ ਨਹੀਂ ਆ?
2: ਨਹੀਂ ਇਹ ਸੱਚੀ ਗੱਲ
0: ਹੈ। ਕਿਸੇ ਦਿਨ ਕ੍ਰਿਸ਼ਨਾ ਜੀ ਛੁੱਟੀ ਮਾਰੂਗੇ।
2: ਥੈਂਕ ਯੂ ਜੀ, ਥੈਂਕ ਯੂ,
1: ਥੈਂਕ ਯੂ, ਥੈਂਕ ਯੂ ਵੈਰੀ ਮਚ ਸੋਡੀ ਸਾਹਿਬ, ਹੈਵ ਅ ਨਾਈਸ ਡੇ।
2: ਬਾਏ ਬਾਏ ਬਾਏ ਬਾਏ ਬਾਏ, ਕਿਆ ਬਾਤ ਹੈ, ਬਹੁਤ ਵਧੀਆ ਲਿਖਦੇ ਬਾਈ ਜੀ, ਵੈਰੀ ਨਾਈਸ, ਵੈਰੀ ਨਾਈਸ। ਤੇ ਇੱਧਰ ਜੀ ਤੁਹਾਡੀ ਜਿਹੜੀ ਗੰਜੀ ਹੈ ਵਿਚਾਰੀ, ਉਹਦੀ ਮੈਨੂੰ ਜੂਆਂ ਦੀ ਦਵਾਈ ਦਾ ਤਾਂ ਨਹੀਂ ਪਤਾ, ਪਰ ਉਹਦੇ ਲਈ ਸਵਾਲ ਆ ਗਏ ਨੇ
1: ਜੀ,
2: ਤੇ ਸਵਾਲ ਤੁਹਾਨੂੰ ਫਿਰ ਪੁੱਛਾਂ ਮੈਂ
1: ਜੀ, ਪਲੀਜ਼।
2: ਡਨ ਹੋ ਗਿਆ ਜੀ। ਸੋ ਇੱਕ ਤਾਂ ਜਿਹੜਾ ਸੈਕਿੰਡ ਸਵਾਲ ਹੋਏਗਾ ਨਾ, ਉਹ ਕਾਫੀ ਲੋਕਾਂ ਨੇ ਉਹੀ ਪੁੱਛਿਆ, ਤਾਂ ਉਹ ਪੁੱਛ ਲੈਂਦੇ ਹਾਂ ਕਿ ਬਾਲੀਵੁੱਡ ਐਕਟਰੈਸ ਆ
1: ਜੀ।
2: ਬਿਪਾਸ਼ਾ ਬਸੂ ਨਹੀਂ ਹੈ ਨਾ, ਬਿਪਾਸ਼ਾ ਬਸੂ ਬੰਗਾਲ ਤੋਂ ਨਾ,
1: ਇਹ ਜੈਪਾਲ ਰਵੀ ਬੰਗਾਲ ਤੋਂ।
2: ਅੱਛਾ, ਇਹ ਨਹੀਂ ਮੈਨੂੰ ਪਤਾ ਸੀ। ਓਕੇ, ਉਹ ਵੀ ਤਾਂ ਹੈ ਬੰਗਾਲੀ, ਮਿਸ ਯੂਨੀਵਰਸ ਸੀ ਜੋ
1: ਸੁਸ਼ਮਿਤਾ ਸੇਨ।
2: ਹਾਂ, ਸੁਸ਼ਮਿਤਾ ਸੇਨ, ਕਿਆ ਗ੍ਰੇਸਫੁਲ ਐਕਟਰੈਸ ਸੀ।
1: ਓ ਸ਼ੀ ਇਜ਼, ਸ਼ੀ ਇਜ਼ ਟਿਲ ਟੁਡੇ, ਸ਼ੀ ਇਜ਼ ਵੈਰੀ ਗ੍ਰੇਸਫੁਲ।
2: ਇਹ ਗੱਲ ਤੇ ਹੈ ਹਨਾ,
1: ਸ਼ੀ ਹੈਜ਼ਨਟ ਡ੍ਰੌਪ ਦਾ ਸਟੈਂਡਰਡ।
2: ਹਾਂ ਹਨਾ,
1: ਬੀਇੰਗ ਅ ਲੇਡੀ।
2: ਅੱਛਾ, ਸ਼ੀ ਕੈਰੀਜ਼ ਹਰਸੈਲਫ ਵੈਰੀ ਵੈਲ। ਆਪਾਂ ਤਾਂ ਇੱਦਾਂ ਗੱਲ ਕਰੀ ਜਾਂਦੇ ਹਾਂ ਜਿੱਦਾਂ ਰਿਸ਼ਤੇਦਾਰੀ ਚ ਹੁੰਦੀ ਹੈ। ਨਹੀਂ, ਬਹੁਤ ਵਧੀਆ ਵਰਤਦੀ ਜੀ, ਬਹੁਤ ਵਧੀਆ ਵਰਤਦੀ। ਤੁਹਾਨੂੰ ਕਿਸ ਨੇ ਇਸ ਤਰ੍ਹਾਂ ਕਿਹਾ ਤਾਂ ਕਿ ਨਹੀਂ ਵਧੀਆ ਵਰਤ ਰਹੀ ਹੈ? ਬਹੁਤ ਨਾਈਸ ਆ, ਨਾਈਸ ਆ, ਜਿੱਦਾਂ
1: ਨਾਈਸ ਆ,
2: ਨਾਈਸ ਆ,
1: ਨਾਈਸ ਆ ਨਾ, ਨਾਈਸ ਹੁੰਦੀ ਹੈ। ਅੱਛਾ ਅੱਛਾ, ਇੱਕ ਕੋਈ ਹੋਰ ਸਵਾਲ ਨਹੀਂ ਆਇਆ ਜੀ ਹਲੇ?
2: ਹਜੇ ਤਾਂ ਨਹੀਂ ਆਇਆ, ਆ ਰਿਹਾ, ਟਾਈਪ ਹੋ ਰਿਹਾ, ਛੇਤੀ ਛੇਤੀ ਹੋ ਰਿਹਾ। ਇੱਕ ਹੋਰ,
1: ਚਲੋ,
2: ਸਾਊਥ ਇੰਡੀਅਨ ਲਓ ਜੀ।
1: ਨੋ,
2: ਨਾ ਬੰਗਾਲਨ, ਨਾ ਸਾਊਥ ਇੰਡੀਅਨ, ਤੁਸੀਂ ਏਰੀਆਜ਼ ਨਾ ਕਰੋ।
1: ਮੇਰਾ ਚਾਰ ਹੋ ਗਏ ਸਵਾਲ।
2: ਮੇਰੀ ਸਲਾਹ ਹੈ ਐਰਾਸ ਦੀ ਗੱਲ ਕਰੋ, ਐਰਾਸ ਦੀ ਗੱਲ, ਕਿਹੜੇ ਐਰਾ ਦੀ ਐਕਟਰ ਹੈ, ਇਹ ਕੰਮ ਨਾ ਕਰੋ ਯਾਰ, ਇਹ ਤੇ ਗਲਤ ਹੋ ਜਾਂਦਾ ਕੰਮ, ਹਨਾ। ਚਲੋ, ਜੋ ਹੈ ਸੋ ਹੈ।
1: ਤਗਫੁਲ ਕੀ ਜੋ ਆਦਤ ਪੜ ਗਈ ਐਸੀ ਤੇਰੇ ਤਰਜ਼ੇ ਤਗਫੁਲ ਕੀ ਜੋ ਆਦਤ ਪੜ ਗਈ ਐਸੀ ਸਿਤਮ ਹੀ ਅੱਛੇ ਲਗਤੇ ਹੈ ਕਰਮ ਦੇਖਾ ਨਹੀਂ ਜਾਤਾ
2: ਵਾਹ ਵਾਹ ਵਾਹ
1: ਸਿਤਮ ਹੀ ਅੱਛੇ ਲਗਤੇ ਹੈ
2: ਬਹੁਤ ਸੋਹਣਾ
1: ਕਰਮ ਦੇਖਾ ਨਹੀਂ ਜਾਤਾ ਆਤਾ ਅਤਾ ਕੀਆ ਹੈ ਉਸਕੋ ਬੇਮਤਲਬ ਬਰਸਾਤ ਕਾ ਮੌਸਮ
2: ਅਤਾ ਕੀਆ ਹੈ ਉਸਕੋ ਬੇਮਤਲਬ ਬਰਸਾਤ ਕਾ ਮੌਸਮ
1: ਜੋ ਕਹਤੇ ਥੇ ਤੇਰੀ ਆਂਖ ਮੇ ਪਾਣੀ ਨਹੀਂ
2: ਪਰਵੀਨ ਸ਼ਾਕਿਰ ਜੀ ਤੇ ਅਹਿਮਦ ਫਰਾਜ਼ ਦਾ ਕਹਿ ਲੋ ਇਹਨਾਂ ਦੀ ਜੁਗਲਬੰਦੀ ਆ ਪਰ ਆਈ ਰੀਅਲੀ ਹੋਪ ਇਹਨਾਂ ਨੇ ਦੂਸਰੇ ਲਈ ਲਿਖਿਆ ਨਹੀਂ ਲਿਖਿਆ ਇਹ ਨਹੀਂ ਮੈਨੂੰ ਪਤਾ ਪਰਵੀਨ ਸ਼ਾਕਿਰ ਜੀ ਨੇ ਪਹਿਲੇ ਲਿਖਿਆ ਕਿ ਮੇਰੇ ਪਾਸ ਸੇ ਗੁਜ਼ਰਾ ਮੇਰਾ ਹਾਲ ਤੱਕ ਨਾ ਪੁੱਛਾ
1: ਮੇਰੇ ਪਾਸ ਸੇ ਗੁਜ਼ਰਾ ਮੇਰਾ ਹਾਲ ਤੱਕ ਨਾ ਪੁੱਛਾ
2: ਮੇਰੇ ਪਾਸ ਸੇ ਗੁਜ਼ਰਾ ਮੇਰਾ ਹਾਲ ਤੱਕ ਨਾ ਪੁੱਛਾ ਮੈਂ ਕੈਸੇ ਮਾਨ ਜਾਊਂ ਕਿ ਵੋ ਦੂਰ ਜਾ ਕੇ ਰੋਇਆ
1: ਵਾਹ ਵਾਹ ਵਾਹ ਕੈਸੇ ਮਾਨ ਜਾਊਂ ਕਿ ਦੂਰ ਜਾ ਕੇ ਰੋਇਆ
2: ਤੇ ਇਹਦੇ ਜਵਾਬ ਚ ਅਹਿਮਦ ਫਰਾਜ਼ ਸਾਹਿਬ ਨੇ ਵੀ ਲਿਖਿਆ ਅੱਗੋਂ ਤੇਰੇ ਪਾਸ ਸੇ ਜੋ ਗੁਜ਼ਰੇ ਤੋ ਜਨੂਮ ਮੇਂ ਥੇ ਫਰਾਜ਼
1: ਆਏ ਹਾਏ ਹਾਏ ਤੇਰੇ ਪਾਸ ਸੇ ਜੋ ਗੁਜ਼ਰੇ ਤੋ ਜਨੂਮ ਮੇਂ ਥੇ ਫਰਾਜ਼
2: ਤੇਰੇ ਪਾਸ ਸੇ ਜੋ ਗੁਜ਼ਰੇ ਤੋ ਜਨੂਮ ਮੇਂ ਥੇ ਫਰਾਜ਼ ਜਬ ਦੂਰ ਜਾ ਕੇ ਸੋਚਾ ਤੋ ਜ਼ਰ ਜ਼ਰ ਰੋਏ ਪੁੱਛਦੇ ਨੇ ਕਿ ਇਹ ਹਜੇ ਵੀ ਫਿਲਮਾਂ ਚ ਐਕਟਿਵ ਹੈ
1: ਨੋ
2: ਨਹੀਂ ਫਿਲਮਾਂ ਨਹੀਂ ਕਰ ਰਹੀ ਜੀ ਮਤਲਬ ਕਿ ਪੁਰਾਣੀ ਐਕਟਰਸ ਹੋ ਗਈ ਪੰਜ ਹੋ ਗਏ ਤੇ ਇੱਕ ਹੋਰ ਸਾਨੂੰ ਸਵਾਲ ਆਇਆ ਜੀ 439 ਤੋਂ ਕਹਿੰਦੇ ਨੇ ਜੀ ਕਿ ਸਤਿ ਸ਼੍ਰੀ ਅਕਾਲ
1: ਜੀ
2: ਐਂਡ ਕਹਿੰਦੇ ਨੇ ਕਿ ਉਹਨਾਂ ਦਾ ਹਸਬੈਂਡ ਵੀ ਬਾਲੀਵੁੱਡ 'ਚ ਕੰਮ ਕਰਦਾ ਰਿਹਾ
1: ਨੋ
2: ਅੱਛਾ ਯਾਰ ਫਿਰ ਮੈਂ ਵੀ ਜੋ ਸੋਚ ਰਿਹਾ ਸੀ ਨਹੀਂ
1: ਅੱਛਾ
2: ਬੜੇ ਤੇਜ਼ ਹੋ ਤੁਸੀਂ ਹੈ ਵਾਹ ਤੇ ਕਿੰਨੇ ਸਵਾਲ ਹੋ ਗਏ ਸੱਤ
1: ਛੇ
2: ਸਵਾਲ ਹੋ ਗਏ ਸੋ ਜੀ ਇੱਕ ਐਕਟਰੈਸ ਹੈ ਬਸ ਸਾਨੂੰ ਇਹੀ ਪਤਾ ਇਹ ਤਾਂ ਪੁੱਛ ਲਓ ਜੀਵਿਤ ਹੈ ਨਹੀਂ ਹੈ ਕੋਈ ਪੁੱਛੋ ਤਾਂ ਸਹੀ ਯਾਰ ਇਹ ਤਾਂ ਬੜਾ ਫਰਸਟ੍ਰੇਟਿੰਗ ਕੰਮ ਹੈ ਹਨਾ ਹੁਣ ਸੰਧੂ ਸਾਹਿਬ ਮੈਂ ਤੁਹਾਡਾ ਸਵਾਲ ਨਹੀਂ ਪੁੱਛਾਂਗਾ ਕਿਉਂਕਿ ਉਹ ਪੁੱਛ ਲਿੱਤਾ ਹੋਇਆ ਆਪਾਂ ਪਹਿਲਾਂ ਸਾਊਥ ਇੰਡੀਅਨ ਨਹੀਂ ਨੇ ਉਹ ਸੋ ਮਦਰਾਸ ਵੀ ਸਿਮਿਲਰ ਹੋ ਗਿਆ ਨਾ
1: ਜੀ ਜੀ
2: ਸੋ ਉਹ ਵਾਲਾ ਆਪਾਂ ਸਵਾਲ ਨਹੀਂ ਪੁੱਛਾਂਗੇ ਕੌਣ ਹੋ ਸਕਦਾ ਯਾਰ
1: ਕੱਚ ਨਾਲੋਂ ਕੱਚੀ ਕੱਚ ਕੱਚ ਸੋਹਣੀ ਹੈ
2: ਕੱਚ ਨਾਲੋਂ ਕੱਚੀ ਕੱਚੀ
1: ਕੱਚ ਨਾਲੋਂ ਕੱਚੀ
2: ਕੱਚੀ
1: ਸੋਹਣਾ ਕੱਚ ਸੋਹਣੀ ਹੈ
2: ਵਾਹ ਬਹੁਤ ਖੂਬਸੂਰਤ
1: ਗਾਣਾ ਮੈਨੂੰ ਭੁੱਲ ਗਿਆ
2: ਗੀਤਕਾਰ ਖੁਸ਼ ਰਹੇ ਆਬਾਦ ਰਹੇ ਅਗਲਾ ਸਵਾਲ ਤੁਹਾਡੇ ਲਈ ਆ ਗਿਆ ਯਾਰ ਸਾਰੇ ਮੈਨੂੰ ਇਹ ਨਹੀਂ ਸਮਝ ਆਪਾਂ ਏਰੀਆ ਪੁੱਛ ਕੇ ਕੀ ਕਰ ਲਾਂਗੇ ਚਲੋ ਕੀ ਮਹਾਰਾਸ਼ਟਰ ਤੋਂ ਹੈ
1: ਨੋਪ
2: ਸਾਨੂੰ ਨੀ ਪਤਾ ਜੀਵਿਤ ਨੇ ਕਿ ਨਹੀਂ ਨੇ ਪਰ ਫਿਰ ਅੱਜ ਦੇ ਦੌਰ ਚ ਕੰਮ ਨਹੀਂ ਕਰਦੇ ਬਾਲੀਵੁੱਡ ਐਕਟਰੈਸ ਨੇ ਅੱਛਾ ਨੋਨੀਆ ਜੀ ਨੇ ਇਹ ਹਿੰਟ ਦਿੱਤਾ ਕਿ ਹੋਰ ਵੀ ਕਾਫੀ ਚੀਜ਼ਾਂ ਕਰਕੇ ਮਸ਼ਹੂਰ ਨੇ ਬਾਲੀਵੁੱਡ ਚ ਉਹਨਾਂ ਦਾ ਹਸਬੈਂਡ ਬਾਲੀਵੁੱਡ ਤੋਂ ਨਹੀਂ ਹੈ ਐਂਡ ਪੁਆਇੰਟ ਨੰਬਰ 3 ਇਹ ਹੈ ਕਿ ਉਹ ਮਦਰਾਸ ਮਹਾਰਾਸ਼ਟਰਾ ਸਾਊਥ ਇੰਡੀਆ ਹੋਰ ਕੌਣ ਹੈ ਬੰਗਾਲ ਇਹ ਸਾਰੇ ਏਰੀਆਸ ਤੋਂ ਨਹੀਂ ਨੇ ਤੇ ਆਪਣੇ ਕੋਲ ਸਵਾਲ ਕਿੰਨੇ ਰਹਿ ਗਏ ਹੁਣ
1: ਸਿਰਫ ਸਿਰਫ
2: ਤਿੰਨ ਸਵਾਲ ਰਹਿ ਗਏ ਯਾਰ ਅੱਛਾ ਇੱਕ ਆਇਆ ਜੀ ਸਵਾਲ ਇਹ ਸਵਾਲ ਆਇਆ ਜੀ ਕਿ ਉਹ 70s ਦੇ ਐਰਾ ਤੋਂ ਨੇ
1: ਯੈਸ
2: ओके 70s ਦੇ ਐਰਾ ਦੀ ਐਕਟ੍ਰੈਸ ਹੈ ਜੀ
1: ਜੀ
2: ਠੀਕ ਹੈ ਜੀ ਠੀਕ ਹੈ ਓਕੇ 70s ਐਰਾ ਫਿਰ ਤਾਂ ਫਿਰ ਤੋਂ ਹੀ ਰਹਿ ਗਈਆਂ ਤਿੰਨ ਚਾਰ ਅੱਛਾ ਸ਼ਰਮੀਲਾ ਟੈਗੋਰ ਤਾਂ ਬੰਗਾਲਨ ਆ ਸੋ ਨਹੀਂ ਹੋਇਆ ਫਿਰ ਅੱਗੋ ਜੈ ਬਹਾਦਰ ਜੀ ਤੁਸੀਂ ਦੱਸਤਾ ਥੈਂਕ ਯੂ ਉਹ ਵੀ ਬੰਗਾਲਨ ਆ ਠੀਕ ਹੈ ਨਾ ਉਹ ਵੀ ਨਹੀਂ ਹੋਇਆ ਹੋਰ ਕੌਣ ਆ
1: ਇਹ ਜੀ ਕ੍ਰਿਸ਼ਨਾ ਜੀ ਤੁਸੀਂ ਮੇਰੇ ਸਾਈਡ ਹੋ ਜਾਂ ਉਹਨਾਂ ਦੀ ਸਾਈਡ ਹੋ
2: ਇਹ ਵੀ ਨਹੀਂ ਮੈਨੂੰ ਕਲੀਅਰ ਨਾ ਅੱਛਾ ਮੈਂ ਤੁਹਾਡੀ ਸਾਈਡ ਆ ਓ ਅੱਛਾ
1: ਕਮ ਆਨ ਬੜੀ
2: ਤਾਂ ਮੈਨੂੰ ਦੱਸਣਾ ਤਾਂ ਸੀਗਾ ਨਾ ਕੀ ਮੈਂ ਵੀ ਤਾਂ ਫਸਿਆ ਪਿਆ ਨਾ ਇੱਥੇ ਆ ਤਾਂ ਕੋਈ ਗੱਲ ਨਹੀਂ ਸੱਜਣਾ ਵਾਹ ਆ ਠੀਕ ਹੈ
1: ਯੈਸ
2: ਕੀ ਬਾਤ ਹੈ ਕੀ ਬਾਤ ਹੈ ਇਧਰੋਂ ਸੁਖਵਿੰਦਰ ਕੌਰ ਜੀ ਮੈਸੇਜ ਭੇਜਦੇ ਨੇ ਕਿ ਇੱਕ ਵਾਰ
1: ਹਾਂਜੀ
2: ਇੱਕ ਕੰਜੂਸ ਕੇ ਘਰ ਬਿਜਲੀ ਕਰਮਚਾਰੀ ਆਇਆ ਔਰ ਮੀਟਰ ਕੋ ਚੈੱਕ ਕਰਤੇ ਹੋਏ ਬੋਲਾ ਮੀਟਰ ਚੈੱਕ ਕਰਨੇ ਆਇਆ ਹੂੰ ਲਗਤਾ ਹੈ ਆਪਨੇ ਕੁਛ ਗੜਬੜ ਕਰ ਰੱਖੀ ਹੈ ਕਿਉਂਕਿ ਇਸ ਮਹੀਨੇ ਆਪਕਾ ਮੀਟਰ ਕੇਵਲ ਇੱਕ ਯੂਨਿਟ ਹੀ ਚਲਾ ਹੈ

0: ਨੇ
1: ਸਿਮੀ ਗਰੇਵਾਲ
0: ਨੋ ਉਹ ਐਕਟਰ ਐਕਟਰੈਸ ਵੀ ਰਹਿ ਚੁੱਕੇ ਨੇ ਉਹ ਡਾਇਰੈਕਟਰ ਵੀ ਰਹਿ ਚੁੱਕੇ ਨੇ ਉਹ ਪ੍ਰੋਡਿਊਸਰ ਵੀ ਰਹਿ ਚੁੱਕੇ ਨੇ
1: ਹੇਮਾ ਮਾਲਿਨੀ ਪਰ ਉਹਦਾ ਹਸਬੈਂਡ ਤਾਂ ਯਾਰ ਧਰਮਿੰਦਰ ਸੀ
0: ਨੋ ਨੋ ਨੋ ਨੋ ਨੋ ਮੈਂ ਤੁਹਾਨੂੰ ਕਲੂ ਵੀ ਦਿੱਤਾ ਸੀਗਾ ਵਿੱਚੋਂ ਇੱਕ
1: ਪਦਮ ਸ਼੍ਰੀ ਵਾਲਾ
0: ਨੋ ਆਈ ਅਯਾ ਮੈਂ ਕਹਾਂ ਫਸੀ
1: आशा पारेख लिखी
0: yes!
1: ओए आशा आंटी
0: yes! आशा पारेख
1: आशा करते हैं आपको आज का गंजी चुड़ैल बहुत अच्छा लगा होगा गाइस yes! आशा पारेख जी ਗੰਜਾ ਨਹੀਂ ਸੀਗੇ ਉਹਨਾਂ ਦੇ ਸਿਰ ਤੇ ਕਾਫੀ ਵਧੀਆ ਵਾਲ ਸੀਗੇ ਤੇ ਮੇਰੇ ਖਿਆਲ ਨਾਲ ਕਾਫੀ ਫਿਲਮਾਂ ਕੀਤੀਆਂ ਦੱਸੋ ਸੀ ਆਸ਼ਾ ਪਾਰੇਖ ਬਾਰੇ ਕੁਝ
0: ਪਹਿਲਾਂ ਮੈਂ ਨਾ ਦੱਸਣ ਲੱਗੀ ਸੀ ਮੈਂ ਕਿਹਾ ਉਹਨਾਂ ਦਾ ਕਿ ਬੜਾ ਫੇਮਸ ਗਾਣਾ ਆ
1: ਕਿਹੜੀ ਫਿਲਮ ਹੈ ਮੈਨੂੰ ਆਸ਼ਾ ਪਾਰੇਖ ਦੀ ਜਿਹੜੀ ਮੈਂ ਦੇਖੀ ਹੋਏਗੀ ਮੈਨੂੰ ਨਾਮ ਦੱਸੋ ਕੋਈ ਸਭ ਤੋਂ ਮਸ਼ਹੂਰ ਫਿਲਮ ਦਾ ਨਾਮ ਦੱਸੋ ਮੈਨੂੰ ਦੇਸ਼ਬੰਧੂ ਭਾਰਦਵਾਜ ਸਾਹਿਬ ਨੇ ਵੀ ਬੁੱਝ ਲਿਆ ਜੀ ਆਸ਼ਾ ਪਾਰੇਖ ਵੈਲ ਡਨ ਵੈਲ ਡਨ ਭਾਰਦਵਾਜ ਸਾਹਿਬ ਤੁਸੀਂ ਬੁੱਝਿਆ ਤੇ 439 ਜੀ ਤੁਸੀਂ ਵੀ ਬੁੱਝਿਆ ਕਵਲਜੀਤ ਜੀ ਦੋ ਦੋ ਪਰਸਨਸ ਵਿਨ
0: ਆਪਣੇ ਟਾਈਮ ਦੀ ਸ਼ੀ ਇਜ਼ ਵਨ ਆਫ ਦਾ ਫੇਮਸ ਹੀਰੋਇਨ ਔਰ ਬਹੁਤ ਪਰਫੈਕਸ਼ਨਿਸਟ ਸੀ ਇਹਨਾਂ ਨੇ ਕਦੇ ਜ਼ਿੰਦਗੀ ਚ ਵਿਆਹ ਨਹੀਂ ਕੀਤਾ
1: ਅੱਛਾ ਇੰਨੇ ਪਰਫੈਕਸ਼ਨਿਸਟ ਸੀ
0: ਉਹਨਾਂ ਨੇ ਵਿਆਹ ਹੀ ਨਹੀਂ ਕੀਤਾ ਹੈਗਾ
1: ਅੱਛਾ ਤਾਂ ਹੀ ਨਾ
0: ਯੈਸ ਯੈਸ ਯੈਸ ਤੇ ਉਹਨਾਂ ਨੂੰ 1992 ਦੇ ਵਿੱਚ ਉਹ ਮਿਲਿਆ ਪਦਮ ਸ਼੍ਰੀ ਅਵਾਰਡ ਮਿਲਿਆ
1: ਕੀ ਬਾਤ ਹੈ
0: ਐਂਡ ਸਟਿਲ ਸ਼ੀ ਇਜ਼ ਲਾਈਕ ਕਦੇ ਕਦੇ ਸ਼ੋਜ਼ ਵਗੈਰਾ ਤੇ ਹੁਣ ਸ਼ੀਸ਼ੋ ਆ ਸਪੈਸ਼ਲ ਅਪੀਅਰੈਂਸ ਯੂ ਨੋ ਡਾਂਸ ਵਗੈਰਾ ਤੇ ਕੋਈ ਕਿਸੇ ਤੇ ਵੀ ਉਹ ਜਿੱਥੇ ਨੇ ਇੱਕ ਸੈਲੀਬ੍ਰਿਟੀ ਨੂੰ ਬੁਲਾਉਣਾ ਹੁੰਦਾ ਹੈ
1: ਉਹ ਲਾਈਫ ਟਾਈਮ ਅਚੀਵਮੈਂਟ ਦੇਣਾ ਹੁੰਦਾ ਜਿੱਥੇ
0: ਯੈਸ
1: ਅਮਿਤਾਬ ਬੱਚਨ ਨੂੰ ਬੜੇ ਲਾਈਫ ਟਾਈਮ ਅਚੀਵਮੈਂਟ ਮਿਲਿਆ ਅਮਿਤਾਬ ਬੱਚਨ ਸਾਹਿਬ ਰੁਕ ਨਹੀਂ ਰਹੇ ਉਹ ਲਗੇ ਹੋਏ ਹਾਂ
0: ਉਹ ਨੋ ਨੋ ਨੋ ਨੋ ਨੋ ਧਰਮਿੰਦਰ ਤਾਂ ਆਈ ਰਿਮੈਂਬਰ ਲਾਈਫ ਟਾਈਮ ਅਚੀਵਮੈਂਟ ਤਾਂ ਮੈਨੂੰ ਯਾਦ ਆ ਇੱਕ ਕੋਈ ਹੋ ਰਿਹਾ ਸੀ ਬਹੁਤ ਪੁਰਾਣਾ ਅਵਾਰਡਸ ਵਗੈਰਾ ਨਾ ਤਾਂ ਉਹਨਾਂ ਚ ਧਰਮਿੰਦਰ ਜੀ ਨੂੰ ਦਿੱਤਾ ਲਾਈਫ ਟਾਈਮ ਅਚੀਵਮੈਂਟ ਅਵਾਰਡ ਹੀ ਗੋਟ ਅਪਸੈਟ ਹੀ ਸੈਡ ਵਟ ਡੂ ਯੂ ਮੀਨ ਲਾਈਫ ਟਾਈਮ ਅਚੀਵਮੈਂਟ ਅਵਾਰਡ ਲਾਈਫ ਟਾਈਮ ਅਚੀਵਮੈਂਟ ਅਵਾਰਡਸ ਮੀਨ ਯੂ ਡਨ ਐਂਡ ਡਸਟਡ ਹਾਂ ਯੂ ਆਰ ਡਨ ਐਂਡ ਡਸਟਡ ਆਈ ਹੈਵਨ ਡਨ ਐਂਡ ਡਸਟਡ ਯੈਟ ਆਮ ਸਟਿਲ ਗੋਇੰਗ ਐਂਡ ਗੋਇੰਗ ਸਟੱਡੀ ਵਾਓ ਦੈਟਸ ਇਸ ਤਰੀਕੇ ਦਾ ਜਵਾਬ ਮਿਲਣਾ ਚਾਹੀਦਾ ਹੈ
1: ਧਰਮ ਜੀ ਦੀ ਪਰਸਨੈਲਿਟੀ ਇਸ ਤਰ੍ਹਾਂ ਸੀਗੀ ਨਾ ਐਂਡ ਪਾਰਦਰਸ਼ਤਾ ਜੋ ਆਇਆ ਸੋ ਕਹਿਤਾ ਕਵਲਜੀਤ ਜੀ ਨੇ ਸਾਨੂੰ ਫੈਕਟ ਵੀ ਭੇਜਿਆ ਕਹਿੰਦੇ ਕਿ ਆਸ਼ਾ ਪਾਰੇਖ ਜੀ ਨੇ 80 ਤੋਂ ਵੱਧ ਫਿਲਮਾਂ ਕੀਤੀਆਂ ਤੇ ਜ਼ਿਆਦਾਤਰ ਉਹ ਐਕਟਰੈਸ ਓਪੋਜ਼ਿਟ ਆਏ ਨੇ ਧਰਮਿੰਦਰ ਦੇ ਨਾਲ
0: ਜਤਿੰਦਰ ਨਾਲ ਧਰਮਿੰਦਰ ਨਾਲ ਸ਼ਮੀ ਕਪੂਰ ਨਾਲ ਬਹੁਤ ਬਹੁਤ ਸਾਰੇ ਐਕਟਰ ਉਹਨਾਂ ਨੇ ਵਰਾਇਟੀ ਉਹਨਾਂ ਦਾ ਜਿਹੜਾ ਨਾ ਉਹ ਮੈਚ ਫਿਲਮਾਂ ਦੇ ਵਿੱਚ ਉਹ ਬਹੁਤ ਬਹੁਤ ਸਪਰੈਡ ਵਾਲਾ ਆ ਇੱਕ ਵਿਸ਼ਵਜੀਤ ਆਉਂਦਾ ਹੁੰਦਾ ਸੀ ਉਹਨਾਂ ਨਾਲ ਵੀ ਆਏ ਹੋਏ ਨੇ ਬਹੁਤ ਪੁਰਾਣਾ ਹੁੰਦਾ ਸੀਗਾ ਬਿਕੋਜ਼ ਆਈ ਨੋ ਮਾਈ ਮਮ ਐਂਡ ਡੈਡ ਯੂਜ਼ ਟੂ ਵਾਚ ਦਿਸ ਮੂਵੀਜ਼ ਨਾ
1: ਅੱਛਾ ਸਾਨੂੰ ਸਾਨੂੰ ਰਚਨਾ ਅਰਜ਼ਾ ਜੀ ਫਿਲਮ ਭੇਜਦੇ ਨੇ ਆਣ ਮਿਲੋ ਸਜਣਾ
0: ਯੈਸ
1: ਕਹਿੰਦੇ ਇਹ ਕਹਿੰਦੇ ਬਹੁਤ ਮਸ਼ਹੂਰ ਫਿਲਮ ਹੈ ਸ਼ਾਇਦ ਤੁਸੀਂ ਵੇਖੀ ਹੋਵੇ ਹਾਂ ਹੋ ਸਕਦਾ ਮੈਂ ਕਿਉਂਕਿ ਮੇਰੇ ਫਾਦਰ ਸਾਹਿਬ ਉਹਦੇ ਬਹੁਤ ਫੈਨ ਸੀਗੇ ਆਪਣਾ ਰਾਜੇਸ਼ ਖੰਨਾ ਸਾਹਿਬ ਦੇ ਪੱਕਾ ਦੇਖੀ ਹੋਈ ਕਦੇ ਨਾ ਕਦੇ ਉਹ ਵਾਲੀ ਫਿਲਮ ਬਹੁਤ ਵੇਖੀ ਹੈ ਮੈਂ ਚਿੰਗਾਰੀ ਕੋਈ ਭੜਕੇ ਵਾਲੀ ਕੀ ਨਾਂ ਸੀਗਾ ਕਟੀ ਪਤੰਗ ਫਿਲਮ ਉਹ ਵਾਲੀ ਹੈ ਨਾ ਕਿ ਉਹ ਵਿਡੋ ਹੋ ਜਾਂਦੀ ਹੈ ਐਂਡ ਉਸ ਫਿਲਮ ਦੇ ਅੰਦਰ ਨਾ I tell you, ਉਸ ਫਿਲਮ ਦੇ ਅੰਦਰ ਲੌਜਿਕ ਦੀ ਜੋ ਹੱਤਿਆ ਹੋਈ ਹੈ ਨਾ ਉਹ ਮੈਂ ਤੁਹਾਨੂੰ ਦੱਸਦਾ ਸਾਰੇ ਸੁਣੋ ਸੋ ਐਕਟਰੈਸ ਕੌਣ ਸੀਗੇ ਉਸ ਫਿਲਮ ਦੇ ਅੰਦਰ ਮੇਨ ਜੋ ਵੀ ਸੀਗੇ ABC ਹੈ ਨਾ ਜੋ ਵੀ ਮੇਨ ਐਕਟਰ ਸੀਗੇ ਸਾਨੂੰ ਦੱਸਿਓ ਜ਼ਰੂਰ ਹਨਾ ਕੌਣ ਸੀਗੇ ਉਹ ਨਾ ਟ੍ਰੇਨ ਤੋਂ ਉਤਰਦੇ ਆ ਮੇਰੇ ਖਿਆਲ ਨਾਲ ਹਨਾ ਕਿਤੋਂ ਉਤਰਦੇ ਕਿਸੇ ਪਬਲਿਕ ਟਰਾਂਸਪੋਰਟੇਸ਼ਨ ਤੋਂ ਉਤਰਦੇ ਆ ਠੀਕ ਹੈ ਡਰਾਈਵਰ ਉਹਨਾਂ ਨੂੰ ਕੋਈ ਪਿੱਕ ਕਰਨ ਆਉਂਦਾ ਐਂਡ ਜਿਸ ਤਰ੍ਹਾਂ 70s ਦੀ ਹੀਰੋਇਨ ਹੁੰਦੀਆਂ ਸੀ ਨਾ ਕਿ ਉਹ ਕੁਛ ਵੀ ਨਹੀਂ ਆਸੇ ਪਾਸੇ ਤਾਂ ਵੀ ਘਬਰਾ ਰਹੀਆਂ ਘਬਰਾ ਕੇ ਨਾ ਆਰਾਮ ਨਾਲ ਬੈਠਦੇ ਆ ਠੀਕ ਹੈ ਅੰਬੈਸਡਰ ਕਾਰ ਆ ਠੀਕ ਹੈ ਡਰਾਈਵਰ ਕਾਰ ਅੱਗੇ ਚਲਾ ਰਿਹਾ ਸਾਈਡ ਤੇ ਰੋਕ ਦਿੰਦਾ ਜੰਗਲ ਦੇ ਪਾਸੇ ਠੀਕ ਹੈ ਕਹਿੰਦਾ ਮੈਡਮ
0: ਜੰਗਲ ਹੈ ਯਾ ਦੀ ਰਾਤ ਹੈ
1: ਵਾਓ ਸਾਰਾ ਸਾਰਾ ਚੇਂਜ ਸਾਰਾ ਮਾਹੌਲ ਹੀ ਬੇਬੀ ਕਰਤਾ ਬਿਊਟੀਫੁਲ
0: ਮੈਂ ਤਾਂ ਸਪੈਸ਼ਲ ਇਫੈਕਟ ਪਾਈ ਹੈ
1: ਥੈਂਕ ਯੂ ਜੇ ਅੱਜ ਦੇ ਦੌਰ ਦੀ ਫਿਲਮ ਹੁੰਦੀ ਤੇ ਮੇ ਬੀ ਉਧਰਲੇ ਪਾਸੇ ਚਲ ਜਾਂਦੀ ਪਰ ਹੋਇਆ ਇਹ ਡਰਾਈਵਰ ਕਹਿੰਦਾ ਮੇਮ ਸਾਹਿਬ ਇੱਕ ਤਾਂ ਮੇਮ ਸਾਹਿਬ ਹਮੇਸ਼ਾ ਕਹਿੰਦੇ ਹੁੰਦੇ ਸੀ ਹਨਾ ਮੇਮ ਸਾਹਿਬ ਇਹ ਗਾੜੀ ਖਰਾਬ ਹੋ ਗਿਆ ਹੈ ਆਪਣ ਠੀਕ ਕਰਤਾ ਇੱਕ ਹਮੇਸ਼ਾ ਗੋਆਨ ਭਾਸ਼ਾ ਚ ਹੀ ਬੋਲੇਗਾ ਜਿਹੜਾ ਡਰਾਈਵਰ ਹੋਏਗਾ ਹਰ ਡਰਾਈਵਰ ਹਿੰਦੀ ਨਹੀਂ ਬੋਲ ਪਾਉਂਦਾ ਗਾਇਜ਼ ਉਹ ਕ੍ਰਿਸਚਨ ਹੈ ਤੇ ਉਹ ਬਸ ਸੰਡੇ ਨੂੰ ਰਹਿੰਦਾ ਚਰਚ ਰਹਿੰਦਾ ਤੇ ਆਪਣ ਕਰੇਗਾ ਖਾਏਗਾ ਪੀਏਗਾ ਇਹ ਕਰੇਗਾ ਉਹ ਨਿਕਲਦਾ ਉਹ ਮੈਂ ਤੁਹਾਨੂੰ ਸੁਣਾਊਂਗਾ ਉਹ ਉਤਰਦਾ ਕਾਰ ਚੋਂ ਉਹ ਦਰਵਾਜ਼ਾ ਖੋਲਦਾ ਕਾਰ ਦਾ ਉਹ ਬੈਗ ਚੋਰੀ ਕਰਦਾ ਉਸ ਐਕਟਰੈਸ ਦਾ ਤੇ ਜੰਗਲ ਚ ਭੱਜ ਜਾਂਦਾ ਆਪਣੀ ਕਾਰ ਛੱਡ ਕੇ मतलब यार ब्रो तू की करना चाह रहे हैं? मैं फिल्म देखी ना, मैं क्या ये कोई मतलब घर दिन वैसे लगा चुप कर जा रहा हमने बाहर जा खेल रहा सानू लॉजिक ना दिया कर फिल्म वो क्या है
0: मैं भाई आई थिंक कृष्णा जी
1: आशा बारे की सी लकटी पतंग दे अंदर वाह वाह वाह ओके
0: दैट्स व्हाट आई एम सेइंग
1: अच्छा नाले मैं पूछी ना कि एक्टर इसको ना कटी पतंग ओके हां ये तो मैं देखी हुई कटी पतंग मैं देखी
0: यस ये
1: कैंट फिल्म है सो जी हुन आप ऐसा करदे हां कि इसी तरीके ना सिलसिला आगे बढ़ाने हैं फिल्मा दी गल्ला करदे हैं थोड़े गाने शाने सुनदे हैं सानू कॉल करो 0744
2: मैनू अपनी नवी दुकान ली प्रीमियम 3D इल्यूमिनेटेड साइन दी अर्जेंट लोड सी क्विक साइनेज ने इन हाउस डिजाइन प्रिंटिंग ते प्रोफेशनल इंस्टॉलेशन सिर्फ 4-5 दिनों विच पूरी कर दित्ती ग्लोइंग शॉप फ्रंट तो व्हीकल रैप्स तक ब्रांड पूरी स्ट्रीट विच सब तो वख चमक उठिया विक्टोरिया ते साउथ ऑस्ट्रेलिया विच 12 सालों तो साइनेज लीडर्स अपनी बिजनेस नु चमकाओ कॉल 1300-151616 quicksignage.com.au ऑस्ट्रेलिया च अपना घर लेना है या कंस्ट्रक्शन करवानी है मॉर्गेज रीफाइनेंस करवानी नवी कार खरीदनी या बिजनेस नो आगे बढ़ाना है ता टेंशन क्यों टू फोल्ड लेंडिंग डैंडिनोंग है ना होम लोन तो रीफाइनेंसिंग तक कंस्ट्रक्शन लोन तो बिजनेस लोन या कार लोन हर लोन ले 40 तो वध लेंडर्स दे नाल तुहाडे लई बेस्ट डील लो क्रेडिट स्कोर वेलकम कॉल राज 0494-763-700 और व्हाट्सएप 2-Fold Lending
3: दिन भर दे कम्मा कारा च घर पैसे भेजना शामिल करना चाहते हो जिंदगी तुहानू चाहे जिथे भी ले जावे वर्ल्ड रेमिट नाल तुसी अपने फोन तो ही जल्दी ते सुरक्षित पैसे भेज सकते हो वो भी वधिया रेटा ते घट फीसा नाल सब तो रुझेवे वाले दिन च भी तुहाडे आपणियां दा साथ निभाउणा हुण बहुत आसान है अज ही वर्ल्ड रेमिट ऐप डाउनलोड करो अते हर ट्रांसफर नाल अपने घर दे होर नेड़े महसूस करो
2: व्याह खुशी या किसी भी खास मौके लिए ज्वेलरी होनी चाहिए है खास तुन्ना ज्वेलर्स लेके आए ने लेटेस्ट गोल्ड डायमंड बुलियन सिल्वर ते ब्राइडल कलेक्शन हर स्टाइल ते हर ओकेजन ले जेन्युइन ज्वेलरी जेन्युइन प्राइसिंग ते वधिया कस्टमर सर्विस दे नाल गोल्ड ज्वेलरी ते फास्ट लोन फैसिलिटी भी अवेलेबल विजिट करो 5/150 फार्मर्स रोड त्रुगनीना अते 347 लॉन्सडेल स्ट्रीट डैंडीनोंग
4: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
2: चलदी दा नाम गड्डी आते सुनिया ही होना ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले याद रखो टायर फोर्स जिना को लॉग बुक सर्विसिंग मैकेनिकल रिपेयर्स इंटरेस्ट फ्री रीपेमेंट्स दी सुविधा नाल अवेलेबल ने तुहाडी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सोमर्टन रोड कैंपलफील्ड कॉल 03908-6655 और विजिट tireforce.com.au
5: Smith's Lane by Mowak Vich अपने भविष्य की शुरुआत करो हुणे कदम चुको अते Smith's Lane दे चुने हुए लॉट्स दे सीमित समय ले मिलन वाले $30,000 तक दी लैंड रिबेट दा फायदा लवो चुनवे योग लॉट्स दे हाउस एंड लैंड पैकेज अजे हे मौके ज्यादा देर नहीं रहंदे होर जानकारी लई आज ही smithslane.mirvac.com ते जाओ नियम शर्तां अते योग्यता दे मापदंड लागू हन ऑफर 15 सितंबर 2026 नु खत्म है
6: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490054596। गरेवाल वीजा सॉल्यूशंस.com.au ते जाओ। आओ थोड़ा कोई हल करिए।
3: दिन भर दे कम्मा कारां च घर पैसे भेजना शामिल करना चाहते हो? जिंदगी तुहानू चाहे जिथे भी ले जावे, वर्ल्ड रेमिट नाल तुसी अपने फोन तो ही जल्दी ते सुरक्षित पैसे भेज सकते हो, वह भी वधिया रेटा ते घट फीसा नाल। सब तो रुझेवे वाले दिनां च भी तुहाडे आपणियां दा साथ निभाउणा हुण बहुत आसान है। अज ही वर्ल्ड रेमिट ऐप डाउनलोड करो अते हर ट्रांसफर नाल अपने घर दे होर नेड़े महसूस करो।
7: मेरा देश इनक्रेडिबल इंडिया त्रुगनिना विच अपने हर भैण भरा नूं उनां दे देश दा स्वाद अते मसाले एथे दे रहा है। तुसी एथे इंडियन मसाले, दालां, ग्रोसरी दा हर समान वाजिब रेट ते लै सकदे हो। पाओ कॉस्मेटिक दी हर आइटम वी, नाले घर विच होवे कोई फंक्शन या त्योहार, मिठाई दी एथे मिलेगी तुहानूं वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
8: सोना चाहिदा,
9: भरोसा चाहिदा,
8: क्वालिटी ते बाईबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ वी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493536042।
3: दिन भर दे कम्मा कारां च घर पैसे भेजना शामिल करना चाहते हो? जिंदगी तुहानू चाहे जिथे भी ले जावे, वर्ल्ड रेमिट नाल तुसी अपने फोन तो ही जल्दी ते सुरक्षित पैसे भेज सकते हो, वह भी वधिया रेटा ते घट फीसा नाल। सब तो रुझेवे वाले दिनां च भी तुहाडे आपणियां दा साथ निभाउणा हुण बहुत आसान है। अज ही वर्ल्ड रेमिट ऐप डाउनलोड करो अते हर ट्रांसफर नाल अपने घर दे होर नेड़े महसूस करो।
10: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
11: किचन दा स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, तुहाडे घर नूं बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन।
12: Attention, ladies and gentlemen, this is your captain. 30 flights, Melbourne to India ya Pakistan, Sydney to India ya Pakistan, kithe bhi ja sakti hai.
13: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo, hi-fi-travels.com.au te.
14: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: हां जी हां जी हां जी मिस पूजा जी आख मस्तानी दा आशिक काफी लोग हुए पे ने आई एम प्रीटी मच श्योर आख चीज इस तरह दी है ना कि ਤੁਸੀਂ ਉਹਨੂੰ ਜਿਸ ਤਰੀਕੇ ਨਾਲ ਰੋਮੈਂਟਿਸਾਈਜ਼ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਇਹ ਵੀ ਇੱਕ ਤਰੀਕਾ ਅੱਖ ਨੂੰ ਰੋਮੈਂਟਿਸਾਈਜ਼ ਕਰਨ ਦਾ ਦੋ ਚਾਰ ਹੋਰ ਤਰੀਕੇ ਮੈਂ ਦੱਸਦਾ ਮੁਨੱਵਰ ਰਾਣਾ ਸਾਹਿਬ ਕਹਿੰਦੇ ਆ ਤੁਮਹਾਰੀ ਆਖੋਂ ਕੀ ਤੌਹੀਨ ਹੈ ਜ਼ਰਾ ਸੋਚੋ ਤੁਮਹਾਰਾ ਚਾਹਨੇ ਵਾਲਾ ਸ਼ਰਾਬ ਪੀਤਾ ਹੈ ਤੇ ਅੱਗੋਂ ਆਪਣਾ ਜਿਗਰ ਮੁਰਾਦਾਬਾਦੀ ਲਿਖਦੇ ਨੇ ਤੇਰੇ ਜਮਾਲ ਕੀ ਤਸਵੀਰ ਖਿੱਚ ਦੂੰ ਲੇਕਿਨ ਜ਼ਬਾਂ ਮੇਂ ਆਂਖ ਨਹੀਂ ਆਂਖ ਮੇਂ ਜ਼ਬਾਂ ਨਹੀਂ खुमार बारा बंकवी कहते ने खुदा बचाए तेरी मस्त मस्त आंखों से फरिश्ता हो तो बहक जाए आदमी क्या है फरिश्ते भी नहीं बख्शे देखो राइटर आदमी ना कुछ भी कर सकता है
1: देखो कहते होंगे ना एक पुरानी तुसी लाइन पढ़ी सुनी होनी है ना कहते जहां ना पहुंचे रवि
0: वहां किशन आ जाएगा
1: वहां पहुंचे कवि
0: वाह वाह वाह वाह बड़ी बढ़िया जिथे
1: जिथे रे ऑफ लाइट हाँ, नहीं जांदी ना
0: सूरज नहीं पहुंचता है
1: उथे कवि दी इमेजिनेशन पहुंच जांदी है
0: ये ब्यूटीफुल
1: वैसे वैसे भी कहंदे ने इन आंखों की मस्ती के
0: वाह
1: मस्ताने हजारों हैं छी छी
0: नहीं नहीं मैं तो अपने वालों वो कर रहा ही यार घुंघरू ਤੁਸੀਂ ਪੰਮੀ ਬਾਈ ਬਣਾ ਦਿੱਤਾ ਦੋ ਸੈਕਿੰਡ ਕੱਲ ਪੰਮੀ ਬਾਈ ਸਾਹਿਬ ਆਏ ਸੀਗੇ ਆਪਣੇ ਕੋਲ ਹਾਂ ਵਿਸ਼ਾਲ ਜੀ ਨੇ ਇੰਟਰਵਿਊ ਕੀਤਾ ਬੜਾ ਕਾਤਲ ਤੇ ਬਸ ਮੇਰੇ ਖਿਆਲ ਨਾਲ ਔਨ ਏਅਰ ਚੱਲ ਗਿਆ ਹੋਏਗਾ ਤੇ ਵੀਡੀਓ ਵੀ ਛੇਤੀ ਆਉਣ ਲੱਗੀ
1: ਹੋਣੀ ਤਾਂ ਪੂਰੇ ਸਟੂਡੀਓ ਦੇ ਵਿੱਚ ਛਨਕਾਟਾ ਜਿਹਾ ਪੈਂਦਾ ਪਿਆ
0: ਸਾਨੂੰ ਚਾਹ ਬੜਾ ਚੜਿਆ ਪਿਆ ਅਸੀਂ ਦੇਖਿਆ ਕਾਰ ਆਉਂਦੀ ਵੀ ਅਸੀਂ ਸਾਰੇ ਸਟੈਪ ਮਾਰਨੇ ਸ਼ੁਰੂ ਕਰਤੇ ਚਲੋ ਝੂਮਰ ਤੋਂ ਸ਼ੁਰੂ ਕਰੋ ਝੂਮਰ ਸਿੰਗਲ ਝੂਮਰ ਡਬਲ ਝੂਮਰ ਤਾੜੀ ਤਾੜੀ
1: ਇਹਦਾ ਮਤਲਬ ਜੇ ਉਹ ਆ ਰਹੇ ਸੀ ਤਾਂ ਤੁਸੀਂ ਕਰ ਰਹੇ ਸੀ ਜੇ ਕੋਈ ਕਾਰਪੈਂਟਰ ਆਉਂਦਾ ਤਾਂ ਫਿਰ ਤੁਸੀਂ ਕਿੱਦਾਂ ਗਾ ਕੇ ਉਹਦਾ ਸਵਾਗਤ ਕਰਦੇ ਜੇ ਕੋਈ ਕਾਰਪੈਂਟਰ ਆਉਂਦਾ
0: ਮੇਰੇ ਕੋਲ ਇੱਥੇ ਸਾਈਡ ਤੇ ਸਕਰੂ ਡ੍ਰਾਈਵਰ ਪਿਆ ਹੋਇਆ ਮੈਂ ਕਿੱਲਾਂ ਜਿੰਨੇ ਵੀ ਉਹ ਕੱਢਣੇ ਸ਼ੁਰੂ ਕਰ ਦੇਣੇ ਸੀ
1: ਗਾਣਾ ਸੀਗਾ ਤੁਸੀਂ ਆਰੀ ਆਰੀ ਆਰੀ
0: ਚਲੋ ਗਾਇਸ ਅੱਜ ਦਾ ਸ਼ੋਅ ਇੰਨਾ ਹੀ ਸੀਗਾ ਹੱਸਦੇ ਵੱਸਦੇ ਰਹੋ ਆਪਣਾ ਇੰਜੋਏ ਕਰੋ ਮੈਂ ਇਸ ਤੋਂ ਉੱਪਰ ਕੁਛ ਨਹੀਂ ਕਹਿ ਸਕਦਾ
1: ਨਹੀਂ ਵੀ ਦੇਖੋ ਹਰ ਕਿਸੇ ਨੂੰ ਉਹਦੇ ਟੂਲ ਨਾਲ ਹੀ ਤੁਸੀਂ ਇੰਪ੍ਰੈਸ ਕਰਦੇ ਹੋ ਨਾ
0: ਹਾਂ ਇਹ ਗੱਲ ਸਹੀ ਹੈ ਹਨਾ ਆਹ ਠੀਕ ਗੱਲ ਆ ਤੇ ਕੋਈ ਸਰਜਨ ਆ ਜਾਏ ਤਾਂ ਫੇਰ ਤਾਂ ਬੜੀ ਪ੍ਰੋਬਲਮ ਹੋ ਜਾਏਗੀ ਬਈ ਇਹ ਤਾਂ ਬਹੁਤ ਮੁਸ਼ਕਿਲ ਫਿਰ ਉਹ
1: ਦਰਦ ਦਿਲ
0: ਓ ਨਾਈਸ ਨਹੀਂ ਉਹ ਉਹ ਕਾਰਡੀਓਲੋਜਿਸਟ ਲਈ ਹੋ ਗਿਆ ਨਾ ਸਰਜਨ ਲਈ ਨਾ ਸਰਜਨ ਨਹੀਂ ਦੇਖੋ ਉਹ ਕੀ ਪਤਾ ਬੰਦੇ ਦਾ ਓਦਾਂ ਬੀਪੀ ਬੂਪੀ ਆਹ ਕੋਲੈਸਟ੍ਰੋਲ ਓਦਾਂ ਹੀ ਸੈੱਟ ਹੋ ਜਾਏ ਤੁਸੀਂ ਸਟੈਂਟ ਜ਼ਰੂਰ ਹੀ ਪਵਾਉਣਾ
1: ਬਈ ਦੇਖੋ ਤੁਸੀਂ ਮੈਨੂੰ ਇਹ ਨਹੀਂ ਸੀ ਦਿੱਤਾ ਵੀ ਕਿਹੜਾ ਡਾਕਟਰ ਆ
0: ਨਹੀਂ ਬਟ ਨਾਈਸ ਵਨ ਦਰਦੇ ਦਿਲ ਦਰਦੇ ਜਿਗਰ ਦਿਲ ਮੇ ਜਗਾਇਆ ਆਪਨੇ ਇਹ ਤਾਂ ਵੈਸੇ ਬੰਦੇ ਨੂੰ ਇੱਧਰ ਹੀ ਚੀਜ਼ ਤਾਂ ਕਿਸੇ ਰੈਸਟੋਰੈਂਟ ਵਾਲੇ ਨੂੰ ਕਹਿਣੀ ਚਾਹੀਦੀ
1: ਨਹੀਂ ਉੱਥੇ ਫਿਰ ਥੋੜੀ ਜਿਹੀ ਕੰਪੋਜੀਸ਼ਨ ਚੇਂਜ ਹੋ ਜਾਂਦੀ ਹੈ
0: ਅੱਛਾ
1: ਉੱਥੇ ਦਰਦ ਦਿਲ ਨਹੀਂ ਆਉਂਦਾ ਹੈਗਾ ਉੱਥੇ ਆਉਂਦਾ ਦਰਦ ਸਟਮਕ ਇੱਕ ਪੁਲ ਬਣਾਇਆ ਮੈਨੇ ਤੋ ਖਾਨਾ ਖਾਨਾ ਥਾ ਜ਼ਬਰਦਸਤੀ ਖਿਲਾਇਆ ਆਪਨੇ
2: ਪੈਸੇ ਦਿੱਤੇ ਹੈ ਗੱਲ ਕੀ ਹੈ
1: ਸ਼ਗਨ ਪਾਇਆ ਪੂਰੇ ਪੈਸੇ ਇਕੱਠੇ ਕਰਕੇ ਜਾਵਾਂਗੇ
2: ਪੂਰੇ ਕਰਕੇ ਜਾਵਾਂਗੇ
0: ਤੇ ਜੀ ਪੈਸੇ ਪੂਰੇ ਹੁੰਦੇ ਨਹੀਂ ਹੁੰਦੇ ਪਰ ਆਪਾਂ ਜੀ ਕਾਲਰ ਜਿਹੜਾ ਨਾ ਉਹ ਆਪਾਂ ਜ਼ਰੂਰ ਲੈ ਲਈਏ
1: ਜੀ ਪਲੀਜ਼
0: ਤੇ ਮੇਰੇ ਖਿਆਲ ਨਾਲ ਬੱਚਾ ਪਾਰਟੀ ਜਾਗ ਗਈ ਹੈ ਸੋਲਰ ਬੇਬੀਜ਼
1: ਓਹ ਸੋਲਰ ਬੇਬੀਜ਼
0: ਯੈਸ ਯੈਸ ਯੈਸ ਸ਼੍ਰੇਆ ਤੁਸੀਂ ਔਨ ਏਅਰ ਹੋ
1: ਸਤਿ ਸ਼੍ਰੀ ਅਕਾਲ ਸ਼੍ਰੇਆ ਜੀ
3: ਸਤਿ ਸ਼੍ਰੀ ਅਕਾਲ ਬਿਗ ਵਿਜੀ ਐਂਡ ਜੋਨੀ ਆਂਟੀ ਜੀ
1: ਥੈਂਕ ਯੂ ਸਤਿ ਸ਼੍ਰੀ ਅਕਾਲ ਛੋਣੇ ਪੁੱਤੂ ਉੱਠ ਗਏ ਹੋ
0: ਉੱਠ ਗਏ
3: ਹਾਂਜੀ ਮੈਂ ਆਪਾਂ ਉੱਠ ਕੇ ਬਸ ਆਪਾਂ ਬਲੂਬੈਰੀ ਐਂਡ ਸਟ੍ਰੋਬੈਰੀ ਖਾਂਦੇ ਪਏ
0: ਓਏ ਹੋਏ ਹੋਏ ਬਿਊਟੀਫੁਲ ਯਾਰ ਬੈਰੀਜ਼ ਤਾਂ ਬਹੁਤ ਸਵਾਦ ਹੁੰਦੀ ਹੈ
1: ਨਮ ਨਮ ਨਮ ਨਮ ਨਮ
0: ਵੈਰੀ ਗੁੱਡ
1: ਮੈਂ ਛੋਟੇ ਜਦੋਂ ਮੈਂ ਛੋਟੀ ਹੁੰਦੀ ਸੀ ਨਾ
0: ਬੇਰੀਆਂ ਖਾ ਕੇ ਕੀ ਸੁਣਾਓਗੇ ਸਾਨੂੰ ਅੱਜ
3: ਗਾਣਾ
0: ਲੈ ਬਈ ਵੈਰੀ ਗੁੱਡ ਲਿਆਓ ਜੀ ਲਿਆਓ
3: ਬੋਲੇ ਚੂੜੀਆ ਬੋਲੇ ਕੰਗਣ
0: ਟਿੰਗ ਟਿੰਗ ਟਿੰਗ
3: ਆਂਗਣ ਹੋ ਗਈ ਤੇਰੇ ਸਾਜਨਾ
4: ਟਿੰਗਣੀ
3: ਤੇਰੇ ਬਿਜੂ ਨਹੀਂ ਲੱਗਦਾ ਮੈਂ ਤੇ ਮਾਗੀਆ ਸੋਨੀਆ ਲੱਜਾ ਲੱਜਾ
4: ਫਿਲਮ ਵੇਖੀ ਤੁਸੀਂ? ਅੱਛਾ ਬੱਚੇ ਤੁਸੀਂ ਇੰਨਾ ਸਮਾਂ ਬਰਬਾਦ ਕਰ ਲਿਆ।
3: ਦੇਖਿਆ
4: ਸੀ? ਅੱਛਾ ਚਾਰ ਵਾਰੀ ਵੇਖੀ,
1: ਚਾਰ ਹਿੱਸਿਆਂ ਚ ਦੇਖੀ ਸੀ ਕਿ ਚਾਰ ਵਾਰ ਦੇਖੀ ਸੀ?
4: ਚਾਰ ਵਾਰ ਤਾਂ ਮੈਂ ਉਹਨੇ ਵੀ ਨੀ ਦੇਖੀ ਹੋਣੀ ਜਿਹਨੇ ਬਣਾਈ।
3: Four times.
4: Wow, bhai, bhai, thodi favorite hai, fir film hai.
1: Yes.
4: Ah,
1: yes.
4: Good. Te Veera hai ga?
3: Haan ji, assi is da gal karo.
4: Ji. Karo ji, karo.
3: Sasi ka malu bili anoni anti.
1: Shashika.
4: Meow. Oye, puppy bahar chal ja. Oye. ਮਾਣੂ ਬਿੱਲੀ ਖਾ ਲਿਆ ਫਿਰ ਬੇਰੀਆਂ ਖਾਂਦੇ ਪਏ ਤੁਸੀਂ ਵੀ? ਅੱਛਾ ਤੁਸੀਂ ਸੇਬ
1: ਖਾਂਦੇ ਪਏ ਹੋ,
4: ਡਿਫਰੈਂਟ ਹੈ ਨਾ, ਹਰ ਕਿਸੇ ਲਈ ਡਿਫਰੈਂਟ ਹੈ। ਗੁੱਡ ਗੁੱਡ।
1: ਅੱਛਾ ਸੇਬ ਨੂੰ ਹਿੰਦੀ ਚ ਕੀ ਕਹਿੰਦੇ ਨੇ?
4: ਠੀਕ ਗੱਲ ਕੀਤੀ ਹੈ, ਮੈਨੂੰ ਬੜੀ ਕਨਫਿਊਜ਼ਨ ਸੀ। ਥੈਂਕ ਯੂ ਸੀਤ ਸਿੰਘ, ਵੈਰੀ ਗੁੱਡ, ਵਾਹ ਵਾਹ ਵਾਹ। ਕੀ ਸੁਣਾਉਂਗੇ ਅੱਜ? ਚਾਹ ਚੂ ਪੀ ਕੇ ਆ ਗਏ ਸੀਗੇ ਆਪਾਂ। ਤੂੰ
1: ਬਾਤਾਂ, ਚਾਹ ਸ਼ਾਹ ਵੀ ਪਿਲਾ ਛੱਡੀ ਹੈ ਤੁਸੀਂ?
4: ਚਾਹ ਵੀ ਪੀ ਲਈ ਹੈ ਤੇ ਹੁਣ ਤੁਹਾਡੀ ਜਿਹੜੇ ਆਂਟੀ ਹੈ, ਆਲੂ ਵਾਲੀ ਕੌਫੀ ਤਾਂ ਮੇਰੀ ਫੇਵਰੇਟ ਆ।
1: ਆਲੂ ਵਾਲੀ? ਨਹੀਂ ਨਹੀਂ ਬੈਸਟ ਨਹੀਂ ਨਹੀਂ ਨਹੀਂ
4: ਮਟਰ ਨਾ ਪਿਆਜ਼ ਪਿਆਜ਼ ਕਤਰੇ ਹੁਣ
1: ਮਟਰ ਲੈਣੇ ਆ, ਮਟਰ ਲੈ ਕੇ ਉਹਨਾਂ ਨੂੰ ਸਮੈਸ਼ ਕਰ ਲੈਣਾ ਹੈ।
4: ਅੱਛਾ,
1: ਸਮੈਸ਼ ਕਰਕੇ ਫਿਰ ਉਹਨੂੰ ਧੁੱਪ ਚ ਸੁਕਾ ਦੇਣਾ ਹੈ।
4: ਵਾਓ,
1: ਫਿਰ ਧੁੱਪ ਚ ਸੁਕਾ ਕੇ ਪਾਊਡਰ ਹੋ ਜਾਣਗੇ।
4: ਬਿਊਟੀਫੁਲ।
1: ਫਿਰ ਉਹ ਪਾਊਡਰ ਨੂੰ ਲੈ ਕੇ ਕਾਫੀ ਚ ਤੇ ਕੱਪ ਚ ਪਾਓ, ਉੱਤੋਂ ਪਾਓ ਗਰਮ ਗਰਮ ਪਾਣੀ, ਤੁਹਾਡੀ ਮਟਰਾਂ ਵਾਲੀ ਕਾਫੀ ਤਿਆਰ।
4: ਉਹ ਯਾਰ ਵੈਸੇ ਬਣ ਸਕਦੀ ਆ। ਹਾਂ, ਵੈਰੀ ਗੁੱਡ। ਇਸ ਤੋਂ ਵੀ ਬੈਟਰ ਪੀਣੀ ਹੋਈ ਨਾ ਤੇ ਘੀਏ ਵਾਲੀ ਪੀਓ ਕਿਸੇ ਦਿਨ, ਉਹ ਤਾਂ ਹੋਰ ਵਧੀਆ।
1: ਓ ਹੋ ਹੋ ਨਹੀਂ ਨਹੀਂ, ਕੀ ਕੀ ਇਹਦਾ ਮੈਨੂੰ
4: ਬੋਲ ਕੇ ਮੇਰਾ ਹੀ ਸਿਸਟਮ ਖਰਾਬ ਹੋ ਗਿਆ ਬੋਲ ਕੇ ਕੀ ਆ। ਮੈਨੂੰ ਹਲਕਤ ਜੀ ਆ ਗਈ ਬੱਚੇ, ਮੈਂ ਤੇਰੇ ਨਾਲ ਇਦਾਂ ਨਹੀਂ ਕਰ ਸਕਦਾ। ਨਾ ਨਾ ਨਾ ਨਾ,
1: ਕੀ ਇਹਦਾ ਮੈਨੂੰ ਹਲਵਾ ਬੜਾ ਪਸੰਦ ਆ,
4: ਸੱਚੀ
1: ਬਹੁਤ ਯਮੀ ਹੁੰਦਾ।
4: ਯੂ ਆਰ ਨਾਟ ਫੀਲਿੰਗ ਵੈਲ ਆਈ ਗੈਸ ਟੂਡੇ।
1: ਮੈਂ ਸਭ ਤੋਂ
3: ਪਹਿਲਾਂ
4: ਬਸ ਤੁਸੀਂ ਬਣਾ ਕੇ ਰੱਖੋ, ਅਸੀਂ ਆ ਗਏ।
1: ਲਵ ਆਲੂ ਵਾਲੀ ਪਲੌਂਠੀ
4: ਤੁਸੀਂ ਸੇਕਣੀ ਸ਼ੁਰੂ ਕਰੋ ਬਸ ਤਵੇ ਤੇ, ਅਸੀਂ ਬਸ ਹੁਣੇ ਹੀ ਆਏ, ਨਿਕਲ ਪਏ ਆਪਾਂ।
1: ਯੈਸ,
4: ਤਿਆਰੀ ਰੱਖੋ ਖਿੱਚ ਕੇ। ਠੀਕ ਹੈ, ਤੇ ਕੀ ਸੁਣਾਉਂਗੇ ਅੱਜ?
3: ਬੋਲੀ
4: ਲਿਆ।
1: ਓਕੇ,
3: ਗੱਡੀ ਆਏਗਾ, ਗੱਡੀ ਜਾਏ ਕਰੋ, ਗੱਡੀ ਆਏ ਕਰੋ,
4: ਸੀਟੀਆਂ ਬਜਾਏ ਕਰੋ,
3: ਤੋਂ ਤੋਂ ਸੀਟੀਆਂ ਬਜਾਏ ਲੱਕੇ ਰੋ,
4: ਸੀਟੀ ਵਜਾਏ ਕਰੋ, ਯੋ ਯੋ ਯੋ
1: ਆਏ ਕਰੋ, ਕਾਡੀ ਜਾਏ ਕਰੋ,
4: ਯੂ ਜਸਟ ਕਰ ਟੋਰ, ਯੂ ਗੋ, ਸੀਟੀਆਂ ਬਜਾਏ ਕਰੋ, ਯੂ ਕਮ, ਯੂ ਗੋ, ਯੂ ਕਮ ਐਂਡ ਗੋ ਐਂਡ ਵਿਸਲ ਵਿਸਲ ਵਿਸਲ ਵਿਸਲ ਵਿਸਲ, ਯਾ ਯਾ ਯਾ, ਜਿਗ ਜਿਗ ਜਿਗ ਜਿਗ ਜਿਗ,
3: ਬਲੇ ਬਲੇ
4: ਬਲੇ ਬਲੇ ਬਲੇ ਬਲੇ, ਮਾਰੋ ਬਲੀ, ਵੈਰੀ ਗੁੱਡ। Check the photo. Yeah, amazing, amazing, amazing.
1: Very, very nice.
4: Thank you, Sone Puttu. Have a nice, nice day.
3: Bye,
4: Pronte,
3: bye,
4: enjoy.
3: Bye,
4: bye, bye, bye, bye, bye. Very good, bhai, very good. Kya baat hai?
1: Yes, energy dekho.
4: Energy dekho.
1: Yeah.
4: Achha, bolya jis tarah na, matlab issa hi laga ki hun Bohemia da rap aaya.
1: Yeah.
4: Yeah. ਮੈਂ ਆਂਦਾ ਜਾਂਦਾ ਸੀਗਾ ਗੱਡੀ ਦੇ ਵਿੱਚ, ਮਾਰੀ ਮਸੀਟੀ, ਕੀ ਤੋੜ ਤੋੜ ਹੁੰਦਾ,
1: ਪੱਤੇ ਤੋੜ ਤੋੜ ਸੀਟੀਆਂ ਵਜਾਇਆ ਕਰੋ,
4: ਲੀਫਾਂ ਨੂੰ ਮੈਂ ਰਾਵਾਂ ਤੋੜਦਾ, ਰੁੱਖਾਂ ਵੱਲ ਮੈਂ ਤੱਕਦਾ, ਯਾ ਵਾਹ, ਅਗਲਾ ਕਾਲਰ ਆ ਗਿਆ,
1: ਮੈਂ ਬਿਸਲਾ ਵਜਾਉਂਦਾ,
4: ਮੈਂ ਬਿਸਲਾ ਵਜਾਉਂਦਾ ਆਇਆ ਤੇ ਅਗਲੇ ਕਾਲਰ ਨੂੰ ਮੈਂ ਸੱਦਦਾ ਆਇਆ, ਔਨ ਏਅਰ, ਯਾ ਸਿਮਰਨ ਭਾਜੀ, ਯੂ ਆਰ ਔਨ ਏਅਰ, ਯਾ
1: ਸਤਿ ਸ਼੍ਰੀ ਅਕਾਲ ਸਿਮਰਨ ਜੀ,
5: ਸਤਿ ਸ਼੍ਰੀ ਅਕਾਲ ਕ੍ਰਿਸ਼ਨ, ਸਤਿ ਸ਼੍ਰੀ ਅਕਾਲ ਨਿੱਕਾ ਜੀ,
4: ਨਾ ਜਿੱਦਾਂ ਮੁਕਰਰ ਹੋਵੇ, ਮੈਨੂੰ ਬਹੁਤ ਅੱਛਾ ਲੱਗਾ।
5: ਨਿੱਕਾ ਜਿੰਨਾ ਇਹਨਾਂ ਨੂੰ ਕਨੇਡਾ ਦਾ ਨਾਮ ਮਿਲਿਆ ਸੀਗਾ ਨਵੀਂ ਨੇ ਦਿੱਤਾ ਸੀਗਾ
1: ਪ੍ਰਗਟ ਹੁੰਦਾ
5: ਜਿੰਨ ਨੀ ਸੀਗਾ ਪਾਕਿਸਤਾਨ ਵਾਲੇ ਜਿੰਨੇ ਦੇ ਕੁਛ ਕੀਤਾ ਸੀ ਉਹਨੇ ਮੇਰੇ ਖਿਆਲ ਨਾਲ ਚਲੋ ਆਜੂਗਾ ਮੈਸੇਜ ਉਹਦੇ ਉਸ ਤੋਂ ਬਾਅਦ ਤੁਹਾਨੂੰ ਨਿੱਕਾ ਜਿੰਨਾ ਕਿਹਾ ਸੀ ਮੈਨੂੰ ਬੜਾ ਪਸੰਦ ਮੈਨੂੰ ਬਹੁਤ ਅੱਛਾ ਲੱਗਾ
0: ਨਹੀਂ ਮੈਂ ਤੇ ਚਲੋ ਇਹ ਮੈਨੂੰ ਇਹ ਪ੍ਰਾਣੀ ਨੀ ਸਮਝ ਆ ਰਿਹਾ ਕਿਹੜਾ ਨੁਨੀਆ ਤੁਹਾਨੂੰ ਸਮਝ ਆ ਰਿਹਾ ਕੀ ਪ੍ਰਾਣੀ ਹੈ ਪੋਰਕਿਉਪਾਈਨ ਪੋਰਕਿਉਪਾਈਨ ਹਾਂ ਹਾਂ ਹਾਂ ਹਾਂ ਹਾਂ ਉਹ ਇੱਕ ਭੂੰਡ ਮਗਰ ਪਿਆ ਹੋਇਆ ਹੈ
5: ਵੈਰੀ ਬੈਡ ਭੂੰਡ ਤੇ ਅੱਜ ਵਟਸਐਪ ਦਾ ਉਹੀ ਹਾਲ ਹੈ ਵਿਚਾਰੇ ਤਾਂ ਹੀ ਆਏ ਨਹੀਂ ਅੱਜ ਕੋਈ ਮਦਦ ਨਹੀਂ ਕੀਤੀ
0: ਨਹੀਂ ਮੈਂ ਤਾਂ ਸਗੋਂ ਇਹ ਕਹਿ ਰਿਹਾ ਕਿ ਮਨ ਸਾਹਿਬ ਨੂੰ ਹੋਇਆ ਕਿ ਉਹਨਾਂ ਨੇ ਸਭ ਤੁਹਾਡੇ ਨਾਲ ਵਾਇਆ ਇਸ ਤਰ੍ਹਾਂ ਫੋਟੋ ਭੇਜੀ ਹੈ ਹਾਈ ਸਕੂਲ ਯਾਦ ਕਰਾਤਾ ਕਿ ਮੇਰੇ ਤੋਂ ਨਹੀਂ ਕਹਿਣ ਹੋਣਾ ਤੂੰ ਜਾ ਕੇ ਕਹਿ ਦੇ
1: ਮੇਰੀ ਪ੍ਰੌਕਸੀ ਲਵਾ ਦੀ
0: ਮੈਨੂੰ ਸੰਗ ਆਉਂਦੀ ਹੈ
5: ਮੈਂ ਕਿਹਾ ਅੱਜ ਸ਼ਾਇਰ ਸੁੱਤਾ ਪਿਆ ਪਬਲਿਕ ਹਾਲੀਡੇ ਵਾਲੀ ਦਿਨ ਸ਼ੇਰਨੀ ਦੇ ਅੱਗੇ ਬੈਠਾ ਮੈਂ ਆ ਗਿਆ ਉਹਨਾਂ ਨੇ ਫੋਟੋ ਭੇਜਤੀ ਕਹਿੰਦੇ ਮੈਂ ਖਿੱਚੀ ਤਾਂ ਸੀ ਮੇਰੀ ਹਿੰਮਤ ਨਹੀਂ ਆਈ
0: ਓਹੋ ਮਨ ਸਾਹਿਬ ਤੁਮ ਸੰਘਰਸ਼ ਕਰੋ ਹਮ ਤੁਹਾਡੇ ਸਾਥ
1: ਵੀਰ ਤੁਮ ਬੜੇ ਚਲੋ ਬੜੇ ਚਲੋ ਬੜੇ ਚਲੋ
0: ਵਾਹ ਵਾਹ ਵਾਹ ਵਾਹ ਕੀ ਬਾਤ
5: ਹੈ ਇੱਕ ਨਾ ਕ੍ਰਿਸ਼ਨ ਤੇ ਪਤਾ ਕੀ ਹਾਲ ਆ ਜਦੋਂ ਆ ਵਾਲਾ ਖੇਡਦੇ ਆ ਗੰਜੀ ਵਾਲਾ ਹੈ ਨਾ ਇਹਨੂੰ ਤੁਸੀਂ ਪਹਿਲੇ ਖੇਡਦੇ ਹੁੰਦੇ ਸੀ ਨਾ ਜਦੋਂ ਤੁਸੀਂ ਕਹਿੰਦੇ ਕਿ ਦੋਸਤਾਂ ਨਾਲ ਖੇਡਦੇ ਹੁੰਦੇ ਸੀ ਬੜਾ ਐਕਸਪਰਟ ਹੈ ਤੂੰ ਇਸ ਮਾਮਲੇ ਚ ਤੇ ਉਹ ਆਪਣਾ ਇਹਨਾਂ ਨੇ ਕਿਹਾ ਨਾ ਆਪਣਾ ਨੁਨੀਆ ਜੀ ਨੇ ਕਿ ਤੂੰ ਮੇਰੀ ਸਾਈਡ ਹੈ ਤੂੰ ਉਹਦੀ ਸਾਈਡ ਨਹੀਂ ਮਤਲਬ ਤੂੰ ਇੰਨਾ ਉਤਾਵਲਾ ਜਿਵੇਂ ਇੱਕ ਸ਼ਰਾਬੀ ਸ਼ਰਾਬ ਦੇ
0: ਕੀ ਤੁਸੀਂ ਐਵੇਂ ਯਾਦ ਕਰਾਤਾ ਜੋ ਉਹਨਾਂ ਨੇ ਨੋਕ ਨੋਕ ਨਹੀਂ ਕੀਤਾ ਹੈਗਾ ਬਚਾ ਹੋਇਆ
1: ਸਿਮਰ ਸਿਮਰ ਜੀ ਨਾ ਕਰਦੇ ਸਿਮਰ ਜੀ ਨੋਕ ਨੋਕ
5: ਹੂਜ਼ ਦੇਅਰ
1: ਓਲਿਵ
5: ਓਲਿਵ ਹੂ
1: I love you to the moon and back.
0: Oh, wow.
5: ਮੈਨੂੰ ਮੌਕਾ ਮਿਲਿਆ ਸ਼ੈਪਟਨ ਜਾਣ ਦਾ ਤੇ ਮਤਲਬ ਤੁਸੀਂ ਮੰਨੋਗੇ ਨੀ ਕਿ ਮਤਲਬ ਤੁਸੀਂ ਪੰਜਾਬ ਦੇ ਪਿੰਡ ਮੈਂ ਘੁੰਮਿਆ ਕਿਉਂਕਿ ਮੰਨੂ ਦੇ ਹਨਾ ਨਾਨਕੇ ਸਾਰੇ ਪਿੰਡ ਲਏ ਆ ਤੇ ਮਤਲਬ ਸੇਮ ਮਾਹੌਲ ਸੇਮ ਮਾਹੌਲ ਮਤਲਬ ਉੱਥੇ ਤੁਸੀਂ ਏਦਾਂ ਦੀ ਉਹ ਫੀਲਿੰਗ ਦਿੰਦੇ ਨੇ ਕਿ ਵਾਕਈ ਤੁਸੀਂ ਕਿੱਥੋਂ ਆਏ ਹੋ ਹਨਾ ਥੈਂਕਸ ਟੂ ਰੇਡੀਓ ਹਾਂਜੀ ਥੈਂਕਸ ਟੂ ਨਵਜੋਤ ਭਾਈ ਥੈਂਕ ਟੂ ਐਵਰੀ ਵਨ ਹਨਾ ਕਿ ਜਿਹੜੇ ਤੇ ਉਹਨਾਂ ਨੇ ਮਤਲਬ ਸੱਚੀ ਕਹਿੰਦਾ ਕਿ ਮਤਲਬ ਜਿਵੇਂ ਪਲਕਾਂ ਤੇ ਬਿਠਾ ਕੇ ਏਦਾਂ ਕੀਤਾ ਨਾ ਕਮਾਲ ਹੀ ਸੀਗਾ ਹਨਾ ਮੈਂ ਤੁਹਾਨੂੰ ਦੋ ਤਿੰਨ ਚੀਜ਼ਾਂ ਦੱਸਦਾ ਤੁਹਾਨੂੰ ਸਾਡੇ ਮੈਸੇਜ ਆਉਂਦਾ ਨਾ ਲੱਕੀ ਗੋਗੀ ਸੰਜੂ
0: ਜੀ ਜੀ ਜੀ
5: ਹਨਾ ਉਹ ਤਿੰਨ ਬੰਦੇ ਆ ਪਹਿਲੇ ਤਾਂ ਮੈਂ ਦੱਸਦਾ
0: ਥੈਂਕ ਯੂ ਭਾਈ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ
5: ਹੁਣ ਮੈਂ ਤੁਹਾਨੂੰ ਦੱਸਦਾ ਇੱਕੋ ਹੀ ਬੰਦੇ ਵਰਗੇ ਆ
0: ਅੱਛਾ
5: ਯੂ ਨੋ ਹਾਓ ਦੇ ਲਾਈਕ ਛੋਟਾ ਜਿਹਾ ਐਗਜ਼ਾਮਪਲ ਦੇਣਾ ਜਿਵੇਂ ਦੇ ਆਰ ਵਰਕਿੰਗ ਐਟ ਦ ਸੇਮ ਪਲੇਸ ਆਈ ਡੋਨਟ ਨੋ ਵੇਅਰ ਬਟ ਦੇ ਆਰ ਵਰਕਿੰਗ ਐਟ ਦ ਸੇਮ ਪਲੇਸ ਸੇਮ ਜਗ੍ਹਾ ਤੇ ਕੰਮ ਕਰਦੇ ਆ ਜਦੋਂ ਉਹਨਾਂ ਤਿੰਨਾਂ ਚੋਂ ਕੋਈ ਸਿੱਖ ਲੈਂਦਾ ਨਾ ਦੇ ਸ਼ੇਅਰ ਦੇ ਇਨਕਮ ਔਨ ਦੈਟ ਡੇ
0: ਓ ਵਾਹ
1: ਸੋ ਨਾਈਸ
0: ਬੜੀ ਪਿਆਰੀ ਗੱਲ ਹੈ
5: ਹਾਂ ਮਤਲਬ ਹੈ ਨਾ ਮਤਲਬ
0: ਵੈਰੀ ਗੁੱਡ
5: ਜਵਾਕ ਜਿਵੇਂ ਸੰਜੂ ਭਾਈ ਦਾ ਜਵਾਕ ਹੈ ਨਾ ਲੱਕੀ ਕੋਲੇ ਤੇ ਉਹ ਮਤਲਬ ਦੇ ਆਰ ਲਾਈਕ ਵਨ ਬਟ ਸਟਿਲ ਮਤਲਬ ਜਦੋਂ ਰਾਤੀ ਮਿਲੇ ਕੋਈ ਪ੍ਰੋਗਰਾਮ ਸੀਗਾ ਉੱਥੇ ਤੇ ਉੱਥੇ ਮਿਲੇ ਆਏ ਤੇ ਮਤਲਬ ਉਹ ਇੰਨੇ ਐਕਸਾਈਟਡ, ਇੱਕ ਇੱਕ ਵਰਡ ਉਹਨਾਂ ਨੂੰ ਮਤਲਬ ਰੇਡੀਓ ਦਾ, ਨੋਟ ਮਾਈਨ, ਹਰ ਇੱਕ ਦਾ, ਹਰ ਇੱਕ ਦਾ. ਫਿਰ ਮੈਂ ਰਾਤੀ 8:30 ਵੀਡੀਓ ਕਾਲ ਲਾਈ ਸੁਖਵਿੰਦਰ ਨੂੰ, ਅੰਮ੍ਰਿਤ ਨੂੰ, ਮਨਦੀਪ ਨੂੰ, ਜਿਹਨਾਂ ਇਹਨਾਂ ਨੇ ਗੱਲ ਕਰਨੀ ਸੀ, ਜਸੋਵਾਲ ਭਾਜੀ ਡਰਾਈਵ ਕਰਨ ਦੇ ਸੀਗੇ, ਮਤਲਬ ਉਹਨਾਂ ਨੇ ਜੋ ਉਹਨਾਂ ਦੀਆਂ ਗੱਲਾਂ ਦੱਸੀਆਂ. ਜਿਵੇਂ ਹੁਣ ਮੈਂ ਛੋਟੀ ਜਿਹੀ ਗੱਲ ਆ ਕਿ ਮਨਦੀਪ ਨਾਲ ਗੱਲ ਖਤਮ ਕਰਨ ਲੱਗਾ, ਕਹਿੰਦੇ ਚੰਗਾ ਮਨਜੋਲਿਕਾ. ਮਤਲਬ ਉਹਦੇ ਤੋਂ ਮੈਂ ਆ ਹੈਰਾਨ ਸੀਗਾ ਕਿ ਕਿੰਨੀ ਉਹ ਮਿਨਿਊਟ ਚੀਜ਼ਾਂ ਚ ਜਾਂਦੇ ਆ ਤੇ ਮਾਹੌਲ ਜਮਾਂ ਪਿੰਡਾਂ ਵਾਲਾ, ਹਨਾ, ਕਿ ਕਿਉਂ, ਕਿਉਂਕਿ ਤੁਸੀਂ ਏਦਾਂ ਅੱਜ ਬੰਦੇ ਅਸੀਂ ਕਹਿੰਦੇ ਹਾਂ ਦੋਸਤੀ ਯਾਰੀ, ਤੇ ਉਹ ਦੋਸਤੀ ਯਾਰੀ ਚ ਉਹ ਚੀਜ਼ਾਂ ਕਰੀ ਜਾਂਦੇ ਨੇ ਕਿ ਮਤਲਬ ਜਿਹੜੀ ਅਸੀਂ ਸੋਚ ਵੀ ਨੀ ਸਕਦੇ. ਸੋਚੋ ਸਿੱਖ ਹੋ ਸਕਦੇ ਹੋ ਐਂਡ ਦੇ ਆਰ ਸ਼ੇਅਰਿੰਗ ਦੇਅਰ ਇਨਕਮ ਔਨ ਦੈਟ ਡੇ.
0: ਸੈਂਸ ਆਫ ਕਮਿਊਨਿਟੀ, ਮਤਲਬ ਇਹੀ ਰਿਐਲਿਟੀ ਹੈ, ਹਨਾ.
1: ਦੈਟਸ ਵਾਟ ਇਟ ਇਜ਼, ਯੂ ਨੋ, ਦੈਟਸ ਇਨਸਾਨੀਅਤ ਇਹੀ ਹੈ.
5: ਮੇਰੇ ਹੱਕਾ ਬੱਕਾ ਰਹਿ ਗਿਆ. ਮੈਂ ਸੀਰੀਅਸਲੀ ਫਿਰ ਮੈਂ ਇੱਕ ਇੱਕ ਤੋਂ ਜਾ ਕੇ ਕਨਫਰਮ ਕੀਤਾ ਅਲੱਗ ਅਲੱਗ, ਮੈਂ ਕਿਹਾ ਮੈਂ ਤਹਿਕੀਕਾਤ ਕਰਾਂ, ਮੈਂ ਝੂਠ ਤੇ ਹੀ ਬੋਲ
0: ਰਿਹਾ.
1: ਪਰਖਣਾ ਮਤ, ਪਰਖਨੇ ਸੇ ਕੋਈ ਅਪਣਾ ਨਹੀਂ ਰਹਿਤਾ. ਸਮੁੰਦਰ, ਨਦੀ ਸਮੁੰਦਰ ਮੇ ਮਿਲੇ ਤੋ ਫਿਰ ਨਦੀ ਨਹੀਂ ਰਹਿਤਾ.
0: ਰਾਜਕੁਮਾਰ ਸਾਹਿਬ
5: ਪਹਿਲਾ ਸ਼ੇਰ ਸੁਣਾਇਆ ਸੀ, ਉਹ ਪਹਿਲਾ ਵਰਡ ਕੀ ਸੀਗਾ ਜਿਹੜਾ ਸਭ ਤੋਂ ਪਹਿਲਾਂ ਬੜਾ, ਤੁਸੀਂ ਵਰਡ ਪਿੱਛੇ ਸ਼ੇਰ ਸੁਣਾਇਆ,
0: ਤਰਜੇ ਤਗਾਫੁਲ,
5: ਬਸ ਉਹੀ ਭਾਈ, ਉਹੀ ਉਹੀ. ਚਲੋ ਮੇਰੇ ਵਾਸਤੇ ਸਰਪ੍ਰਾਈਜ਼ਿੰਗ ਸੀਗਾ, ਮੈਂ ਕਦੀ ਨੀ ਗਿਆ ਉੱਥੋਂ. ਉੱਥੇ ਸਾਨੂੰ ਭਾਜੀ, ਉਹ ਭਾਜੀ ਦਾ ਵੀ ਨੋ ਨੀ ਆ, ਹਨਾ, ਮਤਲਬ ਆਪਣਾ ਰਣਜੋਤ ਭਾਈ ਦੇ, ਹਨਾ, ਉੱਥੇ ਨਾਮ ਸੁਣੋ, ਸਰ ਮੁਹੱਬਤ,
0: ਸਰ ਮੁਹੱਬਤ,
5: ਸਰ ਮੁਹੱਬਤ ਨਾਮ ਹੈ ਭਾਈ ਦਾ.
0: ਬਿਊਟੀਫੁਲ ਯਾਰ,
5: ਉਹ ਬੰਦੇ, ਉਹ ਮਤਲਬ ਨਾਮ ਵਰਗੇ ਹੀ ਹੈ, ਉਹ ਨਾਮ ਵਰਗੇ ਹੀ ਬੰਦੇ ਹੈ, ਠੀਕ ਹੈ. ਉਹਨਾਂ ਨੇ, ਦੇ ਹੈਡ ਗਿਵਨ ਅਸ ਅ ਹੋਲ ਡੇ, ਅ ਟ੍ਰਿਪ ਟੂ ਸ਼ੈਪਟਨ ਇਨ ਹਿਸ ਓਨ ਕਾਰ.
1: ਵਾਹ.
5: ਮੈਂ ਕਿਹਾ ਚਲੋ ਮੈਂ ਨਾਲ ਆਪਣੀ ਗੱਡੀ ਚੱਕ ਲੈਣਾ ਸੀ, ਪੰਜ ਬੰਦੇ ਸੀਗੇ, ਛੇ. ਤੇ ਕਹਿੰਦੇ ਨਹੀਂ, ਫਿਰ ਤਾਂ ਮਜ਼ਾ ਨੀ ਆਏਗਾ ਨਾ, ਫਿਰ ਮੈਂ ਤੁਹਾਨੂੰ ਐਕਸਪਲੇਨ ਕਿੱਦਾਂ ਕਰਾਂਗਾ, ਮੈਨੂੰ ਸਮਝ ਨੀ ਆਵੇਗਾ ਐਕਸਪਲੇਨ ਕੀ ਕਰਨਾ. ਮਤਲਬ ਨੋਨੀਆ ਜੀ, ਤੁਸੀਂ ਹੈਰਾਨ ਹੋ ਜਾਓਗੇ the way he explained Shepperton, ਇੱਕ ਇੱਕ ਜਗ੍ਹਾ ਤੇ ਜਿਹੜੀ ਉਹਨਾਂ ਨੂੰ ਨੌਲੇਜ ਰਿਵਰਸ ਦੀ, ਤੇ ਉਹ ਮਤਲਬ ਤੁਸੀਂ ਹੈਰਾਨ ਹੋ ਜਾਓਗੇ. ਮੈਂ ਇਹੋ ਜਿਹਾ ਟ੍ਰਿਪ ਕੋਈ ਉਹ ਵੀ ਨਹੀਂ ਦੇ ਸਕਦਾ, ਜਿਵੇਂ ਯੂਰਪ ਚ ਨੀ ਜਾਂਦੇ ਤੁਸੀਂ ਕੋਈ ਕਿਲਾ ਦੇਖਣ ਦੀਆਂ, ਉਹ ਜਿਹੜੇ ਪੁਰਾਣੇ, ਓਦਾਂ ਭਾਜੀ ਨੇ ਦੱਸਿਆ. ਤੇ ਕਮਾਲ ਦੀ ਨੌਲੇਜ ਤੇ ਕਮਾਲ ਦੀ ਸ਼ਖਸੀਅਤ, ਮਤਲਬ ਇੰਨਾ ਬਿਜ਼ੀ ਬੰਦਾ, ਬਿਜ਼ੀ ਕਦੀ ਤਾਂ ਹੁੰਦਾ, ਇੱਕ ਰਾਤ ਪਹਿਲੇ ਕਿਸੇ ਹੋਰ ਨੂੰ ਘੁਮਾ ਰਹੇ ਸੀ, ਉਹ ਸਾਰਾ ਦਿਨ ਸਾਨੂੰ ਦੇਤਾ, ਸਾਰਾ ਦਿਨ. ਤੇ ਹਜੇ ਕਹਿੰਦੇ ਜਗਾਵਾਂ ਰਹਿ ਗਈਆਂ ਥੋੜੀ ਜਿਹੀਆਂ, ਥੋੜੇ ਘਰ ਰਹਿ ਗਏ. ਪੂਰੀ ਫੈਮਿਲੀ ਤੇ ਨਾਮ ਵਰਗੀ ਸ਼ਖਸੀਅਤ, ਮਤਲਬ ਉਹਨਾਂ ਨੇ ਘਰੇ, ਅਸੀਂ ਉਹਨਾਂ ਦੇ ਗਏ ਤੇ ਸਾਰਾ ਪਰਿਵਾਰ, ਸਾਰਾ ਪਰਿਵਾਰ, ਅੰਕਲ, ਆਂਟੀ, ਭਾਬੀ, ਬੱਚੇ, ਸੋਹਰਾ ਸਾਹਿਬ ਉਹਨਾਂ ਦੇ, ਤੇ ਉਹ ਸਾਰੇ ਅਸੀਂ ਗੋਲ ਗੁਲਾ, ਮਤਲਬ ਜਿਵੇਂ ਉਹ ਨੀ ਹੁੰਦਾ ਪਿੰਡ ਦਾ ਮਾਹੌਲ ਪੂਰਾ ਹੋ ਗਿਆ, ਤੇ ਉੱਥੇ ਤੇ ਜਾਣ ਦੇ ਸਾਨੂੰ ਫਰੂਟਾਂ ਦਾ ਪੂਰਾ ਟੋਕਰਾ.
0: ਵਾਹ ਵਾਹ ਵਾਹ.
5: ਮਤਲਬ ਮੈਂ, ਮੇਰੇ ਕੋਲ ਵਰਡਸ ਨੀ ਆ, ਮੇਰੇ ਕੋਲ ਪੂਰਾ ਵੀਕ ਬਿਜ਼ੀ ਸੀਗਾ. ਮੈਂ ਦੱਸਣਾ ਚਾਹੁੰਦਾ, ਫਿਰ ਮੈਨੂੰ ਫਰਾਈਡੇ ਇੱਕ ਵਧੀਆ ਦਿਨ ਲੱਗਾ, ਜਿੱਦਣ ਮੈਂ ਚੀਜ਼, ਕਿਉਂਕਿ ਮੇਰੀ ਛੁੱਟੀ ਆ, ਹਨਾ. ਮੈਂ ਕਿਹਾ ਮੈਂ ਈਜ਼ੀ ਤੁਹਾਨੂੰ, ਮਤਲਬ ਤੁਸੀਂ ਕਹਿਣਾ ਦਿਲ ਕਰਦਾ. ਹੁਣ ਤੁਸੀਂ, ਮੈਂ ਕਿੰਨਿਆਂ ਨੂੰ, ਮੈਂ ਅੰਮ੍ਰਿਤ ਨੂੰ ਦੱਸਿਆ, ਜਿੰਨੇ ਵੀ ਇੱਥੇ, ਹਨਾ, ਤੇ ਉਹ ਭਾਜੀ ਕਹਿੰਦੇ ਜੀ ਆਇਆਂ ਨੂੰ, ਤੇ ਕਿਸੇ ਜਿਨ੍ਹਾਂ ਦੇ ਅਸੀਂ ਘਰੇ ਗਏ ਨਾ, ਤੇ ਇੱਕ ਇੱਕ ਪੰਜ ਪੰਜ ਦਸ ਦਸ ਮਿੰਟ ਪਹਿਲੇ ਸਰ ਮੋਹਬੇ ਭਾਈ ਨੇ ਨਾ ਫੋਨ ਕੀਤਾ ਕਿ ਆ ਰਹੇ ਆ. ਉਹਨਾਂ ਨੇ ਆ ਨੀ ਪੁੱਛਿਆ ਕਿੰਨੇ ਬੰਦੇ ਆ, ਉਹਨਾਂ ਨੇ ਕੁਛ ਨੀ ਪੁੱਛਿਆ, ਕਹਿੰਦੇ ਆ ਰੈਡੀ. ਪਿੰਡਾਂ ਜੀ ਹੁੰਦਾ, ਨਹੀਂ ਤਾਂ ਸਾਡਾ ਕੀ ਹੁੰਦਾ, ਪਹਿਲੇ ਕਾਲ ਕਰੋ, ਹਨਾ, ਅੱਛਾ ਕਦੋਂ ਆਓਗੇ,
1: ਕਿੰਨੇ ਬੰਦੇ, ਲੰਚ ਲਈ ਆਓਗੇ, ਚਾਹ ਲਈ ਆਓਗੇ.
0: ਮੈਂ ਤਾਂ ਇੱਥੇ ਆ ਕੇ ਪਤਾ ਲੱਗਾ ਕਿ ਆਰਐਸਵੀਪੀ ਦਾ ਸਹੀ ਮੈਨੇਜਰ ਰੋਲ ਹੁੰਦਾ ਕੀ ਆ, ਕਿ ਹਨਾ, ਕਿ ਦੱਸਣਾ ਪੈਂਦਾ ਕਿ ਹਾਂ ਆਊਂਗਾ.
5: ਮੈਂ ਕਹਿੰਦਾ ਕਿ ਸੱਚੀ ਤੁਸੀਂ ਨਾ ਬਿਨਾਂ ਦੱਸੇ ਵੀ ਚਲੇ ਜਾਓਗੇ ਨਾ ਉਹਨਾਂ ਕੋਲੇ, ਤੇ ਉਹ ਦੇ ਵਿਲ ਗੋਨਾ ਟ੍ਰੀਟ ਯੂ ਲਾਈਕ ਦੈਟ ਹੈਨਾ। ਤੁਸੀਂ ਜੂਸ ਜਿਹੜਾ ਪੀ ਰਹੇ ਹੋ ਨਾ ਇੰਨਾ ਫਰੈਸ਼ ਆ। ਫਿਰ ਉਹਨਾਂ ਖੇਤਾਂ ਦਾ ਗੇੜਾ ਲਵਾਇਆ ਭਾਈ ਨੇ ਹੈਨਾ, ਫਿਰ ਖੇਤੀ ਬਾਰੇ ਦੱਸਿਆ ਕੀ ਕੀ ਪ੍ਰੋਬਲਮਸ ਆ ਰਹੀਆਂ, ਕੀ ਕਿੰਨਾ ਮਤਲਬ ਕੀ ਬੀਜ ਰਹੇ ਆ, ਕਮਾਲ ਦਾ ਫੀਲਿੰਗ ਸੀਗੀ। ਉੱਥੇ ਹੋਰ ਤਾਂ ਮੁਹੱਬਤ ਕੀ ਹੋਣੀ ਆ, ਉੱਥੇ ਤੁਸੀਂ ਸੋਚੋ ਕੁੱਤੇ ਬਿੱਲੀ ਤੇ ਕੁੱਕੜ ਇਕੱਠੇ ਇੱਕ ਦੂਜੇ ਦੀ ਸੇਫਟੀ ਮਤਲਬ ਇੱਕ ਦੂਜੇ ਨਾਲ ਖੇਡਣ ਦੇ, ਕੁੱਕੜ ਵੀ ਬਿੱਲੀ ਨਾਲ
1: ਬੱਲੇ।
2: ਕੀ ਬਾਤ ਹੈ, ਕੀ ਬਾਤ
1: ਹੈ। ਸਾਡੇ ਵਾਲੇ ਵੀ ਫੀਲ ਕਰਾਤਾ ਸਾਨੂੰ ਅਸੀਂ ਚਿਕਨ ਫੂਡ ਪਾਈਦਾ ਆ।
5: ਮੈਂ ਤੁਹਾਨੂੰ ਉਹੀ ਮੈਂ ਭਾਜੀ ਨੂੰ ਪਹਿਲਾਂ ਕੁਸ਼ਚਨ ਕਿ ਭਾਜੀ ਬਿੱਲੀ ਕੁੱਕੜ ਨੇ, ਕਹਿੰਦੇ ਨਹੀਂ ਆ ਤਾਂ ਖੇਡਦੇ ਰਹਿੰਦੇ ਨੇ ਆਪਸ। ਮੈਂ ਕਿਹਾ ਕਮਾਲ ਹੈ ਯਾਰ,
2: ਵਾਹ ਯਾਰ।
5: ਤੇ ਬਿੱਲੀ ਤਾਂ ਮੈਂ ਇੱਥੇ ਆ ਕੇ ਸੁਣੇ ਸੀਗੇ, ਤੁਸੀਂ ਤਾਂ ਪਿੰਡਾਂ ਜਾ ਵੀ ਜੀਦ ਕਰਦੀ ਕਿ ਕੁੱਕੜ ਵੀ ਖੇਡਣ ਦੀ ਬਿੱਲੀ ਨਾਲ, ਕਮਾਲ ਹੋ ਗਈ ਯਾਰ।
2: ਵਾਹ ਜੀ ਵਾਹ।
5: ਮਤਲਬ ਓਨੈਸਟਲੀ ਮਤਲਬ ਮੈਂ ਤੁਹਾਨੂੰ ਕਹਿੰਦਾ ਕਿ ਇੱਕ ਵਾਰੀ ਸ਼ੈਪਟਨ ਹੋ ਕੇ ਮਤਲਬ ਜੋ ਉਹਨਾਂ ਨੇ ਜੀਆ ਆ ਕੀਤਾ ਰੇਡੀਓ ਕਰਕੇ ਹੋ ਸਕਦਾ ਹੈ ਨਾ, ਕਿਉਂਕਿ ਪਰ ਮੈਨੂੰ ਲੱਗਦਾ ਕੋਈ ਵੀ ਜਾਏਗਾ ਨਾ
1: ਉਹ ਬੰਦੇ। ਜਿਹੜੀ ਜਿਹੜੀ ਮਹਿਮਾਨ ਨਵਾਜ਼ੀ ਹੁੰਦੀ ਹੈ ਨਾ ਉਹ ਕਿਸੇ ਨਾਮ ਕਰਕੇ ਨਹੀਂ ਹੁੰਦੀ, ਇਹ ਦਿਲ ਖੁੱਲਾ ਹੁੰਦਾ ਆ। ਜਿਨ੍ਹਾਂ ਦੇ ਦਿਲ 'ਚ ਚਾਅ ਹੁੰਦਾ ਨਾ ਵੀ ਕੋਈ ਸਾਡੇ ਘਰੇ ਆਵੇ, ਇਹ ਉੱਥੇ ਤੁਹਾਨੂੰ ਮਿਲਦੀ ਹੁੰਦੀ ਹੈ। ਆਫਕੋਰਸ ਰੇਡੀਓ ਕਰਕੇ ਵੀ ਇੱਕ ਪਲੱਸ ਪੁਆਇੰਟ ਹੋ ਜਾਂਦਾ,
5: ਬਟ ਮੈਨੂੰ ਲੱਗਦਾ ਕਿ ਇਹ ਬੰਦੇ ਹੀ ਇਹੋ ਜਿਹੇ ਸੀਗੇ ਸਾਰੇ
1: ਜੀ।
5: ਸਾਰੇ ਤੇ ਦੋ ਡਿਫਰੈਂਟ ਡੇਸ ਡਿਫਰੈਂਟ ਬੰਦਿਆਂ ਨੂੰ ਮੈਂ ਤਰੀਕਿਆਂ ਦੇ ਨਾਲ ਮਿਲਿਆ, ਗਰੁੱਪਸ ਡਿਫਰੈਂਟ ਨੇ ਹਨਾ, ਮਤਲਬ ਜਿਵੇਂ ਗੱਲ ਅਲੱਗ ਅਲੱਗ ਨੇ, ਪਰ ਸਾਰਿਆਂ ਕੋਲ ਟਾਈਮ ਹੈ, ਸਾਰਿਆਂ ਕੋਲ ਮਤਲਬ ਪੂਰਾ ਆਓ ਭਗਤ ਹਨਾ। ਮੇਰੇ ਵਾਸਤੇ ਸਭ ਤੋਂ ਸਟ੍ਰੇਂਜ ਗੱਲ ਆ ਸੀਗੀ ਕਿ ਇੱਕ ਅਣਜਾਣ ਬੰਦੇ ਜਿਨ੍ਹਾਂ ਨੂੰ ਪਤਾ ਕਿੰਨੀ 5-10 ਮਿੰਟ ਪਹਿਲੇ ਤੁਸੀਂ ਜਾ ਰਹੇ ਹੋ ਤੇ ਦੇ ਆਰ ਰੈਡੀ ਵਿਦ ਦੈਟ, ਕਿੰਨੀ ਦੇਰ ਚਾਹ ਰਹੇ, ਅੱਛਾ ਵਧੀਆ ਵਧੀਆ ਬਹੁਤ ਵਧੀਆ ਹੈਨਾ। ਉਹ ਪਿੰਡਾਂ ਜੀ ਮੈਂ ਦੇਖਿਆ ਤੇ ਮੈਂ ਤਾਂ ਥੈਂਕਸ ਹੀ ਕਰਦਾ, ਜਿਨ ਮਤਲਬ ਕਈ ਛੁੱਟ ਗਏ ਹੋਣੇ ਆ ਘਰ ਹੈਨਾ ਭਾਜੀ ਦੇ ਆਪਣੇ ਘਰੇ, ਅਸੀਂ ਨਹੀਂ ਅੰਦਰ ਜਾ ਸਕੇ ਤੇ
1: ਫਰਾਖ ਦਿਲੀ ਦਿਖਾਈ ਹੈ ਨਾ, ਉਹ ਕਿਉਂ ਨੀ ਅਸੀਂ ਵੀ ਦਿਖਾਉਣੇ ਆ।
5: ਬਿਲਕੁਲ ਬਿਲਕੁਲ,
1: ਕਿੰਨਾ ਕਿੰਨਾ ਵਧੀਆ ਹੋ ਜੂਗਾ ਨਾ, ਕਿ ਯੂ ਨੋ ਕੋਈ ਤੁਹਾਨੂੰ ਟੈਨਸ਼ਨ ਨੀ ਆ ਕਿ ਅੱਛਾ ਜਾਣਾ ਨਹੀਂ ਆਉਣਾ ਨਾ, ਇਟਸ ਓਕੇ ਕਮ।
5: ਬਿਲਕੁਲ
1: ਨਹੀਂ ਵੀ ਠੀਕ ਹੈ, ਕੋਈ ਗੱਲ ਨੀ, ਇਕੱਠੇ ਚਾਹ ਬਣਾ ਲਾਂਗੇ।
2: ਥੈਂਕ ਯੂ ਭਾਈ, ਥੈਂਕ ਯੂ।
5: ਪਰ ਮੈਂ ਸਿਰਫ ਮਤਲਬ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਤਲਬ ਮੈਂ ਉਹੀ ਗੱਲ ਮੇਰਾ ਵੀ ਵਿਚਾਰ ਆਈ ਸੀਗਾ ਕਿ ਇਟਸ ਨੋਟ ਓਨਲੀ ਅਬਾਊਟ ਰੇਡੀਓ, ਹਾਂਜੀ ਇਟਸ ਅਬਾਊਟ ਦੇ ਇਟਸ ਦੇ ਨੇਚਰ, ਕਿਉਂਕਿ ਸਾਰੇ ਕਿਵੇਂ ਐਵੇਂ ਹੋ ਸਕਦੇ ਨੇ। ਕੁਸ਼ਚਨ ਮੈਂ ਪੁੱਛਿਆ ਕਿ ਤੁਸੀਂ ਸ਼ਹਿਰ ਚ ਮੈਲਬਰਨ ਇੰਨੀ ਦੇਰ ਰਹਿ ਕੇ ਤੁਸੀਂ ਇੱਧਰ ਆ ਗਏ, ਇਟ ਵਾਸ ਅ ਡਿਫੀਕਲਟ ਡਿਸੀਜਨ, ਕਹਿੰਦੇ ਦੈਟਸ ਮਾਈ ਗਰੋਥ, ਉਹਨਾਂ ਦਾ ਆਨਸਰ ਸੀ ਮੇਰੀ ਗਰੋਥ ਆ ਮੇਰੇ ਅਕੋਰਡਿੰਗ, ਕਿ ਮੈਂ ਵਰਕ ਲਾਈਫ ਬੈਲੈਂਸ ਇੱਥੇ ਮੈਨੂੰ ਮਿਲਿਆ, ਉੱਥੇ ਮੇਰੇ ਕੋਲ ਵਰਕ ਲਾਈਫ ਬੈਲੈਂਸ ਘੱਟ ਸੀਗਾ, ਹੁਣ ਇੱਥੇ ਮੇਰਾ ਵਰਕ ਲਾਈਫ ਬੈਲੈਂਸ ਹੈ ਮੇਰੇ ਕੋਲ, ਦੈਟਸ ਮਾਈ ਗਰੋਥ। ਉੱਥੇ ਹੀ ਬੰਦੇ ਦਾ ਪਤਾ ਲੱਗ ਜਾਂਦਾ ਨਾ ਕਿ ਮਤਲਬ ਕਿਸ ਬਿਰਤੀ ਦੇ,
2: ਕਲੈਰਿਟੀ ਆਫ ਮਾਈਂਡ ਬੜਾ ਨਾ ਔਖਾ। Thank you, Simran ji.
1: Thank you very much.
2: Have a nice day. Okay. Nale, gal main pata ki hai, Simran bhai, main gaana kad ke rakhya ki koi bhi thonu kahe na yaar ki ki hai, kuch nahi rakhya. Kuch nahi rakhya, peen poonch da, fir Gary Sandhu nu na agge kar deo.

0: सही हो गया ना बिल्कुल मैं ठीक कहता ना एकदम
1: हाँ क्या बात है बड़ी ना खुले दिल नाल गल दस दे
2: किन्ने जाने होर उत्साह मिलिया होगा कि नहीं यार वाकई जाके आईए देख के आईए यू नो इवें दे इंसान बनीए ताकि जो साडे कोल कोई आवे साडे लई भी कुछ इवें दा शब्द हां साडी भी कोई इवें दे शब्द दो कवे ता किन्ना वधिया होवे थैंक यू वेरी मच सिमरन जी साडे नाल इह गल्लां शेयर करन लई और थैंक यू वेरी मच उन्हां सारिआं जणिआं दा शेफटन चों जिन्हां ने ਗੱਲਾਂ ਬਾਤਾਂ ਕੀਤੀਆਂ ਜਿਨ੍ਹਾਂ ਨੇ ਟਾਈਮ ਸਪੈਂਡ ਕੀਤਾ ਸਿਮਰਨ ਜੀ ਨਾਲ ਉਹਨਾਂ ਨੇ ਸਾਨੂੰ ਆ ਕੇ ਇੰਨਾ ਸੋਹਣੇ ਤਰੀਕੇ ਨਾਲ ਦੱਸਿਆ ਕਿ ਸਾਨੂੰ ਲੱਗਿਆ ਕਿ ਅਸੀਂ ਵੀ ਉੱਥੇ ਹੀ ਸੀਗੇ
0: ਮੈਨੂੰ ਵੀ ਇਦਾਂ ਹੀ ਲੱਗਾ ਕਿ ਮੈਂ ਵੀ ਘੁੰਮ ਫਿਰ ਆਇਆ ਧੁੱਪ ਮੈਨੂੰ ਖੁਦ ਨੂੰ ਧੁੱਪ ਉਹ ਮਹਿਸੂਸ ਹੋਣੀ ਸ਼ੁਰੂ ਹੋਈ ਕਿ ਹਾਂ ਬਈ ਮੈਂ ਵੀ ਨਾਲ ਹੀ ਬੈਠਾ ਭਾਈ ਦੇ ਦੈਟਸ ਗੁੱਡ ਵੈਰੀ ਸਵੀਟ ਵੈਰੀ ਸਵੀਟ ਤੇ ਇਧਰੋਂ ਜੀ ਸੁਖਵਿੰਦਰ ਭੈਣ ਜੀ ਭੇਜਦੇ ਨੇ ਇੱਕ ਉਹ ਯਾਰ ਮੈਂ ਐਨਕਾਂ ਲਾ ਲਈਆਂ ਫਿਰ ਵੀ ਮੈਨੂੰ ਅੱਗੇ ਜਾਣਾ ਪੈ ਰਿਹਾ ਨਾਮ ਹੈ ਜੀ ਨਜ਼ਮ ਹੈ ਮੇਰੇ ਹਿਸਾਬ ਨਾਲ ਰਵਿੰਦਰ ਲਾਲਾਪੁਰੀ ਦੀ ਮੁਲਾਕਾਤ
2: ਮੁਲਾਕਾਤ
0: ਮੁਲਾਕਾਤ ਕਿਸੇ ਦੇ ਕੋਲ ਹਾਂ ਚਲੋ ਮੈਂ ਹੋਰ ਲਾਗੇ ਆ ਗਿਆ ਮੁਲਾਕਾਤ ਕਿਸੇ ਦੇ ਕੋਲ ਖੜ ਜਾਣ ਜਾਂ ਨਾਲ ਬੈਠ ਜਾਣ ਦਾ ਨਾਮ ਨਹੀਂ ਇਹ ਸਰੀਰਾਂ ਦਾ ਨਹੀਂ ਰੂਹਾਂ ਦਾ ਸੰਪਰਕ ਹੁੰਦਾ ਹੈ ਕਈ ਲੋਕ ਸਾਰੀ ਉਮਰ ਮਿਲਦੇ ਰਹਿੰਦੇ ਹਨ ਪਰ ਮੁਲਾਕਾਤ ਕਦੇ ਨਹੀਂ ਹੁੰਦੀ ਤੇ ਕਈ ਵਾਰ ਇੱਕ ਪਲ ਹੀ ਸਦੀਆਂ ਦਾ ਅਹਿਸਾਸ ਬਣ ਜਾਂਦਾ ਹੈ ਜਦੋਂ ਕਿਸੇ ਦੀ ਹਾਜ਼ਰੀ ਵਿੱਚ ਸਮੇਂ ਦੀ ਰਫ਼ਤਾਰ ਠਹਿਰ ਜਾਵੇ ਸ਼ਬਦ ਬੇਲੋੜੇ ਹੋ ਜਾਣ ਅੱਖਾਂ ਗੱਲਾਂ ਕਰਨ ਲੱਗ ਪੈਣ ਤਾਂ ਫਿਰ ਮਨ ਆਪਣਾ ਸਾਰਾ ਬੋਝ ਉਤਾਰ ਦੇਵੇ ਸਮਝੋ ਉੱਥੇ ਮੁਲਾਕਾਤ ਹੋਈ ਹੈ ਸੱਚੀ ਮੁਲਾਕਾਤ ਉਹ ਹੈ ਜਿੱਥੇ ਇੱਕ ਇਨਸਾਨ ਤੁਹਾਨੂੰ ਸੁਣਨ ਤੋਂ ਪਹਿਲਾਂ ਸਮਝ ਲਵੇ ਅਤੇ ਤੁਹਾਡੇ ਅੰਦਰਲੇ ਹਨੇਰਿਆਂ ਵਿੱਚ ਆਪਣੇ ਅਹਿਸਾਸਾਂ ਦਾ ਇੱਕ ਦੀਵਾ ਜਗਾ ਦੇਵੇ ਬਹੁਤ ਖੂਬਸੂਰਤ ਥੈਂਕ ਯੂ ਸੋ ਮੱਚ ਤੇ ਮਨਿੰਦਰ ਕੌਰ ਰੱਖੜਾ ਜੀ ਸਾਨੂੰ ਦੱਸਦੇ ਨੇ ਫਿਲਮ ਦਾ ਨਾਮ ਹਾਂ ਹਾਂ ਉਹ ਜਿਹੜੀ ਮੈਂ ਫਿਲਮ ਨਹੀਂ ਪੁੱਛ ਰਿਹਾ ਸੀਗਾ ਉਹ ਵਾਲੀ ਫਿਲਮ ਦਾ ਨਾਮ ਦੱਸੋ ਅਮਰ ਪ੍ਰੇਮ ਨਾਮ ਹੈ ਜੀ ਫਿਲਮ ਦਾ ਰਾਜੇਸ਼ ਖੰਨਾ ਦੀ ਚਿੰਗਾਰੀ ਆਈ ਹੇਟ ਟੀਅਰਸ ਪੁਸ਼ਪਾ ਬੜੀ ਘੈਂਟ ਫਿਲਮ ਸੀ ਵੈਸੇ ਮੈਂ ਬਹੁਤ ਛੋਟੇ ਹੁੰਦੇ ਦੇਖੀ ਹੈ ਪਤਾ ਨਹੀਂ ਉਹਦਾ ਕਨਸੈਪਟ ਕੀ ਸੀਗਾ ਹੁਣ ਦੇਖਣੀ ਪਏਗੀ
2: ਯੈਸ
0: ਇਹ ਦੇਖਾਂਗੇ ਬਈ ਦੇਖਾਂਗੇ
2: ਸ਼ੁਡ
0: ਹਨਾ ਦੇਖਾਂਗੇ ਤੁਸੀਂ ਕੀ ਫਿਲਮ
2: ਟੱਚ ਬੇਸ ਕਰੋ
0: ਹਨਾ ਥੋੜਾ ਟੱਚ ਬੇਸ ਤੇ ਪਸੰਦ ਜੀ ਤੁਹਾਡੇ ਵਾਸਤੇ ਮੈਸੇਜ ਭੇਜ ਰਹੇ ਨੇ ਕਹਿੰਦੇ ਹਾਏ ਮੇਰੀ ਰੇਖਾ ਪੀ ਦਿਆਲ
2: ਰੇਖਾ ਪੀ ਦਿਆਲ
0: ਵਾਹ ਅੱਛਾ ਤੁਸੀਂ ਉਹ ਗਾ ਰਹੇ ਸੀਗੇ ਨਾ ਇਨ ਆਖੋ ਕੀ ਇਸੇ ਆ ਗਏ ਕਿ ਅਬ ਦਾਸ ਤਾਂ ਮੁਝਸੇ ਸੁਣ ਅਮਿਤਾਭ ਬੱਚਨ ਨੇ ਕਿਹਾ ਪਸੰਦ ਜੀ ਮੈਂ ਆਪਕੋ ਇਹ ਕਹਿਣਾ ਚਾਹੂੰਗਾ ਕਿ ਆਪ ਜਲਦੀ ਸੇ ਜਲਦੀ ਨੋਨੀਆ ਜੀ ਕੇ ਮਾਂ ਕੇ ਕੰਗਨ ਵਾਪਸ ਕਰ ਦੇ ਲਾਲ ਜੀ ਲਈ ਭੇਜਿਆ ਜੀ ਕਿਆ ਬਾਤ ਆ ਲਾਲ ਜੀ ਵੀ ਸੱਪ ਫੜਨ ਚਲੇ ਗਏ ਦੋ ਘੰਟੇ ਬੀਨ ਵਜਾਉਂਦੇ ਰਹੇ ਤੇ ਸੱਪ ਨਾ ਨਿਕਲਿਆ ਦੋ ਘੰਟੇ ਬਾਅਦ ਸੱਪ ਦੀ ਘਰ ਵਾਲੀ ਬਾਹਰ ਆ ਕੇ ਕਹਿੰਦੀ ਭਾਜੀ ਉਹ ਘਰ ਨਹੀਂ ਆ ਤੁਸੀਂ ਕੱਲ ਨੂੰ ਆ ਜਾਓ ਚਲੋ ਮੈਂ ਕਹਿੰਦਾ ਐਟ ਲੀਸਟ ਕਟਸੀ ਤੇ ਹੈ ਨਾ ਕਟਸੀ ਹੋਣੀ ਬਹੁਤ ਜ਼ਰੂਰੀ ਹੈ ਵੈਰੀ ਗੁੱਡ ਬਹੁਤ ਅੱਛਾ ਤੇ ਇਧਰੋਂ ਸੁਖਦੀਪ ਸਿੰਘ ਘੁੰਮਣ ਸਾਹਿਬ ਕਹਿੰਦੇ ਨੇ ਕਿ ਮਨ ਦੀ ਘੜੀ ਬੁਝਾਰਤ ਕਿਸੇ ਤੋਂ ਬੁੱਝੀ ਨਾ ਜਾਵੇ ਹਾਸੇ ਠੱਠੇ ਹਰ ਸ਼ੁੱਕਰਵਾਰ ਨੂੰ ਗੰਜੀ ਪਾਵੇ ਮਨ ਦੀ ਦੌੜ ਮੰਜੀ ਦੇ ਆਸੇ ਪਾਸੇ ਘੁੰਮਦੀ ਜਾਵੇ ਥੱਕ ਹਾਰ ਕੇ ਬੰਦਾ ਤੋੜੇ ਆਪਣੀ ਹੀ ਮੰਜੀ ਦੇ ਪਾਵੇ ਆਪ ਹੀ ਆਪਣੇ ਮਨ ਦੀ ਗੱਲ ਸਭ ਨੂੰ ਸੁਣਾਵੇ ਹੱਸ ਹੱਸ ਕੇ ਸਭ ਦੇ ਢਿੱਡਾਂ ਚ ਪੀੜ ਪਾਵੇ ਗੰਜੀ ਦੇ ਮਨ ਦੀ ਗੱਲ ਕਿਸੇ ਤੋਂ ਬੁੱਝੀ ਨਾ
2: ਜਾਵੇ
0: ਕਹਿੰਦਾ ਘੁੰਮਣ ਹਾਸੇ ਠੱਟੇ ਹਰ ਸ਼ੁੱਕਰਵਾਰ ਨੂੰ ਗੰਜੀ ਪਾਉਂਦੀ ਜਾਵੇ ਵਾਹ ਵਾਹ ਵਾਹ ਮੈਨੂੰ ਬੁਰਾ ਫੀਲ ਹੋ ਰਿਹਾ ਗੰਜੀ ਵਾਸਤੇ ਇੰਨਾ ਪਿਆਰਾ ਲਿਖਿਆ ਮੈਂ ਕਿਹਾ ਯਾਰ ਹਾਂ ਵੈਸੇ ਹੋ ਤੇ ਗਲਤ ਹੀ ਦੇਖੋ ਜੋ ਵੀ ਹੈ ਇਹ ਹੈ ਤੇ ਗਲਤ ਹੈ ਜੀ ਮੈਂ ਲਾਈਕ ਨਹੀਂ ਕੀਤਾ ਇਹ ਰੋਂਗ ਹੈ ਅੱਜ ਤਾਂ ਹੈ ਬ੍ਰੇਕ ਤੇ ਜਾਣਾ ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਨਾ ਆਪਾਂ ਇੱਕ ਕਾਲਰ ਨੂੰ ਵਿਹਲਿਆਂ ਕਰ ਦਈਏ
2: ਜੀ ਪਲੀਜ਼
0: ਤੇ ਲੱਕੀ ਜੀ ਤੁਸੀਂ ਔਨ 에ਅਰ ਹੋ
2: ਸਤਿ ਸ੍ਰੀ ਅਕਾਲ ਲੱਕੀ ਜੀ
0: ਹੈਲੋ ਹੈਲੋ ਲੱਕੀ ਜੀ ਨੂੰ ਲੱਗਦਾ ਯਕੀਨ ਨਹੀਂ ਹੋ ਰਿਹਾ
2: ਐਡੀ ਜਲਦੀ ਪਹੁੰਚ
0: ਕਹਿੰਦੇ ਹੈ ਮੇਰੀ ਵਾਰੀ
3: ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਇੱਕ ਮਿੰਟ ਦੇ ਵਿੱਚ ਪੁੱਲ ਓਵਰ ਕਰ ਲਾਂ
2: ਅੱਛਾ ਜੀ
0: ਨਹੀਂ ਨਹੀਂ ਉਹ ਜ਼ਰੂਰੀ ਹੈ ਬਾਈ ਜੀ ਬਿਲਕੁਲ ਉਹ ਪਹਿਲਾਂ ਬਾਕੀ ਗੱਲਾਂ ਬਾਅਦ
2: ਪੁੱਲ ਓਵਰ ਕਰਨਾ ਜ਼ਰੂਰੀ ਹੈ
0: ਹਾਂ ਹਾਂ ਹਾਂ
2: ਬਿਕਾਜ਼ ਅਸੀਂ ਪ੍ਰਮੋਟ ਨਹੀਂ ਕਰਦੇ।
3: ਮੈਂ ਪੁੱਲਓਵਰ ਕਰ ਲਾਂ, ਇਸ ਤੋਂ ਪਹਿਲਾਂ ਕੋਈ ਹੋਰ ਮੈਨੂੰ ਪੁੱਲਓਵਰ ਕਰ ਦੇ।
4: ਯੈਸ
0: ਨਹੀਂ ਆ ਗੱਲ ਸਹੀ, ਫਿਰ ਆਪਾਂ ਇਦਾਂ ਕਰਦੇ ਨਾ, ਤੁਸੀਂ ਪੁੱਲਓਵਰ ਕਰੋ ਤੇ ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਛੇਤੀ ਛੇਤੀ
3: ਕਰ ਲਿਆ।
0: ਨਹੀਂ ਨਹੀਂ ਨਹੀਂ ਠੀਕ ਹੈ ਠੀਕ ਹੈ,
3: ਮੈਂ
0: ਤਾਂ ਹੀ
3: ਦੇਖ ਪਿਛਲੀ ਵਾਰ ਹੈ ਕਿਸ਼ਨਾ ਜੀ ਭਾਈ, ਕਿਸ਼ਨਾ ਭਾਜੀ ਬੁੜੀ ਧੋਪਿਆ, ਅੱਜ ਬੜਾ ਸਨੀ ਡੇ ਆ ਤੇ ਸੁੱਕਣੀ ਮੈਨੂੰ ਪਾਈ
0: ਰੱਖੀ। ਮੈਂ ਪਿਛਲੀ ਵਾਰ ਨਾ, ਪਰ ਦੇਖੋ ਤੁਹਾਡਾ ਮੇਰਾ ਸਿਰਫ ਡੇਢ ਮਿੰਟ ਦਾ ਅੰਤਰ ਪਿਆ ਮੇਰੇ ਖਿਆਲ ਨਾਲ,
2: ਡੇਢ ਮਿੰਟ ਦਾ।
0: ਵਾਕਈ ਵਾਕਈ ਪੂਰਾ ਟਾਈਮ ਸੀਗੇ, ਔਨ ਕਾਲ ਸੀਗੇ, ਇੱਥੇ ਸਾਡੇ ਕੋਲ ਗਲਿਚ ਜਾ ਨਹੀਂ ਸੀਗਾ ਤਦ, ਤੇ ਜਿਸ ਤਰ੍ਹਾਂ ਹੀ ਮੈਂ ਓਕੇ ਕੀਤਾ, ਅਪ ਕੀਤਾ, ਨਾਲ ਹੀ ਪੈਨਲ ਡਾਊਨ ਹੋ ਗਿਆ ਉਹਨਾਂ ਦਾ। ਮੈਂ ਕਿਹਾ ਯਾਰ ਚਲੋ ਰੀਲੀ ਸੋਰੀ। ਹੋਰ ਲੱਕੀ ਜੀ ਕਿਵੇਂ ਹੋ, ਠੀਕ ਠਾਕ? ਕਿੱਦਾਂ ਦਾ ਜਾ ਰਿਹਾ ਵੀਕ ਤੁਹਾਡਾ? ਬੈਸਟ ਚੀਜ਼ ਕੋਈ ਇਸ ਵੀਕ?
3: ਬੈਸਟ ਵੀਕ ਚ ਚੀਜ਼ ਰਹੀ ਹੈ, ਚੇਤੇ ਕਰਨੀ ਪੈਣੀ ਹੈ, ਮੇਰਾ ਤਾਂ ਸਾਰਾ ਵੀਕ ਚ
2: ਯੂ ਨੋ, ਇਹ ਤੋਂ ਪਤਾ ਲੱਗਦਾ ਕਿ ਸਾਡੇ ਸਾਡੇ ਸਾਰੇ ਲਿਸਨਰ ਜਿਹੜੇ ਨੇ ਚੜ੍ਹਦੀ ਕਲਾ ਵਾਲੇ ਨੇ।
0: ਹਾਂ ਇਹ ਵੀ ਗੱਲ ਠੀਕ ਆ,
2: ਯੂ ਨੋ
0: ਇਹ ਵੀ ਗੱਲ।
3: ਕੁਛ ਹੀ ਵਧੀਆ ਰਿਹਾ ਬਸ, ਯਾਰਾਂ ਦੋਸਤਾਂ ਨਾਲ ਗੱਲਾਂ ਹੋ ਗਈਆਂ, ਕਾਫੀ ਦਿਨ ਤੋਂ ਪਿਛੜੇ ਹੋਏ ਸੀਗੇ, ਇੱਕ ਦੋ ਨਾਲ ਗੱਲ ਨਹੀਂ ਹੋਈ ਸੀ, ਮਹੀਨੇ ਤਿੰਨ ਚਾਰ ਹੋ ਗਏ ਸੀ।
0: ਹਾਏ ਮੈਂ ਹੋ ਗਈ ਬਸ, ਤੁਸੀਂ ਮੈਨੂੰ ਚੇਤਾ ਕਰਾ।
2: ਓਹੋ
0: ਅਸੀਂ ਵੀ ਕਰਦੇ
3: ਹਾਂ, ਬਾਕੀ ਲੌਂਗ ਵੀਕਐਂਡ ਹੈਗਾ ਵਾ, ਬਾਕੀਆਂ ਨਾਲ ਅੱਜ ਸ਼ਾਮ ਨੂੰ ਕਰ ਲਾਂਗੇ ਗੱਲ ਮਾਹੌਲ ਬਣਾ ਕੇ।
0: ਕੀ ਬਾਤ ਹੈ, ਅੱਜ ਮਾਹੌਲ ਹੈ ਹਰ ਪਾਸੇ,
2: ਮਾਹੌਲੋ ਮਾਹੌਲ ਹੋਇਆ ਪਿਆ।
0: ਗੁੱਡ ਗੁੱਡ ਗੁੱਡ,
3: ਮਾਹੌਲ ਸਿਮਰਨ ਭਾਜੀ ਬਣਾ ਗਏ,
0: ਬਣਨਾ ਹੀ ਚਾਹੀਦਾ ਕਿ ਸਾਰੇ ਸਾਰੇ ਉਹਨਾਂ ਦੇ ਨਾਂ ਤੇ ਹੁਣ ਬਿੱਲ ਫਾੜ ਲਓ।
3: ਮੈਨੂੰ
2: ਮੇਰੇ ਲਈ ਚਾਹੀਦਾ ਆ।
0: ਅੱਛਾ ਠੀਕ ਹੈ,
3: ਕੁਇਕਲੀ ਕਰ ਲਈਏ, ਫਿਰ ਆਪਾਂ ਫਿਰ ਦੁਬਾਰਾ ਰੋਡ ਤੇ ਜਾਣਾ।
0: ਜੀ ਜੀ ਜੀ,
3: ਨਾ ਰੋਕ ਲਵੋ ਮੈਨੂੰ, ਨਾ ਅੱਜ ਪੀਣ ਦਿਓ ਯਾਰੋ, ਰੋਕ ਲਵੋ ਮੈਨੂੰ, ਨਾ ਅੱਜ ਪੀਣ ਦਿਓ ਯਾਰੋ, ਮੋੜ ਲਵੋ ਮਰਨੇ ਤੋਂ ਮੈਨੂੰ ਜਿਉਣ ਦਿਓ ਯਾਰੋ, ਮੇਰੇ ਪਾਪ ਮੇਰੀ ਬੇਈਮਾਨੀ ਸੁਣੋ ਮੇਰੀ ਹੀ ਜ਼ੁਬਾਨੀ, ਧੋਖਾ ਕਰਮਾ ਤੋਂ ਕਮਾਇਆ ਮੁੱਲ ਜਾਵੇ ਨਾ ਚੁਕਾਇਆ, ਜਿੰਦ ਹੋਈ ਲੀਰਾ ਲੀਰਾ ਨੂੰ ਅੱਜ ਸਿਉਣ ਦਿਓ ਯਾਰੋ, ਰੋਕ ਲਵੋ ਮੈਨੂੰ ਨਾ ਅੱਜ ਪੀਣ ਦਿਓ ਯਾਰੋ, ਮੋੜ ਲਵੋ ਮਰਨੇ ਤੋਂ ਮੈਨੂੰ ਜੀਣ ਦਿਓ ਯਾਰੋ।
0: ਵਾਹ ਵਾਹ ਵਾਹ, ਬਹੁਤ ਸੋਹਣਾ ਬਾਈ,
2: ਵੈਰੀ ਨਾਈਸ।
3: ਤਾਂ ਇਧਰੋਂ ਉਧਰੋਂ ਜੋੜ ਅੱਖਰ ਕੁਝ ਲਿਖਿਆ ਏ, ਇਧਰੋਂ ਉਧਰੋਂ ਜੋੜ ਅੱਖਰ ਕੁਝ ਲਿਖਿਆ ਏ, ਅੱਧ ਟੁੱਟੇ ਅਰਮਾਨਾਂ ਵਿੱਚ ਕੁਝ ਧੁਖਿਆ ਏ, ਬਲਦੀ ਲਾਟ ਦੀ ਇਸ ਅੱਗ ਦੀ, ਬਲਦੀ ਲਾਟ ਇਸ ਅੱਗ ਦੀ ਵਿੱਚ ਨਾ ਤੇਲ ਪਾਓ, ਜਿਉਂਦੀ ਦੇਹ ਦੀ ਮਰੀ ਆਤਮਾ ਫੂਕ ਆਓ, ਬਲਦੀ ਲਾਟ ਇਸ ਅੱਗ ਦੀ ਵਿੱਚ ਨਾ ਤੇਲ ਪਾਓ, ਜਿਉਂਦੀ ਦੇਹ ਦੀ ਮਰੀ ਆਤਮਾ ਫੂਕ ਆਓ, ਆਪਣਿਆਂ ਦੇ ਦਿੱਤੇ ਤਸੀਹਿਆਂ ਨੂੰ ਵੀ ਤਾਂ ਹੱਕ ਹੈ, ਆਪਣਿਆਂ ਦੇ ਦਿੱਤੇ ਤਸੀਹਿਆਂ ਨੂੰ ਵੀ ਤਾਂ ਹੱਕ ਹੈ, ਚੁੱਪ ਕਰ ਜੋ ਉਹਨੂੰ ਵੀ ਕੁਝ ਕਹਿਣ ਦਿਓ ਯਾਰੋ, ਰੋਕ ਲਵੋ ਮੈਨੂੰ ਨਾ ਅੱਜ ਪੀਣ ਦਿਓ ਯਾਰੋ, ਮੋੜ ਲਵੋ ਮਰਨੇ ਤੋਂ ਮੈਨੂੰ ਜਿਉਣ ਦਿਓ ਯਾਰੋ।
0: ਬਹੁਤ ਸੁੰਦਰ ਬਾਈ, ਬਹੁਤ ਸੁੰਦਰ,
2: ਵੈਰੀ ਨਾਈਸ,
0: ਵਾਹ ਵਾਹ ਵਾਹ
2: ਜੀ ਸਾਹਿਬ, ਬਹੁਤ ਸੋਹਣੀ।
3: ਕਹਿੰਦਾ ਫਿਰ ਕਰਜ਼ੇ ਕਿੰਨੇ ਪਤਾ ਨਹੀਂ ਕੁਝ ਸੋਚਿਆ ਨਹੀਂ, ਫਿਰ ਕਰਜੇ ਕਿੰਨੇ ਪਤਾ ਨਹੀਂ ਕੁਝ ਸੋਚਿਆ ਨਹੀਂ, ਛੱਡ ਖੁਦ ਨੂੰ ਮਾੜੀ ਨਜ਼ਰੇ ਕੋਈ ਲੋਚਿਆ ਨਹੀਂ, ਸਰਬੱਤ ਦਾ ਭਲਾ ਅਰਦਾਸ ਮੇਰੀ ਜੇ ਕਬੂਲ ਹੋਵੇ, ਸਰਬੱਤ ਦਾ ਭਲਾ ਅਰਦਾਸ ਮੇਰੀ ਜੇ ਕਬੂਲ ਹੋਵੇ, ਸਭਨਾ ਦੇ ਹਿੱਸੇ ਬਸ ਖੁਸ਼ੀਆਂ ਹੋਣ ਇਹੋ ਅਸੂਲ ਹੋਵੇ, ਨਾ ਚੰਨ ਤੇ ਚਾੜੋ ਔਕਾਤ ਵਿੱਚ ਲੱਕੀ ਰਹਿਣ ਦਿਓ ਯਾਰੋ, ਰੋਕ ਲਵੋ ਮੈਨੂੰ ਨਾ ਅੱਜ ਪੀਣ ਦਿਓ ਯਾਰੋ, ਮੋੜ ਲਵੋ ਮਰਨੇ ਤੋਂ ਮੈਨੂੰ ਜੀਣ ਦਿਓ ਯਾਰੋ, ਮੈਨੂੰ ਜੀਣ ਦਿਓ ਯਾਰੋ।
2: ਵੈਰੀ ਨਾਈਸ,
0: ਵਾਹ ਜੀ ਵਾਹ ਭਾਈ, ਬਿਊਟੀਫੁਲ,
2: ਵੈਰੀ ਨਾਈਸ,
0: ਕਰਾ ਛੋੜੀਏ ਵੀਰ ਜੀ, ਬਿਊਟੀਫੁਲ, ਬਹੁਤ ਵਧੀਆ ਸੀ,
2: ਬਹੁਤ ਵਧੀਆ, ਥੈਂਕ ਯੂ,
3: ਬਹੁਤ ਵਧੀਆ। ਥੈਂਕ ਯੂ ਭੈਣ ਜੀ, ਥੈਂਕ ਯੂ, ਸੋਰੀ ਮੈਂ ਥੋੜਾ ਜਿਹਾ ਬੀਜ਼ੀ ਚੱਲ ਰਿਹਾ ਮੇਰਾ
2: ਸਟੈਂਡ। ਇਟਸ ਓਕੇ, ਇਟਸ ਓਕੇ, ਕੈਰੀ ਔਨ, ਇੰਜੋਏ ਯੂਰ ਡੇ,
1: ਕੈਰੀ ਔਨ ਅਸੀ ਸਾਹਿਬ,
3: ਓਕੇ, ਵੀ ਵਿਲ ਕੈਚ ਯੂ ਨੈਕਸਟ ਵੀਕ,
2: ਨੈਕਸਟ ਵੀਕ, ਯੈਪ,
1: ਨੈਕਸਟ ਵੀਕ ਜੀ,
2: ਨੈਕਸਟ ਫ੍ਰਾਈਡੇ, ਇਸੇ ਦਿਨ ਇਸੇ ਟਾਈਮ।
1: ਘੈਂਟ ਸੁਣਾਤਾ ਹੈ ਤੇ ਹੁਣ ਮੈਨੂੰ ਲੱਗਦਾ ਕਿ ਮੈਨੂੰ ਨਾ ਬ੍ਰੇਕ ਲੈਣੀ ਪੈਣੀ ਹੈ ਤੇ ਹੁਣ ਇਸ ਤਰ੍ਹਾਂ ਮੈਂ ਕਰ ਨਹੀਂ ਸਕਦਾ ਹਨਾ, ਇਹ ਚੀਜ਼ ਗਲਤ ਗਲਤ ਕੰਮ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ
2: ਆਪਾਂ। ਨਹੀਂ ਨਹੀਂ
1: ਨਹੀਂ ਨਹੀਂ ਮੈਂ ਦੱਸਣ ਲੱਗਾ ਨਾ, ਗੈਸ ਲਾਈਟ ਹੀ ਕਰਤਾ ਯਾਰ, ਦੱਸ ਰਿਹਾ ਜਿਸ ਤਰ੍ਹਾਂ ਅਸੀਂ ਸਿਮਰਨ ਭਾਜੀ ਦੇ ਬਣੇ ਹੋਏ ਮਾਹੌਲ ਨੂੰ ਵੇਵੀ ਕੀਤਾ ਸੀਗਾ ਤੇ ਆਪਾਂ ਫਿਰ ਮਤਲਬ ਅਸੀਂ ਸਾਹਿਬ ਨੂੰ ਕਿਉਂ ਪਿੱਛੇ ਰੱਖੀਏ ਤੇ ਮਾੜਾ ਤੁਸੀਂ ਗਾਣਾ ਇੰਜੋਏ ਕਰੋ, ਮੈਂ ਛੇਤੀ ਆਇਆ ਛੇਤੀ ਆਇਆ।

0: ਯੈਸ ਯੈਸ ਯੈਸ ਯੈਸ ਤੂੰ ਤੱਕ ਤੂਤੀਆਂ ਦਹੀਂ ਜਮਾ ਲੋ ਸਾਰੇ ਸਾਰੇ ਗਾਇਸ ਗਰਮੀਆਂ ਆ ਗਈਆਂ
1: ਓ
0: ਲੱਸੀ ਲੱਸੀ ਪੀ ਲੋ ਗਾਇਸ
1: ਦਹੀਂ ਤੋਂ ਲੱਸੀ ਤੋਂ ਮੈਨੂੰ ਇੱਕ ਚੀਜ਼ ਯਾਦ ਆ ਗਈ ਜਿਹੜੀ ਮੈਂ ਅੱਜ ਆਲੇ ਹੁਣ ਆਪਾਂ ਤੁਸੀਂ ਮੈਸੇਜਸ ਪੜ੍ਹ ਲਓ ਫਿਰ ਮੈਂ ਸ਼ੇਅਰ ਕਰਨੀ
2: ਨਹੀਂ ਨਹੀਂ ਪਹਿਲੇ ਤੁਸੀਂ ਸ਼ੇਅਰ ਕਰੋ ਮੈਂ ਮੈਸੇਜ ਬਾਅਦ ਚੋਂ ਪੜੂੰਗਾ
1: ਨੂੰ
2: ਨਹੀਂ ਪਹਿਲੇ ਤੁਹਾਡੀ ਵਾਰੀ
1: ਅੱਛਾ ਫਿਰ ਤੁਸੀਂ ਫਿਰ ਮੈਨੂੰ ਪੁੱਛੋ ਫਾਰਮੈਲਿਟੀ ਦੇ ਨਾਲ ਕਿ ਅੱਜ ਦੇ ਇਹ ਵੇਲੇ ਵੀਕ ਚ ਕੀ ਤੁਹਾਡੇ ਨਾਲ ਚੰਗਾ ਹੋਇਆ
2: ਉਹ ਅਸੀਂ ਭੁੱਲ ਹੀ ਗਏ ਦੇਖੋ ਇੱਕੋ ਚੀਜ਼ ਦੀ ਸਲਾਹ ਕੀਤੀ ਸੀ ਇੱਕ ਦੂਸਰੇ ਨੂੰ ਪੁੱਛਣਾ ਦੇਖੋ ਇਹ ਹਾਲ ਨੇ ਪੂਰ ਪ੍ਰੋਫੈਸ਼ਨਲਿਜ਼ਮ ਗਾਇਸ ਪੂਰ ਪ੍ਰੋਫੈਸ਼ਨਲਿਜ਼ਮ ਨੋਨੀਆ ਜੀ ਤੁਹਾਡੇ ਨਾਲ ਇਸ ਹਫਤੇ ਸਭ ਤੋਂ ਬੈਸਟ ਕੀ ਹੋਇਆ
1: ਮੇਰੇ ਲਈ ਬੈਸਟ ਤਾਂ ਹਰ ਰੋਜ਼ ਹੀ ਹੁੰਦਾ ਰਹਿੰਦਾ
2: ਹੈ ਆਏ ਯਾਰ
1: ਇਹ ਥੋੜੇ ਜਿਹਾ ਤੁਹਾਨੂੰ ਟੀਜ਼ ਕਰਨ ਲਈ ਸੀ
2: ਚਲੋ ਨਾਈਸ ਨਾਈਸ ਨਾਈਸ ਨਾਈਸ ਨਾਈਸ
1: ਨਹੀਂ ਛੋਟਿਆਂ ਨੂੰ ਥੋੜੀ ਟੀਜ਼ ਕਰਦੇ ਰਹਿਣਾ ਚਾਹੀਦਾ ਹੁੰਦਾ ਨਾ
2: ਵਧੀਆ ਗੱਲ ਹੈ
1: ਸੋ ਯੂ ਨੋ ਵਟ ਆਈ ਵਾਜ਼ ਲੁਕਿੰਗ ਫੋਰਵਰਡ ਟੂ ਮੇਕ ਵਨ ਚਟਨੀ ਬਹੁਤ ਟਾਈਮ ਤੋਂ
2: ਕਿਹੜੀ ਵਾਲੀ
1: ਲਸਣ ਤੇ ਲਸਣ ਤੇ ਮਿਰਚਾਂ ਦੀ ਲਾਲ ਮਿਰਚਾਂ ਦੀ ਚਟਨੀ
2: ਓ ਵਾਹ
1: ਐਂਡ ਇਟਸ ਰੀਲੀ ਰੀਲੀ ਗੁੱਡ ਫੋਰ ਹੈਲਥ ਐਜ਼ ਵੈਲ ਉਹਦੇ ਹੈਲਥ ਬੈਨੀਫਿਟ ਵੀ ਬਹੁਤ ਨੇ ਜਿੱਦਾਂ ਤੁਹਾਨੂੰ ਕੋਲੈਸਟਰੋਲ ਵਗੈਰਾ ਦੀ ਪ੍ਰੋਬਲਮ ਆ ਜਾਂ ਨਾੜੀਆਂ ਜਿਹਨਾਂ ਵੇਨਸ ਜਿਹਨਾਂ ਦੀਆਂ ਹੋ ਜਾਂਦੀਆਂ ਨੇ ਐਂਡ ਹਾਰਟ ਦੀ ਕੋਈ ਮਾੜੀ ਮੋਟੀ ਪ੍ਰੋਬਲਮ ਆ ਉਹਨਾਂ ਸਭ ਲਈ ਜੇ ਤੁਸੀਂ ਇਹਨੂੰ ਰੈਗੂਲਰ ਬੇਸ 'ਤੇ ਖਾਂਦੇ ਹੋ ਤਾਂ ਬਹੁਤ ਫਾਇਦੇਮੰਦ ਰਹਿੰਦੀ ਹੈ ਨਾ ਉਹ ਮੇਰੇ ਤੋਂ ਬਣ ਨਹੀਂ ਸੀ ਰਹੀ ਐਂਡ ਦੈਨ ਆਈ ਵਾਜ਼ ਥਿੰਕਿੰਗ ਯਾਰ ਪਤਾ ਨਹੀਂ ਕਿੱਡੀ ਕੁ ਟੇਢੀ ਖੀਰ ਆ ਜਿਹੜੀ ਮੇਰੇ ਤੋਂ ਬਣਨੀ ਨਹੀਂ ਹੈਗੀ ਦੈਨ ਵਨ ਫਾਈਨ ਡੇ ਵਟ ਆਈ ਡਿਡ ਮੈਂ ਮਿਰਚਾਂ ਨੂੰ ਨਾ ਥੋੜ੍ਹੀ ਜਿਹੀ ਹੈਂਡਫੁੱਲ ਆਫ ਲਾਲ ਮਿਰਚਾਂ ਲਿੱਤੀਆਂ ਉਹਨਾਂ ਨੂੰ ਲੱਸੀ ਦੇ ਵਿੱਚ ਭਿਉਂਆ ਓਵਰਨਾਈਟ ਲੱਸੀ ਦੇ ਵਿੱਚ ਭਿਉਂ ਕੇ ਸਵੇਰ ਨੂੰ ਕੱਢਿਆ ਕੱਢ ਕੇ ਜਿੰਨੀ ਕੁ ਮਿਰਚਾਂ ਸੀਗੀਆਂ ਥੋੜ੍ਹੀ ਜਿਹੀ ਉਦੋਂ ਜ਼ਿਆਦਾ ਲਸਣ ਪਾ ਕੇ ਉਹਨਾਂ ਨੂੰ ਗਰਾਇੰਡ ਕਰਕੇ ਯੈਸ ਫਿਰ ਪਾਇਆ ਉਹਦੇ 'ਚ ਦੇਸੀ ਘਿਓ ਥੋੜ੍ਹਾ ਜਿਹਾ
2: ਓਕੇ
1: ਫਿਰ ਥੋੜ੍ਹਾ ਜਿਹਾ ਦੇਸੀ ਘਿਓ ਨਾਟ ਟੂ ਮੱਚ ਥੋੜ੍ਹਾ ਜਿਹਾ ਦੇਸੀ ਘਿਓ
2: ਜ਼ਿਆਦਾ ਨਹੀਂ ਹੈ ਥੋੜ੍ਹਾ ਥੋੜ੍ਹਾ
1: ਉਹਦੇ 'ਚ ਪਾਇਆ ਥੋੜ੍ਹਾ ਜਿਹਾ ਜੀਰਾ ਥੋੜ੍ਹੀ ਜਿਹੀ ਅਜਵੈਣ ਥੋੜ੍ਹੀ ਜਿਹੀ ਕਲੌਂਜੀ
2: ਵਾਹ
1: ਤਿੰਨ ਚੀਜ਼ਾਂ ਐਂਡ ਦੈਨ ਪਾ ਕੇ ਵਿੱਚ ਲਸਣ ਐਂਡ ਮਿਰਚਾਂ ਉਹਨੂੰ ਚੰਗੀ ਤਰ੍ਹਾਂ ਭੁੰਨਿਆ ਜਦ ਤੱਕ ਓਇਲ ਉੱਪਰ ਨਹੀਂ ਆ ਗਿਆ ਜਦ ਓਇਲ ਉੱਪਰ ਆ ਗਿਆ ਦੈਨ ਵੀ ਐਡ ਲਿਟਲ ਬਿਟ ਆਫ ਸਾਲਟ ਥੋੜ੍ਹੀ ਜਿਹੀ ਚੀਨੀ ਥੋੜ੍ਹਾ ਜਿਹਾ ਵਿਨੇਗਰ ਕਿਆ ਮਜ਼ੇਦਾਰ ਚਟਨੀ ਫਨੀ ਥਿੰਗ ਇਜ਼ ਜਦੋਂ ਬੱਚੇ ਖਾ ਲੈਣ ਨਾ ਘਰ ਦੇ ਨੀ ਬਾਹਰ ਵਾਲੇ ਵੀ ਬੱਚੇ ਖਾ ਲੈਣ
2: ਉਹ ਕਹਿੰਦੇ ਕਿ
1: ਉਹ ਚੀਜ਼ ਫਿਰ ਪਤਾ ਲਾ ਦਿੰਦੀ ਹੈ ਕਿ ਹਾਂ
2: ਇਹ ਹੈ ਵੀ ਥੋੜੀ ਟ੍ਰਿਕੀ ਹੈ ਮਤਲਬ ਜਿਸ ਤਰ੍ਹਾਂ ਤੁਸੀਂ ਮੈਨੂੰ ਲਸਣ ਤੇ ਮਿਰਚ ਕਹਿੰਦੇ ਮੈਂ ਵਾਸ ਲਾਈਕ ਕਿ ਕੌਣ ਹੀ ਕਿਉਂ ਹੀ ਖਾਏਗਾ ਮਤਲਬ ਬੱਚੇ ਖਾ ਗਏ ਤਾਂ ਮਤਲਬ
1: ਯੈਸ ਇਟ ਦੇ ਵਰ ਸੇਇੰਗ ਮਮੀ ਇਟਸ ਬੈਟਰ ਦੈਨ ਸਰਾਚਾ
2: ਓਹ ਗੁੱਡ
1: ਦੈਟ ਵਾਸ ਅ ਕੰਪਲੀਮੈਂਟ
2: ਕੈਂਟ ਕੰਪਲੀਮੈਂਟ ਹੋ ਗਿਆ
1: ਕਾਫੀ ਦੈਟਸ ਵਾਟ ਆਮ ਸੇਇੰਗ ਦੇ ਆਰ ਸੇਇੰਗ ਮਮੀ ਇਟਸ ਬੈਟਰ ਦੈਨ ਸਰਾਚਾ ਸੋ ਇਟਸ ਅ ਕੰਪਲੀਮੈਂਟ ਫਾਰ ਮੀ ਐਂਡ ਆਈ ਲਾਈਕਡ ਇਟ ਐਂਡ ਦੈਨ ਹੋਰ ਬੱਚਿਆਂ ਨੂੰ ਵੀ ਕੀਤਾ ਐਂਡ ਦੈਨ ਮੋਰ ਟਾਪ ਆਫ ਦੈਟ ਆਈ ਹੈਵ ਅ ਮੋਰ ਡਿਮਾਂਡ ਕਿ ਆਂਟੀ ਮੇਕ ਇਟ ਫਾਰ ਅਸ ਐਸ ਵੈਲ
2: ਓਕੇ
1: ਯੈਸ ਵਾਹ ਸੋ ਦਿਸ ਵੀਕਐਂਡ ਲੌਂਗ ਵੀਕਐਂਡ ਆਈ ਥਿੰਕ ਆਮ ਗੋਨਾ ਪੀਲ ਦਾ ਗਾਰਲਿਕ ਐਂਡ ਆਮ ਗੋਨਾ ਮੇਕ ਮੋਰ ਚਟਨੀ
2: ਤੁਸੀਂ ਫਿਰ ਉਹ ਕਰ ਲਓ ਨਾ ਜਿਸ ਤਰ੍ਹਾਂ ਉਹ ਹੁੰਦਾ ਨਾ ਅਮੈਰੀਕਨ ਟੀਵੀ ਸ਼ੋਅ 'ਚ ਮੈਂ ਬਹੁਤ ਵੇਖਿਆ ਕਿ ਉਹ ਗ੍ਰੈਂਡ ਮਾਸ ਰੈਸਿਪੀ ਕਰਕੇ ਆਪਣੀ ਉਹ ਲੋਕ ਆਪਣੀ ਗ੍ਰੈਂਡ ਮਾਂ ਦੀ ਆਪਣੀ ਮਦਰ ਦੀ ਫੋਟੋ ਜੀ ਖਿੱਚ ਕੇ ਨਾ ਗਲਾਸ ਜਾਰ ਦੇ ਉੱਪਰ ਚਿਪਕਾ ਕੇ ਫਿਰ ਉਹ ਬਣਾਉਂਦੇ ਤਾਂ ਫਿਰ ਬੰਦਾ ਵੇਚਦਾ ਉਹਦੇ ਅੰਦਰ ਵੈਸੇ ਪਰ ਜਿਹੜਾ ਮੈਨੂੰ ਸ਼ੋਅ ਯਾਦ ਆਇਆ ਨਾ ਉਹਦੇ ਅੰਦਰ ਬੇਸਿਕਲੀ ਉਹ ਆਪਣੀ ਮੰਮੀ ਨੂੰ ਇਹ ਕਹਿੰਦਾ ਕਿ ਮੰਮੀ ਮੇਰੇ ਘਰ ਨਾ ਤੁਸੀਂ ਪੈਸਟੋ ਬਹੁਤ ਵਧੀਆ ਬਣਾਉਂਦੇ ਹੋ ਮੇਰੇ ਘਰ ਨਾ ਹਾਊਸ ਪਾਰਟੀ ਮੈਂ ਕਰ ਰਿਹਾ ਬਹੁਤ ਘੈਂਟ ਤੇ ਸਾਰਿਆਂ ਨੇ ਆਉਣਾ ਤੇ ਉਹ ਆਪਣੀ ਮਾਤਾ ਤੋਂ ਬਣਵਾ ਲੈਂਦਾ 50-60 ਗਲਾਸ ਤੇ ਬਾਅਦ ਚੋਂ ਬਾਹਰ ਵੇਚਣਾ ਸ਼ੁਰੂ ਕਰਦਾ ਕਿਉਂਕਿ ਉਹਨੂੰ ਝੂਠ ਬੋਲਿਆ ਹੁੰਦਾ ਕਿ ਉਹ ਜੋਬ ਕਰਦਾ ਪਰ ਉਹ ਜੋਬ ਕਰ ਨਹੀਂ ਰਹਿੰਦਾ

0: I may only one achar I'll take. Ojeda adrak hunda na sirke ch paya hunda salt sirka and adrak. That's what.
1: ਵਾਲਾ ਮੈਂ ਕਹਿਣਾ ਦੇਖੋ ਡਿਮਾਂਡ ਸਪਲਾਈ ਆਪਾਂ ਦੇਖੋ ਮੈਂ ਬਚਪਨ ਤੋਂ ਮੈਂ ਸੇਲਸ 'ਚ ਰਿਹਾ ਤੁਹਾਨੂੰ ਪਤਾ ਮੈਂ ਸਭ ਤੋਂ ਪਹਿਲਾ ਪੀਸ ਆਫ ਕਲੋਥ ਕਿਸ ਉਮਰ 'ਚ ਵੇਚਿਆ ਸੀਗਾ
0: ਕਿਸ ਉਮਰ 'ਚ
1: 4.5 ਸਾਲ ਦਾ ਸੀਗਾ ਮੈਂ
0: Oh, really?
1: Yes, my father used to tell me, kende ki koi customer aaya hoya siga dukaan te, oh thaanje hunde na, gol gol je palan hunde ge. Te main hun 3-4 saal de bacche nahi karna. Main sira jehde ਇਕੱਠੇ ਜੇ ਹੋਏ ਹੋਣੇ ਤੇ ਮੈਂ ਉਹਨਾਂ ਦਾ ਪਹਾੜ ਜਿਹਾ ਬਣਾ ਲੈਂਦਾ ਸੀਗਾ ਤੇ
0: ਹਾਂ
1: ਇਹ ਸਭ ਕਰੀਆ ਨਾ ਤੋ ਕਾਫੀ ਕੁਛ ਵੇਖ ਲਿਆ ਉਹ ਲੇਡੀਜ਼ ਆਈਆਂ ਸੀਗੀ ਉਹਨੂੰ ਪਸੰਦ ਨਹੀਂ ਆਇਆ ਤੇ ਫਿਰ ਮੈਂ ਨਾ ਸਰ ਆਪਣੇ ਵੱਲੋਂ ਕਹਿੰਦੇ ਤੂੰ ਆਪਣੀ ਮਸਤੀ 'ਚ ਜਾ ਰਿਹਾ ਸੀਗਾ ਥਾਨ ਲੈ ਕੇ ਉਹ ਕਹਿੰਦੇ ਹਾਏ ਬੜਾ ਪਿਆਰਾ ਬੱਚਾ ਹੈ ਸਾਡੇ ਲਈ ਲੈ ਕੇ ਆਇਆ ਹਾਂ ਬਿਲਕੁਲ
0: $39 No, it's a very, very healthy achar. It's good for health. Like they said ke agar tusi ek ki chamcha bhi lenne ho na, swere sham bhi roti de naal. And mazedar thing kiya ki onu poori naal khake dekhya, mazedar.
1: Keda oh lassan wali
0: chutney. Lassan wali chutney na. And then udo baad onu jehdi tandoori roti naal khaya, lajawab. Fir hor ki banaya siga, aloo wala parantha, mazedar.
1: ਮੰਮੀ ਸੁਣ ਰਹੇ ਮੇਰਾ ਪਰੌਂਠੇ ਖਾਣ ਦਾ ਮਨ ਕਰ ਗਿਆ ਮੈਂ ਐਕਚੁਅਲੀ ਕੱਲ੍ਹ ਉਹਨਾਂ ਨੇ ਕਿਹਾ ਹੈਗਾ ਮੈਂ ਕਿਹਾ ਬਹੁਤ ਹੋ ਗਿਆ
0: ਸਬਜ਼ੀਆਂ
1: ਮੈਂ ਕਿਹਾ ਹੁਣ ਭਾਰਦਵਾਜ ਸਾਹਿਬ ਹੁਣ ਤੋਂ ਨਹੀਂ ਖਾ ਰਹੇ ਪਰੌਂਠੇ ਓਕੇ ਬਹੁਤ ਭਾਰੇ ਹੋ ਗਏ ਨੇ ਠੀਕ ਹੈ ਆਪਾਂ ਭਾਰ ਭਾਰਦਵਾਜ ਨਹੀਂ ਆ ਭਾਰਦਵਾਜ ਗੱਲਾਂ ਠੀਕ ਹੈ ਤੇ ਪਰ ਮੰਮੀ ਜਸਟ ਬਿਕੋਜ਼ ਆਫ ਦਿਸ ਲੇਡੀ ਮੰਮੀ ਅੱਜ ਕੱਲ੍ਹ ਤੋਂ ਮੈਂ ਹੈਗਾ ਡਾਈ
0: ਗੋਭੀ ਦੇ ਪਰੌਂਠੇ
1: ਹੈ
0: ਗੋਭੀ ਲਵ ਇਟ ਆਪਣੇ ਮਾਮੇ ਤੋਂ ਕਿਸੇ ਦਿਨ ਕਹਿ ਕੇ ਦੇਖਿਓ
1: ਗੋਭੀ ਵਾਲੇ ਹਾਂ ਬਣਾਉਂਦੇ ਮੈਂ ਗੋਭੀ ਦਾ ਨਾ ਬਹੁਤਾ ਫੈਨ ਨਹੀਂ
0: ਮਾਈ ਰੈਸਪੀ ਗੋਭੀ ਨੂੰ ਤੁਸੀਂ ਸ਼ਰੈਡ ਕੱਦੂਕਸ ਕਰਨਾ ਜਾਂ ਉਹਨੂੰ ਉਹਦੇ ਚ ਚੌਪਨ ਚੰਜ ਪਾ ਕੇ ਕਰ ਲੈਣਾ
1: ਯੇ
0: ਤਾਂ ਕਿ ਉਹਦਾ ਪਾਣੀ ਨਾ ਜ਼ਿਆਦਾ ਨਿਕਲੇ
1: ਓਕੇ
0: ਉਹਦੇ ਵਿੱਚ ਪਾਉਣੀ ਨੇ ਤੁਸੀਂ ਥੋੜੀ ਜਿਹੀ ਲਾਲ ਮਿਰਚ
1: ਉਹ ਫਿਰ ਤਾਂ ਮੈਂ ਖਾਊਂਗਾ ਹੀ ਨਹੀਂ
0: ਖਾਂਦੇ ਹਰੀ ਮਿਰਚ ਪਾ ਲਓ
1: ਓਹੋ ਉਹ ਵੀ ਨਹੀਂ ਮੈਂ ਖਾ ਪਾਊਂਗਾ
0: ਫਿਰ ਕਾਲੀ ਮਿਰਚ ਪਾ ਲਓ
1: ਕਾਲੀ ਮਿਰਚ ਪਾ ਲੈਣਾ
0: ਕਾਲੀ ਮਿਰਚ ਪਾ ਲਓ ਐਂਡ ਦੈਨ ਲਸਣ ਪਾਓ ਉਹਦੇ ਚ
1: ਡਨ
0: ਦੈਟਸ ਇਟ ਐਂਡ ਦੈਨ ਜਦੋਂ ਰੋਟੀ ਵੇਲਣੀ ਹੈ ਨਾ ਉਦੋਂ ਥੋੜਾ ਜਿਹਾ ਨੂਣ ਉਦੋਂ ਪਾਣਾ ਤਾਂ ਕਿ ਉਹਦਾ ਪਾਣੀ ਨਾ ਛੱਡ ਜਾਵੇ ਗੋਭੀ ਦਾ ਨਾ ਆਈ ਡੋਂਟ ਲਾਈਕ ਗੋਭੀ ਨੂੰ ਨਿਚੋੜ ਕੇ ਜਾਂ ਪਾਣੀ
1: ਗੋਭੀ ਵੈਸੇ ਨਹੀਂ ਚੰਗੀ ਲੱਗਦੀ ਕਿੱਦਾਂ ਦੀ ਪਰਸਨੈਲਿਟੀ ਹੈ ਅਜੀਬ ਜੀ ਹੈ ਤਾਂ ਹੀ ਦੇਖੋ ਕੱਲੀ ਕੱਲੀ ਜੀ ਹੁੰਦੀ ਹੈ ਅਲੱਗ ਜੀ ਹਨਾ ਮੈਨੂੰ ਨਹੀਂ ਅੱਛੀ ਲੱਗਦੀ
0: ਗੋਭੀ ਮੈਨੂੰ ਆਈ ਐਮ ਨਾਟ ਮੱਚ ਫੈਨ ਆਫ ਗੋਭੀ ਬਟ ਯੈਸ ਗੋਭੀ ਦਾ ਪਰਾਂਠਾ ਲਵ ਇਟ ਸਿਰਫ ਉਹ ਚ ਲਸਣ ਪਿਆ ਹੋਵੇ ਬਸ ਹੋਰ ਕੁਛ ਨਹੀਂ ਲਸਣ ਥੋੜਾ ਜਿਹਾ ਜੇ ਗਰਮ ਮਸਾਲਾ ਪਾਉਣਾ ਉਹ ਤੇ ਕਾਲੀ ਮਿਰਚ
1: ਕ੍ਰਿਸ਼ਨਾ ਇੱਕ ਘੰਟਾ ਹੋਰ
0: ਇੱਕ
1: ਚੀਜ਼ ਬਹੁਤ ਵਧੀਆ ਹੋ ਗਈ ਹੈ ਜੀ
0: ਯੈਸ
1: ਕਿ ਮਨ ਸਾਹਿਬ ਬਾਹਰ ਆ ਗਏ ਨੇ ਲੈ ਕਹਿੰਦੇ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਉਹਨਾਂ ਨੇ ਫੋਟੋ ਭੇਜਤੀ ਆ ਇਹ ਹੁਣ ਮਨ ਸਾਹਿਬ ਦੱਸੋ ਤੁਸੀਂ ਮੈਂ ਕੱਲੀ ਫੋਟੋ ਡਿਸਕ੍ਰਾਈਬ ਨਹੀਂ ਕਰੂੰਗਾ ਜੇ ਕਰੋਗੇ ਨਾ ਤਾਂ ਹੀ ਆ ਵੈਸੇ ਪਤਾ ਕੀ ਮੈਨੂੰ ਨਾ ਨਿੰਜਾ ਟਰਟਲ ਨਹੀਂ ਆਉਂਦੇ ਹੁੰਦੇ ਸੀਗੇ ਜਿਸ ਤਰ੍ਹਾਂ ਓਦਾਂ ਦੀ ਇੱਕ ਫੋਟੋ ਬਣੀ ਹੋਈ ਹੈ ਮਤਲਬ ਕਹਿ ਲਓ ਦੋ ਚਿਹਰੇ ਆ ਇੱਕ ਰੋਬੋ ਹੈ ਤੇ ਇੱਕ ਹਰੇ ਜਿਹੇ ਰੰਗ ਦਾ ਚਿਹਰਾ ਬਣਿਆ ਪਿਆ ਦੇ ਆਰ ਕਾਰਟੂਨਸ ਤੇ ਜਿਹੜਾ ਰੋਬੋ ਆ ਨਾ ਉਹ ਜਿਹੜੇ ਹਰੇ ਰੰਗ ਦੇ ਚਿਹਰੇ ਵਾਲੇ ਕੋਈ ਕਾਰਟੂਨ ਬਣਿਆ ਪਿਆ ਨਾ ਉਹ ਤੇ ਸਪਰੇਅ ਕਰਦਾ ਪਿਆ ਤੇ ਉਹ ਜਿਹੜਾ ਉਹ ਸਪਰੇ ਮਾਰਦਾ ਪਿਆ ਨਾ ਉਹਦੇ ਨਾਲ ਉਹਦੀ ਜਿਹੜਾ ਬੋਡੀ ਦਾ ਕਲਰ ਹਰੇ ਤੋਂ ਪਰਪਲ ਹੁੰਦਾ ਪਿਆ ਬੜੀ ਮਤਲਬ ਵੈਰੀ ਜੈਂਜੀ ਆਰਟ ਮਨਸਾ ਵੀ ਮੈਂ ਦੇਖਿਆ ਬਾਈ ਹਾਰਡ ਜੈਂਜੀ ਨੇ
0: ਯੈਸ
1: ਹਨਾ
0: ਦੇਖੋ ਦਿਲ ਤੋਂ ਹਮੇਸ਼ਾ ਸਭ ਨੂੰ ਜਵਾਨ ਹੋਣਾ ਚਾਹੀਦਾ
1: ਹਾਂ ਹਨਾ ਨਾਲੇ ਆਰਟਿਸਟ ਨੂੰ ਹਮੇਸ਼ਾ ਰਹਿਣਾ ਚਾਹੀਦਾ
0: ਐਗਜ਼ੈਕਟਲੀ
1: ਸਾਹਿਲ ਲੁਧਿਆਣਵੀ ਸਾਹਿਬ ਕਹਿੰਦੇ ਸੀਗੇ ਉਹ ਮਤਲਬ ਇਹ ਫਸਟ ਪਰਸਨ ਬੇਸਿਸ ਦੀ ਗੱਲ ਨਹੀਂ ਹੈ ਉਹਨਾਂ ਨੇ ਜਦੋਂ ਜਾਵੇਦ ਅਖਤਰ ਸਾਹਿਬ ਨੇ ਪਹੁੰਚੇ ਕਰਨ ਲਈ ਸਟਰਗਲ ਕਰਨ ਲਈ ਪਹੁੰਚੇ ਬੰਬੇ ਸੋ ਸਾਹਿਰ ਯੂਜ਼ ਟੂ ਬੀ ਹਿਸ ਮੈਂਟਰ ਤੇ ਉਹਦੇ ਅੰਦਰ ਉਹ ਕਹਿੰਦੇ ਆ ਕਿ ਸਾਨੂੰ ਇੱਕੋ ਚੀਜ਼ ਉਹਨਾਂ ਨੇ ਦੱਸੀ ਸੀ ਕਿ ਆਪਣੇ ਆਪ ਨੂੰ ਫਕੀਰ ਕਹਿੰਦੇ ਸੀਗੇ ਖੁਦ ਤੇ ਉਹ ਕਹਿੰਦੇ ਕਿ ਫਕੀਰ ਕਾ ਕਹਿਣਾ ਤੋਂ ਇਹ ਕੀ ਹੈ ਬੇਟਾ ਸ਼ਾਇਰ ਕੀ ਉਮਰ ਕੋਈ ਵੀ ਹੋ ਉਹ ਹਮੇਸ਼ਾ 21 ਸਾਲ ਕਾ ਲੱਗਣਾ ਚਾਹੀਏ ਨੌਜਵਾਨ ਹਮੇਸ਼ਾ ਠੀਕ ਹੈ ਬਈ ਫਿਰ

0: ਇਜ਼ ਅ ਪ੍ਰਾਈਮ ਪ੍ਰਾਈਮ ਟਾਈਮ ਆਫ ਯੋਰ ਲਾਈਫ ਨਾ, ਜਦੋਂ ਤੁਸੀਂ ਯੂ ਆਰ ਇੰਜੋਇੰਗ ਐਵਰੀਥਿੰਗ, ਤੁਹਾਡੇ 'ਚ ਮਸਤੀ ਵੀ ਹੁੰਦੀ ਹੈ, ਤੁਹਾਡੇ 'ਚ ਬਚਪਨਾ ਵੀ ਹੁੰਦਾ ਹੈ, ਐਂਡ ਦੈਨ ਯੂ ਆਰ ਯੂ ਨੋ ਸਟੈਪਿੰਗ ਟੂ ਦਾ ਆਪਣੀ ਜਵਾਨੀ ਵਾਲ ਪੈਰ ਵੀ ਰੱਖਿਆ ਹੁੰਦਾ ਆ, ਸੋ ਇਟਸ ਆਲ ਗੁੱਡ ਹਾਈ ਐਨਰਜੀ.
1: ਹਾਂ ਹਾਈ ਐਨਰਜੀ. ਇੱਧਰ ਗੁਰਸੇਵਕ ਸਿੰਘ ਸਿੱਧੂ ਜੀ ਵੀ ਕਹਿੰਦੇ ਨੇ, ਨੌਨੀਆ ਜੀ ਕ੍ਰਿਸਪਰ ਦੱਸੋ. ਕ੍ਰਿਸਪਰ ਕੀ ਹੁੰਦਾ ਬਈ?
0: ਬਿਜ਼ਨਸ ਸ਼ੁਰੂ ਕਰਨਾ ਨਾ, ਪਹਿਲਾਂ ਯਾਰ 39 ਦਾ ਹੀ ਵਿੱਚ
1: 39 ਦਾ ਵਿੱਚ ਭਾਵੇਂ ਪੱਲੇ 42 ਲੱਗ ਰਹੇ ਨੇ. ਇਹਨੇ ਕਿਹਾ ਸੀਗਾ ਬ੍ਰਾਹਮਣ ਵਾਕ ਵੀ ਕੋਈ ਚੀਜ਼ ਹੈ. ਕਰਮ ਜੀ ਨੇ ਵੀ ਜੀ ਆਲੂ ਦੇ ਪਰੌਂਠਿਆਂ ਦੀ ਤਸਵੀਰ ਭੇਜਤੀ ਹੈ.
0: ਸਾਡੇ ਜ਼ਖਮਾਂ ਤੇ ਨਮਕ ਛਿੜਕਦੇ ਨੇ?
1: ਨਹੀਂ, ਉਹ ਮੇਰੇ ਖਿਆਲ ਨਾਲ ਪਰੌਂਠੇ ਤੇ ਛਿੜਕ ਰਹੇ ਆ.
0: ਸਹੀ ਨਾ, ਭੁੱਖਣ ਭਾਣੇ ਬੈਠੇ ਆ ਸਵੇਰ ਦੇ, ਸਾਨੂੰ ਆਲੂ ਦੇ ਪਰੌਂਠੇ ਭੇਜਦੇ ਹੋ ਤੁਸੀਂ?
1: ਅੱਛਾ, ਮੈਂ ਯਾਰ ਸਿਮਰਨ ਭਾਜੀ ਵੀ ਦੇਖੋ ਕਿਆ ਗੱਲਾਂ ਕਰ ਰਹੇ, ਕਹਿੰਦੇ ਮੈਨੂੰ ਲੱਗਾ ਕ੍ਰਿਸ਼ਨਾ ਕਹੇਗਾ ਕਿ 4 ਸਾਲ 'ਚ ਮੈਂ ਆਪਣਾ ਭਰਿਆ ਨੈਪੀ ਵੇਚਿਆ ਸੀ. ਯਾਰ ਇਹ ਤਾਂ ਕੋਈ ਗੱਲ ਨਾ ਹੋਈ ਸੱਜਣਾ.
0: ਨਹੀਂ ਨਹੀਂ, 4 ਸਾਲ ਤੱਕ ਕਿਹੜਾ ਨੈਪੀ ਪਾਉਂਦਾ ਹੈ?
1: ਹਾਂ, ਆਈ ਐਮ ਪ੍ਰੀਟੀ ਮੱਚ ਸ਼ੋਰ ਨਹੀਂ ਪਾਉਂਦਾ ਹੋਊਗਾ. ਬਾਕੀ ਇੰਨੇ ਛੋਟੇ ਬੱਚੇ ਅੱਗੋਂ ਮੈਂ ਦੇਖੇ ਨਹੀਂ ਹੈ ਕਿ ਮੈਂ ਸੈਂਪਲ ਸਾਈਜ਼ ਕਹਿ ਦਵਾਂ ਹਾਂ ਨਹੀਂ ਪਾਉਂਦਾ.
0: ਮੈਂ ਦੱਸਦੀ ਹਾਂ.
1: ਹਾਂ ਤੁਸੀਂ ਦੱਸੋ, ਸਹੀ ਹੈ ਨਾ? ਇੱਦਾਂ ਹੀ ਹੈ ਨਾ?
0: 4 ਸਾਲ ਤੱਕ ਕੋਈ ਬੱਚਾ ਨਹੀਂ ਪਾਉਂਦਾ, ਕੋਈ ਬਾਹਲੀ ਜਿੱਲੀ ਮਾਂ ਹੋਵੇ.
1: ਹਾਂ ਨਹੀਂ ਨਹੀਂ, ਫਿਰ ਮਾਤਾ ਜੀ ਤਾਂ ਨਹੀਂ ਆਪਣੇ ਇਸ ਤਰ੍ਹਾਂ ਦੇ. ਹਾਂ ਬੱਚਾ ਹੋ ਸਕਦਾ, ਮੈਂ ਵੀ ਨਹੀਂ ਹਾਂ. ਤੇ ਆਪਾਂ ਹੁਣ ਲਵਾਂਗੇ ਆਪਣਾ ਅਗਲਾ ਕਾਲਰ. ਸੰਜੂ ਸਿੰਘ ਜੀ, ਤੁਸੀਂ ਔਨ ਏਅਰ ਹੋ.
0: ਸਤਿ ਸ਼੍ਰੀ ਅਕਾਲ ਸੰਜੂ ਸਿੰਘ ਜੀ.
1: ਹੈਲੋ ਹੈਲੋ.
2: ਸਤਿ ਸ਼੍ਰੀ ਅਕਾਲ ਵੀ ਜੀ.
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਠੀਕ ਠਾਕ?
2: ਸਤਿ ਸ਼੍ਰੀ ਅਕਾਲ ਭੈਣ ਜੀ.
0: ਸਤਿ ਸ਼੍ਰੀ ਅਕਾਲ ਸੰਜੂ ਜੀ, ਕੀ ਹਾਲ ਚਾਲ?
2: ਬਹੁਤ ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ. ਹੋਰ ਸੁਣਾਓ, ਤੁਹਾਡਾ ਦਿਨ ਕਿੱਦਾਂ ਦਾ ਨਿਕਲ ਰਿਹਾ ਹੈ?
2: ਦਿਨ ਬਹੁਤ ਵਧੀਆ ਜੀ.
0: ਦੈਟਸ ਗੁੱਡ.
1: ਫਿਰ ਵੀਕਐਂਡ ਹੈ, ਲੌਂਗ ਵੀਕਐਂਡ ਹੈ ਸ਼ੁਰੂ.
0: ਯੈਸ.
2: ਹਾਂਜੀ
1: ਸੰਜੂ ਜੀ, ਤੁਸੀਂ ਵੇਖਦੇ ਹੋ ਫੁੱਟੀ?
2: ਨਹੀਂ ਜੀ.
1: ਅੱਛਾ, ਤੁਸੀਂ ਵੀ ਨਹੀਂ ਵੇਖਦੇ? ਯਾਰ ਕੋਈ ਤਾਂ ਦੇਖੋ ਫੁੱਟੀ. ਅੱਛਾ ਚਲੋ, ਠੀਕ ਹੋ ਗਿਆ, ਸਹੀ ਹੈ.
2: ਅੱਜ ਪਹਿਲੀ ਵਾਰ ਫੋਨ ਕਰ ਰਿਹਾ ਜੀ, ਮੈਂ ਉਦਾਂ ਮੈਸੇਜ ਕਰਦਾ ਹੁੰਦਾ ਡੇਲੀ
1: ਜੀ,
2: ਤੇ ਸੁਣਦਾ ਹੁੰਦਾ. ਹਾਂ ਜੀ
0: ਜੀ ਆਇਆਂ ਨੂੰ ਜੀ.
1: ਜੀ ਆਇਆਂ ਨੂੰ. ਤੁਹਾਨੂੰ ਸਾਡੀ ਆਵਾਜ਼ ਇੰਨੀ ਵਧੀਆ ਲੱਗੀ ਜਾਂ ਇੰਨੇ ਇਰੀਟੇਟ ਹੋ ਗਏ ਕਿ ਅੱਜ ਫੋਨ ਹੀ ਕਰਨਾ ਪਏਗਾ ਯਾਰ? ਦੋਨਾਂ ਚੋਂ ਕੀ ਸੀਗਾ?
2: ਨਹੀਂ ਬਾਈ, ਅਸੀਂ ਨਾ ਸ਼ਨੀਵਾਰ ਨੂੰ ਆਪਣਾ ਉਹਨੂੰ ਆਪਣਾ ਸਿਮਰਨ ਭਾਜੀ ਨੂੰ ਮਿਲੇ.
0: ਅੱਛਾ ਜੀ, ਤੁਸੀਂ ਸ਼ੈਪਟਨ ਤੋਂ?
2: ਹਾਂਜੀ, ਸ਼ੈਪਟਨ ਤੋਂ ਬੋਲਦੇ ਜੀ.
0: ਅੱਛਾ ਜੀ.
2: ਹਾਂ ਜੀ, ਮਿਲ ਕੇ ਬਹੁਤ ਵਧੀਆ ਲੱਗਿਆ ਉਹਨਾਂ ਨੂੰ. ਪਹਿਲਾਂ ਪਨੀਤ ਭਾਜੀ ਨੂੰ ਤਾਂ ਪਹਿਲਾਂ ਹੀ ਮਿਲੇ ਸੀ, ਰਣਜੋਤ ਭਾਜੀ ਨੂੰ ਮਿਲੇ ਸੀ, ਤੇ ਇਸ ਵਾਰ ਸਿਮਰਨ ਭਾਜੀ ਨੂੰ ਮਿਲਣ ਦਾ ਮੌਕਾ ਮਿਲਿਆ ਜੀ. ਬਹੁਤ ਵਧੀਆ ਲੱਗਿਆ ਮਿਲ ਕੇ.
0: ਉਹਨਾਂ ਨੇ ਜੋ ਤੁਹਾਡੇ ਸਾਰਿਆਂ ਬਾਰੇ ਦੱਸਿਆ ਆ, ਉਹ ਸਾਨੂੰ ਸੁਣ ਕੇ ਸਾਡਾ ਦਿਲ ਗਦ ਗਦ ਹੋ ਗਿਆ. ਸਾਡਾ ਵੀ ਦਿਲ ਕਰਦਾ ਕਿ ਅਸੀਂ ਵੀ ਜਾ ਕੇ ਇੱਕ ਵਾਰੀ ਚੱਕਰ ਲਾ ਕੇ ਆਈਏ, ਸ਼ੈਪਟਨ ਦੇਖ ਕੇ ਆਈਏ, ਇੰਨਾ ਪਿਆਰ ਕਿੱਥੇ ਹੈ.
1: ਜੀ ਜੀ ਜੀ. ਇਨਫੈਕਟ ਬਾਈ ਜੀ, ਅੱਜ ਸੁਖਵਿੰਦਰ ਕੌਰ ਜੀ ਨੇ ਜਿਹੜੀ ਮੁਲਾਕਾਤ ਪੋਇਟਰੀ ਭੇਜੀ ਸੀ, ਮੈਂ ਥੋੜ੍ਹੇ ਦੇਰ ਪਹਿਲਾਂ ਪੜ੍ਹੀ ਆ, ਉਹਨਾਂ ਨੇ ਫਿਰ ਨੀਚੇ ਇਹ ਡੈਡੀਕੇਟ ਵੀ ਤੁਹਾਨੂੰ ਸਾਰਿਆਂ ਨੂੰ ਕੀਤੀ ਹੈ ਐਟ ਸ਼ੈਪਟਨ.
0: ਵਾਹ,
2: ਥੈਂਕ ਯੂ ਭਾਜੀ, ਥੈਂਕ ਯੂ.
1: ਬਹੁਤ ਬਹੁਤ ਵਧੀਆ ਜੀ, ਬਹੁਤ ਵਧੀਆ.
0: ਵੈਰੀ ਨਾਈਸ.
1: ਤੇ ਫਿਰ ਮਤਲਬ ਆ ਜਾਈਏ ਫਿਰ, ਹੈ ਮਾਹੌਲ ਪੂਰਾ ਵੇਵੀ ਰੱਖ ਲਓ ਤੁਸੀਂ ਉੱਥੇ.
2: ਹਾਂ ਜੀ ਆਓ, ਜਰੂਰ ਆਓ ਭਾਜੀ, ਅਸੀਂ ਤਾਂ ਕਹਿੰਦੇ ਆ ਵੀ ਸਾਰੇ ਆਓ.
0: ਹਾਂ ਜ਼ਰੂਰ ਜੀ,
1: ਵੈਰੀ ਸਵੀਟ.
0: ਤੁਹਾਡੀ ਜ਼ੁਬਾਨ ਮੁਬਾਰਕ ਹੋਵੇ, ਪੂਰੀ ਟੀਮ ਨਾਲ ਹੀ ਆਵਾਂਗੇ ਫਿਰ, ਅਸੀਂ ਸਾਰੇ ਜਣੇ ਸਾਰੇ ਮਿਲ ਕੇ ਸਾਰੇ ਮਸਤੀ ਕਰਾਂਗੇ.
2: ਹਾਂ ਜੀ,
1: ਮੇਲੇ ਹੁੰਦੇ ਹਨਾ ਵੈਸੇ ਸ਼ੈਪਟਨ?
0: ਹਾਂ ਜੀ
2: ਹਾਂ ਹਾਂ ਜੀ, ਮੇਲੇ ਹੁੰਦੇ ਰਹਿੰਦੇ ਸ਼ੈਪਟਨ ਜੀ.
1: ਕਵਰ ਕਰਨ ਗਿਆ ਮੈਂ ਮੇਰੇ ਖਿਆਲ ਦੇ ਬਾਰੇ.
2: ਬਾਹਰ ਆ ਕੇ ਸਿਮਰ ਭਾਜੀ ਨਾਲ ਗੱਲਾਂ ਪੈ ਗਏ, ਸਾਨੂੰ ਪਤਾ ਹੀ ਲੱਗਿਆ ਸ਼ੋਅ ਕਦੋਂ ਖਤਮ ਹੋ ਗਏ.
0: ਸਿਮਰਨ ਜੀ ਹੈ ਹੀ ਇਹੋ ਜਿਹੀ ਪਰਸਨੈਲਿਟੀ ਨੇ, ਉਹ ਸਾਰਿਆਂ ਨੂੰ ਬਹੁਤ ਜਲਦੀ ਆਪਣੇ ਆਪ ਨੂੰ ਮਿਲਾ ਲੈਂਦੇ ਆ, ਐਂਡ ਦੈਨ ਯੂ ਨੋ ਕਿਹਨੂੰ ਕਹਿੰਦੇ ਪੰਜਾਬੀ ਚ ਘਿਓ ਖਿਚੜੀ ਹੋ ਜਾਣਾ.
2: ਹਾਂਜੀ,
0: ਉਹ ਬੜੀ
2: ਜਲਦੀ ਮਿਲ ਕੇ ਲੱਗਿਆ ਨਹੀਂ ਜੀ, ਪਹਿਲੀ ਵਾਰ ਮਿਲੇ ਆ ਸੀ.
0: ਯੈਸ, ਹੀ ਇਜ਼ ਬਹੁਤ ਬਹੁਤ ਜਿਹਨੂੰ ਕਹਿੰਦੇ ਪੰਜਾਬੀ ਚ ਆਪਾਂ ਮਲਾਪੜੇ.
2: ਹਾਂਜੀ,
0: ਬਹੁਤ ਹੀ ਮਲਾਪੜੇ ਸੁਭਾਅ ਦੇ ਨੇ ਉਹ. ਦੈਟਸ ਵੈਰੀ ਨਾਈਸ. ਔਰ ਬੱਚਿਆਂ ਨੇ ਇੰਜੋਏ ਕੀਤਾ ਕਿ ਤੁਸੀਂ ਖਾਲੀ ਤੁਸੀਂ
1: ਜੀ ਜੀ ਥੈਂਕ ਯੂ ਜੀ, ਥੈਂਕ ਯੂ ਸੰਜੂ ਜੀ ਕਾਲ ਕਰਨ ਲਈ।
2: ਓਕੇ ਭਾਈ,
0: ਓਕੇ, ਥੈਂਕ ਯੂ ਵੈਰੀ ਮਚ ਸੰਜੂ ਜੀ, ਹੈਵ ਅ ਨਾਈਸ ਡੇ।
1: ਥੈਂਕ ਯੂ। ਜੀ ਕਿਆ ਬਾਤ ਹੈ। ਲੋ ਜੀ ਨੋਨੀਆ ਜੀ, ਹੁਣ ਤੁਹਾਨੂੰ ਇੱਕ ਇਨਵੀਟੇਸ਼ਨ ਵੀ ਐਡ ਕਰਾਤਾ ਆਪਾਂ।
0: ਓਹ
1: ਦੇਖੋ, ਹੈ ਅੱਜ ਮੇਰੇ ਐਂਟਰਪ੍ਰੀਨੋਰੀਅਲ ਸਕਿੱਲ ਖੈਰ ਇਹਦੇ ਅੰਦਰ ਲੱਗੇ ਨਹੀਂ, ਪਰ ਦੇਖੋ ਇੱਕ ਐਂਟਰਪ੍ਰੀਨੋਰ ਹਰ ਚੀਜ਼ ਦਾ ਕ੍ਰੈਡਿਟ ਲੈਂਦਾ।
0: ਅਗਲੇ
1: ਕਾਲਰ ਵੱਲ ਜਾਣ ਲੱਗੇ ਹੀ ਸੀਗੇ
0: ਜੀ,
1: ਅਗਲੇ ਕਾਲਰ ਜੀ ਦਾ ਫੋਨ ਹੀ ਕੱਟ ਗਿਆ, ਆਪਾਂ ਦੁਬਾਰਾ ਚੱਕ ਲੈਣੇ ਜੀ।
0: ਤੇ
1: 227 ਜੀ ਤੁਸੀਂ ਆਨ ਏਰ ਹੋ, 227
0: ਜੀ ਤੁਸੀਂ ਆਨ ਏਰ ਹੋ।
1: ਹੈਲੋ
3: ਹੈਲੋ
0: ਹੈਲੋ
1: ਜੀ,
3: ਹੈਲੋ,
1: ਹਾਂਜੀ ਹਾਂਜੀ ਬੋਲੋ ਜੀ,
0: ਸਾਨੂੰ ਸੁਣ ਰਹੇ ਹੋ ਤੁਸੀਂ ਜੀ?
3: ਬਹੁਤ ਘੱਟ ਆਵਾਜ਼ ਆ ਰਹੀ ਹੈ।
1: ਤੇ ਮੰਮੀ ਫਿਰ ਆਵਾਜ਼ ਨੂੰ ਵਧਾਓ ਨਾ। ਮੈਂ ਤਾਂ ਫੁੱਲ ਕੀਤੀ ਹੋਈ ਹੈ। ਆਈ ਕਾਂਟ ਹੈਲਪ ਯੂ ਹੇਅਰ। ਪੈਰੀ ਲੈਣਾ, ਕੈਸੇ ਹੋ? ਠੀਕ ਠਾਕ, ਗੁੱਡ ਮਾਰਨਿੰਗ।
3: ਜਦੋਂ ਮਤਲਬ ਗੱਲ ਕਰ ਰਹੇ ਆਲੂ ਵਾਲੇ ਪਰੌਂਠੇ, ਔਰ ਮੈਂ ਹੁਣੇ ਆਲੂ ਬੈਠੀ ਸੀ, ਉਹ ਬਣਾ ਹੀ ਰਹੀ ਸੀ ਮਿਕਸਚਰ, ਔਰ ਪੁੱਛਿਆ ਕਿ ਕ੍ਰਿਸ਼ਨਾ ਮੈਨੂੰ ਇੰਨੀ ਗੱਲ ਦੱਸ ਕਿ ਕੱਲ ਮੈਂ ਗੋਭੀ ਵਾਲੇ ਪਰੌਂਠੇ ਬਣਾਏ ਸੀ। ਸਾਰਿਆਂ ਨੇ ਬਹੁਤ ਕਹਿੰਦੇ ਕਿ ਮੰਮਾ ਤੁਹਾਡੇ ਗੋਭੀ ਵਾਲੇ ਪਰੌਂਠੇ ਬਹੁਤ ਅੱਛੇ ਹੁੰਦੇ ਆ। ਤੇ ਮੈਂ ਮੇਰੀ ਈਵਨ ਕੀ ਡੋਟੀ ਲਾ, ਉਹ ਵੀ ਬਹੁਤ ਇਹਦੀ ਬਾਈ ਬਹੁਤ ਸਵਾਦ ਨਾਲ ਖਾਂਦੀ ਹੈ, ਤੇ ਸਪੈਸ਼ਲੀ ਉਹਨੇ ਮੈਨੂੰ ਫੋਨ ਕਰਕੇ ਮੰਮਾ ਬਣਾਓ ਮੈਂ ਆ ਰਹੀ ਹਾਂ, ਮੈਂ ਮੈਂਗੋ ਵਾਲੀ ਲੱਸੀ ਵੀ ਪਰੌਂਠਾ ਇਹਨੇ ਨੀ ਖਾਇਆ, ਮੈਂ ਨੀ ਪਰੌਂਠੀ ਖਾਣੀ, ਮੈਂ
0: ਨਹੀਂ
3: ਇਹਦੀ ਗੱਲ ਮੈਂ ਇੱਥੇ ਹੀ ਹੁਣ ਕਰਨੀ ਕਿ ਕਹਿੰਦਾ ਕਿ ਮੈਂ ਇਹਨੂੰ ਕੱਲ ਕਿਹਾ ਕਿ ਮੈਂ ਕੱਲ ਆਲੂ ਵਾਲੇ ਪਰੌਂਠੇ ਬਣਾ ਲਾਂਗੀ ਤੇ ਤੂੰ ਵੀ ਖਾ ਲਈ ਤੇ ਅਕਸ਼ੂ ਵੀ ਖਾ ਲੇ। ਨਹੀਂ ਕਹਿੰਦਾ ਮਤਲਬ ਹੀ ਨੀ,
1: ਮੈਂ ਮਨ ਤੇ ਲਿਆ। ਦੇਖੋ ਮੈਂ ਤੁਹਾਨੂੰ ਬਚਪਨ ਤੋਂ ਕਹਿ ਰਿਹਾ, ਮੈਂ ਕਿਹੜਾ ਬਾਦਸ਼ਾਹ ਅਕਬਰ ਆ, ਆਪਾਂ ਜ਼ਬਾਨ ਤੋਂ ਪਲਟ ਸਕਦੇ ਹਾਂ। ਮੈਂ ਪਲਟ ਗਿਆ।
0: ਨਹੀਂ ਇਹਨਾਂ ਨੇ ਨਾ ਪੁਰਾਣੀ ਫਿਲਮਾਂ ਜ਼ਿਆਦਾ ਦੇਖਦੇ ਨੇ ਨਾ, ਕ੍ਰਿਸ਼ਨਾ ਜੀ ਉਹ ਚ ਇੱਕ ਡਾਇਲਾਗ ਹੁੰਦਾ ਸੀ ਨਾ, ਤਿਜੋਰੀਓ ਕੇ ਤਾਲੇ ਔਰ ਵਾਦੇ ਤੋੜਨਾ ਹਮਾਰੀ ਪੁਰਾਣੀ ਆਦਤ ਥੀ।
1: ਕੀ ਬਾਤ ਹੈ,
3: ਇਸ ਫੌਂਡ ਆਫ ਆਲੂ ਵਾਲੇ ਪਰੌਂਠੇ ਹਮ ਨਾ ਖਾਂਦੇ, ਪਰ ਅੱਜ ਕੱਲ ਇਹਨੂੰ ਹੋ ਰਿਹਾ ਕਿ ਹਾਏ ਪਰੌਂਠੇ ਖਾਣ ਦੇ ਨਾਲ ਪਤਾ ਨਹੀਂ ਕਿੰਨਾ ਉਹ ਹੋ ਜਾਏਗਾ। ਜ਼ਰੂਰ ਇਹ ਚੀਜ਼ ਬੱਚਿਆਂ ਦੇ ਮਨ ਚੋਂ ਕੱਢੋ ਕਿ ਪਰੌਂਠਿਆਂ ਬੈਟਰ ਦੇ ਨਾਲ ਆਲ ਦੀ ਸਟੂਪਿਡ ਥਿੰਗਸ ਕਿ ਜਿਸਾ ਖਾਣ ਦੇ ਨਾਲ ਤੁਸੀਂ ਪਤਲੇ ਹੋ ਜਾਂਦੇ ਆ,
1: ਜਾਂ ਬਿਲਕੁਲ ਠੀਕ ਕਰ ਲਾ,
3: ਪੈਟਿਸ ਖਾਣ ਦੇ ਨਾਲ ਬਹੁਤ ਹੋ ਜਾਂਦੇ ਆ।
1: ਨਹੀਂ ਠੀਕ ਹੈ,
0: ਯੂ ਆਰ 100% ਰਾਈਟ ਜੀ, ਪਰੌਂਠੇ ਖਾਣ ਨਾਲ ਨਹੀਂ ਮੋਟਾ ਹੁੰਦਾ, ਪਰੌਂਠੇ ਜ਼ਿਆਦਾ ਖਾਣ ਨਾਲ ਜਾਂ ਦੇਰ ਤੱਕ ਖਾਣ ਨਾਲ, 6 ਵਜੇ ਤੋਂ ਬਾਅਦ ਖਾਣ ਨਾਲ ਫਿਰ ਤੁਸੀਂ
1: ਫਿਰ ਜ਼ਿਆਦਾ, ਹਾਂ ਜ਼ਿਆਦਾ ਜ਼ਿਆਦਾ ਇਸ਼ੂ ਤਾਂ ਹੁੰਦਾ। ਥੈਂਕ ਯੂ ਜੀ, ਥੈਂਕ ਯੂ ਮਮਾ, ਆਪਣਾ ਏਜੰਡਾ ਪ੍ਰੋਪਗੇਟ ਕਰਨ ਲਈ ਥੈਂਕ ਯੂ ਸੋ ਮਚ, ਮੈਂ ਤੁਹਾਨੂੰ ਬਹੁਤ ਜਲਦ ਹੀ ਮਿਲਦਾ ਹੈ।
3: ਮੈਂ ਤੁਹਾਡੇ ਪ੍ਰੋਗਰਾਮ ਬਾਰੇ ਵੀ ਕਹਿਣਾ ਸੀ, ਬਹੁਤ ਅੱਛਾ ਲੱਗਾ, ਬੱਚੇ ਬੜੀਆਂ ਅੱਛੀਆਂ ਗੱਲਾਂ ਕਰਦੇ ਨੇ, ਬਹੁਤ ਵਧੀਆ ਚੱਲ ਰਿਹਾ ਦੁਨੀਆ ਜੀ, ਬਹੁਤ ਹੀ ਅੱਛਾ ਵਧੀਆ ਸਾਂਦੇ ਨੇ, ਅੱਛੀਆਂ ਰੈਸਪੀਸ ਕਰਦੀਆਂ, ਬਹੁਤ ਬਹੁਤ ਅੱਛਾ ਲੱਗ ਰਿਹਾ, ਬਹੁਤ ਵਧੀਆ ਲੱਗ ਰਿਹਾ। ਮੈਂ ਤਾਂ ਕਿਹਾ ਹਾਂ ਕਿ ਇਸ ਤਰ੍ਹਾਂ ਹੀ ਤੁਹਾਡਾ ਪ੍ਰੋਗਰਾਮ ਚੱਲਦੇ ਨੇ, ਚੜ੍ਹਦੀਆਂ ਕਲਾਂ ਚ ਰਹੋ ਤੁਸੀਂ,
0: ਵਧੀਆ ਲੱਗਦਾ,
3: ਬਹੁਤ ਅੱਛਾ ਲੱਗ
0: ਰਿਹਾ।
1: ਪਰੌਂਠੇ ਆਪਣੇ ਸੌਟ ਹੋ ਗਏ ਗਾਇਸ, ਪਰੌਂਠੇ ਸੌਟ ਹੈ, ਸੋਰੀ ਮੰਮੀ ਅਗੇਨ, ਖਾ ਲਾਂਗੇ ਯਾਰ।
0: ਆਈ ਲਾਈਕ ਯੂਰ ਰਿਪਲਾਈ, ਮੈਂ ਕਿਹੜਾ ਬਾਦਸ਼ਾਹ ਅਕਬਰ
1: ਐਕਚੁਅਲੀ, ਮੈਂ ਕਈ ਵਾਰੀ ਨਾ ਬਣ ਜਾਂਦਾ ਨਾ ਫਿਰ ਘਰ ਲੈ ਕ੍ਰਿਸ਼ਨਾ, ਪਰ ਨਹੀਂ ਚਲੋ ਜੋ ਹੈ ਸੋ ਹੈ, ਜੋ ਹੈ। ਤੇ ਇੱਧਰ ਜੀ ਸਾਡੇ ਅੱਜ ਦੇ ਅਖੀਰਲੇ ਕਾਲਰ, ਆਈ ਥਿੰਕ ਸੋ, ਇਸ ਤਰ੍ਹਾਂ ਨਾ ਹੋਵੇ ਕਿ ਨਾ ਹੋਵੇ, ਪਰ ਸਾਡੇ ਨਾਲ ਅਗਲੇ ਕਾਲਰ ਨੇ ਮਨਦੀਪ ਜੀ।
4: ਸਤਿ
0: ਸ਼੍ਰੀ ਅਕਾਲ ਮਨਦੀਪ ਜੀ, ਜੀ ਆਇਆਂ ਨੂੰ ਹਾਂ, ਤੁਹਾਡੇ ਧੰਨ ਭਾਗ, ਤੁਹਾਡੀ ਆਵਾਜ਼ ਸੁਣਨ ਨੂੰ ਮਿਲੀ,
4: ਸ਼ੈਪਟਨ ਵਾਲਿਆਂ ਦੀਆਂ ਮੈਂ ਬੜੀਆਂ ਬਹੁਤ ਗੱਲਾਂ ਸਿਮਰਨ ਕੋਲ ਸੁਣੀਆਂ, ਤੇ ਉਹਨਾਂ ਨੇ ਨਾ ਭਾਜੀ ਮੇਰੀ ਗੱਲ ਹੋਈ ਉਹਨਾਂ ਨਾਲ, ਤੇ ਉਹਨਾਂ ਨੇ ਹੁਣ ਮਤਲਬ ਇੰਨਾ ਮੋਟੀਵੇਟ ਕਰਤਾ ਕਿ ਤੁਸੀਂ ਸ਼ੈਪਟਨ ਆਓ ਆਓ ਆਓ, ਵੇ ਭਰਾਵੋ ਨਾ ਸੱਦੀ ਜਾਓ, ਇੱਧਰ ਵਾਲੇ ਤਾਂ ਆਪਣੇ ਬੈਗ ਪੈਕ ਕਰਕੇ ਬੈਠੇ ਆ, ਮੈਲਬਨ ਵਾਲੇ ਤਾਂ ਵੈਸੇ ਛੁੱਟੀਆਂ ਤੇ ਚੱਲ ਰਹੇ ਆ, ਜੇ ਕਿਤੇ ਸਾਰੇ ਆ ਗਏ ਨਾ ਤੇ ਸੋਚ ਕੇ ਦੇਖੋ ਤੁਸੀਂ ਕਿੰਨੇ ਜਣੇ।
0: ਨਹੀਂ, ਜਿਸ ਜਿਸ ਜਿਸ ਤਰੀਕੇ ਨਾਲ ਸਿਮਰ ਜੀ ਨੇ ਦੱਸਿਆ ਨਾ, ਆਈ ਡੋਂਟ ਥਿੰਕ ਸੋ ਇਟ ਵਿਲ ਬੀ ਅ ਪ੍ਰੋਬਲਮ।
4: ਹਾਂ, ਪ੍ਰੋਬਲਮ ਆਉਣੀ ਨਹੀਂ, ਪਰ ਨੋਨੀਆ ਜੀ ਗਿਣੀਏ ਬੰਦੇ ਆਪਾਂ, ਜੇ ਤੁਸੀਂ ਗਿਣ ਕੇ ਦੇਖੋ।
0: ਗਿਣੀ ਦਾ ਨੀ ਹੁੰਦਾ, ਬੇਬਰਕਤੀ ਹੋ ਜਾਂਦੀ ਹੈ।
1: ਅਮੈਰੀਕਾ
0: ਦੀ ਏਅਰਲਾਈਨ ਚ ਨਾ ਇੱਕ ਫੈਮਿਲੀ ਨੂੰ ਬੈਨ ਕਰਤਾ, ਬਿਕੋਜ਼ ਪੂਰੀ ਫੈਮਿਲੀ ਗਈ ਹੋਈ ਸੀਗੀ।
1: ਹਾਂ, ਵਲੌਗਰ ਫੈਮਿਲੀ ਹੈ
0: ਪੂਰੀ, ਦੇ ਵਰ ਈਟਿੰਗ ਲਾਈਕ
1: ਬੰਦਾ ਖਾ ਕੇ ਨੱਚਦਾ ਹੀ ਹੈ, ਤੁਸੀਂ ਦੇਖੋ ਪਿੱਠ ਨੀ ਲੱਗਣ ਦੇਣੀ। ਹੋਰ ਮਨਦੀਪ ਜੀ, ਕੀ ਹੋਇਆ ਇਸ ਵੀਕ ਸਭ ਤੋਂ ਵਧੀਆ ਤੁਹਾਡੇ ਨਾਲ?
0: ਮੇਰੇ
1: ਬਟਾਲਵੀ ਜੀਓ,
0: ਇਹ ਸੁਰਜੀਤ ਪਾਤਰ ਜੀ ਨੇ,
1: ਮੈਂ ਤੁਹਾਨੂੰ ਬਟਾਲਵੀ ਕਹੂੰਗਾ।
4: ਨਹੀਂ, ਠੀਕ ਸੀਗਾ ਸਭ ਕੁਛ। ਦੇ ਸ਼ੈਪਟਨ ਵਾਲੀ ਗੱਲ ਸੁਣ ਕੇ ਮੈਂ ਫਿਰ ਦੁਬਾਰਾ ਉੱਥੇ ਆਉਂਦੀ ਹਾਂ ਕਿ ਛੁੱਟੀਆਂ 'ਚ ਜਾਣ ਦਾ ਪ੍ਰੋਗਰਾਮ ਹੁਣ ਜੇ ਸੁਣਦੇ ਹੋਣ ਭਾਜੀ ਤੇ ਜ਼ਰੂਰ ਆਵਾਂਗੇ। ਤੇ ਥੈਂਕਸ ਟੂ ਸਿਮਰਨ ਜਿਹਨੇ ਮੇਰੀ ਇੰਟਰੋਡਕਸ਼ਨ ਉੱਥੇ ਮੰਜੁਲਿਕਾ ਕਹਿ ਕੇ ਕਰਾਈ।
1: ਇਹ ਕਿੱਸਾ ਕੀ ਹੈ ਮੈਨੂੰ ਦੱਸੋ ਨਾ, ਆਈ ਐਮ ਨਿਊ ਟੂ ਦਿਸ, ਮੈਂ ਕਿਉਂ ਮਿਸ ਕਰੂੰ?
4: ਜਿਹੜੇ ਮੇਰੇ ਬੱਚੇ ਆ ਉਹ ਮੈਨੂੰ ਮੰਜੁਲਿਕਾ ਸੱਦਦੇ ਆ, ਕਹਿੰਦੇ ਵੀ ਸਾਡੀ ਮਾਂ ਨੂੰ ਮੰਜੁਲਿਕਾ ਆ ਜਾਂਦੀ ਆ।
0: No, but the kids are sweet, I'll must say.
1: Wow.
0: I love the kids. ਛੋਟੇ ਵਾਲੀ
4: ਨੋਨੀਆ ਜੀ, ਮੈਂ ਨਾ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਦੀ ਆ। ਮੈਨੂੰ ਮੈਂ ਨਾ ਸੁਖਵਿੰਦਰ ਨੂੰ ਫੋਨ ਕਰ ਰਹੀ ਸੀ ਤੇ ਸੰਭਵ ਭਾਜੀ ਪਿੱਛੇ ਸੀਗੇ ਹਨਾ, ਗੱਲ ਸੁਣਦੇ ਸੀ। ਤੇ ਸੁਖਵਿੰਦਰ ਨੂੰ ਪਹਿਲਾਂ ਵੀ ਕੋਈ ਰੇਡੀਓ ਵਾਲੇ ਦਾ ਹੀ ਫੋਨ, ਮੰਨ ਲਓ ਜਾ ਗੱਲ ਚੱਲਦੀ ਹੋਣੀ ਆ ਕੋਈ, ਤੇ ਮੈਂ ਭਾਜੀ ਪਿੱਛੇ ਬੋਲੇ, ਉਹ ਯਾਰ ਰੇਡੀਓ ਤੋਂ ਬਿਨਾਂ ਵੀ ਕੋਈ ਗੱਲ ਕਰ ਲਿਆ ਕਰੋ। ਭਾਜੀ ਨੇ ਵੀ ਤੁਸੀਂ ਉਹ ਗੱਲਾਂ ਕਰਦੇ ਕਰਦੇ ਅੱਧੇ ਬੋਲੇ। ਮੈਂ ਕਿਹਾ ਸੁਖਵਿੰਦਰ ਭਾਜੀ ਨੂੰ ਫੋਨ ਫੜਾ, ਹੋਰ ਭਾਜੀ ਕਿੱਦਾਂ? ਕਹਿੰਦੇ ਠੀਕ। ਮੈਂ ਭਾਜੀ $1,00,000 ਚਾਹੀਦਾ।
0: ਗਾਰਡਨਿੰਗ
1: ਵਾਲਾ ਪ੍ਰੋਗਰਾਮ ਬਹੁਤ ਵਧੀਆ ਸੀ ਸੋਮਵਾਰ ਦਾ, ਵੈਰੀ ਨਾਈਸ।
4: ਔਰ ਨਾ ਮੈਨੂੰ ਥੋੜਾ ਪ੍ਰੋਬਲਮ ਤਾਂ ਚੱਲ ਹੀ ਰਹੀ ਹੈ ਕਿ ਮਾਈਗ੍ਰੇਨ ਵਗੈਰਾ ਬਹੁਤ ਜ਼ਿਆਦਾ ਸੀ ਪਿਛਲੇ 1-2 ਦਿਨ ਤੋਂ, ਤੇ ਹੁਣ ਮੈਂ ਬਿਲਕੁਲ ਉਹ ਕਹਿੰਦੇ ਹੁੰਦੇ ਨਾ ਮਰਿਆ ਵਾਂਗੂ ਪਈ ਹੋਈ ਸੀ, ਤੇ ਫਿਰ ਮੈਨੂੰ ਯਾਦ ਆਇਆ ਕਿ ਅੱਜ ਤਾਂ ਫਰਾਈਡੇ ਆ।
0: ਉਹ ਯਾਰ ਦੇਖੋ, ਜਿਹੜਾ ਪਾਣੀ ਅੱਜ ਮੈਂ ਪੀ ਰਹੀ ਹਾਂ ਤੁਹਾਨੂੰ ਪੀਣਾ ਚਾਹੀਦਾ ਹੈ। ਕ੍ਰਿਸ਼ਨਾ ਜੀ ਤਾਂ ਸੁੰਘ ਕੇ ਡਰ ਗਏ
1: ਵਾਕਈ,
0: ਔਰਗੈਨਿਕ
4: ਥੋੜਾ ਚੱਲਦਾ ਪਿਆ ਸੀਗਾ ਕੁਛ ਨਾ ਕੁਛ, ਤੇ ਮੈਂ ਕਿਹਾ ਨਹੀਂ ਹਨਾ ਕਿ ਮੈਂ ਚੇਂਜ ਕਰਦੀ ਹਾਂ। ਫਿਰ ਮੈਂ ਥੋੜੀ ਮੋਟੀਵੇਸ਼ਨ ਲਈ ਮਤਲਬ ਸਿਮਰਨ ਦੀਆਂ ਗੱਲਾਂ ਸੋਚੀਆਂ, ਨਹੀਂ ਤੂੰ ਸਭ ਕਰਦੇ ਸਾਈਡ ਤੇ ਸਾਰਾ ਚੀਜ਼ਾਂ ਹਨਾ, ਜੋ ਤੇਰਾ ਦਿਲ ਕਰਦਾ ਉਹ ਕਰ। ਤੇ ਹਸਬੈਂਡ ਮੇਰੇ ਗ੍ਰੋਸਰੀ ਲੈਣ ਗਏ ਆ, ਤੇ ਮੈਂ ਉਹਨਾਂ ਨੂੰ ਫੋਨ ਕਰਕੇ ਤੁਹਾਡੇ ਫੋਨ ਤੋਂ ਪਹਿਲਾਂ ਮੈਂ ਉਹਨਾਂ ਨੂੰ ਫੋਨ ਕੀਤਾ, ਤੁਸੀਂ ਕਦੋਂ ਤੱਕ ਆ ਰਹੇ ਹੋ? ਵੀ ਜੇ ਕਿਤੇ ਹੁਣੇ ਆ ਗਿਆ ਹੁਣੇ ਤੱਕ
1: ਫੇਰ ਪੰਗਾ,
0: ਜੋ ਸੁਣਾਉਣਾ ਮੈਂ ਵਿੱਚ ਨਾ ਰਹਿ ਜਵੇ,
1: ਫੇਰ ਗੱਲ ਰਹਿ ਜਾਣੀ ਹੈ।
0: ਸੋ ਸਵੀਟ,
1: ਇਹ ਤੇ ਆਦ ਜ਼ਰੂਰੀ ਹੈ।
0: ਯੈਸ,
4: ਵੈਸੇ ਤਾਂ ਨਾ ਮੈਂ ਉਹ ਦੂਜਾ ਕੀਤਾ ਸੀਗਾ ਆਪਣੇ ਘਰ, ਜਿੱਦਾਂ ਨੋਨੀਆ ਜੀ ਆਪਣੇ ਉੱਥੇ ਪਈ ਬੋਲੀਆਂ ਪਈਆਂ ਸੀ ਨਾ ਆਪਣੇ ਲੋਹੜੀ ਦੇ ਪ੍ਰੋਗਰਾਮ ਤੇ,
0: ਜੀ ਜੀ ਜੀ,
4: ਕਿ ਜਿਸ ਕੀ ਘਰ ਵਾਲੀ ਮੂਰਤੀ ਜੋ ਵੀ ਚੱਲਦਾ ਸੀਗਾ ਹਨਾ, ਤੇ ਮੈਂ ਲਿਖਿਆ ਤਾਂ ਬਹੁਤ ਕੁਛ ਹੈ, ਬਟ ਉਹ ਮੈਂ ਨੈਕਸਟ ਫਰਾਈਡੇ ਸੁਣਾਉਂਗੀ।
1: ਨਹੀਂ ਇਹ ਤਾਂ ਕੋਈ ਗੱਲ ਨਾ ਹੋਈ, ਕੁਛ ਤੇ ਸੁਣਾਓ, ਟ੍ਰੇਲਰ ਤਾਂ ਹੋਣਾ ਚਾਹੀਦਾ।
0: ਯੈਸ,
4: ਜਿਸ ਕਾ ਘਰ ਵਾਲਾ ਖੜੂਸ ਉਸਕਾ ਵੀ ਬੜਾ ਨਾਮ ਹੈ।
0: ਯੇ ਯੇ ਯੇ ਯੇ ਯੇ,
4: ਜਿਸ ਕਾ ਘਰ ਵਾਲਾ ਖੜੂਸ ਉਸਕਾ ਵੀ ਬੜਾ ਨਾਮ ਹੈ, ਜਰਾ ਸੀ ਆਖੇ ਦਿਖਾ ਦੋ। ਪੰਜ ਸੱਤ ਸੱਸਾਂ ਦਾ, ਪੰਜ ਸੱਤ ਸੱਸਾਂ ਜਿੰਨਾ ਕੱਲਾ ਹੀ ਉਹ ਆਪ ਹੈ।
5: ਵਾਹ ਕਿਆ ਬਾਤ ਹੈ,
1: ਕਿਆ ਬਾਤ, ਕਿਆ ਬਾਤ,
5: ਫੀਮੇਲ ਬੱਚਨ ਬਿਊਟੀਫੁਲ, ਬਹੁਤ ਵਧੀਆ ਸੀ,
0: ਵੈਰੀ ਨਾਈਸ।
4: ਲਾਈਕ ਮੈਂ ਇੱਦਾਂ ਦਾ ਲਿਖਿਆ ਹੋਇਆ ਪੂਰਾ ਪ੍ਰੋਪਰ ਕੋਈ ਨਾ ਕੋਈ ਚੀਜ਼ ਸੁਣ ਕੇ, ਤੇ ਬਸੰਤ ਲਾਲ ਭਾਜੀ ਨੂੰ ਕਹੂੰਗੀ ਕਿ ਉਹ ਘਰ ਵਾਲੀਆਂ ਤੇ ਲਿਖ ਲੈਣ ਤਾਂ ਵਧੀਆ ਗੱਲ ਹੈ, ਕਿ ਅਗਲੇ ਫਰਾਈਡੇ ਫਿਰ ਅਸੀਂ ਦੋਨੇ ਕਾਲ ਕਰਾਂਗੇ।
0: ਬਸੰਤ ਲਾਲ ਜੀ ਅੱਜ ਅੱਜ ਧੋਖਾ ਦੇ ਕੇ ਕਹਿੰਦੇ ਆਵਾਂਗੇ, ਆਏ ਨੀ ਹਾਲੇ ਤੱਕ, ਦੱਸੋ ਇੰਤਹਾ ਹੋ ਗਈ ਇੰਤਜ਼ਾਰ ਕੀ।
5: ਵੈਰੀ ਗੁੱਡ ਜੀ,
4: ਥੈਂਕ
5: ਯੂ ਮਨਦੀਪ,
0: ਥੈਂਕ ਯੂ ਵੈਰੀ ਮਚ ਮਨਦੀਪ ਜੀ, ਹੈਵ ਅ ਨਾਈਸ ਡੇ, ਬਾਏ ਬਾਏ।
5: ਸ਼ਰੀਫ
0: ਕੋਈ ਨੀ, ਮੇਰੇ ਘਰ ਤਾਂ ਸੰਤ ਕੋਈ ਨੀ,
5: ਹੈ ਨਾ। ਮੈਂ ਨਾ ਦੇਖਿਆ
0: ਘਰ ਵਾਲੀਆਂ ਦਿਖਾਉਂਦੀਆਂ ਨੇ, ਫਿਰ ਤੁਹਾਡੇ ਕਿਹੜੇ ਕਿਹੜੇ ਰੁੱਖ ਨੇ।
5: ਮੈਂ ਦੇਖਿਆ ਅਲਟੀਮੇਟਲੀ ਨਾ ਲੋਕ ਸਾਰੇ ਸੇਮ ਹੀ ਆ, ਬਹੁਤਾ ਫਰਕ ਹੋ ਨਹੀਂ ਰਿਹਾ।
0: ਨਾ ਨਾ ਨਾ,
5: ਸਹੀ ਕਿ ਨਹੀਂ?
0: ਨਾ ਨਾ ਨਾ, ਸਭ ਕੁਝ ਆਲ ਯੂ ਨੋ Even.
5: ਮੈਂ ਇਸ ਕਰਕੇ ਨਾ ਸੁਖਵਿੰਦਰ ਭੈਣ ਜੀ ਨੇ ਕੁਛ ਨਸੀਤਾਂ ਭੇਜੀਆਂ ਨੇ, ਉਹ ਥੋੜਾ ਨਾ ਸ਼ੇਅਰ ਕਰਦਾ ਕਿ ਖੁਸ਼ੀਆਂ ਨੂੰ ਐਡ ਕਰ, ਆਦਤਾਂ ਨੂੰ ਬੈਡ ਕਰ, ਚੰਗਿਆਈ ਨੂੰ ਅਟਰੈਕਟ ਕਰ, ਨਫ਼ਰਤਾਂ ਨੂੰ ਸਬਟ੍ਰੈਕਟ ਕਰ। ਮੈਨੂੰ ਆਪਣੇ ਮੈਥ ਵਾਲੇ ਸਰ ਯਾਦ ਆ ਗਏ। ਪਿਆਰ ਨੂੰ ਇਨਕਰੀਜ਼ ਕਰ, ਕ੍ਰੋਧ ਨੂੰ ਡਿਕਰੀਜ਼ ਕਰ, ਮੁਹੱਬਤ ਨੂੰ ਡੀਪ ਕਰ, ਰਿਸ਼ਤੇ ਕਦੇ ਨਾ ਚੀਪ ਕਰ, ਉਮੀਦਾਂ ਥੋੜੀਆਂ ਲੋ ਕਰ, ਸ਼ਖਸੀਅਤ ਆਪਣੀ ਗਲੋ ਕਰ, ਨਿੰਦਕ ਨੂੰ ਇਗਨੋਰ ਕਰ, ਕਿ ਉਹ ਤਰਜੇ ਤਗਫੁਲ ਕਰ, ਨਿੰਦਕ ਨੂੰ ਇਗਨੋਰ ਕਰ, ਸੋਚਣ ਦਾ ਕੰਮ ਬਿਫੋਰ ਕਰ, ਹਰ ਸ਼ੈ ਤੋਂ ਲਰਨ ਕਰ, ਅਸੀਸਾਂ ਸਭ ਤੋਂ ਅਰਨ ਕਰ, ਨਿਸ਼ਚਿਤ ਆਪਣਾ ਏਮ ਕਰ, ਉੱਚਾ ਮਾਪਿਆਂ ਦਾ ਨੇਮ ਕਰ, ਆਪਣੇ ਨਾਲ ਕੰਪੀਟ ਕਰ, ਰਿਕਾਰਡ ਸਾਰੇ ਬੀਟ ਕਰ, ਹੱਥ ਜ਼ਰੂਰ ਟਾਈਟ ਕਰ, ਹਰ ਰੋਜ਼ ਕੁਝ ਨਵਾਂ ਰਾਈਟ ਕਰ, ਲਾਲਪੁਰੀ ਨਾ ਬਲਾਇੰਡ ਟਰਸਟ ਕਰ, ਰੂਹ ਨੂੰ ਐਵੇਂ ਨਾ ਰਸਟ ਕਰ। ਵਾਹ ਵਾਹ ਵਾਹ, ਥੈਂਕ ਯੂ ਸਾਡਾ ਸਾਂਝਾ ਕਰਨ ਲਈ, ਬਹੁਤ ਵਧੀਆ ਲਿਖਿਆ ਰਵਿੰਦਰ ਲਾਲਪੁਰੀ ਜੀ ਦਾ ਲਿਖਿਆ, ਸਾਡਾ ਸਾਂਝਾ ਕੀਤਾ ਸੁਖਵਿੰਦਰ ਭੈਣ ਜੀ ਨੇ, ਥੈਂਕ ਯੂ ਸੋ ਮਚ। ਗੁਰਜੀਤ ਜੀ ਕਹਿੰਦੇ ਨੇ ਕ੍ਰਿਸ਼ਨਾ ਜੀ ਤੁਹਾਨੂੰ ਆਉਣ ਨੇ ਡਾਂਟ ਪਈ, ਬਹੁਤ ਵਧੀਆ ਲੱਗਾ, ਥੈਂਕ ਯੂ। ਵਾਹ,
0: ਪਤਾ ਕੀ ਆ,
5: ਕੀ ਕਰਨਾ ਪੈਂਦਾ ਆਦਮੀ ਨੂੰ,
0: ਡਾਂਟ ਦੂਸਰੇ ਦੀ ਜਦ ਪੈਂਦੀ ਹੈ ਨਾ, ਤਾਂ ਦੂਸਰੇ ਜਣੇ ਨੂੰ ਬੜੀ ਠੰਡਕ ਪੈਂਦੀ, ਬੜੀ ਠੰਡਕ ਪੈਂਦੀ ਹੁੰਦੀ ਆ।
5: ਸਾਨੂੰ ਕਹਿੰਦੇ ਨੇ ਕਿ ਜੀ ਸਤਿ ਸ਼੍ਰੀ ਅਕਾਲ ਜੀ, ਪਲੀਜ਼ ਵਿਸ਼ ਆਵਰ ਡਾਟਰ ਜਿੰਦ ਕੌਰ ਵਿਦ ਯੋਰ ਬਲੈਸਿੰਗ ਔਨ ਹਰ 7th ਬਰਥਡੇ ਟੂਡੇ, ਹੋਏ ਬਿਗ ਗਰਲ ਜੀ ਫਰੋਮ ਦਾਦਕਾ ਐਂਡ ਨਾਨਕਾ ਪਰਿਵਾਰ, ਲਓ ਜੀ ਹੈਪੀ ਬਰਥਡੇ।

0: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216-OG-LONG-ROAD, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ, ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
10: मोबाइल स्पीड कैमरों के लिए बाएं मुड़े, पुलिस मोटरसाइकिल यूनिट के लिए दाएं मुड़े, जीवन के लिए खतरनाक दुर्घटना की स्थिति में सीधे आगे जाना जारी रखें।
11: आपकी छुट्टी कैसे खत्म होती है यह आप पर निर्भर है। अगर आप तेज गाड़ी चलाते हैं, चाहे थोड़ा सा भी, तो यह गलत बात है। TAC की ओर से एक संदेश।
0: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490-054-596, garewalvisasolutions.com.au ते जाओ। ਤੁਹਾਡਾ ਕੋਈ ਹੱਲ ਕਰੀਏ।
12: ਸੋਨਾ ਚਾਹੀਦਾ?
13: ਭਰੋਸਾ ਚਾਹੀਦਾ?
12: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ कुक, कॉल 0493-536-042।
13: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले, दालां, ग्रोसरी दा हर समान वाजिब रेट ते ले सकदे हो। पाओ कॉस्मेटिक दी हर आइटम वी, नाले घर विच होवे कोई फंक्शन या त्योहार, मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
14: दिन भर दे कम्मा कारा च घर पैसे भेजना शामिल करना चाहते हो, जिंदगी तुहानू चाहे जिथे भी ले जावे, वर्ल्ड रेमिट नाल तुसी अपने फोन तो ही जल्दी ते सुरक्षित पैसे भेज सकते हो, वह भी वधिया रेटा ते घट फीसा नाल। सब तो रुझेवे वाले दिनां च भी तुहाडे आपणियां दा साथ निभाउणा हुण बहुत आसान है। अज ही वर्ल्ड रेमिट ऐप डाउनलोड करो अते हर ट्रांसफर नाल अपने घर दे होर नेड़े महसूस करो। दिन भर दे कम्मां कारां च घर पैसे भेजना शामिल करना चाहते हो, जिंदगी तुहानू चाहे जिथे भी ले जावे, वर्ल्ड रेमिट नाल तुसी अपने फोन तो ही जल्दी ते सुरक्षित पैसे भेज सकते हो, वह भी वधिया रेटा ते घट फीसा नाल। सब तो रुझेवे वाले दिनां च भी तुहाडे आपणियां दा साथ निभाउणा हुण बहुत आसान है। अज ही वर्ल्ड रेमिट ऐप डाउनलोड करो अते हर ट्रांसफर नाल अपने घर दे होर नेड़े महसूस करो।

कहीं दूर जब दिन ढल जाए, सांझ की दुल्हन बदन चुराए।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
5: ਸਮਿਥ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
7: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
8: Attention, ladies and gentlemen, this is your captain. ਤੁਹਾਡੀ ਫਲਾਈਟ ਮੈਲਬਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
3: Attention, please. ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈ ਫਾਈ ਟ੍ਰੈਵਲਸ ਤੇ। ਯੂਅਰ ਲੋਕਲ ਟ੍ਰੈਵਲ ਏਜੰਸੀ, ਰੇਟਡ 4.9 ਸਟਾਰ ਔਨ

ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300 1516 16 quicksignage.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ। ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਅਰੇ ਬਿੱਲੋ ਬਈ, ਕਿਹੜੇ ਕਿਲਰਾਂ ਤੋਂ? ਗੋਸਟ ਫੇਸ ਕਿਲਰਾਂ ਤੋਂ?
1: ਏਦਾਂ ਹੀ ਆ ਸਰ।
2: ਕਿਆ ਬਾਤ ਹੈ ਬਈ, ਕਿਆ
1: ਭੂਤਾਂ ਤੋਂ? ਭੂਤਾਂ ਤੋਂ ਤੁਹਾਨੂੰ ਮੈਂ ਸੌਖੇ ਵਰਡ ਚ ਸਮਝਾ ਦੇਣਾ।
2: ਬਹੁਤਿਆਂ ਸ਼ਬਦਾਂ ਦੀ ਥਾਂ ਇੱਕ ਸ਼ਬਦ। ਥੈਂਕ ਯੂ। ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਤੇ ਤੁਸੀਂ ਜੁੜ ਚੁੱਕੇ ਹੋ ਬੋਇਜ਼ ਮੀਟ ਅਪ ਦੇ ਇੱਕ ਹੋਰ ਕ੍ਰਿਸਪੀ ਜੇ, ਮਜ਼ੇਦਾਰ ਜੇ, ਸ਼ੈਡ ਬੜੇ ਜੇ ਐਪੀਸੋਡ ਦੇ ਨਾਲ।
1: ਹੋ ਹੀ ਜਾਂਦੇ।
2: ਥੈਂਕ ਯੂ।
0: ਹੋਰ ਕਿਵੇਂ ਹੋ? ਠੀਕ ਠਾਕ?
1: ਹੋਰ ਵਧੀਆ ਸਰ। ਪਰ ਮੈਨੂੰ ਨਾ ਇੱਕ ਚੀਜ਼ ਦੱਸੋ ਵੀ ਕੋਈ ਵੈਰ ਹੈ ਆਪਣਾ?
0: ਨਹੀਂ ਭਰਾ,
1: ਜੇ ਹੈਗਾ ਤੇ ਉਹ ਦੱਸੋ ਯਾਰ, ਫਿਰ ਬਹਿ ਕੇ
0: ਉੱਤੇ ਜਾਣਾ ਭਾ,
1: ਸੁਖੀ ਸ਼ਾਂਤੀ ਮੁਕਾ ਲਈ।
0: ਕੀ ਹੋਇਆ ਜੀ?
1: ਪਿਛਲੀ ਵਾਰੀ ਤੁਸੀਂ ਮੈਨੂੰ ਬਿਨਾਂ ਬੱਤੀਆਂ ਤੋਂ ਸਟੂਡੀਓ 'ਚ ਬਹਾ ਕੇ ਗੱਲਬਾਤ ਕਰ ਲਈ, ਐਰ ਕੀ ਇਹਨਾਂ ਨੇ ਕੀ ਕੀਤਾ ਵਾ ਵੀ ਬੱਤੀਆਂ ਰਹਿੰਦੀਆਂ ਬੰਦ ਹੀ, ਤੇ ਉੱਤੋਂ ਕੈਮਰੇ ਲਾ ਤੇ ਆ ਦੋਵਾਂ ਪਾਸੇ, ਵੀ ਜਿੱਦਾਂ ਹੀ ਰਿਕਾਰਡ ਕਰਨ ਡੇ ਹੁੰਦੇ ਆ, ਪਰ ਲਾਓ ਬੰਦ ਕਰਕੇ ਲਾਏ ਆ, ਦੋਵੇਂ ਆਫ ਨੇ। ਪਤਾ ਕਿ ਮੈਨੂੰ ਐਪ ਲੇਖਾ ਪੈਣ ਡਿਆ ਵਾ ਵੀ ਰਿਕਾਰਡਿੰਗ ਹੁੰਦੀ ਆ, ਪਰ ਅਸਲ ਦੇ ਵਿੱਚ ਬੰਦ ਨੇ ਭਰਾ।
0: ਪਤਾ ਕਿੱਦਾਂ ਲੱਗ ਰਿਹਾ,
1: ਮਤਲਬ ਸਾਰਾ ਕੁਝ ਡੰਮੀ ਕਰਾਉਣਾ।
0: ਪਤਾ ਕਿੱਦਾਂ ਲੱਗਦਾ ਪਿਆ ਫਿਲਹਾਲ? ਤੂੰ ਮੈਂ ਆਪਣੀ ਨਜ਼ਰਾਂ ਨਾਲ ਜੇ ਦੱਸਾਂ,
1: ਵੇਖੋ ਜੀ ਵੇਖੋ,
0: ਤੇ ਨਾ ਕਿਉਂਕਿ ਬੈਕ ਲਾਈਟ ਆਨ ਆ ਗਾਇਸ, ਠੀਕ ਆ, ਤੇ ਨਾ ਫਰੰਟ ਤੇ ਕੁਛ ਨੀ ਦਿਸਦਾ ਪਿਆ, ਹੈ ਨਾ, ਜਿੱਦਾਂ ਉਹ ਡਾਕੂਮੈਂਟਰੀਆਂ ਨੀ ਆਉਂਦੀਆਂ ਹੁੰਦੀਆਂ ਕਿ ਟੈਰਿਸ ਸੇ ਬਾਤ ਕਰਾਤੇ ਹੈ,
1: ਗੋਸਟ ਫੇਸ ਕਿਲਰ, ਡਰ ਬਿਲੋ ਨੀ, ਗੋਸਟ ਫੇਸ,
0: ਤੈਨੂੰ ਗੋਸਟ ਫੇਸ ਬਣਾਇਆ ਹੋਇਆ। ਉਹ ਬਾਅਦ ਚੋਂ ਕਹਿੰਦੇ ਮੈਂ ਇਤਨੇ ਬੰਦੇ ਮਾਰੇ, ਇਤਨੇ ਕਤਲ ਕੀ, ਉਹ ਚਿਹਰਾ ਨੀ ਦਿਖਾਉਂਦੇ, ਬਸ ਹਨੇਰੇ ਚ
1: ਮਾਹੌਲ ਪਸੰਦ ਜਿੰਨਾ ਚਿਰ ਮਾਹੌਲ ਨਾ ਬਣੀ ਉਹਨਾਂ ਚ ਸਾਡੇ ਕੋਈ ਚੀਜ਼ ਹੁੰਦੀ ਨੀ।
0: ਜ਼ਿਆਦਾ ਹੀ ਹੋ ਗਿਆ, ਥੋੜਾ ਥੋੜਾ ਈਗੋ ਨੂੰ ਥੋੜੀ ਮਤਲਬ ਠੀਕ ਕਰੋ, ਆਪਣੀ ਉੱਚੀ ਜਾ ਰਹੀ ਹੈ।
1: ਜਿੱਦਾਂ ਉਹ ਸ਼ਾਇਰੀ ਜੀ ਨੀ ਚੱਲੀ ਸੀ
0: ਕਿਹੜੀ,
1: ਕੀ ਉਹ ਯਾਰ, ਕੀ ਚਾਹ ਪਸੰਦ ਹੈ, ਬਿਸਕੁਟ ਪਸੰਦ ਹੈ,
0: ਚਾਹ ਪਸੰਦ ਹੈ,
1: ਪਤਾ ਨੀ ਜਿਹੜੇ ਜਾਵਾਂ ਰਾਹ ਪਸੰਦ ਹੈ,
0: ਵਾਹ
1: ਜਦੋਂ ਵੀ ਬੀਵਾਂ ਚਾਹ ਪਸੰਦ ਹੈ, ਕੁਛ ਏਦਾਂ ਦੀ ਸ਼ਾਇਰੀ ਵੀ। ਉਹ ਕਿੰਨਾ ਉਹ ਜਿਹੜੇ ਪੰਜਾਬੀ ਇੱਕ ਐਕਟਰ ਵੀ ਨੇ ਹੁਣ, ਤੇ ਚਲੋ ਪਹਿਲਾਂ ਗਾਣਿਆਂ 'ਚ ਆਉਂਦੇ ਹੁੰਦੇ ਸੀ, ਮਾਡਲ ਵੀ ਸੀ, ਮਾਹੀ ਸ਼ਰਮਾ ਜੀ ਜਿਹੜੇ ਇੱਥੇ ਵੀ ਆਏ ਸੀ, ਪਤਾ ਨੀ ਤੁਹਾਨੂੰ ਉਹਨਾਂ ਦਾ
0: ਇੱਥੇ ਆਏ ਸੀ
1: ਯਾਰ, ਉਹਨਾਂ ਨੇ
0: ਜਦੋਂ ਤੁਸੀਂ ਕੀਤਾ ਸੀਗਾ ਇੰਟਰਵਿਊ ਉਹਨਾਂ ਦਾ।
1: ਹਾਂਜੀ, ਜਦੋਂ ਉਹਨਾਂ ਦੀ ਇੰਟਰਵਿਊ ਦੇ ਉੱਤੇ ਬਾਅਦ ਆਪਣਾ ਇੱਕ ਪੋਡਕਾਸਟ ਹੋ ਗਿਆ। ਉਹ ਨਹੀਂ
0: ਮੇਰੇ ਭਰਾ ਬੈਠੇ ਨੇ ਕੋਟ ਪੈਂਟ, ਮੈਨੂੰ ਤਾਂ ਵਿਸ਼ਾਲ ਭਰਾ ਲਈ ਹੁੰਦਾ ਵਾ, ਕੋਟ ਪੈਂਟ ਐਨ ਖਿੱਚ ਕੇ ਹੈ ਨਾਲ ਟਰਟਲ ਨੈਕ ਪਾ ਕੇ, ਮੇਰਾ ਵੀਰ ਮਹੀ ਸ਼ਰਮਾ ਦਾ ਹੈਗਾ, ਟਰਟਲ ਨੈਕ, ਹਾਈ ਨੈਕ।
1: ਅੱਛਾ ਅੱਛਾ, ਹਾਈ ਨੈਕ, ਓਕੇ,
0: ਮੈਨੂੰ ਵੀ ਇੱਥੇ ਆ ਕੇ ਪਤਾ ਲੱਗਾ ਟਰਟਲ ਨੈਕ ਕਹਿੰਦੇ ਆ।
1: ਅੱਛਾ ਜੀ, ਮੈਂ ਸਮਝ ਗਿਆ, ਮੈਂ ਕੋਈ ਐਨੀਮਲ ਵਾਲੀ ਚੀਜ਼ ਪਾ ਲਈ ਕੋਈ, ਟਰਟਲ ਨੈਕ, ਓਕੇ, ਉਹ ਮੈਂ ਵੀ ਲੈਣਾ ਯਾਰ ਉਹ। ਚਲੋ ਆਪਾਂ ਐਂ ਕਰਦੇ ਹਾਂ, ਪਰ ਸਟਿਲ ਵੇਖੋ ਵੀ ਮੈਂ ਫਿਰ ਵੀ ਇਹਨਾਂ ਦਾ ਕੋਈ ਗੁੱਸਾ ਗਿਲਾ ਨਹੀਂ ਕਰਦਾ ਕਿਸੇ ਚੀਜ਼ ਦਾ, ਵੀ ਕੋਈ ਨਹੀਂ, ਫਿਰ ਕੀ ਆ, ਬੰਦ ਪਏ ਆ ਤੇ ਇਟਸ ਓਕੇ ਆ,
0: ਠੀਕ ਹੈ,
1: ਤੁਸੀਂ ਆਪਣਾ ਕੰਮ ਕਰੋ ਯਾਰ, ਜਿਹੜਾ ਕਰਨਾ ਹੈ ਨਾ, ਤੁਸੀਂ ਲਾਗੇ ਬੰਨੀਆਂ ਚੀਜ਼ਾਂ ਭਾਵੇਂ ਚੱਲਣ ਡੀਆਂ ਭਾਵੇਂ ਬੰਦ ਪਈਆਂ, ਤੁਸੀਂ ਕੀ ਲੈਣਾ ਉਹਨਾਂ ਕੋਲ ਜਿਹੜੀ ਤੁਹਾਡੇ ਕੰਮ ਦੀਆਂ ਨਹੀਂ।
0: ਤੁਸੀਂ ਚਿੱਲ ਕਰੋ ਬਈ,
1: ਹੈ ਨਾ,
0: ਤੁਸੀਂ ਚਿੱਲ ਕਰੋ। ਪਰ ਯਾਰ ਅੱਜ ਕੱਲ੍ਹ ਨਾ ਵੈਸੇ ਬਣੀ ਲੋਕ ਚਿੱਲ ਕਰ ਨਹੀਂ ਪਾ ਰਹੇ।
1: ਹਾਂ, ਮਸਲਾ ਕੀ ਹੈ ਜਿਹੜਾ ਚਿੱਲ ਨਹੀਂ ਹੋ ਰਿਹਾ,
0: ਚਿੱਲ ਕਿਉਂ ਨਹੀਂ ਹੋ ਰਿਹਾ? ਐਂਡ ਚਿੱਲ ਇਹ ਵਾਲੇ ਨਹੀਂ, ਇਹ ਗਾਇਜ਼ ਮੈਂ ਪਹਿਲੇ ਹੈ ਨਾ ਸੁਣਨ ਵਾਲਿਆਂ ਲਈ ਥੋੜ੍ਹੀ ਇਹ ਗੁੱਥੀ ਖੋਲ ਦੇਵਾਂ, ਇਹ ਉਹ ਵਾਲਾ ਆਪਾਂ ਚਿੱਲ ਵਾਲੀ ਨਹੀਂ ਗੱਲ ਕਰ ਰਹੇ, ਆਪਣਾ ਕੀ ਯਾਰ, ਕੋਸਟ ਆਫ ਲਿਵਿੰਗ ਬਹੁਤ ਵੱਧ ਗਈ
1: ਹੈ ਯਾਰ,
0: ਤੇਲ ਬਹੁਤ ਮਹਿੰਗਾ ਹੋ ਗਿਆ, ਦੁੱਧ ਮਹਿੰਗਾ ਹੋ ਗਿਆ, ਸਭ ਮਹਿੰਗਾ ਹੋ ਗਿਆ, ਮੈਂ ਸਮਝ ਗਿਆ, ਉਹ ਵਾਲਾ ਨਹੀਂ, ਇਹ ਹੈਗਾ ਕਿ ਯਾਰ ਆਪਾਂ ਪਤਾ ਨਹੀਂ ਇੰਨੇ ਆਕੜੇ ਕਿਉਂ ਰਹਿੰਦੇ ਹਾਂ।
1: ਤੁਹਾਡੀ ਨਾ ਮੈਨੂੰ ਉਹ ਗੱਲ ਤੋਂ ਚੇਤਾ ਆ ਗਿਆ ਜਿਹੜੀ ਤੁਸੀਂ ਕੋਸਟ ਆਫ ਲਿਵਿੰਗ ਵਾਲੀ ਗੱਲ ਕੀਤੀ ਹੈ ਨਾ, ਤੇਲ ਦੀ, ਤੁਸੀਂ ਉਹਨੂੰ ਕਿਹਾ ਵੀ ਤੇਲ ਦੀਆਂ ਕੀਮਤਾਂ ਦੇ ਉੱਤੇ ਨਹੀਂ ਇਹ ਗੱਲ ਕਰਨੀ। ਵੈਸੇ ਨਾ ਮੈਂ ਕੱਲ੍ਹ ਪਰਸੋਂ ਆਉਣ ਡਿਆ ਅਤੇ ਮੈਂ ਵੇਖਿਆ ਵੀ ਤੇਲ ਕੋਈ 3 ਦੇ ਲਾਗੇ ਬੰਨੇ ਡੀਜ਼ਲ ਪਹੁੰਚ ਗਿਆ ਹੈ ਨਾ, 2.6 ਸਮਥਿੰਗ, ਅਤੇ ਪੈਟਰੋਲ ਆ, ਜੇ ਕਿਸੇ ਨੇ ਪ੍ਰੀਮੀਅਮ ਪਾਉਣਾ ਤਾਂ ਉਹ ਫਿਰ 2.8 ਹੋ ਜੂਗਾ। ਪਰ ਮੈਂ ਸੋਚਿਆ ਕਿ ਯਾਰ ਪਿੱਛੇ ਜੇ ਥੋੜ੍ਹੇ ਮਹੀਨੇ ਪਹਿਲਾਂ ਕਿੱਡਾ ਮਸਲਾ ਚੱਲ ਪਿਆ ਸੀ ਵੀ ਤੇਲ ਵੱਧ ਗਿਆ, ਆਹ ਹੋ ਗਿਆ ਜੀ, ਜੇ ਹੋ ਗਿਆ ਜੀ, ਆ ਜਦੋਂ ਲੜਾਈ ਸ਼ੁਰੂ ਹੋਈ, ਇੰਨਾ ਕੁ ਜ਼ਿਆਦਾ ਲੋਕਾਂ ਨੇ ਉਹਨੂੰ ਗੱਲ ਚੁੱਕੀ ਹੈ ਨਾ, ਆਪਾਂ ਵੀ ਇੱਥੇ ਕਿੰਨੀਆਂ ਗੱਲਾਂ ਕਰਦੇ ਰਹੇ, ਜਾਂ ਸਾਰੇ ਹੀ ਲਾ ਲਓ A to Z ਆਸਟ੍ਰੇਲੀਆ ਜਾਂ ਆਲ ਓਵਰ ਵਰਲਡ ਦੇ ਵਿੱਚ ਹੀ ਮਸਲਾ ਪੈ ਗਿਆ ਸੀ ਜਦੋਂ ਰਾਹ ਬੰਦ ਕਰਤਾ ਸੀ ਉਹਨਾਂ ਨੇ, ਪਰ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਥੋੜ੍ਹਾ ਜ਼ਿਆਦਾ ਪੈ ਗਿਆ ਸੀ, ਤੇਲ ਬਹੁਤ ਉੱਤੇ ਚਲ ਗਿਆ ਸੀ, ਫਿਰ ਸਰਕਾਰ ਨੇ ਥੋੜ੍ਹਾ ਟੈਕਸ ਟੁਕਸ ਕੱਟ ਕੀਤੇ ਹੈ ਨਾ, ਥੱਲੇ ਲਿਆਂਦਾ ਥੋੜ੍ਹਾ, ਦੁਬਾਰਾ ਫਿਰ ਹੁਣ ਉੱਥੇ ਹੀ ਜਾਣ ਡਿਆ ਵਾ ਜਿੱਥੇ ਉਦੋਂ ਚੱਲ ਗਿਆ ਸੀ, 3 ਤੇ ਉਦੋਂ ਗਿਆ।
0: ਮੈਨੂੰ ਤਾਂ ਲੱਗਦਾ ਯਾਰ, ਹਾਂ ਜ਼ਿਆਦਾ ਹੀ ਤੇਜ਼ੀ ਨਾਲ ਹੋ ਗਿਆ,
1: ਇਹ ਹੋ ਸਕਦਾ ਕਿ ਉਹਦੇ ਨਾਲੋਂ 10-20 ਸੈਂਟ ਭਾਵੇਂ ਵੱਧ ਹੋਵੇ, ਪਰ ਤੁਸੀਂ ਵੇਖਿਆ ਹੋਊਗਾ ਹੁਣ ਕਦੀ ਨਹੀਂ ਰੀਸੈਂਟਲੀ ਕਿਸੇ ਨੇ ਕੋਈ ਗੱਲ ਚੁੱਕੀ, ਠੀਕ ਹੈ, ਆਪਾਂ ਮੈਨੂੰ ਲੱਗਦਾ ਇੱਥੇ ਵੀ ਨਹੀਂ ਕੋਈ ਕੀਤੀ
0: ਹੋਣੀ।
1: ਗੱਲ ਦੇਖੋ ਤੁਸੀਂ ਵੀ ਸਾਈਕੀ ਨਾਲ ਕਿੰਨਾ ਖੇਡਿਆ ਜਾਂਦਾ ਬੰਦੇ ਦੀ, ਵੀ ਉਹ ਗੱਲ ਠੰਡੇ ਮਿੱਠੇ ਪੈ ਗਈ, ਹੁਣ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਆ ਤੇਲ ਨਾਲ, ਪਰ ਸਟਿਲ ਮਹਿੰਗਾ ਹੀ ਆ, ਵੇਖੋ ਤੁਸੀਂ ਤੇ ਆਪਣੇ ਚੋਂ ਹੁਣ ਕੋਈ ਵੀ ਨਹੀਂ ਉਹ ਗੱਲ ਚੁੱਕਣ ਡਿਆ ਵੀ ਹਾਂ ਵੀ ਹਾਲੇ ਵੀ ਮਹਿੰਗਾ ਤੇਲ ਹੈ, ਉਹ ਫਿਰ ਘੁੰਮ ਫਿਰ ਕੇ ਗੱਲ ਉੱਥੇ ਹੀ ਆ ਗਈ ਆ, ਉਹ 2 ਮਹੀਨੇ ਕਰ ਕੁਰ ਕੇ ਕੰਮ ਫਿਰ ਉੱਥੇ ਹੀ ਆ। ਹੁਣ ਗੱਲਾਂ ਬਾਤਾਂ 'ਚ ਤਾਂ ਅਸੀਂ ਬੜਾ ਕਹਿੰਦੇ ਹਾਂ ਵੀ ਅਸੀਂ ਇੱਦਾਂ ਨਹੀਂ, ਅਸੀਂ ਉੱਦਾਂ ਨਹੀਂ, ਇੱਥੋਂ ਦੀਆਂ ਸਰਕਾਰਾਂ ਇੱਦਾਂ ਨਹੀਂ, ਉੱਦਾਂ ਨਹੀਂ, ਪਰ ਮਿੱਠੀ ਗੋਲੀ ਆ ਜਿਹੜੇ, ਹੋ ਸਕਦਾ ਤਰੀਕਾ ਥੋੜ੍ਹਾ ਜਿਹਾ ਵੱਖਰਾ ਹੋਵੇ ਕਿਸੇ ਨੂੰ ਦੇਣ ਦਾ ਮਿੱਠੀ ਗੋਲੀ, ਪਰ ਘੁੰਮ ਫਿਰ ਕੇ ਗੱਲ ਜਿਹੜੀ ਉੱਥੇ ਆ ਕੇ ਮੁੱਕਦੀ ਆ। ਸੋ ਇਹ ਥੋੜ੍ਹਾ ਜਿਹਾ ਮੇਰੇ ਅੰਦਰ ਸੀਗਾ ਵੀ ਯਾਰ ਕਿੱਦਾਂ ਹੈ ਨਾ, ਦੁਬਾਰਾ ਫਿਰ ਉੱਥੇ ਹੀ ਕਿਉਂ ਨਹੀਂ ਕਿ ਆਵਾਜ਼ ਚੁੱਕਣ ਡਿਆ, ਤਾਂ ਕਰਕੇ ਆਪਾਂ ਗੱਲ ਇਹ ਵਾਲੀ ਕੀਤੀ ਆ। ਪਰ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਨਾ, ਉਹ ਜਿਹੜੀ ਜਿੱਥੋਂ ਤੁਸੀਂ ਸ਼ੁਰੂ ਕੀਤੀ ਸੀ ਨਾ ਵੀ ਚਿੱਲ ਨਹੀਂ ਕਰ ਪਾ ਰਹੇ, ਚਿੱਲ ਕਿਉਂ ਨਹੀਂ ਕਰ ਪਾ ਰਹੇ, ਹੋ ਸਕਦਾ ਵਾ ਕਿ ਪਰਸਨਲ ਲਾਈਫ ਆ, ਪਰਸਨਲ ਕੰਮ ਕਾਰ ਨੇ, ਹੈ ਨਾ, ਪਰਸਨਲ ਆਉਣਾ ਜਾਣਾ ਆ, ਹੋ ਸਕਦਾ ਉਹਨਾਂ ਦਾ ਤਰੀਕਾ ਵੀ ਕੋਈ ਪਰਸਨਲੀ ਹੋਵੇ, ਵੀ ਰੀਜ਼ਨ ਵੀ ਕੋਈ ਪਰਸਨਲੀ ਹੋਵੇ ਕਿ ਉਹ ਨਹੀਂ ਚਿੱਲ ਆਊਟ ਕਰ ਪਾ ਰਹੇ। ਪਰ ਮੈਂ ਨਾ ਕ੍ਰਿਸ਼ਨਾ ਜੀ ਪਰਸੋਂ ਕਿਸੇ ਨੂੰ ਮਿਲਿਆ,
0: ਗੁੱਡ,
1: ਘੱਟ ਹੀ ਮਿਲਦਾ ਮੈਂ ਵੈਸੇ, ਕਿਉਂਕਿ ਬਿਜ਼ੀ ਰਹਿੰਦਾ ਨਾ ਯਾਰ ਆਪਣੇ ਕੰਮ ਵਿੱਚ, ਜੀ ਦੀ ਗੱਲ ਬਿਜ਼ੀ
0: ਬਾਲਾ ਬਿਜ਼ੀ,
1: ਟੇਕ ਇਟ ਈਜ਼ੀ ਬ੍ਰੋ,
0: ਠੀਕ ਹੈ ਜੀ।
1: ਪਰਸੋਂ ਮਿਲਿਆ ਤੇ ਉਹ ਵੀਰ ਮੈਨੂੰ ਕਹਿੰਦਾ ਵੀ ਯਾਰ ਚਾਰ ਦਿਨ ਹੋ ਗਏ ਤੈਨੂੰ ਇੱਕ ਕੰਮ ਕਿਹਾ ਸੀ।
0: ਅੱਛਾ,
1: ਤੇ
0: ਸਿੱਧੇ?
1: ਹਾਂਜੀ ਸਿੱਧੇ ਹੀ, ਯਾਰ ਉਹ ਬੰਦਾ ਹੀ ਇੱਦਾਂ ਦਾ ਪੜਿਆ ਸਾਡੇ ਨਾਲ ਆ, ਹਨਾ ਸਾਰਾ ਕੁਝ, ਪਰ ਉਹ ਬੰਦਾ ਇੱਦਾਂ ਦਾ ਵਾ ਵੀ ਉਹਨੇ ਤੁਹਾਡੇ ਨਾਲ, ਕਈ ਹੁੰਦੇ ਨਾ ਵੀ ਕਵਰੇਜ ਕਰਨ ਲਈ ਬੜੀਆਂ ਗੱਲਾਂ ਕਰ ਦੇਣਗੇ ਜਾਂ ਕਿਸੇ ਨੂੰ ਚੰਗਾ ਲੱਗੇ ਉਸ ਵੇ, ਉਹਦਾ ਸਿੱਧਾ ਤਰੀਕਾ ਉਹਨੇ ਕਹਿਣਾ ਵੀ ਚਾਰ ਦਿਨ ਹੋ ਗਏ ਤੈਨੂੰ ਕੰਮ ਕਿਹਾ ਸੀ, ਹਨਾ ਉਹ ਤੇਰਾ ਉਹ ਵਾਲਿਆ ਯਾਰ, ਤੂੰ ਕਹਿੰਦਾ ਹਾਂ ਮੈਂ ਕਰ ਦੂੰਗਾ, ਫਿਰ ਘੁੰਮ ਫਿਰ ਕੇ ਗੱਲ ਉੱਥੇ ਹੀ ਆ ਵੀ ਚਾਰ ਦਿਨ ਹੋ ਗਏ ਕੁਝ ਵੀ ਨਹੀਂ ਕੀਤਾ, ਇੱਦਾਂ ਦੀਆਂ ਗੱਲਾਂ ਕਰੂਗਾ। ਅਤੇ ਫਿਰ ਮੈਨੂੰ ਚੇਤਾ ਵੀ ਹਾਂ ਹਾਂ ਯਾਰ ਕਿਹਾ ਸੀ, ਹੈ ਨਾ, ਉਹ ਗੁੱਸਾ ਕਰ ਗਿਆ ਕਿਉਂਕਿ ਮੈਂ ਉਹਨੂੰ ਕਿਹਾ ਸੀ ਵੀ ਮੈਂ ਐਰਕੀ ਤੇਰਾ ਪੱਕਾ ਕੱਲ੍ਹ ਤੱਕ ਕਰ ਦਊਂਗਾ, ਪਰ ਉਹ ਹੋਇਆ ਨਹੀਂ, ਚਾਰ ਦਿਨ ਲੰਘ ਗਏ ਅਤੇ ਉਹ ਗੁੱਸਾ ਕਰ ਗਿਆ। ਹੁਣ ਉਹ ਮੈਨੂੰ ਆਉਂਦਾ ਵੀ ਤੇਰੇ 'ਚ, ਮੈਂ ਬਾਅਦ 'ਚ ਉਹਨੂੰ, ਹੁਣ ਵੇਖੋ ਇੱਕ ਗੱਲ ਆ ਵੀ ਮੈਨੂੰ ਉਹ ਇੱਕ ਮਨ 'ਚ ਤਾਂ ਹੈ ਵੀ ਯਾਰ ਭਰਾ ਹੈ ਨਾ ਗੁੱਸਾ ਕਰ ਗਿਆ, ਪਰ ਹੁਣ ਮੈਂ ਕੀ ਕਰਾਂ, ਮੈਨੂੰ ਚੇਤਾ ਭੁੱਲ ਗਿਆ ਸੀ ਅਤੇ ਮੇਰੀ ਫਿਰ ਵੀ ਹਾਲੇ ਮੈਂ ਮੇਰੀ ਇਮੇਜ ਉਹਦੀ ਮੇਰੇ ਮਨ 'ਚ ਹਾਲੇ ਵੀ ਠੀਕ ਹੈ ਕਿ ਮੈਂ ਉਹਨੂੰ ਕੋਈ ਬੁਰਾ ਨਹੀਂ ਬਣਾਇਆ, ਉਹਨੇ ਹੋ ਸਕਦਾ ਮੈਨੂੰ ਬਣਾ ਲਿਆ ਹੋਵੇ। ਉਹ ਹੁਣ ਮੈਨੂੰ ਕਹਿੰਦਾ ਵੀ ਤੇਰੇ 'ਚ ਨਾ ਇਹ ਆਕੜੀ ਬੜੀ ਆ, ਬਾਅਦ 'ਚ ਚਾਰ ਦਿਨ ਬਾਅਦ 'ਚ ਮੈਨੂੰ ਮੈਸੇਜ ਕਰ ਕਹਿੰਦਾ ਤੇਰੇ 'ਚ ਤਾਂ ਆਕੜੀ ਬੜੀ ਆ ਭਰਾ, ਉੱਤੋਂ ਤੂੰ ਗਲਤੀ ਕੀਤੀ, ਉੱਤੋਂ ਤੂੰ ਮੈਨੂੰ, ਉੱਤੋਂ ਤੂੰ ਮੈਨੂੰ ਕਿਹਾ ਵੀ ਨਹੀਂ ਵੀ ਚੱਲ ਕੋਈ ਨਹੀਂ ਮੈਂ ਕਰ ਦਿੰਦਾ, ਤੂੰ ਹਾਲੇ ਵੀ ਨਹੀਂ ਕਹਿੰਦਾ ਮੇਰਾ ਕੰਮ ਕੀਤਾ, ਦੋ ਦਿਨ ਹੋਰ ਲੰਘੇ। ਅਤੇ ਉਹ ਬੜਾ ਹੈ ਨਾ, ਉਹ ਇਸ ਪਾਸੇ ਨੂੰ ਲੈ ਗਿਆ ਗੱਲ ਵੀ ਆਕੜ ਬੜੀ, ਐਟੀਟਿਊਡ ਬੜਾ ਤੇਰਾ ਭਰਾਵਾ, ਜੇ ਉਹ ਮੈਂ ਹਾਂ ਭਰਾਵਾ ਕਿੱਦਾਂ ਸਮਝਾਵਾਂ ਵੀ ਕੰਮ ਕਾਰ ਨੇ, ਸੁੱਖ ਨਾ ਥੋੜਾ ਪਰਿਵਾਰ ਆ, ਹਨਾ ਕੀ ਕਰੀਏ ਹੁਣ, ਸਿਸਟਮ ਸਾਰੀਆਂ
0: ਕਬੀਲਦਾਰੀਆਂ ਚ ਪੈ ਗਏ,
1: ਰਿਸਪੋਂਸੀਬਿਲਟੀਆਂ ਆਪੇ ਸਾਂਭਣੀਆਂ ਪੈਂਦੀਆਂ ਵੀਰ। ਤੇ ਉਹ ਕਰਾ ਕੇ ਨਾ ਗੁੱਸਾ ਕਰ ਗਿਆ ਵਾ, ਗੁੱਸਾ ਇਸ ਕਰਕੇ ਕਰ ਰਿਹਾ ਵਾ ਵੀ ਐਟੀਟਿਊਡ ਆ ਵੀਰੇ ਆਕੜਿਆ, ਪਰ ਮੈਂ ਉਹਨੂੰ ਹੁਣ ਕਿੱਦਾਂ ਸਮਝਾਵਾਂ ਵੀ ਵੀਰੇ ਆਕੜਦੀ ਆ,
0: ਮਜਬੂਰੀ ਉਲਟਾ
1: ਕਈ ਵਾਰੀ, ਹਾਂ ਮਜਬੂਰੀ ਕਹਿ ਲਓ ਜਾਂ ਜਾਣ ਬੁੱਝ ਕੇ ਨਹੀਂ ਚੀਜ਼ ਕੋਈ ਕੀਤੀ ਜਾਂਦੀ, ਇਹ ਵੀ ਹੋ ਸਕਦਾ, ਪਰ ਇਹ ਹਰ ਇੱਕ ਨੂੰ ਸਮਝਾਉਣਾ ਨਾ ਬੜਾ ਔਖਾ ਆ। ਤੇ ਮੈਂ ਸੋਚਿਆ ਵੀ ਅੱਜ ਫਿਰ ਆਪਾਂ ਨਾ
0: ਇਹਦੇ ਤੇ ਗੱਲ ਕਰਾਂਗੇ,
1: ਇਹਦੇ ਤੇ ਗੱਲ ਕਰਾਂਗੇ ਕਿ ਘੁੰਮ ਫਿਰ ਕੇ ਜਿਹੜੀ ਆ ਨਾ ਗੱਲ ਉਹ ਇਹਦੇ ਤੇ ਆ ਜਾਂਦੀ ਆ। ਇੱਕ ਹੁੰਦਾ ਵਾ ਕਿ ਆਪਣਾ ਜਿਹੜਾ ਵੀ ਤੁਸੀਂ ਐਟੀਟਿਊਡ ਵਿਖਾਇਆ ਕਿਸੇ ਨੂੰ, ਠੀਕ ਹੈ, ਦੂਜੀ ਹੋ ਜਾਂਦੀ ਹੈ ਕਿ ਕਈ ਚੀਜ਼ਾਂ ਆਪਾਂ ਕਰ ਸਕਦੇ ਹਾਂ ਸੈਲਫ ਰਿਸਪੈਕਟ ਵਾਸਤੇ, ਵੀ ਕਈ ਚੀਜ਼ਾਂ ਹੋ ਸਕਦੀਆਂ ਨੇ ਕਿ ਹੁਣ ਦੁਬਾਰਾ, ਕਈ ਬੰਦਿਆਂ ਨੂੰ ਇਹ ਹੁੰਦਾ ਵੀ ਯਾਰ ਹੁਣ ਹੋ ਗਿਆ ਜੋ ਹੋ ਗਿਆ, ਹੁਣ ਮੈਂ ਦੁਬਾਰਾ ਕਿਉਂ ਉਹ ਚੀਜ਼ਾਂ ਨੂੰ ਕਵਰ ਅਪ ਕਰਾਂ, ਮੇਰੀ ਵੀ ਕੋਈ ਸੈਲਫ ਰਿਸਪੈਕਟ ਆ, ਮੈਂ ਵੀ ਇੱਦਾਂ ਕਿੱਦਾਂ ਹੋ ਗਿਆ, ਹੈ ਨਾ, ਇੱਦਾਂ ਕੋਈ ਮੈਨੂੰ ਕਹੇ, ਇਹ ਵੀ ਚੀਜ਼ਾਂ ਵਿੱਚ ਆ ਜਾਂਦੀਆਂ ਨੇ। ਫਿਰ ਬੰਦਾ ਕਹਿੰਦਾ ਵਾ ਵੀ ਮੈਂ ਜੋ ਕੀਤਾ ਨਾ ਮੈਂ ਠੀਕ ਕੀਤਾ, ਮੈਨੂੰ ਕਿਸੇ ਨੇ ਕੀ ਸੋਚਿਆ, ਮੈਨੂੰ ਉਹਦੇ ਨਾਲ ਲੈਣਾ ਦੇਣਾ ਨਹੀਂ, ਜਿਹੜਾ ਕਿ ਕਿਹਾ ਤਾਂ ਕਿ ਠੀਕ ਵੀ ਹੈ ਯਾਰ, ਤੁਸੀਂ ਆਪਣੀ ਬੁੱਧੀ ਦੇ ਹਿਸਾਬ ਨਾਲ ਸੋਚਣਾ, ਮੈਂ ਆਪਣੀ, ਜ਼ਰੂਰੀ ਥੋੜ੍ਹਾ ਵਾ ਵੀ ਜੋ ਮੈਂ ਜਿਹੜੇ ਲੈਵਲ 'ਤੇ ਸੋਚ ਰਿਹਾ ਤੁਸੀਂ ਉਸੇ ਲੈਵਲ 'ਤੇ ਸੋਚੋ, ਜਾਂ ਕੋਈ ਵੀ ਆ ਵੱਖਰੇ ਵੱਖਰੇ ਚੀਜ਼ਾਂ ਨੇ।
0: ਹਾਂ, ਇਹਦਾ ਇੱਕ ਬਹੁਤ ਮੇਜਰ ਐਗਜ਼ਾਮਪਲ ਆ ਜਾਂਦਾ ਨਾ ਕਿ ਤੁਸੀਂ ਬਹੁਤ ਚਿਰ ਬਾਅਦ ਕਿਸੇ ਨੂੰ ਮੈਸੇਜ ਕੀਤਾ, ਹਾਂਜੀ ਵੱਡੇ ਬੰਦੇ ਹੋਏ, ਕਰ ਲਿਆ ਯਾਦ ਜਾਂ ਫੋਨ ਕਰ ਲਿਆ, ਮਿਲੇ ਮਿਲਦੇ ਨਹੀਂ ਸਾਨੂੰ, ਤਾਂ ਹੋ ਗਿਆ ਹੋ ਗਿਆ ਨਾ, ਦੈਟ ਕਮਸ ਆਊਟ ਆਫ ਇਹੀ ਵਾਲੀ ਜਿਹੜੀ ਫੀਲਿੰਗ ਹੈ ਨਾ, ਇਹਦੇ ਤੋਂ ਹੀ ਆਉਂਦੀ ਆ ਕਿ ਕੋਈ ਆਪਣੇ ਆਪ ਨੂੰ ਸ਼ਾਇਦ ਬੁਰਾ ਨਾ ਫੀਲ ਕਰਾਉਣ ਲਈ ਵੀ ਕਈ ਵਾਰੀ ਲੋਕਾਂ ਲਈ, ਹੈ ਨਾ, ਮਤਲਬ ਸਾਨੂੰ ਵੀ ਨਹੀਂ ਪਤਾ ਹੁੰਦਾ, ਪਰ ਬਹੁਤੇ ਲੋਕਾਂ ਦੀ ਨਾ ਕਿਹੜੀ ਚੀਜ਼ ਉਹਨਾਂ ਦਾ ਡਿਫੈਂਸ ਮਕੈਨਿਜ਼ਮ ਹੈ ਉਹਨਾਂ ਦੇ ਸੈਲਫ ਰਿਸਪੈਕਟ ਲਈ, ਉਹ ਪਤਾ ਨਹੀਂ ਹੁੰਦਾ, ਹੈ ਨਾ। ਫਿਰ ਇੱਥੇ ਉਹੀ ਗੱਲ ਆ ਜਾਂਦੀ ਕਿ ਯਾਰ ਤੁਸੀਂ ਐਮਪੈਥੈਟਿਕ ਹੋਵੋ ਥੋੜ੍ਹਾ ਜਿਹਾ, ਕਿ ਤੁਸੀਂ ਜੇ ਕੋਈ ਬੰਦਾ ਥੋੜ੍ਹਾ ਜਿਹਾ ਤੁਹਾਡੇ ਨਾਲ ਇਸ ਤਰ੍ਹਾਂ ਵੀ ਗੱਲ ਕਰਦਾ ਜਿਸ 'ਚ ਥੋੜ੍ਹੀ ਨਿਮਰਤਾ ਨਹੀਂ ਦਿਸਦੀ ਤੁਹਾਨੂੰ, ਤਾਂ ਉਹਦੀ ਉਹਨੂੰ ਬੈਨੀਫਿਟ ਆਫ ਡਾਊਟ ਦਿਓ ਕਿ ਯਾਰ ਹੋ ਸਕਦਾ ਅਗਲਾ ਲਾਈਫ 'ਚ ਬਹੁਤ ਹੀ ਇੱਦਾਂ ਦੀ ਚੀਜ਼ਾਂ ਨਾਲ, ਹੈ ਨਾ, ਲੜ ਰਿਹਾ ਹੋਵੇ, ਜੂਝ
1: ਰਿਹਾ ਹੋਵੇ ਉਸ ਰਾਹ ਦੇ
0: ਕਿ ਮੇ ਕੀ ਹੋ ਜਾਵੇ, ਕਿ ਉਹਦਾ ਸ਼ਾਇਦ ਤਹਿਸੀਰ ਇੱਦਾਂ ਦੀ ਹੋ ਗਈ, ਹੈ ਨਾ, ਗੱਲ ਕਰਨ ਦੀ। ਪਰ ਦੂਸਰੇ ਪਾਸੇ ਫਿਰ ਇਹ ਹੋ ਜਾਂਦਾ ਯਾਰ ਕਿ ਮੈਂ ਹੀ ਠੇਕਾ ਲਿਆ, ਹੈ ਨਾ, ਆਹ ਵੀ ਚੱਕਰ ਪੈ ਜਾਂਦਾ। ਸੋ ਹੈ ਬੜਾ, ਇਹ ਬੜੀ ਟ੍ਰਿਕੀ ਲੈਂਥ ਹੈ, ਬੜੀ ਟ੍ਰਿਕੀ ਜਿਹੀ ਲਾਈਨ ਹੈ, ਬੜਾ, ਹੈ ਨਾ, ਕਹਿ ਲਓ ਬੜਾ ਬਰੀਕ ਜਿਹਾ ਧਾਗਾ ਜੇ ਤੇ ਬੰਦਾ ਤੁਰਦਾ ਪਿਆ ਕਿ ਇੱਥੋਂ ਇੱਧਰ ਹੋ ਗਏ,
1: ਹਾਂ, ਜੋ ਤੁਸੀਂ ਕਹਿਣਾ
0: ਚਾਹੋ, ਹੇਅਰ ਲਾਈਨ, ਯੈਸ, ਕਿ ਤੁਸੀਂ ਮਾੜਾ ਇੱਧਰ ਹੋ ਗਏ ਤਾਂ ਬਦਤਮੀਜ਼ ਕਹਾਉਂਗੇ, ਤੇ ਜੇ ਉੱਧਰਲੇ ਪਾਸੇ ਹੋ ਗਏ ਤਾਂ ਫਿਰ ਤੁਹਾਡੀ ਕੋਈ ਸੈਲਫ ਰਿਸਪੈਕਟ ਨਹੀਂ, ਫਿਰ ਤਾਂ ਹੈ ਨਾ ਜਿਹੜਾ ਆਵੇ ਤੁਹਾਨੂੰ ਕੁਛ ਵੀ ਬੋਲ ਜਾਵੇ ਉਹ ਵਾਲੀ ਗੱਲ ਆ। ਅਤੇ ਕਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਮੇਨਟੇਨ ਕਰ ਸਕਦੇ ਹੋ ਕਿ ਅਗਲੇ ਬੰਦੇ ਦੀ ਗੱਲ ਜੇ ਬੁਰੀ ਲੱਗੀ ਆ ਉਹਨੂੰ ਪਰਸਨਲੀ ਨਾ ਲੈਣਾ, ਦੂਜੇ ਪਾਸੇ ਇੱਦਾਂ ਰਹਿਣਾ ਕਿ ਕਿਸੇ ਨੂੰ ਇਹ ਨਾ ਲੱਗੇ ਯਾਰ ਇਹ ਆਕੜ ਕਰਦੇ ਆ ਕੁਛ। ਅਤੇ ਜੇ ਕਿਤੇ ਯਾਰੀ ਦੋਸਤੀ ਦੇ ਅੰਦਰ ਜਾਂ ਫਿਰ ਨੋਨ ਲੋਕਾਂ ਦੇ ਅੰਦਰ ਆਪਸ 'ਚ ਵੀ ਤੁਹਾਡੇ ਅੰਦਰ ਕੋਈ ਮਿਸਅੰਡਰਸਟੈਂਡਿੰਗ ਆ ਜਾਂਦੀ ਇਸ ਕਰਕੇ, ਅਤੇ ਇਹਨੂੰ ਕਿਸ ਤਰੀਕੇ ਨਾਲ ਤੁਸੀਂ ਟੈਕਲ ਕਰ ਸਕਦੇ ਹੋ ਵੈਨ ਸਮਵਨ ਟੈਲਸ ਯੂ ਕਿ ਯਾਰ ਤੂੰ ਤਾਂ ਬੜਾ ਹੈ ਨਾ ਐਟੀਟਿਊਡ ਆ ਗਿਆ ਤੇਰੇ ਅੰਦਰ ਬਣੀ, ਤੂੰ ਤਾਂ ਕੰਮ ਹੀ ਨਹੀਂ ਕਰਕੇ ਦਿੱਤਾ।
1: ਤਿੰਨ ਚੀਜ਼ਾਂ ਨੇ ਵੇਖੋ ਕ੍ਰਿਸ਼ਨਾ ਜੀ ਇਹਦੇ ਵਿੱਚ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਜੋ ਬੰਦੇ ਦੇ ਮਨ 'ਚ ਆਉਂਦਾ, ਸਭ ਤੋਂ ਪਹਿਲਾਂ ਇਹ ਆ ਸਕਦਾ ਕਿ ਤੇਰੇ ਅੰਦਰ ਐਟੀਟਿਊਡ ਬਹੁਤ ਆ ਜਿਹੜਾ ਕਿ ਉਹਨੇ ਜਿੱਦਾਂ ਕਿ ਉਹ ਮੇਰੇ ਫਰੈਂਡ ਨੇ ਹੈ ਨਾ ਸੋਚਿਆ ਕੀਤਾ। ਫਿਰ ਕਈ ਬੰਦੇ ਇਹ ਸੋਚ ਲੈਂਦੇ ਨੇ ਕਿ ਯਾਰ ਇਹ ਨਾ ਤੇ ਮਤਲਬ ਓਵਰ ਹੀ ਕੋਨਫੀਡੈਂਸ ਚੁੱਕੀ ਫਿਰਦਾ ਹੈ ਨਾ, ਵੀ ਜੋ ਜੀ ਕਰਦਾ ਕਰੋ ਜਾਂ ਜੋ ਜੀ ਕਰਦਾ ਬੋਲੋ, ਵੇਖੋ ਨਾ ਥਾਂ ਟਿਕਾਣਾ ਨਾ ਵੇਖੋ ਕਿੱਧਰ ਨੂੰ ਜਾਣਾ ਵਾ, ਆਪਣੇ ਹਿਸਾਬ ਨਾਲ ਤੁਰਿਆ ਫਿਰੋ, ਕਿਸੇ ਦੀ ਸੁਣੋ ਗਿਣੋ ਨਾ। ਹੁਣ ਉਹਦੇ ਵਿੱਚ ਕਹਿੰਦੇ ਵੀ ਕਈ ਬਹੁਤ ਜ਼ਿਆਦਾ ਓਵਰ ਕੋਨਫੀਡੈਂਸ ਬੰਦੇ ਨੇ, ਠੀਕ ਹੈ, ਫਿਰ ਕਈ ਇਸ ਚੀਜ਼ ਨਾਲ ਵੀ ਕਰ ਲੈਂਦੇ ਕਨਵਰਟ ਵੀ ਇਹ ਸਾਡੀ ਜੀ ਸੈਲਫ ਰਿਸਪੈਕਟ ਹੈ ਅਸੀਂ ਇੱਦਾਂ ਹੀ ਕਰਾਂਗੇ ਹੈ ਨਾ। ਕੋਈ ਕੌਣ ਹੁੰਦਾ ਸਾਡੀ ਸਾਡੇ ਹਿਸਾਬ ਨਾਲ ਸੋਚਣ ਵਾਲਾ, ਸਾਡੀ ਸੈਲਫ ਰਿਸਪੈਕਟ ਸਭ ਤੋਂ ਉੱਤੇ ਆ, ਜਿਹੜੀ ਕਿ ਚਲੋ ਗਲਤ ਨਹੀਂ ਆ, ਹਰ ਇੱਕ ਦੀ ਸੈਲਫ ਰਿਸਪੈਕਟ ਹੈ ਹੋਣੀ ਵੀ ਚਾਹੀਦੀ ਆ, ਆਪੋ ਆਪਣੇ ਹਿਸਾਬ ਨਾਲ ਜਿਹੜੇ ਲੈਵਲ 'ਤੇ ਕਿਸੇ ਨੇ ਰੱਖਣੀ ਉਹ ਰੱਖ ਸਕਦਾ ਵਾ।
0: ਪਰ ਉਹੀ ਹੈ
1: ਇਹਦੇ ਨਾਲ ਨਾ ਵੇਖਿਆ ਜਾਂਦਾ ਵਾ ਚੀਜ਼ਾਂ ਨੂੰ, ਇਹ ਤਿੰਨ ਚਾਰ ਚੀਜ਼ਾਂ ਇੱਦਾਂ ਦੀਆਂ ਵਾ ਕਿ ਜਿਹੜੀਆਂ ਈਗੋ ਬੇਸਿਕਲੀ ਬੰਦੇ ਦੀ ਆ ਨਾ, ਜਿਹੜੀ ਉਹ ਸ਼ਬਦ ਜਦੋਂ ਕਹਿ ਦੇਣਾ ਵੀ ਯਾਰ ਈਗੋ ਹਰਟ ਹੋ ਗਈ ਆ ਹੈ ਨਾ, ਈਗੋ ਈਗੋ ਥਰੈਟ ਆ ਗਿਆ ਮੈਨੂੰ, ਹੁਣ ਈ ਐਂ ਲੱਗਦਾ ਕਿ ਬੜਾ ਭਾਰਾ ਜਿਹਾ ਕੰਮ ਹੋ ਗਿਆ ਹੈ ਨਾ, ਕਿ ਬੜਾ ਬੜਾ ਵੱਡਾ ਕੁਛ ਹੋ ਗਿਆ ਹੁੰਦਾ। ਪਰ ਬੇਸਿਕਲੀ ਈਗੋ ਕੀ ਆ, ਇਹਨਾਂ ਚਾਰਾਂ ਪੰਜਾਂ ਚੋਂ ਹੀ ਆ ਉਹ ਲਫ਼ਜ਼ ਨਿਕਲਿਆ ਵਾ, ਇਹ ਚਾਰ ਪੰਜ ਚੀਜ਼ਾਂ ਹੀ ਜਦੋਂ ਵੱਧ ਘੱਟ ਜਾਂਦੀਆਂ ਨੇ ਤੇ ਉਹ ਫਿਰ ਈਗੋ 'ਚ ਕਨਵਰਟ ਹੋ ਜਾਂਦੀਆਂ ਨੇ।
0: ਅੱਛਾ, ਇਹ ਵਾਲੀ ਈਗੋ ਇੱਕ ਹੋਰ ਪਾਸੇ ਬਹੁਤ ਚੱਲਦੀ ਆ ਨਾ, ਖਰਾਬ ਕਰਦੀ ਆ, ਜਿਸ ਕਰਕੇ ਆਪਾਂ ਸਾਡੇ ਮਾਇੰਡ 'ਚ ਆ ਕੇ ਅੱਜ ਆਪਾਂ ਇਹਦੇ ਬਾਰੇ ਹੀ ਗੱਲ ਕਰਦੇ ਹਾਂ, ਉਹ ਤੁਸੀਂ ਫਿਰ ਗਾ ਕੇ ਦੱਸੋ।
1: ਗਾ ਕੇ ਦੱਸਾਂ?
0: ਗਾ ਕੇ ਦੱਸੋ,
1: ਪੱਕੀ ਗੱਲ ਤੁਸੀਂ ਨਹੀਂ ਕਦੀ ਗਾ ਕੇ? ਸਰ
0: ਨਹੀਂ ਨਹੀਂ, ਮੈਂ ਫਿਰ ਮੈਂ ਤਾਂ ਗਾ ਕੇ ਦੱਸਾਂਗਾ, ਅਗਲੇ ਨਹੀਂ ਸੁਣਨਗੇ ਨਾ,
1: ਤੁਸੀਂ ਸੁਣਾ ਦੋ।
0: ਨਹੀਂ ਨਹੀਂ ਨਹੀਂ,
1: ਉਹ ਮੈਂ ਗਾਉਣ 'ਚ ਬਹੁਤ ਹੋ,
0: ਮੈਨੂੰ ਕੀ ਮਨਾਉਣਾ ਸੀ,
1: ਔਰ ਤੁਸੀਂ ਫਿਰ ਉਸ ਨਹੀਂ ਜਾਣਾ ਮੈਂ
0: ਯਾਰ,
1: ਕਿਉਂਕਿ ਮੈਨੂੰ ਕੋਈ ਮਨਾਓ,
0: ਮੈਨੂੰ ਸਮਝਾਉਣਾ ਸੀ,
1: ਨਹੀਂ ਸੁਣਾ ਫਿਰ
0: ਚੱਲੇ
1: ਆ ਯਾਰ, ਇਦਾਂ ਨਾ ਨਾ ਗਾਓ, ਇਹ ਤੇ ਇੰਸਲਟ ਕਰ,
0: ਜੱਗ ਵੇਖਦਾ ਤਮਾਸ਼ਾ ਯਾਰ,
1: ਜੱਗ ਵੇਖਦਾ ਤਮਾਸ਼ਾ, ਗਲੇ ਲਓ ਕੌਣ ਵੇ, ਜੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਉ ਕੌਣ ਵੇ, ਦੋਵੇਂ ਰੁੱਸ ਬੈਠੇ ਤਾਂ ਮਨਾਉ ਕੌਣ ਵੇ, ਇੱਦਾਂ ਹੀ ਆ ਜੀ ਦੋਵੇਂ ਪਾਰਟੀਜ਼। ਹੁਣ ਕੱਲ੍ਹ ਦੀ ਜਿਹੜੀ ਇੱਕ ਮੈਂ ਪੜ੍ਹ ਰਿਹਾ ਸੀ ਕੋਈ ਆਰਟੀਕਲ ਜਿਹਾ, ਉਹਦੇ ਵਿੱਚ ਨਾ ਉਹ ਹਰ ਇੱਕ ਚੀਜ਼ ਨੂੰ ਨਾ ਪਾਰਟੀਜ਼ ਦੇ ਨਾਲ ਲਿਖਿਆ ਸੀ ਵੀ ਪਾਰਟੀ ਏ ਪਾਰਟੀ ਬੀ, ਮਤਲਬ ਇੱਕ ਦੂਜੇ ਨੂੰ ਪਾਰਟੀ 'ਚ ਮੰਨਦਾ ਸੀ ਕਿ ਸਾਡੀ ਪਾਰਟੀ ਤੁਹਾਡੀ ਪਾਰਟੀ ਹੈ ਨਾ, ਅਤੇ ਹੁਣ ਜੇ ਦੋਵੇਂ ਪਾਰਟੀ ਜ਼ਰੂਰ ਬਹਿ ਗਈਆਂ ਪਾਰਟੀ ਕਿਹੜੀ ਮਨਾਊਗੀ,
0: ਕੌਣ ਮਨਾਏਗਾ? ਇਹ ਬੜੀ ਜ਼ਰੂਰੀ ਚੀਜ਼ ਹੈ ਨਾ, ਕਿ ਚਲੋ ਇਹ ਜਿਹੜਾ ਸੌਂਗ ਹੈ ਜਿੰਨੇ ਕੁ ਲੋਕ ਸਮਝਦੇ ਜਾਣਦੇ ਹੈ ਨਾ, ਇਹਦੇ ਅੰਦਰ ਥੋੜ੍ਹਾ ਰੋਮੈਂਟਿਕ ਪੱਖ ਹੈ ਬੇਸਿਕਲੀ, ਪਰ ਇਹ ਮੇਰੇ ਖਿਆਲ ਨਾਲ ਹਰ ਕੇਸ 'ਚ ਹੈ। ਤੁਹਾਡਾ ਕੋਈ ਵੀ ਰਿਲੇਸ਼ਨ ਆ, ਭਾਵੇਂ ਤੁਹਾਡੇ ਪੇਰੈਂਟਸ ਨਾਲ ਹੋਵੇ, ਭਾਵੇਂ ਤੁਹਾਡੇ ਮਿੱਤਰਾਂ ਨਾਲ ਹੋਵੇ, ਭੈਣ ਭਰਾਵਾਂ ਨਾਲ ਹੋਵੇ, ਜਾਂ ਫਿਰ ਓਬਵੀਅਸਲੀ ਤੁਹਾਡੀ ਵਾਈਫ ਜਾਂ ਤੁਹਾਡੀ ਗਰਲਫ੍ਰੈਂਡ, ਐਂਡ ਆਈ ਐਮ ਰੀਅਲੀ ਹੋਪਿੰਗ ਕਿ ਇੱਕ ਟਾਈਮ 'ਤੇ ਦੋ ਨਹੀਂ ਹੈ ਕਿਸੇ 'ਤੇ ਵੀ, ਹਾਂ
1: ਫਿੰਗਰ ਕ੍ਰੋਸ,
0: ਹਾਂ ਫਿੰਗਰ ਕ੍ਰੋਸ ਫੋਰ ਐਵਰੀ ਵਨ ਆਫ ਯੂ,
1: ਹਾਂ ਤੁਹਾਡੇ ਲਈ ਇਹੀ ਫਿੰਗਰ ਕ੍ਰੋਸ ਕਰਤੀ,
0: ਠੀਕ ਹੈ। ਪਰ ਗੱਲ ਇੱਥੇ ਹੀ ਆ ਜਾਂਦੀ ਕਿ ਯਾਰ ਜੇ ਮੈਂ ਵੀ ਈਗੋ ਰੱਖ ਲਈ, ਅਗਲੇ ਨੇ ਵੀ ਈਗੋ ਰੱਖ ਲਈ, ਫਿਰ ਚੂਜ਼ ਕਰਨ 'ਤੇ ਇਹ ਆ ਜਾਂਦਾ ਕਿ ਮੇਰੇ ਮਾਇੰਡ 'ਚ ਬਣਾਏ ਹੋਏ ਜਿਹੜੇ ਮੈਂ ਇਹ ਕਲਾਊਡਸ ਇਕੱਠੇ ਕੀਤੇ ਹੋਏ ਹੈ ਨਾ, ਇਹ ਵੱਡੇ ਨੇ ਕਿ ਮੇਰਾ ਅਸਲ 'ਚ ਜਿਹੜਾ ਟੈਂਜੇਬਲ ਰਿਸ਼ਤਾ ਸਾਹਮਣੇ ਵਾਲੇ ਬੰਦੇ ਦੇ ਨਾਲ, ਉਹ ਮੇਰੇ ਲਈ ਜ਼ਿਆਦਾ
1: ਸਹੀ ਗੱਲ ਹੈ। ਤੁਹਾਡੇ ਤੋਂ ਟੈਂਜੇਬਲ ਅਤੇ ਨੋਨ ਟੈਂਜੇਬਲ ਚੀਜ਼ਾਂ ਮੈਨੂੰ ਯਾਦ ਆ ਗਈਆਂ, ਬੜੀਆਂ ਔਖਾ ਸਮਝ ਕੀਤਾ ਸੀ ਵੀ ਕੀ ਹੈ ਕੀ ਨਹੀਂ, ਪਰ ਵੇਖਿਆ ਜਾਵੇ ਨਾ ਤਾਂ ਇਹਦੇ ਵਿੱਚ ਜਿੱਦਾਂ ਹੁਣ ਜੇ ਆਪਾਂ ਨੂੰ ਥੋੜ੍ਹਾ ਜਿਹਾ ਸਮਝਾਉਣਾ ਹੋਵੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਇਸ ਪਾਸੇ ਨੂੰ ਕਹਿੰਦੀਆਂ ਨੇ ਕਿ ਈਗੋ ਆ ਹੈ ਨਾ, ਜਿਹਦੇ ਨਾਲ ਸਾਡੇ ਦਿਮਾਗ 'ਚ ਆ ਜਾਂਦਾ। ਹੁਣ ਜਿਹੜੇ ਮੇਨ ਕੋਮਨ ਪ੍ਰੋਬਲਮ ਹੈ ਨਾ, ਉਹ ਇਹ ਹੋ ਜਾਂਦੀ ਅੱਜ ਕੱਲ੍ਹ ਵੀ ਮੈਂ ਮੈਸੇਜ ਕੀਤਾ ਸੀ ਅਤੇ ਇੰਨੇ ਦਿਨ ਹੋ ਗਏ, ਇਹਨੇ ਮੇਰਾ ਮੈਸੇਜ ਨਹੀਂ ਸੀਨ ਕੀਤਾ, ਜਾਂ ਇਹਨੇ ਮੇਰਾ ਇਹਨੇ ਮੈਨੂੰ ਆਪ ਨਹੀਂ ਪਹਿਲਾਂ ਮੈਸੇਜ ਕੀਤਾ, ਮੈਨੂੰ ਇਹਨੂੰ ਮੈਸੇਜ ਕਰਨਾ ਪਿਆ ਹੈ ਨਾ, ਐਡੀ ਕਿਹੜੀ ਗੱਲ ਸੀ, ਇਹਦੇ 'ਚ ਐਡੀ ਆਕੜ ਕਿੱਥੋਂ, ਐਡੀ ਈਗੋ ਚੁੱਕੀ ਫਿਰਦਾ, ਇਹ ਨਹੀਂ ਮੈਨੂੰ ਮੈਸੇਜ ਕਰ ਸਕਦਾ। ਸੋ ਇਹ ਇੱਕ ਹੈਗੀ ਹੈ ਕਿ ਜਿਹੜਾ ਕੋਮਨ ਅੱਜ ਕੱਲ੍ਹ ਚੱਲ ਰਿਹਾ ਹੈ ਨਾ, ਮੈਂ ਕਿਉਂਕਿ ਓਬਵੀਅਸਲੀ ਸਾਰਾ ਕੁਝ ਮੈਸੇਜਾਂ ਦੇ ਉੱਤੇ ਹੀ ਨਿਰਭਰ ਹੋਇਆ।
0: ਬਿਲਕੁਲ, ਹਾਂ।
1: ਅਤੇ ਦੂਜੀ ਫਿਰ ਇਹ ਆ ਜਾਂਦੀ ਵੀ ਰਿਲੇਸ਼ਨਸ਼ਿਪ ਦੇ ਵਿੱਚ, ਮੰਨ ਲਓ ਕੋਈ ਗਰਲਫ੍ਰੈਂਡ ਨਾਲ ਆ, ਕੋਈ ਵਾਈਫ ਨਾਲ ਆ ਜਾਂ ਮੰਨ ਲਓ ਕਿਸੇ ਵੀ ਰਿਲੇਸ਼ਨਸ਼ਿਪ ਦੇ ਵਿੱਚ ਵੀ ਕੋਈ ਗਲਤੀ ਹੋ ਗਈ ਆ ਅਤੇ ਉਹਨੂੰ ਅਕਨੋਲੇਜ ਕਰਨਾ ਵੀ ਉਹਨੂੰ ਸੋਰੀ ਕਹਿਣਾ ਜਾਂ ਇਹ ਹੋ ਜਾਂਦਾ ਵੀ ਦੋਵਾਂ ਦੀ ਜੇ ਗਲਤੀ ਆ ਤਾਂ ਫਿਰ ਉੱਥੇ ਇਹ ਚੱਕਰ ਪੈ ਜਾਂਦਾ ਵੀ ਪਹਿਲਾਂ ਕੌਣ
0: ਮੰਨੇ ਕਿਹੜਾ
1: ਮੰਨੇ ਕਿਹੜਾ ਹੈ ਨਾ ਉਹੀ ਗੱਲ ਫਿਰ ਦੋਵੇਂ ਰੁੱਸ ਬੈਠੇ ਹਾਂ ਅਤੇ ਮਨਾਊ ਕੌਣ ਵੇ ਮਨਾਉਣ ਕਿਸੇ ਤੀਜੇ ਨੇ ਤਾਂ ਆਉਣਾ ਨਹੀਂ ਆ ਦੋਵਾਂ ਨੂੰ ਆਪਸ 'ਚ ਵੇਖਣਾ ਪੈਣਾ ਵਾ ਇੱਕ ਸੱਸਾ ਕਵੇ ਇੱਕ ਉਹਰੀ ਕਵੇ ਅਤੇ ਸੋਰੀ ਬਣੇ
0: ਬੱਲੇ ਮੇਰੇ ਓਸ਼ੋ ਵਾਹ ਬਈ ਵਾਹ ਏਦਾਂ ਤਾਂ ਰਾਜਦੀਪ ਮੈਡਮ ਨੇ ਨਹੀਂ ਸਿਖਾਇਆ ਇਹ ਜਿੱਦਾਂ ਤੂੰ
1: ਰਾਜਦੀਪ ਮੈਡਮ ਨੇ ਦੁਨੀਆ ਦੀ ਨਾ ਸਿਖਾਇਆ
0: ਰਾਜਦੀਪ ਮੈਡਮ
1: ਉਹਨਾਂ ਨੇ ਜਰਬ ਕਿਤਾਬਾਂ ਹੀ ਪੜ੍ਹੀਆਂ ਸੌਰੀ ਰਾਜਦੀਪ ਮੈਡਮ
0: ਸੌਰੀ ਰਾਜਦੀਪ ਮੈਡਮ
1: ਓਕੇ
0: ਤੁਸੀਂ ਕੰਟੀਨਿਊ ਕਰੋ ਤੁਸੀਂ ਕੰਟੀਨਿਊ ਕਰੋ
1: ਇਟਸ ਓਕੇ ਮਾਫ ਕਰ ਦੋ ਤਾਂ
0: ਸੱਸਾ ਬੋਲੇ ਤੇ ਔਰੇ ਬੋਲੇ
1: ਫਿਰ ਕਹਿੰਦੇ ਨੇ ਕਿ ਜੇ ਦੋਸਤਾਂ ਦੇ ਵਿੱਚ ਮੰਨ ਲਓ ਕੋਈ ਵੀ ਕੰਪੀਟੀਸ਼ਨ ਮੰਨ ਲਓ ਤੁਸੀਂ ਗੱਡੀ ਕਢਾ ਲਈ ਅੱਜ ਉਹ ਆਇਆ ਹਨਾ ਤੇ ਗੱਡੀ ਵਿਖਾਈ ਬੜੀ ਤੇ ਹੋ ਸਕਦਾ ਮੇਰੇ ਮਨ ਦੇ ਵਿੱਚ ਜਾਗ ਜੇ ਵੀ ਯਾਰ ਇੱਦਾਂ ਕਿੱਦਾਂ ਗੱਡੀ ਕਢਾ ਲਈ ਇਹ ਮੈਂ ਵੀ ਕਢਾਊਂਗਾ ਗੱਡੀ
0: ਟੋਪਿਕ ਉੱਚ ਵੀ ਹੋਇਆ ਸੀ ਜਦੋਂ ਆਪਾਂ ਬ੍ਰਾਂਡਸ ਵਗੈਰਾ ਬਾਰੇ ਗੱਲ ਕਰਦੇ
1: ਕੰਪੀਟੀਸ਼ਨ
0: ਹਨਾ ਮੇਰੇ ਖਿਆਲ ਨਾਲ ਦੁਨੀਆ ਦੇ ਮੇਜਰ ਲਗਜ਼ਰੀ ਬ੍ਰਾਂਡ ਹੋ ਗਏ ਜਾਂ ਫਿਰ ਨਾ ਸਪੋਰਟਸ ਕਾਰ ਬ੍ਰਾਂਡਸ ਹੋ ਗਏ ਵਟ ਐਵਰ ਹਨਾ ਕਿੰਨੀਆਂ ਚੀਜ਼ਾਂ ਤਾਂ ਫੀਡ ਆਫ ਹੀ ਇਸ ਚੀਜ਼ 'ਤੇ ਕਰਦੀਆਂ ਕਿ ਤੂੰ ਇਨਸਿਕਿਓਰ ਹੋ ਅਤੇ ਤੇਰੀ ਈਗੋ ਹਰਟ ਹੋਵੇ ਕਿਸੇ ਤਰੀਕੇ ਅਤੇ ਤੇਰੀ ਈਗੋ ਪਰਚੇਜ਼ ਡਿਸੀਜਨ ਬਣਵਾਵੇ ਹਨਾ ਹੋ ਸਕਦਾ ਕਿ ਤੂੰ ਜੈਨੂਅਨਲੀ ਇੱਕ ਕਾਰ ਦਾ ਬਹੁਤ ਸ਼ੌਕੀਨ ਹੈ ਤੈਨੂੰ ਜੈਨੂਅਨਲੀ ਦਾ ਮਸ਼ੀਨ ਦਾ ਅਸਥੈਟਿਕਸ ਆਫ ਇਟ ਤੈਨੂੰ ਬਹੁਤ ਪਸੰਦ ਹੋਣ ਹੋ ਸਕਦਾ ਮੇਰੀ ਪਰਸਨੈਲਿਟੀ ਇੱਦਾਂ ਦੀ ਕਿ ਮੈਨੂੰ ਬਿਲਕੁਲ ਵੀ ਲੈਣਾ ਦੇਣਾ ਨਹੀਂ ਮੈਂ ਕਿਹੜੀ ਕਾਰ ਚਲਾ ਰਿਹਾ ਪਰ ਕਿਉਂਕਿ ਮੈਂ ਉਸ ਸੋਸ਼ਲ ਸਟਰਕਚਰ 'ਚ ਹਾਂ ਜਿਸ ਸੋਸ਼ਲ ਸਟਰਕਚਰ 'ਚ ਤੂੰ ਵੀ ਹੈ ਅਤੇ ਮੈਨੂੰ ਤਾਂ ਫਿਰ ਮੈਨੂੰ ਵੀ ਖਰੀਦਣੀ ਪਏਗੀ ਨਾ ਫਿਰ ਕੀ ਆ ਖਰਚਾ ਵੀ ਕੀਤਾ ਹਨਾ ਚੀਜ਼ ਵੀ ਲਿਆਂਦੀ ਤੇ ਤੁਹਾਨੂੰ ਕੋਈ ਉਸ ਤਰ੍ਹਾਂ ਦੀ ਆਤਮਾ ਨੂੰ ਤੁਹਾਡੀ ਕੋਈ ਇੱਦਾਂ ਦੀ ਉਹ ਕੀ ਕਹਿੰਦੇ ਤ੍ਰਿਪਤੀ ਨਹੀਂ ਮਿਲ ਰਹੀ
1: ਕਿਉਂਕਿ
0: ਹਾਂ ਸਕੂਨ ਨਹੀਂ ਆ ਕਿਉਂਕਿ ਓਬਵੀਅਸਲੀ ਦਿਸ ਇਜ਼ ਨੋਟ ਸਮਥਿੰਗ ਦੈਟ ਯੂ ਵਾਂਟਡ ਇਨ ਦਾ ਫਸਟ ਪਲੇਸ
1: ਵੇਖੋ ਕ੍ਰਿਸ਼ਨਾ ਜੀ ਪੈਸਾ ਕੰਮ ਕਾਰ ਲਾਉਣ ਪਾਉਣ ਬੰਦੇ ਦਾ ਜਿਹਦੇ ਵਿੱਚ ਲਾਈਫ ਸਟਾਈਲ ਆ ਜਾਂਦਾ ਆਉਣ ਜਾਣ ਬੰਦੇ ਦਾ ਇਹ ਚੀਜ਼ਾਂ ਜਦੋਂ ਵੱਧ ਜਾਂਦੀਆਂ ਨੇ ਨਾ ਫਿਰ ਉਹ ਓਬਵੀਅਸਲੀ ਇੱਕ ਦੂਜੇ ਦੇ ਵਿੱਚ ਇਹ ਫੈਕਟਰਸ ਆ ਜਾਂਦੇ ਨੇ ਕੰਪੀਟੀਸ਼ਨ ਦਾ ਈਗੋ ਦਾ ਕਹਿ ਲਓ ਐਟੀਟਿਊਡ ਦਾ ਕਹਿ ਲਓ ਹੁਣ ਇੱਕ ਪਾਸੇ ਮੈਂ ਕੈਮਰੀ 'ਚ ਉਤਰਨ ਡਿਆ ਵਾਂ ਦੂਜੇ ਪਾਸੇ ਤੁਸੀਂ ਮਰਸਡੀ ਲਿਆ ਕੇ ਉਤਰੋ ਅਤੇ ਮੈਂ ਤਾਂ ਟੌਹਰ 'ਚ ਹੀ ਉਤਰੂੰਗਾ ਵੀਰ ਕਿਉਂ ਨਹੀਂ ਐਟੀਟਿਊਡ ਲੈਵਲ ਮੇਰਾ ਤਾਂ ਵੱਧ ਹੀ ਹੋਊਗਾ ਨਾ ਉਹਦੇ ਨਾਲੋਂ ਦੂਜੇ ਨਾਲੋਂ ਅਤੇ ਫਿਰ ਉੱਥੇ ਬੰਦਾ ਕਹਿੰਦਾ ਵੀ ਇਹ 'ਚ ਈਗੋ ਬਹੁਤ ਆ
0: ਵੈਸੇ ਬਹੁਤ ਸਹੀ ਗੱਲ ਕੀਤੀ ਕਿ ਕਈ ਵਾਰੀ ਸਕਸੈਸਫੁਲ ਬੰਦਾ ਐਂਡ ਸਕਸੈਸਫੁਲ ਅਗੇਨ ਕਿਉਂਕਿ ਮੈਂ ਸਭ ਤੋਂ ਜ਼ਿਆਦਾ ਜਿਹੜਾ ਬਚਕਾਨਾ ਤਰੀਕਾ ਬਚਕਾਨਾ ਮਾਪਦੰਡ ਆ ਉਹਨੂੰ ਨਾਪਣ ਦਾ ਉਹ ਹੈ ਪੈਸਾ ਹਨਾ ਸੋ ਉਸ ਹਿਸਾਬ ਦਾ ਜਿਹੜਾ ਸਕਸੈਸਫੁਲ ਬੰਦਾ ਜਦੋਂ ਉਹ ਮੈਨੂੰ ਦੱਸੇ ਤੇ ਮੈਨੂੰ ਪਤਾ ਕਿ ਇਹਦੇ ਨਾਲ ਕੋਈ ਗੱਲਬਾਤ ਨਹੀਂ ਕੋਈ ਹੈਲੋ ਨਹੀਂ ਕੋਈ ਹਾਏ ਨਹੀਂ ਤੇ ਕਾਫੀ ਵਾਰੀ ਅਗੇਨ ਹਨਾ ਜੋ ਤੁਸੀਂ ਕਿਹਾ ਮਾਈਂਡ 'ਚ ਆ ਸਕਦਾ ਕਿ ਯਾਰ ਚਦਾਕੜ ਬਹੁ ਹੋਣੀ ਹਨਾ ਬਹੁਤ ਯੂਜਲੀ ਖਾਸ ਇੱਦਾਂ ਦੇ ਥਾਵਾਂ 'ਚ ਅਗੇਨ ਹਨਾ ਅਸੀਂ ਫਿਰ ਵੀ ਬਹੁਤ ਨਵੇਂ ਹਾਂ ਬਟ ਸਟਿਲ ਇੱਦਾਂ ਦੀਆਂ ਥਾਵਾਂ 'ਚ ਜਿਹੜਾ ਜਿਹਨੂੰ ਖੁਦ ਹੀ ਬੰਦੇ ਨੂੰ ਇੱਥੇ ਆ ਕੇ ਤਾਂ ਕਰਨਾ ਪੈਂਦਾ ਜ਼ੀਰੋ ਤੋਂ ਸਟਾਰਟ ਹੈ ਨਾ ਬਣਦਾ ਕਾਫੀ ਲਾਈਫ ਹੰਢਾਈ ਹੁੰਦੀ ਹੈ ਐਂਡ ਯੂਜਲੀ ਮੈਂ ਜਿੰਨੇ ਕੁ ਇੱਦਾਂ ਦੇ ਸਕਸੈਸਫੁਲ ਲੋਕਾਂ ਨੂੰ ਮਿਲਿਆ ਯੂ ਆਸਕ ਦੈਮ ਵਨ ਥਿੰਗ ਉਹ ਤੁਹਾਨੂੰ ਸ਼ਾਇਦ ਪੰਜ ਚੀਜ਼ਾਂ ਦੱਸਣ ਕਿਉਂਕਿ ਅਗਲੇ ਨੂੰ ਚਾਹ ਵੀ ਹੁੰਦਾ ਹਰ ਇੱਕ ਬੰਦੇ ਨੇ ਜਿੰਨੇ ਇੱਕ ਲਾਈਫ ਸਹੀ ਗੱਲ ਹੈ ਇੱਕ ਬੰਦਾ ਜਿਸ ਬੰਦੇ ਨੇ ਇੱਕ ਲਾਈਫ ਵੇਖੀ ਹੈ ਨਾ ਉਹਨੂੰ ਤਾਂ ਪੋਡੀਅਮ ਚਾਹੀਦਾ ਹੁੰਦਾ ਨਾ ਕਿ ਯਾਰ ਮੈਨੂੰ ਪੁੱਛੋ
1: ਮਤਲਬ
0: ਹੁਣ ਹੁਣੇ ਆ ਕੀ ਆ ਮੈਂ 60 ਸੈਕਿੰਡ ਦੇ ਅੰਦਰ ਲਾਈਫ ਦੀ ਸੱਚਾਈ ਤਾਂ ਇਹੀ ਹੈ ਨਾ, 60 ਸੈਕਿੰਡ ਲੱਗਦੇ ਦੱਸਣ ਨੂੰ ਕਿ ਬਈ ਜਿੰਨਾ ਜਿੰਨਾ ਕਿ ਤੁਹਾਡਾ ਜੇ ਭਾਰੇ ਬਹੁਤ ਹੋ ਹਨਾ ਤੇ ਜੋ ਖਾ ਰਹੇ ਹੋ ਉਹਨੂੰ ਥੋੜਾ ਘਟਾ ਦੋ ਹਨਾ, 10,000
1: ਹੈਲਦੀ ਫੂਡ ਕਰ ਲਓ ਜੇ ਤੁਸੀਂ ਫਾਸਟ ਫੂਡ ਖਾ ਰਹੇ ਹੋ ਸਿੰਪਲ,
0: ਉਹ ਹਾਂ ਉਹ ਉਹ ਘਟਾ ਦੋ 10,000 ਸਟੈਪ ਤੁਰੋ ਰੋਜ਼, ਠੀਕ ਹੈ ਨਾ, ਹਫਤੇ 3-4 ਵਾਰੀ ਜਾ ਕੇ ਵੇਟ ਚੱਕੋ ਤੇ 2 ਸਾਲ ਸਬਰ ਕਰੋ ਤੁਹਾਡੀ ਬਾਡੀ ਬਣ ਜਾਏਗੀ, ਫੈਕਟ ਹੈ, ਕੋਈ ਝੂਠ ਥੋੜਾ, ਕੋਈ ਇੰਜਰੀ ਵਗੈਰਾ ਨਾ ਹੋਵੇ, ਆਲ ਦੈਟ ਕਰਾਪ ਹਨਾ, ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਕਰਨਾ ਚਾਹੁੰਦੇ ਹੋ ਦੋ ਆਪਣੀ ਲਾਈਫ ਦੇ ਉਹਨੂੰ ਬਹੁਤ ਸਾਰੇ ਘੰਟੇ ਸਾਈਡ ਤੇ ਹਸਲ ਵੀ ਕਰੋ, ਦੂਸਰਾ ਕੰਮ ਵੀ ਕਰੋ, ਕੋਸ਼ਿਸ਼ ਕਰੋ ਜਿੰਨੇ ਵੀ ਤੁਹਾਡੇ ਕੰਪੀਟੀਸ਼ਨ ਦੇ ਲੋਕ ਨੇ ਉਸ ਤੋਂ ਵੱਖਰਾ ਕੀ ਕਰ ਸਕਦੇ ਹੋ ਉਹ ਲੈ ਕੇ ਆਓ, ਉਸ ਤਰ੍ਹਾਂ ਦੀ ਜ਼ੀਲ ਪੈਦਾ ਕਰੋ ਤੇ ਕਰੋ ਤੇ ਕਿਤੇ ਕਿਤੇ ਸਟੈਂਡ ਕਰੋਗੇ, ਇਹ ਨਹੀਂ ਓਬਵੀਅਸਲੀ ਕਿ ਮਤਲਬ ਤੁਸੀਂ ਇਲੋਨ ਮਸਕ ਬਣ ਜਾਓਗੇ, ਪਰ ਹਾਂ ਇਹ ਹੈ ਕਿ ਸ਼ਾਇਦ ਉਹ ਬਿਜ਼ਨਸ ਤੁਹਾਨੂੰ ਤੁਹਾਡੀ ਰੋਟੀ ਜੋਗਾ ਕਰ ਦੇ, ਅਗੇਨ ਕਿਸਮਤ, ਅਗੇਨ ਐਕਸਪੈਕਟਰ, ਅਗੇਨ ਸਾਡੀ ਲੇਜ਼ੀਨੈਸ, ਅਗੇਨ ਈਗੋ, ਸਾਡੀ ਕਈ ਵਾਰੀ ਜਿਹੜੀ ਈਗੋ ਹੁੰਦੀ ਹੈ ਨਾ ਉਹ ਵੀ ਸਾਨੂੰ ਟੋਕਦੀ ਕਿ ਯਾਰ ਮੈਂ, ਕਿਉਂਕਿ ਹਰ ਚੀਜ਼ 'ਚ ਜਾਣ ਲਈ ਅਨਕੰਫਰਟੇਬਲ ਹੋਣਾ ਪੈਂਦਾ, ਈਗੋ ਦੀ ਸਭ ਤੋਂ ਵੱਡੀ ਪ੍ਰੋਬਲਮ ਹੀ ਇਹ ਨਾ, ਤੁਹਾਨੂੰ ਅਨਕੰਫਰਟੇਬਲ ਨਹੀਂ ਹੁੰਦੇ ਹੋ ਕਹਿੰਦੇ ਮੈਂ ਕਰਾਂਗਾ, ਰਾਈਟ
1: ਯਾਰ, ਕੱਲ ਆਪਾਂ ਸਵੇਰੇ ਹੀ ਕੀ ਗੱਲ ਕਰਨ ਡੇ ਹਾਂ ਬਾਹਰ ਜਿਹੜੇ ਫੁੱਟਪਾਥ ਉੱਤੋਂ ਘਾਹ ਕੱਟਦੇ ਵਾਲੇ ਬੰਦੇ, ਆਪਾਂ ਸਵੇਰੇ ਇਹ ਉਹ ਵੇਖਣ ਡੇ ਹਾਂ ਜਦੋਂ ਬਾਹਰ ਬੈਠੇ ਤੇ ਆਪਾਂ ਇਹੋ ਗੱਲ ਹੀ ਕਰਨ ਡੇ ਹਾਂ ਵੀ ਯਾਰ ਵੇਖ ਕਿੱਡਾ ਮਤਲਬ ਕੰਮ ਤੇ ਕੀ ਆ ਵੀ ਇਕੱਲੇ ਬੰਦੇ ਨੇ ਲੱਗੇ ਰਹਿਣਾ, ਠੀਕ ਹੈ, ਤੁਸੀਂ ਆਪਣਾ ਮਜ਼ੇ ਨਾਲ ਘਾਹ ਕੱਟੋ, ਕੋਈ ਮਸ਼ੀਨ ਤੇ ਬਹਿ ਕੇ ਤੁਸੀਂ ਘਾਹ ਕੱਟਣਾ, ਗੱਲ ਤੇ ਫਿਰ ਉੱਥੇ ਆ ਜਾਂਦੀ ਆ ਵੀ ਨਹੀਂ ਯਾਰ, ਫਿਰ ਆਪਣੀ ਡਿਸਕਸ਼ਨ ਇੱਥੇ ਮੁੱਕੀ ਵੀ ਯਾਰ ਜੇ ਕਿਸੇ ਨੂੰ ਦੱਸਣਾ ਹੋਵੇ ਤੇ ਕੀ ਬੰਦਾ ਕਵੇ ਵੀ ਘਾਹ ਕੱਢਦਾ ਵਾ, ਫਿਰ ਆਪਾਂ ਗੋਲ ਮੋਲ ਜਿਹਾ ਕਰਕੇ ਵੀ ਨਹੀਂ ਨਹੀਂ ਬਸ ਇੰਨਾ ਹੀ ਕਹਿੰਦੇ ਵੀ ਕੌਂਸਲ 'ਚ ਲੱਗਾ ਕੌਂਸਲ 'ਚ ਲੱਗਾ ਹਨ
0: ਬਰੋ, ਬਹੁਤ ਵਧੀਆ ਪੁਆਇੰਟ, ਐਂਡ ਜਿਹੜੇ ਵੀ ਸੁਣ ਰਹੇ ਹੋਣਗੇ ਨਾ ਉਹ ਹੁਣ ਜਦੋਂ ਮੈਂ ਅੱਗੇ ਹੁਣ ਕਹੂੰਗਾ ਉਸ ਚੀਜ਼ ਨਾਲ ਹਾਮੀ ਵੀ ਭਰਨਗੇ $3,000 ਦਾ ਤੇ ਹੈ ਕੁਛ ਨੀ ਕਰ ਸਕਦੇ ਹਨਾ, ਕੋਈ ਕਮੀਜ਼, ਪਰ ਇੱਕ ਹੋਰ ਪ੍ਰੋਬਲਮ ਹੈ ਇੰਡਸਟਰੀਜ਼ ਦੇ ਅੰਦਰ ਵੀ ਹੁੰਦੀ ਹੈ ਈਗੋ, ਪੁੱਛੋ ਕਿੱਦਾਂ,
1: ਇੱਦਾਂ ਹੀ ਆ,
0: ਕਿੱਦਾਂ ਤੁਸੀਂ ਵੇਖੋ ਜਿੰਨੇ ਵੀ ਬਲੂ ਕਾਲਰ ਇੰਡਸਟਰੀਜ਼ ਨੇ, ਜਿਸ ਤਰ੍ਹਾਂ ਹੁਣ ਆਪਾਂ ਆਹੀ ਵਾਲੀ ਗੱਲ ਕੀਤੀ ਆ, ਜਾਂ ਫਿਰ ਨਾ ਸਿਕਿਉਰਿਟੀ ਦੀ ਜੋਬ ਹੈ, ਕੰਸਟਰਕਸ਼ਨ ਅੰਦਰ ਕਿੰਨੇ ਲੋਕ ਨੇ ਹਨਾ, ਜਾਂ ਟ੍ਰੇਡੀ ਨੇ ਕਿੰਨੇ ਲੋਕ ਹਨਾ,
1: ਪ੍ਰੋਡਕਸ਼ਨ
0: ਕੰਪਨੀਆਂ ਦੀ ਵਰਸਿਸ ਬੈਗ, ਵਧੀਆ ਬੈਗ ਲੈ ਕੇ ਸ਼ਰਟ ਟਾਈ ਲਗਾ ਕੇ ਅਸੀਂ ਕਿਉਂਕਿ ਮੈਲਬਨ 'ਚ ਬੈਠੇ ਹਾਂ, ਸੋ ਕੁਈਨ ਸਟਰੀਟ ਦੇ ਅੰਦਰ ਜਿੰਨੇ ਵੀ ਉਹ ਆਈ ਟੀ ਵਾਲੇ ਬੈਠੇ ਪਏ ਹਨਾ, ਉਹ ਵਾਲੇ ਡਿਪਾਰਟਮੈਂਟ 'ਚ ਕੰਮ ਕਰਦੇ, ਆਫਿਸ ਗੋਇੰਗ ਜੋਬਸ ਹਨਾ, ਉਹਨਾਂ ਦਾ ਦੇਖ ਖਰਚਾ ਕਿੱਦਾਂ ਦਾ, ਉਹਨਾਂ ਨੂੰ ਗੱਡੀ ਵੀ ਥੋੜ੍ਹੀ ਟੋ ਟੱਪੇ ਵਾਲੀ, ਫਿਰ ਸੋਸ਼ਲ ਡਰਿੰਕਿੰਗ ਵੀ ਕਰਨੀ ਪੈਣੀ ਹੈ ਕਿ 5 ਵਜੇ ਤੱਕ ਖਤਮ ਹੋਇਆ ਉਹ ਗਾਇਜ਼ ਯੂ ਨੋ ਲੈਟਸ ਮੀਟ ਡਾਊਨ ਸਟੇਅਰਸ, ਉਹ ਸਭ ਵੀ ਹੈ, ਓਨੀ ਹੀ ਸੋਸ਼ਲ ਲਾਈਫ ਹੈ, ਓਨਾ ਹੀ ਵਿਖਾਵਾ ਕਰਨਾ ਪੈਂਦਾ ਕਿਉਂਕਿ ਇੰਡਸਟਰੀ ਇੱਦਾਂ ਦੀ ਉਹ ਮੰਗਦੀ ਆ ਹਨਾ, ਤੇ ਜਿਹੜੀ ਪਹਿਲੀ ਇੰਡਸਟਰੀ ਦੀ ਤੁਸੀਂ ਗੱਲ ਕੀਤੀ ਉਹ ਵਾਲੀ ਇੰਡਸਟਰੀਜ਼ ਦੀ ਗੱਲ ਕਰੀਏ ਆਪਾਂ, ਬਲੂ ਕਾਲਰ ਦੇ ਅੰਦਰ ਬੰਦਾ ਇਕੱਲਾ ਹੀ ਲੱਗਾ ਪਿਆ ਹਨਾ, ਮਿਹਨਤ ਵਾਲਾ ਕੰਮ ਹੈ, ਹੱਥ ਨਾਲ ਕਰਨ ਵਾਲੇ ਕੰਮ ਨੇ ਹਨਾ, ਕੋਈ ਇੱਦਾਂ ਤੁਸੀਂ ਫੈਂਸੀ ਤਿਆਰ ਹੋ ਕੇ ਨਹੀਂ ਜਾ ਰਹੇ, ਕੁਛ ਨਹੀਂ ਕਰ ਰਹੇ, ਕਿੰਨਾ ਹੰਬਲ ਕਰਨ ਵਾਲਾ ਕੰਮ ਹੈ, ਪਰ ਜੋ ਲੋਕ ਇਹਨਾਂ 'ਚ ਕਮਾਈਆਂ ਕਰ ਲੈਂਦੇ ਆ, ਦੇਰ ਇਜ਼ ਮਤਲਬ ਦੇਰ ਇਜ਼ ਮਨੀ ਟੂ ਬੀ ਮੇਡ ਇਸ ਇੰਡਸਟਰੀ ਦੇ ਅੰਦਰ, ਕਿ ਤੁਸੀਂ

0: ਉੱਥੇ ਤੇ ਫਿਰ ਉਹ ਚੱਕਰ ਪੈ ਗਿਆ ਈਗੋ ਵਾਲਾ, ਕਿਉਂ ਨਾ ਪਵੇ। ਮੈਂ ਮੰਨ ਲਓ ਹੁਣ ਉੱਥੇ 200 ਦੀ ਪੈਂਟ ਪਾਈ, ਅਗਲਾ 400 ਦੀ, ਉਹ ਤੇ ਓਬਵੀਅਸਲੀ ਈਗੋ। ਹੁਣ ਜੇ ਮੈਂ ਥੱਲੇ ਮਸ਼ੀਨ ਤੇ ਬਹਿ ਕੇ ਅਰਮਾਨ ਨਾਲ ਕੌਂਸਲ ਚ ਘਾਹ ਕੱਟਣ ਡਿਆ ਤੇ ਮੈਂ ਕਿਹਦੇ ਨਾਲ, ਮੈਂ ਵੱਧ ਤੋਂ ਵੱਧ ਇਹ ਕੰਪੀਟੀਸ਼ਨ ਕਰ ਲੂੰਗਾ ਕਿ ਯਾਰ ਉਹਨੂੰ ਤੁਸੀਂ ਨਵੀਂ ਮਸ਼ੀਨ ਦੇ ਤੀ, ਮੇਰੀ ਹਾਲੇ ਪੁਰਾਣੀ ਆ।
1: ਹਾਂ ਬੰਦਾ, ਹਾਂ ਬੰਦਾ
0: ਜੇ ਮੇਰੀ ਮਸ਼ੀਨ ਦੇ ਆਹ ਬਟਨ ਨਹੀਂ ਹੈਗਾ, ਇਹੀ ਮੇਰਾ ਤੇ ਇਹੋ ਹੀ ਮਸਲਾ ਰਹਿ ਜੂਗਾ।
1: ਉਹ ਮਤਲਬ ਮਸਲੇ ਦੂਸਰੇ ਹੋ ਜਾਣਗੇ,
0: ਮਸਲਾ ਹੀ ਨਹੀਂ ਰਹਿ ਜੂਗਾ ਈਗੋ ਸਿਸਟਮ ਵਾਲਾ।
1: ਅੱਛਾ ਫਿਰ ਜਿਹੜੀ ਆਹ ਇੰਡਸਟਰੀ ਆ ਨਾ, ਜਿਸ ਤੋਂ ਹਲਕਾ ਜੈਸੇ ਵੀ ਟੱਚ ਅਪ ਹੈ ਨਾ, ਮੀਡੀਆ, ਸਿੰਗਰ, ਐਕਟਰ ਹੈ ਨਾ, ਇਹਨਾਂ ਦੇ ਅੰਦਰ ਤਾਂ ਆਪਾਂ ਸੁਣਦੇ ਹੀ ਹਾਂ ਕਿ ਬਹੁਤ ਈਗੋ ਹੁੰਦੀ ਇਹਨਾਂ 'ਚ, ਕਿੰਨੇ ਹੁੰਦੇ। ਪਰ ਕਈ ਵਾਰੀ ਤੁਸੀਂ ਮਿਲੋ ਬੰਦੇ ਨੂੰ ਜਿਹੜਾ ਬੜਾ ਹੰਬਲ ਲੱਗਦਾ, ਉਹ ਪਤਾ ਲੱਗਦਾ ਕਿ ਲੈ ਇਹ 'ਚ ਤਾਂ ਆਕੜ ਬਹੁਤ ਸੀ, ਤਾਂ ਜਿਹਦੀ ਬਣਿਆ ਹੁੰਦਾ ਭਰਮ ਪਾ ਕਿ ਯਾਰ ਇਸ ਤੋਂ ਜ਼ਿਆਦਾ ਕੋਈ ਹੋਣਾ ਹੀ ਨਹੀਂ ਹੈ, ਹੈ ਨਾ, ਸਵੀਟ ਬੰਦਾ ਉਹ ਤਾਂ ਤੁਹਾਨੂੰ ਲਾਗੇ ਵੀ ਨਹੀਂ ਖੜਨ ਦਿੰਦਾ, ਹੈ ਨਾ।
0: ਇੱਦਾਂ ਹੀ
1: ਮੈਨੂੰ ਇਹ ਦੱਸੋ ਕਿ ਤੁਹਾਨੂੰ
0: ਪੁੱਛੋ
1: ਸਭ ਤੋਂ ਜ਼ਿਆਦਾ ਮਤਲਬ ਹੰਬਲ ਕਿਹੜਾ ਸਿੰਗਰ ਲੱਗਦਾ।
0: ਹੰਬਲ ਦੀ ਜੇ ਤੁਸੀਂ ਗੱਲ ਕਰੋ ਨਾ, ਤੇ ਉਹ ਗਾਣੇ ਵੀ ਬੜੇ ਠਹਿਰਾ ਜੇ ਵਾਲੇ ਗਾਉਂਦਾ, ਹੈ ਨਾ, ਵੀ ਉਹਨੂੰ ਥੋੜ੍ਹੀ ਉਹ ਤੜਕਦਾ ਫੜਤਾ ਵਾਲਾ ਸਿਸਟਮ, ਜਾਂ ਤਾਂ ਕਹਿ ਲਓ ਵੀ ਆਵਾਜ਼ ਹੀ ਨੂੰ ਨਹੀਂ ਸੂਟ ਕਰਦਾ ਹੋਊਗਾ, ਜਾਂ ਉਹਨਾਂ ਨੇ ਕਦੀ ਟਰਾਈ ਨਹੀਂ ਕੀਤਾ। ਆਈ ਡੋਂਟ ਨੋ ਵਟਸ ਦਾ ਰੀਜ਼ਨ ਬਿਹਾਇੰਡ ਇਟ, ਬਟ ਇਟ ਇਜ਼ ਵਾਟ ਇਟ ਇਜ਼ ਬ੍ਰੋ। ਹੀ ਰੀਸੈਂਟਲੀ ਰਿਲੀਜ਼ਡ ਅ ਨਿਊ ਐਲਬਮ, ਬ੍ਰੋ, ਨੇਮਡ ਐਸ ਹਾਜ਼ਰ ਐਂਡ
1: ਹਾਏ ਅਮਰਿੰਦਰ ਗਿੱਲ। ਹਾਂ ਵੈਸੇ ਦੇਖ ਲਾ, ਮਤਲਬ ਹੀ ਇਜ਼ ਅ ਸੁਪਰਸਟਾਰ, ਪਰ ਕਿੰਨਾ ਕੁ ਮਤਲਬ ਹੰਬਲਨੈਸ।
0: ਉਹ ਤਾਂ ਯਾਰ ਉਹ ਗਾਣਾ ਸੁਣਾ ਦਿਓ, ਕੈਰੇਮਲ,
1: ਕੈਰੇਮਲ।
0: ਹਾਂਜੀ
1: ਚਲੋ ਫਿਰ ਇੱਦਾਂ ਕਰਦੇ ਹਾਂ, ਆਪਾਂ ਤੁਹਾਨੂੰ ਕੈਰੇਮਲ ਕੌਫੀ ਪਿਲਾਨੇ ਆ, ਤੇ ਨਾਲ ਨਾਲ ਕੈਰੇਮਲ ਗਾਣਾ ਸੁਣਾਉਂਦੇ ਹਾਂ ਅਮਰਿੰਦਰ ਗਿੱਲ ਦੀ ਨਵੀਂ ਐਲਬਮ ਤੋਂ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
0: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੇਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।
6: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ।

0: और बैक
1: किधर लगा गाना फिर
2: गाना कैंट है यार
1: गाना कुछ सी
2: कैरेमल उद्दा भी सारे का फेवरेट है वो जो सिर्फ जब पाते होंगे कॉफी के
1: पॉपकॉर्न बड़े वाइया लगते मैं
2: हाँ फिल्मों के शौकीन लगते हो सिनेमा के शौकीन लगते हो सिनेमा अजकल थोड़ा जहा
1: सिनेमा हमका बहुत बहुत बढ़िया लगत रही पर आजकल सिनेमा खास अच्छा आवत नहीं रही
2: ऐसा लग रहा था हैगा कि ताजा ताजा भोजपुरा फिल्म देखा है
1: अरे कहाँ देखा रे
2: ना
1: भोजपुरी
2: अरे एक मलयालम में आया है
1: मलयाली फिल्म कौन सा एच आर सुन गया ना कि काका किन्नी अकल दी है थानू
2: उन्होंने कहना काका आपे वेख लो
1: कोई फिल्म देखी लेटेस्ट
2: लेटेस्ट यार फिल्म
1: या कोई शो
2: अपना यस यस वेखी
1: केड़ी
2: बोल पावे ना बोल
1: किधर ही लगी
2: फिल्म यार पहला मैंने एक गल दसो की मतलब टाइटल हसे वाला ही क्या हासा केड़ी चीज आया था
1: मैं क्या फिल्म कोई नवी देखी बोल पावे ना बोल नवी तो नहीं रही ना हूं अपने लिए
2: हाँ ये भी गल नहीं है क्योंकि
1: कट्ठे तो देख के आया महीना हो गया भरा
2: हाँ
1: मैं तो उसे
2: मैं जो रीसेंट देखी आ मैं उस हिसाब से तुम्हें दस रहा
1: और कोई नहीं रही मतलब नेटफ्लिक्स भी हो सकता है नहीं ओटीटी नेटफ्लिक्स मतलब
2: ओते विच ओ प्राइम प्रो अपना प्राइम दी मैं रीसेंटली सब्सक्रिप्शन ली ही
1: ओ नाइस विच पैसे वाला लड़का
2: फिल्म है कि यार सीरीज क्या फिल्म है पता नहीं हाफ वे करके
1: हाफ वे
2: हाँ प्राइम देते हैं
1: हाँ
2: थोड़ी अद्धी की देखी है ओके है
1: हाफ वे भी तो हाफ ही देखी
2: मैं कितने बैठा हूँ तो टाइम जा पास करना ही तो मैं वेख ली
1: अच्छा
2: पर उदा वधिया निकल आई हाफ वे मैं हाफ ही देखी है
1: हाफ वे हाफ देखी
2: हाँ जी तो वधिया हैगी
1: बॉलीवुड नू भी मतलब कुछ इधर है ना कोई चन्न तारे तोड़ के लिया उन्होंने बड़े टाइम तो पर एक यह इशू भी है कि हर किसी को नेटफ्लिक्स प्राइम एच बी ओ स्टैन पैरामाउंट एप्पल टीवी सब आ गया है ना हुण चक्कर यह है कि असी सब वेख चुके हैं थैंक्स टू सब टाइटल्स हुण दायरा वो नहीं रहा तुसी जो थोड़ा बैटर सिनेमा वेख लैंदे हो फिर तुसी कहने यार साडी जबान की कहानी भी तो थोड़ी बैटर होनी चाहिए है ना थोड़ी मजेदार होनी चाहिए
2: ना हो रहा है कृष्णा जी मतलब पता नहीं इन्हों का की चक्कर आ हुण ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਆਪਾਂ ਹੁਣ ਉਹ ਚੀਜ਼ਾਂ ਵੇਖਣ ਡੇ ਆਪਣੀ ਕੰਪੈਟੇਬਿਲਟੀ ਦੇ ਹਿਸਾਬ ਨਾਲ ਬਹਿ ਕੇ ਵੇਖਣ ਡੇ ਹਾਂ ਹੁਣ ਜੇ ਸ਼ੋਅ ਮੰਨ ਲਓ 5:45 ਦਾ ਤੇ ਆਪਾਂ ਨੂੰ 5:45 ਤੇ ਪਹੁੰਚਣ ਦੀ ਲੋੜ ਨਹੀਂ ਘਰੇ ਬੈਠੇ ਜੇ ਆਪਾਂ
1: ਠੀਕ ਹੈ ਉਹ ਚੱਲ ਇੱਕ ਡਿਫਰੈਂਟ ਚੀਜ਼ ਹੋ ਜਾਂਦੀ
2: ਹੈ ਯਾਰ ਇਸ ਕੰਟਰੀ ਦੇ ਵਿੱਚ ਇਹੀ ਮੇਨ ਚੀਜ਼ ਆ ਟਾਈਮਿੰਗ ਦੀ ਜਿਹੜੀ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਆ ਵੀ ਟਾਈਮਿੰਗ ਦੀ ਵੈਲਿਊ ਜ਼ਿਆਦੀ ਆ ਮਨੀ ਨਾਲੋਂ ਜਾਂ ਬਾਕੀ ਚੀਜ਼ਾਂ ਨਾਲੋਂ ਜਾਂ ਇੰਟਰਸਟ ਨਾਲੋਂ ਸਾਰੀਆਂ ਚੀਜ਼ਾਂ ਨਾਲੋਂ ਹੁਣ ਗੱਲ ਇਹ ਆ ਕਿ ਮਿਰਜ਼ਾਪੁਰ ਦੀ ਫੋਰ ਐਗਜ਼ਾਮਪਲ ਲੈ ਲਓ ਸੀਜ਼ਨ 1 ਆਇਆ
1: ਹਾਂ ਮਿਰਜ਼ਾਪੁਰ ਦੇਖੀ ਸੀ ਮੈਂ
2: ਬੜਾ ਚੱਲਿਆ ਠੀਕ ਹੈ ਦੂਜਾ ਆਇਆ ਵੈਰੀ ਗੁੱਡ ਹੋ ਗਿਆ ਕੰਮ ਐਮਾਜ਼ੋਨ ਤੇ ਫਿਰ ਇਹਨਾਂ ਨੇ ਹੁਣ ਕੀ ਕੀਤਾ ਵਾ ਕਿ ਆਖਿਰ 'ਚ ਫਿਲਮ ਬਣਾਈ ਆ ਹੁਣ ਜੇ ਇਹਨੂੰ ਵੀ ਉਹ ਸੀਜ਼ਨ 3 ਕਰਕੇ ਕੱਢਦੇ
1: ਤੇ ਸੀਜ਼ਨ 4-3 ਆ ਚੁੱਕਾ ਹੈ
2: 4 ਹੋ ਸਕਦਾ ਹੈ ਕਿ ਉਹ ਇਹਦੇ ਨਾਲੋਂ ਜ਼ਿਆਦਾ ਚੱਲ ਜਾਂਦਾ ਫਿਲਮ ਨਾਲੋਂ ਫਿਲਮ ਚੱਲੀ ਹੈ ਨੋ ਡਾਊਟ ਚੱਲਣੀ ਹੀ ਕਿਉਂਕਿ ਪਹਿਲਾਂ ਦੀ ਉਹਦੀ ਹਾਈਪ ਬਣੀ ਤੇ ਉਹ ਉਹਨੂੰ ਤੁਸੀਂ ਉੱਥੇ ਕੱਢਦੇ ਤੇ ਉਹ ਸਦਾ ਵਧੀਆ ਚੱਲਦਾ ਪਰ ਉਹਨਾਂ ਨੇ ਕੀ ਕੀਤਾ ਫਿਲਮ 'ਚ ਕੱਢੀ ਮਤਲਬ ਇਹ ਸਮਝਣਾ ਪੈਣਾ ਵਾ ਕਿ ਉਹ ਕਿਹੜੇ ਥੋਟ ਨਾਲ ਸੋਚਦੇ ਆ ਮੇ ਬੀ ਉਹਦੇ 'ਚ ਜ਼ਿਆਦਾ ਕਮਾਈ ਆ ਫਿਲਮ ਦੇ ਵਿੱਚ ਸੀਰੀਜ਼ ਕੱਢਣ ਦੇ ਨਾਲੋਂ ਕੁਛ ਹੋਊਗਾ ਹੀ ਕੁਛ ਫੇਰ ਹੀ ਇੱਦਾਂ ਕਰਦੇ ਆ ਨਹੀਂ ਤੇ ਉਹਨਾਂ ਨੂੰ ਕੀ ਲੋੜ ਆ ਸਾਰਾ ਕੁਛ ਇੱਕੋ ਵਾਰੀ ਕੱਢ ਕੇ ਖਤਮ ਕਰਨ ਦੀ ਉਹ ਹੌਲੀ ਹੌਲੀ ਹੌਲੀ ਐਪੀਸੋਡ ਸੁੱਟਣ ਉਧਰੋਂ ਜੇ ਪੰਜਾਬੀ ਦੀ ਤੁਸੀਂ ਗੱਲ ਕਰ ਲਓ ਇੱਕ ਸ਼ਾਇਦ ਫਿਲਮ ਆਹੀ ਯਾਰ ਯੂ ਗਰੀਕ ਸੂਤੀ ਡਿਗਰੀ ਪਤਾ ਨਹੀਂ ਤੁਸੀਂ ਵੇਖੀ ਕਿ ਨਹੀਂ
1: ਉਹਦਾ ਮੈਂ ਸ਼ੋਅ ਦੇਖਿਆ
2: ਜਿਹੜਾ ਪੁਖਰਾਜ ਭੱਲਾ
1: ਦੇ ਨਾਲ ਸ਼ੋਅ ਵੀ ਸੀਗਾ ਯੂਟਿਊਬ ਤੇ ਸ਼ੋਅ
2: ਹਾਂ ਸ਼ੋਅ ਜੇ ਵੀ ਕੀਤੇ ਉਹਨਾਂ ਨੇ ਉਹ ਟ੍ਰੋਲ ਪੰਜਾਬੀ ਦੇ ਪਹਿਲਾਂ ਜਿਨ੍ਹਾਂ ਦੀ ਸੀਰੀਜ਼ ਵੀ ਆਈ ਸੀ
1: ਟ੍ਰੋਲ ਪੰਜਾਬੀ
2: ਇੱਕ ਦੋ ਸੀਜ਼ਨ ਸ਼ਾਇਦ ਉਹਦੇ ਵੀ ਆ ਗਏ ਆ ਹੁਣ ਉਹਦੇ ਵਿੱਚ ਕੀ ਸੀਗਾ ਕਿ ਕੱਢਣ ਨੂੰ ਤੇ ਉਹ ਵੀ ਤੀਜਾ ਸੀਜ਼ਨ ਕੱਢ ਸਕਦੇ ਸੀ ਕਿਉਂਕਿ ਵਧੀਆ ਚੱਲਣ ਡਿਆ ਸੀ ਪਰ ਉਹਨਾਂ ਨੇ ਵੀ ਲਾਸਟ ਤੇ ਆ ਕੇ ਫਿਲਮ ਬਣਾਈ ਆ
1: ਵਧੀਆ ਸੀ
2: ਉਹ ਫਿਲਮ ਬਣਾ ਕੇ ਉਹਨਾਂ ਨੇ ਕੰਬਾਈਨ ਕਰਕੇ ਖਤਮ ਕੀਤੀ
1: ਅੱਛਾ
2: ਠੀਕ ਸੀਗੀ ਤੇ ਮਤਲਬ ਮੈਨੂੰ ਪਰਸਨਲੀ ਹੁਣ ਮੈਂ ਦੋਵੇਂ ਵੇਖੀਆਂ ਠੀਕ ਆ ਜੇ ਦੋਵਾਂ ਨੂੰ ਕੰਪੇਅਰ ਕਰੀਏ ਵੈਸੇ ਚਲੋ ਅੱਜ ਦਾ ਇਹ ਵਿਸ਼ਾ ਨਹੀਂ ਆ ਗੱਲ ਆਪਾਂ ਕਿਸੇ ਹੋਰ ਪਾਸੇ ਲੈ ਗਏ ਪਰ ਲੈਟ ਇਟ ਬੀ ਹੈ ਨਾ ਕੁਇਕਲੀ ਫਿਨਿਸ਼ ਕਰੀਏ ਮਿਰਜ਼ਾਪੁਰ ਦੇ ਵਿੱਚ ਫਿਲਮ ਲੰਬੀ ਖਿੱਚੀ ਆ ਠੀਕ ਹੈ ਉਹ ਟੇਸਟ ਉਹਦਾ ਸੀਰੀਜ਼ ਵਾਲਾ ਹੀ ਜੋ ਮੈਂ ਫੀਲ ਕੀਤਾ ਵੀ ਉਹਨੂੰ ਸੀਰੀਜ਼ ਦੇ ਵਿੱਚ ਹੀ ਉਹ ਵਧੀਆ ਲੱਗਣੀ ਸੀ ਫਿਲਮ ਦੇ ਵਿੱਚ ਉਹ ਐਂ ਹੋ ਗਿਆ ਕਿ ਟੂ ਮੱਚ ਆ ਵਿੱਚ ਬਹੁਤ ਲੰਮੀ ਖਿੱਚਤੀਆਂ ਕਈ ਚੀਜ਼ਾਂ ਨਜਾਇਜ਼ ਜੀਆਂ। ਹੁਣ ਦੂਜੇ ਪਾਸੇ ਜੇ ਵੇਖੀਏ ਯਾਜੀਗਰੀ ਸੂਤਰੀ ਲਈ ਸੇਮ ਥਿੰਗ, ਜੇ ਉਹ ਸੀਜ਼ਨ 'ਚ ਕੱਢਦੇ ਹੌਲੀ ਹੌਲੀ ਅਤੇ ਇਹਦੇ ਨਾਲ ਉਹ ਕਿਤੇ ਬੈਟਰ ਜਾਣਾ ਸੀ ਐਜ਼ ਅ ਜੇ ਵਿਊਅਰ ਜੇ ਮੈਂ ਗੱਲ ਕਰਾਂ, ਹੈ ਨਾ ਆਡੀਅੰਸ 'ਚ, ਕਿਉਂਕਿ ਮੈਂ ਪਹਿਲਾਂ ਵੀ ਵੇਖੀਆਂ ਅਤੇ ਉਹਨਾਂ ਨੇ ਉਹ ਫਿਲਮ ਕੱਢਤੀ ਅਤੇ ਉਹ ਇੰਨਾ ਮਜ਼ਾ ਨਹੀਂ ਆਇਆ ਫਿਲਮ ਵੇਖ ਕੇ ਜਿੰਨਾ ਕਿ ਉਹਦੇ ਸੀਰੀਜ਼ ਵੇਖ ਕੇ।
1: ਮਤਲਬ ਇਹਨਾਂ
2: ਦੇ ਨਾਲ ਕਿਹੜੇ ਹਿਸਾਬ ਨਾਲ ਹੁਣ ਇਹ ਚੀਜ਼ਾਂ ਸੋਚਦੇ ਕਰਦੇ ਆ, ਜਾਂ ਇਹਨਾਂ ਨੂੰ ਇਹ ਹੈ ਕਿ ਨਹੀਂ ਜੀ ਫਿਲਮ ਫਿਲਮ ਹੀ ਆ ਅਤੇ ਸੀਰੀਜ਼ ਸੀਰੀਜ਼ ਹੀ ਆ, ਇੱਕ ਫਰਕ ਜਿਹੜਾ ਵਾ ਕਿਤੇ ਨਾ ਕਿਤੇ ਹੋ ਸਕਦਾ ਇੱਥੇ ਵੀ ਐਟੀਟਿਊਡ ਈਗੋ ਫੈਕਟਰ ਹੋਵੇ ਕਿ ਬਾਕੀ ਫਿਲਮਾਂ ਬਣਾਉਣ ਦੇ ਤੇ ਮੈਂ ਹੀ ਕਿਉਂ ਨਾ ਫਿਲਮ ਬਣਾਈਏ।
1: ਮੈਂ ਤੁਹਾਨੂੰ ਐਕਚੁਅਲੀ ਮੈਂ ਤੁਹਾਨੂੰ ਇਹਦੇ ਅੰਦਰ ਸਭ ਤੋਂ ਵਧੀਆ ਨਾ ਇਹਦਾ ਸਾਰ ਕੱਢ ਦਿੰਦਾ ਤੁਹਾਨੂੰ ਪ੍ਰੋਪਰ, ਹੈ ਨਾ,
2: ਕੱਢੋ ਜੀ।
1: ਫਰਹਾਨ ਅਖਤਰ ਜਾਵੇਦ ਅਖਤਰ ਦਾ ਬੇਟਾ, ਹਰ ਕੋਈ ਜਾਣਦਾ, ਬਹੁਤ ਮਸ਼ਹੂਰ ਐਕਟਰ ਵੀ ਹੈ, ਡਾਇਰੈਕਟਰ ਵੀ ਹੈ, ਪ੍ਰੋਡਿਊਸਰ ਵੀ ਹੈ, ਰਾਈਟਰ ਵੀ ਹੈ, ਸਿੰਗਰ ਵੀ ਆ, ਹੈ ਨਾ, ਸ਼ੋਜ਼ ਵੀ ਲਾਉਂਦਾ, ਹੈ ਨਾ। ਉਹਦੀ ਕੰਪਨੀ ਦਾ ਨਾਮ ਹੈ ਜੀ ਐਕਸਲ ਐਂਟਰਟੇਨਮੈਂਟ, ਠੀਕ ਹੈ ਜੀ।
2: ਹਾਂਜੀ ਹਾਂਜੀ ਹਾਂਜੀ, ਹੈ ਨਾ।
1: ਉਸ ਫਿਲਮ ਉਹਦਾ ਪ੍ਰੋਡਕਸ਼ਨ ਕੰਪਨੀ ਨੇ 25 ਸਾਲ ਪੂਰੇ ਕੀਤੇ ਹੈ। ਸਭ ਤੋਂ ਪਹਿਲੀ ਫਿਲਮ ਉਹਨਾਂ ਨੇ ਉਹਦੇ ਥਰੂ ਬਣਾਈ ਸੀ ਦਿਲ ਚਾਹਤਾ ਹੈ। ਦਿਲ ਚਾਹਤਾ ਹੈ ਨੇ ਆ ਕੇ ਸਿਨੇਮਾ ਕਰਨ ਦਾ ਤਰੀਕਾ ਬਦਲਤਾ ਸੀ, ਮਤਲਬ ਇਨਸਿੰਕ ਸਾਊਂਡ ਵਗੈਰਾ ਨਾਲੇ ਫਿਲਮ ਬੜੀ ਮਸ਼ਹੂਰ। ਹੁਣ ਤੁਸੀਂ, ਹੁਣ ਤੁਹਾਨੂੰ ਮੈਂ ਦੱਸਦਾ ਕੀ ਕੀ ਬਣਾਇਆ ਉਹਨਾਂ ਲੋਕਾਂ ਨੇ। ਉਹਨਾਂ ਲੋਕਾਂ ਨੇ ਬਣਾਇਆ, ਪ੍ਰੋਡਕਸ਼ਨ ਹਾਊਸ ਨੇ ਸਿਰਫ, ਉਸ ਪ੍ਰੋਡਕਸ਼ਨ ਹਾਊਸ ਨੇ ਬਣਾਈ ਲਕਸ਼, ਦਿਲ ਚਾਹਤਾ ਹੈ, ਗਲੀ ਬੋਏ, ਦਿਲ ਧੜਕਨੇ ਦੋ, ਜ਼ਿੰਦਗੀ ਨਾ ਮਿਲੇਗੀ ਦੁਬਾਰਾ, ਡੌਨ, ਡੌਨ ਟੂ, ਸਾਰੇ ਸਟਾਰੇ ਆ ਗਏ, ਸਾਰੇ ਏ ਲਿਸਟ ਸਟਾਰੇ ਆ ਗਏ। ਫਰਹਾਨ ਅਖਤਰ ਨੇ ਫੇਰ ਵੀ ਪੈਸਾ ਲਾਇਆ, ਗ੍ਰੀਨ ਲਾਈਟ ਕੀਤਾ ਪ੍ਰੋਜੈਕਟ ਕਿਹੜਾ, ਮਿਰਜ਼ਾਪੁਰ ਦਾ, ਜਿਸ 'ਚ ਨਾ ਉਹ ਐਕਟਿੰਗ ਕਰਦਾ ਪਿਆ, ਨਾ ਉਹਨੇ ਲਿਖੀ ਆ, ਨਾ ਉਹਦੀ ਭੈਣ ਨੇ ਲਿਖੀ ਆ, ਮਤਲਬ ਕੁਛ
2: ਲੈਣਾ ਦੇਣਾ, ਬਸ ਉੱਤੇ ਪੋਸਟਰ ਤੇ ਐਕਸਲ ਐਂਟਰਟੇਨਮੈਂਟ,
1: ਹਾਂ ਬਸ, ਮਤਲਬ ਸਿਰਫ ਪੈਸਾ ਫਾਈਨੈਂਸ ਕੀਤਾ, ਹੈ ਨਾ। ਐਂਡ ਨਵੇਂ ਬੰਦੇ ਆ, ਪੰਕਜ ਤ੍ਰਿਪਾਠੀ ਗ੍ਰੇਟ ਐਕਟਰ, ਹੈ ਨਾ, ਅਲੀ ਫਜ਼ਲ ਗ੍ਰੇਟ ਐਕਟਰ, ਪਰ ਆਪਣੇ ਲੈਵਲ ਤੇ ਬੈਂਕੇਬਲ ਸਟਾਰਸ ਨਹੀਂ ਨੇ, ਠੀਕ ਹੈ ਨਾ, ਸਾਈਡ ਹੀਰੋਜ਼ ਵਗੈਰਾ ਹੀ ਆ।
2: ਯੈਸ,
1: ਐਕਸਲ ਐਂਟਰਟੇਨਮੈਂਟ ਨੇ ਅੱਜ ਤੱਕ ਸਭ ਤੋਂ ਜ਼ਿਆਦਾ ਕਮਾਈ ਅੱਜ ਤੱਕ ਸਿਰਫ ਇਸ ਫਿਲਮ ਤੋਂ ਕੀਤੀ ਆ। ਇਹ ਸਾਰੀ ਫਿਲਮਾਂ ਤੋਂ ਉਹਨਾਂ ਨੂੰ ਇੰਨੀ ਕਮਾਈ ਨਹੀਂ ਕਦੀ ਹੋਈ ਜਿੰਨੀ ਇਕੱਲੀ ਮਿਰਜ਼ਾਪੁਰ ਤੋਂ ਹੋਈ ਹੈ, 25 ਸਾਲ ਦਾ ਰਿਕਾਰਡ ਬੋਲਦਾ। ਲੈਟ ਸਪੋਜ਼ ਫਰਹਾਨ ਅਖਤਰ ਐਂਡ ਰਿਤੇਸ਼ ਸਿਧਵਾਨੀ ਜਿਹੜਾ ਉਹਦਾ ਪਾਰਟਨਰ ਆ ਨਾ, ਐਜ਼ ਓਨਰਸ ਆਫ ਐਕਸਲ ਐਂਟਰਟੇਨਮੈਂਟ, ਇਹ ਈਗੋ ਲਿਆਉਂਦੇ ਆਪਣੇ ਮਾਇੰਡ ਦੇ ਅੰਦਰ, ਹੈ ਨਾ, ਕਿ ਬਈ ਇਹ ਪ੍ਰੋਜੈਕਟ ਤਾਂ ਯਾਰ, ਇਹ ਤਾਂ ਟੀਵੀ, ਇਹ ਤਾਂ ਫ੍ਰੀ, ਮਤਲਬ ਇਹ ਕਿ 200 ਰੁਪਏ ਮਹੀਨੇ ਵਾਲਾ ਪ੍ਰੋਜੈਕਟ ਹੈ, ਇਹਦੀ ਕੌਣ ਟਿਕਟਾਂ ਖਰੀਦੇਗਾ, ਹੈ ਨਾ, ਕਿ ਮਾਇੰਡ ਤੇ ਬਹੁਤਾ ਲਾ ਲੈਂਦੇ। ਅਗਲਾ ਉਹੀ ਵਾਲਾ ਪੈਸਾ ਆਪਣਾ ਡੌਨ 3 ਬਣਾਉਂਦਾ ਪਿਆ ਸੀਗਾ, ਹੈ ਨਾ, ਉਹਨੂੰ ਉਹਦੇ ਤੇ ਪਾ ਲੈਂਦਾ, ਪਰ ਨਹੀਂ, ਅਗਲੇ ਨੇ ਕਿਹਾ ਨਹੀਂ, ਹਰ ਪ੍ਰੋਜੈਕਟ ਦੀ ਆਪਣੀ ਲਾਈਫ ਹੈ, ਆਪਣੀ ਉਮਰ ਹੈ, ਹੈ ਨਾ, ਆਪਣੀ ਹੈਸੀਅਤ ਹੈ, ਤਾਂ ਉਸ ਹਿਸਾਬ ਦਾ ਉਸ ਪ੍ਰੋਜੈਕਟ ਨੂੰ ਮਿਲਣਾ ਚਾਹੀਦਾ, ਬਾਕੀ ਉਹ ਪ੍ਰੋਜੈਕਟ ਤੇ, ਹੈ ਨਾ। ਇਸੇ ਤਰੀਕੇ ਨਾਲ ਮੇਰੇ ਖਿਆਲ ਨਾਲ ਆਪਾਂ ਨੂੰ ਨਾ ਆਪਣੀ ਲਾਈਫ ਦੇ ਹਰ ਤਰ੍ਹਾਂ ਦੀ ਚੀਜ਼ ਜੋ ਸਾਡੇ ਸਾਹਮਣੇ ਆਉਂਦੀ ਹੈ, ਹੈ ਨਾ, ਉਸ ਹਿਸਾਬ ਦੀ ਹੀ ਸਾਨੂੰ ਪ੍ਰਾਇਓਰਟੀ ਸੈੱਟ ਕਰਨੀ ਚਾਹੀਦੀ ਹੈ, ਜਾਂ ਫਿਰ ਉਸ ਹਿਸਾਬ ਦੀ ਹੀ ਤਵੱਜੋ ਦੇਣੀ ਚਾਹੀਦੀ ਹੈ। ਲੈਟ ਸਪੋਜ਼ ਜਿਸ ਤਰ੍ਹਾਂ ਆਪਾਂ, ਹੈ ਨਾ, ਸਰਕਲਿੰਗ ਬੈਕ ਟੂ ਵੇਅਰ ਵੀ ਸਟਾਰਟਡ, ਕਿ ਯਾਰ ਕੋਈ ਯਾਰ ਮਿੱਤਰ ਨੇ ਕੰਮ ਕਹਿ ਦਿੱਤਾ, ਅਤੇ ਪਤਾ ਰੁਝੇਵੇਂ ਹੁਣ ਇੱਦਾਂ ਦੇ ਕਿ 3-3, 4-4 ਦਿਨ ਲੱਗਦੇ ਆ, ਹੈ ਨਾ, ਅਤੇ ਜੇ ਅਗਲਾ ਨਹੀਂ ਸਮਝਦਾ ਤਾਂ ਪਿਆਰ ਮੁਹੱਬਤ ਦਾ ਬੰਦਾ ਸਮਝਾਏ ਕਿ ਯਾਰ ਮੇਰੇ ਲਈ ਬੜਾ ਮੁਸ਼ਕਿਲ ਹੈ, ਸ਼ਾਇਦ ਮੈਂ ਪਹਿਲੇ ਤੇਰੇ ਲਈ ਜਿਹੜੀ ਚੀਜ਼ 2 ਘੰਟੇ 'ਚ ਕਰ ਦਿੰਦਾ ਹੋਊਗਾ, ਮੇ ਬੀ ਬਿਕੋਜ਼ ਆਫ ਸਕਿੱਲਸ, ਮੇ ਬੀ ਬਿਕੋਜ਼ ਆਫ ਮਾਈ ਬਿਜ਼ੀਨੈਸ, ਕੁਛ ਹੋ ਸਕਦਾ, ਹੈ ਨਾ, ਪਰ ਮੈਂ ਸ਼ਾਇਦ ਤੇਰੇ ਲਈ ਹਜੇ ਉਹ ਚੀਜ਼ ਨਾ ਕਰ ਸਕਦਾ ਹੋਵਾਂ। ਹੁਣ ਈਗੋ ਵਾਰ ਹੁੰਦੀ ਤਾਂ ਆਪਣਿਆਂ ਨਾਲ ਹੀ ਹੈ, ਹੈ ਨਾ, ਆਪਾਂ ਬਾਅਦ 'ਚੋਂ ਕੀ ਡਿਸਕਸ ਕੀਤਾ, ਆਪਾਂ ਬਾਅਦ 'ਚੋਂ ਡਿਸਕਸ ਕੀਤਾ ਕਿ ਯਾਰ ਇਹੀ ਯਾਰ 4 ਯਾਰ ਦਾ ਗਰੁੱਪ ਹੁੰਦਾ, ਅਤੇ ਉੱਦਾਂ ਦਾ ਕੋਈ ਗੱਡੀ ਲਾਇਆ ਤਾਂ ਦੂਸਰਾ ਕਹਿੰਦਾ ਮੈਂ ਵੀ ਲੈ ਕੇ ਆਊਂਗਾ। ਪੁਆਇੰਟ ਹੈ ਕਿ ਇੱਦਾਂ ਦੀ ਟੌਕਸਿਕ ਟ੍ਰੇਟ ਵਾਲੇ ਮਿੱਤਰ ਆਪਾਂ ਨੂੰ ਚਾਹੀਦੇ ਵੀ ਕਿਉਂ ਆ? ਜੇ ਪਹਿਲਾਂ ਤਾਂ ਆਪਣੇ ਆਪ ਨੂੰ ਸੈੱਟ ਕਰੀਏ, ਹੈ ਨਾ, ਪਹਿਲੀ ਗੱਲ ਤਾਂ ਇਹ ਕਿ ਆਪਾਂ ਆਪਣੇ ਆਪ ਨੂੰ ਕਹੀਏ ਕਿ ਯਾਰ
2: ਮੈਂਟੈਲਿਟੀ ਨੂੰ ਥੋੜ੍ਹਾ ਜਿਹਾ ਸਮਝੋ,
1: ਕਿ ਮੈਂ ਥੋੜ੍ਹਾ ਨਾ ਬਰੋਡ ਮਾਈਂਡਡ ਹੋਵਾਂ, ਮੈਂ ਹਰ ਚੀਜ਼ ਨੂੰ ਦਿਲ 'ਤੇ ਨਾ ਲਵਾਂ, ਇਟਸ ਫਾਈਨ, ਹਰ ਚੀਜ਼ ਸੀਰੀਅਸ ਨਹੀਂ ਲੈਣੀ ਚਾਹੀਦੀ, ਹਰ ਚੀਜ਼ ਪਰਸਨਲੀ ਲੈਣੀ ਚਾਹੀਦੀ। ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਮੈਂ ਹੁਣ ਇਸ ਚੀਜ਼ 'ਤੇ ਖਰਾ ਉਤਰ ਰਿਹਾ, ਹੈ ਨਾ, ਅਤੇ ਫਿਰ ਮੈਂ ਅਲਾਓ ਵੀ ਨਾ ਕਰਾਂ। ਯੂਜਲੀ ਕੀ ਹੁੰਦਾ, ਜਿਹੜੇ ਬੰਦੇ ਬਹੁਤ ਈਜ਼ੀ ਗੋਇੰਗ ਹੁੰਦੇ ਆ ਨਾ, ਉਹਨਾਂ 'ਤੇ ਲੋਕ ਹਰ ਕੋਈ ਨਾ ਉਹਨਾਂ ਨੂੰ ਬਾਏ ਬਾਏ ਟੇਕ ਕੇਅਰ ਕਰਕੇ ਚਲਾ ਜਾਂਦਾ, ਇਹ ਮੈਂ ਦੇਖਿਆ,
2: ਕਿਉਂਕਿ ਕੰਪੈਟੇਬਲ ਨਹੀਂ ਨਾ ਹੋ ਪਾਉਂਦੇ ਉਹਨਾਂ ਦੀ ਸਾਈਕੇ ਦੇ ਨਾਲ। ਹੁਣ ਜਿਹੜਾ ਤੁਸੀਂ ਗੱਲ ਕੀਤੀ ਵੀ ਮੈਂਟੈਲਿਟੀ ਨਾ, ਹੁਣ ਕਈ ਬੰਦਿਆਂ ਨੂੰ ਨਾ ਇਹ ਆਦਤ ਹੁੰਦੀ ਹੈ ਵੀ ਜਿਹੜੀ ਮੈਂ ਗੱਲ ਕਹਿਤੀ ਉਹ ਸਹੀ ਆ, ਹਾਲਾਂਕਿ ਉਹ ਭਾਵੇਂ ਗਲਤ ਹੋਵੇ ਐਕਚੁਅਲ ਦੇ ਵਿੱਚ, ਡਬਲ ਟ੍ਰਿਪਲ ਚੈੱਕ ਕਰਕੇ ਉਹਨਾਂ ਨੂੰ ਵੀ ਭਾਵੇਂ ਪਤਾ ਲੱਗ ਜਾਵੇ ਵੀ ਉਹ ਗਲਤ ਸੀ, ਪਰ ਨਾ ਉਹਨਾਂ ਨੇ ਕਹਿਣਾ ਨਹੀਂ ਮੈਂ ਸਹੀ ਹਾਂ, ਉਹ ਆਹ ਗਲਤ ਹੋ ਗਿਆ ਪਰ ਮੈਂ ਸਹੀ ਹਾਂ। ਉਹ ਕਦੀ ਕੋਈ ਮੰਨ ਕੇ ਰਾਜ਼ੀ ਨਹੀਂ ਹੁੰਦੇ ਕਈ ਬੰਦੇ ਵੀ ਮੈਂ ਗਲਤ ਹੋ ਗਿਆ ਜਾਂ ਉਹ ਗਲਤੀ। ਵੇਖੋ ਇਨਸਾਨ ਹੈ, ਹਿਊਮਨ ਬੀਂਗ, ਜਿੱਡਾ ਮਰਜ਼ੀ ਵੱਡਾ ਬੰਦਾ ਹੋਵੇ, ਜਿੰਨੀ ਮਰਜ਼ੀ ਨੌਲੇਜ ਹੋਵੇ, ਪਰ ਗਲਤੀ ਹੋਣਾ ਇੱਕ ਨੋਰਮਲ ਗੱਲ ਆ, ਕੋਈ ਵੀ ਗਲਤੀ ਹੋ ਸਕਦੀ, ਪਰ ਕਈ ਬੰਦੇ ਤੁਸੀਂ ਵੇਖਿਆ ਹੋਊਗਾ ਵੀ ਉਹ ਮੰਨ ਕੇ ਹੀ ਨਹੀਂ ਰਾਜ਼ੀ ਹੋਣਗੇ।
1: ਬਿਲਕੁਲ,
2: ਇੱਕ ਸਿੰਪਲ ਜੀ ਤੁਹਾਨੂੰ ਸਿਰਫ ਇੰਨਾ ਹੀ ਕਹਿਣਾ ਨਾ ਵੀ ਹਾਂਜੀ ਕ੍ਰਿਸ਼ਨਾ ਜੀ ਸੋਰੀ ਗਲਤੀ ਹੋ ਗਈ, ਸੋਰੀ ਵੀ ਨਹੀਂ ਕਹਿਣਾ, ਮੈਂ ਐਕਨੋਲੇਜ ਹੀ ਕਰਾਂ ਵੀ ਹਾਂ ਜੀ ਕ੍ਰਿਸ਼ਨਾ ਜੀ ਮੇਰੀ ਗਲਤੀ ਆ, ਜੇ ਤੁਹਾਡੇ ਤੋਂ ਮੰਨ ਲਓ ਛੋਟਾ ਤੇ ਸੋਰੀ ਇਟਸ ਓਕੇ, ਵੈਸੇ ਤੇ ਅੱਜ ਇੱਥੇ ਇਹ ਰਿਵਾਜ ਆ ਵੀ ਸੋਰੀ ਥੈਂਕ ਯੂ ਕਹਿਣਾ ਹੀ ਕਹਿਣਾ ਹਰ ਗੱਲ ਦੇ ਨਾਲ,
1: ਬਿਲਕੁਲ ਬਿਲਕੁਲ ਹੋਣਾ ਵੀ ਚਾਹੀਦਾ, ਉਮਰ ਦੇ ਨਾਲ ਕੁਛ ਰਿਲੇਸ਼ਨ ਹੀ ਨਹੀਂ ਹੋਣਾ ਚਾਹੀਦਾ,
2: ਚਲੋ ਇੰਨਾ ਕਿ ਬੰਦਾ ਕਹਿ ਹੀ ਸਕਦਾ ਨਾ ਵੀ ਹਾਂਜੀ ਮੇਰੀ ਗਲਤੀ ਹੋ ਗਈ ਮੇਰੇ ਕੋ, ਹਨਾ ਇਹ ਚ ਕਿੱਡੀ ਕੁ ਵੱਡੀ, ਤੇ ਤੁਸੀਂ ਵੀ ਸਮਝ ਜਾਓਗੇ ਵੀ ਹਾਂ ਯਾਰ ਇਟਸ ਓਕੇ ਜੇ ਹੋ ਗਈ ਤੇ ਉਹ ਫਿਰ ਕੀ ਹੈ ਗਲਤੀ ਹੋਈ।
1: ਮੈਂ ਕਹਿੰਦਾ ਜਦ ਤੱਕ ਆਪਾਂ ਐਕਨੋਲੇਜ ਨਹੀਂ ਕਰਦੇ ਆਪਾਂ ਰਾਹ ਹੀ ਨਹੀਂ ਖੋਲਦੇ ਕੁਛ ਵੈਲਕਮ ਕਰਨ ਦਾ। ਮੈਂ ਸ਼ਾਇਦ ਤੇਰੇ ਤੈਨੂੰ ਮੇਰੇ ਤੋਂ ਕੋਈ ਇਸ਼ੂ ਹੈ, ਮੈਂ ਜੇ ਐਕਨੋਲੇਜ ਕਰੂੰਗਾ ਕੀ ਪਤਾ ਤੇਰੀ ਤੇ ਮੇਰੀ ਮਿੱਤਰਤਾ ਅੱਗੇ ਜਾ ਕੇ ਨਹੀਂ ਗੂੜੀ ਹੋਵੇ, ਆਪਾਂ ਪਤਾ ਨਹੀਂ ਕਿੰਨਾ ਇੱਕ ਦੂਸਰੇ ਦਾ ਸਾਥ ਦਈਏ ਲਾਈਫ 'ਚ ਜਾ ਕੇ, ਅਗੇਨ ਉਹੀ ਗੱਲ ਹੋ ਗਈ ਸਮਝ, ਕੋਈ ਇੱਦਾਂ ਦੀ ਗਲਤੀ ਹੋ ਜਾਵੇ ਮੇਰੇ ਤੋਂ ਮੇਰੇ ਕੰਮ 'ਤੇ ਜੇ ਮੈਂ ਉਹਨੂੰ ਐਕਨੋਲੇਜ ਨਹੀਂ ਕਰ ਪਾ ਰਿਹਾ, ਆਪਣੀ ਗਲਤੀ ਨਹੀਂ ਮੰਨ ਪਾ ਰਿਹਾ, ਮੈਂ ਸਿੱਖ ਹੀ ਨਹੀਂ ਸਕਦਾ, ਹੈ ਨਾ। ਸੋ ਗੱਲ ਉਹੀ ਹੈ ਕਿ ਜਿੰਨਾ ਕੁ ਅਸੀਂ ਹਾਈ ਹੈਡਡ ਹੋ ਜਾਂਦੇ ਹਾਂ ਓਨਾ ਹੀ ਆਪਾਂ ਤਰੱਕੀ ਤੋਂ ਜੋ ਸਾਨੂੰ ਵਿਕਸਿਤ ਕਰਦੀ ਹੈ ਐਜ਼ ਹਿਊਮਨ, ਕਿਉਂਕਿ ਅਸਲ ਟੈਂਡੈਂਸੀ ਆਫ ਬੀਂਗ ਹਿਊਮਨ ਇੱਕੋ ਹੀ ਹੈ, ਕਿਊਰੀਓਸਿਟੀ। ਜਦ ਤੱਕ ਜਿਗਿਆਸਾ ਨਹੀਂ ਹੈ ਨਾ ਕਿਸੇ ਚੀਜ਼ ਦੀ, ਤਦ ਤੱਕ ਮਜ਼ਾ ਨਹੀਂ ਆ ਰਿਹਾ ਲਾਈਫ ਦੇ ਅੰਦਰ, ਹੈ ਨਾ। ਉਹ ਕੀ ਕਹਿ ਦਿੰਦੇ ਹੈ ਨਾ ਕਿ ਕਿੱਕ ਚਾਹੀਦੀ ਹੈ ਹਰ ਕਿਸੇ ਨੂੰ, ਇੱਕ ਇੱਕ ਚਾਹੀਦੀ ਹੈ, ਜੋ ਕਿੱਕ ਚਾਹੀਦੀ ਹੈ ਉਹ ਇੱਕ ਜਿਗਿਆਸਾ ਕਿਊਰੀਓਸਿਟੀ ਚਾਹੀਦੀ ਕਿ ਯਾਰ ਆਹ ਕੀ ਹੋ ਰਿਹਾ, ਆਹ ਕਰਕੇ ਵੇਖਦੇ ਹਾਂ, ਹੈ ਨਾ, ਇੱਥੇ ਜਾ ਕੇ ਵੇਖਦੇ ਹਾਂ। ਇਹ ਸਾਰਾ ਸਾਰਾ ਮੈਂਟੈਲਿਟੀ ਅਤੇ ਇੱਦਾਂ ਦਾ ਗਰੁੱਪ ਬਣਨਾ ਅਤੇ ਇੱਦਾਂ ਦਾ ਲਾਈਫ ਸਟਾਈਲ ਬਣਾ ਪਾਉਣਾ, ਇੱਦਾਂ ਦਾ ਕਿੱਤੇ 'ਚ ਆ ਪਾਉਣਾ ਕਿ ਜਿਹਦੇ 'ਚ ਤੁਸੀਂ ਐਕਸਪਲੋਰ ਕਰ ਰਹੇ ਹੋ ਹਮੇਸ਼ਾ ਚੀਜ਼ਾਂ, ਨਵੀਆਂ ਨਵੀਆਂ ਚੀਜ਼ਾਂ ਐਡ ਕਰ ਰਹੇ ਹੋ ਆਪਣੇ ਕੰਮ ਦੇ ਅੰਦਰ, ਉਹ ਤਾਂ ਹੀ ਹੋ ਪਾਉਂਦਾ ਜੇ ਤੁਸੀਂ ਬਹੁਤ ਓਪਨ ਮਾਈਂਡਡ ਹੋ, ਅਤੇ ਓਪਨ ਮਾਈਂਡਡ ਤੁਸੀਂ ਤਾਂ ਹੀ ਹੋ ਸਕਦੇ ਹੋ ਬਈ ਜੇ ਤੁਹਾਡੇ ਅੰਦਰ ਈਗੋ ਥੋੜ੍ਹੀ ਲੋਅ ਹੈ,
2: ਕਿਉਂਕਿ ਈਗੋ ਦੇ ਜਦੋਂ ਮੰਨ ਲਓ ਤੁਹਾਨੂੰ ਜੇ ਫੀਲ ਹੁੰਦਾ ਨਾ ਕਿ ਮੇਰੇ 'ਚ ਈਗੋ ਆ ਅਤੇ ਮੈਂ ਪਤਾ ਕੀ ਕਰ ਰਿਹਾ ਹੋਊਗਾ, ਹੁਣ ਮੈਂ ਟਰਾਈ ਕਰ ਰਿਹਾ ਹੋਊਗਾ ਆਪਣੇ ਆਪ ਨੂੰ ਸਾਬਿਤ ਕਰਨ ਦੀ ਕਿ ਮੈਂ ਸਹੀ ਹਾਂ, ਹਾਲੇ ਕਿ ਤੁਹਾਨੂੰ ਪੱਕਾ ਪਤਾ ਹੋਊਗਾ ਕਿ ਮੈਂ ਗਲਤ ਹਾਂ, ਪਰ ਫਿਰ ਵੀ ਮੈਂ ਟਰਾਈ ਕਰੀ ਜਾ ਰਿਹਾ ਵਾਰ ਵਾਰ ਕਿ ਮੈਂ ਕ੍ਰਿਸ਼ਨਾ ਜੀ ਬਹੁਤ ਸਹੀ ਹਾਂ, ਮੈਂ ਇੱਥੇ ਐਂ ਕਰਤਾ, ਮੈਂ ਸਹੀ ਹਾਂ, ਅਤੇ ਫਿਰ ਤੁਸੀਂ ਕਹਿਣਾ ਵੀ ਵੀਰੇ ਤੇਰੇ 'ਚ ਤਾਂ ਫਿਰ ਤੇਰੇ 'ਚ ਤੇਰੀ ਨਹੀਂ ਪ੍ਰੋਬਲਮ, ਤੇਰਾ ਈਗੋ ਫੈਕਟਰ ਆ, ਠੀਕ ਹੈ, ਤੂੰ ਆਪਣੀ ਈਗੋ ਨਹੀਂ ਤੇਰੀ ਮੰਨ ਪਾ ਰਹੀ, ਤੂੰ ਭਾਵੇਂ ਮੰਨ ਜੇ ਪਰ ਉਹ ਜਿਹੜਾ ਉੱਤੇ ਬੈਠੀ ਤੇਰੀ ਈਗੋ ਉਹ ਕਹਿ ਰਹੀ ਹੈ ਵੀ ਨਹੀਂ ਨਹੀਂ ਨਹੀਂ ਮੈਂ ਬਿਲਕੁਲ ਸਹੀ ਹਾਂ, ਮੈਂ ਇੱਦਾਂ ਨਹੀਂ ਹੋ ਸਕਦਾ ਕਿ ਮੇਰੇ ਕੋਲ ਗਲਤੀ ਹੋ ਗਈ ਹੋਵੇ। ਹੁਣ ਉਹਦੇ ਨਾਲ ਜੇ ਕੌਨਫੀਡੈਂਸ ਵੇਖ ਲਈਏ ਤਾਂ ਉਹਦੇ 'ਚ ਫਿਰ ਬੰਦੇ ਨੂੰ ਇਹ ਹੁੰਦਾ ਕਿ ਜਿਹੜਾ ਤਾਂ ਵੇਖੋ ਨੋਰਮਲ ਕੌਨਫੀਡੈਂਸ ਆ ਉਹ ਤਾਂ ਹੈ ਕਿ ਹਾਂ ਬੰਦੇ ਨੂੰ ਪਤਾ ਹੁੰਦਾ ਕਿ ਆਹ ਕੰਮ ਮੈਂ ਕਰ ਸਕਦਾ, ਆਹ ਕੰਮ ਮੈਂ ਨਹੀਂ ਕਰ ਸਕਦਾ, ਠੀਕ ਹੈ, ਨਾ ਕਿ ਕਹਿਣਾ ਵੀ ਕੋਈ ਵੀ ਕੰਮ ਹੈ ਹਾਂ ਮੈਂ ਕਰ ਦੂੰ
1: ਮੈਂ ਕਰ ਲਊ,
2: ਉਹ ਇੱਕ ਵੱਡਾ ਡਿਫਰੈਂਸ ਹੈ।
1: ਹਾਂ ਉਹ ਇੱਕ ਜ਼ੀਲ ਹੋਣਾ ਵੀ ਵੱਖਰੀ ਗੱਲ ਹੈ ਤੇ ਇੱਕ ਅਗੇਨ ਹੈ ਨਾ ਓਵਰ ਕੌਨਫੀਡੈਂਟ ਹੋਣਾ ਕਿ ਲਾਇਆ ਤੇ ਮੈਂ ਕਰ ਲਈ।
2: ਜੇ ਆਪਾਂ ਕਹਿੰਦੇ ਹਾਂ ਕਿ ਆਪਾਂ ਨੂੰ ਸੈਲਫ ਰਿਸਪੈਕਟ ਦੇ ਵਿੱਚ ਨਹੀਂ ਪਤਾ ਲੱਗ ਰਿਹਾ ਵੀ ਇਹ ਕੀ ਚੀਜ਼ ਆ, ਤੇ ਸੈਲਫ ਰਿਸਪੈਕਟ ਸਿੰਪਲ ਜੀ ਇਹ ਚੀਜ਼ ਆ ਕਿ ਤੁਹਾਨੂੰ ਤੁਹਾਡੀਆਂ ਬਾਉਂਡਰੀਜ਼ ਪਤਾ ਹੋਣ, ਤੁਹਾਨੂੰ ਇੰਨਾ ਪਤਾ ਹੋਵੇ ਕਿ ਤੁਹਾਨੂੰ ਕਿੱਦਾਂ ਦਾ ਟ੍ਰੀਟਮੈਂਟ ਕਿਸੇ ਕੋਲੋਂ ਚਾਹੀਦਾ ਵਾ, ਤੁਹਾਨੂੰ ਕਿੱਦਾਂ ਕੋਈ ਬੁਲਾਵੇ, ਠੀਕ ਹੈ, ਤੁਹਾਡਾ ਛੋਟਾ ਭਰਾ ਤੁਹਾਨੂੰ ਕਿੱਦਾਂ ਬੁਲਾਵੇ, ਤੁਹਾਡਾ ਵੱਡਾ ਭਰਾ ਕਿੱਦਾਂ ਬੁਲਾਵੇ, ਤੁਹਾਡਾ ਮਾਂ ਪਿਓ, ਤੁਹਾਡੀ ਵਾਈਫ, ਤੁਹਾਡਾ ਰਿਸ਼ਤੇਦਾਰ ਤੁਹਾਨੂੰ ਕਿੱਦਾਂ ਬੁਲਾਉਣ, ਉਹ ਟ੍ਰੀਟਮੈਂਟ ਜਿਹੜਾ ਤੁਸੀਂ ਕਿਸੇ ਕੋਲ ਲੈਣਾ ਆ ਜਾਂ ਬਾਉਂਡਰੀਜ਼ ਜਿਹੜੀਆਂ ਨੇ ਉਹ ਤੁਸੀਂ ਸੈੱਟ ਕਰਨੀ ਹੈ, ਉਹ ਤੁਹਾਡੀ ਸੈਲਫ ਰਿਸਪੈਕਟ ਆ। ਹੁਣ ਜੇ ਤਾਂ ਤੁਸੀਂ ਉਹਦੇ ਵਿੱਚ ਕਹੀ ਜਾਓਗੇ ਵੀ ਹੁਣ ਇੱਕ ਨੋਰਮਲ ਜਿਹੀ ਗੱਲ ਹੈ ਕਿ ਵੱਡਾ ਤੁਹਾਡੇ ਤੋਂ, ਮੰਨ ਲਓ ਤੁਹਾਡੀ ਮੰਮੀ ਆ, ਤੁਹਾਡੇ ਡੈਡੀ ਨੇ, ਤੁਸੀਂ ਕਹੋ ਕਿ ਉਹ ਵੀ ਮੈਨੂੰ ਜੀ ਕਹਿ ਕੇ ਬੁਲਾਉਣ, ਮੈਨੂੰ ਇੱਦਾਂ ਕਹਿ ਕੇ ਬੁਲਾਉਣ, ਫਿਰ ਇਟ ਮੀਨਸ ਕਿ ਤੁਸੀਂ ਤੁਹਾਡੀ ਈਗੋ ਤੁਹਾਡੀ ਮਾਂ ਪਿਓ ਤੋਂ ਵੀ ਵੱਡੀ ਹੋ ਗਈ ਨਾ।
1: ਇਹ ਤਾਂ ਮੈਂ ਮੇਰੇ ਹਿਸਾਬ ਨਾਲ ਬਾਉਂਡਰੀ ਜੇ ਸੈੱਟ ਕਰਨੀ ਹੈ ਨਾ ਤਾਂ ਬਾਉਂਡਰੀ ਸੈੱਟ ਕਰਨ ਦਾ ਸਿੰਪਲ ਤਰੀਕਾ ਬਈ ਤੁਸੀਂ ਸੈਲਫ ਆਡਿਟ ਕਰੋ, ਤੁਸੀਂ ਵੇਖੋ ਤੁਸੀਂ ਲੋਕਾਂ 'ਚ ਕਿੱਦਾਂ ਵਿਚਰਦੇ ਹੋ, ਤੁਸੀਂ ਲੋਕਾਂ ਨੂੰ ਕਿੱਦਾਂ ਬੁਲਾਉਂਦੇ ਹੋ, ਜੇ ਤੁਹਾਨੂੰ ਜੋ ਜੋ ਕਿਸੇ ਨਾਲ ਮਿਲਣ ਵਰਤਣ ਲਈ ਠੀਕ ਲੱਗਦਾ ਉਹਦਾ ਮਤਲਬ ਉਹ ਤੁਹਾਡੇ ਲਈ ਵੀ ਠੀਕ ਹੈ, ਐਜ਼ ਸਿੰਪਲ ਐਜ਼ ਦੈਟ।
2: ਐਗਜੈਕਟਲੀ,
1: ਪ੍ਰੋਬਲਮ ਇੱਥੇ ਆਉਂਦੀ ਹੈ ਜਦੋਂ ਆਪਾਂ ਜਿਹੜਾ ਸਾਡਾ ਇਹ ਵਾਲਾ ਕੰਡਾ ਨਾ ਉਹ ਬਹੁਤ ਇੰਬੈਲੈਂਸ ਕਰ ਦਿੰਦੇ ਹਾਂ, ਆਪਾਂ ਦੂਸਰੇ ਤੋਂ ਤਾਂ ਜੀ ਜੀ ਕਰਦੇ ਹਾਂ ਐਕਸਪੈਕਟ ਅਤੇ ਆਪ ਤੂੰ ਤੜਾਕ ਕਰਕੇ ਗੱਲ ਕਰਦੇ ਹਾਂ, ਹੈ ਨਾ। ਅਗੇਨ ਜਿਸ ਤਰ੍ਹਾਂ ਇੰਡਸਟਰੀ ਦੇ ਅੰਦਰ ਹੁੰਦਾ ਹੈ ਨਾ, ਉਸੇ ਤਰੀਕੇ ਨਾਲ ਜਗ੍ਹਾ ਦੀ ਵੀ ਤਾਂ ਈਗੋ ਹੁੰਦੀ ਹੈ, ਜਗ੍ਹਾ ਦੀ ਵੀ ਇੱਕ ਹਿਊਮਿਲਿਟੀ ਹੁੰਦੀ ਆ। ਜੇ ਤੁਸੀਂ ਪੂਰਵਾਂਚਲ ਵਾਲੇ ਪਾਸੇ ਚਲ ਜਾਓ ਹੈ ਨਾ, ਇੰਡੀਆ ਦੇ ਜਿਹੜਾ ਮੇਜਰਲੀ ਕਾਨਪੁਰ ਲਖਨਊ ਏਰੀਆ ਹੈ ਨਾ, ਉਹਦੇ 'ਚ ਤੂੰ ਕਹਿਣਾ ਜਿਸ ਤਰ੍ਹਾਂ ਹੈ ਨਾ, ਉਹਦੇ 'ਚ ਤੂੰ ਕਹਿਣਾ ਗਾਲ ਦੇ ਬਰਾਬਰ ਮੰਨਦੇ ਆ, ਕਿਉਂਕਿ ਉਹ ਲੋਕ ਹਮ ਹਮ ਕਰਕੇ ਗੱਲ ਕਰਦੇ ਆ, ਹਮ ਤੁਮ ਨੂੰ ਤੂੰ ਹੈ ਜਿਸ ਤਰ੍ਹਾਂ। ਪਰ ਆਪਾਂ ਜਦੋਂ ਪੰਜਾਬ ਸਾਈਡ ਆ ਜਾਈਏ ਆਪਾਂ ਤੂੰ ਮੇਰੇ ਨਾਲ ਤੂੰ ਕਹਿੰਦਾ, ਮੈਂ ਤੈਨੂੰ ਹੁਣ ਵੀ ਤੂੰ ਕਰ ਰਿਹਾ, ਬਟ ਇਟਸ ਲਾਈਕ ਅ ਇੰਡੀਅਰਮੈਂਟ ਟਰਮ ਕਿ ਆਪਣੇ ਬੰਦੇ ਨੂੰ ਬੰਦਾ ਹੱਕ ਨਾਲ ਤੂੰ ਕਹਿ ਦਿੰਦਾ ਹੈ ਨਾ। ਕਿ ਗੱਲ ਇਹੀ ਹੈ ਕਿ ਹਰ ਜਗ੍ਹਾ ਦੀ ਵੀ ਆਪਣੀ ਹਿਊਮਿਲਿਟੀ ਹੈ, ਹਰ ਇੰਡਸਟਰੀ ਦੀ ਆਪਣੀ ਹਿਊਮਿਲਿਟੀ ਹੈ, ਆਪਣੀ ਈਗੋ ਹੈ। ਇਸੇ ਤਰੀਕੇ ਨਾਲ ਸਾਡੇ ਹੀ ਅਵਚੇਤਨ ਮਨ ਦੇ ਅੰਦਰ, ਸਾਡੇ ਹੀ ਅੰਦਰ ਦੋਨੋਂ ਚੀਜ਼ਾਂ ਨੇ, ਡੁਐਲਿਟੀ ਸਾਡੇ ਅੰਦਰ ਦੋਨਾਂ ਦੀ ਆ, ਪਰ ਸਾਡੀ ਬਾਉਂਡਰੀ ਉਦੋਂ ਹੀ ਸੈੱਟ ਹੋਣੀ ਆ ਜਦੋਂ ਅਸੀਂ ਵੇਖਾਂਗੇ ਕਿ ਯਾਰ ਮੈਂ ਜੇ ਇਸ ਤਰ੍ਹਾਂ ਕਰਦਾ ਪਿਆ ਸਾਰਿਆਂ ਨਾਲ ਬਿਹੇਵ, ਤੇ ਫਿਰ ਮੈਂ
2: ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਥੋੜੇ ਦਿਨ ਪਹਿਲਾਂ ਦੀ ਗੱਲ ਆ, ਮਤਲਬ ਇੱਕ ਵੀਰ ਆ ਬੜੀ ਵੱਡੀ ਇੰਡਸਟਰੀ ਦੇ ਵਿੱਚ ਕੰਮ ਕਰਦਾ, ਮੈਂ ਇੰਡਸਟਰੀ ਨਹੀਂ ਦੱਸਣੀ ਐਵੇਂ ਗਾਂ ਦੀ ਗਾਂ ਕਿਸੇ ਨੂੰ ਸਮਝ ਲੱਗ ਗਈ ਤੇ ਉਹਨੂੰ ਨਾ ਜਾ ਕੇ ਦੱਸ ਦੇਣ ਭਰਾਵਾ ਹਨਾ ਮੈਂ ਨਜਾਇਜ਼ ਹੀ, ਤੇ ਉਹ ਵੀਰ ਮੈਨੂੰ ਫੋਨ ਕਰਕੇ ਕਹਿੰਦੇ ਆ, ਹਾਲਾਂਕਿ ਆਪਾਂ ਕੋਈ ਕੰਮ ਕੀਤਾ ਸੀ ਉਹਨਾਂ ਦਾ ਹਨਾ, ਮਤਲਬ ਕੁਛ ਕੀਤਾ ਸੀਗਾ ਉਹਨਾਂ ਵਾਸਤੇ, ਤੇ ਉਹ ਮੈਨੂੰ ਫੋਨ ਕਰਕੇ, ਹਾਲਾਂਕਿ ਵੀ ਨੈਵਰ ਨੋ ਈਚ ਅਦਰ ਹਨਾ, ਆਪਾਂ ਕਦੀ ਨੀ ਕਦੀ ਮਿਲੇ, ਸਿਰਫ ਉਦਣ ਮਿਲੇ ਆ ਥੋੜਾ ਟਾਈਮ ਲਈ ਹਨਾ, ਸਿਰਫ ਕੰਮ ਦੇ ਲਈ,
1: ਸੋਸ਼ਲੀ ਮਿਲੇ,
2: ਸੋਸ਼ਲੀ ਮਿਲੇ, ਕੰਮ ਦੇ ਲਈ ਮਿਲੇ, ਵਰਕ ਦੇ ਲਈ ਮਿਲੇ ਆ, ਨਾ ਕਿ ਨੋਰਮਲ ਵੀ ਨੀ ਮਿਲੇ, ਤੇ ਕੰਮ ਜਦੋਂ ਕਰਕੇ ਆ ਗਏ ਅਸੀਂ ਤਿੰਨ ਕੁ ਦਿਨ, ਤਿੰਨ ਵੀ ਨੀ ਸੋਰੀ, ਅਗਲੇ ਦਿਨ ਹੀ ਸ਼ਾਮ ਨੂੰ ਫੋਨ ਆਉਂਦਾ ਵਾ ਮੈਨੂੰ ਨੰਬਰ ਮੇਰਾ ਲੈ ਕੇ ਵੀ ਕੀ ਕਰ ਰਹੇ ਹੋ ਫਿਰ ਤੁਸੀਂ ਉਸ ਦੇ ਉੱਤੇ, ਸਿੱਧੇ ਹੀ ਇਹੀ ਗੱਲ ਆ,
1: ਕੋਈ
2: ਇੱਕ ਹੁੰਦਾ ਵੀ ਹੈਲੋ ਕ੍ਰਿਸ਼ਨਾ ਜੀ ਕੀ ਹਾਲ ਠੀਕ ਹੋ ਹਨਾ, ਦੂਜੇ ਤੁਹਾਡਾ ਹਾਂ, ਦੂਜਾ ਸਵਾਲ ਹੋ ਸਕਦਾ ਵੀ ਉਹ ਵੀ ਇੱਕ ਵੇ ਆ, ਤੁਸੀਂ ਪੁੱਛੋ ਵੀ ਕ੍ਰਿਸ਼ਨਾ ਜੀ ਕੋਈ ਅਪਡੇਟ ਆ ਹਨਾ, ਵੀ ਕਿੱਥੋਂ ਤੱਕ ਪਹੁੰਚੇ ਆਪਾਂ, ਕਦੋਂ ਤੱਕ ਡਿਲੀਵਰ ਕਰਾਂਗੇ, ਕੀ ਹਿਸਾਬ ਆ, ਕੁਝ ਵੀ ਕੀ, ਹਾਂਜੀ ਕੀ ਕਰ ਰਹੇ ਹਾਂ ਆਪਾਂ, ਤੇ ਤੁਸੀਂ ਸੁਣਦੇ ਹੋ, ਤੁਸੀਂ ਫਿਰ ਇੱਕ ਵਾਰੀ ਸੋਚਦੇ ਹੋ ਵੀ ਇੱਕ ਮਿੰਟ ਮੈਂ ਵੇਖ ਲਵਾਂ ਕੋਈ ਗਲਤੀ ਤਾਂ ਨਹੀਂ ਲੱਗਣ ਦੀ, ਵੀ ਕਿਹਦਾ ਫੋਨ ਆਇਆ, ਹਾਲਾਂਕਿ ਜਿਹੜਾ ਤੁਹਾਡਾ ਬਹੁਤ ਤੁਹਾਡਾ ਜਾਣੂ ਆ ਉਹਦੇ ਇੱਦਾਂ ਦਾ ਕੋਈ ਪਹਿਲਾ ਸਵਾਲ ਕਰੇ ਵੀ ਫੋਨ ਕਰਕੇ, ਤਾਂ ਤੁਹਾਨੂੰ ਸਮਝ ਆਉਂਦੀ ਆ ਵੀ ਠੋਕੇ, ਪਰ ਮਤਲਬ ਇੱਕ ਮੈਂ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇੱਕ ਤਰੀਕਾ ਆ ਗੱਲਬਾਤ ਕਰਨ ਦਾ,
1: ਬਹੁਤ ਛੋਟੀ ਛੋਟੀ ਗੱਲਾਂ ਹੁੰਦੀਆਂ,
2: ਹੁਣ ਉਹਦੇ ਵਿੱਚ ਕੀ ਆ, ਮੈਂ ਤੇ ਕਹੂੰਗਾ ਹੀ ਵੀ ਬੜਾ ਐਟੀਟਿਊਡ ਚੁੱਕੀ ਫਿਰਦਾ ਹੈ ਕੌਣ ਹਨਾ,
1: ਬਿਲਕੁਲ
2: ਬੰਦਾ ਜਿਹੜਾ ਆਮ ਭਾਸ਼ਾ ਚ ਇਹੋ ਕਹਿੰਦਾ ਵੀ ਏਡਾ ਕਿਹੜਾ ਮੰਤਰੀ ਆ ਇਹ, ਵੀ ਕੌਣ ਆ ਤੂੰ ਹਨਾ, ਵੀ ਏਦਾਂ ਮਤਲਬ ਵਾਏ, ਹੁਣ ਉੱਥੇ ਤੇ ਵੇਖੋ ਓਬਵੀਅਸਲੀ ਸੈਲਫ ਰਿਸਪੈਕਟ ਆ ਨਾ ਹਰ ਬੰਦੇ ਦੀ, ਜੇ ਤੁਸੀਂ ਅਸੀਂ ਇਹ ਨੀ ਕਹਿੰਦੇ ਵੀ ਉਹ ਵੀ ਚੀਜ਼ ਨੂੰ ਇਗਨੋਰ ਕਰ ਦਿਓ, ਉੱਥੇ ਨੀ ਤੁਸੀਂ ਇਗਨੋਰ ਕਰਨਾ, ਉਹ ਫਿਰ ਉਹਦੀ ਅਗਲੇ ਦੀ ਗਲਤੀ ਆ, ਉਹਨੂੰ ਆਪਣਾ ਵੇ ਆਫ ਟਾਕਿੰਗ ਗੱਲਬਾਤ ਦਾ ਤਰੀਕਾ ਰਹਿਣਾ ਸਹਿਣਾ, ਮੈਂ ਤੇ ਇਸ ਚੀਜ਼ ਤੇ ਹੈਰਾਨ ਹਾਂ ਵੀ ਏਡੀ ਵੱਡੀ ਆਰਗੇਨਾਈਜੇਸ਼ਨ ਚ ਤੈਨੂੰ ਕੰਮ ਕਿਹਨੇ ਦਿੱਤਾ ਵਾ, ਤੈਨੂੰ ਤੇ ਇੱਕ ਨੋਰਮਲ ਜਿਹੜੇ ਟੂ ਸਟਾਰਟ ਵਿਦ ਐਟੀਕੇਟਸ ਹੁੰਦੇ ਆ ਉਹ ਹੀ ਨੀ ਹੈਗੇ,
1: ਹਾਊ
2: ਕੈਨ ਯੂ ਡੀਲ ਵਿਦ 20,000 ਪੀਪਲ,
1: ਹਾਂ ਨਹੀਂ ਇਹ ਬਹੁਤ ਲੋਕ ਬੜੀ ਛੋਟੀ ਛੋਟੀ ਚੀਜ਼ਾਂ ਤੇ, ਸਰ ਮੈਂ ਕਈ ਮੇਰੀ ਫੀਲ ਕਰਦਾ ਕਿ ਲੈਟ ਸਪੋਜ਼ ਆਪਾਂ 5 ਲੋਕ
2: ਕਿ ਜਾਂ ਫਿਰ ਦੂਜੀ ਮੈਨੂੰ ਤੇ ਫਿਰ ਦੂਜੇ ਪਾਸੇ ਮੈਨੂੰ ਇਹ ਵੀ ਥੋਟ ਲੱਗਾ ਕਿ ਹੋ ਸਕਦਾ ਉਹਨਾਂ ਨਾਲ ਤੇ ਬੜਾ ਵਧੀਆ, ਇਹਨੂੰ ਸ਼ਾਇਦ ਲੱਗਾ ਹੋਵੇ ਕਿ ਇਹਨਾਂ ਦਾ ਕੀ ਆ,
1: ਹਾਂ
2: ਹੋ ਸਕਦਾ ਹਨਾ ਵੀ ਇਹਨਾਂ ਦੇ ਨਾਲੋਂ ਤੇ ਸਾਡਾ ਉੱਤੇ ਆ ਲੈਵਲ ਤੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਇੱਦਾਂ ਹੀ ਗੱਲ, ਮਤਲਬ ਇਹ ਕੋਈ ਤਰੀਕਾ ਥੋੜਾ ਵਾ,
1: ਜਾਂ ਤਾਂ ਗੱਲ ਕਰਦੇ ਹੋ ਸਾਰਿਆਂ ਨਾਲ, ਇੱਦਾਂ ਉੱਚਾ ਹੋਵੇ ਨੀਵਾਂ ਹੋਵੇ ਸਾਰਿਆਂ ਨਾਲ ਹਨਾ, ਪਰ ਇਹ ਜਾਣ ਕੇ ਮਤਲਬ ਯੂ ਹਨਾ ਯੂ ਚੂਜ਼ ਯੋਰ ਓਨ ਫਾਈਟਸ, ਉਹ ਚੀਜ਼ ਤਾਂ ਵਧੀਆ ਨੀ, ਕਈ ਲੋਕ ਇੱਦਾਂ ਵੀ ਤਾਂ ਕਰਦੇ ਨਾ ਦੇ ਕਿ ਸਮਝ, ਲੈਟ ਸਪੋਜ਼ ਮੈਂ ਤੈਨੂੰ ਹੀ ਜਾਣਦਾ, ਤੇਰੇ ਨਾਲ ਦੋ ਬੰਦੇ ਹੋਰ ਖੜੇ, ਮੈਂ ਤੇਰੇ ਨਾਲ ਹੀ ਹੱਥ ਮਿਲਾਇਆ, ਬਾਕੀਆਂ ਨਾਲ ਗੱਲ ਵੀ ਨੀ ਕੀਤੀ, ਨਮਸਤੇ ਸਤਿ ਸ਼੍ਰੀ ਅਕਾਲ ਵੀ ਨਹੀਂ ਬੁਲਾਈ, ਤੇਰੇ ਨਾਲ ਹੀ ਗੱਲ ਕਰਕੇ ਨਾ ਕਰਕੇ, ਅਗੇਨ ਕਿਸੇ ਦੇ ਮਾਇੰਡ 'ਚ ਕੁਛ ਆ ਸਕਦਾ ਹਨਾ ਕਿ ਯਾਰ ਇਹ ਕੀ ਆ, ਅਗੇਨ ਦੂਸਰੇ ਪਾਸੇ ਮੈਂ ਜੇ ਲਵਾਂ ਕਿ ਸਮਝ ਮੈਂ ਇੱਥੇ ਖਲੋਤਾ ਕਿ ਮੈਨੂੰ ਬੰਦੇ ਨੇ ਬਿਲਕੁਲ ਵੀ ਬਿਲਕੁਲ ਇਗਨੋਰ ਕਰਤਾ, ਮੇਰੇ ਨਾਲ ਖਲੋਤੇ ਬੰਦੇ ਨਾਲ ਗੱਲ ਕਰ ਲਈ, ਮੈਂ ਵੀ ਸੋਚ ਸਕਦਾ ਯਾਰ ਠੀਕ ਹੈ ਬੜਾ ਇੰਟਰੋਵਰਟਿਡ ਹੋਏਗਾ, ਨਹੀਂ ਇੱਛਾ ਹੋਏਗੀ ਕਿ ਮੈਂ ਬੁਲਾਵਾਂ ਜਾਂ ਕੁਛ ਗੱਲ ਕਰਕੇ ਚੱਲ ਗਿਆ ਨਾ, ਹਰ ਤਰ੍ਹਾਂ ਦਾ ਬੰਦਾ ਦੁਨੀਆਂ 'ਤੇ, ਪਰ ਮੇਰਾ ਪੁਆਇੰਟ ਇਹੀ ਆ ਜੋ ਤੁਸੀਂ ਕਿਹਾ ਕਿ ਆਪਾਂ ਇਹ ਵਾਲੀ ਤਾਂ ਸਾਰੀ ਗੱਲ ਇੰਨੀ ਲੰਬੀ ਚੌੜੀ ਕਰ ਲਈ ਕਿ ਈਗੋ ਨਾ ਰੱਖੋ ਨਾ ਰੱਖੋ ਨਾ ਰੱਖੋ, ਪਰ ਹਾਂ ਇੱਧਰ ਹੀ ਥਾਵਾਂ 'ਤੇ ਰੱਖ ਲਓ ਖੁਦ ਆਪ ਉਚੇਚਾ,
2: ਕਿਉਂਕਿ ਜ਼ਰੂਰੀ ਹੈ ਨਾ ਹੁਣ ਇਹ ਥੋੜ੍ਹਾ ਇੰਨਾ ਕਿਤੇ ਕਈ ਥਾਵਾਂ 'ਤੇ ਤੁਹਾਨੂੰ ਕਾਊਂਟਰ ਕਰਨਾ ਪੈਂਦਾ ਵਾ, ਕਿਉਂਕਿ ਉੱਥੇ ਸੈਲਫ ਰਿਸਪੈਕਟ ਆਉਂਦੀ ਆ,
1: ਯੈਸ ਇਹੀ ਤੇ, ਤਾਂ
2: ਤੁਹਾਨੂੰ ਪਤਾ ਵਾ ਵੀ ਤੁਸੀਂ ਕਿਹੜੀ ਲੈਣੀ ਹੈ ਤੇ ਕਿਹੜੀ ਨਹੀਂ ਲੈਣੀ,
1: ਸਟਾਰਟਿੰਗ 'ਚ ਬੜੀ ਨਾ ਇਹ ਬਰੀਕ ਜੀ ਲਾਈਨ ਆ, ਇਹ ਇੱਧਰ ਨੂੰ ਡਿੱਗ ਗਏ ਤੇ ਬਦਤਮੀਜ਼ ਹੋ, ਤੇ ਉੱਧਰ ਨੂੰ ਡਿੱਗ ਗਏ ਤੇ ਬਾਈ ਇਹ ਹੈ ਕਿ ਬਾਈ ਬਹੁਤ ਹੀ ਇਜ਼ ਟੂ ਨਾਈਸ, ਜੋ ਮਰਜ਼ੀ ਕਰ ਲਓ ਕੋਈ ਚੱਕਰ ਵਾਲੀ ਗੱਲ ਨਹੀਂ ਹਨਾ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਜਿਹੜੀ ਆਹ ਬਰੀਕ ਲਾਈਨ ਤੇ ਬਰਕਰਾਰ ਰਹੋਗੇ, ਵਧੀਆ ਸਟੀਕ ਸਿੱਧੇ ਚੱਲਦੇ ਰਹੋਗੇ, ਤੁਹਾਡੇ ਛੋਟੇ ਭਰਾ ਹੈ ਜੀ, ਕੋਈ ਤੁਹਾਨੂੰ ਗੱਲ ਮਾੜੀ ਚੰਗੀ ਲੱਗੀ ਹੋਵੇ, ਕਿਸੇ ਬੋਲ ਦਾ ਤੁਹਾਨੂੰ ਕੋਈ ਗੁੱਸਾ ਗਿਲਾ ਹੋਇਆ ਹੋਵੇ ਤੇ ਸੋਰੀ ਆ, ਉਮੀਦ ਕਰਦਾ ਤੁਹਾਨੂੰ ਅੱਜ ਦਾ ਸ਼ੋਅ ਵਧੀਆ ਲੱਗਿਆ ਹੋਏਗਾ, ਪਲੀਜ਼ ਪਲੀਜ਼ ਪਲੀਜ਼
2: ਫੀਡਬੈਕ ਦਿਆ ਕਰੋ ਯਾਰ, ਤੁਹਾਨੂੰ ਕੋਈ ਕੁਛ ਕਹਿੰਦਾ ਬੜੀ ਤੁਸੀਂ ਤਾਂ ਵੀ ਸੋਰੀ ਮੰਗ ਲੈਂਦੇ,
1: ਆਪਾਂ ਕਿੰਨੇ ਕਾਇੰਡ ਆ, ਤੇ ਪਲੀਜ਼ ਹਾਂ, ਪਰ ਤੁਹਾਨੂੰ ਆਪਾਂ ਇਹ ਤਾਂ ਕਹਿੰਦੇ ਨਾ ਯਾਰ ਕਿ ਫੀਡਬੈਕ ਤੇ ਕਰੋ ਸ਼ੇਅਰ, ਤੇ ਫੀਡਬੈਕ ਕਰ ਰਹੇ ਹੋ,
2: ਡੈਸਪਰੇਟਲੀ ਫੀਡਬੈਕ,
1: ਫੀਡਬੈਕ ਚਾਹੀਦੀ ਹੈ ਯਾਰ,
2: ਪਤਾ ਹੀ ਕਰੋ ਫੀਡ ਦਾ ਬੈਗ ਲਿਆ ਦਾਂ,
1: ਹਾਂ ਮੈਂ, ਅੱਛਾ ਜਿਹੜਾ ਵੀ ਨਾ ਸੈਟਰਡੇ ਨੂੰ, ਸੈਟਰਡੇ ਨੂੰ ਆਉਂਦਾ ਨਾ ਸ਼ੋਅ,
2: ਇਹ ਵੀ ਯਾਰ ਚੈੱਕ ਕਰ ਰਹਾ ਹਾਂ ਐਵੇਂ ਮੈਂ ਗਲਤ ਕੋਈ ਸਟੇਟਮੈਂਟ,
1: ਇਹ ਜਦੋਂ ਵੀ ਸ਼ੋਅ ਤੁਸੀਂ ਸੁਣ ਰਹੇ ਹੋਵੋਗੇ ਹਨਾ, ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਜਦੋਂ ਹਾਂਜੀ ਮੈਲਬਨ ਦਾ ਸ਼ੋਅ ਚੱਲਦਾ ਹੋਏਗਾ ਨਾ, ਤੁਸੀਂ ਬਸ ਨਾ ਮੈਸੇਜ ਲਿਖ ਕੇ ਭੇਜ ਦਿਓ ਫੀਡਬੈਕ, ਕੁਛ ਨਾ ਲਿਖੋ, ਬਸ ਫੀਡਬੈਕ ਲਿਖ ਕੇ ਭੇਜ ਦਿਓ, ਕੋਈ ਵੀ ਟੌਪਿਕ ਚੱਲ ਰਿਹਾ ਕਦੀ ਨਾ ਕਰੋ
2: ਫੀਡਬੈਕ ਦੀ, ਬੋਇਜ਼ ਮੀਟਅਪ ਲਿਖ ਕੇ,
1: ਹਾਂ ਯਾਰ ਬੋਇਜ਼ ਮੀਟਅਪ ਕੁਛ ਤਾਂ ਲਿਖ ਕੇ ਭੇਜੋ ਨਾ, ਸਾਨੂੰ ਵੀ ਖੁਸ਼ੀ ਹੋਵੇ ਕਿ ਯਾਰ ਆਪਾਂ ਐਵੇਂ ਲਾਈਟਾਂ ਬੰਦ ਕਰਕੇ ਸਟੂਡੀਓ ਦੀਆਂ ਇੱਕ ਦੂਸਰੇ ਨੂੰ ਬਿਨਾਂ ਦੇਖੇ ਹਨੇਰੇ ਦੇ ਅੰਦਰ ਵਧੀਆ ਵਧੀਆ ਸ਼ੋਅ ਕਰ ਰਹੇ ਇੰਜੋਏ, ਸਹੀ ਕਿ ਨਹੀਂ?
2: ਦੇ ਇੱਦਾਂ ਹੀ ਆ, ਵੇਖੋ ਫਿਰ ਹੀ ਸਾਡਾ ਵੀ ਥੋੜ੍ਹਾ ਜਿਹਾ,
1: ਸਾਡੀ ਵੀ ਈਗੋ ਹਰਟ ਹੁੰਦੀ ਆ,
2: ਸਹੀ ਹੈ, ਇੱਦਾਂ ਕਹਿ ਲਓ
1: ਠੀਕ ਹੋ ਗਿਆ,
2: ਈਗੋ ਤੇ ਹੁੰਦੀ ਆ ਹਰ ਬੰਦੇ ਚ,
1: ਹਨਾ, ਮੈਂ ਕਹਿੰਦਾ
2: ਈਗੋ ਬੇਸਿਕਲੀ ਲਾ ਇਹੀ ਆ ਕਿ ਤੁਸੀਂ ਈਗੋ ਨੂੰ ਕੰਟਰੋਲ ਕਰ ਰਹੇ ਹੋ ਜਾਂ ਈਗੋ ਤੁਹਾਨੂੰ ਕੰਟਰੋਲ ਕਰ ਰਹੀ ਆ, ਜੇ ਈਗੋ ਤੁਹਾਨੂੰ ਕੰਟਰੋਲ ਕਰ ਰਹੀ ਹੈ ਤੇ ਦੈਨ ਯੂ ਹੈਵ ਟੂ ਵਰਕ ਇਟ ਔਨ ਯੂ, ਇਫ ਯੂ ਆਰ ਕੰਟਰੋਲਿੰਗ ਯੋਰ ਈਗੋ ਦੈਟਸ ਓਕੇ ਮਾਈ,
1: ਅਸੀਂ ਫਨ ਕਰਦੇ ਜਾਂਦੇ ਹਾਂ, ਬਾਏ ਬਾਏ, ਟੇਕ ਕੇਅਰ, ਸੁਣਦੇ ਰਹੋ ਰੇਡੀਓ ਹਾਂਜੀ 1674 AM ਤੇ ਗੈਰੀ ਸੰਧੂ ਭਾਜੀ ਤੋਂ ਵੀ ਸੁਣ ਲਓ ਯਾਰ ਕਿ ਕੀ ਕਹਿੰਦੇ ਈਗੋ ਬਾਰੇ, ਓਕੇ
2: ਕੀ ਹਾਲ ਜੀ ਗੈਵੀ ਜੀ, ਅੱਜ ਕੱਲ੍ਹ
1: ਗੈਰੀ ਭਾਈ ਟੇਕ ਕੇਅਰ,
3: ਖੜਾ ਜਿਹਾ ਲੱਗਿਆ ਲੱਗਦਾ ਕਿਸ ਦਾ,
4: ਓਏ ਗੈਰੀ ਉਹ ਆਪਣਾ ਦੋਸਤ ਆ ਯਾਰ, ਸੱਚੀ ਚੱਲ ਉਹਨੂੰ ਮਿਲਣ ਚੱਲੀਏ ਆਪਾਂ,
3: ਚੱਲੀਏ, ਖੜਾ ਸ਼ੁਰੂ ਹੋਣ ਵਾਲਾ ਬਾਈ,
5: ਆ ਗਿਆ ਗੈਰੀ, ਆ ਗਿਆ
3: ਗੈਰੀ ਬਾਈ, ਆ ਗਏ ਗੈਰੀ ਬਾਈ, ਆ ਗਏ ਉਹ ਗੈਰੀ ਸੰਧੂ ਵੀ ਆ ਗਿਆ, ਤੁਸੀਂ ਕਿੱਥੇ ਰਹਿ ਗਏ ਸੀ,
5: ਉਹ ਯਾਰ ਮਸਾਂ ਅੰਦਰ ਆਇਆ, ਟਿਕਟ ਚੈੱਕ ਕਰਕੇ ਭੇਜ ਦਿਆ,
3: ਉਹ ਚੁੱਪ ਕਰੋ ਬਸ ਹੁਣ ਦੇਖਣ ਦੋ ਯਾਰ,

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ। ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਟੈਨਸ਼ਨ ਨਿਰੀ ਟੈਨਸ਼ਨ,
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੈਵਨ ਹਾਲ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Attention, ladies and gentlemen, this is your captain. 20 flights, Melbourne to India, ya Pakistan, Sydney to India, ya Pakistan, kithe bhi ja sakdi hai.
0: Attention, please. Dil kehnda hai, kar jana hai. Flight search karke thak gaye. Switch karo, Hi-Fi Travels te. Your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hi-fi-travels.com.au te.
3: ਸ਼ਰਾਬੀ ਮਰ ਜਾਣੇ, ਐਵੇਂ ਕਿੱਦਾਂ ਰੋਲਾ ਪਾਈ ਜਾਂਦਾ।

0: ਮੈਂ ਕਹਿਣਾ ਕੁੜੀ ਵਾਲੇ ਜ਼ਿਆਦਾ ਚੰਗੇ ਨੇ,
1: ਮੁੰਡੇ ਵਾਲੇ ਜ਼ਿਆਦਾ ਚੰਗੇ ਨੇ।
0: ਮੇਰੀ ਸੁਣ ਲਾ ਗੱਲ, ਕੁੜੀ ਵਾਲੇ ਜ਼ਿਆਦਾ ਚੰਗੇ ਨੇ।
1: ਅੱਜ ਮੁੰਡੇ ਵਾਲੇ ਚੰਗੇ ਨੇ, ਜਿਹਨਾਂ ਚ ਰੋਟੀ ਨਹੀਂ ਬਣਦੀ।
0: ਤੇ ਭੁੱਖਾ ਰਹਿ ਲੂੰਗਾ, ਪਰ ਝੂਠ ਨਹੀਂ ਬੋਲ ਸਕਦੇ ਅਸੀਂ, ਬਾਹਰ ਖਾਵਾਂਗੇ ਜਾ ਕੇ।
2: ਪੰਜਾਬ ਦਾ ਸਭ ਤੋਂ ਵੱਡਾ ਕਲਾਕਾਰ ਮੇਰੀਆਂ ਅੰਗਲਾਂ ਤੇ ਨੱਚਦਾ ਹੈ।
0: ਓਏ ਇਹ ਕੀ ਹੋ ਰਿਹਾ, ਆ ਕੇ ਤਰੀਕਾ ਆਪਣੀ ਘਰ ਵਾਲੀ ਨਾਲ ਲੜਨ ਦਾ?
3: ਨਹੀਂ ਵੈਸੇ ਭਾਜੀ, ਆਮ ਲੋਕ ਤੇ ਇਦਾਂ ਹੀ ਲੜਦੇ, ਤੁਹਾਡੇ ਵਾਂਗੂ ਕੌਣ ਲੜਦਾ?
4: ਨਹੀਂ ਤੁਸੀਂ ਜ਼ਿਆਦਾ ਚੰਗੇ, ਨਹੀਂ ਨਹੀਂ ਤੁਸੀਂ ਜ਼ਿਆਦਾ ਚੰਗੇ।

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: Attention, ladies and gentlemen, this is your captain. 30 flights, Melbourne to India, ya Pakistan, Sydney to India, ya Pakistan, kithe bhi ja sakti hai.
2: Attention, please. Dil kehta hai, kar jana hai. Flight search karke thak gaye. Switch karo, Hi-Fi Travels te. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. Hi-FiTravels.com.au te.

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਓਪਾ ਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੌਕਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸਿਰਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ

ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਸੁਣੈ ਈਸ਼ਰ ਬਰਮਾ ਇੰਦ, ਸੁਣੈ ਮੁਖ ਸਲਾਹਨ ਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ, ਨਾਨਕ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਹ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਤ

ਮੰਨੈ ਨਾਨਕ ਪਵੇ ਨਾ ਪਿੱਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਭਾਵੇਂ ਦਰਗੇ ਮਾਨ।

ਸਾਰ ਤੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਿਨਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ

ਕੁਵਾਰ ਜੋ ਤੁਧ ਭਾਵੈ ਸਾਈ ਪਲਿਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ,

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਔਰਾ ਸਾਧ, ਸੰਜੋਗ ਮਨਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੇ ਫਰਮਾਨ, ਉਹ ਵੇਖੈ ਉਹ ਨਾ ਨਦਰ ਨਾ ਆਵੈ ਬਹੁਤਾ ਇਹ ਵਡਾਨ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ ਜੋਗ ਚ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਪਉ ਲੱਖ ਹੋਏ ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰਾਹ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ,
ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾੜਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ਼, ਕੇਤੇ ਦੇਵ ਦਾਨਵ ਮੁੰਨ ਕੇਤੇ, ਕੇਤੇ ਰਤਨ ਸਮੁੰਦ, ਕੇਤਿਆ ਖਾਣੀ, ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ ਕੇਤੇ, ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾੜਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਮਲ ਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਮਾ, ਤਾਂ ਕੇ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਸੋਹਣਿਆ ਨੰਗੀਆ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰਪਾਨੇ ਨਮੋ ਅਸਤ੍ਰਵਾਨੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹੰਗ ਨਮੋ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੰਗ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤ੍ਰੰਗ ਨਮੋ ਜੰਤ੍ਰ ਜੰਤ੍ਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰਗ ਸਦਾ ਸੱਚ ਦਾਨੰਦ ਸਰਮ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰਗ ਅਗੰਗ ਉਗ ਹਰਤਾ ਪਰੰਗ ਪਰਮ ਪਰਮੇਸ਼ਰੰਗ ਪ੍ਰੋਚ ਪਾਲੰਗ ਸਦਾ ਸਰਵਦਾ ਸਿੱਧ ਦਾਤਾ ਦਿਆਰੰਗ ਅਛੇਤੀ ਅਪੇਦੀ ਅਨਾਮੰਗ ਅਕਾਮੰਗ ਸਮਸਤੋ ਪਰਾਜੀ ਸਮਸਤਸਤ ਤਾਮੰਗ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਗ ਪੁਰਾ ਛੰਦ ਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਭ ਮਾਨੇ ਸਮਸਤੀ ਨਿਧਾਨੇ ਨਮਸਤੰਗ ਨਿਨਾਥੇ ਨਮਸਤੰਗ ਪ੍ਰਮਾਥੇ ਨਮਸਤੰਗ ਅਗੰਜੇ ਨਮਸਤੰਗ ਅਭੰਜੇ ਨਮਸਤੰਗ ਅਕਾਲੇ ਨਮਸਤੰਗ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਇ ਮਾਇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਪੀਤੰਗ ਨਮੋ ਸਰਵ ਗਿਆਨੰਗ ਨਮੋ ਸਰਵ ਤਾਨੰਗ ਨਮੋ ਸਰਵ ਮੰਤ੍ਰੰਗ ਨਮੋ ਸਰਵ ਮੰਜੰਤ੍ਰੰਗ ਨਮੋ ਸਰਵ ਦਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਜੇ

ਸਰਾਵ ਸਤਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਇਕ ਸੰਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੂਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਕੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਨਿਆਵ ਸੀਤ ਨ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਪੁਬ ਅੰਕੁਣਾ ਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਿਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜਾਰੇ ਪੂਤ ਭਵਿਖ ਭਵਾਨ ਕੇ ਪੁਬ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਬਾ ਸੁਸਾਜ ਸਨਹ ਦੁਰਜਾ।

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਣੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਪਸੇ

0: ਸੱਚਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸਨੂੰ।

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸ਼ਬਦ ਤਖਤ ਸ਼ਤਰੰਗ ਦੇ ਮੱਲ ਕਲਯੁਗੀ ਜੀਵਨ ਦਾ ਉਦਾਹਰ ਕਰਤਾ ਸਮੁੱਚੀ ਮਾਨਵਤਾ ਦੇ ਰਹਿਬਰ ਜੁਗ ਹੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਵਾਸਤੇ ਆਪ ਜੀ ਦੂਰੋਂ ਨੇੜੋ ਚੱਲ ਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਆਪ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਨੇ ਕਿਰਪਾ ਬਖਸ਼ਿਸ਼ ਰਹਿਮਤ ਸਾਡੇ ਸਾਰਿਆਂ ਤੇ ਕੀਤੀ ਹੈ। ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਆਪ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਅੰਦਰ ਬੈਠ ਔਰ ਇਸ ਪਾਵਨ ਅਸਥਾਨ ਤੋਂ ਲਾਈਵ ਦੇ ਮਾਧਿਅਮ ਦੁਆਰਾ ਵੀ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਆਪ ਸਰਵਣ ਕਰਦੇ ਹੋ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਸਾਡੇ ਸਾਰਿਆਂ ਤੇ ਕੀਤੀ ਆ। ਸਤਸੰਗਤ ਕਰਨ ਦਾ, ਗੁਰੂ ਗੋਦ ਅੰਦਰ ਬੈਠਣ ਦਾ ਸੁਭਾਗ ਸਮਾਂ ਮੇਰੇ ਸਤਿਗੁਰੂ ਜੀ ਨੇ ਸਾਨੂੰ ਬਖਸ਼ੇ ਹੈ। ਅਸੀਂ ਯਤਨ ਕਰੀਏ ਜਿੱਥੇ ਸਰੀਰ ਕਰਕੇ ਤਨ ਕਰਕੇ ਹਾਜ਼ਰੀ ਭਰ ਰਹੇ ਆ, ਉੱਥੇ ਮਨ ਕਰਕੇ ਵੀ ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲੱਗ ਜਾਏ। ਆਓ ਸੰਗਤ ਜੀ, ਜੋ ਅੰਮ੍ਰਿਤ ਵੇਲੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਬਾਰਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਮੁੱਖ ਵਾਕ ਅੰਮ੍ਰਿਤ ਵੇਲੇ ਜੋ ਅਸੀਂ ਹੁਕਮਨਾਮਾ ਸਾਹਿਬ ਦੇ ਰੂਪ ਦੇ ਵਿੱਚ ਸਰਵਣ ਕੀਤੇ ਨੇ ਔਰ ਇਸ ਪਾਵਨ ਅਸਥਾਨ ਤੋਂ ਭਾਈ ਸਾਹਿਬ ਜੀਆਂ ਨੇ ਆਪ ਸੰਗਤ ਨੂੰ ਇਸ ਪਾਵਨ ਮੁੱਖ ਵਾਕ ਦਾ ਪਾਠ ਸਰਵਣ ਕਰਵਾਇਆ ਹੈ, ਜੋ ਵਿਚਾਰ ਦੇ ਅਧੀਨ ਆ। ਸਤਿਗੁਰੂ ਸਾਹਿਬ ਜੀ ਆਪ ਕਿਰਪਾ ਬਖਸ਼ਿਸ਼ ਕਰਨ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਗੁਰੂ ਅਰਜੁਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਦਰ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ। ਆਓ ਸੰਗਤ ਜੀ, ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀ ਇਕਾਗਰ ਕਰਕੇ ਸਾਰੀ ਸੰਗਤ ਅਸੀਸਾਂ ਬਖਸ਼ੋ। ਕੋਈ ਵੀ ਰਸਨਾ ਬਿਰਵੀ ਵਾਂਝੀ ਨਾ ਰਹੇ, ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਵਾਰ ਫਿਰ ਉਚਾਰਨ ਕਰੋ ਜੀ। ਸਤ

0: ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 696 ਦੇ ਉੱਪਰ ਇਹ ਪਾਵਨ ਸ਼ਬਦ ਸੁਭਾਈ ਮਾਨੇ ਆ। ਜੈਤ ਸ੍ਰੀ ਰਾਗ ਦਾ ਪਾਵਨ ਸ਼ਬਦ ਹੈ ਜੀ। ਇਸ ਪਵਿੱਤਰ ਸ਼ਬਦ ਦੇ ਉਚਾਰਨ ਕਰਤਾ ਨੇ ਸੋਢੀ ਸੁਲਤਾਨ ਪਿਤਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਲਈ ਪਟ ਸਾਹਿਬਾਨਾਂ ਨੇ ਬਹੁਤ ਸੁੰਦਰ ਬਚਨ ਕਹੇ ਨੇ। ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਲਿਵਲਾਈ, ਤਾਂਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀ ਨੀਵ ਰਖਾਈ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਆਪ ਗੁਰੂ ਰਾਮਦਾਸ ਕੋ ਮਿਲੀ ਵਡਾਈ। ਸਾਡੇ ਰਬਾਬੀ ਸਾਹਿਬਾਨ ਬਚਨ ਕਰਦੇ ਨੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਸਾਹਿਬ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜੈਤ ਸ੍ਰੀ ਰਾਗ ਦੇ ਅੰਦਰ ਕਰ ਪਹਿਲਾ ਪਹਿਲੇ ਕਰ ਦੇ ਵਿੱਚ ਇਸ ਪਾਵਨ ਸ਼ਬਦ ਨੂੰ ਗਾਉਣ ਦਾ ਸਤਿਗੁਰਾਂ ਦਾ ਉਪਦੇਸ਼ ਆ। ਚੌਪਦੇ ਚਾਰ ਪਦਿਆਂ ਵਾਲਾ ਇਹ ਪਾਵਨ ਸ਼ਬਦ ਹੈ ਜੀ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਸਤਿਗੁਰੂ ਜੀ ਨੇ ਇਸ ਰਾਗ ਦੇ ਆਰੰਭਤਾ ਦੇ ਅੰਦਰ ਪਰਿਪੂਰਨ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਮੰਗਲ ਕੀਤਾ ਜੀ। ਸਤਿਗੁਰਾਂ ਸ਼ਬਦ ਵਰਤੇ ਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਪਰਮੇਸ਼ਰ ਵਾਹਿਗੁਰੂ ਇੱਕ ਹੈ। ਓਅੰਕਾਰ ਆ ਜਿੰਨਾ ਵੀ ਅਸੀਂ ਦ੍ਰਿਸ਼ਟ ਮਾਨ ਸੰਸਾਰ ਦੇਖਦੇ ਹਾਂ ਜਾਂ ਅਦ੍ਰਿਸ਼ਟ ਦੀ ਗੱਲ ਚੱਲਦੀ ਆ, ਜਿੰਨਾ ਵੀ ਪਸਾਰਾ ਹੈ ਇੱਕ ਪਰਮਾਤਮਾ ਜੀ ਨੇ ਪੈਦਾ ਕੀਤਾ ਹੋਇਆ। ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ, ਪ੍ਰਸਾਦ ਦਾ ਅਰਥ ਹੁੰਦਾ ਜੀ ਕਿਰਪਾ। ਜੇ ਕੋਈ ਇੱਕ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੂੰ ਮਿਲਣਾ ਚਾਹੇ ਤਾਂ ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਇੱਕ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਫਿਰ ਸੁਣਿਓ, ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਸਾਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਆ ਤੇ ਗੁਰੂ ਦੀ ਕਿਰਪਾ ਨਾਲ ਉਸ ਰੱਬ ਪਰਮਾਤਮਾ ਦਾ ਮਿਲਾਪ ਹੁੰਦਾ ਜੀ। ਅਸੀਂ ਆਸਾ ਕਿ ਵਾਰ ਦੇ ਅੰਦਰ ਇੱਕ ਪਾਵਨ ਬਚਨ ਸਤਿਗੁਰੂ ਜੀ ਦਾ ਸਰਵਣ ਕੀਤਾ ਹੈ। ਮਹਾਰਾਜ ਜੀ ਕਹਿ ਰਹੇ ਨੇ ਬਿਨ ਸਤਿਗੁਰ ਕਿੰਨਾ ਨਾ ਪਾਇਓ, ਬਿਨ ਸਤਿਗੁਰ ਕਿੰਨਾ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਉਨ ਕਰ ਪ੍ਰਗਟ ਆਗ ਛੁਡਾਇਆ। ਮਿਲਾਉਣ ਵਾਲਾ ਕੇਵਲ ਤੇ ਕੇਵਲ ਇੱਕ ਸਤਿਗੁਰੂ ਆ। ਅਸੀਂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ ਹਨ। ਅਸਲ ਦੇ ਵਿੱਚ ਸੰਗਤ ਦੇ ਵਿੱਚ ਬੈਠ ਕੇ ਜਦੋਂ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪਾਂਗੇ ਤੇ ਇਸ ਸੰਗਤ ਦੇ ਵਿੱਚ ਉਸ ਇੱਕ ਪਰਮਾਤਮਾ ਦੀ ਗੱਲ ਆਉਣੀ ਆ। ਜਪਦਿਆਂ ਜਪਦਿਆਂ ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਨੂੰ ਜਪਦਿਆਂ ਜਪਦਿਆਂ ਉਸ ਇੱਕ ਨਾਲ ਮਿਲਾਪ ਹੋ ਜਾਏਗਾ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਪਿਤਾ ਜੀ ਬਚਨ ਕਰਦੇ ਨੇ, ਸੁਣੀਏ ਜੀ।
1: ਮੇਰਾ ਹੀਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
0: ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਿਸ਼ ਕੀਤੀ। ਮਹਾਰਾਜ ਜੀ ਬਚਨ ਕਰਦੇ ਆ, ਦੁਨੀਆਂ ਦੇ ਅੰਦਰ ਬੰਦਾ ਹਰ ਇੱਕ ਚੀਜ਼ ਦੀ ਭਾਲ ਕਰਦਾ ਜੀ। ਕਿਤੋਂ ਵੀ ਲੱਭਣ ਵਾਸਤੇ ਜਾਏ, ਕਿਸੇ ਚੀਜ਼ ਦੀ ਭਾਲ ਕਰੇ ਤੇ ਉਹ ਚੀਜ਼ ਵਸਤੂ ਪ੍ਰਾਪਤ ਹੋ ਜਾਂਦੀ ਆ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਜੇ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੀ ਗੱਲ ਕਰਨੀ ਆ ਨਾ, ਮਹਾਰਾਜ ਕਹਿੰਦੇ ਇਹ ਤੈਨੂੰ ਕਿਸੇ ਜੰਗਲ ਦੇ ਵਿੱਚੋਂ ਨਹੀਂ ਜੇ ਮਿਲਦਾ, ਤੈਨੂੰ ਪਹਾੜਾਂ ਦੀਆਂ ਕੰਧਰਾਂ ਵਿੱਚ ਬੈਠਿਆ ਨਹੀਂ ਜੇ ਮਿਲਦਾ। ਇਸੇ ਹੀ ਕਰਕੇ ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜਦੋਂ ਅਸੀਂ ਬਚਨ ਪੜ੍ਹਦੇ ਆ ਨਾ, ਤੇ ਮਹਾਰਾਜ ਸਾਹਿਬ ਜੀ ਕਹਿ ਰਹੇ ਨੇ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸੰਭਾਈ। ਕਿ ਜਿਹੜਾ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਸਰਬ ਵਿਆਪਕ ਆ, ਹਰ ਪਾਸੇ ਵਾਪਰਦਾ ਪਿਆ, ਹਰ ਪਾਸੇ ਉਸ ਪਰਮਾਤਮਾ ਦੀ ਹੁੰਦੇ ਆ, ਉਹੀ ਰੱਬ ਪਰਮਾਤਮਾ ਤੇਰੇ ਅੰਦਰ ਵਸਿਆ ਹੋਇਆ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿੰਦੇ ਜਿਸ ਦਿਨ ਗੁਰੂ ਦੀ ਸ਼ਰਨ ਦੇ ਵਿੱਚ ਆਏ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਮਿਹਰ ਭਰਿਆ ਹੱਥ ਮੇਰੇ ਸੀਸ ਦੇ ਉੱਤੇ ਰੱਖ ਦਿੱਤਾ, ਮੇਰੇ ਸਿਰ ਦੇ ਉੱਤੇ ਪ੍ਰਮਾਤਮਾ ਨੇ ਆਪਣਾ ਹੱਥ ਰੱਖਿਆ, ਤਾਂ ਹੀ ਮਹਾਰਾਜ ਜੀ ਨੇ ਬਚਨ ਕਿਹਾ ਨਾ ਜਦੋਂ ਹੱਥ ਸਤਿਗੁਰੂ ਜੀ ਰੱਖਦੇ ਆ ਸੰਗਤ ਦੀ, ਅੰਦਰ ਜਿਹੜੇ ਬੁਰੇ ਕਰਮ ਨੇ ਉਹ ਦੂਰ ਹੋ ਜਾਂਦੇ ਆ। ਪਾਤਸ਼ਾਹ ਜੀ ਨੇ ਬਾਣੀ ਅੰਦਰ ਬਚਨ ਕਿਹਾ, ਸਤਿਗੁਰੂ ਪਾਤਸ਼ਾਹ ਕਹਿ ਰਹੇ ਨਾ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਅਗਲਾ ਬਚਨ ਹੈ ਜੀ, ਸਹਿਤ ਉੱਠੈ ਨੌ ਨਿਧ ਪਾਈਆਂ, ਕਿ ਪ੍ਰਮਾਤਮਾ ਜੀ ਨੇ ਤਰੁੱਠ ਕੇ ਮੇਰੇ ਤੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਮੈਨੂੰ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਦਾਤ ਬਖਸ਼ ਦਿੱਤੀ। ਜਦੋਂ ਸਤਿਗੁਰਾਂ ਨੇ ਮੇਰੇ ਸੀਸ ਤੇ ਹੱਥ ਰੱਖਿਆ, ਯਾਦ ਰੱਖਣਾ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਸ ਇਨਸਾਨ ਜਿਸ ਮਨੁੱਖ ਦੇ ਸੀਸ ਦੇ ਉੱਤੇ ਸਤਿਗੁਰੂ ਆਪਣਾ ਰਹਿਮਤ ਭਰਿਆ ਹੱਥ ਰੱਖਦੇ ਵੜ, ਉਹਦੇ ਹਿਰਦੇ ਵਿੱਚ ਪ੍ਰਮਾਤਮਾ ਨਾਮ ਦਾ ਬੀਜ ਬੀਜ ਦਿੰਦੇ ਆ, ਕਿਉਂਕਿ ਇਹ ਸਤਿਗੁਰੂ ਕੋਲੇ ਹੀ ਵੱਡੀ ਰਹਿਮਤ ਬਖਸ਼ਿਸ਼ ਹੈ ਜੀ। ਸਤਿਗੁਰੂ ਤੋਂ ਬਿਨਾਂ ਕੋਈ ਨਹੀਂ ਜੇ ਵਰਤਾ ਸਕਦਾ। ਇਹੀ ਕਾਰਨ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਸ ਦਿਨ ਬਗਦਾਦ ਦੀ ਧਰਤੀ ਤੇ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਵਰਤਾਉਂਦੇ ਆ, ਲੰਬਾ ਸਮਾਂ ਸਤਿਗੁਰੂ ਰਹੇ ਇਹਨੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਸੰਬੰਧੀ ਇੱਕ ਕਿਤਾਬ ਲਿਖੀ ਗਈ ਹੈ ਜੀ, ਸਿਆ ਤੇ ਉਹ ਬਾਬਾ ਨਾਨਕ, ਉਹਦੇ ਵਿੱਚ ਜ਼ਿਕਰ ਹੁੰਦਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਜਿਵੇਂ ਪੀਰ ਬਹਿਲੋਲ ਦਾ ਜ਼ਿਕਰ ਚੱਲਦਾ, ਸਤਿਗੁਰਾਂ ਉਹਨਾਂ ਤੇ ਰਹਿਮਤਾਂ ਵਰਤਾਈਆਂ, ਜਾਂ ਦਸਤਗੀਰ ਵਰਗਿਆਂ ਦਾ ਜ਼ਿਕਰ ਚੱਲਦਾ ਉਹਨਾਂ ਤੇ ਬੜੀ ਬਖਸ਼ਿਸ਼ ਵਰਤਾਈ, ਇੱਥੇ ਇੱਕ ਮੁਸਲਮਾਨ ਔਰਤ ਰਹਿੰਦੀ ਹੈ ਜੀ ਜਿਹਦਾ ਨਾਮ ਹੈ ਸਲੀਮਾ। ਮੈਂ ਸਿਰਫ ਸੰਖੇਪ ਬੇਨਤੀ ਕਰਾਂਗਾ, ਧਿਆਨ ਰੱਖਣਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇੱਥੇ ਆਏ ਨਾ ਤੇ ਸਲੀਮਾ ਮਹਾਰਾਜ ਦਾ ਕੀਰਤਨ ਸੁਣਨ ਵਾਸਤੇ ਰੋਜ਼ ਆਉਂਦੀ ਹੈ ਜੀ, ਟਿੱਕੀ ਹੋਈ ਰਾਤ ਦੇ ਵਿੱਚ ਸਤਿਗੁਰੂ ਕੀਰਤਨ ਕਰਦੇ, ਜਿਵੇਂ ਆਪ ਜੀ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਪਾਂ ਸਾਰੇ ਬੈਠੇ ਆ। ਉਸ ਵਕਤ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਟਿੱਕੀ ਹੋਈ ਰਾਤ ਦੇ ਵਿੱਚ ਕੀਰਤਨ ਸੁਣਦੇ ਆ, ਸਮਾਂ ਆਇਆ, ਇਹਦਾ ਪਤੀ ਜੈਜਾ ਗੁਲਾਮ ਮਿਸਰ ਦੇ ਵਿੱਚ ਵਪਾਰ ਕਰਦੇ ਜੀ, ਇੱਕ ਦਿਨ ਵਪਾਰ ਵਾਸਤੇ ਗਿਆ, ਉਹ ਕੀ ਹੋਇਆ ਜੀ, ਅਚਨਚੇਤ ਇਹਦਾ ਜਿਹੜਾ ਊਠ ਸੀ ਜੀ ਅੰਗੂਰਾਂ ਦੇ ਖੇਤ ਨੂੰ ਪੈ ਗਿਆ, ਤੇ ਉਸੇ ਵਕਤ ਉਸ ਅੰਗੂਰਾਂ ਦੇ ਖੇਤ ਦੇ ਮਾਲਕ ਨੇ ਇੱਕ ਪੱਥਰ ਚੁੱਕਿਆ ਤੇ ਜਦੋਂ ਜ਼ੋਰ ਨਾਲ ਊਠ ਦੇ ਮਾਰਿਆ ਜੀ, ਉਹਦੇ ਟਿਕਾਣੇ ਲੱਗੇ, ਉਹਦੀ ਮੌਤ ਹੋ ਗਈ ਆ। ਉਹੀ ਪੱਥਰ ਚੁੱਕਿਆ ਤੇ ਇਸ ਜੈਜਾ ਗੁਲਾਮ ਨੇ ਕਹਿੰਦੇ ਜ਼ੋਰ ਨਾਲ ਪੱਥਰ ਉਸ ਬੰਦੇ ਦੇ ਸਿਰ ਵਿੱਚ ਮਾਰਿਆ ਜੀ, ਉਸ ਅੰਗੂਰਾਂ ਦੇ ਖੇਤ ਦੇ ਮਾਲਕ ਦੀ ਮੌਤ ਹੋ ਗਈ। ਤੇ ਮਿਸਰ ਦਾ ਇੱਕ ਵੱਡਾ ਫੈਸਲਾ ਇਹ ਸੀ ਜੀ, ਖੂਨ ਕਾ ਬਦਲਾ ਖੂਨ। ਕਚਹਿਰੀ ਚ ਲੋਕ ਇਕੱਠੇ ਹੋਏ, ਗੱਲ ਮੁੱਕ ਗਈ, ਉਹ ਕਹਿੰਦੇ ਜੀ ਵੀ ਦੱਸੋ ਹੁਣ ਫੈਸਲਾ ਕਿਵੇਂ ਹੋਏ। ਕਹਿੰਦੇ ਜਾਂ ਤਾਂ ਪੈਸੇ ਦੇਵੇ ਤੇ ਜਾਂ ਇਹਦੀ ਮੌਤ ਹੋਏਗੀ, ਜਾਂ ਇਹਨੂੰ ਮਾਰਿਆ ਜਾਣਾ, ਫਾਹੇ ਲਾ ਦੇਵਾਂਗੇ। ਉਹ ਕਹਿੰਦਾ ਜੀ ਵੀ ਚਲੋ ਮੈਂ ਤੁਹਾਨੂੰ ਪੈਸੇ ਲਿਆ ਦਿੰਦਾ, ਪਰ ਪੈਸਾ ਇੱਥੇ ਨਹੀਂ, ਮੇਰੇ ਘਰ ਦੇ ਵਿੱਚ ਪਿਆ, ਮੇਰੇ ਕੋਲ ਕੁਝ ਨਹੀਂ ਗਾ, ਮੈਂ ਘਰੋਂ ਲਿਆ ਕੇ ਦੇਵਾਂਗਾ। ਉਹ ਕਹਿੰਦੇ ਵੀ ਆਪਣਾ ਗਵਾਹ ਦੇ ਕੇ ਜਾ। ਕਹਿੰਦੇ ਜੀ ਇਸ ਇਲਾਕੇ ਚ ਮੈਂ ਜਾਣਦਾ ਕਿਸੇ ਨੂੰ ਨੀ, ਗਵਾਹ ਕਿਹਨੂੰ ਦੇਵਾ। ਇੱਥੇ ਫਿਰ ਇੱਕ ਬਜ਼ੁਰਗ ਨੇ ਹੱਥ ਚੱਕ ਕੇ ਗੱਲ ਕਹੀ, ਕਹਿਣ ਲੱਗੇ ਭਲਿਆ ਵੀ ਜਾ ਤੂੰ ਪੈਸਾ ਲੈ ਕੇ ਆ, ਤੇਰੀ ਗਵਾਹੀ ਮੈਂ ਦੇਵਾਂਗਾ। ਸਮਾਂ ਆਇਆ ਜੀ, ਉਹ ਪੈਸੇ ਲੈ ਕੇ ਜਦੋਂ ਘਰੋਂ ਵਾਪਸ ਮੁੜਿਆ ਨਾ ਸਲੀਮਾ ਨੂੰ ਮਿਲਿਆ ਕੋਈ ਨਹੀਂ, ਤੇ ਜਦੋਂ ਇਸ ਕਚਹਿਰੀ ਦੇ ਵਿੱਚ ਪੈਸੇ ਦੇਣ ਦੀ ਗੱਲ ਆਈ ਆ, ਪੈਸੇ ਦੇਣ ਵਾਸਤੇ ਹਜੇ ਕਚਹਿਰੀ ਦੇ ਨੇੜੇ ਪਹੁੰਚਿਆ ਤੇ ਆਵਾਜ਼ ਆਉਂਦੀ ਪਈ ਆ, ਕਹਿਣ ਲੱਗੇ ਤੁਹਾਡਾ ਬੰਦਾ ਜਿਹਦੀ ਗਵਾਹੀ ਤੁਸੀਂ ਦੇਣ ਲੱਗੇ ਹੋ ਉਹ ਪੈਸੇ ਲੈ ਕੇ ਹਜੇ ਮੁੜਿਆ ਕੋਈ ਨਹੀਂ, ਤੇ ਉਹਦੇ ਬਦਲੇ ਤੁਹਾਨੂੰ

0: ਪੈਸੇ ਦਿੱਤੇ, ਗੱਲ ਮੁੱਕ ਗਈ, ਲੋਕ ਆਪੋ ਆਪਣੇ ਘਰਾਂ ਨੂੰ ਜਾਣ ਲੱਗੇ ਆ। ਪੁੱਛਿਆ ਜਾਇਦਾ ਗੁਲਾਮ ਤੋਂ, ਕਹਿਣ ਉਹ ਪੁੱਛਦਾ ਹੈ, ਕਹਿੰਦੇ ਵੀ ਮੇਰਾ ਜਿਹਨੇ ਗਵਾਹੀ ਦਿੱਤੀ ਮੈਂ ਉਹਨੂੰ ਮਿਲਣਾ ਚਾਹੁੰਦਾ ਵੀ ਕਿੱਥੇ ਹੈ। ਕਹਿੰਦੇ ਜੀ ਉਹ ਤੇਰਾ ਹੀ ਬੰਦਾ ਜੀ, ਤੇਰੇ ਨਾਲ ਆਇਆ, ਸਾਨੂੰ ਕੋਈ ਨੀ ਪਤਾ। ਇਹ ਜਦੋਂ ਹੁਣ ਘਰ ਨੂੰ ਵਾਪਸ ਆਉਂਦਾ ਤਾਂ ਲੋਕਾਂ ਵੀ ਦਿਮਾਗ ਦੇ ਵਿੱਚ ਇਹੋ ਜਿਹੀ ਗੱਲ ਪਾ ਦਿੱਤੀ ਆ ਕਿ ਤੂੰ ਆਪ ਮਿਸਰ ਦੇ ਵਿੱਚ ਜਾਂ ਹੋਰ ਇਲਾਕਿਆਂ ਦੇ ਵਿੱਚ ਵਪਾਰ ਕਰਨਾ, ਤੇਰੀ ਘਰਵਾਲੀ ਸਰੋਤ ਸੁਣਨ ਵਾਸਤੇ ਜਾਂਦੀ ਆ। ਹਿੰਦੀ ਪੀਰ ਉੱਥੇ ਸ਼ਬਦ ਵਰਤਿਆ ਗੁਰੂ ਨਾਨਕ ਸਾਹਿਬ ਦੇ ਲਈ। ਮਹਾਰਾਜ ਨੇ ਅੱਜ ਤਾਜਦੀਨ ਨੂੰ ਇੱਕ ਬਚਨ ਕਹਿ, ਕਹਿਣ ਲੱਗੇ ਤਾਜਦੀਨ ਇੱਕ ਕੰਮ ਕਰ ਵੀ ਸਲੀਮਾ ਨੂੰ ਕਹਿ ਵੀ ਆਪਣੇ ਘਰ ਚਲੀ ਜਾਏ। ਸਲੀਮਾ ਉੱਠੀ ਆ, ਇਹਨੇ ਜਦੋਂ ਅੱਜ ਪਹਿਲੀ ਵਾਰ ਹੋਇਆ ਨਹੀਂ, ਦੂਰੋਂ ਮੱਥਾ ਟੇਕ ਕੇ ਦੂਰ ਬੈਠ ਜਾਂਦੀ ਸੀ, ਅੱਜ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਈ, ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਜਦੋਂ ਮੱਥਾ ਟੇਕਿਆ ਨਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੇ ਸੀਸ ਦੇ ਉੱਤੇ ਹੱਥ ਰੱਖਿਆ ਤੇ ਅੱਜ ਨੇਤਰ ਭਰਿਆ ਏ ਅੰਮ੍ਰਿਤ ਨੀਰ ਦੇ ਨਾਲ, ਕਿਉਂਕਿ ਰਹਿਮਤ ਵਰਤ ਗਈ ਨਾ ਜਿਹਦੇ ਸੀਸ ਤੇ ਮੇਰਾ ਸਤਿਗੁਰੂ ਹੱਥ ਰੱਖ ਦੇਵੇ। ਤੇ ਪਾਤਸ਼ਾਹ ਨੇ ਬਚਨ ਕਿਹਾ, ਮਹਾਰਾਜ ਕਹਿੰਦੇ ਸਲੀਮਾ ਆਹ ਜਿਹੜੀ ਦਾਤ ਮਿਲ ਗਈ ਸਤਿਗੁਰੂ ਕਹਿੰਦੇ ਉਹਨੇ ਹਿਰਦੇ ਵਿੱਚ ਸਾਂਭ ਕੇ ਰੱਖ ਲਈ। ਬਚਨ ਕਿਹਾ ਸਤਿਗੁਰਾ, ਘਰ ਆਈ, ਘਰ ਆਉਂਦਿਆਂ ਸਾਰ ਪਤੀ ਬੜਾ ਉੱਚੀ ਬੋਲਿਆ, ਬਹੁਤ ਕੁਝ ਬੋਲਿਆ, ਕਹਿੰਦੇ ਕਿੱਥੇ ਗਈ ਸੀ, ਬਹੁਤ ਗੱਲਾਂ ਕੀਤੀਆਂ ਜੀ। ਇਹਨੇ ਸੁਣਦਿਆਂ ਸੁਣਦਿਆਂ ਇੱਕ ਗੱਲ ਕਹੀ, ਕਹਿੰਦੇ ਵੀ ਮੈਨੂੰ ਇਹ ਦੱਸ ਵੀ ਜਿਹੜਾ ਮਿਸਰ ਦੇ ਵਿੱਚ ਕਤਲ ਹੋਇਆ ਸੀ ਉਹਦਾ ਕੀ ਬੜਿਆ, ਉੱਚੀ ਬੋਲਦਾ ਸੀ, ਸੁਰ ਡੀਵੀ ਹੋ ਗਈ। ਕਹਿੰਦਾ ਮੈਂ ਤੈਨੂੰ ਮਿਲਿਆ ਨੀ, ਤੈਨੂੰ ਦੱਸ ਕੀ ਨੀ ਦਿੱਤਾ। ਕਹਿੰਦੀ ਜੀ ਤੁਸੀਂ ਇਹ ਗੱਲ ਛੱਡੋ, ਤੁਸੀਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਮੇਰੇ ਤੇ ਸ਼ੱਕ ਨਾ ਕਰਿਓ, ਮੇਰੀ ਇੱਕ ਬੇਨਤੀ ਸੁਣੋ ਵੀ ਜਿੱਥੇ ਮੈਂ ਸਰੋਤ ਸੁਣਨ ਵਾਸਤੇ ਕੀਰਤਨ ਸੁਣਨ ਵਾਸਤੇ ਜਾਂਦੀ ਹਾਂ ਤੂੰ ਕੱਲ ਮੇਰੇ ਨਾਲ ਚੱਲੀ। ਗੱਲ ਮੰਨ ਲਈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਬਾਲਾ ਮਰਦਾਨਾ ਸਤਿਗੁਰਾਂ ਦੇ ਨਾਲ ਬੈਠੇ ਆ, ਕੀਰਤਨ ਹੁੰਦਾ ਪਿਆ ਹੈ, ਸਤਿਗੁਰੂ ਜੀ ਬਾਣੀ ਦਾ ਕੀਰਤਨ ਕਰਦੇ ਆ। ਜਦੋਂ ਦਾ ਚਿੱਟਾ ਦਿਨ ਚੜਿਆ, ਲੋਹ ਲੱਗੀ, ਸਲੀਮਾ ਦਾ ਘਰ ਵਾਲਾ ਜਿਹੜਾ ਗੁਲਾਮ ਇਕਦਮ ਉੱਠਿਆ, ਉੱਠਦਿਆਂ ਸਾਰ ਉੱਚੀ ਆਵਾਜ਼ ਦੇ ਵਿੱਚ ਕਹਿਣ ਲੱਗਾ, ਸਲੀਮਾ ਇਹ ਤਾਂ ਉਹੀ ਬਜ਼ੁਰਗ ਹੈ ਜਿਹੜਾ ਮਿਸਰ ਦੇ ਵਿੱਚ ਮੇਰੀ ਗਵਾਹੀ ਦੇ ਕੇ ਆਇਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਏ, ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕੋਲ ਆਓ, ਕੋਲ ਬੁਲਾਇਆ, ਇੱਕ ਬਚਨ ਕਿਹਾ ਪਾਤਸ਼ਾਹ, ਕਹਿਣ ਲੱਗੇ ਤੇਰੀ ਗਵਾਹੀ ਤਾਂ ਦਿੱਤੀ, ਤੇਰਾ ਉੱਥੇ ਜਾਵਨ ਸਤਿਗੁਰੂ ਕਹਿੰਦੇ ਅਸੀਂ ਤਾਂ ਬੜੇ ਕਿਉਂਕਿ ਤੇਰੀ ਘਰਵਾਲੀ ਰੱਬੀ ਗੁਰਬਾਣੀ ਦਾ ਕੀਰਤਨ ਸੁਣਦੀ ਰਹੀ ਆ। ਪਾਤਸ਼ਾਹ ਜੀ ਨੇ ਫਿਰ ਇੱਥੇ ਬਚਨ ਕਿਹਾ, ਮਹਾਰਾਜ ਕਹਿਣ ਲੱਗੇ ਕੱਲੀ ਇੱਥੇ ਗਵਾਹੀ ਨਹੀਂ, ਪਾਤਸ਼ਾਹ ਕਹਿੰਦੇ ਤੂੰ ਵੀ ਅੱਲਾਹ ਤਾਲਾ ਖੁਦਾ ਦੇ ਰਸਤੇ ਤੇ ਚੱਲੇ, ਰੱਬ ਪਰਮਾਤਮਾ ਨੂੰ ਸਿਮਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੇਰੀ ਉੱਥੇ ਵੀ ਗਵਾਹੀ ਦੇਣ ਵਾਸਤੇ ਤਿਆਰ ਹਾਂ। ਤਾਂ ਹੀ ਮਹਾਰਾਜ ਜੀ ਨੇ ਬਚਨ ਕਿਹਾ ਸੀ ਜਦੋਂ ਸਤਿਗੁਰਾਂ ਦਾ ਬਚਨ ਪੜ੍ਹਦੇ ਆ ਨਾ ਕਿ ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀ ਬੰਦੇ ਵਿਛੜੇ ਓਏ ਮੋਇਆ ਨਾ ਜਾਈ। ਛੋੜ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਗੁਰੂ ਰਾਮਦਾਸ ਮਹਾਰਾਜ ਜੀ ਬਚਨ ਕਰ ਰਹੇ ਆ, ਮੇਰਾ ਹੀ ਅਰ ਹੈ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਮੇਰੇ ਸਤਿਗੁਰੂ ਜੀ ਨੇ ਮੇਰੇ ਸੀਸ ਦੇ ਉੱਤੇ ਮੇਰੇ ਸਿਰ ਤੇ ਰਹਿਮਤ ਭਰਿਆ ਹੱਥ ਰੱਖ ਦਿੱਤਾ, ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਮੈਨੂੰ ਉਹ ਨਾਮ ਦੀ ਦਾਤ ਬਖਸ਼ਿਸ਼ ਕੀਤੀ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਧੁਰ ਦਰਗਾਹ ਸੱਚਖੰਡ ਦੇ ਵਿੱਚੋਂ ਲੈ ਕੇ ਆਏ ਆ। ਉਸ ਨਾਮ ਨੇ ਮੇਰਾ ਹਾਲਤ ਤੇ ਪਲਤ ਸਵਾਰਨਾ ਹੈ, ਜਿਸ ਨਾਮ ਦਾ ਕਰਕੇ ਸਤਿਗੁਰੂ ਕਹਿੰਦੇ ਜਦੋਂ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆ ਗਿਆ ਜੀ,
1: ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦੀਓ ਰਿਨ ਲਾਥਾ।
0: ਸਤਿਗੁਰੂ ਕਹਿੰਦੇ ਵੀ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਸਤਿਗੁਰੂ ਜੀ ਦੇ ਸਤਿਗੁਰੂ ਸਿਰ ਤੇ ਹੱਥ ਰੱਖਦੇ ਆ ਹਿਰਦੇ ਵਿੱਚ ਵਸ ਗਿਆ, ਕਿਉਂਕਿ ਮਹਾਰਾਜ ਨੇ ਉਪਦੇਸ਼ ਦਿੱਤਾ ਜਪਿਆ ਨਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਬਚਨ ਹੋਰ ਸਾਂਝਾ ਕਰ ਦੇਵਾਂ, ਅਸੀਂ ਜਿਸ ਇਨਸਾਨ ਨੂੰ ਤੁਸੀਂ ਦੇਖੋ ਜੀ ਦੁਨੀਆਂ ਵਿੱਚ ਬੰਦਾ ਵਾਰ, ਹੁਣ ਸਾਡੇ ਘਰ ਪਰਿਵਾਰ ਬੱਚੇ ਅਸੀਂ ਵਾਰ ਵਾਰ ਯਾਦ ਕਰਦੇ ਆ, ਉਹ ਅੰਦਰ ਬਿਲਕੁਲ ਉਹਦੀ ਲਗਨ ਲੱਗੀ ਹੈ, ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੰਦਾ ਚੱਲਿਆ ਜਾਏ ਉਹਨੂੰ ਚੇਤੇ ਰਹਿੰਦਾ ਹੈ, ਪਰ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਮਾਫ਼ ਕਰਨਾ ਮੈਨੂੰ ਕਹਿਣ ਦੀ ਆਗਿਆ ਦੇਣੀ, ਰੱਬ ਇਨਸਾਨ ਦੇ ਯਾਦ ਉਦੋਂ ਆਉਂਦਾ ਜੀ ਜਿਨ੍ਹਾਂ ਨੂੰ ਭਗਤ ਸਾਹਿਬ ਜੀ ਨੇ ਬਚਨ ਕਹੇ ਕਾਮ ਭਰੈ ਤੋਂ ਸਿਮਰੀਐ, ਐਸਾ ਸਿਮਰੋ ਨਿਤ, ਜਦੋਂ ਕੋਈ ਕਾਰਜ ਬਣ ਜਾਂਦਾ ਉਦੋਂ ਆ ਕੇ ਰੱਬ ਅੱਗੇ ਅਰਦਾਸ।

0: ਅਰਦਾਸਾਂ ਕਰਦਿਆਂ ਪਾਤਸ਼ਾਹ ਕਹਿਣ ਲੱਗੇ, ਭਲਿਆ ਜਦੋਂ ਤੂੰ ਵਾਰ ਵਾਰ ਪਰਮੇਸ਼ਰ ਦਾ ਨਾਮ ਸਿਮਰੇਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ, ਸਿਮਰ ਸਿਮਰ ਕੇ ਉਸ ਪਰਮਾਤਮਾ ਦਾ ਨਾਮ ਤੇਰੇ ਹਿਰਦੇ ਵਿੱਚ ਵਸੇਗਾ ਜੀ। ਰਾਮ ਨਾਮ ਉਰ ਮੈਂ ਗਹਿਓ ਜਾ ਕੇ ਸਮ ਨਹੀਂ ਕੋਈ, ਜਿਸ ਪਰਮਾਤਮਾ ਦੇ ਨਾਮ ਦੇ ਵਰਗਾ ਦੂਜਾ ਦੁਨੀਆਂ ਵਿੱਚ ਹੈ ਹੀ ਕੋਈ ਨਹੀਂ। ਰਾਮ ਨਾਮ ਉਰ ਮੈਂ ਗਹਿਓ ਜਾ ਕੇ ਸਮ ਨਹੀਂ ਕੋਏ, ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਜਿਸ ਪਰਮਾਤਮਾ ਦੇ ਨਾਮ ਨੂੰ ਸਿਮਰਨ ਦੇ ਨਾਲ ਪਾਤਸ਼ਾਹ ਕਹਿੰਦੇ ਵੱਡੇ ਵੱਡੇ ਜਿਹੜੇ ਸੰਕਟ ਹਨ, ਦੁੱਖ ਹਨ, ਕਲੇਸ਼ ਆ, ਉਹ ਟਲ ਜਾਂਦੇ ਨੇ ਜੀ। ਤਾਂ ਹੀ ਬਚਨ ਅਸੀਂ ਪੜ੍ਹਦੇ ਹਾਂ ਕਿ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕੋ ਲਾਗੈ ਜਾਂਕੀ ਪ੍ਰਭ ਆਗੈ। ਅਰਦਾਸ ਪ੍ਰਭ ਆਗੈ, ਅਰਦਾਸ ਕੀ ਹੈ ਜੀ? ਅਰਦਾਸ ਪਰਮਾਤਮਾ ਦਾ ਸਿਮਰਨ ਹੈ, ਰੱਬ ਦੀ ਯਾਦ ਹੈ, ਪਰਮਾਤਮਾ ਦੀ ਬੰਦਗੀ ਹੈ ਜੀ। ਪਰਮੇਸ਼ਰ ਵਾਹਿਗੁਰੂ ਜੀ ਨੂੰ ਜਦੋਂ ਵੀ ਕੋਈ ਜਿੱਥੇ ਜਿਸ ਸਮੇਂ ਕੋਈ ਯਾਦ ਕਰਦਾ, ਜਿਨ੍ਹਾਂ ਨੇ ਰੱਬ ਪਰਮਾਤਮਾ ਨੂੰ ਸਿਮਰਿਆ। ਮੈਂ ਫਿਰ ਬੇਨਤੀ ਕਰਾਂ ਸੰਗਤ ਜੀ, ਅਸੀਂ 15 ਭਗਤ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅਸੀਂ ਪੜ੍ਹਦੇ ਆ। ਇੱਕ ਇੱਕ ਭਗਤ ਦਾ ਜ਼ਿਕਰ, ਚਲੋ ਮੈਂ ਦੋ ਦਾ ਜ਼ਿਕਰ ਆਪ ਜੀ ਨਾਲ ਕਰ ਜਾਣਾ। ਇੱਕ ਭਗਤ ਉਹ ਹੈ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਹੀਂ, ਪਰ ਉਹਨਾਂ ਦਾ ਨਾਮ ਜ਼ਰੂਰ ਬਾਣੀ ਦੇ ਵਿੱਚ ਲਿਆ ਗਿਆ, ਕਿਉਂਕਿ ਉਹ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਆ। ਇੱਕ ਪਰਮਾਤਮਾ ਦਾ ਨਾਮ ਜਪਣ ਵਾਲੇ ਭਗਤ ਸਾਹਿਬ ਜੀ ਉਹ ਹਨ ਜਿਨ੍ਹਾਂ ਦੇ ਕਾਰਜ ਸਤਿਗੁਰੂ ਆਪ ਸਵਾਰਦਾ ਪਿਆ, ਕਿਉਂਕਿ ਨਾਮ ਨੇ ਹੀ ਇਹ ਸਾਰੀ ਕਲਾ ਵਰਤੌੜੀ ਆ। ਸਤਿਗੁਰੂ ਜੀ ਦਾ ਬਚਨ ਪੜਿਆ ਨਾ, ਗੁਰੂ ਰਾਮਦਾਸ ਮਹਾਰਾਜ ਜੀ ਦਾ ਹੀ ਬਚਨ ਆ, ਹਰ ਯੁਗ ਯੁਗ ਭਗਤੋ ਪਾਇਆ ਤੈਜ ਰੱਖਦਾ ਆਇਆ। ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ। ਫਿਰ ਕੀ ਹੋਏਗਾ ਜੀ? ਅੰਤ ਲਏ ਛਡਾਇਆ, ਪਰਮਾਤਮਾ ਦਾ ਨਾਮ ਅੰਤ ਦੇ ਸਮੇਂ ਛਡਾ ਲਏਗਾ। ਜਿਉਂ ਜਿਉਂ ਪਰਮਾਤਮਾ ਦੇ ਨਾਮ ਨੂੰ ਅਸੀਂ ਜਪਦੇ ਜਾਵਾਂਗੇ ਨਾ ਜੀ, ਤੇ ਮਹਾਰਾਜ ਸਾਹਿਬ ਗੁਰੂ ਰਾਮਦਾਸ ਜੀ ਕਹਿੰਦੇ ਆ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ। ਜਨਮਾਂ ਜਨਮਾਂ ਦੇ ਜਿਹੜੇ ਕਹਿਣ ਲੱਗੇ ਵੱਡੇ ਵੱਡੇ ਦੁੱਖ ਹਨ, ਰੋਗ ਨੇ, ਸੰਕਟ ਆ, ਕਲੇਸ਼ ਆ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਉਤਰ ਜਾਂਦੇ ਨੇ। ਗੁਰ ਨਾਮ ਦਿਓ ਰਿਣ ਲੱਥ, ਗੁਰੂ ਸਾਹਿਬ ਜੀ ਨੇ ਮੈਨੂੰ ਜੋ ਨਾਮ ਦੀ ਦਾਤ ਬਖਸ਼ਿਸ਼ ਕੀਤੀ ਉਸ ਨਾਮ ਦਾ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨਾ, ਨਾਮ ਦਿਓ ਰਿਣ ਲੱਥ। ਰਿਣ ਦਾ ਅਰਥ ਹੁੰਦਾ ਜੀ ਕਰਜ਼ਾ, ਜਿਹੜਾ ਮੇਰਾ ਪਿਛਲਾ ਕਰਜ਼ਾ ਵੀ ਸੀ, ਕਈ ਵਾਰੀ ਪੈਂਡਿੰਗ ਰਹਿ ਜਾਂਦਾ ਨਾ, ਪਿਛਲੇ ਜਨਮ ਦੇ ਵਿੱਚ ਕੀ ਕਰਕੇ ਆਏ, ਬੜਾ ਕੁਝ ਬੰਦਗੀ ਨਹੀਂ ਕੀਤੀ, ਸਿਮਰ ਨਹੀਂ ਕੀਤਾ, ਕਈ ਵਾਰੀ ਏਡੀਆਂ ਟੇਡੀਆਂ ਜੁੰਡਾਂ ਦੇ ਵਿੱਚ ਬੰਦਾ ਪਿਆ ਰਹਿੰਦਾ, ਪਰ ਜਿਸ ਦਿਨ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੀ ਬੰਦਗੀ ਕੀਤੀ ਨਾ, ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਰਹਿਮਤ ਐਸੀ ਵਰਤਾਈ ਜੀ, ਜੁੰਡਾਂ ਦਾ ਜਿਹੜਾ ਆਵਾਗਾਉਣ ਦਾ ਚੱਕਰ ਸੀ ਉਹ ਸਾਰੇ ਦਾ ਸਾਰੇ ਨਿਬੇੜ ਦਿੱਤਾ, ਉਹ ਮਿਟਾ ਦਿੱਤਾ ਜੀ। ਜਿਹੜਾ ਕਰਜ਼ ਸੀ ਸਤਿਗੁਰੂ ਪਾਤਸ਼ਾਹ ਜੀ ਨੇ ਨਾਮ ਦਾ ਕਰਕੇ ਕਹਿੰਦੇ ਉਤਾਰ ਦਿੱਤਾ ਹੈ।
1: ਮੇਰੇ ਮਨ ਭਜ ਰਾਮ ਨਾਮ ਸਭ ਅਰਥਾਂ।
0: ਇੱਥੇ ਸਤਿਗੁਰੂ ਜੀ ਨੇ ਕਿਹਾ ਮੇਰੇ ਮਰਡ, ਹੇ ਮੇਰੇ ਮਰਡ, ਉਸ ਪ੍ਰਭੂ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਕਹਿੰਦੇ ਜਪ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾਂ, ਉਸ ਪਰਮਾਤਮਾ ਦੇ ਨਾਮ ਦੀ ਗੱਲ ਕੀਤੀ ਗਈ ਹੈ ਜਿਸ ਪਰਮਾਤਮਾ ਨੇ, ਕਹਿੰਦੇ ਅਰਥਾ ਦਾ ਲਫ਼ਜ਼ੀ ਅਰਥ ਹੁੰਦਾ ਜੀ ਪਦਾਰਥ, ਜਿਸ ਪਰਮਾਤਮਾ ਨੇ ਸਾਨੂੰ ਪਦਾਰਥ ਦਿੱਤੇ ਨੇ। ਯਾਦ ਰੱਖਣਾ, ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪੋ, ਜਪਦਿਆਂ ਜਪਦਿਆਂ ਸਤਿਗੁਰੂ ਨਾ ਤਾਂ ਪਰਮਾਰਥ ਦੀ ਕਮੀ ਰਹਿਣ ਦੇਣ ਤੇ ਨਾ ਪਦਾਰਥ ਦੀ ਕਮੀ ਰਹਿਣ ਦੇਣ ਜੀ, ਉਹ ਦੋਨੇ ਪੱਖ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤਾਂ ਵਰਤਾ ਦਿੰਦੇ ਆ, ਕਿਉਂਕਿ ਪਰਮਾਤਮਾ ਦੇ ਨਾਮ ਦੇ ਵਿੱਚ ਸਭ ਤੋਂ ਵੱਡੀ ਤਾਕਤ ਆ, ਰੱਬ ਪਰਮਾਤਮਾ ਦੇ ਨਾਮ ਦੇ ਵਿੱਚ ਸਤਿਗੁਰੂ ਪਾਤਸ਼ਾਹ। ਅਸੀਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਅਰਦਾਸ ਦੇ ਸੰਬੰਧ ਦੇ ਵਿੱਚ ਪੜ੍ਹਦੇ ਆ ਨਾ ਜੀ, ਜਿਹਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕਿਹਾ, ਮਹਾਰਾਜ ਕਹਿੰਦੇ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਤਾਏ ਸਭ ਥਿਉਣਾ ਜੀ ਸਹਾਇ। ਸ਼ਬਦ ਪੜੇ ਮਹਾਰਾਜ ਸਾਹਿਬ ਜੀ ਦਾ ਦਸਮ ਬਾਣੀ ਦਾ ਬਚਨ ਹੈ ਜੀ, ਚੰਡੀ ਕੀ ਵਾਰ ਦੀ ਪਹਿਲੀ ਪੌੜੀ ਆ, ਤੇ ਕਲਗੀਧਰ ਪਾਤਸ਼ਾਹ ਜੀ ਨੇ ਜਿਹੜਾ ਇਹ ਬਚਨ ਵਰਤਿਆ ਨਾ ਕਿ ਘਰ ਨੌ ਨਿਧ ਆਵੈ ਤਾਏ, ਕਿਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਪੜੋ, ਤੇ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵਲਾਏ ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ सदा वसाए। जेड़ा बंदा परमात्मा परमेश्वर वाहेगुरु जी दे नाम नूं अपने हिरदे विच वसा लैंदा ना, रब इन्नियां कदातां दिंदा जी, किसी चीज की कमी नहीं छड़दा गा, पदार्थां नाल घर ही भर दिंदा है। महाराज साहिब सच्चे पातशाह जी ने बचन कहे, सतगुरु कहिंदे मेरे मन भज राम नाम सब अर्थ, उस परमात्मा परमेश्वर वाहेगुरु जी दे नाम नूं जप, जिस परमात्मा दे नाम दा करके सतगुरु कहिंदे तेरे घर दे विच पदार्थ आए दे। देखो पदार्थ सतगुरु जी ने बख्श दिता, किसी चीज की भुख नहीं जी महाराज छड़ देंगे। तीजे पातशाह जी का बचन असीं रोज पढ़दे आ ना, महाराज साहिब जी बचन कर रहे आ, साचा नाम मेरा आधारो, साच नाम आधार मेरा जिन भुखा, सब गवाइयां जिस परमात्मा दे नाम ने सारियां ही भुखा खत्म।

0: ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਮਹਾਰਾਜ ਕਹਿੰਦੇ ਭਾਈ ਵੀ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਜਿਹੜਾ ਜੀਵਨ ਆ ਨਾ ਇਹ ਵਿਅਰਥ ਆ ਜੀ। ਰੱਬ ਦੇ ਨਾਮ ਤੋਂ ਬਿਨਾਂ ਵਿਅਰਥ ਜਾ ਰਿਹਾ। ਅਸੀਂ ਜਦੋਂ ਗੁਰੂ ਪੰਚਮ ਪਾਤਸ਼ਾਹ ਦਾ ਬਚਨ ਪੜ੍ਹਦੇ ਹਾਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ। ਕਿਵੇਂ ਗਿਆ ਜੀ? ਰੰਗ ਮਾਇਆ ਕੈ, ਮਾਇਆ ਨੇ ਆਪਣਾ ਇਹੋ ਜੀ ਕਲਾ ਵਰਤਾਈ, ਇਹੋ ਜੀ ਖੇਡ ਵਰਤਾਈ, ਰੱਬ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਤੋਂ ਦੂਰ ਲੈ ਕੇ ਚਲੀ ਗਈ ਆ। ਯਾਦ ਰੱਖਣਾ ਸਤਿਗੁਰੂ ਪਾਤਸ਼ਾਹ ਜੀ ਬਚਨ ਕਰ ਰਹੇ ਆ ਮਹਾਰਾਜ ਕਹਿੰਦੇ ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜਾ ਜੀਵਨ ਆ ਇਹ ਬੇਅਰਥ ਆ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਮੈਨੂੰ ਉਸ ਸਮਰੱਥ ਸਤਿਗੁਰੂ ਜੀ ਦੇ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕਿੰਨੀ ਕਿਰਪਾ ਹਰਡਾਮ ਦਿਓ, ਮੈਨੂੰ ਉਸ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਇੰਨਾ ਕੁ ਨਾਮ ਕਹਿਣ ਲੱਗੇ ਪਰਮਾਤਮਾ ਦਾ ਦ੍ਰਿੜ ਕਰਵਾ ਦਿੱਤਾ ਜੀ, ਜਿਸ ਨਾਮ ਦਾ ਕਰਕੇ ਕਹਿੰਦੇ ਘਰ ਦੇ ਵਿੱਚ ਵੀ ਸੁਖੀ ਤੇ ਬਾਹਰ ਵੀ। ਮਹਾਰਾਜ ਸਾਹਿਬ ਜੀ ਬਚਨ ਕਰਦੇ ਆ ਨਾ ਪਾਤਸ਼ਾਹ ਜੀ ਕਹਿ ਰਹੇ ਨੇ ਉਠਤ ਸੁਖੀ ਆ, ਬੈਠਤ ਸੁਖੀ ਆ, ਪਾਉਣਾ ਹੀ ਲੱਗ ਗਏਦਾ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ ਸਗਲ ਘਟਾਕਾ ਅੰਤਰਜਾਮੀ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਾਹਦੇ ਨਾਲ ਜੀ? ਕਹੋ ਨਾਨਕ ਗੁਰ ਮੰਤਰ ਦਰੜਾਇਆ। ਗੁਰੂ ਨੇ ਆਪਣਾ ਮੰਤਰ ਉਹ ਸ਼ਬਦ ਵਾਹਿਗੁਰੂ ਦਾ ਸ਼ਬਦ ਸਾਨੂੰ ਦ੍ਰਿੜ ਕਰਵਾ ਦਿੱਤਾ ਮੇਰੇ ਸਾਹਿਬ ਸਤਿਗੁਰੂ ਜੀ ਨੇ, ਕਿਉਂਕਿ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਜਿਹੜਾ ਜੀਵਨ ਆ ਸਤਿਗੁਰੂ ਕਹਿੰਦੇ ਵਿਅਰਥ ਚੱਲਿਆ ਜਾਣਾ ਹੈ। ਵਿਸ਼ਰਾਮ ਦੇ ਕੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਬਚਨ ਕਰਦੇ ਹਨ
1: ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ।
0: ਸਤਿਗੁਰੂ ਜੀ ਬਚਨ ਕਰ ਰਹੇ ਆ ਮਹਾਰਾਜ ਕਹਿੰਦੇ ਨਾ ਕਿ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਬਿਨ ਗੁਰ ਮੂੜ ਜਿਨ੍ਹਾਂ ਦਾ ਗੁਰੂ ਦੇ ਚਰਨਾਂ ਨਾਲ ਪਿਆਰ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਮੂਰਖ ਹਨ ਅਣਜਾਣ ਦੇ, ਬਿਨ ਗੁਰ ਮੂੜ ਭਏ ਹੈ ਮਨ ਮੁਖ। ਪਾਤਸ਼ਾਹ ਕਹਿੰਦੇ ਮਾਇਆ ਦੇ ਪਿੱਛੇ ਲੱਗੇ ਆ, ਮਨ ਦੇ ਵੱਲ ਮੂੰਹ ਆ, ਗੁਰੂ ਸਾਹਿਬ ਤੋਂ ਪਰਮਾਤਮਾ ਤੋਂ ਬੇਮੁਖ ਹੋਏ ਪਏ ਆ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਨਿਤ ਹੀ ਇਹ ਫਸਿਆ ਰਹਿੰਦਾ ਹੈ।

0: ਕਹਿੰਦੇ ਇਹਨੇ ਕਦੇ ਵੀ ਸਾਹਿਬ ਸਤਿਗੁਰੂ ਜੀ ਦੇ ਚਰਨਾਂ ਦੀ ਕਦੇ ਸੇਵਾ ਨਹੀਂ ਕੀਤੀ। ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਕਦੇ ਸੰਗਤ ਦੀ ਸੇਵਾ ਨਹੀਂ ਕੀਤੀ, ਕਿਸੇ ਨਾਮ ਜਪਣ ਵਾਲੇ ਦੀ ਸੰਗਤ ਕਰਕੇ ਸੇਵਾ ਦੇ ਵਿੱਚ ਨਹੀਂ ਜੀ ਹਿੱਸਾ ਲਿਆ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ, ਕਹਿੰਦੇ ਭਾਈ ਤਿੰਨ ਸਾਧੂ ਚਰਨਾਂ ਸੇਵੇ ਕਬਹੂ। ਮਹਾਰਾਜ ਕਹਿੰਦੇ ਕਦੇ ਵੀ ਨਹੀਂ ਦੇ, ਇਹਨੇ ਕਦੇ ਸੋਚਿਆ ਨਹੀਂ। ਹਾਂ ਘਰ ਦੇ ਵਿੱਚ ਇਹ ਤਾਂ ਆਉਂਦਾ, ਸੰਸਾਰ ਦੇ ਵਿੱਚ ਰਹਿੰਦੇ ਨੂੰ ਇਹ ਵੀ ਆ ਮੈਂ ਘਰ ਵੀ ਬਣਾ ਲਵਾਂ, ਬੱਚਿਆਂ ਵਾਸਤੇ ਬਣਾ ਲਵਾਂ, ਆਪਦੇ ਵਾਸਤੇ ਪਦਾਰਥ ਇਕੱਠਾ ਕਰ ਲਵਾਂ, ਨਾਲਦਿਆਂ ਵਾਸਤੇ ਬਹੁਤ ਕੁਝ ਕਰਦਾ ਪਿਆ। ਪਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਲਿਆ ਤੂੰ ਇਕੱਠਾ ਉਹ ਕਰਦਾ ਪਿਆ ਜਿਹੜਾ ਤੇਰੇ ਨਾਲ ਨਹੀਂ ਜਾਣਾ। ਜਿਹਨੇ ਨਾਲ ਜਾਣਾ ਸੀ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਇਕੱਠਾ ਕੋਈ ਨਹੀਂ ਕੀਤਾ। ਤਾਂ ਹੀ ਮਹਾਰਾਜ ਨੇ ਬਾਣੀ ਅੰਦਰ ਜਦੋਂ ਅਸੀਂ ਸਤਿਗੁਰਾਂ ਦਾ ਬਚਨ ਪੜ੍ਹਦੇ ਆ ਨਾ, ਪਾਤਸ਼ਾਹ ਕਹਿੰਦੇ ਇੱਥੇ ਮਹਾਰਾਜ ਕਹਿੰਦੇ ਆਇਆ ਪਤਾ ਕਾਹਦੇ ਵਾਸਤੇ ਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੂੰ ਇੱਥੇ ਆਇਆ ਹੈ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਨ ਵਾਸਤੇ, ਰੱਬ ਦੀ ਬੰਦਗੀ ਕਰਨ ਵਾਸਤੇ। ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਜਿਉਂਦਿਆਂ ਜੀ ਉਸ ਰੱਬ ਨਾਲ ਜੁੜਨਾ, ਰੱਬ ਪਰਮਾਤਮਾ ਦੀਆਂ ਖੁਸ਼ੀਆਂ ਲੈਣੀਆਂ ਦੇ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਬਚਨ ਕਰ ਰਹੇ ਆ, ਤਿੰਨ ਸਾਧੂ ਚਰਨਾਂ ਸੇਵੇ ਕਬਹੂ, ਤਿੰਨ ਸਭ ਜਨਮਾਂ ਕਾਥਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੇਰਾ ਜਿਹੜਾ ਜਨਮ ਆ ਅਕਾਰਥ ਚੱਲਿਆ ਜਾਏਗਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਆਰੰਭਤਾ ਦੇ ਜਦੋਂ ਅਸੀਂ ਸਲੋਕ ਨੂੰ ਪੜ੍ਹਦੇ ਆ ਨਾ, ਸਰਵਣ ਕਰਦੇ ਆ, ਇਹ ਦਿੱਲੀ ਦੀਪਕ ਪਾਠ ਹੈ ਜੀ। ਜਿਵੇਂ ਦਿੱਲੀ ਤੇ ਰੱਖੇ ਹੋਏ ਦੀਵੇ ਦਾ ਅੰਦਰ ਵੀ ਚਾਨਣ ਆਉਂਦਾ ਤੇ ਬਾਹਰ ਵੀ ਜਾਂਦਾ। ਮਹਾਰਾਜ ਜੀ ਦਾ ਪਾਵਨ ਬਚਨ ਹੈ ਜੀ, ਸਤਿਗੁਰੂ ਜੀ ਕਹਿ ਰਹੇ ਆ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਇੱਕ ਅਕਾਰਥ ਹੁੰਦਾ ਜੀ, ਇੱਕ ਸਖਾਰਥ ਹੁੰਦਾ। ਸਖਾਰਥ ਸਬਲੇ ਨੂੰ ਕਹਿੰਦੇ ਆ, ਅਕਾਰਥ ਬੇਅਰਥ ਨੂੰ ਕਹਿੰਦੇ ਆ। ਮਹਾਰਾਜ ਕਹਿੰਦੇ ਤੇਰਾ ਜਨਮ ਜੇ ਪਰਮਾਤਮਾ ਦੇ ਗੁਣਾਂ ਨੂੰ ਨਾ ਗਾਇਆ ਸਤਿਗੁਰੂ ਪਾਤਸ਼ਾਹ ਕਹਿੰਦੇ ਅਕਾਰਥ ਚੱਲਿਆ ਜਾਏਗਾ। ਤੇ ਜੇ ਰੱਬ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੂੰ ਸਿਮਰਿਆ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ। ਵਿਸ਼ਰਾਮ ਦਾ ਫਰਕ ਇਹ ਹੈ ਜੀ। ਹਾਂ ਪਰ ਇੱਕ ਹੋਰ ਬੇਨਤੀ ਸੁਣਿਓ, ਕਿਉਂਕਿ ਵਿਸ਼ਰਾਮ ਆਪਾਂ ਇੱਥੇ ਲਾ ਕੇ ਪਾਠ ਕਰਦੇ ਆ ਨਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਫਿਰ ਬਾਪ ਜੀ ਨੂੰ ਸਮਝਣ ਲਈ ਬੇਨਤੀ ਕੀਤੀ ਆ, ਰੱਬ ਪਰਮਾਤਮਾ ਨੂੰ ਨਾ ਸਿਮਰਿਆ ਆ ਜਿਹੜਾ ਜੀਵਨ ਆ ਸਤਿਗੁਰੂ ਪਾਤਸ਼ਾਹ ਕਹਿੰਦੇ ਹੋ ਸਕਦਾ ਅੱਜ ਮਨੁੱਖਾ ਜੀਵਨ ਹੈ, ਰੱਬ ਦੀ ਬੰਦਗੀ ਨਾ ਕੀਤੀ, 84 ਦਾ ਚੱਕਰ ਅੱਗੇ ਆ ਤੇਰੇ ਵਾਸਤੇ। ਜੇ ਪਰਮਾਤਮਾ ਜੀ ਦਾ ਸਿਮਰਨ ਇਸ ਜੀਵਨ ਦੇ ਵਿੱਚ ਰਹਿੰਦੇ ਆ, ਬੰਦਗੀ ਰੱਬ ਦੀ ਕੀਤੀ, ਤਾਂ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਫਿਰ ਜਿਸ ਦਿਨ ਜਾਏਗਾ ਨਾ, ਤੇ ਉੱਥੇ ਮਹਾਰਾਜ ਕਹਿੰਦੇ ਰੇਰੇ ਦਰਗਹਿ ਕਹਿ ਨਾ ਕਹੁ, ਆਓ ਬੈਠ ਆਦਰ ਸਭ ਦੇ। ਉਸ ਪਰਮਾਤਮਾ ਦੇ ਘਰ ਦੇ ਵਿੱਚ ਵੀ ਫਿਰ ਸਤਿਗੁਰੂ ਕਹਿੰਦੇ ਸਨਮਾਨ ਮਿਲੇਗਾ।
1: ਜਿਨ ਸਾਧੂ ਚਰਨ ਸਾਧ ਪਾਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ।
0: ਜਿਨ੍ਹਾਂ ਨੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕੀਤੀ, ਜਿਨ੍ਹਾਂ ਨੇ ਮੇਰੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੂੰ ਵਾਰ ਵਾਰ ਸਿਮਰਿਆ, ਬੰਦਗੀ ਕੀਤੀ, ਮਹਾਰਾਜ ਕਹਿੰਦੇ ਉਹਨਾਂ ਦੇ ਆਪਣੇ ਜੀਵਨ ਨੂੰ ਸਫਲ ਕਰ ਲਿਆ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਇਹ ਪਾਵਨ ਬਚਨ ਸਤਿਗੁਰੂ ਜੀ ਕਹਿ ਰਹੇ ਨੇ, ਜਿਨ ਸਾਧੂ ਚਰਨ ਸਾਧ ਪਗ ਸੇਵੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲੰਬੇਰਾ ਸਮਾਂ ਸਤਿਗੁਰੂ ਜੀ ਨੇ ਸੇਵਾ ਕੀਤੀ ਹੈ। ਕਈ 22 ਸਾਲ ਲਿਖਦੇ ਆ, ਤੇ ਬਹੁਤਿਆਂ ਦੀ ਰਾਏ ਹੈ ਜੀ 21 ਸਾਲ ਦੇ ਕਰੀਬ। ਕੱਲ ਸਤਿਗੁਰੂ ਜੀ ਦਾ ਗੁਰਤਾ ਗੱਦੀ ਦਿਵਸ ਲੰਘ ਕੇ ਹਟਿਆ ਦਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਮੈਂ ਕੁਝ ਕੁ ਬੇਨਤੀ ਕਰਨੀ ਆ, ਧਿਆਨ ਚ ਰੱਖਣਾ ਜੀ। ਸੰਨ 1534 ਦੇ ਅੰਦਰ ਚੂਨਾ ਮੰਡੀ ਲਾਹੌਰ ਦੀ ਧਰਤੀ ਤੇ ਸਤਿਗੁਰੂ ਜੀ ਦਾ ਪ੍ਰਕਾਸ਼ ਹੁੰਦਾ। ਸਮਾਂ ਆਇਆ, 2 ਸਾਲ ਦੀ ਉਮਰ ਹੋਈ, ਸਨਮਾਨ ਯੋਗ ਮਾਤਾ ਦਇਆ ਕੌਰ ਜੀ ਅਕਾਲ ਚਲਾਣਾ ਕਰ ਗਏ। 7 ਸਾਲ ਦੀ ਉਮਰ ਹੁੰਦੀ ਆ, ਬਾਬਾ ਹਰਦਾਸ ਜੀ ਅਕਾਲ ਚਲਾਣਾ ਕਰ ਗਏ ਨੇ। ਨਾਨੀ ਮਾਂ ਆ ਬਸਤਰ ਕੇ ਨਗਰ ਤੋਂ ਗਈ ਹੈ ਜੀ, ਯਾਦ ਰੱਖਿਓ ਆਪ ਜੀ ਇਸ ਇਲਾਕੇ ਦੇ ਵਸਨੀਕ ਹੋ, ਤੁਹਾਨੂੰ ਪਤਾ ਹੈ ਕਿ ਬਸਤਰ ਕੇ ਨਗਰ ਦਾ ਪ੍ਰਕਾਸ਼ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਹੈ ਜੀ, ਤੇ ਬਸਤਰ ਕੇ ਨਗਰ ਹੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਨਕਾ ਘਰ ਆ। ਨਾਨੀ ਮਾਂ ਜਿਸ ਦਿਨ ਲਾਹੌਰ ਗਈ ਆ, ਕੁਝ ਦਿਨ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ ਮਾਂ ਇੱਥੇ ਰਹੀ। ਮਾਂ ਸੋਚਦੀ ਤਾਂ ਇਹ ਸੀ ਵੀ ਹੋ ਸਕਦਾ ਕੋਈ ਤੇਰਾ ਚਾਚਾ ਤਾਇਆ ਆਏ, ਇਹ ਗੱਲ ਕਹੇ ਵੀ ਸੋਢੀਆਂ ਦੇ ਪਰਿਵਾਰ ਦੇ ਵਿੱਚੋਂ ਆ, ਵੀ ਮਾਤਾ ਜੀ ਤੁਸੀਂ ਕੋਈ ਗੱਲ ਨਹੀਂ ਚਿੰਤਾ ਨਾ ਕਰੋ, इस बच्चे नूं असीं पढ़ा लवांगे, रोटी का प्रबंध कर देवांगे, तुसी किसी चीज का फिक्र ना करो, कदे इधर तुसी आओ जाओ ते जरूर अपने दोते नूं मिलके जाड़ा। पर नानी मां कहन लगी पुत्ता जाए ही कोई नहीं। मां कहंदी पुत्र हुण इंज कर, तू मेरे नाल अपने नानके घर चल, चोले दे विच चंदक कपड़े पा। इतिहास कहंदा जी सतगुरु गुरु रामदास महाराज सच्चे पातशाह जी ने झोले दे विच जदों कुछ वस्त्र अपने पाए हन, नानी मां नूं पकड़ा दिते ते मां ने एक बचन कह कहन लगी, पुत्र एक घर तेरा है, तू अपने घर नूं अपने हथी जिंदा ला ते आपां चलीए, छेती चलीए, दिन किते छिप ना जाए, दिन दे छिपाव तों पहलां आपां पार जाड़ा। इतिहास यह कह रहा संगत जी, सतगुरु गुरु रामदास महाराज जी 7 साल की उम्र आ, सतगुरु जी ने अपने हथी जिंदा लाया ते मां नाल एक गल कही, कहन लगे मां मैनू ये दसो अज इस हथा नाल मैं जिंदरा ला दिता, मां ये कद खुलना है? ते मां दे नेत्र छलक उठे, कहन लगी पुत वे ਇਹ ਤਾਂ ਜਿਸ ਪਰਮਾਤਮਾ ਨੇ ਘਰ ਨੂੰ ਜਿੰਦਾ ਲਵਾਇਆ ਹੈ ਤਾਂ ਉਹੀ ਜਾਣਦਾ ਵੀ ਇਹਨੇ ਕਦ ਖੁੱਲਣਾ, ਨਾ ਮੈਨੂੰ ਪਤਾ ਹੈ ਨਾ ਕੋਈ ਹੋਰ ਦੱਸ ਸਕਦਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਫਿਰ ਅੱਗੋਂ ਬਚਨ ਕਿਹਾ, ਕਹਿਣ ਲੱਗੇ ਮਾਂ ਜੇ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਕਿਤੇ ਦੁਨੀਆਂ ਦੇ ਵਿੱਚ ਘਰ ਬਣਾਇਆ, ਘਰ ਬਣਾਉਣ ਦਾ ਸਮਾਂ ਆਇਆ, ਕਹਿੰਦੇ ਘਰ ਇਹੋ ਜਿਹਾ ਬਣਾਉਣਾ ਜਿਸ ਘਰ ਦੇ ਦਰਵਾਜ਼ੇ ਤਾਂ ਜ਼ਰੂਰ ਆਉਣਗੇ, ਬਾਹਰ ਨਾ ਉਹਦੇ ਕੋਈ ਕੁੰਡਾ ਹੋਏਗਾ ਤੇ ਨਾ ਜਿੰਦਾ ਲਾਉਣ ਦੀ ਨੌਬਤ ਆਏਗੀ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਦੇ, ਇੱਕ ਵਿਦਵਾਨ ਨੇ ਬਹੁਤ ਸੁੰਦਰ ਬਚਨ ਲਿਖੀ ਹੈ, ਕਹਿਣ ਲੱਗੇ ਜਿੰਦਰਾ ਮਾਰ ਲਾਹੌਰੋਂ ਚੱਲੇ, ਦਿਲ ਵਿੱਚ ਇਹ ਤੂਫਾਨ ਸੀ ਉੱਠਿਆ। ਉਸ ਵਕਤ ਘਰ ਦੇ ਅੰਦਰ ਇਹ ਅਰਮਾਨ ਸੀ, ਘਰ ਉਹੋ ਜਿਹਾ ਬਣਾਵਾਂਗੇ ਜਿਸ ਘਰ ਨੂੰ ਕੋਈ ਜਿੰਦਾ ਨਾ ਵਜੇ। ਲੋਕਾਂ ਦੇ ਘਰਾਂ ਦੇ ਅੰਦਰ ਵੱਜਦੇ ਜਿੰਦਰੇ ਨੇ, ਲੋਕਾਂ ਦੇ ਘਰਾਂ ਅੰਦਰ ਵੱਜਦੇ ਜਿੰਦਰੇ ਨੇ, ਤੇਰੇ ਘਰ ਨੂੰ ਕੋਈ ਤਾਲਾ ਏ, ਤੇਰੇ ਘਰ ਨੂੰ ਨਾ ਕੋਈ ਤਾਲਾ ਏ, ਔਰ ਰਾਜਿਆਂ ਦੇ ਮਹਿਲਾਂ ਦੇ ਵਿੱਚ ਧੱਕੇ ਵੱਜਣ, ਧੰਨ ਗੁਰੂ ਰਾਮਦਾਸ ਜੀ ਤੇਰਾ ਘਰ ਰਹਿਮਤਾਂ ਵਾਲਾ ਏ। ਜੇ ਕੋਈ ਬੰਦਾ ਕਿਸੇ ਰਾਜੇ ਦੇ ਘਰ ਚਲਾ ਜਾਏ ਉੱਥੇ ਧੱਕੇ ਪੈਂਦੇ ਆ, ਇਸ ਘਰ ਦੇ ਵਿੱਚ ਕੋਈ ਧੱਕਿਆ ਹੋਇਆ ਆ ਜਾਏ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੂੰ ਆਪਣੇ ਗੱਲ ਆ ਲੈਂਦੇ ਨੇ। ਸੰਗਤ ਜੀ ਅਸੀਂ ਦਰਸ਼ਨੀ ਡਿਊਟੀ ਦੇ ਜਦੋਂ ਅੰਦਰ ਕਿਵਾੜ ਜਦੋਂ ਖੁੱਲਦਾ ਤੁਸੀਂ ਦਰਸ਼ਨ ਕਰਦੇ ਹੋ, ਬਾਹਰੋਂ ਕੋਈ ਕੁੰਡਾ ਨਹੀਂ, ਕੁੰਡਾ ਅੰਦਰੋਂ ਲੱਗਿਆ ਹੈ, ਅੰਦਰੋਂ ਕੁੰਡਾ ਖੋਲਿਆ ਜਾਂਦਾ, ਕੁੰਡਾ ਅੰਦਰੋਂ ਉਦੋਂ ਲਾਇਆ ਜਾਂਦਾ ਜਦੋਂ ਘਰ ਦਾ ਮਾਲਕ ਘਰੇ ਹੋਵੇ। ਤਾਂ ਹੀ ਸ਼੍ਰੀਮਾਨ ਭਾਈ ਗੁਰਦਾਸ ਜੀਆਂ ਨੇ ਬਚਨ ਕਹਿਆ ਕਿ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬਸਰ ਕੇ ਆ ਗਏ। ਇੱਥੇ ਕੁਝ ਸਮਾਂ ਪੁੰਗੜੀਆਂ ਵੇਚਣ ਦਾ ਜ਼ਿਕਰ ਮਿਲਦਾ ਜੀ। ਜਿਸ ਦਿਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਿਆਸ ਦਰਿਆ ਦੇ ਕੰਢੇ ਗੋਇੰਦਵਾਲ ਸਾਹਿਬ ਨਗਰ ਵਸਾ ਦਿੱਤਾ, ਬਸਰ ਕੇ ਤੋਂ ਵੀ ਕੁਝ ਇਨਸਾਨ ਕੁਝ ਲੋਕ ਉੱਠ ਕੇ ਉੱਥੇ ਵਾਸਾ ਰੱਖਣ ਵਾਸਤੇ ਗਏ ਆ, ਨਾਨੀ ਮਾਂ ਵੀ ਆਪਣੇ ਦੋਹਤੇ ਨੂੰ ਲੈ ਕੇ ਗਈ, ਵਾਸਾ ਰੱਖਿਆ। ਇੱਥੇ ਵੀ ਪੁੰਗੜੀਆਂ ਵੇਚਦੇ ਆ ਤੇ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਕਦੀ ਕਦੀ ਸੇਵਾ ਕਰਨ ਵਾਸਤੇ ਚਲੇ ਜਾਂਦੇ ਆ। ਅੱਜ ਇੱਕ ਦਿਨ ਨਾਨੀ ਮਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਂਹ ਪਕੜੀ, ਇੱਕੋ ਬਚਨ ਕਿਹਾ, ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਸਨਮੁਖ ਜਾ ਕੇ ਕਹਿਣ ਲੱਗੀ, ਦਾਤਾ ਜੀ ਇਸ ਬਚਪਨ ਦੇ ਵਿੱਚ ਇਸ ਬੱਚੇ ਦੀ ਪਹਿਲਾਂ ਮਾਂ ਅਕਾਲ ਚਲਾਣਾ ਕਰ ਗਈ, ਪਿਤਾ ਜੀ ਅਕਾਲ ਚਲਾਣਾ ਕਰ ਗਏ, ਮੇਰੇ ਵੀ ਸਰੀਰ ਦਾ ਕੋਈ ਬਹੁਤਾ ਪਤਾ ਨਹੀਂ ਕਿੰਨਾ ਕੁ ਸਮਾਂ ਰਹੇ, ਪਰ ਸਤਿਗੁਰੂ ਆਪ ਕਿਰਪਾ ਕਰੋ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਦੇ ਲਈ ਬਚਨ ਕਹੇ ਸਨ ਕਿ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਨ, ਨਿਉਟਿਆਂ ਦੀ ਓਟ, ਇੱਥੋਂ ਤੱਕ ਬੇਨਤੀ ਕਰਾਂ ਕਿ ਜਿਹਦਾ ਕੋਈ ਵੀ ਨਹੀਂ ਉਹਦਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੋਵੇਗਾ। ਸਤਿਗੁਰੂ ਆਪ ਕਿਰਪਾ ਕਰੋ, ਇਸ ਬੱਚੇ ਨੂੰ ਆਪਣੇ ਚਰਨਾਂ ਨਾਲ ਜੋੜ ਲਓ, ਯਾਦ ਰੱਖਣਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਪਣਾ ਪੁੱਤਰ ਬਣਾ ਕੇ ਆਪਣੇ ਕੋਲ ਰੱਖਿਆ ਜੀ। 21 ਸਾਲ ਸੇਵਾ ਨਿਭਾਈ, ਇਸ ਸੇਵਾ ਦੇ ਅੰਦਰ ਕਦੇ ਬੋਲੀ ਸਾਹਿਬ ਦੀ ਸੇਵਾ ਹੁੰਦੀ ਆ, ਕਦੇ ਜਲ ਛਕਾਉਣ ਦੀ ਸੇਵਾ ਹੁੰਦੀ ਆ, ਸੇਵਾਦਾਰ ਪ੍ਰਵਾਨ ਚੜੇ ਆ, ਸਮਾਂ ਹੁੰਦਾ ਮਾਂ ਪਾਨੀ ਦਾ ਵਿਆਹ ਸਤਿਗੁਰਾਂ ਨਾਲ ਕਰ ਦਿੱਤਾ ਜਾਂਦਾ। ਘਰ ਦੇ ਵਿੱਚ ਤਿੰਨ ਪੁੱਤਰਾਂ ਦਾ ਜਨਮ ਹੋਇਆ, ਸਨਮਾਨ ਯੋਗ ਬਾਬਾ ਪਿਰਥੀ ਚੰਦ, ਬਾਬਾ ਮਹਾਦੇਵ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ। ਵਕਤ ਆਉਂਦਾ ਜੀ, ਲਾਹੌਰ ਤੋਂ ਕੁਝ ਲੋਕ ਆਏ, ਆ ਕੇ ਜਦੋਂ ਇਹ ਗੱਲ ਆਪਸ ਦੇ ਵਿੱਚ ਸਾਂਝੀ ਕਰਦੇ ਵੀ ਪਤਾ ਲੱਗਿਆ ਵੀ ਸਾਡੇ ਹਰਦਾਸ ਦਾ ਪੁੱਤਰ ਇਸ ਘਰ ਦਾ ਦਿਮਾਗ ਬੜਿਆ, ਦੇਖੀਏ ਤਾਂ ਸਹੀ ਵੀ ਉਹਨਾਂ ਦੇ ਮਹਿਲ ਕਿੱਥੇ ਕਾ ਕਿੰਨਾ ਕਿੱਥੇ ਮਾਨ ਸਤਿਕਾਰ ਹੁੰਦਾ ਹੋਏਗਾ। ਚਲੋ ਉੱਥੇ ਤਾਂ ਪੁੰਗੜੀਆਂ ਵੇਚਦੇ ਨੇ, ਬੜਾ ਕੁਝ ਲੋਕਾਂ ਨੇ ਕਿਹਾ, ਪਰ ਜਿਸ ਦਿਨ ਸਤਿਗੁਰੂ ਪਾਤਸ਼ਾਹ ਜੀ ਦੇ ਲਈ ਇਹ ਗੱਲਾਂ ਹਜੇ ਲੋਕ ਕਰਦੇ ਆ, ਜਦ ਨੂੰ ਸਤਿਗੁਰੂ ਜੀ ਟੋਕਰੀ ਲੈ ਕੇ ਆ ਰਹੇ ਆ, ਵੱਡੇ ਜਾਣ ਕੇ ਜਦੋਂ ਸਨਮਾਨ ਕੀਤਾ ਨਾ, ਤੇ ਕਈ ਲੋਕ ਹੱਸਣ ਲੱਗ ਪਏ, ਕਈਆਂ ਨੇ ਸੋਢੀਆਂ ਦੀ ਕੁੱਲ ਦਾ ਮਜ਼ਾਕ ਬਣਦਾ ਦੇਖ ਕੇ ਬਾਹ ਪਕੜੀ ਆ, ਗੁਰੂ ਅਮਰਦਾਸ ਮਹਾਰਾਜ ਦੇ ਕੋਲ ਲੈ ਕੇ ਚਲੇ ਗਏ। ਪਾਤਸ਼ਾਹ, ਜਦੋਂ ਕਿਸੇ ਨੂੰ ਘਰ ਦਾ ਦਿਮਾਗ ਬਣਾਇਆ ਜਾਏ, ਲੋਕੀ ਉਹਦਾ ਬੜਾ ਸਨਮਾਨ ਕਰਦੇ ਆ, ਪਰ ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਤਾਂ ਇਹਨਾਂ ਤੋਂ ਟੋਕਰੀ ਢਵਾਉਂਦੇ ਪਏ ਹੋ, ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ, ਭਾਈ ਬੱਲੂ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਹੋਰ ਬਹੁਤ ਸਾਰੇ ਗੁਰਸਿੱਖ ਖੜੇ ਆ, ਸੋਢੀਆਂ ਦੇ ਸੁਣਦਿਆਂ ਤੇ ਸੰਗਤ ਦੇ ਸੁਣਦਿਆਂ ਮਹਾਰਾਜ ਜੀ ਨੇ ਬਚਨ ਕਹੇ। ਪਾਤਸ਼ਾਹ ਕਹਿਣ ਲੱਗੇ ਤੁਹਾਨੂੰ ਇਹਨਾਂ ਦੇ ਸਿਰ ਦੇ ਉੱਤੇ ਟੋਕਰੀ ਜਾਪਦੀ ਹੋਏਗੀ। ਪਾਤਸ਼ਾਹ ਕਹਿਣ ਲੱਗੇ ਇਹਨਾਂ ਦੇ ਸਿਰ ਦੇ ਉੱਤੇ ਤਾਂ ਅਕਾਲ ਪੁਰਖ ਦਾ ਛਤਰ ਝੂਲਦਾ ਪਿਆ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੂੰ ਐਡੀਆਂ ਮਹਾਨ ਬਖਸ਼ਿਸ਼ਾਂ ਮੇਰੇ ਸਾਹਿਬ ਜੀ ਨੇ ਕੀਤੀਆਂ। ਸੰਗਤ ਜੀ, ਲੰਬਾ ਸਮਾਂ ਸੇਵਾ ਨਿਭਾਉਣ ਤੋਂ ਬਾਅਦ ਥੜਿਆਂ ਦੀ ਸੇਵਾ ਕਰਵਾਈ, ਜਿਸ ਦਿਨ ਬਾਬਾ ਰਾਮਾ ਜੀ ਤੇਸੀ ਕਰੰਡੀ ਸੁੱਟ ਦਿੰਦੇ ਆ, ਧੰਨ ਗੁਰੂ ਰਾਮਦਾਸ ਮਹਾਰਾਜ ਸੇਵਾ ਦੇ ਵਿੱਚ ਪ੍ਰਵਾਨ ਚੜ ਗਏ। ਹੁਕਮ ਮੰਨਿਆ, ਹੋਵੇ ਪ੍ਰਵਾਨ ਤਾਂ ਖਸਮ ਹੈ ਕਾ ਮਹਿਲ, ਭਾਈ ਅਸੀਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਜੀ, ਅੱਜ ਮੇਰੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਅਰਹਿਮਤ ਬਖਸ਼ਿਸ਼ ਕਰਦਿਆਂ ਹੋਇਆਂ ਬੌਲੀ ਸਾਹਿਬ ਦਾ ਜਲ ਲਿਆ, ਇਸ਼ਨਾਨ ਸਤਿਗੁਰੂ ਜੀ ਦਾ ਕਰਵਾਇਆ ਗਿਆ, ਨਵੇਂ ਵਸਤਰ, ਨਵੀਂ ਦਸਤਾਰ ਤਖਤ ਦੇ ਉੱਤੇ ਸੁੰਦਰ ਵਿਛਾਈ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਿਰਾਜਮਾਨ ਕਰਕੇ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 5 ਪੈਸੇ ਔਰ ਸ਼੍ਰੀ ਫਲ ਰੱਖ ਕੇ, ਸਤਿਗੁਰੂ ਜੀ ਨੇ ਰੱਬੀ ਗੁਰਬਾਣੀ ਦੀਆਂ ਪੋਥੀਆਂ ਸਨਮੁਖ ਰੱਖ ਕੇ ਮੇਰੇ ਸਾਹਿਬ ਜੀ ਨੇ 3 ਪ੍ਰਕਰਮਾ ਕੀਤੀਆਂ। ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਨੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਨਮਸਕਾਰ ਕੀਤੀ, ਪਰਿਵਾਰ ਨੇ ਨਮਸਕਾਰ ਕੀਤੀ, ਕੇਵਲ ਤੇ ਕੇਵਲ ਬਾਬਾ ਮੋਹਨ ਜੀ ਨੂੰ ਛੱਡ ਕੇ ਬਾਕੀ ਸੰਗਤਾਂ ਨੇ ਨਮਸਕਾਰ ਕੀਤੀ ਆ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇੱਥੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ। ਸੰਗਤ ਜੀ, ਅਸੀਂ ਜਦੋਂ ਕਈ ਵਾਰ ਇਹ ਗੱਲ ਸੁਣਦੇ ਹਾਂ ਵੀ ਜਿਹੜੀ ਪਾਰਸ ਦੀ ਵੱਟੀ ਆ ਇਹ 8 ਤੰਤਾਂ ਨੂੰ ਸੋਨਾ ਬਣਾ ਦਿੰਦੀ ਆ, ਪਾਰਸ ਆਪਣੇ ਵਰਗਾ ਪਾਰਸ ਪੈਦਾ ਨਹੀਂ ਜੇ ਕਰ ਸਕਦਾ, ਪਰ ਮੇਰੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਘਰ ਦੀਆਂ ਮਹਾਨ ਵਡਿਆਈਆਂ, ਗੁਰੂ ਨਾਨਕ ਸਾਹਿਬ ਆਪ ਪਾਰਸ ਹਨ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਪਾਰਸ ਬਣਾ ਦਿੱਤੇ, ਧੰਨ ਗੁਰੂ ਅੰਗਦ ਦੇਵ ਮਹਾਰਾਜ ਆਪ ਪਾਰਸ ਹਨ, ਗੁਰੂ ਅਮਰਦਾਸ ਜੀ ਨੂੰ ਪਾਰਸ ਬਣਾ ਦਿੱਤਾ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਪ ਪਾਰਸ ਸਮਾਨ ਹਨ, ਉਹਨਾਂ ਨੇ ਆਪਣੇ ਵਰਗਾ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਣਾ ਦਿੱਤਾ। ਮੇਰੇ ਪਾਤਸ਼ਾਹ ਨੇ ਰਹਿਮਤਾਂ ਵਰਤਾਈਆਂ, ਗੁਰਤਾ ਗੱਦੀ ਤੇ ਬਿਠਾਏ ਤੇ ਇੱਕ ਬਚਨ ਕਿਆ ਕਹਿਣ ਲੱਗੇ, ਧੰਨ ਗੁਰੂ ਰਾਮਦਾਸ ਜੀਓ, ਸਮੁੱਚੀ ਸੰਗਤ ਆਪ ਜੀ ਦੇ ਮੁਖਾਰ ਬਿੰਦ ਤੋਂ ਬਚਨ ਸੁਣਨਾ ਚਾਹੁੰਦੀ, ਆਪ ਕਿਰਪਾ ਕਰਕੇ ਸੰਗਤ ਨੂੰ ਬਚਨ ਸੁਣਾਓ, ਤੇ ਪਹਿਲਾ ਬਚਨ ਸਤਿਗੁਰਾਂ ਉਚਾਰਨ ਕੀਤਾ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਹ ਵਿਦ ਤੋਂ ਮਹਰ ਜਾਨ ਹੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਮਹਾਰਾਜ ਜੀ ਦੇ ਨੇਤਰਾਂ ਦੇ ਵਿੱਚੋਂ ਜਿਹੜਾ ਅੰਮ੍ਰਿਤ ਜਲ ਜਾਂਦਾ ਪਿਆ ਨਾ ਜੀ, ਉਹਨਾਂ ਦੇ ਵਿੱਚੋਂ ਵੀ ਆਵਾਜ਼ ਆਉਂਦੀ ਪਈ ਆ, ਭਾਈ ਸੱਤਾ ਬਲਵੰਡ ਜੀ ਕਹਿ ਰਹੇ ਆ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੇ ਤਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹੋ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰਿਓ ਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਪਰ ਵਾਰਿਆ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਸੰਗਤ ਜੀ, ਲੋਕਾਂ ਦੇ ਘਰ ਦੇ ਵਿੱਚ ਤਾਂ ਇੱਕ ਅੱਧੀ ਚੀਜ਼ ਸੋਨੇ ਦੀ ਹੁੰਦੀ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸਾਰਾ ਘਰ ਹੀ ਸੋਨੇ ਦਾ ਬੜਿਆ ਹੋਇਆ ਹੈ। ਇਹ ਬਖਸ਼ਿਸ਼ਾਂ ਰਹਿਮਤਾਂ ਸਾਰੀਆਂ ਸਤਿਗੁਰੂ ਜੀ ਦੀ ਸੇਵਾ ਦੇ ਵਿੱਚੋਂ ਇਹ ਬਖਸ਼ਿਸ਼ ਮਿਲੀ ਆ। ਗੁਰੂ ਰਾਮਦਾਸ ਜੀ ਕਹਿ ਰਹੇ ਆ, ਜਿਨ ਸਾਧੂ ਚਰਡ साध पग सेवे तिन सफलियो। जन्म समाथा कहिंदे जन्म भी सफल हो गया, सेवा इन्नी कीती ते सतगुरु पातशाह जी ने अपने वर्गे गुरु रामदास महाराज जी नूं बना दिता। सेवा इस घर दे विच तां ही सतगुरु जी ने कहा ना कि सतगुरु की सेवा सफल है, जे को करै चित लाए मन चिंदिया फल पावना होमे विचो जाए, जो इच्छा हुंदी है कहिंदे ओही मिल जांदा है जी।

0: ਕਹਿੰਦੇ ਫਿਰ ਸਤਿਗੁਰੂ ਗੁਰੂ ਰਾਮਦਾਸ ਜੀ ਬਚਨ ਕਰ ਰਹੇ ਆ, ਕਹਿੰਦੇ ਮੋਕੋ ਕੀਜੇ, ਕਹਿੰਦੇ ਮੈਨੂੰ ਮੇਰੇ ਤੇ ਇਹ ਕਿਰਪਾ ਬਖਸ਼ਿਸ਼ ਰਹਿਮਤ ਕਰੋ, ਮੋਕੋ ਕੀਜੇ ਦਾਸ ਦਾਸ ਦਸਨ ਕੋ, ਕਿ ਸਤਿਗੁਰੂ ਜੀ ਆਪਣੇ ਦਾਸਾਂ ਦਾ ਆਪਣੇ ਸਿੱਖਾਂ ਸੇਵਕਾਂ ਦਾ ਗਾਹਾਂ ਸਤਿਗੁਰੂ ਮੈਨੂੰ ਉਹਨਾਂ ਦਾ ਦਾਸ ਬਣਾ ਦੇਵੋ, ਮੋਕੋ ਕੀਜੇ ਦਾਸ ਦਾਸ ਦਸਨ ਕੋ ਹਰ ਦਇਆ ਧਾਰ ਜਗਨਨਾਥ, ਇਹ ਜਗਤ ਦੇ ਮਾਲਕ ਮੇਰੇ ਉੱਤੇ ਦਇਆ ਕਰੋ, ਮੇਰੇ ਤੇ ਮਿਹਰ ਕਰੋ, ਮੈਨੂੰ ਦਾਸਾਂ ਦਾ ਦਾਸ ਬਣਾ ਦੇਵੋ ਜੀ।
1: ਹਮ ਅੰਧਲੇ ਗਿਆਨ ਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ।
0: ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਤੇ ਕਿਰਪਾ ਕਰਦਿਆਂ ਬਚਨ ਕਹੇ, ਮਹਾਰਾਜ ਕਹਿਣ ਲੱਗੇ ਅਸੀਂ ਅੰਧਲੇ ਹਾਂ। ਇੱਕ ਤਾਂ ਨੇਤਰਾਂ ਕਰਕੇ ਬੰਦੇ ਨੂੰ ਕਿਹਾ ਜਾਂਦਾ ਜੀ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਧੇ ਇਹਨਾਂ ਆਖੀਅਨ ਜਿਨ ਮੁਖ ਲੋਇਨ ਨਾਹੇ, ਅੰਧੇ ਸਹੀ ਨਾਨਕਾ ਜੋ ਖਸਮੋ ਕੁੱਥੇ ਜਾਏ। ਜਿਹੜਾ ਆਪਣੇ ਪਰਮਾਤਮਾ ਪਰਮੇਸ਼ਰ ਰੱਬ ਨੂੰ ਭੁੱਲਿਆ, ਮਹਾਰਾਜ ਕਹਿੰਦੇ ਅਸਲ ਦੇ ਵਿੱਚ ਅੰਧਾ ਉਹ ਹੈ ਜਿਹੜਾ ਰੱਬ ਨੂੰ ਭੁੱਲ ਜਾਏ। ਹਮ ਅੰਧਲੇ, ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਨਾ, ਸਤਿਗੁਰੂ ਪਾਤਸ਼ਾਹ ਬਚਨ ਕਰਦੇ ਆ, ਹਮ ਅੰਧਲੇ ਅੰਧ ਵੇਖੇ ਵਿਖਰਾਤੇ ਕਿਉਂ ਚੱਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਭੈ, ਆਪਣ ਪਾਲੀ ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਸਤਿਗੁਰੂ ਜੀ ਇੱਥੇ ਬਚਨ ਕਰਦੇ ਆ, ਹਮ ਅੰਧਲੇ ਗਿਆਨ ਹੀਨ ਅਗਿਆਨੀ ਕਿਉਂ ਚੱਲੈ ਮਾਰਗ ਪੰਥਾ, ਜਿਹੜਾ ਰਸਤਾ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਇੱਥੇ ਮਹਾਰਾਜ ਜੀ ਨੇ ਬਚਨ ਕਹੇ ਆ, ਮਹਾਰਾਜ ਕਹਿੰਦੇ ਜੀ ਵੀ ਅਸੀਂ ਸਤਿਗੁਰੂ ਜੀ ਅਗਿਆਨਤਾ ਦੇ ਵਸੇ ਆ। ਮੈਂ ਇੱਥੇ ਆਪ ਜੀ ਨੂੰ ਫਿਰ ਬੇਨਤੀ ਕਰਾਂ, ਗੁਰੂ ਰਾਮਦਾਸ ਮਹਾਰਾਜ ਜੀ ਸਾਡੇ ਅੰਦਰ ਪ੍ਰਕਾਸ਼ ਕਰਨ ਵਾਲੇ ਨੇ, ਅਗਿਆਨਤਾ ਦਾ ਹਨੇਰਾ ਕੱਟਣ ਵਾਲੇ ਆ। ਜਦੋਂ ਅਸੀਂ ਪਾਠ ਕਰਾਂਗੇ, ਇਹ ਆਪਣੇ ਆਪ ਨੂੰ ਮੁੱਖ ਰੱਖ ਕੇ ਬੇਨਤੀ ਕਰਨੀ ਆ ਮਹਾਰਾਜ ਅੱਗੇ ਵੀ ਮਹਾਰਾਜ ਜੀ ਅਸੀਂ ਅਗਿਆਨਤਾ ਕਰਕੇ ਅੰਧੇ ਹਾਂ, ਸਤਿਗੁਰੂ ਆਪ ਕਿਰਪਾ ਕਰੋ, ਆਪਣੇ ਘਰ ਦਾ ਉਪਦੇਸ਼ ਸਾਨੂੰ ਇਹ ਦਿਓ ਕਿਉਂ ਚੱਲ ਹੈ। ਕਿਉਂ ਦਾ ਅਰਥ ਹੈ ਕਿ ਕਿਵੇਂ, ਮਹਾਰਾਜ ਜੀ ਜਿਹੜਾ ਤੁਸੀਂ ਆ ਮਹਾਨ ਸਾਨੂੰ ਰਸਤਾ ਦਿੱਤਾ ਹੈ, ਜੋ ਗੁਰੂ ਨਾਨਕ ਸਾਹਿਬ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਸ ਪੰਥ ਦੇ ਪੰਧੀ ਕਿਵੇਂ ਬੜੀਏ। ਸਤਿਗੁਰੂ ਕਿਹੜਾ ਉਪਦੇਸ਼ ਹੈ, ਕਿਹੜੀ ਸਿੱਖਿਆ ਹੈ, ਜਿਸ ਉਪਦੇਸ਼ ਨੂੰ ਲੈ ਕੇ ਸਤਿਗੁਰੂ ਪਾਤਸ਼ਾਹ ਸੀ ਗੁਰਮਤ ਦੇ ਪੰਧੀ ਬਣ

0: ਸਤਿਗੁਰੂ ਆਪ ਕਿਰਪਾ ਬਖਸ਼ਿਸ਼ ਰਹਿਮਤ ਕਰੋ, ਸਾਨੂੰ ਅਗਿਆਨਤਾ ਦੇ ਵਸ ਹੋਇਆ ਨੂੰ ਸਤਿਗੁਰੂ ਆਪਣੇ ਪੱਲੇ ਨਾਲ ਲਾ ਲਵੋ। ਜਨ ਨਾਨਕ ਚੱਲਹਿ ਮਿਲਨਥਾ, ਤਾਂ ਕਿ ਅਸੀਂ ਜਿਸ ਰਸਤੇ ਤੇ ਚੱਲਣਾ ਚੱਲਦੇ ਚੱਲਦੇ ਸਤਿਗੁਰੂ ਪਾਤਸ਼ਾਹ ਆਪ ਜੀ ਦੇ ਵਿੱਚ ਅਭੇਦ ਹੋ ਜਾਈਏ, ਸਤਿਗੁਰੂ ਆਪ ਜੀ ਦੇ ਚਰਨਾਂ ਦੇ ਵਿੱਚ ਸਾਡਾ ਮਨ ਟਿਕ ਜਾਏ, ਸਾਡੇ ਤੇ ਰਹਿਮਤ ਬਖਸ਼ਿਸ਼ ਸਤਿਗੁਰੂ ਜੀ ਵਰਤ ਜਾਏ। ਆਓ ਜੋ ਪਾਵਨ ਲੜੀਵਾਰ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਸਥਾਨ ਦੇ ਉੱਤੇ ਜੋ ਕਥਾ ਵਿਚਾਰ ਚੱਲਦੀ ਪਈ ਆ, ਆਪ ਜੀ ਨੇ ਪਵਿੱਤਰ ਜੋ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਆ, ਲੜੀਵਾਰ ਆਪਾਂ ਸ਼ਬਦ ਸਰਵਣ ਕਰੀਏ ਜੀ ਭਾਈ ਸਾਹਿਬ ਜੀਆਂ ਤੋਂ ਨਾਲ ਨਾਲ ਵਿਚਾਰ। ਹਾਂਜੀ।
1: ਕੇਦਾਰਾ ਮਹੱਲਾ ਪੰਜਵਾ,
0: ਕੇਦਾਰਾ ਰਾਗ ਅੰਦਰ ਬਾਣੀ ਕੇ ਬੋਹਿਤ, ਤਤੀਆਂ ਤਵੀਆਂ ਦੇ ਉੱਪਰ ਬੈਠਣ ਵਾਲੇ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ ਜੀ।
1: ਹਰ ਕੇ ਨਾਮ ਕੀ ਮਨ ਰੁਚੈ,
0: ਸਤਿਗੁਰੂ ਜੀ ਕਹਿ ਰਹੇ ਆ ਕਿ ਮੇਰੇ ਅੰਦਰ ਉਸ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੀ ਕਹਿੰਦੇ ਵੀ ਰੁਚੀ ਬਣ ਗਈ। ਜਿਵੇਂ ਅਸੀਂ ਕਹਿੰਦੇ ਨਾ ਵੀ ਬੰਦਾ ਇਸ ਗੱਲ ਵੱਲ ਜ਼ਿਆਦਾ ਧਿਆਨ ਦਿੰਦਾ, ਇਹ ਇਧਰ ਨੂੰ ਤੁਰਿਆ ਰਹਿੰਦਾ, ਇਹਨੂੰ ਕੋਈ ਪੁੱਛੋ ਵੀ ਇਸੇ ਕੰਮ ਤੇ ਲੱਗਿਆ ਰਹਿੰਦਾ। ਮਹਾਰਾਜ ਕਹਿੰਦੇ ਮੇਰੇ ਅੰਦਰ ਹਰ ਕੇ ਨਾਮ ਕੀ ਮਨ ਰੁਚੈ, ਕਿ ਮੇਰਾ ਜਿਹੜਾ ਮਨ ਸੀ ਉਸ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਵਿੱਚ ਰੰਗਿਆ ਗਿਆ, ਰੱਬ ਦੇ ਨਾਮ ਦੇ ਵਿੱਚ ਕਹਿੰਦੇ ਹਮੇਸ਼ਾ ਰੁਚੀ ਰਹਿੰਦੀ ਹੈ।
1: ਕੋਟ ਸ਼ਾਂਤ ਆਨੰਦ ਪੂਰਨ ਜਲਤ ਛਾਤੀ ਬੁਝੈ,
0: ਤੇ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਇਹ ਮਹਾਨ ਨਾਮ ਸਿਮਰਨ ਕੇ ਬੰਦਗੀ ਕਰਕੇ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਬਚਨ ਕਿਹਾ ਨਾ ਕਿ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰੂ ਅਰਜੁਨ ਪਾਤਸ਼ਾਹ ਜੀ ਵੀ ਇਹੀ ਬਚਨ ਕਰਦੇ ਪਏ ਆ। ਮਹਾਰਾਜ ਕਹਿੰਦੇ ਨਾ ਕਿ ਅੰਦਰ ਕਹਿੰਦੇ ਕਿਸੇ ਵੀ ਤਰ੍ਹਾਂ ਦਾ ਤ੍ਰਿਸ਼ਨਾ ਦੀ, ਈਰਖਾ ਦੀ, ਕਾਮ ਕ੍ਰੋਧ ਲੋਭ ਦੀ ਜਿਹੜੀ ਅੰਦਰ ਇੰਨੀ ਜਲ ਰਹੀ ਆ, ਬਾਹਰ ਜੇ ਕਈ ਵਾਰੀ ਕੁਝ ਚੀਜ਼ ਜਲਦੀ ਹੋਵੇ ਬੰਦਾ ਕਹਿੰਦਾ ਪਾਣੀ ਪਾਓ, ਅੰਦਰ ਜੋ ਕੁਝ ਜਲਦਾ ਪਿਆ ਨਾ ਜੀ, ਹਰ ਵੇਲੇ ਇੰਨੀ ਈਰਖਾ ਦੇ ਭਾਂਬੜ ਮੱਚਦੇ ਪਏ ਆ, ਯਾਦ ਰੱਖਿਓ ਇਹਨਾਂ ਨੂੰ ਸੰਗਤ ਜੀ ਬਸ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੀ ਇਹਨੂੰ ਸ਼ਾਂਤ ਕਰ ਸਕਦਾ, ਕਿਉਂਕਿ ਸਤਿਗੁਰੂ ਕਹਿ ਰਹੇ ਆ ਕੱਲ ਤਾਤੀ ਠੰਡਾ ਹਰਡਾਓ, ਪਰਮਾਤਮਾ ਦਾ ਨਾਮ ਬੜਾ ਠੰਡਾ ਹੈ ਜਿਹਨੇ ਅੰਦਰੋਂ ਕਹਿੰਦੇ ਸ਼ਾਂਤ ਕਰ ਦੇਣਾ। ਸਤਿਗੁਰੂ ਪਾਤਸ਼ਾਹ ਜੀ ਦੀ ਜਿਹੜੀ ਮਹਾਨ ਗੁਰਬਾਣੀਆਂ ਜਦੋਂ ਅਸੀਂ ਬਾਣੀ ਨੂੰ ਪੜਾਂਗੇ ਨਾ ਜੀ, ਇਹ ਉਹ ਸਤਿਗੁਰੂ ਅਰਜੁਨ ਪਾਤਸ਼ਾਹ ਜੀ ਮਹਾਰਾਜ ਜੀ ਬਚਨ ਕਰ ਰਹੇ ਆ, ਜਿਹੜੇ ਤੱਤੀ ਤਵੀ ਦੇ ਉੱਤੇ ਬੈਠ ਕੇ ਵੀ ਸ਼ਾਂਤ ਰਹੇ ਦੇ, ਜਿਹੜੇ ਤਵੀ ਦੇ ਉੱਤੇ ਬੈਠ ਕੇ ਵੀ ਬਚਨ ਕਰਦੇ ਆ ਕਿ ਤੇਰਾ ਕੀ ਆ ਮਿੱਠਾ ਲੱਗਾ ਹਰਨਾਮ ਪਦਾਰਥ ਨਾਨਕ ਮੰਗ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਕੋਟ ਸ਼ਾਂਤ ਆਨੰਦ ਪੂਰੜ, ਕਹਿਣ ਲੱਗੇ ਅੰਦਰ ਆਨੰਦ ਬਣ ਜਾਏਗਾ, ਪੂਰੜ ਅਧੂਰਾ ਨਹੀਂ ਪੂਰਾ ਆਨੰਦ ਬਣੇਗਾ ਜੀ, ਅੰਦਰ ਸ਼ਾਂਤੀ ਆ ਜਾਏਗੀ ਪੂਰੇ ਦਾ ਨਾਮ ਜਪ ਕੇ। ਅੰਦਰ ਜਿਹੜੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਨਮਾਂ ਜਨਮਾਂ ਦੀ ਅੰਦਰ ਜਿਹੜੀ ਜਲੜੇ ਆ ਨਾ, ਜਿਹਨੂੰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕਿਹਾ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਹੀ ਜੀ, ਗੁਰੂ ਸਾਹਿਬ ਦੇ ਦੀਦਾਰ ਕਰਨ ਨਾਲ ਸ਼ਬਦ ਦੇ ਨਾਲ ਜੁੜਨ ਨਾਲ ਮਹਾਰਾਜ ਕਹਿੰਦੇ ਅੰਦਰ ਸ਼ਾਂਤੀ ਆ ਜਾਂਦੀ ਹੈ,
1: ਰਹਾਓ
0: ਵਿਸ਼ਰਾਮ ਦੇ ਕੇ ਸਤਿਗੁਰੂ ਜੀ ਬਚਨ ਕਰਦੇ ਹਨ।
1: ਸੰਤ ਮਾਰਗ ਚਲਤ ਪਰਾਨੀ ਪਤਤ ਉਦਰੇ ਮੁਚੈ,
0: ਮਹਾਰਾਜ ਸਾਹਿਬ ਜੀ ਨੇ ਬਚਨ ਕਿਹਾ ਕਹਿਣ ਲੱਗੇ ਸੰਤ ਮਾਰਗ, ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਸਤੇ ਤੇ ਜਿਹੜਾ ਕਹਿੰਦੇ ਕੋਈ ਇਨਸਾਨ ਚੱਲਦਾ ਨਾ, ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਪ੍ਰਾਣੀ ਉਧਰ ਜਾਂਦਾ, ਕਹਿਣ ਤੋਂ ਪਾਪ ਤਰ ਜਾਂਦਾ ਹੈ ਜੀ, ਉਹਦੇ ਦੁੱਖ ਕਲੇਸ਼ ਪਾਪ ਮਿਟ ਜਾਂਦੇ ਨੇ, ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਕਹਿੰਦੇ ਉਧਾਰ

0: ਮੁੱਖਾਂ ਦੇ ਬਾਣੀ ਪੜਨ ਵਾਲਿਆਂ ਜਪਣ ਵਾਲਿਆਂ ਦੀ ਕਹਿਣ ਲੱਗੇ ਨਾ ਧੂੜੀ ਮਸਤਕ ਨੂੰ ਲੱਗ ਗਈ। ਮਹਾਰਾਜ ਜੀ ਨੇ ਬਚਨ ਕਿਹਾ, ਦਾਨ ਮਹਿੰਡਾ ਤਲੀ ਖਾ ਕੇ ਡੇ ਮਿਲੈ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲਖ ਧਿਆਈਐ, ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਭਾਈ। ਸਤਿਗੁਰਾਂ ਦੇ ਬਚਨ ਪੜੋ ਤੇ ਮਹਾਰਾਜ ਸਾਹਿਬ ਜੀ ਨੇ ਬਚਨ ਕਿਹਾ, ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇਹੇ ਹਮ ਪਾਪੀ ਪੀ ਗਤ ਪਾਹੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਥੋਂ ਤੱਕ ਬਚਨ ਕਰਦੇ ਆ, ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰ ਹਨਾਮ ਜਪਾਵੇ। ਜਿਹੜਾ ਜਪਣ ਵਾਲਾ ਉਹਦੇ ਚਰਨਾਂ ਦੀ ਕਿਤੇ ਰੇਣ ਮਿਲ ਜਾਏ, ਧੂੜ ਮਿਲ ਜਾਏ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਕਰੋੜਾਂ ਤੀਰਥਾਂ ਦੇ ਉੱਤੇ ਇਸ਼ਨਾਨ ਕੀਤਿਆਂ ਦੇ ਕਹਿੰਦੇ ਬਰਾਬਰ ਹੋ ਜਾਂਦਾ, ਤੁਲ ਹੋ ਜਾਂਦਾ ਹੈ।
1: ਚਰਨ ਕਮਲ ਧਿਆਨ ਭੀਤਰ ਘਾਟ ਘਟਹੀ ਸਵਾਮੀ ਸੁਜੈ।
0: ਜੇ ਉਸ ਇਨਸਾਨ ਦਾ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਕਹਿੰਦੇ ਜਿਹਦਾ ਧਿਆਨ ਜੁੜ ਗਿਆ, ਤਾਂ ਘਟ ਘਟੇ ਦਾ ਅਰਥ ਹੈ ਕਿ ਹਰ ਪਾਸੇ ਆਪਣੇ ਅੰਦਰ ਵੀ ਤੇ ਬਾਹਰ ਵੀ ਉਸ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਹੀ ਨਜ਼ਰ ਆਉਂਦੇ ਆ, ਅਕਾਲ ਪੁਰਖ ਵਾਹਿਗੁਰੂ। ਭਾਈ ਨੰਦ ਲਾਲ ਜੀ ਕਹਿੰਦੇ ਆ, ਦਿਲ ਅਗਰ ਦਾਨਾ ਬਾਬਾ ਦਾ ਅੰਦਰ ਕਨਾਰ ਸੀ ਯਾਰ ਅਸਤ। ਜੇ ਇਸ ਪਰਮਾਤਮਾ ਨੂੰ ਅੰਦਰ ਦੇਖਦਾ ਪਿਆ ਹੈ, ਜੇ ਸੱਚ ਮੁੱਚ ਕਹਿਣ ਲੱਗੇ ਤੂੰ ਦਾਨਿਸ਼ ਬੰਦਿਆ ਨਾ, ਦਿਲ ਅਗਰ ਦਾਨਾ ਬਾਬਾ ਦਾ ਅੰਦਰ ਕਨਾਰ ਸੀ ਯਾਰ ਅਸਤ, ਚਸ਼ਮਗੜ ਬੀਨਾ ਬਾਬਾ ਦਾ ਹਰ ਤਰਫ ਦੀਦਾਰ ਅਸਤ। ਇਹਨਾਂ ਚਸ਼ਮਿਆਂ ਨਾਲ ਇਹਨਾਂ ਨੇਤਰਾਂ ਨਾਲ ਜਿੱਧਰ ਵੀ ਦੇਖੇਗਾ ਉਹ ਰੱਬ ਹੀ ਨਜ਼ਰ ਆਏਗਾ, ਕਿਉਂਕਿ ਤੇਰੇ ਅੰਦਰ ਰੱਬ ਵਸ ਚੁੱਕੇ ਹੈ। ਜਪ ਜਪ ਕੇ ਜਿਹਦੇ ਅੰਦਰ ਪਰਮਾਤਮਾ ਵਸ ਜਾਏ ਤਾਂ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਜਹ ਜਹ ਦੇਖੋ ਤਹਿ ਹਜੂਰ ਦੂਰ ਕਤੋਂ ਨਾ ਜਾਈ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਰ ਇੱਕ ਘੜ ਦੇ ਵਿੱਚ ਹਰ ਪਾਸੇ ਜਿਹਦੇ ਅੰਦਰ ਰੱਬ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਵਸ ਗਿਆ, ਜਿਨ੍ਹਾਂ ਨੂੰ ਰੱਬ ਪਰਮਾਤਮਾ ਨੇ ਆਪਣੇ ਨਾਲ ਜੋੜ ਲਿਆ ਉਹ ਕੋਈ ਰੱਬ ਤੋਂ ਵੱਖਰੇ ਨਹੀਂ ਰਹਿ ਜਾਂਦੇ, ਪਰਮਾਤਮਾ ਤੋਂ ਵੱਖ ਨਹੀਂ ਜੀ ਹੋ ਜਾਂਦੇ, ਪਰਮਾਤਮਾ ਨੂੰ ਜਪ ਕੇ ਉਹਦੇ ਵਿੱਚ ਅਭੇਦ ਹੋ ਜਾਂਦੇ ਦੇ। ਉਹ ਹਰ ਪਾਸੇ ਹੀ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੂੰ ਦੇਖਦੇ ਆ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਪਿਆਰਿਆਂ ਇੱਕ ਬਹੁਤ ਸੁੰਦਰ ਬਚਨ ਲਿਖਿਆ, ਭਾਈ ਵੀਰ ਸਿੰਘ ਹੁੰਡਾ ਨੇ ਇੱਕ ਸ਼ਬਦ ਵਰਤਿਆ ਜੀ, ਭਾਈ ਸਾਹਿਬ ਜੀ ਕਹਿ ਰਹੇ ਆ, ਮੈਂ ਮੰਦੀ ਵੇ ਲੋਕਾਂ ਮੈਨੂੰ ਸਾਈ ਨੇ ਹੱਥ ਲਾਇਆ, ਗੁੜ ਅਵਗੁਣ ਮੇਰਾ ਕੁਝ ਨਾ ਤੱਕਿਆ, ਉਸ ਝੋਲੀ ਪਕੜ ਬਿਠਾਇਆ, ਮੰਦੀ ਸਾਹ ਪਰ ਚੰਗੀ ਹੋ ਗਈ, ਹੁਣ ਮੰਦੀ ਕਹਿਓ ਨਾ ਕੋਈ, ਉਸ ਤਾਂਬੇ ਨੂੰ ਕੋਈ ਕਹਿਓ ਨਾ ਤਾਂਬਾ। ਜਿਹਨੂੰ ਪਾਰਸ ਨੇ ਗੱਲ ਲਾਇਆ, ਜਿਹਨੂੰ ਸਤਿਗੁਰੂ ਜੀ ਦਾ ਸੰਗ ਹੋ ਜਾਏ, ਜਿਹਨੂੰ ਪਰਮਾਤਮਾ ਦਾ ਨਾਮ ਮਿਲ ਜਾਏ, ਉਹ ਅੰਦਰ ਵੀ ਰੱਬ ਦੇਖਦਾ ਤੇ ਬਾਹਰ ਵੀ ਸਾਰੇ ਪਾਸੇ ਪਰਮਾਤਮਾ ਨੂੰ ਦੇਖਦਾ ਹੈ।
1: ਸ਼ਰਨ ਦੇਵ ਅਪਾਰ ਨਾਨਕ ਬਾਹਰ ਜਮ ਨਹੀਂ ਲੁਜੈ।
0: ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ ਕਿ ਉਸ ਪਰਮਾਤਮਾ ਦੀ ਸ਼ਰਨ, ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ, ਜੋ ਬੇਅੰਤ ਪਰਮਾਤਮਾ ਹੈ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜਾ ਜਦੋਂ ਕੋਈ ਸ਼ਰਨ ਦੇ ਵਿੱਚ ਆ ਜਾਂਦਾ ਨਾ, ਫਿਰ ਉਹਨੂੰ ਜਮ ਕੁਝ ਨਹੀਂ ਜੇ ਕਹਿੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇੱਥੋਂ ਤੱਕ ਬਚਨ ਕਹੇ ਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਵੀ ਚਲਾਇਓ। ਮਹਾਰਾਜ ਕਹਿੰਦੇ ਸੁਣ ਕਹਿ ਜਮ ਕਹਿ ਦੂਤ ਲਾਏ ਤੇ ਰਹਿ ਛੱਡ ਜਾਹੇ। ਜਿਹੜਾ ਰੱਬ ਪਰਮਾਤਮਾ ਨਾਲ ਜੁੜ ਜਾਂਦਾ ਹੈ ਜੀ, ਜਮ ਉਹਦੇ ਨੇੜੇ ਵੀ ਨਹੀਂ ਆਉਂਦੇ, ਜਮਾਂ ਨਾਲ ਉਲਝਦਾ ਨਹੀਂ, ਫਿਰ ਉਹ ਸੁਰਖਰੂ ਹੋ ਕੇ ਪਰਮਾਤਮਾ ਦੇ ਘਰ ਦੇ ਵਿੱਚ ਜਾਂਦਾ ਹੈ। ਸਾਹਿਬ ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ ਸੰਗਤ ਜੀ, ਅਸੀਂ ਅੰਮ੍ਰਿਤ ਛਕੀਏ, ਸਿੰਘ ਸਜੀਏ, ਗੁਰੂ ਵਾਲੇ ਬਣੀਏ, ਘਰਾਂ ਦੇ ਵਿੱਚੋਂ ਮਨਮਤ ਦਾ ਤਿਆਗ, ਨਸ਼ਿਆਂ ਦਾ ਤਿਆਗ, ਨੁਗਰੇ ਪੁਣੇ ਦੀ ਜੂਟ ਨੂੰ ਲਾ ਦੇਈਏ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਰਸ ਕਰਕੇ ਸਾਨੂੰ ਬਹੁਤ ਵੱਡੀ ਦੇਣ ਇਹ ਅੰਮ੍ਰਿਤ ਦੀ ਦਿੱਤੀ ਆ। ਮੈਂ ਆਪ ਜੀ ਨੂੰ ਇਹ ਬੇਨਤੀ ਕਰਾਂ ਕਿ ਪਿਆਰੇ ਦਇਆ ਸਿੰਘ ਨਾਲ ਜਿਸ ਦਿਨ ਮਹਾਰਾਜ ਦੇ ਬਚਨ ਹੁੰਦੇ ਆ ਤਾਂ ਉੱਥੇ ਸ਼ਬਦ ਵਰਤੇ ਆ, ਸਤਿਗੁਰੂ ਜੀ ਕਹਿ ਰਹੇ ਆ ਖਾਲਸਾ ਜੀ ਮੈਨੂੰ ਵੀ ਅੰਮ੍ਰਿਤ ਦੇ ਦਿਓ, ਖਾਲਸਾ ਜੀ ਮੈਨੂੰ ਕੌਮ ਤੇ ਨਾਮ ਦੀ ਚੜ੍ਹੇ ਰੰਗਤ, ਮੈਂ ਵੀ ਮਾਣ ਲਵਾਂ ਰੱਬੀ ਹੁਲਾਰਿਆਂ ਨੂੰ। ਇਹ ਸੁਣ ਦਇਆ ਸਿੰਘ ਅੱਗੋਂ ਜਵਾਬ ਦਿੱਤਾ, ਸੌਦਾ ਇਸ ਭਾ ਪਿਆ ਰੱਬੀ ਵਣਜਾਰਿਆਂ ਨੂੰ, ਨਾ ਮੁਫ਼ਤ ਮਿਲਿਆ ਨਾ ਮੁਫ਼ਤ ਦੇਣਾ ਮਿਲਦਾ, ਸਿਰਾਂ ਦੇ ਬਹੁਤੇ ਤਾਰਿਆਂ ਨੂੰ ਹੱਸ ਬੋਲੇ ਦਸ਼ਮੇਸ਼, ਰੱਬ ਦੀ ਕਸਮ ਲੈ ਲੋ ਕੀਤੇ ਬੋਲਾਂ ਤੇ ਪੂਰੜੇ ਪਾ ਦਿਆਂਗਾ, ਤੁਸੀਂ ਅੰਮ੍ਰਿਤ ਦੇ ਲਈ ਇੱਕ ਇੱਕ ਸੀਸ ਦਿੱਤਾ, ਮੈਂ ਸਾਰਾ ਹੀ ਸਰਬੰਸ ਲੁਟਾ ਦਿਆਂਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਲਗੀਧਰ ਦੇ ਪੁੱਤਰ ਧੀਓ, ਅੰਮ੍ਰਿਤਧਾਰੀ ਹੋ ਕੇ ਜੀਓ, ਆਪ ਸੰਗਤ ਦਾ ਬਹੁਤ ਧੰਨਵਾਦ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਤੇ ਕੋਟ ਕੋਟ ਪ੍ਰਣਾਮ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੋਮ ਰੋਮ ਕਰਕੇ ਸ਼ੁਕਰਾਨਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਨਮਾਨਯੋਗ ਸਿੰਘ ਸਾਹਿਬ ਜੀ ਦਾ ਧੰਨਵਾਦ, ਮੰਜੀ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਦਾ ਧੰਨਵਾਦ, ਆਪ ਸੰਗਤ ਦਾ ਬਹੁਤ ਧੰਨਵਾਦ। ਬੜੇ ਪ੍ਰੇਮ ਦੇ ਵਿੱਚ ਬੈਠ ਕੇ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਜੀ ਕਿਰਪਾ ਕਰਨ, ਆਓ ਪਾਵਨ ਸ਼ਬਦ ਦੀਆਂ ਆਖਰੀ ਪੰਕਤੀਆਂ ਸਰਵਣ ਕਰੀਏ। ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਮਹਾਰਾਜ, ਇਸੇ ਤਰ੍ਹਾਂ ਗੁਰੂ ਗ੍ਰੰਥ ਗੁਰੂ ਪੰਥ ਦੀ ਸੇਵਾ ਰਹਿੰਦੇ ਸਵਾਸਾਂ ਤੱਕ ਸਤਿਗੁਰੂ ਆਪ ਵਿੱਚ ਵਰਤ ਕੇ ਲੈਂਦੇ ਰਹਿਣ ਜੀ। ਦੇਹੋ ਸੱਜਣ ਆਸੀਸਣੀਆ ਜਾਂ ਹੋਵੇ ਸਾਹਿਬ ਸਿਉਂ।

0: ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
2: ਨਾ ਪੁੱਤ,
5: ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
6: Star Studio 18 and Panorama Studios production present.
7: ਨੇ ਬੇਟੇ ਕੇ ਲਈ ਜਸਟਿਸ ਚਾਹੀਏ।
8: ਮੈਨੂੰ ਜਸਟਿਸ ਨਹੀਂ, ਬਦਲਾ ਚਾਹੀਏ।
6: Drishyam the conclusion starring Ajay Devgan, Tabu, Shreya Saran, Jaydeep Alawat and many more.
9: ਇਸ ਵਾਰ ਖਤਰਾ ਕਬ ਕੈਸੇ ਔਰ ਕਹਾਂ ਸੇ ਆਏਗਾ ਬਤਾਨਾ ਮੁਸ਼ਕਿਲ ਹੈ।
6: The end we've been waiting for. Drishyam the conclusion in cinema 2nd October.
9: Kyunki kahani abhi khatam nahi hui hai. Aakhri hissa baki hai.
6: Overseas release by Zee Studios.

0: रेडियो हाँ जी 1674 में 200 समा हो चुका प्रोग्राम वातावरण के नाल संबंधित तुहाडे सामने पेश करिए। साडे नाल हरमिंदर ढिल्लों जी जुड़ चुके ने ते आपां पिछले प्रोग्रामां दे विच गल तुहाडे नाल कीती कि ग्लेशियर दिनों दिन पिघल रहे ने, की इहनां दे खमियाजे ने किहड़े रूप दे विच पिघल रहे ने, आउण वाले समयां दे विच की होण दे चांस ने, आपां की कर सकदे आं, पंजाब नूं की खतरा वा, नेपाल नूं की खतरा हो के हटिया। सो उसे सिलसिले नूं आपां अगे तोरदे आं ते अज दी लड़ी दे विच देखदे आं कि की साडे लई जानकारी। साडे नाल हरमिंदर ढिल्लों जी फोन लाइन दे उत्ते जुड़ चुके ने। भाई सत श्री अकाल, तुसीं आउणे रहो, स्वागत तुहाडा एक वारी फिर तों। जी बहुत शुक्रिया तुहाडा एक वारी फिर तों समां देण दे लई। ते की अज दे दिन दी भाजी जानकारी आ, की नवीं ताजी?
1: हां मैं मैसेज जिवें तुसीं दस रहे सी बई जिहड़ी साडी आलमी तपश है, जलवायु तब्दीली है, ओहदे नाल जिहड़े ने गर्मी वध रही है, तो उहदा सब तों वध असर जिहड़ा साडे ग्लेशियर ते पैंदा, ओह ग्लेशियर जिहड़े ने ओह जम्मी हुई बर्फ है जिहड़ी उत्थे पता नहीं किन्ने लखां सालां तों पई है। ਤੇ ਕਈ ਵਾਰੀ ਸਾਨੂੰ ਅੰਦਾਜ਼ਾ ਨਹੀਂ ਹੁੰਦਾ ਕਿਉਂਕਿ ਸਾਡੇ ਮਨ ਚ ਇੱਕ ਇਮੇਜ ਬਣਿਆ ਹੋਇਆ ਵੀ ਚਲੋ ਜੇ ਬਰਫ਼ ਵਧੇਗੀ ਹੌਲੀ ਹੌਲੀ ਤੁਪਕਾ ਤੁਪਕਾ ਪੰਘਰੇਗੀ, ਪੰਘਰ ਵੀ ਗਈ ਤਾਂ ਕੀ ਹੋ ਗਿਆ, ਉਹਨਾਂ ਦਾ ਪਾਣੀ ਦਰਿਆ ਚ ਇਸ ਤਰ੍ਹਾਂ ਦਾ ਬਣ ਜਾਂਦਾ ਨਾ ਸਾਡੇ। ਪਰ ਜਿਹੜੇ ਗਲੇਸ਼ੀਅਰਸ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ, ਤੇ ਉਹ ਕਿੰਨੀ ਤੇਜ਼ੀ ਨਾਲ ਪੰਘਰ ਰਹੇ ਨੇ ਆਪਾਂ ਨੇਪਾਲ ਚ ਵੇਖਿਆ, ਪਿਛਲੇ ਹਫ਼ਤੇ ਆਪਾਂ ਬਿਆਸ ਤੇ ਸਤਲੁਜ ਦੀ ਗੱਲ ਕਰ ਰਹੇ ਸੀ, ਤੇ ਜਿਹੜੇ ਸਭ ਤੋਂ ਜ਼ਿਆਦਾ ਵੱਡੇ ਗਲੇਸ਼ੀਅਰਸ ਨੇ ਉਹ ਹੈਗੇ ਨੇ ਸਾਡੇ ਅੰਟਾਰਕਟਿਕਾ ਦੇ ਵਿੱਚ, ਨੌਰਥ ਪੋਲ ਦੇ ਉੱਤੇ ਤੇ ਨਾਲ ਗ੍ਰੀਨਲੈਂਡ ਦੇ ਵਿੱਚ, ਤੇ ਸਭ ਤੋਂ ਉਹ ਸਾਰੇ ਦਾ ਸਾਰਾ ਗਲੇਸ਼ੀਅਰ ਹੀ ਬਣੇ ਹੋਏ ਨੇ। ਤੇ 1980 ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਵਿੱਚੋਂ 1,50,000 crore tons ਬਰਫ਼ ਪੰਘਰ ਚੁੱਕੀ ਹੈ, ਜਾ ਚੁੱਕੀ ਹੈ, ਜਿਹੜੀ ਉੱਥੇ ਹੁੰਦੀ ਸੀ ਹੁਣ ਹੈ ਨਹੀਂ।
0: ਓਕੇ,
1: 1,50,000 crore tons ਸੋ ਇੰਨੀਆਂ ਸਿਫਰਾਂ ਹੋ ਜਾਂਦੀਆਂ ਵੀ ਤੁਹਾਨੂੰ ਉਹਦਾ ਹਿਸਾਬ ਕਿਤਾਬ ਲਾਉਣਾ ਔਖਾ ਹੋ ਜਾਂਦਾ, ਇੰਨਾ ਵੱਡਾ ਨੰਬਰ ਹੁੰਦਾ ਇਹ।
0: ਸੋ ਇਹਦੇ ਵਿੱਚ ਇਹ ਜਿਹੜੇ ਗਲੇਸ਼ੀਅਰ ਪਿਘਲਦੇ ਨੇ, ਕੀ ਦੁਬਾਰਾ ਤੋਂ ਬਰਫ਼ ਨਹੀਂ ਬਣਦੀ ਜਦੋਂ ਫਿਰ ਦੁਬਾਰਾ ਤੋਂ ਠੰਡ ਹੁੰਦੀ ਹੈ, ਜਾਂ ਫਿਰ ਓਵਰਆਲ ਟੈਂਪਰੇਚਰ ਜਿਹੜਾ ਪੱਕਾ ਹੀ ਜਾ ਚੁੱਕਾ ਵਾ ਥੱਲੇ, ਜਿਹਦੀ ਆਪਾਂ ਗੱਲ ਕਰਦੇ ਹਾਂ ਜਾਂ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਉਹ ਹੁਣ ਪਿਘਲਣਾ ਹੀ ਆ, ਘਟਣੇ ਹੀ ਆ, ਵਧਣ ਦਾ ਕੋਈ ਚਾਂਸ ਨਹੀਂ?
1: ਹਾਂਜੀ, ਇਹ ਜਿਹੜੇ ਗਲੇਸ਼ੀਅਰ ਨੇ ਜੀ, ਇਹ ਬਾਈ ਜੀ ਜਦੋਂ ਆਈਸ ਏਜ ਆਈ ਸੀ ਕਿਤੇ ਅੱਜ ਤੋਂ ਕਈ ਲੱਖਾਂ ਸਾਲ ਪਹਿਲਾਂ, ਉਦੋਂ ਦੇ ਜੰਮੇ ਹੋਏ ਨੇ, ਤੇ ਇਹਨਾਂ ਨੂੰ ਜੰਮਿਆ ਹੋਇਆ ਨੂੰ ਉਹ ਤਾਂ ਇੰਨੇ ਜ਼ਿਆਦਾ ਸਖ਼ਤ ਹੁੰਦੇ ਆ ਵੀ ਉਹ ਤਾਂ ਪੱਥਰ ਤੋਂ ਵੀ ਸਖ਼ਤ ਹੁੰਦੀ ਬਰਫ਼, ਤੇ ਜਿਹੜੀ ਸਾਡੀ ਬਰਫ਼ ਉਂਝ ਡਿੱਗਦੀ ਆ ਮੁੜ ਕੇ ਧੁੱਪ ਆਉਂਦੀ ਚਲੀ ਜਾਂਦੀ ਆ। ਸੋ ਇਹ ਇੱਕ ਵਾਰੀ ਪੰਘਰ ਗਏ, ਇਹ ਦੁਬਾਰਾ ਮੁੜ ਕੇ ਉਹ ਬਰਫ਼ ਨਹੀਂ ਜੰਮਣੀ ਅਨਲੈਸ ਮੁੜ ਕੇ ਕਿਤੇ ਆਈਸ ਏਜ ਆਵੇ। ਤੇ ਉਹ ਉਹਦਾ ਕਾਰਨ ਕੀ ਹੈ, ਉਹ ਪੰਘਰ ਕੇ ਜਾਂਦੇ ਕਿੱਥੇ ਆ, ਸਾਡੇ ਸਮੁੰਦਰ 'ਚ ਆਉਂਦੇ ਆ। ਇਹੀ ਕਾਰਨ ਹੈ ਕਿ ਜਿਹੜਾ ਦੁਨੀਆਂ ਦੇ ਸਾਰੇ ਮੁਲਕ ਜਿਹੜੇ ਸਮੁੰਦਰ ਨਾਲ ਲੱਗਦੇ ਆ, ਉੱਥੇ ਸਮੁੰਦਰ ਦਾ ਪਾਣੀ ਉੱਪਰ ਜਾ ਰਿਹਾ, ਕਈ ਥਾਵਾਂ ਤੇ ਉਹ ਮੀਲ ਮੀਲ ਅੰਦਰ ਚਲਾ ਗਿਆ, ਉਹਨਾਂ ਕਈ ਪੁਰਾਣੇ ਪਿੰਡ ਤੇ ਸ਼ਹਿਰ, ਈਵਨ ਜਿਹੜਾ ਕੈਨੇਡਾ ਦਾ ਅਮਰੀਕਾ ਦਾ ਸਭ ਤੋਂ ਵੱਡਾ ਵੱਡੇ ਸ਼ਹਿਰਾਂ 'ਚ ਆਉਂਦਾ ਮਿਆਮੀ, ਜਦੋਂ ਹੁਣ ਜਵਾਰ ਭਾਟਾ ਆਉਂਦਾ ਹੈ ਨਾ, ਟਾਈਡ ਆਉਂਦਾ ਆ, ਤੇ ਉਹਦਾ ਬਹੁਤ ਵੱਡਾ ਹਿੱਸਾ ਆ ਜਿਹੜਾ ਪਾਣੀ ਦੇ ਥੱਲੇ ਹੁੰਦਾ, ਉੱਥੇ ਬੱਸਾਂ ਚੱਲਦੀਆਂ ਨੇ, 6-6 ਇੰਚ ਪਾਣੀ ਹੁੰਦਾ, 4-4 ਇੰਚ ਪਾਣੀ ਹੁੰਦਾ, ਤੇ ਵਧੀ ਜਾਣਾ। ਸੋ ਬਹੁਤ ਸਾਰੇ ਪਿੰਡ ਸ਼ਹਿਰ ਜਿਹੜੇ ਨੇ, ਕਈ ਤੇ ਜਿਹੜੇ ਟਾਪੂ ਨੇ ਪੈਸੀਫਿਕ ਤੇ ਆਸਟ੍ਰੇਲੀਆ ਦੇ ਵਿੱਚ ਨੇੜੇ ਪੈਂਦੇ ਜਿਹੜੇ ਟਾਪੂ ਨੇ, ਉਹ ਤਾਂ ਕਈ ਖਤਮ ਹੋ ਜਾਣੇ, ਕਿਉਂਕਿ ਉਹ ਸਮੁੰਦਰ ਦੇ ਪਾਣੀ ਤੋਂ ਹੈ ਹੀ 1-1 ਫੁੱਟ ਉੱਚੇ ਨੇ, ਤੇ ਇਹ ਪਾਣੀ ਇੰਨਾ ਤੇਜ਼ੀ ਨਾਲ ਵੱਧ ਰਿਹਾ, ਇਹ ਨੇ ਕਈ ਮੀਟਰ ਵਧਣਾ ਜਿਉਂ ਜਿਉਂ ਪੰਘਰ ਹੋਣੇ ਪਾਣੀ ਉੱਥੋਂ ਆ ਰਿਹਾ। ਤੇ ਇੱਕ ਬਾਈ ਜਿਹੜਾ ਹੋਰ ਸਭ ਤੋਂ ਵੱਡਾ ਨੁਕਸਾਨ ਹੁੰਦਾ ਇਹਦਾ, ਇੱਕ ਤਾਂ ਸਮੁੰਦਰ ਪਾਣੀ ਉੱਪਰ ਜਾ ਰਿਹਾ, ਪਾਣੀ ਉੱਪਰ ਜਾ ਰਿਹਾ, ਉਹ ਹੁਣ ਸਮੁੰਦਰ ਜਦੋਂ ਤੂਫਾਨ ਆਏਗਾ ਉਹ ਜ਼ਿਆਦਾ ਖਤਰਨਾਕ ਹੋਏਗਾ, ਉਹਦੇ ਸ਼ਹਿਰ ਜਿਹੜੇ ਡੁੱਬਣਗੇ, ਜਿਹੜੇ ਦਰਿਆ ਵਿੱਚ ਆਉਂਦੇ ਸੀ ਹੁਣ ਦਰਿਆ ਸਮੁੰਦਰ ਵਿੱਚ ਚਲਾ ਗਿਆ, ਖਾਰਾ ਪਾਣੀ ਹੁੰਦਾ ਸਮੁੰਦਰ ਦਾ, ਹੁਣ ਸ਼ਹਿਰ ਮਤਲਬ ਜਿਹੜੇ ਦਰਿਆ ਨੇ ਉਹ ਤਾਂ ਸਮੁੰਦਰ ਦੀ ਲੈਵਲ ਤੇ ਆ ਜਾਂਦੇ ਨੇ, ਜਦੋਂ ਦਰਿਆ ਉਹ ਚ ਆ ਕੇ ਮਿਕਸ ਹੁੰਦਾ, ਤੇ ਹੁਣ ਜੇ ਸਮੁੰਦਰ ਉੱਚਾ ਹੋ ਗਿਆ ਉਹ ਸਮੁੰਦਰ ਸਗੋਂ ਹੋ ਸਕਦਾ ਕਿਸੇ ਥਾਂ ਤੇ 20 ਮੀਲ ਅੰਦਰ ਚਲਾ ਜਾਵੇ ਦਰਿਆ ਦੇ ਰਾਹੀਂ, ਤੋ ਖਾਰਾ ਪਾਣੀ ਹੋਣ ਕਰਕੇ ਜਿੰਨੀ ਉਹਦੇ ਚ ਮੱਛੀਆਂ ਨੇ ਜਾਂ ਹੋਰ ਚੀਜ਼ਾਂ ਉਹ ਮਰ ਜਾਣਗੀਆਂ, ਸੋ ਇਹਦੇ ਬੜੇ ਲੰਬੇ ਦੂਰਾ ਸਿੱਟੇ ਨਿਕਲ ਰਹੇ ਆ। ਤੇ ਇੱਕ ਪਰ ਜਿਹੜਾ ਹੋਰ ਸਭ ਤੋਂ ਵੱਡਾ ਉਹ ਹੈ, ਜਿਵੇਂ ਆਪਾਂ ਗੱਲ ਕਰਦੇ ਸੀ ਵੀ ਜਿਹੜੀ ਗਲੋਬਲ ਵਾਰਮਿੰਗ ਆ ਉਹਦਾ ਮੁੱਖ ਕਾਰਨ ਇਹ ਹੈ ਵੀ ਜਿੰਨੀ ਸੂਰਜ ਦੀ ਗਰਮੀ ਆ ਕੇ ਸਮੁੰਦਰ ਤੇ ਬਰਫ਼ ਨਾਲ ਟਕਰਾ ਕੇ ਵਾਪਸ ਮੁੜਦੀ ਸੀ, ਹੁਣ ਜੇ ਉਹ ਗਲੇਸ਼ੀਅਰ ਹੀ ਨਾ ਰਿਹਾ ਜਿਹਦੇ ਤੋਂ ਉਹਨੇ ਟਕਰਾ ਕੇ ਮੁੜਨਾ ਸੀ, ਤੇ ਹੁਣ ਉਹ ਇੱਥੇ ਰਹਿ ਜਾਏਗੀ। ਫਿਰ ਇਹਦਾ ਮਤਲਬ ਸਾਡੀ ਗਲੋਬਲ ਵਾਰਮਿੰਗ ਹੋਰ ਤੇਜ਼ ਹੋ ਜਾਏਗੀ, ਐਕਸਲਰੇਟ, ਸਪੀਡ ਤੇ ਚੱਲ ਰਹੀ ਹੈ ਨਾ, ਉਹ ਹੁਣ ਐਕਸਲਰੇਟ ਹੋ ਜਾਏਗੀ, ਤੇ ਉਹਦੇ ਨਾਲ ਸਗੋਂ ਹੋਰ ਪੰਘਣਗੇ, ਹੋਰ ਫਸਲਾਂ ਮਰਨਗੀਆਂ, ਹੋਰ ਸਾਡੇ ਜਿਹੜੇ ਤੂਫਾਨ ਆਣਗੇ। ਥੋੜਾ ਗਲੇਸ਼ੀਅਰ ਦਾ ਪੰਘਣ ਹੈ, ਔਰ ਇਹਦੇ ਬਾਰੇ ਵਿਗਿਆਨੀ ਸਾਨੂੰ ਫਲ ਤੋਂ ਵੱਧ ਦੱਸ ਰਹੇ ਆ, ਸਾਨੂੰ ਉਹਦੇ ਬਾਰੇ ਕੋਈ ਇਹ ਅਚਨਚੇਤ ਹੋਣ ਵਾਲੀ ਗੱਲ ਨਹੀਂ ਹੈ, ਤੇ ਇਹ ਬੜਾ ਖਤਰਨਾਕ ਚੀਜ਼ ਹੈ, ਤੇ ਇਹਦੇ ਬਾਰੇ ਮੈਂ ਚਾਹੁੰਦਾ ਸੀ ਆਪਾਂ ਜ਼ਰੂਰ ਗੱਲ ਕਰਦੇ ਹਾਂ।
0: ਜੀ ਬਿਲਕੁਲ, ਇੱਕ ਹੋਰ ਵੀ ਇਸ ਸੰਬੰਧ 'ਚ ਚਰਚਾ ਕੀਤੀ ਜਾਂਦੀ ਹੈ ਨਾ ਕਿ ਜਿਹੜਾ ਇਹ ਉੱਪਰੋਂ ਤਾਪਮਾਨ ਵੱਧ ਰਿਹਾ ਜਾਂ ਧੁੱਪ ਪੈਂਦੀ ਹੈ ਜਾਂ ਜੋ ਵੀ ਰੀਜ਼ਨ ਹੈ, ਕਹਿੰਦੇ ਨੇ ਕਿ ਸਮੁੰਦਰ ਦਾ ਪਾਣੀ ਵੀ ਜਿਹੜਾ ਵਾ ਉਹ ਇਸੇ ਵਜ੍ਹਾ ਦੇ ਕਰਕੇ ਗਰਮ ਹੋ ਕੇ ਅਤੇ ਅੰਦਰੋਂ ਅੰਦਰ ਹੀ ਥੱਲਿਓ ਥੱਲੀ ਵੀ ਸ਼ਾਇਦ ਇਹ ਪੰਘਰਦੇ ਨੇ।
1: ਬਿਲਕੁਲ, ਕਈ ਗਲੇਸ਼ੀਅਰ ਨੇ ਜਿਹੜੇ ਸਮੁੰਦਰ ਦੇ ਵਿੱਚ ਨੇ, ਖਾਸ ਕਰਕੇ ਵੀ ਉੱਤਰ ਵੱਲ ਤੱਕ, ਜਿੱਦਾਂ ਆਈਸਲੈਂਡ ਹੈ, ਗ੍ਰੀਨਲੈਂਡ ਹੈ, ਆਪਾਂ 2 ਸਾਲ ਪਹਿਲਾਂ ਵੀ ਪ੍ਰੋਗਰਾਮ ਕੀਤਾ ਸੀ ਬਈ, ਕੋਈ 3 ਸਾਲ ਪੁਰਾਣੀ ਗੱਲ ਹੈ ਬਈ, ਧਰਤੀ ਕੰਬਣ ਲੱਗ ਗਈ ਨਾ ਬੜੀ ਛੋਟੀ, ਪਰ ਉਹਨਾਂ ਦੇ ਜਿਹੜੇ ਇੰਸਟਰੂਮੈਂਟ ਨੇ ਪੜ੍ਹਦੇ ਨੇ, ਤੇ ਉਹ 1 ਹਫ਼ਤਾ ਧਰਤੀ ਕੰਬਦੀ ਰਹੀ, ਬਹੁਤ ਛੋਟਾ ਜਿਹਾ ਭੂਚਾਲ ਕਹਿ ਲਓ, ਪੂਰੀ ਦੁਨੀਆਂ 'ਚ ਆਇਆ, ਤੇ ਦੁਨੀਆਂ ਭਰ ਦੇ ਵਿਗਿਆਨੀਆਂ ਨੂੰ ਵੀ ਪਤਾ ਨਹੀਂ ਸੀ ਲੱਗ ਰਿਹਾ ਵੀ ਇਹ ਭੂਚਾਲ ਕਿਉਂ ਆਇਆ, ਕਿੱਥੋਂ ਆਇਆ, ਕਿਉਂਕਿ ਉਹਨਾਂ ਨੂੰ ਕਿਤੇ ਕੋਈ ਵਲਕੈਨੋ ਨਹੀਂ ਸੀ ਫਟਿਆ, ਕਿਤੇ ਕੋਈ ਡਿੱਗੀਆਂ ਨਹੀਂ ਬਿਲਡਿੰਗਾਂ, ਤੇ ਉਹਨਾਂ ਨੂੰ 2 ਸਾਲ ਦੀ ਰਿਸਰਚ ਤੋਂ ਬਾਅਦ ਪਤਾ ਚੱਲਿਆ ਬਈ ਗ੍ਰੀਨਲੈਂਡ ਦੇ ਨੇੜੇ ਇੱਕ ਗਲੇਸ਼ੀਅਰ ਸੀ ਜਿਹੜਾ ਸਮੁੰਦਰ ਦੇ ਵਿੱਚ ਸੀ, ਹੈ ਨਾ, ਥੱਲੇ ਸੀ, ਕਈ 100 ਮੀਟਰ ਡੂੰਘਾ ਸੀ ਪਾਣੀ, ਤੇ ਜਿਵੇਂ ਨੇਪਾਲ ਦਾ ਗਲੇਸ਼ੀਅਰ ਪੰਘਰਿਆ ਤੇ ਇਵੇਂ ਜਿਹੜਾ ਉਹ ਗਲੇਸ਼ੀਅਰ ਸੀ ਉਹ ਪੰਘਰ ਕੇ ਟੁੱਟ ਕੇ ਡਿੱਗ ਗਿਆ, ਉਹ ਸਮੁੰਦਰ ਦੀ ਤਹਿ ਤੇ ਡਿੱਗਿਆ ਜਾਂ ਸਮੁੰਦਰ ਵਿੱਚ ਡਿੱਗਿਆ। ਹੁਣ ਤੁਸੀਂ ਅੰਦਾਜ਼ਾ ਲਗਾ ਲਓ ਵੀ ਉਹ ਕਿੱਡਾ ਵੱਡਾ ਹੋਊਗਾ ਕਿ ਉਹਦੇ ਨਾਲ ਧਰਤੀ ਪੂਰਾ ਹਫ਼ਤਾ ਕੰਬਦੀ ਰਹੀ। ਸੋ ਤੁਹਾਨੂੰ ਇਸ ਗੱਲ ਤੋਂ ਅੰਦਾਜ਼ਾ ਹੋ ਜਾਂਦਾ ਕਿ ਜਿਹੜੇ ਸਾਡੇ ਗਲੇਸ਼ੀਅਰ ਨੇ ਉਹ ਕਿੰਨੇ ਵੱਡੇ ਨੇ ਤੇ ਉਹਨਾਂ 'ਚ ਕਿੰਨਾ ਪਾਣੀ ਜੰਮਿਆ ਹੋਇਆ, ਉਹ ਭਾਰੇ ਨੇ। ਸੋ ਜਿਹੜੇ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਵੀ ਜਿਹੜੇ ਗਲੇਸ਼ੀਅਰ ਨੇ ਉਹ ਧਰਤੀ ਦੇ ਉੱਤੇ ਵੀ ਨੇ, ਸਾਡੇ ਜਿਹੜੇ ਪਰਬਤ ਨੇ ਉਹਨਾਂ ਦੀਆਂ ਚੋਟੀਆਂ 'ਤੇ ਨੇ, ਜਿਹੜੇ ਬਹੁਤ ਉੱਚੇ ਪਰਬਤ ਨੇ ਜਿੱਦਾਂ ਸ਼ਿਵਾਲਿਕ ਦੀਆਂ ਪਹਾੜੀਆਂ 'ਚ, ਬਿਲਕੁਲ ਕੁਛ ਨਹੀਂ ਹੈ ਕਿਉਂਕਿ ਉੱਥੇ ਤਾਂ ਗਰਮੀ ਬਹੁਤ ਹੋ ਜਾਂਦੀ ਆ। ਸੋ ਇਹ ਬਹੁਤ ਉੱਚੇ ਜਿਹੜੇ ਪਹਾੜ ਨੇ ਤਿੱਬਤ ਕੋਲ ਜਾ ਕੇ ਜਾਂ ਜਿੱਥੋਂ ਸਾਡੇ ਸਤਲੁਜ ਬਿਆਸ ਨਿਕਲਦੇ ਨੇ ਜਾਂ ਇੱਧਰੋਂ ਹੋਰ ਗਾਂ ਚਲ ਜਾਈਏ ਜਿਹੜਾ ਪਾਕਿਸਤਾਨ ਦਾ ਗਿਲਗਿਟ ਦਾ ਏਰੀਆ ਆਉਂਦਾ, ਅਫਗਾਨਿਸਤਾਨ ਅਤੇ ਚੀਨ ਦੇ ਨਾਲ ਜਿੱਥੇ ਬਾਰਡਰ ਲੱਗਦਾ ਹੈ, ਅਤੇ ਪਰ ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਅੰਟਾਰਕਟਿਕਾ ਦੇ ਵਿੱਚ ਨੇ, ਅਤੇ ਅੰਟਾਰਕਟਿਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਉਹ ਪਾਕਿਸਤਾਨ 'ਚ ਨੇ, ਅਤੇ ਇਹ ਸਾਰੇ ਦੇ ਸਾਰੇ ਹੀ ਜਿਹੜੇ ਬੜੀ ਤੇਜ਼ੀ ਦੇ ਨਾਲ ਪੰਘ ਰਹੇ ਆ, ਅਤੇ ਇਹਦਾ ਕਾਰਨ ਜਿਹੜਾ ਸਾਡੇ ਜਿਹੜੇ ਕਾਰਬਨ ਮਿਸ਼ਨ ਨੇ ਉਹਨਾਂ ਦਾ ਹੋ ਰਿਹਾ। ਅਤੇ ਮੈਂ ਬਾਈ ਜੀ ਕਿਤਾਬ ਪੜ੍ਹ ਰਿਹਾ ਸੀ ਕੋਈ, ਅਤੇ ਉਹਦੇ ਵਿੱਚ ਸੀ ਮੀਟ ਦੇ ਵਿੱਚ ਬਈ ਜਿਹੜੀ ਜਿਹੜਾ ਇਹਨਾਂ 'ਚ ਸਭ ਤੋਂ ਵੱਧ ਹਾਨ, ਸਾਰਾ ਮੀਟ ਹੀ ਉਹਨੂੰ ਕਲਾਈਮੇਟ ਲਈ ਮਾੜਾ, ਪਰ ਸਭ ਤੋਂ ਜਿਹੜਾ ਮਾੜਾ ਉਹ ਹੈਗਾ ਸਾਡਾ ਲੈਂਬ ਅਤੇ ਨਾਲ ਬੀਫ, ਬੀਫ ਨੰਬਰ 1 'ਤੇ ਮਾੜਾ। ਜਿਹੜੀ ਪ੍ਰੋਟੀਨ, ਕਿਉਂਕਿ ਅਸੀਂ ਮੀਟ ਖਾਂਦੇ ਸਿਰਫ ਮੀਟ ਖਾਂਦੇ ਸਿਰਫ 2 ਚੀਜ਼ਾਂ ਲਈ, ਪ੍ਰੋਟੀਨ ਲਈ ਅਤੇ ਜਿਹੜੇ ਇੱਕ ਹੁੰਦੇ ਥੋੜ੍ਹੇ ਐਸਿਡਸ ਹੁੰਦੇ ਉਹਨੂੰ ਕਹਿੰਦੇ ਨੇ ਅਮੀਨੋ ਐਸਿਡਸ, ਅਤੇ ਇਹ ਜਿਹੜੇ ਨੇ ਅਸੀਂ ਉਹ ਤੋਂ ਲੈਂਦੇ ਹਾਂ, ਅਤੇ ਇਹ ਸਾਰੇ ਦੇ ਸਾਰੇ ਜਿਹੜੇ ਸਾਨੂੰ ਜਿਹੜੇ ਸਾਡੀਆਂ ਦਾਲਾਂ ਨੇ, ਸਾਡੇ ਬੀਨਸ ਨੇ ਅਤੇ ਸਾਡੇ ਜਿਹੜੇ ਮਟਰ ਨੇ, ਪੀਜ਼, ਸਭ ਤੋਂ ਵੱਧ ਇਹ ਮਟਰਾਂ 'ਚ ਹੁੰਦੀ ਆ ਜਿਹੜੀ ਪ੍ਰੋਟੀਨ ਆ ਅਤੇ ਅਮੀਨੋ ਐਸਿਡਸ ਹੁੰਦੇ ਨੇ। ਅਤੇ ਜੇ ਅਸੀਂ ਜੇ ਜਿੰਨਾ ਨੁਕਸਾਨ 1 ਗ੍ਰਾਮ ਪ੍ਰੋਟੀਨ ਅਸੀਂ ਜੇ ਮਟਰਾਂ ਤੋਂ ਲਈਏ, ਅਤੇ ਜਿਹੜਾ ਜੇ ਅਸੀਂ ਉਹੀ 1 ਗ੍ਰਾਮ ਪ੍ਰੋਟੀਨ ਅਸੀਂ ਬੀਫ ਤੋਂ ਲਈਏ, ਅਤੇ ਜਿਹੜਾ ਧਰਤੀ ਨੂੰ ਨੁਕਸਾਨ ਹੁੰਦਾ ਉਹ ਮੀਟ ਵਾਲੀ ਪ੍ਰੋਟੀਨ 100 ਗੁਣਾ ਵੱਧ ਨੁਕਸਾਨ ਕਰਦੀ ਆ। 100% ਨਹੀਂ, 100 ਗੁਣਾ।
0: ਓਕੇ,
1: ਸੋ ਜੇ ਅਸੀਂ ਆਪਣੇ ਗਲੇਸ਼ੀਅਰ ਬਚਾਉਣੇ ਆ, ਜੇ ਅਸੀਂ ਧਰਤੀ ਨੂੰ ਬਚਾਉਣਾ, ਜਿਹੜਾ ਇੱਕ ਇਮੀਜੇਟ ਹੈ ਵੀ ਜੇ ਤੁਸੀਂ ਮੀਟ ਖਾਂਦੇ ਹੋ ਤੁਸੀਂ ਉਹਨੂੰ ਬੀਫ ਲੈਂਬ ਇਹਨੂੰ ਬੰਦ ਕਰ, ਰੈੱਡ ਮੀਟ ਜਿਹਨੂੰ ਆਪਾਂ ਕਹਿੰਦੇ ਹਾਂ, ਬੀਫ ਅਤੇ ਲੈਂਬ ਅਤੇ ਜਿਹੜਾ ਆਪਣੇ ਬੱਕਰੀ ਦਾ ਮੀਟ ਖਾਂਦੇ ਆ ਆਪਾਂ, ਇਹਨੂੰ ਸਾਰੇ ਨੂੰ ਬੰਦ ਕਰਕੇ ਤੁਸੀਂ ਜਿਹੜਾ ਚਿਕਨ ਹੈ ਈਵਨ ਉਹਦਾ ਬੜਾ ਘੱਟ ਹੈ। ਜਿਹੜੀ ਇੱਕ ਗੱਲ ਕਈ ਵਾਰੀ ਸਾਨੂੰ ਸਮਝ ਨਹੀਂ ਆਉਂਦੀ, ਅਸੀਂ ਜਿਹੜੀ ਬਈ ਮੀਟ ਦੇ ਵਿੱਚ ਜਿਹੜੀ ਉਹ ਪ੍ਰੋਟੀਨ ਕਿੱਥੋਂ ਆਉਂਦੀ ਆ, ਉਹ ਪ੍ਰੋਟੀਨ ਉਹੀ ਆ ਜਿਹੜੀ ਉਹਨਾਂ ਨੂੰ ਖੁਆਈ ਜਾਂਦੀ ਹੈ, ਉਹਨਾਂ ਨੂੰ ਜਿਹੜਾ ਦਾਣਾ ਦਿੱਤਾ ਜਾਂਦਾ ਹੈ ਜਿਹੜਾ ਚੀਜ਼ਾਂ ਦਿੱਤੀਆਂ ਜਾਂਦੀਆਂ ਉਹਦੇ 'ਚ ਪ੍ਰੋਟੀਨ ਬਣਦੀ ਹੈ, ਅਤੇ ਉਹ ਪ੍ਰੋਟੀਨ ਅਸੀਂ ਸਿੱਧੇ ਵੀ ਖਾ ਸਕਦੇ ਹਾਂ। ਸੋ ਜੇ ਅਸੀਂ ਇੱਕ ਗਾਂ ਨੂੰ 1 ਕੁਇੰਟਲ ਪ੍ਰੋਟੀਨ ਦਈਏ ਤਾਂ ਮੁੜ ਕੇ ਸਾਨੂੰ ਉਹਦੇ ਮੀਟ 'ਚੋਂ ਸਿਰਫ 10 ਕਿਲੋ ਮੀਟ ਪ੍ਰੋਟੀਨ ਮਿਲਦੀ ਹੈ। ਸੋ 90% ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ, ਅਤੇ ਜਿਹੜੀ ਉਹ ਅਸੀਂ 1 ਕੁਇੰਟਲ ਜਿਹੜੀ ਪ੍ਰੋਟੀਨ ਅਸੀਂ ਆਪਣੀ ਗਾਂ ਨੂੰ ਖਵਾਉਂਦੇ ਹਾਂ, ਅਤੇ ਜੇ ਅਸੀਂ ਸਾਰੀ ਸਿੱਧੀ 1 ਕੁਇੰਟਲ ਜਿਹੜੀ ਹੈ ਅਸੀਂ ਖਾ ਲਈਏ ਪਲਾਂਟ ਬੇਸਡ ਚੀਜ਼ਾਂ ਦੇ ਉੱਤੋਂ ਤਾਂ ਸਾਨੂੰ ਗਾਂ ਦੀ ਲੋੜ ਹੀ ਨਹੀਂ ਹੈ। ਸੋ ਇਹੀ ਚੀਜ਼ ਹੈ ਕਿ ਜਿਹੜਾ ਮੀਟ ਰਾਹੀਂ ਪ੍ਰੋਟੀਨ ਖਾਣੀ ਹੈ ਉਹ ਬਹੁਤ ਜ਼ਿਆਦਾ ਵੇਸਟਫੁੱਲ ਹੈ, 10% ਤੋਂ ਵੀ ਘੱਟ ਤੁਹਾਨੂੰ ਉਹਦੇ ਵਿੱਚ ਉਹਦਾ ਮੁੜ ਕੇ ਅਸਰ ਮਿਲਦਾ ਜਿਹੜਾ ਤੁਸੀਂ ਉਹਨੂੰ ਦਿੱਤਾ ਹੁੰਦਾ। ਅਤੇ ਇਹ ਜਿਹੜੇ ਸਾਡੇ ਜਿਹੜੀ ਸਾਡੀ ਦੁਨੀਆ ਦੀ ਜਿਹੜੀ ਜ਼ਮੀਨ ਹੈ, ਜਿੰਨੀ ਵੀ ਜੇ 100 ਏਕੜ ਜ਼ਮੀਨ ਹੈ ਦੁਨੀਆ 'ਚ ਜਿਹੜੀ ਐਗਰੀਕਲਚਰ ਲਈ ਵਰਤੀ ਜਾਂਦੀ ਹੈ, ਅਸੀਂ ਉਹਦੇ 'ਚੋਂ 75% 3/4 ਉਹ ਮੀਟ ਇੰਡਸਟਰੀ ਨਾਲ ਜੁੜੀ ਹੋਈ ਹੈ
0: ਜੀ,
1: ਅਤੇ 25% ਹੈ ਜਿਹਦੇ 'ਚ ਅਸੀਂ ਬਾਕੀਆਂ ਦਾਲਾਂ ਸਬਜ਼ੀਆਂ ਫਸਲਾਂ ਅਤੇ ਆਪਣੇ ਫਲ ਉਗਾਉਂਦੇ ਹਾਂ। ਇੰਨਾ ਜ਼ਿਆਦਾ ਨੁਕਸਾਨਦੇਹ ਹੈ ਜਿਹੜੀ ਮੀਟ ਇੰਡਸਟਰੀ ਹੈ, ਪਰ ਉਹਦੇ ਵਿੱਚ ਵੀ ਜੇ ਤੁਸੀਂ ਮੀਟ ਜ਼ਰੂਰ ਖਾਣਾ ਹੈ, ਜੇ ਤੁਸੀਂ ਉਹ ਬੀਫ ਲੈਮ ਅਤੇ ਗੋਟ ਮੀਟ ਨੂੰ ਛੱਡ ਕੇ ਤੁਸੀਂ ਉਹਨੂੰ ਚਿਕਨ ਅਤੇ ਫਿਸ਼ 'ਤੇ ਆ ਜਾਓਗੇ ਤਾਂ ਉਹ ਤੁਹਾਡੀ ਬਹੁਤ ਵੱਡੀ ਕੰਟਰੀਬਿਊਸ਼ਨ ਹੋਏਗੀ। ਜਿਵੇਂ ਹੌਟ ਡੋਗ ਹੈ, ਬਰਗਰ ਹੈ, ਇਹ ਹੈ ਸਾਡਾ ਰੈੱਡ ਮੀਟ ਜਿਹੜਾ ਅਸੀਂ ਖਾਂਦੇ ਹਾਂ
0: ਜੀ। ਸੋ ਇਹਦੇ ਵਿੱਚ ਵੇਖੋ, ਕੋਈ ਸੁਣਨ ਵਾਲਾ ਇਹ ਵੀ ਸਵਾਲ ਕਰ ਸਕਦਾ, ਥੋੜ੍ਹਾ ਜਿਹਾ ਆਪਾਂ ਹੋਰ ਵੀ ਇਹਨੂੰ ਖੋਲ੍ਹ ਲਈਏ ਕਿ ਮੰਨ ਲਓ ਗਲੇਸ਼ੀਅਰ ਹੌਲੀ ਹੌਲੀ ਪਿਘਲ ਰਹੇ ਨੇ, ਚਲੋ ਇੱਕ ਡਿੱਗਣਾ, ਡਿੱਗਣ ਦੇ ਨਾਲ ਕੀ ਨੁਕਸਾਨ ਆਪਾਂ ਨੇਪਾਲ 'ਚ ਵੇਖ ਰਿਹਾ ਜਾਂ ਹੋਰ ਕਈ ਉਦਾਹਰਨਾਂ ਤੁਸੀਂ ਦਿੱਤੀਆਂ ਨੇ, ਅਤੇ ਜੇ ਹੌਲੀ ਹੌਲੀ ਇਹ ਪਿਘਲ ਜਾਂਦੇ ਨੇ ਤਾਂ ਫਿਰ ਉਹਦੇ ਕੀ ਖਮਿਆਜ਼ੇ ਨੇ?
1: ਉਹਦੇ ਖਮਿਆਜ਼ੇ ਤਾਂ ਸਭ ਤੋਂ ਵੱਡਾ ਤਾਂ ਉਹਦਾ ਹੈ, ਦੇਖੋ ਮੈਂ ਜਿਵੇਂ ਕਿਹਾ ਸਮੁੰਦਰ ਦਾ ਪਾਣੀ ਉੱਪਰ ਚੜ੍ਹ ਜਾਣਾ, ਅਤੇ ਜਿਹੜੇ ਉਹਦੇ ਲਾਗੇ ਛੋਟੇ ਟਾਪੂ ਨੇ, ਕਈ ਛੋਟੇ ਛੋਟੇ ਮੁਲਕ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਨਾਲ, ਜੋ ਫਿਜੀ ਦੇ ਵਿੱਚ ਜੋ ਸਮੁੰਦਰ 'ਚ ਪੈਂਦੇ ਨੇ, ਪੈਸਿਫਿਕ ਆਈਲੈਂਡ ਕਹਿੰਦੇ ਆ, ਉਹ ਤਾਂ ਖਤਮ ਹੋ ਜਾਣਗੇ ਸਾਰੇ, ਉਹ ਤਾਂ ਲੋਕਾਂ ਨੂੰ ਛੱਡ ਕੇ ਭੱਜਣਾ ਪੈਣਾ, ਕਿਉਂਕਿ ਉਹ ਹੈ ਹੀ 2-2, 4-4 ਕਿਲੋਮੀਟਰ ਦੇ ਆਈਲੈਂਡ, ਅਤੇ ਉਹ ਸਾਰੇ ਪਾਣੀ ਦੇ ਥੱਲੇ ਚਲੇ ਜਾਣਗੇ। ਸੋ ਅਤੇ ਨੰਬਰ 1, ਨੰਬਰ 2, ਜਿੰਨੇ ਵੱਡੇ ਸ਼ਹਿਰ ਨੇ ਅਮਰੀਕਾ ਦੇ, ਆਸਟ੍ਰੇਲੀਆ ਦੇ, ਜਿਹੜਾ ਵੀ ਸ਼ਹਿਰ ਸਮੁੰਦਰ 'ਤੇ ਲੱਗਦਾ ਉਹਦਾ ਕਾਫੀ ਸਾਰਾ ਹਿੱਸਾ ਜਿਹੜਾ ਸੀ ਉਹ ਸਮੁੰਦਰ ਦੇ ਥੱਲੇ ਚਲਿਆ ਜਾਏਗਾ, ਅਤੇ ਜਿੱਥੋਂ, ਕਿਉਂਕਿ ਜਿਹੜੇ ਸਾਡਾ ਅੰਟਾਰਕਟਿਕਾ ਬਹੁਤ ਵੱਡਾ ਹੈ, ਉਹ ਗਲੇਸ਼ੀਅਰ ਜੰਮੇ ਹੋਏ ਨੇ, ਸਾਡੇ ਹਿਮਾਲਿਆ ਦੇ ਟੋਪ ਦੇ ਉੱਤੇ ਗਲੇਸ਼ੀਅਰ ਜੰਮੇ ਹੋਏ ਨੇ, 8,000 ਦੇ ਕਰੀਬ ਗਲੇਸ਼ੀਅਰ ਹਿਮਾਲਿਆ ਦੇ ਵਿੱਚ, ਅਤੇ ਉਹ ਤੁਸੀਂ ਇਮੈਜਿਨ ਕਰੋ ਕਿੰਨਾ ਵੱਡਾ ਵੱਡਾ ਜਿਹੜਾ ਗਲੇਸ਼ੀਅਰ ਟੁੱਟ ਕੇ ਡਿੱਗਿਆ ਨੇਪਾਲ ਦੇ ਵਿੱਚ, ਅਤੇ ਜਿਹੜਾ ਟੁੱਟਣ ਵਾਲਾ ਹਿੱਸਾ ਸੀ ਉਹ 50 ਏਕੜ ਤੋਂ 60 ਏਕੜ ਦਾ ਸੀਗਾ, ਅਤੇ ਉਹ ਹਾਲੇ ਉਦੋਂ 300 ਗੁਣਾ ਵੱਧ ਗਲੇਸ਼ੀਅਰ ਬਚਿਆ ਹੋਇਆ। ਸੋ ਐਡੇ ਵੱਡੇ ਗਲੇਸ਼ੀਅਰ ਹੁੰਦੇ ਆ, ਅਤੇ ਉਹ ਜਿਹੜੀ ਉਹਨਾਂ ਤੋਂ ਅਸੀਂ ਸਾਡੀ ਸੰਨ ਦੀ ਸੂਰਜ ਦੀ ਜਿਹੜੀ ਗਰਮੀ ਹੈ ਰਿਫਲੈਕਟ ਹੋ ਕੇ ਬਾਹਰ ਜਾਂਦੀ ਸੀ, ਹੁਣ ਜੇ ਉੱਥੇ ਗਲੇਸ਼ੀਅਰ ਨਹੀਂ ਹੈ ਅਤੇ ਹੁਣ ਉਹ ਰਿਫਲੈਕਟ ਨਹੀਂ ਹੋਏਗੀ, ਹੁਣ ਉੱਥੇ ਪੱਥਰ ਹੈ ਹੋਰ ਜੋ ਵੀ ਆ ਉਹਦੇ 'ਚ ਜਜ਼ਬ ਹੋ ਜਾਏਗੀ, ਅਤੇ ਉਹਦੇ ਨਾਲ ਉਹ ਗਰਮ ਹੋ ਜਾਏਗੀ, ਅਤੇ ਜਿਹੜਾ ਸਾਡਾ ਜਿਹੜਾ ਗਲੋਬਲ ਵਾਰਮਿੰਗ ਦਾ ਰੇਟ ਹੈ ਉਹ ਹੋਰ ਵੀ ਤੇਜ਼ ਹੋ ਜਾਏਗਾ, ਅਤੇ ਜਿਹੜੀ ਸਾਡੀ ਬਰਬਾਦੀ ਆ ਉਹਦੀ ਰਫਤਾਰ ਹੋਰ ਤੇਜ਼ ਹੋ ਜਾਏਗੀ।
0: ਸੋ ਇਹ ਇੱਥੇ ਜੇ ਨਹੀਂ ਰੁਕਣ ਵਾਲਾ ਕੰਮ, ਸੋ ਇਹਦੇ ਨਾਲ ਬਹੁਤ ਸਾਰਾ ਕੁਛ ਟਿਕਿਆ। ਵੱਡੀ ਗੱਲ ਆਪਾਂ ਇਹ ਵੀ ਵੇਖੀਏ ਕਿ ਜਿਹੜਾ ਸਾਡਾ ਸਿਸਟਮ ਆ ਜਾਂ ਫਿਰ ਇਹ ਕੁਦਰਤ ਦੇ ਜਿਹੜੇ ਨਿਜ਼ਾਮ ਨੇ ਉਹ ਆਪੋ ਆਪਣੀ ਥਾਂ ਦੇ ਉੱਤੇ ਟਿਕੇ ਨੇ, ਕੋਈ ਇੱਕ ਵੀ ਚੀਜ਼ ਕਿਤੇ ਹਿੱਲਦੀ ਹੈ ਅਤੇ ਉਹ ਬਾਕੀ ਸਾਰਿਆਂ ਦੇ ਉੱਤੇ ਅਸਰ ਕਰਦੀ ਹੈ। ਅੱਛਾ, ਆਪਾਂ ਗ੍ਰੀਨਲੈਂਡ ਦਾ ਜਿਹੜਾ ਵਾਰ ਵਾਰ ਤੁਸੀਂ ਨਾਂ ਲਿਆ ਵਾ ਵਿੱਚ, ਹੁਣ ਜਿੱਦਾਂ ਟਰੰਪ ਦੇ ਵੱਲੋਂ ਵਾਰ ਵਾਰ ਕਿਹਾ ਜਾ ਰਿਹਾ ਹੈ ਕਿ ਗ੍ਰੀਨਲੈਂਡ ਦੇ ਉੱਤੇ ਆਪਾਂ ਕਬਜ਼ਾ ਕਰ ਲਾਂਗੇ, ਸਾਨੂੰ ਦੇ ਦਿਓ, ਅਤੇ ਹੁਣ ਖਬਰਾਂ ਆਉਣ ਲੱਗ ਪਈਆਂ ਨੇ ਕਿ ਇਹਨਾਂ ਦਾ ਜਿਹੜਾ ਡੀਲ ਆ ਇਹ ਨੇਪਰੇ ਚੜ੍ਹ ਗਈ ਆ, ਅਤੇ ਮੈਂ ਵੇਖ ਰਿਹਾ ਸੀ ਰਿਪੋਰਟ ਦੇ ਵਿੱਚ ਕਿ ਇਹ ਇੰਪੋਰਟੈਂਟ ਕਿਉਂ ਆ, ਸਭ ਤੋਂ ਵਧੇਰੇ ਇਸ ਟਾਈਮ ਦੇ ਉੱਤੇ, ਚਲੋ ਇੱਕ ਉਹਨਾਂ ਨੇ ਆਪਣੀ ਆਇਰਨ ਡੋਮ ਬਣਾਉਣੀ, ਆਪਣੀ ਰੱਖਿਆ ਦੇ ਲਈ ਵਰਤੋਂ ਕਰਨੀ ਆ, ਉਹ ਚੀਜ਼ਾਂ ਅਲੱਗ ਨੇ, ਪਰ ਜੇ ਆਪਾਂ ਅੱਜ ਦੇ ਵਿਸ਼ੇ 'ਤੇ ਰਹਿ ਕੇ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਜਿੰਨੇ ਡਾਟਾ ਸੈਂਟਰ ਨੇ ਉਹਨਾਂ ਦੇ ਲਈ ਆਈਡੀਅਲ ਜਗ੍ਹਾ ਵਾ ਅਮੈਰੀਕਾ ਦੇ ਲਈ ਕਿ ਉਹਨੂੰ ਉੱਥੇ ਬਣਾ ਲਿਆ ਜਾਵੇ, ਕਿਉਂਕਿ ਉੱਥੇ ਪਾਣੀ ਜਿਹੜਾ ਵਾ ਉਹ ਜ਼ਿਆਦਾ ਮਾਤਰਾ ਦੇ ਵਿੱਚ, ਅਤੇ ਠੰਡਾ ਪਾਣੀ ਜਾਂ ਫਿਰ ਗਲੇਸ਼ੀਅਰ ਜਾਂ ਫਿਰ ਜਿਹੜਾ ਸਾਫ਼ ਪਾਣੀ ਆ ਉਹ ਮਦਦ ਕਰਦਾ ਵਾ ਉਹਨਾਂ ਨੂੰ ਜ਼ਿਆਦਾ ਠੰਡਾ ਰੱਖਣ ਦੇ ਵਿੱਚ, ਜਾਂ ਫਿਰ ਹੋਰ ਬਰੀਕੀ 'ਚ ਕੁਛ ਹੋਰ ਵੀ ਹੋ ਸਕਦਾ। ਪਰ ਇਸ ਸਭ ਦੇ ਨਾਲ ਇੱਕ ਚੀਜ਼ ਹੋਰ ਜੁੜੀ ਆ, ਕਹਿੰਦੇ ਨੇ ਕਿ ਡਾਟਾ ਸੈਂਟਰ ਜਿਹੜੇ ਉਹ ਠੰਡਾ ਰੱਖਣ ਦੇ ਲਈ ਪਾਣੀ ਤਾਂ ਮਦਦ ਕਰਦਾ ਹੀ ਆ, ਪਰ ਪਾਣੀ ਦੀ ਮਦਦ ਉਹ ਡਾਟਾ ਸੈਂਟਰ ਕੀ ਕਰਨਗੇ, ਇਹ ਆਪਾਂ ਸਾਰਿਆਂ ਨੂੰ ਪਤਾ, ਉਹ ਉਲਟਾ ਹੋਰ ਤਾਪਮਾਨ ਉਹਦਾ ਵਧਾਉਣਗੇ, ਉੱਥੇ ਗਰਮੀ ਵਧੂਗੀ ਪਾਣੀਆਂ ਦੇ ਵਿੱਚ, ਇਹਦਾ ਮਤਲਬ ਕਿ ਇਹ ਨੁਕਸਾਨ ਫਿਰ ਹੋਰ ਵਧੂਗਾ।
1: ਹਾਂਜੀ, ਉਹ ਜਿਹੜੇ ਦੇਖੋ ਜੀ ਟਰੰਪ ਦਾ ਜਿਹੜਾ ਤੁਸੀਂ ਉਹ ਤੇ ਬਿਲਕੁਲ ਉਹਨੂੰ ਧਿਆਨ ਦੇਣ ਦੀ ਲੋੜ ਨਹੀਂ, ਉਹ ਇੱਕ ਬਹੁਤ ਵਾਹਲ ਬੰਦਾ, ਕਮੀਨਾ, ਜਿਹੜਾ ਮਰਜ਼ੀ ਤੁਸੀਂ ਸ਼ਬਦ ਲਾ ਲਓ। ਸੋ ਉਹਦਾ ਕੋਈ ਐਗਰੀਮੈਂਟ ਨਹੀਂ ਹੋਇਆ ਗ੍ਰੀਨਲੈਂਡ ਦੇ ਨਾਲ, ਇਹ ਐਗਰੀਮੈਂਟ ਉਹਨਾਂ ਦਾ 40-50 ਸਾਲ ਪੁਰਾਣਾ ਆ, ਉਹ 'ਚ ਕੋਈ ਉਹਨਾਂ ਨੇ ਤਬਦੀਲੀ ਨਹੀਂ ਕੀਤੀ। ਉਹ ਫਰਾਫਰ ਉਹਦਾ ਕੰਮ ਝੂਠ ਬੋਲਣਾ, ਅੱਜ ਮੈਂ 50% ਲਾਉਣੀ ਆ ਟੈਰਿਫ ਕਰਨ, ਮੈਂ 25% ਲਾਉਣੀ ਆ। ਸੋ ਉਹ ਤਾਂ ਟਾਈਮ ਦੀ ਬਰਬਾਦੀ ਆ ਉਹਦੀ ਗੱਲ ਕਰਨੀ ਨਾ, ਉਹ ਇੱਕ ਕਰਪਟ ਬੰਦਾ, ਉਹਨੂੰ ਪੈਸੇ ਚਾਹੀਦੇ ਆ, ਜਿਹੜਾ ਪੈਸੇ ਦੇ ਦਿੰਦਾ ਉਹਦੇ ਹੱਕ 'ਚ ਹੈ, ਜਿਹੜਾ ਨਹੀਂ ਦਿੰਦਾ ਉਹਦੇ ਖਿਲਾਫ ਹੈ। ਉਹ ਇੱਕ ਲੰਬੀ ਚੌੜੀ ਆਪਾਂ ਕਿਤੇ ਬਹੁਤ ਵੱਡਾ ਪ੍ਰੋਗਰਾਮ ਕਰ ਸਕਦੇ ਵੀ ਇਹ ਇੰਨਾ ਕਰਪਟ ਲੀਡਰ ਅਮੈਰੀਕਾ ਵਰਗਾ ਕਿਵੇਂ ਬਣ ਗਿਆ। ਸੋ ਜਿਹੜੇ ਡੇਟਾ ਸੈਂਟਰ ਨੇ ਉਹ ਗ੍ਰੀਨਲੈਂਡ ਦੇ ਵਿੱਚ ਕਿਉਂ ਉਹਨੂੰ ਜੁੜਿਆ ਹੋਇਆ, ਬਸ ਜੀ ਉਹ ਬੁੱਢਾ ਬੰਦਾ ਹੈ, ਉਹਦੇ ਦਿਮਾਗ 'ਚ ਆ ਗਈ ਮੈਂ ਅਮਰੀਕਾ ਨੂੰ ਵੱਡਾ ਕਰਨਾ, ਅਮਰੀਕਾ ਨੂੰ ਵੱਡਾ ਤੁਸੀਂ ਖਿੱਚ ਕੇ ਤਾਂ ਕਰ ਨਹੀਂ ਸਕਦੇ। ਉਹ ਕਦੇ ਕੈਨੇਡਾ ਨੂੰ ਕਹਿੰਦਾ ਤੁਸੀਂ ਸਾਡੇ ਨਾਲ ਰਲ ਜਾਓ, ਕਦੇ ਮੈਕਸੀਕੋ ਨੂੰ ਕਹਿੰਦਾ ਰਲ ਜਾਓ, ਕਦੇ ਉਹ ਕਹਿੰਦਾ ਜੀ ਮੈਂ ਗ੍ਰੀਨਲੈਂਡ ਖਰੀਦ ਲੈਣਾ। ਉਹ ਇਸ ਤਰ੍ਹਾਂ ਦੀਆਂ ਟੱਪਣੀਆਂ ਮਾਰਦਾ ਰਹਿੰਦਾ। ਤੇ ਜਿਹੜਾ ਡੇਟਾ ਸੈਂਟਰ ਵਾਲਾ ਆ, ਇਹ ਜਿਹੜੇ ਉਹਦੇ ਚੇਲੇ ਨੇ, ਜਿਹੜੇ ਉਹਦੇ ਚਾਪਲੂਸੀ ਕਰਨ ਵਾਲੇ ਨੇ, ਇਹ ਫਿਰ ਇਹ ਨਾ ਆਰਗੂਮੈਂਟ ਘੜਦੇ ਨੇ, ਕੋਈ ਲੋੜ ਨਹੀਂ ਹੈ ਡੇਟਾ ਸੈਂਟਰ ਦੀ। ਬਹੁਤ ਦੁਨੀਆਂ 'ਚ ਥਾਵਾਂ ਨੇ ਡੇਟਾ ਸੈਂਟਰ ਲਗਾਉਣ ਲਈ। ਡੇਟਾ ਸੈਂਟਰ ਦੀ ਟੈਕਨੋਲੋਜੀ ਬਾਈ ਜੀ ਇਸ ਤਰ੍ਹਾਂ ਆ, ਅੱਜ ਦੀ ਤਰੀਕ 'ਚ ਤੁਸੀਂ ਡੇਟਾ ਸੈਂਟਰ ਬਣਾ ਸਕਦੇ ਹੋ ਜਿਹਨੂੰ ਬਿਲਕੁਲ ਪਾਣੀ ਨਹੀਂ ਚਾਹੀਦਾ,
0: ਓਕੇ,
1: ਤੇ ਜਿਹਨੂੰ ਬਿਲਕੁਲ ਬਿਜਲੀ ਕੋਲੇ ਦੀ ਨਹੀਂ ਚਾਹੀਦੀ ਆਪਣੀ। ਉਹ ਗੂਗਲ ਵਾਲੇ ਡੇਟਾ ਸੈਂਟਰ ਬਣਾ ਰਹੇ ਨੇ ਮਿਨੀਸੋਟਾ ਦੇ ਵਿੱਚ, ਉਹ ਪੂਰੇ ਦਾ ਪੂਰਾ ਲੂਪ ਕੰਟਰੋਲਡ ਹੋਏਗਾ, ਧਰਤੀ ਦੇ ਨਾਲ ਕੰਟਰੋਲਡ ਹੋਏਗਾ, ਉਹ ਪਾਣੀ ਵਾਇਆ ਨਹੀਂ ਹੋਏਗਾ, ਇੱਕ ਪਾਈਪ 'ਚ ਘੁੰਮੀ ਜਾਏਗਾ ਜਿਵੇਂ ਰੇਡੀਏਟਰ 'ਚ ਪਾਣੀ ਘੁੰਮਦਾ। ਤੇ ਬਿਜਲੀ ਉਹ ਆਪਣੀ ਸੋਲਰ ਤੇ ਵਿੰਡ ਤੋਂ ਪੈਦਾ ਕਰਨਗੇ, ਨਾਲ ਬੈਟਰੀਆਂ ਲਗਾ ਰਹੇ ਨੇ ਜਿਹੜੀਆਂ 100 ਘੰਟਾ ਤੱਕ ਬੈਟਰੀ ਤੈਨੂੰ ਚਾਰਜ ਦੇ ਸਕਦੀ ਆ। ਤੇ ਸੋ ਉਹ ਜਿਹੜਾ ਕੰਮ ਆ ਉਹਦਾ ਨੁਕਸਾਨ ਹੋਏਗਾ। ਹੋਰ ਵੀ ਚਾਈਨਾ ਵਾਲੇ ਵੀ ਕਰ ਰਹੇ ਆ ਵੀ ਉਹ ਅੰਡਰ ਵਾਟਰ ਬਣਾਉਣਗੇ, ਪਰ ਜਿਹੜੀ ਉਹਨਾਂ ਦੀ ਗਰਮੀ ਆ ਜੇ ਉਹ ਪਾਣੀ 'ਚ ਆ ਵੀ ਗਈ ਆ, ਉਹ ਜਿਹੜੀ ਗਰਮੀ ਦੀ ਗੱਲ ਅਸੀਂ ਕਰਦੇ ਹਾਂ ਬਈ ਹਰ ਸਕਿੰਟ ਦੇ ਵਿੱਚ, ਹਰ ਮਿੰਟ ਦੇ ਵਿੱਚ 16 ਐਟਮ ਬੰਬ ਚੱਲਣ ਦੇ ਬਰਾਬਰ ਦੀ ਗਰਮੀ ਪੈਦਾ ਹੋ ਰਹੀ ਆ ਗਲੋਬਲ ਵਾਰਮਿੰਗ ਦੇ ਨਾਲ। ਸੋ ਜਿਹੜੇ ਡੇਟਾ ਸੈਂਟਰ ਆ ਇਹ ਸਾਰੇ ਰਲਾ ਕੇ ਵੀ ਉਹਦੇ ਪਾਂ ਪਾਸਕ ਵੀ ਨਹੀਂ ਆ। ਸੋ ਉਹਦਾ ਮੈਨੂੰ ਚਿੰਤਾ ਨਹੀਂ ਹੈ ਵੀ ਜੇ ਸਾਰੀ ਦੁਨੀਆ ਦੇ ਡੇਟਾ ਸੈਂਟਰ ਸਮੁੰਦਰ 'ਚ ਬਣ ਜਾਣ ਤੇ ਉਹਦਾ ਜਿਹੜੀ ਹੀਟ ਉਹਨੂੰ ਉਹ ਅਬਜ਼ਾਰਬ ਕਰੇਗਾ ਪਾਣੀ, ਮਾੜੀ ਗੱਲ ਹੈ, ਉਹਦਾ ਨੁਕਸਾਨ ਹੋਏਗਾ, ਪਰ ਜਿਹੜਾ ਵੱਡਾ ਨੁਕਸਾਨ ਹੋ ਰਿਹਾ ਸਾਡਾ ਉਹ ਉਹਦੇ ਸਾਹਮਣੇ ਕੁਛ ਵੀ ਨਹੀਂ ਹੈ।
0: ਸੋ ਉਹ ਚੀਜ਼ਾਂ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ, ਪਰ ਜਿਹੜਾ ਆਮ ਲੋਕਾਂ ਦੇ ਵੱਲੋਂ ਜਿਹੜਾ ਰਲ ਮਿਲ ਕੇ ਨੁਕਸਾਨ ਕੀਤਾ ਜਾ ਰਿਹਾ ਜਾਂ ਫਿਰ ਗਰਮੀ ਜਿਹੜੀ ਹੈ ਦਿਨੋਂ ਦਿਨ ਵੱਧ ਰਹੀ ਆ, ਉਹਦੇ ਆਪਾਂ ਨੁਕਸਾਨ ਲਗਾਤਾਰ ਕਿਹੜੇ ਕਿਹੜੇ ਤਰੀਕੇ ਦੇ ਨਾਲ ਹੁੰਦੇ ਆ, ਕਿੱਥੇ ਆਪਾਂ ਯੋਗਦਾਨ ਪਾ ਸਕਦੇ ਹਾਂ, ਆਪਾਂ ਜ਼ਰੂਰ ਗੱਲਬਾਤ ਕਰਦੇ ਰਹਿੰਦੇ ਹਾਂ। ਸੋ ਉਹ ਤੁਹਾਨੂੰ ਤੁਹਾਡੇ ਮੁਤਾਬਕ ਉਹ ਜ਼ਿਆਦਾ ਖਤਰਨਾਕ ਨੇ?
1: ਹਾਂਜੀ ਹਾਂਜੀ, ਸਭ ਤੋਂ ਵੱਡੀ ਆ ਜੀ ਜੇ ਤੁਸੀਂ, ਔਰ ਇਹਨੂੰ ਸਾਨੂੰ ਮੁੜ ਕੇ ਆ ਵੀ ਸਾਨੂੰ ਸਰਕਾਰਾਂ 'ਤੇ ਪਾਓ। ਤੁਸੀਂ ਆਸਟ੍ਰੇਲੀਆ 'ਚ ਰਹਿੰਦੇ ਹੋ, ਤੁਸੀਂ ਆਪਣੇ ਐਮ ਪੀ ਨੂੰ, ਆਪਣੇ ਸਿਟੀ ਦੇ ਕੌਂਸਲਰ ਨੂੰ, ਤੁਸੀਂ ਜਿਹੜਾ ਤੁਹਾਡਾ ਲੋਕਲ ਐਮ ਐਲ ਏ ਆ, ਉਹਨਾਂ ਨੂੰ ਵੱਧ ਤੋਂ ਵੱਧ ਈਮੇਲ ਲਿਖੋ। ਈਮੇਲ ਲਿਖਣ 'ਚ ਤੁਹਾਨੂੰ ਕੋਈ ਟਾਈਮ ਨਹੀਂ ਲੱਗਦਾ ਵੀ ਤੁਸੀਂ ਕੀ ਕਰ ਰਹੇ ਹੋ, ਕਿਹੜੀ ਪੋਲਿਸੀ ਨਵੀਂ ਲਿਆ ਰਹੇ ਹੋ ਸਾਡਾ ਕਾਰਬਨ ਮਿਸ਼ਨ ਘਟਾਉਣ ਦੇ ਲਈ। ਅਤੇ ਤੁਸੀਂ ਆਪਣੇ ਘਰ ਦੇ ਵਿੱਚ ਕੀ ਕਰ ਸਕਦੇ ਹੋ, ਜਿਹਦੀ ਆਪਾਂ ਗੱਲਾਂ ਕਰਦੇ ਹਾਂ ਹਰ ਵਾਰੀ, ਸਭ ਤੋਂ ਵੱਡਾ ਕੰਟਰੀਬਿਊਸ਼ਨ ਹੈ ਜੇ ਤੁਸੀਂ ਰੈੱਡ ਮੀਟ ਜਿਹੜਾ ਸੀ ਉਹ ਬੰਦ ਕਰ ਦਿਓ, ਬਿਲਕੁਲ ਬੰਦ ਕਰ ਦਿਓ, ਉਹਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ। ਅਤੇ ਹੋਰ ਗੱਲਾਂ ਵੀ ਆਪਾਂ ਕਰਾਂਗੇ, ਹੋਰ ਕੀ ਕਰ ਸਕਦੇ ਤੁਸੀਂ, ਇਲੈਕਟ੍ਰਿਕ ਕਾਰਾਂ ਦੀ ਆਪਾਂ ਕੀਤੀ ਆ, ਬੜੀ ਤੇਜ਼ੀ ਨਾਲ ਵੱਧ ਰਹੀਆਂ ਨੇ। ਦੇਖੋ ਮੈਂ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਆਲਮੋਸਟ 2 ਮਹੀਨਿਆਂ ਦੇ ਵਿੱਚ ਇਲੈਕਟ੍ਰਿਕ ਕਾਰਾਂ ਜਿਹੜੀਆਂ ਸੀ 15% ਦੇ ਕਰੀਬ ਹੁੰਦੀਆਂ ਸੀ ਨਵੀਆਂ ਕਾਰਾਂ ਦਾ ਹਿੱਸਾ, ਹੁਣ ਉਹ ਮੇਰੇ ਖਿਆਲ 50% ਦੇ ਕਰੀਬ ਪਹੁੰਚਣ ਨੂੰ ਫਿਰਦਾ। ਉਹ ਬਹੁਤ ਤੇਜ਼ੀ ਨਾਲ ਤਬਦੀਲੀਆਂ ਆ ਰਹੀਆਂ ਨੇ
0: ਜੀ। ਬਿਲਕੁਲ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਬਾਈ ਜੀ, ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਰਮਿੰਦਰ ਢਿੱਲੋਂ ਜੀ, ਅਤੇ ਜੇਕਰ ਹੋਰ ਵਧੇਰੇ ਤੁਸੀਂ ਗੱਲਬਾਤ ਜਾਂ ਪਿਛਲੇ ਅੰਕ ਸੁਣਨੇ ਹੋਣ ਤਾਂ ਫਿਰ ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਹਿੱਸੇ ਦੇ ਵਿੱਚੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ, ਚਿਹਰੇ 'ਤੇ ਮੁਸਕਰਾਹਟ ਹੋਊਗੀ, ਖੁਸ਼ੀ ਹੋਊਗੀ ਅੱਜ ਅਤੇ ਇਸ ਦਿਨ ਦੇ ਲਈ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸੋਹਣੇ ਲੱਗਦੇ ਨੇ ਚਿਹਰੇ, ਅਤੇ ਜੇਕਰ ਤੁਸੀਂ ਖੁਸ਼ ਹੋ ਤਾਂ ਫਿਰ ਉਹ ਤੁਹਾਨੂੰ ਹੋਰ ਦਿੰਦਾ, ਵਧੇਰੇ ਦਿੰਦਾ, ਅਤੇ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਪੁਰਾਣੇ ਵੇਲਿਆਂ ਦੀ ਗੱਲ। ਵੱਡੇ ਦਿਨ ਦੀ ਰਾਤ, ਯਾਨੀ ਕਿ ਕ੍ਰਿਸਮਿਸ ਦੀ ਸ਼ਾਮ, ਬਾਹਰ ਬਰਫ ਪੈ ਰਹੀ ਹੈ, ਹਵਾ ਬੜੀ ਬੜੀ ਹੱਡਾਂ ਨੂੰ ਚੀਰਦੀ ਜਾਂਦੀ ਹੈ, ਅਤੇ ਉਸੇ ਹਵਾ ਦੇ ਨਾਲ ਖਿੜਕੀਆਂ ਇੱਦਾਂ ਲੱਗਦਾ ਜਿੱਦਾਂ ਠੰਡ ਮਨਾ ਰਹੀਆਂ ਹੁਣ। ਇੱਧਰ ਸ਼ਹਿਰ ਦੇ ਇੱਕ ਨਿੱਕੇ ਜਿਹੇ ਟੁੱਟੇ ਭੱਜੇ ਜਿਹੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਕਮਰਾ, ਅਤੇ ਕਮਰੇ ਦੇ ਵਿੱਚ ਇੱਕ ਬੁੱਢਾ ਮੋਚੀ, ਉਸਦਾ ਨਾਂ ਸੀ ਫਿਓਦੋਰ। ਫਿਓਦੋਰ ਇੱਕ ਜੁੱਤੀ ਬਣਾ ਰਿਹਾ, ਉਹ ਸਾਰਾ ਦਿਨ ਇਸੇ ਤਰ੍ਹਾਂ ਦੇ ਨਾਲ ਕੱਢਦਾ ਸੀ, ਸਾਰਾ ਦਿਨ ਜੁੱਤੀਆਂ ਗਣਦਾ, ਚਮੜਾ ਸਿਉਂਦਾ, ਮਸਾਂ ਮਸਾਂ ਦੋ ਡੰਗ ਦੀ ਉਹਦੀ ਰੋਟੀ ਸਰਦੀ ਸੀ, ਅਤੇ ਹਮੇਸ਼ਾ ਹੀ ਉਹ ਰੱਬ ਨੂੰ ਇਸ ਚੀਜ਼ ਦਾ ਦੋਸ਼ ਵੀ ਦਿੰਦਾ ਰਹਿੰਦਾ ਕਿਉਂ ਇੱਕ ਪਾਸੇ ਅਮੀਰ ਲੋਕ ਬਣਾਏ ਨੇ, ਕਿਉਂ ਸਾਡੇ ਵਰਗੇ ਗਰੀਬ ਲੋਕ ਨੇ, ਉਹਨਾਂ ਦੇ ਕੋਲ ਵੀ ਇੱਦਾਂ ਦੇ ਹੀ ਹੱਥ ਨੇ, ਉਹਨਾਂ ਦੇ ਕੋਲ ਵੀ ਇੱਦਾਂ ਦੀਆਂ ਲੱਤਾਂ ਨੇ, ਉਹ ਅਮੀਰ ਘਰਾਂ ਦੇ ਵਿੱਚ ਕਿੱਦਾਂ ਜੰਮ ਪਏ, ਅਤੇ ਆਪਾਂ ਸਾਰਾ ਕੁਛ ਹੁੰਦਿਆਂ ਵੀ ਵੱਧ ਮਿਹਨਤ ਕਰਨ ਦੇ ਬਾਵਜੂਦ ਵੀ ਹਮੇਸ਼ਾ ਉਹਨਾਂ ਦੀਆਂ ਗਾਲਾਂ ਲੈਂਦੇ ਰਹਿੰਦੇ ਹਾਂ। ਇਹ ਵਿਚਾਰ ਤਾਂ ਉਹਦੇ ਮਨ ਦੇ ਵਿੱਚ ਅਕਸਰ ਹੀ ਆਉਂਦਾ ਰਹਿੰਦਾ ਸੀ। ਉਹ ਚਾਹੁੰਦਾ ਸੀ ਕਿ ਅੱਜ ਦੇ ਦਿਨ ਉਹ ਜਾ ਕੇ ਬਾਹਰ ਲੋਕਾਂ ਦੇ ਵਾਂਗੂ ਕ੍ਰਿਸਮਿਸ ਮਨਾਵੇ, ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਸਾਂਝੀਆਂ ਕਰੇ, ਪਰ ਇਹ ਜਿਹੜੀ ਜੁੱਤੀ ਉਹ ਬਣਾ ਰਿਹਾ ਸੀ ਉਹ ਬੜੀ ਜ਼ਰੂਰੀ ਸੀ ਅੱਜ ਦੀ, ਅੱਜ ਹੀ ਖਤਮ ਕਰਨੀ, ਕਿਉਂਕਿ ਇੱਕ ਅਮੀਰ ਗਾਹਕ ਉਹਨੂੰ ਧਮਕੀ ਦੇ ਕੇ ਗਿਆ ਸੀ, ਜੇਕਰ ਅੱਜ ਦੀ ਅੱਜ ਮੇਰੀ ਜੁੱਤੀ ਨਾ ਬਣੀ ਤਾਂ ਵੇਖੀ ਇਸੇ ਜੁੱਤੀ ਦੇ ਨਾਲ ਤੇਰਾ ਮੈਂ ਸਿਰ ਪੋਲਾ ਕਰ ਦੂੰ, ਅਤੇ ਨਾਲੇ ਹਾਂ ਇੱਕ ਚਵਾਨੀ ਨਹੀਂ ਮਿਲਣੀ ਜੇਕਰ ਅੱਜ ਤੋਂ ਇੱਕ ਦਿਨ ਵੀ ਅੱਗੇ ਪਾਇਆ। ਹਰਾਮ ਖੋਰ, ਹੱਡ ਹਰਾਮੀ, ਅਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਗਾਲਾਂ ਕੱਢ ਕੇ ਗਿਆ ਸੀ। ਫਿਓਦੋਰ ਨੂੰ ਸੀ ਕਿ ਮੈਂ ਜਲਦੀ ਤੋਂ ਜਲਦੀ ਇਹ ਵਾਲੀ ਜੁੱਤੀ ਸਮਾਪਤ ਕਰਾਂ, ਹੋਰ ਨਹੀਂ ਕੁਛ, ਅਤੇ ਅੱਜ ਦੀ ਸ਼ਾਮ ਮੈਂ ਵਿਹਲਾ ਤਾਂ ਹੋਵਾਂ। ਇੱਕ ਸਾਈਡ ਦੇ ਉੱਤੇ ਪਈ ਮੋਮਬੱਤੀ ਅਤੇ ਮੋਮਬੱਤੀ ਦੀ ਮੱਧਮ ਜੀ ਲੋ ਦੇ ਵਿੱਚ ਉਹ ਆਪਣੇ ਹੱਥ ਚਲਾਈ ਜਾਂਦਾ, ਹੱਥ ਦੇ ਵਿੱਚ ਸੂਈ, ਮਨ ਇੱਧਰ ਉੱਧਰ ਭਟਕੀ ਜਾਂਦਾ, ਜਿੱਦਾਂ ਉਹ ਸੂਈ ਦੇ ਵਿੱਚ ਪਰੋ ਕੇ ਆਪਣਾ ਮਨ ਇੱਕ ਥਾਂ ਉੱਤੇ ਖਿਲਾਰਨ ਦੀ ਕੋਸ਼ਿਸ਼ ਕਰਦਾ ਹੋਵੇ। ਖਿੜਕੀ ਦੇ ਪਾਰ ਉਹਨੂੰ ਦਿਖਦੀਆਂ ਵੱਡੀਆਂ ਹਵੇਲੀਆਂ, ਉਹਨਾਂ ਵੱਡੀਆਂ ਹਵੇਲੀਆਂ ਦੇ ਵਿੱਚੋਂ ਅੱਜ ਇਸ ਜਸ਼ਨ ਦੀ ਰਾਤ ਦੇ ਸਮੇਂ ਉਹਨੂੰ ਲੋ ਦੀਦੀ ਆ, ਉਹਨੂੰ ਮਿਊਜ਼ਿਕ ਸੁਣਦਾ, ਉਹਨੂੰ ਹਾਸਿਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ, ਅਮੀਰ ਲੋਕ ਜਸ਼ਨ ਮਨਾ ਰਹੇ ਨੇ, ਪਰ ਨਹੀਂ, ਉਹਦਾ ਗੁੱਸਾ ਹੋਰ ਵੀ ਵੱਧਦਾ ਜਾਂਦਾ। ਸਾਰਾ ਕੁਛ ਇੱਕ ਪਾਸੇ ਕਰਕੇ ਇੱਧਰ ਉੱਧਰ ਹੱਥ ਮਾਰਦਾ, ਉਸ ਟੁੱਟੀ ਜਿਹੀ ਅਲਮਾਰੀ ਦੇ ਵਿੱਚੋਂ ਇੱਕ ਬੋਤਲ ਕੱਢਦਾ ਅਤੇ ਦੋ ਘੁੱਟ ਮਾਰ ਕੇ ਬੋਤਲ ਇੱਕ ਪਾਸੇ ਰੱਖ ਦਿੰਦਾ, ਫਿਰ ਦੁਬਾਰਾ ਜੁੱਤੀ ਸਿਉਣ ਦੇ ਵਿੱਚ ਮਸਤ ਹੋ ਜਾਂਦਾ। ਹੁਣ ਜਿੱਦਾਂ ਉਹ ਦੋ ਘੁੱਟ ਥੋੜ੍ਹਾ ਜਿਹਾ ਅਸਰ ਕਰਦੇ ਨੇ ਅਤੇ ਦੋ ਤੋਂ ਚਾਰ ਹੋ ਜਾਂਦੇ, ਹੱਥ ਤਾਂ ਉਹਦੇ ਪਹਿਲਾਂ ਦੇ ਨਾਲੋਂ ਥੋੜ੍ਹੇ ਤੇਜ਼ ਚੱਲਣੇ ਸ਼ੁਰੂ ਹੋ ਗਏ। ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜੁੱਤੀ ਖਤਮ ਕਰਕੇ ਘਰੇ ਹੀ ਫੜਾ ਆਉਣਾ, ਐਵੇਂ ਆਊ ਜ਼ਿਆਦਾ ਤੰਗ ਪਰੇਸ਼ਾਨ ਕਰੂ, ਪਰ ਹਾਲੇ ਵੀ ਕਾਫੀ ਕੰਮ ਰਹਿੰਦਾ ਜੁੱਤੀ ਦਾ, ਇੰਨੀ ਛੇਤੀ ਥੋੜ੍ਹੀ ਇਹ ਮੁੱਕ ਜਾਣੀ। ਪਤਾ ਨਹੀਂ ਮਨ ਦੇ ਵਿੱਚ ਕੀ ਆਇਆ, ਜੋ ਵੀ ਜਿੰਨੇ ਵੀ ਘੁੱਟ ਬਚੇ ਸੀ ਬੋਤਲ ਫੜੀ ਅਤੇ ਘੱਟ ਘੱਟ ਕਰਕੇ ਸਾਰੀ ਪੀ ਗਿਆ। ਹੁਣ ਉਹ ਹੋਰ ਖਿਜੀ ਜਾਂਦਾ, ਹੁਣ ਉਹ ਹੋਰ ਬੋਲੀ ਜਾਂਦਾ, ਆਖਿਰਕਾਰ ਉਹਨੇ ਜੁੱਤੀ ਤਾਂ ਪਤਾ ਨਹੀਂ ਸਮਾਪਤ ਕੀਤੀ ਜਾਂ ਨਹੀਂ ਕੀਤੀ। ਇੱਕ ਪਾਸੇ ਜਾ ਕੁਰਸੀ ਦੇ ਉੱਤੇ ਬੈਠਾ,
ਫਿਰ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਆਇਆ। ਚੰਗੀ ਤਰ੍ਹਾਂ ਦੇ ਨਾਲ ਜੁੱਤੀ ਫੜੀ, ਨਿਰੀਖਣ ਕੀਤਾ, ਹੁਣ ਜੁੱਤੀ ਬਿਲਕੁਲ ਠੀਕ ਠਾਕ ਸੀ। ਉਹਦੇ ਮਨ ਦੇ ਵਿੱਚ ਆਇਆ ਮੈਂ ਜੁੱਤੀ ਜਾ ਕੇ ਉਹਨਾਂ ਦੇ ਘਰੇ ਫੜਾ ਆਉਣਾ, ਘਰੇ ਫੜਾ ਕੇ ਪੈਸੇ ਵੀ ਲੈ ਆਊਂਗਾ ਅਤੇ ਇਸ ਤਿਉਹਾਰ ਨੂੰ ਆਪਣੇ ਪਰਿਵਾਰ ਦੇ ਨਾਲ, ਆਪਣੀ ਵਹੁਟੀ ਦੇ ਨਾਲ ਚੱਜ ਨਾਲ ਮਨਾ ਤਾਂ ਲਊ। ਇਹ ਸੋਚ ਕੇ ਉਹ ਜੁੱਤੀ ਹੱਥ 'ਚ ਫੜੀ ਅਤੇ ਜਿਹੜਾ ਉਹਨੇ ਪਤਾ ਦੱਸਿਆ ਸੀ ਉਸ ਪਾਸੇ ਨੂੰ ਤੁਰ ਪਏ। ਰਾਹ ਦੇ ਵਿੱਚ ਵੀ ਉਹ ਵੇਖਦਾ ਕਿੱਦਾਂ ਲੋਕ ਜਸ਼ਨ ਮਨਾ ਰਹੇ ਨੇ, ਹੌਲੀ ਹੌਲੀ ਉਹ ਘਰ ਲੱਭਦਾ ਲਭਾਉਂਦਾ ਉੱਪਰ ਨੂੰ ਵੇਖਦਾ, ਜਿੱਦਾਂ ਉਹਦੀ ਧੌਣੀ ਆਕੜ ਗਈ ਹੋਵੇ। ਇੰਨਾ ਵੱਡੇ ਘਰ, ਇੰਨੇ ਉੱਚੇ ਉੱਚੇ ਮਹਿਲ, ਇੰਨੀ ਚਕਾ ਚੌਂਦ, ਅਤੇ ਆਖਿਰਕਾਰ ਔਖੇ ਸੌਖੇ ਉੱਥੋਂ ਤੱਕ ਪਹੁੰਚਦਾ ਜਾ ਬੂਆ ਖੜਕਾਉਂਦਾ। ਉਸਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ, ਅੰਦਰ ਇੰਨੀ ਸੋਹਣੀ ਸਜਾਵਟ ਹੋਈ ਸੀ। ਸ਼੍ਰੀਮਾਨ ਜੀ, ਮੈਂ ਤੁਹਾਡੀ ਜੁੱਤੀ ਲੈ ਕੇ ਆਇਆ, ਤੁਸੀਂ ਬੁਰਾ ਨਾ ਮਨਾਓ, ਤਾਂ ਇੱਕ ਵਾਰੀ ਪਾ ਕੇ ਵੇਖ ਲਓ। ਮਨ ਦੇ ਵਿੱਚ ਸੀ ਕਿ ਇੱਕ ਵਾਰੀ ਪਵਾ ਕੇ ਇਹਨੂੰ ਮੈਂ ਖੁਸ਼ ਕਰਾਂ ਅਤੇ ਪੈਸੇ ਲੈ ਜਾਵਾਂ। ਉਹ ਅਮੀਰ ਬੰਦਾ ਇੱਕ ਕੁਰਸੀ ਦੇ ਉੱਤੇ ਜਾ ਕੇ ਬਹਿ ਗਿਆ। ਮੋਚੀ ਦੇ ਮਨ ਦੇ ਵਿੱਚ ਸੀ ਕਿ ਮੈਂ ਥੋੜ੍ਹੀ ਜਿਹੀ ਹੋਰ ਚਾਪਲੂਸੀ ਕਰਾਂ। ਉਹਨੇ ਉਹਦਾ ਪੁਰਾਣਾ ਬੂਟ ਆਪ ਹੱਥਾਂ ਦੇ ਨਾਲ ਫੜ ਕੇ ਲਾਇਆ ਅਤੇ ਜੋ ਉਹਨੇ ਵੇਖਿਆ ਇੱਕ ਦਮ ਤਰਬਕ ਕੇ 2 ਫੁੱਟ ਦੂਰ ਜਾ ਵਜਾ। ਇਹ ਕੀ, ਇਹਦੇ ਬੂਟ ਦੇ ਵਿੱਚੋਂ ਤਾਂ ਘੋੜੇ ਦਾ ਪੈਰ ਦਿਖ ਰਿਹਾ, ਇਹ ਤਾਂ ਖੁਰਾਂ ਵਾਲਾ ਬੰਦਾ। ਖੁਰਾਂ ਵਾਲਾ ਬੰਦਾ ਯਾਨੀ ਕਿ ਬੰਦਾ ਨਹੀਂ ਆ, ਇਹ ਇਨਸਾਨ ਨਹੀਂ ਆ, ਇਹ ਸ਼ੈਤਾਨ ਆ। ਇਹ ਮੈਂ ਕਿੱਥੇ ਆ ਗਿਆ? ਭੱਜ ਕੇ ਵਾਪਸ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਹੁਣ ਹੜਬੜਾ ਦੇ ਵਿੱਚ ਉਹਦੇ ਕੋਲ ਦਰਵਾਜ਼ਾ ਵੀ ਨਹੀਂ ਖੁੱਲ੍ਹਦਾ। ਭੱਜਣ ਦੀ ਕੋਸ਼ਿਸ਼ ਦੇ ਵਿੱਚ ਫਿਰ ਦੁਬਾਰਾ ਉੱਥੇ ਹੀ ਡਿੱਗ ਪਿਆ। ਉਹਨੂੰ ਲੱਗਦਾ ਹੁਣ ਮੈਂ ਦਰਵਾਜ਼ਾ ਸ਼ਾਇਦ ਖੋਲ੍ਹ ਵੀ ਨਹੀਂ ਪਾਊਂਗਾ, ਪਰ ਪਤਾ ਨਹੀਂ ਮਨ ਦੇ ਵਿੱਚ ਕੀ ਅਚਾਨਕ ਆਇਆ, ਮੈਂ ਭੱਜ ਕੇ ਕੀ ਕਰਨਾ। ਅਚਾਨਕ ਮਨ ਦੇ ਵਿੱਚ ਆਇਆ ਸ਼ੈਤਾਨ ਦੇ ਜਿਹੜਾ ਲੜ ਲੱਗਦਾ ਉਹ ਅਮੀਰ ਹੋ ਜਾਂਦਾ, ਉਹਨੂੰ ਉਹ ਬਹੁਤ ਪੈਸੇ ਦਿੰਦੇ ਨੇ, ਅਤੇ ਹਾਂ ਫਿਰ ਕੀ ਹੋਇਆ, ਮੈਂ ਕਿਉਂ ਨਹੀਂ ਪੈਸੇ ਵਾਲਾ ਹੋ ਸਕਦਾ। ਥੋੜ੍ਹਾ ਜਿਹਾ ਆਪਣੇ ਆਪ ਨੂੰ ਸਾਂਭ ਕੇ ਵਾਪਸ ਕੁਰਸੀ ਦੇ ਉੱਤੇ ਬੈਠੇ ਸ਼ੈਤਾਨ ਦੇ ਕੋਲ ਆਇਆ, ਦੋਵੇਂ ਹੱਥ ਜੋੜ ਕੇ ਕਹਿਣ ਲੱਗਾ, ਸ਼ੈਤਾਨ ਜੀ, ਜੇ ਮੈਂ ਭਲਾ ਤੁਹਾਡੀ ਅਧੀਨਤਾ ਸਵੀਕਾਰ ਕਰ ਲਵਾਂ, ਜੇ ਮੈਂ ਭਲਾ ਤੁਹਾਡੀ ਸ਼ਰਨ ਦੇ ਵਿੱਚ ਆ ਜਾਵਾਂ, ਤਾਂ ਕੀ ਮੈਂ ਵੀ ਅਮੀਰ ਹੋ ਜਾਊਂਗਾ? ਤੁਸੀਂ ਮੈਨੂੰ ਵੀ ਪੈਸੇ ਦਿਓਗੇ, ਰੁਤਬਾ ਦਿਓਗੇ, ਮੇਰੇ ਵੀ ਨੌਕਰ ਚਾਕਰ ਹੋਣਗੇ? ਅਤੇ ਸ਼ੈਤਾਨ ਨੇ ਸਿਰ ਹਿਲਾਇਆ, ਹਾਂ ਪਰ ਉਹਦੇ ਲਈ ਤੈਨੂੰ ਮੈਨੂੰ ਕੁਛ ਦੇਣਾ ਪਊਗਾ, ਮੈਂ ਸਭ ਕੁਛ ਕਰਨ ਦੇ ਲਈ ਤਿਆਰ ਹਾਂ ਜੀ, ਤੁਸੀਂ ਬਸ ਪੈਸੇ ਦਾ ਇੰਤਜ਼ਾਮ ਕਰੋ, ਮੈਂ ਸਾਰੀ ਉਮਰ ਇਹ ਜੁੱਤੀਆਂ ਸਿਉਂ ਕੇ ਥੋੜ੍ਹੀ ਮਰ ਜਾਣਾ। ਹਾਂ ਵੇਖ ਲਾ, ਇਸ ਕੰਮ ਦੇ ਬਦਲੇ ਤੈਨੂੰ ਆਪਣੀ ਆਤਮਾ ਮੇਰੇ ਕੋਲ ਗਿਰਵੀ ਰੱਖਣੀ ਪਊਗੀ। ਆਤਮਾ? ਇਹਦਾ ਭਲਾ ਮੈਂ ਕਰਨਾ ਵੀ ਕੀ ਹੈ? ਲੈ ਲਓ ਜਿਹੜੀ ਆਤਮਾ ਲੈਣੀ ਆ ਤੁਸੀਂ, ਬਸ ਮੈਨੂੰ ਅਮੀਰ ਬਣਾ ਦਿਓ। ਮੋਚੀ ਇਹ ਸੁਣ ਕੇ ਬੜਾ ਖੁਸ਼ ਹੋਇਆ। ਸ਼ੈਤਾਨ ਦੇ ਅਗਲੇ ਬੋਲ ਸੀ, ਚੱਲ ਫਿਰ ਲਿਖਤ ਪੜ੍ਹਤ ਕਰ ਲਈਏ, ਤੇਰਾ ਕੀ ਆ, ਤੂੰ ਕੱਲ੍ਹ ਨੂੰ ਮੁੱਕਰ ਜਾਵੇਂ? ਤਾਂ ਮੋਚੀ ਨੇ ਦੋਵੇਂ ਹੱਥ ਜੋੜ ਕੇ ਕਿਹਾ, ਸਰਕਾਰ ਆ ਵੇਖ ਲਓ, ਜਦੋਂ ਤੁਸੀਂ ਜੁੱਤੀ ਦਾ ਆਰਡਰ ਦੇਣ ਆਏ ਸੀ ਨਾ, ਤਾਂ ਮੈਂ ਤੁਹਾਡੇ ਕੋਲੋਂ ਕੁਛ ਵੀ ਐਡਵਾਂਸ ਨਹੀਂ ਸੀ ਲਿਆ, ਮੈਂ ਤੁਹਾਡੇ 'ਤੇ ਕਿੰਨਾ ਭਰੋਸਾ ਕੀਤਾ, ਅਤੇ ਤੁਸੀਂ ਤਾਂ ਵੱਡੇ ਬੰਦੇ ਹੋ, ਏਡੇ ਬਲਸ਼ਾਲੀ, ਜਦੋਂ ਮਰਜ਼ੀ ਮੈਨੂੰ ਘੇਰ ਲਓਗੇ, ਮੈਂ ਤੁਹਾਡੇ ਤੋਂ ਕਿੱਥੇ ਭੱਜ ਜਾਣਾ? ਤੁਸੀਂ ਹੁਣ ਆ ਕਾਗਜ਼ਾਂ ਪੱਤਰਾਂ ਦੇ ਚੱਕਰ 'ਚ ਪਾ ਕੇ ਮੇਰੀ ਇਹ ਤਿਉਹਾਰ ਦੀ ਰਾਤ ਐਵੇਂ ਨਜਾਇਜ਼ ਗਵਾ ਦੇਣੀ ਆ, ਮੈਨੂੰ ਕੀ ਪਤਾ ਕਾਗਜ਼ਾਂ ਪੱਤਰਾਂ

ਸੁੱਖ ਸਹੂਲਤਾਂ ਨਹੀਂ ਦੇ ਸਕਦਾ। ਸ਼ੈਤਾਨ ਨੇ ਜਿੱਦਾਂ ਚੁਟਕੀ ਮਾਰੀ ਹੋਵੇ ਤੇ ਅਗਲੀ ਪਲ ਉਹਦਾ ਸਾਰਾ ਕੁਝ ਬਦਲ ਗਿਆ। ਉਹ ਕੀ ਵੇਖਦਾ, ਉਹਦੇ ਹੱਥਾਂ ਦੇ ਵਿੱਚ ਮਹਿੰਗੇ ਮਹਿੰਗੀਆਂ ਛਾਪਾਂ ਛੱਲੇ ਨੇ। ਉਹਨੇ ਆਪਣੀ ਪੁਸ਼ਾਕ ਵੱਲ ਝਾਤੀ ਮਾਰੀ ਤੇ ਹੁਣ ਮੋਚੀ ਦੇ ਤਨ ਦੇ ਉੱਤੇ ਫਟੇ ਪੁਰਾਣੇ ਕੱਪੜੇ ਨਹੀਂ ਰਹੇ। ਹੁਣ ਉਹਦੇ ਕੱਪੜੇ ਅਮੀਰਾਂ ਵਰਗੇ ਹੋ ਗਏ ਨੇ, ਉਹਦੀ ਜੁੱਤੀ ਅਮੀਰਾਂ ਵਰਗੀ ਹੋ ਗਈ ਆ, ਉਹਦੇ ਹੱਥ ਦੇ ਵਿੱਚ ਛੜੀ ਆ ਤੇ ਛੜੀ ਦੇ ਉੱਤੇ ਹੀਰੇ ਜੜੇ ਨੇ। ਉਹਨੂੰ ਆਪਣੇ ਆਪ ਦੇ ਵਿੱਚੋਂ ਹੁਣ ਚਮੜੇ ਦੀ ਬਦਬੂ ਨਹੀਂ ਆਉਂਦੀ, ਤਰ੍ਹਾਂ ਤਰ੍ਹਾਂ ਦੇ ਇਤਲ ਫਲੇਲਾਂ ਲੱਗੀਆਂ ਨੇ ਉਹਦੇ ਸਰੀਰ ਦੇ ਉੱਤੇ। ਉਹ ਤਾਂ ਆਪਣੇ ਆਪ ਨੂੰ ਨਹੀਂ ਪਛਾਣ ਪਾਇਆ, ਹੁਣ ਮੈਂ ਮੋਚੀ ਥੋੜ੍ਹੀ ਰਿਹਾ। ਇੱਕ ਪਲ ਤਾਂ ਉਹਨੂੰ ਆਪਣੇ ਆਪ ਦੇ ਉੱਤੇ ਯਕੀਨ ਨਹੀਂ ਆਉਂਦਾ। ਹਜ਼ੂਰ, ਇਹ ਲੀੜੇ ਲੱਤੇ ਦਿੱਤੇ ਜਾਂ ਪੈਸੇ ਵੀ ਦਿਓਗੇ? ਤੇ ਸ਼ੈਤਾਨ ਨੇ ਹੱਸ ਕੇ ਕਿਹਾ, ਉਹ ਆਪਣੀ ਜੇਬ 'ਚ ਹੱਥ ਮਾਰ, ਪੈਸਿਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ। ਉਹਨੇ ਆਪਣੀ ਜੇਬ ਦੇ ਵਿੱਚ ਹੱਥ ਮਾਰਿਆ ਤਾਂ ਪੈਸੇ ਹੀ ਪੈਸੇ, ਹੁਣ ਉਹ ਇਹਨਾਂ ਪੈਸਿਆਂ ਦੇ ਨਾਲ ਕੁਝ ਵੀ ਕਰ ਸਕਦਾ ਸੀ, ਕੁਝ ਵੀ। ਹਜ਼ੂਰ, ਖਾਣ ਨੂੰ ਵੀ ਕੁਛ ਮਿਲੂਗਾ? ਤੇ ਸ਼ੈਤਾਨ ਨੇ ਫਿਰ ਹੱਸ ਕੇ ਕਿਹਾ, ਹਾਂ, ਜੋ ਤੂੰ ਚਾਹਵੇਂ। ਤੇ ਬਸ ਫਿਰ ਕੀ ਸੀ, ਜੋ ਜੋ ਵੀ ਸੁਪਨੇ ਵੇਖੇ ਸੀ ਉਸ ਮੋਚੀ ਨੇ, ਉਹ ਸਾਰਾ ਕੁਛ ਆਰਡਰ ਕੀਤਾ। ਦੋ ਤਿੰਨ ਨੌਕਰ ਅੱਗੇ ਪਿੱਛੇ ਭੱਜੇ ਫਿਰਨ, ਜੇ ਉਹ ਕਹਿੰਦਾ ਆ ਨਹੀਂ ਚੰਗਾ ਤਾਂ ਉਸੇ ਵੇਲੇ ਬਦਲ ਕੇ ਲਿਆ ਦੇਣ, ਜੇ ਉਹ ਕਹਿੰਦਾ ਇਹ ਨਹੀਂ ਮੈਂ ਖਾਣਾ ਤਾਂ ਦੂਸਰੀ ਅੱਗੋਂ ਗੱਲ ਹੀ ਨਾ ਕਰਦੇ, ਉਹਦੀ ਵਹੁਟੀ ਵਾਂਗੂ ਨਹੀਂ, ਜੋ ਬਣਿਆ ਖਾ ਲਾ। ਹੁਣ ਉਹ ਬੜਾ ਖੁਸ਼ ਸੀ, ਅੱਜ ਪਹਿਲੀ ਵਾਰ ਉਹਨੇ ਲੋੜ ਤੋਂ ਵੱਧ ਖਾਣਾ ਖਾਧਾ ਅਤੇ ਅੱਜ ਪਹਿਲੀ ਵਾਰ ਉਹਨੇ ਮਹਿਸੂਸ ਕੀਤਾ ਕਿ ਲੋੜ ਤੋਂ ਵੱਧ ਖਾਣਾ ਕਿੰਨਾ ਬੰਦੇ ਨੂੰ ਤੰਗ ਕਰਦਾ। ਹੁਣ ਤਾਂ ਉਹਦਾ ਜਿੱਦਾਂ ਉਹਦਾ ਸਾਹ ਵੀ ਨਹੀਂ ਸੀ ਨਿਕਲ ਰਿਹਾ। ਅਤੇ ਇੱਕ ਨੌਕਰ ਨੇ ਆ ਕੇ ਕਿਹਾ, ਹਜ਼ੂਰ ਕੁਛ ਮਿੱਠਾ ਲਓਗੇ? ਅਤੇ ਹਾਂ, ਕਿਉਂ ਨਹੀਂ ਲਵਾਂਗੇ, ਕਮਬਖਤ ਪਹਿਲਾਂ ਕਿਉਂ ਨਹੀਂ ਲੈ ਕੇ ਆਇਆ? ਹੁਣ ਉਹ ਵੀ ਅਮੀਰਾਂ ਵਾਂਗੂ ਉਹਨਾਂ ਨੌਕਰਾਂ ਨੂੰ ਗਾਲਾਂ ਕੱਢਦਾ। ਅਤੇ ਜਦੋਂ ਮਿੱਠਾ ਲੈ ਕੇ ਆਇਆ, ਮਿੱਠਾ ਖਾਂਦੇ ਖਾਂਦੇ ਨੇ ਉਹਦੇ ਪੈਰਾਂ ਵੱਲ ਝਾਤੀ ਮਾਰੀ, ਓਏ ਆਹ ਤੇਰੇ ਬੂਟ ਕਿਹਨੇ ਬਣਾਇਆ? ਜੀ ਫਲਾਣੇ ਮੋਚੀ ਨੇ। ਜਾ ਸੱਦ ਕੇ ਲੈ ਕੇ ਆ, ਉਸ ਹਰਾਮ ਖੋਰ ਨੂੰ ਪਤਾ ਨਹੀਂ ਇਹ ਕਿੱਦਾਂ ਦੀ ਜੁੱਤੀ ਬਣਾ ਕੇ ਦਿੱਤੀ ਹੈ। ਅਤੇ ਅਗਲੀ ਪਾ ਲਓ ਮੋਚੀ, ਇਸ ਅਮੀਰ ਮੋਚੀ ਦੇ ਸਾਹਮਣੇ ਹਾਜ਼ਰ ਕਰ ਦਿੱਤਾ ਗਿਆ। ਓਏ ਹਰਾਮ ਖੋਰ, ਤੈਨੂੰ ਪਤਾ ਨਾ ਇਹ ਜੁੱਤੀ ਦੇ ਵਿੱਚ ਕੀ ਕੀ ਨੁਕਸੇ ਨੇ, ਤੁਹਾਨੂੰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਇੱਕ ਰੁਪਈਆ ਨਹੀਂ ਮਿਲਣਾ ਤੁਹਾਨੂੰ। ਧੱਕੇ ਮਾਰ ਕੇ ਕੱਢੋ ਇਹਨੂੰ ਘਰੋਂ, ਅਤੇ ਜਿੰਨਾ ਚਿਰ ਇਹ ਜੁੱਤੀ ਠੀਕ ਨਹੀਂ ਨਾ ਕਰਕੇ ਦੇ ਕੇ ਜਾਂਦਾ, ਉਹਨਾਂ ਚਿਰ ਤੱਕ ਸਮਝ ਤੇਰੀ ਜਾਨ ਮੇਰੇ ਕੋਲ ਗਿਰਵੀ ਹੈ। ਅਤੇ ਹੋਰ ਵੀ ਜੋ ਬੇਇੱਜ਼ਤੀ ਹੋ ਸਕਦੀ ਸੀ ਉਹਨੇ ਕੀਤੀ। ਅਤੇ ਅਗਲੇ ਪਲ ਸੋਚਦਾ, ਹਾਂ ਅਤੇ ਮੇਰੀ ਵੀ ਤਾਂ ਇੱਦਾਂ ਹੀ ਲੋਕ ਬੇਇੱਜ਼ਤੀ ਕਰਕੇ ਜਾਂਦੇ ਸੀ। ਹੁਣ ਉਹ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਆਪਣੇ ਨੌਕਰਾਂ ਦੇ ਨਾਲ ਵਿਵਹਾਰ ਕਰ ਰਿਹਾ ਵਾ, ਆਪਣੇ ਮੋਚੀ ਦੇ ਨਾਲ ਵਿਵਹਾਰ ਕਰ ਰਿਹਾ ਵਾ, ਜਿੱਦਾਂ ਦਾ ਉਹਦੇ ਨਾਲ ਅਮੀਰ ਲੋਕ ਕਰਕੇ ਜਾਂਦੇ ਸੀ। ਹਾਂ, ਹੁਣ ਮੈਂ ਬਣਿਆ ਅਮੀਰ। ਇੰਨਾ ਕੁ ਜ਼ਿਆਦਾ ਖਾਣ ਤੋਂ ਬਾਅਦ ਉਹਨੂੰ ਪਤਾ ਹੀ ਨਹੀਂ ਲੱਗਾ ਕਦੋਂ ਉਹਦੀ ਘੜੀ ਅੱਖ ਲੱਗ ਗਈ। ਉਹ ਸੋਚਦਾ, ਮੈਂ ਤਾਂ ਹਲੇ ਚਰਚ ਵੀ ਜਾਣਾ ਸੀ, ਕ੍ਰਿਸਮਿਸ ਦਾ ਦਿਨ ਹੈ, ਉਸ ਰੱਬ ਦਾ ਤਾਂ ਸ਼ੁਕਰਾਨਾ ਵੀ ਕਰਨਾ ਸੀ, ਪਰ ਮੈਨੂੰ ਤਾਂ ਪਤਾ ਹੀ ਨਹੀਂ ਅਮੀਰ ਲੋਕ ਕਿੱਦਾਂ ਸ਼ੁਕਰਾਨਾ ਕਰਦੇ ਆ। ਚਲੋ ਖੈਰ, ਜਾ ਕੇ ਪਤਾ ਲੱਗ ਜੂਗਾ। ਇਹ ਸੋਚ ਕੇ ਚਰਚ ਵੱਲ ਦਾ ਰੁੱਖ ਕਰ ਲੈਂਦਾ। ਅੱਜ ਚਰਚ ਦੇ ਬਾਹਰ ਉਹਦਾ ਬੜਾ ਆਦਰ ਸਤਿਕਾਰ ਹੋ ਰਿਹਾ, ਕਿਉਂਕਿ ਹੁਣ ਉਹ ਅਮੀਰ ਬੰਦਾ ਬਣ ਚੁੱਕਾ। ਉਹ ਵੇਖਦਾ, ਅੱਜ ਪਹਿਲੀ ਵਾਰ ਉਹਦੇ ਆਲੇ ਦੁਆਲੇ ਮੰਗਤੇ ਘੁੰਮਦੇ ਫਿਰਦੇ ਨੇ। ਸਰ, ਜਨਾਬ, ਅੱਲਾ ਦੇ ਨਾਂ 'ਤੇ ਕੁਛ ਦੇ ਦਿਓ ਬਾਬੂ ਜੀ, ਕੁਛ ਦੇ ਦਿਓ ਬਾਬੂ ਜੀ। ਮਨ ਹੀ ਮਨ ਬੜਾ ਖੁਸ਼ ਹੁੰਦਾ, ਉਹ ਮੇਰੇ ਕੋਲ ਵੀ ਮੰਗ ਰਹੇ ਨੇ। ਅਤੇ ਉਹ ਬਿਲਕੁਲ ਉਸੇ ਅੰਦਾਜ਼ ਦੇ ਵਿੱਚ ਉਹਨਾਂ ਨੂੰ ਦਬਕੇ ਮਾਰਦਾ, ਚਲੋ ਪਿੱਛਿਓ ਦਫਾਓ, ਹੋਰ ਕੋਈ ਕੰਮ ਨਹੀਂ, ਜਾਓ ਦਸਾਂ ਨੌਵਾਂ ਦੀ ਕਰਕੇ ਖਾਇਆ ਕਰੋ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਅਮੀਰ ਲੋਕ ਦਬਕੇ ਮਾਰਦੇ ਨੇ, ਉਹਨੇ ਜਿੱਦਾਂ ਉਹ ਸਾਰਾ ਕੁਛ ਮਨ ਦੇ ਵਿੱਚ ਦਰਜ ਕਰਕੇ ਰੱਖਿਆ ਸੀ। ਅੱਜ ਤਾਂ ਉਹਦੇ
ਠਾਠ ਪਾ

0: ਕਿਸ਼ੋਰ ਨੇ। ਪਰ ਉਹਨੇ ਕੀ ਮਹਿਸੂਸ ਕੀਤਾ ਕਿ ਜਦੋਂ ਮੋਚੀ ਸੀ ਉਦੋਂ ਵੀ ਉਹ ਉਹੀ ਦੁਆ ਕਰਦਾ ਸੀ ਅਤੇ ਅੱਜ ਵੀ ਉਹ ਉੱਦਾਂ ਦੀਆਂ ਹੀ ਦੁਆਵਾਂ ਕਰ ਰਿਹਾ, ਉਹਦੀਆਂ ਅਰਦਾਸਾਂ ਬਦਲ ਗਈਆਂ ਤਾਂ ਨਹੀਂ? ਇਹ ਗੱਲ ਬਿਲਕੁਲ ਬਿਲਕੁਲ ਉੱਦਾਂ ਦੀ ਰਹੀ ਆ, ਬਦਲਣੀ ਤਾਂ ਇਹ ਵੀ ਚਾਹੀਦੀ ਸੀ। ਅਮੀਰਾਂ ਦੀ ਅਰਦਾਸ ਸ਼ਾਇਦ ਥੋੜ੍ਹੀ ਵੱਖਰੀ ਹੋਣੀ ਚਾਹੀਦੀ ਸੀ। ਉਹਨੇ ਆਸ ਪਾਸ ਬਾਕੀ ਲੋਕਾਂ ਨੂੰ ਪੁੱਛਿਆ, ਉਹਨਾਂ ਨੂੰ ਅਰਦਾਸ ਕਰਦਿਆਂ ਸੁਣਿਆ। ਹਾਂ, ਇਹਦੇ ਵਿੱਚ ਕੋਈ ਫਰਕ ਨਹੀਂ। ਅਤੇ ਵਾਪਸ ਸੜਕ ਦੇ ਉੱਤੇ ਆ ਕੇ ਹੁਣ ਉਹ ਆਪਣੀ ਅਮੀਰੀ ਦੇ ਨਸ਼ੇ ਦੇ ਵਿੱਚ ਉੱਚੀ ਉੱਚੀ ਗਾਣੇ ਗਾਉਣ ਲੱਗਾ। ਇਹਨੇ ਨੂੰ ਇੱਕ ਹੋਰ ਅਮੀਰ ਨੇ ਆਵਾਜ਼ ਮਾਰੀ, ਜਨਾਬ ਇਹ ਤੁਸੀਂ ਕੀ ਕਰ ਰਹੇ ਹੋ? ਤੁਸੀਂ ਕੀ ਐਵੇਂ ਮੋਚੀਆਂ ਵਾਂਗੂ ਸੜਕਾਂ 'ਤੇ ਗਾਣੇ ਗਾਉਂਦੇ ਫਿਰਦੇ ਹੋ? ਇੱਦਾਂ ਅਮੀਰ ਲੋਕਾਂ ਨੂੰ ਸ਼ੋਭਾ ਨਹੀਂ ਦਿੰਦਾ। ਉਹਨੂੰ ਪਹਿਲੀ ਵਾਰ ਕਿਸੇ ਨੇ ਟੋਕਿਆ ਸੀ ਅਤੇ ਅੱਗੇ ਚੱਲ ਕੇ ਥੋੜ੍ਹਾ ਥੱਕੇ ਹੋਣ ਦੇ ਕਰਕੇ ਇੱਕ ਦੀਵਾਰ ਦੇ ਨਾਲ ਆਸਰਾ ਲੈ ਕੇ ਹਾਲੇ ਕੁਛ ਸੋਚਣ ਹੀ ਲੱਗਾ ਸੀ ਅਤੇ ਇੱਕ ਹੋਰ ਅਮੀਰ ਨੇ ਟੋਕਿਆ, ਜਨਾਬ ਤੁਹਾਡੀ ਕੀਮਤੀ ਪੁਸ਼ਾਕ ਖਰਾਬ ਹੋ ਜਾਊਗੀ, ਇੱਦਾਂ ਕੰਧਾਂ ਦੇ ਨਾਲ ਕੀ ਐਵੇਂ ਟੱਕਰਾਂ ਮਾਰਦੇ ਫਿਰਦੇ ਹੋ? ਇੱਦਾਂ ਅਮੀਰ ਲੋਕਾਂ ਨੂੰ ਸ਼ੋਭਾ ਨਹੀਂ ਦਿੰਦਾ। ਅਤੇ ਅਮੀਰ ਲੋਕਾਂ ਨੂੰ ਫਿਰ ਕੀ ਸ਼ੋਭਾ ਦਿੰਦਾ? ਮਨ ਹੀ ਮਨ ਸੋਚ ਰਿਹਾ, ਮੇਰੀ ਤਾਂ ਸ਼ਰਾਬ ਹੀ ਲਾਤੀ ਇਹਨਾਂ ਕੰਬਖਤਾਂ ਨੇ, ਥੋੜ੍ਹੀ ਹੋਰ ਸ਼ਰਾਬ ਪੀਣੀ ਚਾਹੀਦੀ। ਅਤੇ ਸੜਕ ਦੇ ਉੱਤੇ ਸ਼ਰਾਬ ਪੀਂਦੇ ਨੂੰ ਵੇਖ ਕੇ ਇੱਕ ਹੋਰ ਅਮੀਰ ਨੇ ਟੋਕਿਆ, ਜਨਾਬ ਤੁਸੀਂ ਕੀ ਗਰੀਬ ਮੋਚੀਆਂ ਵਾਂਗੂ ਸੜਕਾਂ ਦੇ ਉੱਤੇ ਸ਼ਰਾਬ ਪੀ ਰਹੇ ਹੋ? ਤੁਹਾਡਾ ਤਾਂ ਸੋਹਣਾ ਰੁਤਬਾ ਲੱਗਦਾ, ਜਾਓ ਆਪਣੇ ਘਰ ਬਹੋ ਅਤੇ ਉੱਥੇ ਜਾ ਕੇ ਸ਼ਰਾਬ ਪੀਓ। ਇਹ ਅਮੀਰੀ ਦੇ ਖਮਿਆਜੇ ਸ਼ਾਇਦ ਉਹਨੂੰ ਭੁਗਤਣੇ ਪੈ ਰਹੇ ਸੀ। ਘਰ ਪਹੁੰਚਦਾ ਤਾਂ ਉਹ ਹੋਈ ਟੋਕਾ ਟਾਕੀ ਦਾ ਗੁੱਸਾ ਵਹੁਟੀ ਦੇ ਉੱਤੇ ਕੱਢਣ ਦੀ ਕੋਸ਼ਿਸ਼ ਕਰਦਾ। ਇਹ ਉਹ ਵਹੁਟੀ ਜਿਹੜੀ ਸ਼ੈਤਾਨ ਨੇ ਉਹਨੂੰ ਦਿੱਤੀ ਹੈ, ਜਿਹੜੀ ਬਹੁਤ ਸੋਹਣੀ ਆ, ਉਹਦੀ ਗਰੀਬ ਵਹੁਟੀ ਵਰਗੀ ਨਹੀਂ ਜਿਹਦੇ ਹੱਥਾਂ 'ਚੋਂ ਹਮੇਸ਼ਾ ਚਮੜੇ ਦੀ ਬੋ ਹੁੰਦੀ। ਇਹ ਬਹੁਤ ਸੋਹਣੀ ਆ, ਇਹਦੇ ਮਖਮਲ ਵਰਗੇ ਹੱਥ ਉਹ ਪਹਿਲੀ ਵਹੁਟੀ ਦੇ ਨਾਲੋਂ ਤਾਂ ਖੈਰ ਉਹ ਜੋ ਚਾਹੁੰਦਾ ਸੀ ਉਹਨੂੰ ਮਿਲਿਆ ਸੀ। ਪਰ ਅੱਜ ਜਾ ਕੇ ਜਦੋਂ ਉਹਨੇ ਵਹੁਟੀ 'ਤੇ ਗੁੱਸਾ ਕੱਢਣ ਦੀ ਕੋਸ਼ਿਸ਼ ਕੀਤੀ, ਉੱਚੀ ਬੋਲਿਆ ਤਾਂ ਉਹ ਅੱਗੋਂ ਕਹਿਣ ਲੱਗੀ, ਤੁਸੀਂ ਮੇਰੇ ਨਾਲ ਇੱਦਾਂ ਨਹੀਂ ਬੋਲ ਸਕਦੇ, ਬਾਹਰ ਦਾ ਗੁੱਸਾ ਬਾਹਰੇ ਕੱਢ ਕੇ ਆਇਆ ਕਰੋ, ਮੈਂ ਆਪਣੇ ਪਿਤਾ ਜੀ ਨੂੰ ਕਹਿ ਕੇ, ਤੁਹਾਨੂੰ ਪਤਾ ਨਾ, ਉਹਨੇ ਅੱਛਾ ਖਾਸਾ ਡਾਂਟਿਆ ਡਪਕਿਆ। ਤਾਂ ਮਨ ਦੇ ਵਿੱਚ ਆਇਆ, ਯਾਰ ਬੰਦਾ ਹੁਣ ਵਹੁਟੀ 'ਤੇ ਗੁੱਸਾ ਵੀ ਨਾ ਕੱਢੇ, ਇਹਦੇ ਨਾਲੋਂ ਤਾਂ ਮੇਰੀ ਪਹਿਲੀ ਵਹੁਟੀ ਚੰਗੀ ਸੀ। ਅਤੇ ਹਾਂ, ਸ਼ਾਇਦ ਵਾਕਈ ਪਹਿਲੀ ਵਹੁਟੀ ਚੰਗੀ ਸੀ, ਕਿਉਂਕਿ ਉਹਨੇ ਆ ਕੇ ਕਦੀ ਕੁਛ ਕਹਿਣਾ ਜੋ ਨਾ ਹੁੰਦਾ, ਜੋ ਇਹ ਕਹਿੰਦਾ ਜੋ ਇਹ ਕਰਦਾ ਉਹਨੇ ਹਮੇਸ਼ਾ ਉਸ ਚੀਜ਼ ਨੂੰ ਸਵੀਕਾਰ ਕੀਤਾ ਸੀ। ਅਤੇ ਇਹਨੇ ਨੂੰ ਉਸੇ ਵਹੁਟੀ ਨੇ ਆ ਕੇ ਧੱਕਾ ਮਾਰਿਆ, ਤੈਨੂੰ ਪਤਾ ਨਹੀਂ ਬਾਹਰ ਕ੍ਰਿਸਮਿਸ ਹੈ ਅਤੇ ਤੂੰ ਇੱਥੇ ਅਲਮਾਰੀ 'ਤੇ ਲੱਗ ਕੇ ਸ਼ਰਾਬ ਪੀ ਕੇ ਪਿਆ, ਇੱਕਦਮ ਅੱਖਾਂ ਖੁੱਲ੍ਹੀਆਂ ਤਾਂ ਪਤਾ ਲੱਗਾ ਉਹ ਤਾਂ ਸੁਪਨਾ ਵੇਖ ਰਿਹਾ ਸੀ, ਇਹ ਉਹਦਾ ਸੁਪਨਾ ਸੀ। ਬਸ ਉੱਥੇ ਅਲਮਾਰੀ ਦੇ ਕੋਲ ਹੀ ਬੈਠਾ ਸੋਚੀ ਜਾਂਦਾ, ਚੰਗਾ ਮੈਂ ਅਮੀਰ ਨਹੀਂ ਹਾਂ, ਚੰਗਾ ਮੈਂ ਗਰੀਬ ਹਾਂ, ਵੇਖਿਆ ਜਾਵੇ ਤਾਂ ਸਾਰਾ ਕੁਛ ਉਹੀ ਹੈ, ਵੇਖਿਆ ਜਾਵੇ ਤਾਂ ਕੁੱਲ ਮਿਲਾ ਕੇ ਢਿੱਡ ਭਰ ਕੇ ਰੋਟੀ ਖਾਣੀ, ਵੇਖਿਆ ਜਾਵੇ ਤਾਂ ਜੋ ਰੱਬ ਨੇ ਮੈਨੂੰ ਦਿੱਤਾ ਉਹਦੇ ਵਿੱਚ ਮੈਨੂੰ ਸ਼ੁਕਰ ਕਰਨਾ ਚਾਹੀਦਾ, ਸ਼ੁਕਰਿਆ ਰੱਬਾ। ਉਹ ਹੁਣ ਹੌਲੀ ਹੌਲੀ ਅਤੇ ਵਾਰ ਵਾਰ ਸ਼ੁਕਰ ਕਰ ਰਿਹਾ ਹੈ। ਦੌਲਤ ਦੇ ਵਿੱਚ ਉਹ ਮਜ਼ਾ ਨਹੀਂ ਜੋ ਚੈਨ ਮਿਹਨਤ ਦੇ ਵਿੱਚ, ਜੋ ਸਬਰ ਹੱਥੀਂ ਕੰਮ ਕਰਕੇ ਖਾਣ ਦੇ ਵਿੱਚ। ਅੱਜ ਮੈਂ ਸੁਪਨੇ 'ਚ ਅਮੀਰ ਬਣ ਕੇ ਵੇਖ ਰਿਹਾ। ਕਹਿੰਦੇ ਨੇ ਉਸ ਰਾਤ ਤੋਂ ਬਾਅਦ ਕਦੀ ਵੀ ਫਿਓਦੋਰ ਨੇ ਅਮੀਰਾਂ ਤੋਂ ਕਦੀ ਸਾੜਾ ਨਹੀਂ ਕੀਤਾ। ਉਹ ਆਪਣੀ ਦੁਕਾਨ ਦੇ ਵਿੱਚ ਖੁਸ਼ੀ ਖੁਸ਼ੀ ਹੁਣ ਜੁੱਤੀਆਂ ਕੱਢਦਾ, ਅਤੇ ਜਦੋਂ ਵੀ ਕੋਈ ਗਰੀਬ ਉਹਦੇ ਕੋਲ ਆਉਂਦਾ ਉਹ ਥੋੜ੍ਹੇ ਪੈਸਿਆਂ ਦੇ ਵਿੱਚ ਵੀ ਉਹਦਾ ਕੰਮ ਖੁਸ਼ੀ ਖੁਸ਼ੀ ਕਰ ਦਿੰਦਾ, ਕਿਉਂਕਿ ਉਸ ਰਾਤ ਉਹਨੇ ਅਮੀਰੀ ਦਾ ਸਵਾਦ ਵੇਖ ਲਿਆ ਸੀ। ਉਸ ਰਾਤ ਉਹਨੇ ਇਹ ਵੇਖ ਲਿਆ ਸੀ ਕਿ ਜਿੱਥੇ ਤੁਹਾਨੂੰ ਰੱਬ ਰੱਖਦਾ ਉਹ ਤੁਹਾਨੂੰ ਬਹੁਤ ਵਧੀਆ ਥਾਂ 'ਤੇ ਰੱਖਦਾ। ਆਪਣੀ ਆਪਣੀ ਜ਼ਮੀਰ ਕਿਸੇ ਦੇ ਹੱਥ ਗਿਰਵੀ ਰੱਖ ਕੇ ਜਾਂ ਫਿਰ ਸ਼ੈਤਾਨ ਦੇ ਕੋਲ ਆਪਣੀ ਆਤਮਾ ਵੇਚ ਕੇ ਜੇਕਰ ਆਪਾਂ ਅਮੀਰੀ ਲੈ ਵੀ ਲਈ ਤਾਂ ਫਿਰ ਉਹਦਾ ਕੀ ਫਾਇਦਾ। ਜਾਂ ਫਿਰ ਸ਼ਾਇਦ ਐਂਥਨ ਜੈਕਬ ਸਾਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਆਪਾਂ ਗਲਤ ਤਰੀਕੇ ਦੇ ਨਾਲ ਜਦੋਂ ਅਮੀਰ ਹੁੰਦੇ ਹਾਂ ਤਾਂ ਉਸ ਸਮੇਂ ਆਪਾਂ ਆਪਣੀ ਆਤਮਾ ਵੇਚ ਚੁੱਕੇ ਹੁੰਦੇ ਹਾਂ ਸ਼ੈਤਾਨ ਦੇ ਹੱਥ, ਅਤੇ ਇਹਦਾ ਖਮਿਆਜ਼ਾ ਸਾਨੂੰ ਭੁਗਤਣਾ ਪੈਂਦਾ, ਕਿਉਂਕਿ ਕਰ ਕਰਾ ਕੇ ਤੁਹਾਡੇ ਕੋਲ ਤੁਹਾਡੀ ਆਤਮਾ ਹੀ ਤਾਂ। ਜੇ ਤੁਸੀਂ ਆਪਣਾ ਜ਼ਮੀਰ ਵੇਚਤਾ, ਤੁਸੀਂ ਆਪਣੀ ਆਤਮਾ ਵੇਚਤੀ, ਤਾਂ ਫਿਰ ਉਸ ਅਮੀਰੀ ਨੂੰ ਤੁਸੀਂ ਕਰਨਾ ਕਿ ਨਹੀਂ। ਸਵਾਲ ਇਹ ਆ, ਅਮੀਰੀ ਪੈਸਾ ਹੋਣਾ ਕੋਈ ਗਲਤ ਗੱਲ ਨਹੀਂ, ਪਰ ਆਪਣੀ ਆਤਮਾ ਨੂੰ ਵੇਚ ਕੇ ਇਹ ਸੌਦਾ ਸ਼ਾਇਦ ਗਵਾਰਾ ਨਹੀਂ, ਕਿਉਂਕਿ ਹਰ ਇੱਕ ਚਮਕਦੀ ਚੀਜ਼ ਦੇ ਪਿੱਛੇ ਦੁੱਖ ਤਾਂ ਪਾਈ ਹੁੰਦੇ ਨੇ। ਤੁਸੀਂ ਜੇਕਰ ਅਮੀਰੀ ਪਾਉਣੀ ਆ ਤਾਂ ਉਸ ਅਮੀਰੀ ਦਾ ਕੋਈ ਤਾਂ ਹਰਜਾਨਾ ਤੁਹਾਨੂੰ ਭਰਨਾ ਪੈਣਾ। ਅਕਸਰ ਹੀ ਆਪਾਂ ਦੂਸਰਿਆਂ ਦੀ ਚਮਕ ਧਮਕ ਵੇਖ ਕੇ ਆਪਣੀ ਜ਼ਿੰਦਗੀ ਤੋਂ ਸੜਨਾ ਸ਼ੁਰੂ ਕਰ ਦਿੰਦੇ ਹਾਂ, ਸਾਨੂੰ ਆਪਣੀ ਜ਼ਿੰਦਗੀ ਮਾੜੀ ਲੱਗਣ ਲੱਗ ਪੈਂਦੀ ਹੈ, ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਦੂਸਰੇ ਦੀ ਜ਼ਿੰਦਗੀ ਦੇ ਵਿੱਚ ਦਰਦ ਕਿੰਨੇ ਨੇ, ਦੁੱਖ ਕਿੰਨੇ ਨੇ। ਇਨਸਾਨ ਨੂੰ ਹਮੇਸ਼ਾ ਲੱਗਦਾ ਰਹਿੰਦਾ ਕਿ ਮੇਰੇ ਤੋਂ ਵੱਧ ਪੈਸੇ ਵਾਲਾ ਸੁਖੀ ਆ, ਪਰ ਇਹ ਕੋਈ ਸੱਚ ਥੋੜ੍ਹੀ ਆ। ਉਹ ਜਿੰਨੀਆਂ ਬਿਮਾਰੀਆਂ ਲਾਈ ਫਿਰਦਾ, ਉਹ ਜਿੰਨੇ ਝੰਬੇਲੇ ਜ਼ਿੰਦਗੀ ਨੂੰ ਪਾਈ ਫਿਰਦਾ, ਉਹਦੀਆਂ ਜਿਹੜੀਆਂ ਰਾਤਾਂ ਨੀਂਦਾਂ ਤੋਂ ਬਗੈਰ ਜਾਂਦੀਆਂ ਨੇ, ਉਹਦਾ ਜਿਹੜਾ ਸੁੱਖ ਚੈਨ ਇਸੇ ਚੀਜ਼ ਦੇ ਵਿੱਚ ਚੱਲਿਆ ਜਾਂਦਾ ਕਿ ਹਾਏ ਕੋਈ ਚੋਰ ਨਾ ਆ ਜਾਏ, ਹਾਏ ਕਿਸੇ ਗੱਲ 'ਚੋਂ ਘਾਟਾ ਨਾ ਪੈ ਜੇ, ਕਾਰੋਬਾਰ ਨਾ ਬੰਦ ਹੋ ਜੇ, ਅੱਜ ਦੀ ਕਮਾਈ ਕੱਲ੍ਹ ਦੇ ਨਾਲੋਂ ਕਿਤੇ ਘੱਟ ਨਾ ਜਾਵੇ। ਇਹਨਾਂ ਹੀ ਸੋਚਾਂ ਦੇ ਵਿੱਚ ਜਦੋਂ ਰਾਤਾਂ ਜਾਗ ਜਾਗ ਕੇ ਕੱਟਦਾ ਤਾਂ ਫਿਰ ਉਹ ਤੁਹਾਡੇ ਨਾਲੋਂ ਬਿਹਤਰ ਕਿੱਦਾਂ। ਤੁਸੀਂ ਜੇ ਹੱਕ ਹਲਾਲ ਦੀ ਦਸਾਂਨੌਵਾਂ ਦੀ ਕਿਰਤ ਕਰਕੇ ਖਾ ਕੇ ਸੁੱਖ ਦੀ ਨੀਂਦ ਸੌਂਦੇ ਹੋ ਤਾਂ ਇਹ ਤੋਂ ਬਿਹਤਰ ਤਾਂ ਹੋਰ ਕੁਛ ਵੀ ਨਹੀਂ ਹੋ ਸਕਦਾ। ਇਹ ਕਹਾਣੀ ਸੀ ਐਂਥਨ ਜੈਕਬ ਦੀ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਅਨੁਵਾਦ ਦੇ ਦਰਮਿਆਨ ਕੁਛ ਗਲਤੀਆਂ ਭੁੱਲਾਂ ਚੁੱਕਾਂ ਮਾਫ ਕਰਨੀਆਂ। ਇੱਦਾਂ ਦੀਆਂ ਹੋਰ ਕਹਾਣੀਆਂ ਤੁਸੀਂ ਸੁਣਨੀਆਂ ਅਤੇ ਸਾਡੇ ਪੋਡਕਾਸਟ ਉੱਤੇ ਜਾ ਕੇ ਸੁਣ ਸਕਦੇ ਹੋ, ਜਾਂ ਫਿਰ ਸਾਡੀ ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ 24 ਘੰਟੇ ਤੁਹਾਨੂੰ ਇੱਦਾਂ ਦੀਆਂ ਕਹਾਣੀਆਂ ਵਾਲਾ ਇੱਕ ਚੈਨਲ ਜ਼ਰੂਰ ਮਿਲ ਜੂਗਾ। ਧੰਨਵਾਦ।
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16, quicksignage.com.au।
4: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
3: On Roads Honor Campaign, sirf seemit samay layi. Hun nava BYD car le aao, shandar drive away offers de naal. BYD C-Line 7 Premium, sirf $54,990. BYD C-Line 8 Dynamic FWD, sirf $56,990. Te BYD Shark 6 Premium, sirf $57,900. Ek khas offer 1 August to 30 September 2026 tak order karan wale layi hai. Delivery 31 October 2026 tak. Ho jankari layi, aaj hi BYD Caroline Springs naal sampark karo and mention Radio Hanji. BYD On roads, on us. Conditions apply.
5: यार तू इतने इनी चेती आके पक्का भी हो गया, की जुगाड़ लाया है?
6: जुगाड़ नहीं, ये है 8 सालां तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजास, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
5: नंबर ता दे बंसल इमीग्रेशन वालियां दा।
6: हां जी, अपॉइंटमेंट बुक करवाउण लई कॉल करो 0406 660 960 दे या फिर विजिट करो bansalimmigration.com.au।

0: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ, ਆਓ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੁਆਰਾ ਕੀਤੇ ਗਏ ਮਹਾਨ ਕਾਰਜਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਲੋਂ ਵਸਾਏ ਗਏ ਨਗਰ ਗੋਇੰਦਵਾਲ ਸਾਹਿਬ ਵਿਖੇ ਇੱਕ ਵਿਸ਼ਾਲ ਜੋੜ ਮੇਲਾ ਮਨਾਇਆ ਜਾਂਦਾ। ਬਹੁਤ ਘੱਟ ਲੋਕ ਜਾਣਦੇ ਨੇ ਕਿ ਉਹ ਜੋੜ ਮੇਲਾ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਹੋ ਕੇ ਮਨਾਇਆ ਜਾਂਦਾ। ਇਸ ਵਿਸ਼ਾਲ ਜੋੜ ਮੇਲੇ ਦੇ ਵਿੱਚ ਮਾਝੇ, ਮਾਲਵੇ ਅਤੇ ਦੁਆਬੇ ਦੀਆਂ ਬੇਅੰਤ ਸੰਗਤਾਂ ਹਾਜ਼ਰੀ ਭਰਦੀਆਂ ਨੇ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ। ਗੁਰਬਾਣੀ ਦੇ ਵਿੱਚ ਭੱਟ ਸਾਹਿਬਾਨ ਦੇ ਵੱਲੋਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਿਫਤ ਕਰਦਿਆਂ ਹੋਇਆਂ ਇਹ ਬਚਨ ਉਚਾਰਨ ਕੀਤੇ ਗਏ ਹਨ ਕਿ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਗੁਰੂ ਅਮਰਦਾਸ ਜੀ ਐਸੇ ਗੁਣਾਂ ਦੇ ਖਜ਼ਾਨੇ ਨੇ ਜਿਨ੍ਹਾਂ ਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਹਨਾਂ ਦੇ ਗੁਣ ਕੇਵਲ ਅਤੇ ਕੇਵਲ ਉਹ ਆਪ ਹੀ ਜਾਣਦੇ ਨੇ। ਐਸੇ ਦੀਨ ਦਿਆਲ ਸਤਿਗੁਰੂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ 1479 ਈਸਵੀ ਨੂੰ ਬਾਸਰ ਕੇ ਨਗਰ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਤੇਜਭਾਨ ਜੀ ਦੇ ਘਰ ਬੀਬੀ ਸੁਲੱਖਣੀ ਜੀ ਦੀ ਕੁੱਖ ਤੋਂ ਹੋਇਆ। ਭਾਈ ਤੇਜਭਾਨ ਜੀ ਵੈਸ਼ਨੋ ਮਾਤਾ ਦੇ ਪੁਜਾਰੀ ਸਨ, ਇਸ ਕਰਕੇ ਵੈਸ਼ਨਵ ਬਿਰਤੀ ਹੋਣ ਕਰਕੇ ਗੁਰੂ ਅਮਰਦਾਸ ਜੀ ਨੂੰ ਜਨਮ ਤੋਂ ਹੀ ਜਾਂ ਬਚਪਨ ਤੋਂ ਹੀ ਇੱਕ ਧਾਰਮਿਕ ਮਾਹੌਲ ਮਿਲਿਆ ਅਤੇ ਬਾਬਾ ਅਮਰਦਾਸ ਜੀ ਦਾ ਬਚਪਨ ਇੱਕ ਧਾਰਮਿਕ ਮਾਹੌਲ ਦੇ ਵਿੱਚ ਬਤੀਤ ਹੋਇਆ। ਆਪ ਜੀ ਦੇ ਪਿਤਾ ਜੀ ਦੁਕਾਨਦਾਰੀ ਵੀ ਕਰਦੇ ਸਨ, ਸੇਵਾ ਭਾਵਨਾ ਵਾਲੇ ਸਨ ਅਤੇ ਦੇਵੀ ਦੇਵਤਿਆਂ ਦੀ ਪੂਜਾ ਪਾਠ ਕਰਨ ਦੇ ਵਿੱਚ ਵੀ ਚੰਗੀ ਰੁਚੀ ਰੱਖਦੇ ਸਨ। ਕੁਝ ਸਾਲ ਬਤੀਤ ਹੁੰਦੇ ਨੇ ਅਤੇ ਬਾਬਾ ਅਮਰਦਾਸ ਜੀ ਦਾ ਵਿਆਹ ਮਾਤਾ ਰਾਮ ਕੌਰ ਜੀ ਦੇ ਨਾਲ ਹੁੰਦਾ ਹੈ, ਜਿਨ੍ਹਾਂ ਦੀ ਕੁੱਖ ਤੋਂ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਅਤੇ ਦੋ ਧੀਆਂ ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ਜਨਮ ਲੈਂਦੀਆਂ ਹਨ। ਇਸ ਤਰ੍ਹਾਂ ਬਾਬਾ ਅਮਰਦਾਸ ਜੀ ਜਿੱਥੇ ਸੰਸਾਰੀ ਕਾਰਜ ਕਰਦੇ ਨੇ ਉੱਥੇ ਹੀ ਸਾਲ ਦੀ ਸਾਲ ਗੰਗਾ ਦੀ ਯਾਤਰਾ ਕਰਨ ਦੇ ਲਈ ਵੀ ਜਾਂਦੇ ਨੇ, ਕਿਉਂਕਿ ਇਹਨਾਂ ਦੇ ਪਰਿਵਾਰ ਦਾ ਪਿਛੋਕੜ ਦੇਵੀ ਦੇਵਤਿਆਂ ਦੀ ਪੂਜਾ ਵਾਲਾ ਹੈ, ਵੈਸ਼ਨੋ ਬਿਰਤੀ ਦੇ ਧਾਰਨੀ ਨੇ। ਸਾਡਾ ਇਤਿਹਾਸ ਦੱਸਦਾ ਹੈ ਕਿ ਜਦੋਂ 20ਵੀਂ ਵਾਰ ਬਾਬਾ ਅਮਰਦਾਸ ਜੀ ਗੰਗਾ ਦੀ ਯਾਤਰਾ ਕਰਨ ਜਾਂਦੇ ਨੇ ਤਾਂ ਇਹਨਾਂ ਨੂੰ ਉੱਥੇ ਇੱਕ ਬ੍ਰਹਮਚਾਰੀ ਮਿਲਦਾ ਹੈ। ਉਹਦੇ ਨਾਲ ਵਿਚਾਰ ਵਟਾਂਦਰਾ ਕਰਦਿਆਂ ਹੋਇਆਂ ਕੁਝ ਦਿਨ ਬਤੀਤ ਹੁੰਦੇ ਨੇ, ਇਕੱਠੇ ਪ੍ਰਸ਼ਾਦਾ ਪਾਣੀ ਛਕਦੇ ਨੇ ਅਤੇ ਅਚਾਨਕ ਜਦੋਂ ਉਸ ਬ੍ਰਹਮਚਾਰੀ ਨੇ ਬਾਬਾ ਅਮਰਦਾਸ ਜੀ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਤਾਂ ਉਸ ਸਮੇਂ ਬਾਬਾ ਅਮਰਦਾਸ ਜੀ ਨੇ ਆਖਿਆ ਸੀ ਕਿ ਅਸੀਂ ਅਜੇ ਗੁਰੂ ਦੀ ਭਾਲ ਕਰ ਰਹੇ ਹਾਂ। ਸਾਡਾ ਇਤਿਹਾਸ ਦੱਸਦਾ ਹੈ ਕਿ ਉਸ ਬ੍ਰਹਮਚਾਰੀ ਨੇ ਬਾਬਾ ਅਮਰਦਾਸ ਜੀ ਨੂੰ ਐਸੇ ਬਚਨ ਆਖੇ ਸਨ ਕਿ ਤੇਰੇ ਨਾਲ ਸਮਾਂ ਬੀਤਣ ਦੇ ਨਾਲ ਜਾਂ ਤੇਰੇ ਨਾਲ ਜਿਹੜਾ ਮੈਂ ਪ੍ਰਸ਼ਾਦਾ ਪਾਣੀ ਛਕਿਆ ਹੈ ਉਸ ਦੇ ਨਾਲ ਮੇਰਾ ਨੇਮ, ਇਸ਼ਨਾਨ, ਤਪ ਅਤੇ ਹੋਰ ਕਰਮ ਧਰਮ ਨੇ ਜਿਹੜੇ ਉਹ ਸਾਰੇ ਭ੍ਰਿਸ਼ਟ ਹੋ ਗਏ ਨੇ, ਕਿਉਂਕਿ ਤੂੰ ਅਜੇ ਤੱਕ ਨਿਗੁਰਾ ਹੈ, ਤੂੰ ਗੁਰੂ ਨਹੀਂ ਧਾਰਨ ਕੀਤਾ। ਉਸ ਬ੍ਰਹਮਚਾਰੀ ਦੇ ਐਸੇ ਬੋਲਾਂ ਨੇ ਬਾਬਾ ਅਮਰਦਾਸ ਜੀ ਦੇ ਹਿਰਦੇ 'ਤੇ ਐਸੀ ਸੱਟ ਮਾਰੀ ਕਿ ਉਹ ਗੁਰੂ ਦੀ ਭਾਲ ਕਰਨ ਦੇ ਲਈ ਤੁਰ ਪੈਂਦੇ ਨੇ। ਸੋ ਆਏ ਸਾਲ ਭਾਵੇਂ ਗੰਗਾ ਦੀ ਯਾਤਰਾ ਦੇ ਉੱਤੇ 'ਤੇ ਜਾਂਦੇ ਨੇ ਪਰ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਸਮਾਂ ਬਤੀਤ ਹੋਇਆ, ਇੱਕ ਦਿਨ ਅੰਮ੍ਰਿਤ ਵੇਲੇ ਬਾਬਾ ਅਮਰਦਾਸ ਜੀ ਇੱਕ ਮਿੱਠੀ ਧੁਨ ਗੁਰਬਾਣੀ ਦੀ ਆਵਾਜ਼ ਆਪਣੇ ਕੰਨਾਂ ਦੇ ਨਾਲ ਸੁਣਦੇ ਨੇ। ਉਹ ਗੁਰਬਾਣੀ ਦੀ ਆਵਾਜ਼ ਸੀ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ ਤਉ ਗੁਣ ਨਾਹੀ ਅੰਤ ਹਰੇ। ਐਸੇ ਪਾਵਨ ਬੋਲਾਂ ਨੂੰ ਸੁਣ ਕੇ ਜਦੋਂ ਬਾਬਾ ਅਮਰਦਾਸ ਜੀ ਦੇ ਮਨ ਦੇ ਅੰਦਰ ਸ਼ਾਂਤੀ ਆਈ ਤਾਂ ਉਹ ਉਸ ਬੋਲਾਂ ਨੂੰ ਗਾਉਣ ਵਾਲੀ ਬੀਬੀ ਅਮਰੋ ਜੀ ਨੂੰ ਜਾ ਕੇ ਪੁੱਛਦੇ ਨੇ ਕਿ ਇਹ ਜਿਹੜੇ ਤੂੰ ਬੋਲ, ਇਹ ਜਿਹੜੀ ਬਾਣੀ ਤੂੰ ਗਾ ਰਹੀ ਹੈ, ਇਹ ਕਿਸ ਦੇ ਬੋਲ ਨੇ? ਕਿਉਂਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਬਾਬਾ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ। ਇਸ ਕਰਕੇ ਬਾਬਾ ਅਮਰਦਾਸ ਜੀ ਨੇ ਜਿਉਂ ਹੀ ਬੀਬੀ ਅਮਰੋ ਜੀ ਨੂੰ ਜਾ ਕੇ ਪੁੱਛਿਆ ਕਿ ਇਹ ਕਿਸ ਦੀ ਬਾਣੀ ਹੈ, ਤਾਂ ਬੀਬੀ ਅਮਰੋ ਜੀ ਨੇ ਬੜੇ ਪ੍ਰੇਮ ਦੇ ਨਾਲ ਉਹਨਾਂ ਨੂੰ ਜਵਾਬ ਦਿੱਤਾ ਕਿ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ। ਉਹ ਆਪ ਤਾਂ ਜੋਤੀ ਜੋਤ ਸਮਾ ਗਏ ਨੇ, ਪਰ ਉਹਨਾਂ ਦੀ ਥਾਂ 'ਤੇ ਹੁਣ ਸਾਡੇ ਪਿਤਾ ਗੁਰੂ ਅੰਗਦ ਦੇਵ ਜੀ ਸੰਗਤਾਂ 'ਤੇ ਬੇਅੰਤ ਬਖਸ਼ਿਸ਼ਾਂ ਕਰ ਰਹੇ ਨੇ। ਸੋ ਇਸ ਤਰੀਕੇ ਦੇ ਨਾਲ ਬੀਬੀ ਅਮਰੋ ਜੀ ਦੇ ਰਾਹੀਂ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਖਡੂਰ ਸਾਹਿਬ ਦੀ ਧਰਤੀ ਦੇ ਉੱਪਰ ਜਾ ਕੇ ਮਿਲਦੇ ਨੇ। ਜਿਉਂ ਹੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ ਅਤੇ ਹਮੇਸ਼ਾ ਦੇ ਲਈ ਗੁਰੂ ਅੰਗਦ ਦੇਵ ਜੀ ਦੇ ਹੋਕੇ ਰਹਿ ਗਏ। ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਨਿੱਤ ਦਾ ਨੇਮ ਸੀ ਕਿ ਉਹ ਖਡੂਰ ਸਾਹਿਬ ਤੋਂ ਬਿਆਸ ਦਰਿਆ 'ਤੇ ਜਾਂਦੇ ਸਨ, ਉੱਥੋਂ ਪਾਣੀ ਦੀ ਗਾਗਰ ਭਰ ਕੇ ਖਡੂਰ ਸਾਹਿਬ ਲਿਆ ਕੇ ਇੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਸ਼ਨਾਨ ਕਰਾਉਣ ਦੀ ਸੇਵਾ ਕਰਦੇ ਰਹੇ ਨੇ। ਇਹ ਨੇਮ ਲਗਾਤਾਰ 13 ਸਾਲ ਇਸੇ ਤਰ੍ਹਾਂ ਚੱਲਦਾ ਰਿਹਾ। ਅਖੀਰ 1552 ਈਸਵੀ ਦਾ ਸਮਾਂ ਆਇਆ। ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਦੀ ਸੇਵਾ ਘਾਲਣਾ ਨੂੰ ਦੇਖਦਿਆਂ ਹੋਇਆਂ ਗੁਰਿਆਈ ਦੀ ਜ਼ਿੰਮੇਵਾਰੀ ਬਾਬਾ ਅਮਰਦਾਸ ਜੀ ਨੂੰ ਸੌਂਪ ਦਿੱਤੀ ਅਤੇ ਉਹਨਾਂ ਨੂੰ ਹੁਕਮ ਕੀਤਾ ਕਿ ਹੁਣ ਤੁਸੀਂ ਖਡੂਰ ਸਾਹਿਬ ਛੱਡ ਕੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ। ਸੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਅਮਰਦਾਸ ਜੀ ਹਮੇਸ਼ਾ ਦੇ ਲਈ ਗੋਇੰਦਵਾਲ ਸਾਹਿਬ ਵਿਖੇ ਰਹਿੰਦੇ ਨੇ। ਉੱਥੇ ਰਹਿੰਦਿਆਂ ਹੋਇਆਂ ਜਿੱਥੇ ਪਾਵਨ ਗੁਰਬਾਣੀ ਉਚਾਰਨ ਕਰਦੇ ਨੇ, ਬੌਲੀ ਦਾ ਨਿਰਮਾਣ ਕਰਦੇ ਨੇ, ਇਸ ਤੋਂ ਇਲਾਵਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ 22 ਮੰਜੀਆਂ ਦੀ ਸਥਾਪਨਾ ਕਰਦੇ ਨੇ। ਮੰਜੀਆਂ ਤੋਂ ਭਾਵ ਹੈ ਕਿ ਗੁਰੂ ਅਮਰਦਾਸ ਜੀ ਨੇ ਜਿਹੜੇ 22 ਪ੍ਰਚਾਰਕ ਥਾਪੇ ਹੋਏ ਸਨ, ਵੱਖ ਵੱਖ ਇਲਾਕਿਆਂ ਦੇ ਵਿੱਚ ਜਾ ਕੇ ਉਹ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਸਨ। ਇਹਨਾਂ ਕਾਰਜਾਂ ਤੋਂ ਇਲਾਵਾ ਗੁਰੂ ਅਮਰਦਾਸ ਜੀ ਨੇ ਸਮਾਜਿਕ ਤੌਰ ਦੇ ਉੱਪਰ ਵੀ ਮਹਾਨ ਕਾਰਜ ਕੀਤੇ ਨੇ, ਜਿਨ੍ਹਾਂ ਦੇ ਵਿੱਚ ਵਿਧਵਾ ਵਿਆਹ ਦੀ ਮਨਾਹੀ ਸੀ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਉਹਨਾਂ ਲੋਕਾਂ ਨੂੰ ਸਮਝਾਇਆ ਅਤੇ ਉਹ ਪੁਨਰ ਵਿਧਵਾ ਵਿਆਹ ਜਿਹੜਾ ਸੀ ਉਹਨੂੰ ਆਰੰਭ ਕੀਤਾ। ਸਤੀ ਪ੍ਰਥਾ ਦੀ ਜਿਹੜੀ ਰਸਮ ਸੀ, ਜਿਹਦੇ ਵਿੱਚ ਜਦੋਂ ਕਿਸੇ ਦਾ ਪਤੀ ਚੜ੍ਹਾਈ ਕਰ ਜਾਂਦਾ ਸੀ ਅਤੇ ਸਿਵੇ ਦੇ ਵਿੱਚ ਜ਼ਿੰਦਾ ਔਰਤ ਨੂੰ ਸਾੜ ਦਿੱਤਾ ਜਾਂਦਾ ਸੀ, ਇਸ ਸਤੀ ਪ੍ਰਥਾ ਦੀ ਨਿਖੇਧੀ ਕੀਤੀ ਗੁਰੂ ਸਾਹਿਬ ਜੀ ਨੇ। ਇਸ ਤੋਂ ਇਲਾਵਾ ਬਾਲ ਵਿਵਾਹ ਦੀ ਨਿਖੇਧੀ ਕੀਤੀ, ਘੁੰਡ ਕੱਢਣ ਦੀ ਪ੍ਰਥਾ ਜਿਹੜੀ ਸੀ ਉਸ ਨੂੰ ਬੰਦ ਕੀਤਾ ਅਤੇ ਪਹਿਲੇ ਪੰਗਤ ਪਾਛੇ ਸੰਗਤ ਦਾ ਸਿਧਾਂਤ ਬਖਸ਼ਿਸ਼ ਕੀਤਾ, ਤਾਂ ਜੋ ਲੋਕਾਂ ਦੇ ਮਨਾਂ ਦੇ ਵਿੱਚ ਜਾਤ ਪਾਤ, ਛੂਤ ਛਾਤ, ਊਚ ਨੀਚ ਦੀ ਜਿਹੜੀ ਭਾਵਨਾ ਸੀ ਉਸ ਨੂੰ ਖਤਮ ਕੀਤਾ ਜਾ ਸਕੇ। ਕਿਉਂਕਿ ਜਿਹੜਾ ਮਨੁੱਖ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਆਉਂਦਾ ਸੀ ਉਹ ਸਭ ਤੋਂ ਪਹਿਲਾਂ ਲੰਗਰ ਦੇ ਵਿੱਚ ਬੈਠ ਕੇ ਨਿਰਮਾਣਤਾ ਸਹਿਤ ਪ੍ਰਸ਼ਾਦਾ ਛਕਦਾ ਸੀ ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦਾ ਸੀ। ਇੱਥੋਂ ਤੱਕ ਕਿ ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਨੇ ਵੀ ਪਹਿਲਾਂ ਪੰਗਤ ਦੇ ਵਿੱਚ ਪ੍ਰਸ਼ਾਦਾ ਛਕਿਆ ਅਤੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ ਸਨ। ਸੋ ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਗੁਰਿਆਈ ਕਾਲ ਦੇ ਵੇਲੇ ਮਹਾਨ ਧਾਰਮਿਕ ਸਮਾਜਿਕ ਕਾਰਜ ਕੀਤੇ, ਪਾਵਨ ਗੁਰਬਾਣੀ ਦਾ ਉਚਾਰਨ ਕੀਤਾ ਅਤੇ ਅਖੀਰ 1574 ਈਸਵੀ ਦੇ ਵਿੱਚ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਕਰਕੇ ਆਪ ਜੋਤੀ ਜੋਤ ਸਮਾ ਜਾਂਦੇ ਹਨ। ਸੋ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਸੰਗਤਾਂ ਬੜੇ ਪ੍ਰੇਮ ਅਤੇ ਸ਼ਰਧਾ ਦੇ ਨਾਲ ਮਨਾਉਂਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।

0: ਭਾਜੀ ਕਹਿੰਦਾ ਹਰ ਸ਼ੇਖ ਨੂੰ ਪਿਆਰੀ ਜਿਹੜੀ ਗੱਡੀ ਮੇਰੇ ਕੋਲ ਰੱਖੀ ਰੇਤੇ ਤੇ ਭਜਾਉਣ ਨੂੰ ਨਿਸਾਨ ਪੈਟਰੋਲ ਗੱਡੀ ਆ ਨਾ ਜਿਹੜੀ ਭਾਜੀ ਨਿਸਾਨ ਪੈਟਰੋਲ ਮੇਰੀ ਪਰਸਨਲ ਵੀ ਬੜੀ ਫੇਵਰੇਟ ਆ ਜਦੋਂ ਜਾਂਦੀ ਹੈ ਨਾ ਰੋਡ 'ਤੇ ਇੱਕ ਵਾਰੀ ਪਤਾ ਲੱਗਦਾ ਵਾ ਵੀ ਗੱਡੀ ਜਾਣ ਡੀ ਆ ਅਤੇ ਜਦੋਂ ਇੱਕ ਵਾਰੀ ਐਂ ਆਫ ਰੋਡ ਕਿਤੇ ਕਰਾਈ ਹੋਵੇ ਅਤੇ ਉਦੋਂ ਫਿਰ ਵੱਖਰਾ ਹੀ ਨਜ਼ਾਰਾ ਵਾ ਅਤੇ ਮੈਂ ਸੁਣਿਆ ਵਾ ਕਹਿੰਦੇ ਨੇ ਕਿ ਨਿਸਨ ਦੀ ਵੀ ਕੋਈ 6 ਸਿਲੰਡਰ ਗੱਡੀ ਜਿਹੜੀ ਆ ਆਸਟ੍ਰੇਲੀਆ 'ਚ ਵੀ ਲਾਂਚ ਹੋਣ ਡੀ ਆ
1: ਬਿਲਕੁਲ ਸਹੀ ਸੁਣਿਆ ਵਾ ਤੁਸੀਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਹੜੇ ਵੀ ਇਸ ਵਕਤ ਆਪਾਂ ਨੂੰ ਲਾਈਵ ਦੇਖ ਰਹੇ ਨੇ ਅਤੇ ਸੁਣ ਰਹੇ ਨੇ ਹਾਂਜੀ ਨਿਸਨ ਪੈਟਰੋਲ ਜਿਹੜਾ ਕਿ ਅਗੇਨ ਜਿਵੇਂ ਬਾਈ ਨੇ ਗਾਣੇ 'ਚ ਦੱਸਿਆ ਵਾ ਇਹ ਸੀ V8 ਨਿਸਨ ਪੈਟਰੋਲ ਜਿਹਦੀ ਕਿ ਪ੍ਰੋਡਕਸ਼ਨ ਹੁਣ ਆਸਟ੍ਰੇਲੀਆ ਵਾਸਤੇ ਬੰਦ ਹੋ ਚੁੱਕੀ ਆ ਅਤੇ ਜਿਹੜੀ ਨਵੀਂ ਗੱਡੀ ਆ ਉਹ 6 ਸਿਲੰਡਰ ਟਵਿਨ ਟਰਬੋ ਦੀ ਆਲਰੇਡੀ ਅਨਾਊਂਸ ਹੋ ਚੁੱਕੀ ਆ ਅਤੇ ਨੈੱਟ ਦੇ ਉੱਤੇ ਉਹਦੇ ਉੱਤੇ ਬਹੁਤ ਜ਼ਿਆਦਾ ਅਗੇਨ ਫੀਚਰਸ ਅਤੇ ਖਬਰਾਂ ਆ ਚੁੱਕੀਆਂ ਨੇ ਅਤੇ ਕਿਹੜੇ ਕਿਹੜੇ ਉਹਦੇ ਵਿੱਚ ਮਾਡਲਸ ਆਉਣੇ ਨੇ ਅਤੇ ਉਹ ਗੱਡੀ ਆਸਟ੍ਰੇਲੀਆ ਦੇ ਵਿੱਚ ਪਹੁੰਚਣ ਜਾ ਰਹੀ ਆ ਦਸੰਬਰ ਦੇ ਵਿੱਚ ਅਤੇ ਟੈਸਟ ਡਰਾਈਵ ਤੁਸੀਂ ਕਰ ਸਕਦੇ ਹੋ ਐਂਡ ਆਫ ਨਵੰਬਰ ਜਾਂ ਦਸੰਬਰ ਦੇ ਵਿੱਚ ਅਤੇ ਜਨਵਰੀ ਦੇ ਉੱਤੋਂ ਉਹਦੀ ਡਿਲੀਵਰੀ ਸ਼ੁਰੂ ਹੋ ਜਾਏਗੀ ਅਤੇ ਆਲਰੇਡੀ ਅਮੈਰੀਕਾ ਅਤੇ ਜਪਾਨ ਦੇ ਵਿੱਚ ਉਹ ਗੱਡੀ ਵਿਕ ਰਹੀ ਆ ਅੰਡਰ ਦ ਸੇਮ ਬੈਜ ਨਿਸਨ ਪੈਟਰੋਲ Y63 ਪੈਟਰੋਲ ਅਤੇ ਉਹਦੇ ਵਿੱਚ ਸਾਰੇ ਅਪਗ੍ਰੇਡਿਡ ਹੁਣ ਇੰਟੀਰੀਅਰ ਆ ਚੁੱਕੇ ਨੇ ਨਵਾਂ ਇੰਜਨ ਆਉਣ ਵਾਲਾ ਵਾ ਹੋਰ ਵੀ ਪਾਵਰਫੁੱਲ ਅਤੇ ਹੋਰ ਵੀ ਤਾਕੜ ਅਤੇ ਗੱਡੀ ਵੇਟ ਹੋ ਰਹੀ ਆ ਆਸਟ੍ਰੇਲੀਆ 'ਚ ਆਲਰੇਡੀ ਗੱਡੀਆਂ ਪਹੁੰਚ ਗਈਆਂ ਨੇ ਟੈਸਟ ਹੋ ਰਹੀਆਂ ਨੇ ਅਤੇ ਬਹੁਤ ਜਲਦੀ ਡੀਲਰਸ ਦੇ ਕੋਲ ਟੈਸਟ ਡਰਾਈਵ ਲਈ ਅਵੇਲੇਬਲ ਹੋ ਜਾਣਗੀਆਂ
0: ਕੀ ਪ੍ਰਾਈਸ ਦੀ ਕੀ ਇਨਫੋਰਮੇਸ਼ਨ ਹੈ
1: ਪ੍ਰਾਈਸ ਅਗੇਨ ਨੈੱਟ ਦੇ ਉੱਤੇ ਪ੍ਰਾਈਜ਼ ਵੀ ਪਿਛਲੇ ਮਹੀਨੇ ਰਿਲੀਜ਼ ਕਰ ਦਿੱਤੇ ਗਏ ਸੀ ਉਹਦੇ ਨਿਸਨ ਪੈਟਰੋਲ ਦੇ ਅਤੇ ਓਬਵੀਅਸਲੀ ਜੇ ਪੁਰਾਣੀ ਜਨਰੇਸ਼ਨ ਤੋਂ ਨਵੀਂ ਜਨਰੇਸ਼ਨ ਦੇ ਵਿੱਚ ਜਦੋਂ ਜਾਂਦੇ ਹਾਂ ਫੇਸ ਲਿਫਟ ਜਾਂ ਕਿਉਂਕਿ ਉਹ ਤਾਂ ਟੋਟਲੀ ਇੱਕ ਡਿਫਰੈਂਟ ਹੁਣ ਗੱਡੀ ਬਣਾ ਦਿੱਤੀ ਗਈ ਆ ਅਗੇਨ ਬਿੱਗ 4-wheel ਡਰਾਈਵ ਅਤੇ ਉਹਦਾ ਪ੍ਰਾਈਜ਼ਿੰਗ ਸ਼ੁਰੂ ਹੋਣ ਹੋ ਰਿਹਾ ਵਾ ਅਰਾਊਂਡ ਅਬਾਊਟ 1,07,000 ਤੋਂ ਡਰਾਈਵ ਹੋਵੇ ਅਤੇ 1.5 ਲੱਖ ਤੱਕ ਜਾਏਗੀ ਗੱਡੀ ਪਿੱਛੇ ਤੋਂ 5 to 6 ਡਿਫਰੈਂਟ ਮਾਡਲਸ ਨੇ ਡਿਪੈਂਡ ਕਰਦਾ ਕਿ ਉਹ ਕਿੰਨੀ ਦੇਰ ਉਹ ਮਾਡਲਸ ਰੱਖਦੇ ਨੇ ਪਰ ਉਹਨਾਂ ਦੇ ਵਿੱਚ ਕਈ ਮਾਡਲਸ ਦੇ ਵਿੱਚ ਡਿਫਰੈਂਟ ਡਿਫਰੈਂਟ ਚੇਂਜਸ ਕੀਤੇ ਆ ਪਹਿਲਾਂ ਓਨਲੀ 3 ਮਾਡਲ ਸੀ ਜਿਹੜਾ ਕਿ TI ਅਤੇ TI L ਅਤੇ ਨਾਲ ਵਾਰੀਅਰ ਅਤੇ ਹੁਣ ਉਹਦੇ ਵਿੱਚ ਕਾਫੀ ਡਿਫਰੈਂਟ ਮਾਡਲਸ ਐਡ ਕਰ ਦਿੱਤੇ ਗਏ ਨੇ ਅਤੇ ਸਾਰੀ ਇਨਫੋਰਮੇਸ਼ਨ ਨਿਸਨ ਦੀ ਵੈਬਸਾਈਟ 'ਤੇ ਆ ਜੇ ਤੁਸੀਂ ਉਹ ਗੱਡੀ ਨੂੰ ਟੈਸਟ ਡਰਾਈਵ ਦੇ ਲਈ ਬੁੱਕ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਲਾਈਨ 'ਚ ਲੱਗਣਾ ਚਾਹੁੰਦੇ ਹੋ ਜਾਂ ਤੁਸੀਂ ਇੱਕ ਉਹਦਾ ਆਰਡਰ ਪਾਉਣਾ ਚਾਹੁੰਦੇ ਹੋ ਐਕਸਪ੍ਰੈਸ਼ਨ ਆਫ ਇੰਟਰਸਟ ਜਾਂ ਤੁਹਾਨੂੰ ਜੇ ਪਤਾ ਹੀ ਆ ਤੁਹਾਨੂੰ ਕਿਹੜਾ ਮਾਡਲ ਚਾਹੀਦਾ ਵਾ ਤਾਂ ਤੁਸੀਂ ਉਹਦੇ ਮਾਡਲ ਪਾਉਣੇ ਸ਼ੁਰੂ ਉਹਦੀ ਜਿਹੜੀ ਆਰਡਰ ਕਰਨਾ ਸ਼ੁਰੂ ਕਰ ਸਕਦੇ ਹੋ
0: ਜੀ ਫਿਰ ਉਸ ਹਿਸਾਬ ਨਾਲ ਤੁਹਾਨੂੰ ਡਿਲੀਵਰੀਆਂ ਮਿਲੀ ਜਾਣਗੀਆਂ ਗੱਡੀ ਦਾ ਜਿਹੜਾ ਮੁੱਲ ਆ ਨਾ ਲੱਖ ਤੋਂ ਤਾਂ ਦਾ ਤੁਸੀਂ ਦੱਸਿਆ ਵਾ ਪਰ ਕਈ ਗੱਡੀਆਂ ਦਾ ਮੁੱਲ ਜਿਹੜਾ ਨਾ ਉਹ ਪੂਰਾ ਐਂ ਪਰਫੈਕਟ ਹੁੰਦਾ ਵਾ ਵੀ ਇਹਤੇ ਬੰਦਾ ਇੰਨੇ ਪੈਸੇ ਲਾ ਦੂਗਾ ਵੀ ਬਿਨਾਂ ਸੋਚੇ ਸਮਝੇ ਵੀ ਹਾਂ ਡੇਢ ਓਕੇ ਓਕੇ ਡਨ ਵੀ ਲੈਣੀ ਆ ਤਾਂ ਲੈਣੀ ਇਹੋ ਹੀ ਆ ਕਈਆਂ ਦੀ ਅੜੀ ਹੁੰਦੀ ਆ ਅਤੇ ਗੱਡੀ ਵੀ ਵੇਖੋ ਫਿਰ ਉਹੀ ਆ ਵੀ ਉਹ ਕਹਿੰਦੇ ਹੁੰਦੇ ਨਾ ਵੀ ਜਿੰਨਾ ਗੁੜ ਪਾਓ ਉਨਾ ਹੀ ਫਿਰ ਚੀਜ਼ ਵੀ ਉਨੀ ਮਿੱਠੀ ਹੁੰਦੀ ਆ ਪਰ ਜੇ ਵੇਖਿਆ ਜਾਵੇ ਅੱਜ ਕੱਲ੍ਹ ਦੀ ਮਾਰਕੀਟ ਦੇ ਵਿੱਚ ਕਿ ਬੜੀਆਂ ਰੇਅਰ ਗੱਡੀਆਂ ਹੀ ਨੇ ਕਿ ਜਿਹੜੀਆਂ ਲੱਖ ਤੋਂ ਤਾਂ ਦੀਆਂ ਰਹਿ ਗਈਆਂ ਨੇ ਹੁਣ ਖਾਸ ਕਰਕੇ ਆਪਾਂ ਮੈਂ ਵੇਖ ਰਿਹਾ ਸੀਗਾ ਕਿ ਥੱਲੇ ਤੋਂ ਥੱਲੇ ਆਈ ਜਾਂਦਾ ਪ੍ਰਾਈਜ਼ ਗੱਡੀਆਂ ਦਾ ਅਤੇ ਕਿ ਮਾਰਕੀਟ ਦੇ ਵਿੱਚ ਕੀ ਚੱਲ ਰਿਹਾ ਕੰਪੀਟੀਸ਼ਨ ਐਸਾ ਕੈਸਾ ਕਿੰਨਾ ਦੇ ਵਿੱਚ ਆ ਜਿਹੜਾ ਇੰਨਾ ਪ੍ਰਾਈਜ਼ ਥੱਲੇ ਲੈ ਆ ਰਿਹਾ
1: ਅਗੇਨ ਜਿਹੜਾ ਤੁਸੀਂ ਕੁਸ਼ਚਨ ਪੁੱਛਿਆ ਵਾ ਇਸ ਵਕਤ ਇਹੀ ਹੋਟ ਟੋਪਿਕ ਆ ਪੂਰੀ ਕਾਰ ਇੰਡਸਟਰੀ 'ਚ ਕਿਉਂਕਿ ਪੂਰੀ ਕਾਰ ਇੰਡਸਟਰੀ ਚੇਂਜ ਹੋ ਰਹੀ ਆ ਆਸਟ੍ਰੇਲੀਆ ਦੀ ਪਿਛਲੇ ਕੁਝ ਸਾਲਾਂ ਤੋਂ ਆਪਾਂ ਨੂੰ ਵੇਖਣ ਨੂੰ ਮਿਲਣ ਦਿਆ ਸੀ ਅਤੇ ਆਪਣਾ ਕੰਪੈਰੀਜ਼ਨ ਹੁੰਦਾ ਸੀ ਕਿ ਲੋਕ ਕੰਪੇਅਰ ਕਰਨ ਦੇ ਸੀ ਚਾਈਨੀਜ਼ ਗੱਡੀਆਂ ਨੂੰ ਜੈਪਨੀਜ਼ ਗੱਡੀਆਂ ਨਾਲ ਜਾਂ ਕੋਰੀਅਨ ਗੱਡੀਆਂ ਨਾਲ ਅਤੇ ਉਹ ਕਹਿੰਦੇ ਸੀ ਇਹ ਬ੍ਰਾਂਡ ਲੈਣਾ ਜਾਂ ਉਹ ਬ੍ਰਾਂਡ ਮਤਲਬ ਕਿ ਉਹਨਾਂ ਦਾ ਆਪਸ 'ਚ ਕੰਪਟੀਸ਼ਨ ਹੁੰਦਾ ਸੀ ਕਿ ਉਹ ਕਿੰਨੀ ਇੱਕ ਦੂਜੇ ਤੋਂ ਸਸਤੀਆਂ ਨੇ ਅਤੇ ਪਿਛਲੇ 2-3 ਸਾਲਾਂ ਦੇ ਵਿੱਚ ਜਿਵੇਂ ਕਿ ਤੁਸੀਂ ਵੇਖਿਆ ਹੀ ਹੋਊਗਾ ਕਿ ਬ੍ਰਾਂਡ ਹੀ ਇੰਨੇ ਆ ਗਏ ਨੇ ਅਤੇ ਇੱਕੋ ਦੇਸ਼ ਦੇ ਵਿੱਚੋਂ ਇੰਨੇ ਬ੍ਰਾਂਡ ਇੱਥੇ ਪਹੁੰਚ ਚੁੱਕੇ ਨੇ ਕਿ ਹੁਣ ਉਹ ਸਾਰੇ ਬ੍ਰਾਂਡਸ 'ਚ ਆਪਸ 'ਚ ਕੰਪਟੀਸ਼ਨ ਹੋਣ ਲੱਗ ਗਿਆ ਵਾ ਹੁਣ ਦੌੜ ਲੱਗੀ ਹੋਈ ਆ ਮਹਿੰਗੀਆਂ ਗੱਡੀਆਂ ਦਾ ਤਾਂ ਅੰਤ ਕੋਈ ਨਹੀਂ ਪਰ ਸਸਤੀ ਗੱਡੀ ਤਾਂ ਇੱਕ ਕੋਈ ਵੀ ਇੱਕ ਹੀ ਹੋ ਸਕਦੀ ਆ ਕਿ ਸਭ ਤੋਂ ਸਸਤੀ ਕਿਹੜੀ ਹੈ ਇਸ ਵਕਤ ਆਸਟ੍ਰੇਲੀਆ ਦੀ ਗੱਡੀ ਅਤੇ ਇਹੀ ਮਹੀਨੇ ਇੱਕੋ ਗੱਡੀ ਨੇ ਫੀਡ ਚੇਂਜ ਕੀਤਾ ਵਾ ਪਹਿਲਾਂ 21-22 ਹਜ਼ਾਰ ਤੱਕ ਜਾਂ 23 ਹਜ਼ਾਰ ਤੱਕ ਆਸਟ੍ਰੇਲੀਆ ਦੀ ਨਵੀਂ ਗੱਡੀ ਦੀ ਪ੍ਰਾਈਜ਼ ਪਹੁੰਚ ਚੁੱਕਿਆ ਸੀ ਜਿਹੜਾ ਕਿ ਅਗੇਨ 15-16 ਤੋਂ ਸ਼ੁਰੂ ਹੋ ਜਾਂਦਾ ਸੀ ਅੱਜ ਤੋਂ ਕੁਛ ਸਾਲ ਪਹਿਲਾਂ ਅਤੇ ਉਹ ਹੁਣ 20 ਤੋਂ ਉੱਪਰ ਹੀ ਜਾ ਚੁੱਕਿਆ ਕਿ 20 ਤੋਂ ਥੱਲੇ ਕੋਈ ਵੀ ਗੱਡੀ ਨਹੀਂ ਮਿਲਦੀ ਅਤੇ ਜੇ ਹੁਣ ਤੁਸੀਂ ਮਾਰਕੀਟ 'ਚ ਜਾ ਕੇ ਚੈੱਕ ਕਰੋਗੇ ਤਾਂ ਇੱਕ ਹੈਰਾਨੀਜਨਕ ਚੀਜ਼ ਦੇਖਣ ਨੂੰ ਮਿਲਦੀ ਆ ਕਿ ਜਿਹੜੀ ਸਭ ਤੋਂ ਸਸਤੀ ਗੱਡੀ ਇਸ ਵਕਤ ਆਸਟ੍ਰੇਲੀਆ ਦੀ ਹੈ ਜੇ ਤੁਸੀਂ ਚੈੱਕ ਕਰਦੇ ਹੋ ਉਹ ਆ 20,000 ਤੋਂ ਥੱਲੇ
0: ਓਕੇ
1: ਸੋ 19,990 ਦੀ ਬ੍ਰੈਂਡ ਨਿਊ ਗੱਡੀ ਤੁਸੀਂ ਲੈ ਕੇ ਜਾ ਸਕਦੇ ਹੋ ਘਰੇ ਪਰ ਉਹ ਹੈ ਵੀ ਹੈ ਇੱਕ ਫੁੱਲ ਇਲੈਕਟ੍ਰਿਕ ਗੱਡੀ
0: ਅੱਛਾ ਜੀ
1: ਮਤਲਬ ਕਿ ਲੋਕ ਇਲੈਕਟ੍ਰਿਕ ਗੱਡੀ ਤਾਂ ਵੀ ਨਹੀਂ ਕਈ ਜਣੇ ਲੈਂਦੇ ਸੀ ਕਿਉਂਕਿ ਗੱਡੀਆਂ ਬਹੁਤ ਮਹਿੰਗੀਆਂ ਨੇ ਅਤੇ ਪ੍ਰਾਈਸਿੰਗ ਬਹੁਤ ਜ਼ਿਆਦਾ ਅਕੇਨ ਯੂਨੋ ਉੱਪਰ ਸੀ ਅਤੇ ਤੁਸੀਂ ਉਨਾ ਹੀ ਪੈਸਾ ਪਹਿਲਾਂ ਗੱਡੀ 'ਤੇ ਲਾ ਦਿੰਦੇ ਹੋ ਜਿੰਨਾ ਤੁਸੀਂ ਤੇਲ 'ਤੇ ਬਚਾਉਣਾ ਹੁੰਦਾ ਸੀ ਹੁਣ ਕਿਉਂਕਿ ਇੰਨੇ ਬ੍ਰਾਂਡ ਆ ਚੁੱਕੇ ਨੇ ਅਤੇ ਇੰਨੀਆਂ ਗੱਡੀਆਂ ਆ ਚੁੱਕੀਆਂ ਨੇ ਕੰਪੀਟੀਸ਼ਨ ਇੰਨਾ ਵੱਧ ਚੁੱਕਿਆ ਵਾ ਕਸਟਮਰਸ ਲਈ ਉਹਦਾ ਫਾਇਦਾ ਇਹ ਆ ਕਿ ਤੁਹਾਨੂੰ ਕੰਪੀਟੀਸ਼ਨ ਦੇ ਵਿੱਚ ਪ੍ਰਾਈਜ਼ਿੰਗ ਹਮੇਸ਼ਾ ਬੈਟਰ ਹੋ ਕੇ ਮਿਲਦੇ ਨੇ ਤੇ ਹੁਣ ਉਹ ਗੱਡੀ ਆ ਆਟੋ ਵਨ ਅਸੈਂਸ਼ੀਅਲ ਜਿਹਦੀ ਕਿ ਰੇਂਜ ਹੈਗੀ ਆ 220 ਕਿਲੋਮੀਟਰ ਜੇ ਤੁਸੀਂ ਆਪਣੇ ਘਰ ਦੇ ਆਲੇ ਦੁਆਲੇ ਜਿੱਦਾਂ ਕਹਿੰਦੇ ਹੁੰਦੇ ਆ ਜੀ ਸਟੇਸ਼ਨ 'ਤੇ ਲਾਉਣ ਲਈ ਗੱਡੀ ਚਾਹੀਦੀ ਆ ਜਾਂ ਯਾਰਡ 'ਤੇ ਜਾਣ ਲਈ ਗੱਡੀ ਚਾਹੀਦੀ ਆ ਜਾਂ ਸ਼ੋਪਿੰਗ ਕਰਨ ਵਾਸਤੇ ਇੱਕ ਸੈਕਿੰਡ ਗੱਡੀ ਤੁਸੀਂ ਕਰ ਲਈ ਇੱਕ ਸੈਕਿੰਡ ਜਾਂ ਥਰਡ ਗੱਡੀ ਰੱਖਣੀ ਆ ਜਿਹੜੀ ਕਿ ਇੱਕ ਛੋਟੀ ਗੱਡੀ ਹੋਵੇ ਹੈਚ ਹੋਵੇ ਰਨ ਅਰਾਊਂਡ ਗੱਡੀ ਹੋਵੇ ਉਹ ਹੁਣ 10-12-15 ਹਜ਼ਾਰ ਦੀ ਪੁਰਾਣੀ ਲੈਣ ਤੋਂ ਪਹਿਲਾਂ ਇਹ ਗੱਡੀ ਨੂੰ ਜ਼ਰੂਰ ਵੇਖਣ ਜਾਇਓ ਮਾਰਕੀਟ ਦੇ ਵਿੱਚ ਕਿਉਂਕਿ ਜੇ ਇਲੈਕਟ੍ਰਿਕ ਆ ਅਤੇ 220 ਕਿਲੋਮੀਟਰ ਚੱਲਦੀ ਹੈ ਇੱਕ ਚਾਰਜ ਉੱਤੇ ਮਤਲਬ ਕਿ ਜੇ ਤੁਹਾਡੀ ਰੋਜ਼ ਦੀ ਗੱਡੀ ਜਾਂ ਹਫ਼ਤੇ ਦੀ ਗੱਡੀ ਚੱਲਦੀ 200-300 ਆ ਅਤੇ ਤੁਹਾਨੂੰ ਚਾਰਜ ਵੀ ਇੱਕ ਵਾਰੀ ਕਰਨੀ ਪੈਣੀ ਆ ਅਤੇ ਤੇਲ ਦਾ ਖਰਚਾ ਖਤਮ ਹੋ ਰਿਹਾ ਵਾ ਅਤੇ ਗੱਡੀ 20,000 ਤੋਂ ਥੱਲੇ ਆ ਅਤੇ ਪੁਰਾਣੀ ਗੱਡੀ ਕਿਉਂ ਹੀ ਲਉਂਗੇ ਕਿਉਂਕਿ ਨਵੀਂ ਗੱਡੀ ਦੇ ਉੱਤੇ ਜੇ ਤੁਹਾਨੂੰ ਵਾਰੰਟੀ ਮਿਲਦੀ ਹੋਵੇ 5-6 ਸਾਲ ਦੀ 6 ਸਾਲ ਦੀ ਵਾਰੰਟੀ 1.5 ਲੱਖ ਕਿਲੋਮੀਟਰ ਦੀ ਫਿਰ 8 ਜਿਹੜੀ ਬੈਟਰੀ ਦੀ ਵਾਰੰਟੀ ਉਹ 8 ਸਾਲ ਦੀ ਵਾਰੰਟੀ ਆ 1,60,000 ਕਿਲੋਮੀਟਰ ਤੱਕ ਅਤੇ ਆਪਾਂ ਪੁਰਾਣੀ ਗੱਡੀ ਕੌਣ ਵੇਖਣ ਜਾਊਗਾ ਇਸ ਵਕਤ ਇਹ ਹੋ ਰਿਹਾ ਕਿ ਪੁਰਾਣੀ ਮਾਰਕੀਟ ਦੇ ਉੱਤੇ ਬਹੁਤ ਜ਼ਿਆਦਾ ਇਫੈਕਟ ਹੋ ਰਿਹਾ ਵਾ ਇਹ ਜਿਹੜੀਆਂ ਨਵੀਆਂ ਗੱਡੀਆਂ 'ਤੇ ਦੌੜ ਲੱਗੀ ਹੋਈ ਆ ਕਿ ਮੈਂ ਸਸਤਾ ਕਿ ਤੂੰ ਸਸਤਾ ਜਾਂ ਮੈਂ ਵੱਧ ਫੀਚਰ ਦੇ ਰਿਹਾ ਕਿ ਤੂੰ ਵੱਧ ਫੀਚਰ ਦੇ ਰਿਹਾ
0: ਕਿਤੇ ਨਾ ਕਿਤੇ ਮੋਹਿਤ ਜੀ ਕਹਿੰਦੇ ਹੀ ਥੋੜ੍ਹਾ ਅੱਜ ਤੋਂ ਜੇ ਕੁਛ ਕੁ ਮਹੀਨੇ ਪਹਿਲਾਂ ਦੀ ਗੱਲ ਕਰੀਏ ਵੀ ਫਿਊਲ ਪ੍ਰਾਈਜ਼ ਬਹੁਤ ਉੱਤੇ ਚੱਲ ਗਿਆ ਜਦੋਂ ਲੜਾਈ ਦੀ ਨਿਊਜ਼ ਸਾਹਮਣੇ ਆਈ ਫਿਰ ਉਹ ਰਾਹ ਦਾ ਜਿਹੜਾ ਸਟੇਟ ਆਫ ਫਾਰਮਰਸ ਜਿਹਨੂੰ ਕਹਿੰਦੇ ਉਹ ਬੰਦ ਕਰ ਦਿੱਤਾ ਗਿਆ ਉਹਦੀ ਨਿਊਜ਼ ਸਾਹਮਣੇ ਆਈ ਅਤੇ ਕਾਫੀ ਸਰਕਾਰ ਨੇ ਟੈਕਸ ਕੱਟ ਕੀਤੇ ਪ੍ਰਾਈਜ਼ ਥੱਲੇ ਲਿਆਂਦੇ ਫਿਊਲ ਦੇ ਉਦੋਂ ਵੀ ਮਾਰਕੀਟ ਦੇ ਵਿੱਚ ਕਾਫੀ ਅਪ ਡਾਊਨ ਆਏ ਸੀ ਅਤੇ ਲੋਕਾਂ ਦਾ ਜਿਹੜਾ ਰੁਝਾਨ ਸੀ ਉਹ ਇਲੈਕਟ੍ਰਿਕ ਵੱਲ ਨੂੰ ਵੱਧ ਗਿਆ ਸੀ ਪਰ ਉਹ ਕੁਛ ਕੁ ਟਾਈਮ ਰਿਹਾ ਫਿਰ ਦੁਬਾਰਾ ਸਾਰਾ ਕੁਛ ਨੋਰਮਲ ਆਇਆ ਸਰਕਾਰ ਨੇ ਮਦਦ ਕੀਤੀ ਪ੍ਰਾਈਜ਼ ਥੱਲੇ ਲਿਆਂਦੇ ਕਰ ਕਰਕੇ ਅਤੇ ਫਿਰ ਦੁਬਾਰਾ ਜਿਹੜਾ ਉਹ ਇੱਕਦਮ ਜਿਹੜਾ ਅਪ ਗਿਆ ਸੀ ਗ੍ਰਾਫ ਇਲੈਕਟ੍ਰਿਕ ਦਾ ਉਹ ਫਿਰ ਡਾਊਨ ਆਇਆ ਕਿ ਬੰਦੇ ਨੇ ਸੋਚਿਆ ਨਹੀਂ ਯਾਰ ਵੀ ਇਹ ਥੋੜ੍ਹੇ ਟਾਈਮ ਲਈ ਪ੍ਰਾਈਜ਼ ਅਪ ਗਏ ਸੀ ਇਹਦੇ ਕਰਕੇ ਹੁਣ ਆਪਾਂ ਟੋਟਲੀ ਥੋੜ੍ਹਾ ਇਲੈਕਟ੍ਰਿਕ 'ਤੇ ਸ਼ਿਫਟ ਹੋ ਜਾਵਾਂਗੇ ਜਸਟ ਸਟੇ ਵਿਦ ਦਾ ਫਿਊਲ ਕਿਉਂਕਿ ਪ੍ਰਾਈਜ਼ ਵਾਪਸ ਆ ਗਏ ਨੇ ਪਰ ਹੁਣ ਜੇ ਕਰੰਟ ਸਿਚੁਏਸ਼ਨ ਦੀ ਫਿਰ ਦੋਵਾਂ ਮਹੀਨਿਆਂ ਬਾਅਦ ਉੱਥੇ ਹੀ ਆਪਾਂ ਆ ਕੇ ਖਲੋਤੇ ਹਾਂ ਪ੍ਰਾਈਜ਼ ਜਿਹੜੇ ਪਹਿਲਾਂ ਅਪ ਗਏ ਸੀਗੇ ਲਗਭਗ 3 ਦਾ ਡੀਜ਼ਲ ਚੱਲ ਗਿਆ 2.78 ਦੇ ਸਮਥਿੰਗ ਫਿਊਲ ਆ ਕਰਕੇ ਦੁਬਾਰਾ ਉੱਥੇ ਹੀ ਆ ਗਏ ਹਾਂ ਅਤੇ ਹੁਣ ਦੁਬਾਰਾ ਜਿਹੜਾ ਕਿ ਕੁਸ਼ਚਨ ਇਲੈਕਟ੍ਰਿਕ ਗੱਡੀ ਦਾ ਜਾਂ ਫਿਰ ਫਿਊਲ ਗੱਡੀ ਯੂਜ਼ ਕਰਨ ਦਾ ਇਹ ਦੁਬਾਰਾ ਫਿਰ ਖਾਣ ਖਲੋਤਾ
1: 110% ਜੀ ਇਹੀ ਬੜੇ ਲੋਕ ਇਹੀ ਸੋਚਦੇ ਸੀ ਕਈਆਂ ਨੇ ਔਡਰ ਪਾ ਕੇ ਇਲੈਕਟ੍ਰਿਕ ਗੱਡੀਆਂ ਦੇ ਕੈਂਸਲ ਵੀ ਕਰਤੇ ਕਿ 3 ਮਹੀਨੇ ਗੱਡੀ ਆਉਣ ਨੂੰ ਲੱਗਣ ਦੇ ਸੀ ਉਦੋਂ ਤੱਕ ਫਿਊਲ ਫਿਰ ਨੋਰਮਲ ਹੋ ਗਿਆ ਲੋਕ ਕਹਿੰਦੇ ਵੀ ਇਹ ਤਾਂ ਫਿਰ ਹੁਣ ਨੋਰਮਲ ਹੋ ਗਿਆ ਇਹ ਤਾਂ 2-3 ਮਹੀਨੇ ਦਾ ਬਬਲ ਹੀ ਜਿੱਦਾਂ ਬਾਕੀ ਜਣੇ ਲੋਕ ਕਹਿੰਦੇ ਸੀ ਅਤੇ ਉਹਨਾਂ ਨੇ ਆਸਾਂ ਛੱਡਤੀਆਂ ਅਤੇ ਕਈਆਂ ਨੇ ਗੱਡੀਆਂ ਕੈਂਸਲ ਕਰਾਤੀਆਂ ਕਈਆਂ ਨੇ ਲੱਲੀਆਂ ਜਿਨ੍ਹਾਂ ਨੇ ਲੱਲੀਆਂ ਉਹ ਖੁਸ਼ ਇਸ ਤਰੀਕੇ ਨਾਲ ਕਿ ਉਹਨਾਂ ਨੂੰ ਫਿਊਲ ਸਟੇਸ਼ਨ 'ਤੇ ਜਾਣ ਨੂੰ ਨਹੀਂ ਮਿਲਦਾ ਹੁਣ ਇਹ ਬੜੀ ਦਿਲਚਸਪ ਜਿਹੜੀ ਆਪਾਂ ਗੱਲ ਕਰਨ ਲੱਗੇ ਹਾਂ ਮੈਂ ਇੱਕ ਬੰਦੇ ਨਾਲ ਗੱਲ ਕਰਨੀ ਉਹ ਕਹਿੰਦਾ ਭਾਜੀ ਮੈਨੂੰ ਫਿਊਲ ਪਵਾਉਣ ਦਾ ਨਹੀਂ ਹੁੰਦਾ ਪਰ ਇਹ ਆ ਵੀ ਜਦੋਂ ਤੁਸੀਂ ਫਿਊਲ ਸਟੇਸ਼ਨ 'ਤੇ ਜਾਂਦੇ ਹਾਂ ਇਕੱਲੇ ਫਿਊਲ ਨਹੀਂ ਤੁਸੀਂ ਉੱਥੇ ਹੋਰ ਵੀ ਪੈਸੇ ਸਪੈਂਡ ਕਰ ਦਿੰਦੇ ਹੋ
0: ਸਨੀਕਰ ਮੈਂ ਤਾਂ ਪੱਕੀ ਲੈਂਦਾ ਅਤੇ ਚੋਕਲੇਟ ਜਿਹੜੀ $4-5 ਦੀ ਉਹ ਆ ਅਤੇ $3-4 ਦੀ ਕੌਫੀ
1: 100-10 ਡਾਲਰ
0: ਦੇ ਨਾਲ ਪਲੱਸ ਕਰਕੇ ਹੀ ਚੱਲੋ
1: ਅਤੇ ਜਿਹਨਾਂ ਦੇ ਨਾਲ ਬੱਚੇ ਵੀ ਹੁੰਦੇ ਨੇ ਉਹ ਕਈ ਵਾਰੀ ਉਹ $10-20 ਜਾਂ $30 ਕਦੋਂ ਕਨਵਰਟ ਹੋ ਜਾਂਦੇ ਆ ਅਤੇ ਹੁਣ ਕਈ ਫੈਮਲੀਜ਼ ਮੈਂ ਇੱਦਾਂ ਦੀਆਂ ਮਿਲੀਆਂ ਵਾ ਕਹਿੰਦੇ ਜੀ ਅਸੀਂ ਪਿਛਲੇ 6 ਮਹੀਨਿਆਂ 'ਚ ਫਿਊਲ ਸਟੇਸ਼ਨ ਦੇ ਦਰਸ਼ਨ ਵੀ ਨਹੀਂ ਕੀਤੇ ਕਿ ਅਸੀਂ ਗਏ ਹੀ ਨਹੀਂ ਕਿਉਂਕਿ ਹੁਣ ਜਾਣਾ ਹੀ ਨਹੀਂ ਪੈਂਦਾ ਕਿਉਂਕਿ ਜੇ ਉਹਨਾਂ ਨੇ ਘਰੋਂ ਚਾਰਜ ਕਰ ਲਈ ਆ ਜਾਂ ਉਹਨਾਂ ਨੇ ਅਗੇਨ ਜੇ ਫੁੱਲ ਇਲੈਕਟ੍ਰਿਕ ਆ ਜਾਂ ਪਲੱਗਇਨ ਹਾਈਬ੍ਰਿਡ ਆ ਉਹਨਾਂ ਨੂੰ ਚੇਂਜ ਉਹ ਇੱਕ ਚੀਜ਼ ਹੋਈ ਆ ਪਰ ਮਾਰਕੀਟ ਫਿਰ ਉੱਥੇ ਆ ਗਈ ਆ ਪ੍ਰਾਈਜ਼ ਜਾ ਚੁੱਕੇ ਨੇ ਤੇਲ ਦੇ ਫਿਰ ਬਹੁਤ ਹਾਈ ਅਤੇ ਪਿਛਲੇ 2-3 ਹਫ਼ਤਿਆਂ ਤੋਂ ਫਿਰ ਰੁਝਾਨ ਪਲੱਗਇਨ ਹਾਈਬ੍ਰਿਡ ਅਤੇ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਵਾਪਸ ਆ ਚੁੱਕਿਆ ਵਾ ਉਹਦੇ ਕਰਕੇ ਹੀ ਜੇ ਤੁਸੀਂ ਮਾਰਕੀਟ ਦੇ ਵਿੱਚ ਜਾ ਕੇ ਚੈੱਕ ਕਰੋਗੇ BYD ਦੀ ਵੈਬਸਾਈਟ 'ਤੇ ਜਾਂ ਹੋਰ ਵੀ ਕਾਫੀ ਜਿਹੜੇ ਬ੍ਰਾਂਡਸ ਹੈਗੇ ਨੇ ਇਹਨਾਂ ਨੇ ਆਪਣੀਆਂ ਕਈ ਇਲੈਕਟ੍ਰਿਕ ਗੱਡੀਆਂ ਦੇ ਪ੍ਰਾਈਜ਼ ਹੋਰ ਵੀ ਡਾਊਨ ਕਰਤੇ ਨੇ ਜਸਟ ਟੂ ਅਟਰੈਕਟ ਫਿਊ ਮੋਰ ਪੀਪਲ ਅਤੇ ਪਲੱਸ ਕਿਉਂਕਿ ਸਾਲ ਐਂਡ ਹੋਣ ਵਾਲਾ ਵਾ ਅਤੇ ਉਹਦੇ ਕਰਕੇ ਜੇ ਤੁਸੀਂ ਜਾ ਕੇ ਚੈੱਕ ਕਰੋਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੁਣੇ ਆਟੋ 1 ਜਿਹੜੀ ਕਿ 1990 ਦੀ ਕਰਤੀ ਆ ਇੱਕ ਉਹਨਾਂ ਦੀ ਗੱਡੀ ਹੈ ਜੀ ਡੋਲਫਿਨ ਜਿਹਦਾ ਕਿ ਉਹਦਾ ਪ੍ਰਾਈਜ਼ ਪਹਿਲਾਂ 30,000 ਤੋਂ ਉੱਪਰ ਹੀ 33-34 ਹਜ਼ਾਰ ਤੱਕ ਅਸੈਂਸ਼ੀਅਲ ਦਾ ਪ੍ਰਾਈਜ਼ ਸੀ ਉਹਦੀ ਰੇਂਜ ਵੀ ਕਾਫੀ ਵਧੀਆ ਵਾ 400 ਦੇ ਰੇਂਜ ਹੀ ਉਹਦੀ ਇੱਕ ਚਾਰਜ 'ਤੇ ਰੇਂਜ ਆ ਉਹ ਵੀ ਉਹਨਾਂ ਨੇ 29,000 ਤੋਂ ਥੱਲੇ ਲਾਤੀ ਆ ਡਰਾਈਵ ਅਵੇ ਅਗੇਨ ਹੈਚ ਗੁੱਡ ਸਾਈਜ਼ ਹੈਚ ਜਿਹਦੀ ਕਿ ਸ਼ੇਪ ਵੀ ਬਹੁਤ ਵਧੀਆ ਵਾ ਉਹਨਾਂ ਨੇ ਵੀ ਲਾਤੀ ਆ ਐਕਸਪੈਂਗ ਇੱਕ ਬ੍ਰਾਂਡ ਹੈਗਾ ਵਾ ਜਿਹਦੀ ਕਿ ਨੋਰਮਲੀ 63,000 ਦੀ ਗੱਡੀ ਆ ਮੈਂ ਉਹਦੇ ਉੱਤੇ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਵੀਡੀਓ ਬਣਾਈ ਹੈ ਜਿਹੜੀ ਕਿ ਮੈਂ ਪੇਜ ਦੇ ਉੱਤੇ ਅਪਲੋਡ ਕਰਾਂਗਾ ਜਨਰੇਸ਼ਨ 1G6 ਐਕਸਪੈਂਗ ਨੋਰਮਲੀ ਅਰਾਊਂਡ ਅਬਾਊਟ 60-63,000 ਦੀ ਵਿਕਦੀ ਸੀ ਉਹ ਇਸ ਵਕਤ ਸਪੈਸ਼ਲ 'ਤੇ ਲੱਗੀਆਂ ਹੋਈਆਂ ਨੇ 50 ਤੋਂ ਥੱਲੇ ਪੁਰਾਣੀ ਗੱਡੀ ਨਾਲੋਂ ਸਸਤੀ ਬ੍ਰਾਂਡ ਨਿਊ ਗੱਡੀ ਤੇ ਬੜੀ ਵਾਰੀ ਲੋਕੀ ਪੁਰਾਣੀ ਗੱਡੀ ਜਾਂ ਕਹਿੰਦੇ ਜੀ ਮੈਨੂੰ ਡੈਮੋ ਹੀ ਚਾਹੀਦੀ ਆ ਤੇ ਮੈਂ ਉਹਨਾਂ ਨੂੰ ਕਹਿੰਦਾ ਵੀ ਡੈਮੋ ਚਾਹੀਦੀ ਆ ਕਿ ਡੀਲ ਵਧੀਆ ਚਾਹੀਦੀ ਆ ਕਿਉਂਕਿ ਤੁਹਾਨੂੰ ਲੱਗਦਾ ਕਿ ਡੈਮੋ ਤੇ ਵਧੀਆ ਵਾ ਪਰ ਡੈਮੋ ਦੇ ਉੱਤੇ ਵੀ ਜਦੋਂ ਉਹਨਾਂ ਨੇ ਰਜਿਸਟਰ ਕਰਤੇ ਉਹ ਮਹੀਨੇ ਦੇ ਉਹਨਾਂ ਨੂੰ ਪਲਾਨਸ ਮਿਲੇ ਹੁੰਦੇ ਆ ਪਰ ਰੋਜ਼ ਕੁਛ ਨਾ ਕੁਛ ਮਾਰਕੀਟ 'ਚ ਚੇਂਜ ਹੋ ਰਿਹਾ ਅਤੇ ਜੇ ਤੁਸੀਂ ਉਹ ਮਾਰਕੀਟ ਦੇ ਵਿੱਚ ਅਤੇ ਤੁਸੀਂ ਲੱਭ ਰਹੀ ਪੁਰਾਣੀ ਗੱਡੀ ਜਾਂ ਡੈਮੋ ਗੱਡੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਡੀ ਨਵੀਂ ਗੱਡੀ ਵੀ ਇੱਕ ਵਾਰੀ ਜਾ ਕੇ ਵੇਖਿਆ ਹੋ ਕਿਉਂਕਿ ਨਵੀਂ ਦੇ ਟਾਰਗੇਟ ਪੂਰਾ ਕਰਨ ਲਈ ਬ੍ਰੈਂਡਸ ਨੇ ਬਹੁਤ ਜ਼ਿਆਦਾ ਵਧੀਆ ਵਧੀਆ ਔਫਰਸ ਲਾ ਰੱਖੇ ਨੇ। ਉਹ ਹੋ ਸਕਦਾ ਫਾਈਨੈਂਸ 'ਤੇ ਔਫਰਸ ਹੋਣ, ਉਹ ਹੋ ਸਕਦਾ ਡਰਾਈਵਵੇ ਔਫਰਸ ਹੋਣ, 5,000, 10,000, 15,000, ਅੱਗੇ ਜਾ ਕੇ ਆਪਾਂ ਇੱਕ ਗੱਡੀ ਦੀ ਗੱਲ ਕਰਾਂਗੇ ਉਹਦੇ ਉੱਤੇ ਆਲਮੋਸਟ 20,000 ਤੋਂ ਉੱਪਰ ਦਾ ਡਿਸਕਾਊਂਟ ਲੱਗਿਆ ਹੋਇਆ ਵਾ।
0: ਗੁੱਡ, ਤੁਸੀਂ ਸੇਲਾਂ ਦੀ ਗੱਲ ਕੀਤੀ ਆ ਅਤੇ ਮੈਨੂੰ ਯਾਦ ਆ ਗਿਆ ਕਿ ਪਲੇਟ ਕਲੀਅਰੈਂਸ ਜਿਹੜਾ 2026 ਦਾ ਉਹ ਵੀ ਚੱਲ ਪਿਆ ਵਾ?
1: ਉਹ ਚੱਲ ਪੈਣਾ ਜੀ ਅਗਲੇ ਕੁਆਟਰ ਤੋਂ, ਕਿਉਂਕਿ ਆਪਾਂ ਲਾਸਟ ਕੁਆਟਰ ਦੇ ਵਿੱਚ ਜਿਹੜਾ ਕਿ ਫੋਰਥ ਕੁਆਟਰ ਆਫ ਦਾ ਈਅਰ ਦੇ ਵਿੱਚ ਐਂਟਰ ਹੋ ਜਾਣਾ ਅਤੇ ਅਕਤੂਬਰ ਤੋਂ ਉਹ ਸੇਲਾਂ ਤੁਹਾਨੂੰ ਵੇਖਣ ਲਈ ਮਿਲ ਜਾਣੀਆਂ ਸਾਰੇ ਪਾਸੇ ਹੀ। ਪਰ ਆਲਰੇਡੀ 2026 ਪਲੇਟ ਦੀ ਕਲੀਅਰੈਂਸ ਦੀ ਤੁਸੀਂ ਗੱਲ ਕੀਤੀ ਆ, ਕੁਛ ਇੱਦਾਂ ਦੇ ਬ੍ਰੈਂਡ ਨੇ ਜਿਹੜੇ ਕਿ ਬਹੁਤ ਵੱਡੇ ਬ੍ਰੈਂਡ ਨੇ ਪਰ ਉਹਨਾਂ ਦੇ ਕੋਲ ਹਜੇ ਤੱਕ 25 ਵਾਲੀਆਂ ਹੀ ਨਹੀਂ ਖਤਮ ਹੋਈਆਂ।
0: ਅੱਛਾ ਜੀ,
1: ਆਪਾਂ ਗੱਲ ਕਰ ਰਹੇ ਹਾਂ 26 ਦੀ। ਬਹੁਤ ਬ੍ਰੈਂਡ ਨੇ ਜਿਨ੍ਹਾਂ ਕੋਲ ਹਜੇ ਤੱਕ 25 ਪਲੇਟ ਦੀਆਂ ਗੱਡੀਆਂ ਪਈਆਂ ਨੇ, ਕਿਉਂਕਿ ਮਾਰਕੀਟ ਹੀ ਨਹੀਂ ਚੇਂਜ ਹੋ ਗਈ ਸੀ ਅਤੇ ਕੁਛ ਮਾਡਲਸ ਅਤੇ ਕੁਛ ਤਰ੍ਹਾਂ ਦੀਆਂ ਗੱਡੀਆਂ ਬਿਲਕੁਲ ਰੋਕੀ ਗਈਆਂ ਜਿਹੜੀਆਂ ਕਿ ਵਿਕਣ ਹੀ ਨਹੀਂ ਗਈਆਂ ਸੀ। ਅਤੇ ਇਸ ਲਈ ਜੇ ਤੁਸੀਂ ਮਾਰਕੀਟ ਦੇ ਵਿੱਚ ਹੋ ਤਾਂ ਕੋਈ ਵੀ ਬ੍ਰੈਂਡ ਦੀ ਕੋਈ ਵੀ ਨਵੀਂ ਪੁਰਾਣੀ ਗੱਡੀ ਲੈਣ ਤੋਂ ਪਹਿਲਾਂ ਇੱਕ ਵਾਰੀ ਉਹੀ ਗੱਡੀ ਦਾ ਨਵੀਂ ਦਾ ਪ੍ਰਾਈਸ ਚੈੱਕ ਜ਼ਰੂਰ ਕਰ ਲਿਓ, ਕਿਉਂਕਿ ਹੋ ਸਕਦਾ ਤੁਸੀਂ ਪੁਰਾਣੀ ਗੱਡੀ ਨਵੀਂ ਨਾਲੋਂ ਵੀ ਮਹਿੰਗੀ ਘਰੇ ਲਿਆਓ, ਕਿਉਂਕਿ ਪੁਰਾਣੀ ਤੁਸੀਂ ਵੇਖਣ ਜਾਂਦੇ ਹੋ ਇੱਕ ਯੂਜ਼ ਕਾਰ ਯਾਰਡ ਦੇ ਉੱਤੇ। ਹੋ ਸਕਦਾ ਕਿ ਤੁਸੀਂ ਉਹ ਬ੍ਰੈਂਡ ਦੀ ਗੱਡੀ ਪਰ ਕਿਸੇ ਹੋਰ ਹੀ ਕਿਸੇ ਬ੍ਰੈਂਡ ਦੇ ਯੂਜ਼ ਕਾਰ ਦੇ ਵਿੱਚ ਲੱਗੀ ਹੋਈ ਹੈ, ਤੁਸੀਂ ਵੇਖਣ ਚੱਲ ਗਏ, ਤੁਹਾਨੂੰ ਪਤਾ ਹੀ ਨਹੀਂ ਨਵੀਂ 'ਤੇ ਕੀ ਚੱਲਣ ਦਿਆ, ਕਿਉਂਕਿ ਪ੍ਰੋਬਲਮ ਕੀ ਆ ਕਿ ਆਪਣੇ ਜਿਹੜੀ ਆਲੇ ਦੁਆਲੇ ਖਬਰ ਰਹਿੰਦੀ ਆ ਉਹ ਨਵੀਂ ਗੱਡੀ ਨਾਲ ਲਈ ਸ਼ੋਰੂਮ 'ਚੋਂ ਨਿਕਲਦੀ ਟੁੱਟ ਜਾਣੀ ਆ ਨਵੀਂ ਗੱਡੀ ਨਾਲ ਲਈ, ਉਹਦੇ ਚੱਕਰ 'ਚ ਕਈ ਜਣੇ ਨਵੀਂ ਗੱਡੀ ਵੇਖਣ ਹੀ ਨਹੀਂ ਜਾਂਦੇ, ਉਹ ਪੁਰਾਣੀ ਸੇਮ ਗੱਡੀ ਨਵੀਂ ਨਾਲੋਂ ਵੀ ਮਹਿੰਗੀ ਖਰੀਦ ਕੇ ਲਿਆਉਂਦੇ ਆ, ਕਿਉਂਕਿ ਹਰ ਵਾਰੀ ਜਿਹੜਾ ਕਿ ਤੁਹਾਡਾ ਪ੍ਰਾਈਸ ਟੈਗ ਹੈ ਨਾ ਉਹੀ ਨਹੀਂ ਤੁਹਾਡਾ ਬਜਟ ਹੁੰਦਾ, ਤੁਹਾਡਾ ਬਜਟ ਹੁੰਦਾ ਕਿ ਉਹਨੂੰ ਫਾਈਨੈਂਸ ਕਿਵੇਂ ਕਰਾਇਆ, ਉਹਦੇ ਉੱਤੇ ਸਰਵਿਸਿੰਗ ਕਿੰਨੇ ਪੇ ਕਰਨੀ ਆ, ਉਹਦੇ ਉੱਤੇ ਰੈਜੋ ਕਿੰਨੀ ਮਿਲ ਰਹੀ ਆ, ਉਹਦੀ ਵਾਰੰਟੀ ਕਿੰਨੀ ਮਿਲ ਰਹੀ ਆ। ਸੋ ਹਰ ਇੱਕ ਚੀਜ਼ ਨੂੰ ਜਦੋਂ ਤੁਸੀਂ ਕਲੈਕਟਿਵਲੀ ਪਾਉਂਦੇ ਹੋ ਨਾ ਉਹਦੇ ਨਾਲ ਗੱਡੀ ਦਾ ਪ੍ਰਾਈਸ ਡਿਸਾਈਡ ਹੁੰਦਾ, ਨਾ ਕਿ ਇੱਕ ਜਿਹੜਾ ਟਿਕਟ ਪ੍ਰਾਈਸ ਹੁੰਦਾ ਵਾ ਉਹ ਤੁਹਾਨੂੰ ਪ੍ਰਾਈਸ ਸਸਤਾ ਲੱਗਦਾ ਵਾ, ਪਰ ਨਵੀਂ ਵਾਲੇ ਤੁਸੀਂ ਸਾਰੇ ਫੀਚਰ ਛੱਡ ਕੇ ਅਤੇ ਉਹ ਤੁਸੀਂ ਦੋਵਾਂ ਸਾਲਾਂ 'ਚ ਉਹੀ ਕੋਸਟ ਪੇ ਕਰ ਦੇਣੀ ਆ। ਅਤੇ ਇਸ ਲਈ ਨਵੀਆਂ ਗੱਡੀਆਂ ਦੇ ਉੱਤੇ ਬਹੁਤ ਜ਼ਿਆਦਾ ਕਲੀਅਰੈਂਸ ਜਿਹੜੀ ਆ ਉਹ ਲੱਗੀ ਹੋਈ ਆ। ਅਤੇ ਇਸ ਵਕਤ ਜਿਹੜੀਆਂ ਪੈਟਰੋਲ ਵਾਲੀਆਂ ਗੱਡੀਆਂ ਵਾ, ਫਿਊਲ ਵਾਲੀਆਂ ਗੱਡੀਆਂ ਵਾ, ਕੁਛ ਜੇ ਤੁਸੀਂ ਉਹਨਾਂ ਦੇ ਉੱਤੇ ਵੇਖਣ ਜਾ ਰਹੇ ਹੋ ਅਤੇ ਉਹਨਾਂ ਦੇ ਉੱਤੇ ਤਾਂ ਸਭ ਤੋਂ ਵੱਡੇ ਵੱਡੇ ਡਿਸਕਾਊਂਟ ਲੱਗੇ ਹੋਏ ਨੇ, 5,000 to 10,000, ਜਿੱਦਾਂ ਮੈਂ ਕਿਹਾ ਕਿ ਕਈਆਂ ਗੱਡੀਆਂ ਦੇ ਉੱਤੇ 10,000 ਤੋਂ ਵੀ ਉੱਪਰ ਦੇ ਡਿਸਕਾਊਂਟ ਲੱਗੇ ਹੋਏ ਨੇ।
0: ਜਿਹੜੀ ਤੁਸੀਂ ਗੱਲ ਕੀਤੀ ਆ ਫਿਊਲ ਅਤੇ ਗੱਡੀ ਜਿਹੜੀ ਚੱਲਦੀ ਆ ਜਾਂ ਫਿਰ ਇਲੈਕਟ੍ਰਿਕ ਗੱਡੀ ਦੀ ਆਪਾਂ ਗੱਲ ਕੀਤੀ ਹੈ, ਵਿੱਚ ਜੇ ਤੁਸੀਂ ਵਰਡ ਯੂਜ਼ ਕੀਤਾ ਸੀ ਪਲੱਗ ਇਨ ਹਾਈਬ੍ਰਿਡ, ਕਈਆਂ ਨੂੰ ਨਾ ਹਾਲੇ ਤੱਕ ਸਟਿਲ ਬੜੀ ਕਨਫਿਊਜ਼ਨ ਹੈ, ਉਹ ਤੁਸੀਂ ਉਹਨਾਂ ਨੂੰ ਕਹੋ ਕਿ ਯਾਰ ਪਲੱਗ ਇਨ ਹਾਈਬ੍ਰਿਡ ਲੈਣੀ ਅਤੇ ਉਹ ਕਹਿਣਗੇ ਨਹੀਂ ਨਹੀਂ ਨਹੀਂ ਨਹੀਂ ਸਾਨੂੰ ਦੇ ਦਿਓ, ਅਸੀਂ ਪੈਟਰੋਲ ਵਾਲੀ ਲੈਣੀ ਆ ਜਾਂ ਡੀਜ਼ਲ ਲੈਣੀ ਆ, ਅਸੀਂ ਉੱਧਰ ਨਹੀਂ ਜਾਣਾ। ਮਤਲਬ ਉਹ ਚੀਜ਼ ਕੀ ਹੈ ਕਿ ਅਸੀਂ ਕਿਉਂ ਨਹੀਂ ਕਲੀਅਰ ਕਰ ਪਾ ਰਹੇ ਵੀ ਉਹਦਾ ਅਸਲੀ ਮਤਲਬ ਕੀ ਆ?
1: ਅਗੇਨ, ਇਹ ਪਲੱਗ ਇਨ ਹਾਈਬ੍ਰਿਡ ਅਤੇ ਸੁਪਰ ਹਾਈਬ੍ਰਿਡ ਜਿਹੜੇ ਵਰਡਸ ਆ ਇਹ ਬਿਲਕੁਲ ਕਾਇੰਡ ਆਫ ਨਵੇਂ ਆ ਮਾਰਕੀਟ ਦੇ ਵਿੱਚ।
0: ਹਾਂਜੀ,
1: ਹਾਈਬ੍ਰਿਡ ਬਹੁਤ ਦੇਰ ਤੋਂ ਆਪਾਂ ਸੁਣਦੇ ਆ ਰਹੇ ਹਾਂ ਅਤੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਹਾਈਬ੍ਰਿਡ ਗੱਡੀ ਕਿਵੇਂ ਕੰਮ ਕਰਦੀ ਆ। ਅਤੇ ਉਹ ਜਿਵੇਂ ਆਪਾਂ ਬ੍ਰੈਂਡਸ ਵੇਖ ਰਹੇ ਹਾਂ, ਹਜੇ ਤਾਂ ਬ੍ਰੈਂਡਸ ਪੈਟਰੋਲ ਅਤੇ ਡੀਜ਼ਲ ਤੋਂ ਹਾਈਬ੍ਰਿਡ ਵੱਲ ਜਾ ਰਹੇ ਹੀ, ਕਿਉਂਕਿ ਕੁਛ ਬ੍ਰੈਂਡਸ ਨੇ ਸਾਰੀਆਂ ਗੱਡੀਆਂ ਹੀ ਹਾਈਬ੍ਰਿਡ ਕਰਤੀਆਂ ਸੀ, ਕੁਛ ਬ੍ਰੈਂਡਸ ਦੇ ਵਿੱਚ ਅਜੇ ਨਹੀਂ ਹੈਗੀਆਂ ਅਤੇ ਉਹ ਚੇਂਜ ਕਰ ਰਹੇ ਸੀ। ਅਤੇ ਹੁਣ ਇਹ ਬਹੁਤ ਹਾਈਬ੍ਰਿਡ ਗੱਡੀਆਂ ਵੀ ਆ ਚੁੱਕੀਆਂ ਨੇ ਮਾਰਕੀਟ ਦੇ ਵਿੱਚ ਜਿਨ੍ਹਾਂ ਦੇ ਬ੍ਰੈਂਡਸ ਦੇ ਕੋਲ ਪਹਿਲਾਂ ਨਹੀਂ ਹੈਗੀਆਂ ਸੀ। ਕੀਆ ਨੇ ਆਲਮੋਸਟ ਆਪਣੀ ਹਰ ਰੇਂਜ ਦੇ ਵਿੱਚ ਹਾਈਬ੍ਰਿਡ ਗੱਡੀ ਲਿਆਉਂਦੀ ਆ। ਹਿਊਂਡਾਈ ਨੇ ਮੋਸਟਲੀ ਪਹਿਲਾਂ ਸਡੈਨ 'ਚ ਲੈ ਕੇ ਆਉਂਦੀ, ਫਿਰ ਉਹਨਾਂ ਨੇ ਐਸ ਯੂ ਵੀ 'ਚ ਲੈ ਕੇ ਆਉਂਦੀ, ਹੁਣੇ ਉਹਨਾਂ ਨੇ ਜਿਹੜੀ ਲਾਸਟ ਉਹਨਾਂ ਦੀ ਵੱਡੀ ਪੈਲੀਸੇਡ ਗੱਡੀ ਚੇਂਜ ਹੋਈ ਸੀ ਉਹ ਵੀ ਉਹਨਾਂ ਨੇ ਇਕੱਲੀ ਹਾਈਬ੍ਰਿਡ ਕਰਤੀ, ਉਹਨਾਂ ਨੇ ਪੈਟਰੋਲ ਵੀ ਕਰਤਾ ਅਤੇ ਉਹਨਾਂ ਨੇ ਡੀਜ਼ਲ ਇੰਜਨ ਵੀ ਬੰਦ ਕਰਤਾ। ਪਰ ਜਿਹੜੀਆਂ ਆਪਾਂ ਦੂਜੇ ਬ੍ਰੈਂਡਸ ਦੀ ਚਾਈਨੀਜ਼ ਦੀ ਗੱਲ ਕਰ ਰਹੇ ਹਾਂ, ਉਹਨਾਂ ਦੇ ਵਿੱਚ ਬਹੁਤ ਇੱਕ ਵੱਡਾ ਪੋਰਸ਼ਨ ਆਇਆ ਸੀ ਪਲੱਗ ਇਨ ਹਾਈਬ੍ਰਿਡ ਦਾ। ਪਹਿਲਾਂ ਗੱਡੀ ਸੀ ਮਿਤਸੁਬਿਸ਼ੀ ਆਊਟਲੈਂਡਰ ਜਿਹੜੀ ਕਿ ਜੈਪਨੀਜ਼ ਗੱਡੀ ਆ, ਉਹਦੇ ਵਿੱਚ ਪਲੱਗ ਇਨ ਹਾਈਬ੍ਰਿਡ ਗੱਡੀ ਆਈ ਸੀ ਅਤੇ ਉਹ ਗੱਡੀ ਲੀਜ਼ਿੰਗ ਦੇ ਉੱਤੇ ਬਹੁਤ ਜ਼ਿਆਦਾ ਗਈ ਜਾਂ ਇਨੋਵੇਟਿਵ ਲੀਜ਼ ਦੇ ਉੱਤੇ ਲੋਕਾਂ ਨੇ ਬਹੁਤ ਲਈ ਅਤੇ ਲੋਕਾਂ ਨੂੰ ਪਤਾ ਸੀ ਕਿ ਕਿਉਂਕਿ ਉਹਦੇ ਉੱਤੇ ਇੱਕ ਡਿਫਰੈਂਟ ਟਾਈਪ ਦੀ ਡੀਲ ਚੱਲ ਰਹੀ। ਫਿਰ ਹੁਣ ਇਹ ਜਿਹੜਾ ਪਲੱਗ ਇਨ ਹਾਈਬ੍ਰਿਡ ਵਰਡ ਆ, ਮੈਂ ਕਈਆਂ ਨੂੰ ਕਹੂੰਗਾ ਭਾਜੀ ਤੁਸੀਂ ਪਲੱਗ ਇਨ ਹਾਈਬ੍ਰਿਡ, ਕਹਿੰਦੇ ਨਹੀਂ ਨਹੀਂ ਮੈਨੂੰ ਇਕੱਲੀ ਹਾਈਬ੍ਰਿਡ ਚਾਹੀਦੀ ਹੈ, ਮੈਨੂੰ ਇਲੈਕਟ੍ਰਿਕ ਗੱਡੀ ਨਹੀਂ ਚਾਹੀਦੀ। ਫਿਰ ਉਹਨਾਂ ਨੂੰ ਆਪਾਂ ਸਮਝਾਉਂਦੇ ਹਾਂ ਕਿ ਇਹ ਭਾਜੀ ਬੈਸਟ ਆਫ ਬੋਥ ਵਰਲਡ ਆ, ਇਹ ਇਲੈਕਟ੍ਰਿਕ ਵੀ ਆ, ਇਹ ਤੇਲ ਵਾਲੀ ਵੀ ਆ, ਮਤਲਬ ਕਿ ਹਾਈਬ੍ਰਿਡ ਵੀ ਆ। ਪਰ ਇਹਦਾ ਫਾਇਦਾ ਕੀ ਆ ਕਿ ਜੇ ਤੁਸੀਂ ਦਿਹਾੜੀ 'ਚ ਓਨਲੀ 50, 60, 70, 80, 100 ਕਿਲੋਮੀਟਰ ਚਲਾ ਰਹੇ ਹੋ ਅਤੇ ਤੁਹਾਡੀ ਗੱਡੀ ਦੀ ਰੇਂਜ ਹੈਗੀ ਆ 100 ਕਿਲੋਮੀਟਰ ਐਜ਼ ਅ ਇਲੈਕਟ੍ਰਿਕ, ਤੁਸੀਂ ਉਹਨੂੰ ਘਰੋਂ ਚਾਰਜ ਕੀਤਾ, ਤੁਹਾਨੂੰ ਉਹਦੇ ਵਾਸਤੇ ਅਗੇਨ ਉਹਦੇ ਵਾਸਤੇ ਆਪਾਂ ਨੂੰ ਚਾਰਜਰ ਵੀ ਨਹੀਂ ਲਵਾਉਣ ਦੀ ਲੋੜ ਲਈ, ਜੇ ਤੁਸੀਂ ਲਵਾਓਗੇ ਤਾਂ ਹੋਰ ਵੀ ਜਲਦੀ ਚਾਰਜ ਹੋਜੂਗੀ। ਪਰ ਜਿਹੜੀ ਇੱਕ ਨੋਰਮਲ ਉਹਦੇ ਨਾਲ ਕੇਬਲ ਆਉਂਦੀ ਉਹ ਕਿਸੇ ਦੇ ਵੀ ਘਰੇ, ਜੇ ਤੁਸੀਂ ਕਿਰਾਏ ਦੇ ਘਰ 'ਤੇ ਰਹਿੰਦੇ ਹੋ ਜਾਂ ਆਪਣਾ ਘਰ ਆ ਜਾਂ ਜੇ ਤੁਹਾਡੀ ਗੱਡੀ 100 ਕਿਲੋਮੀਟਰ ਚੱਲਦੀ ਆ ਤੇ 100 ਉਹ ਚਾਰਜ ਹੋਣ ਤੇ ਚੱਲ ਜਾਂਦੀ ਆ, ਮਤਲਬ ਕਿ ਤੁਸੀਂ ਤੇਲ ਵਰਤਿਆ ਹੀ ਨਹੀਂ ਸੇ, ਜੇ ਅਗਲੇ ਦਿਨ ਤੁਸੀਂ ਫਿਰ ਚਾਰਜ ਕਰ ਲਈ। ਹੁਣ ਬਾਹਰ ਇੱਦਾਂ ਦੇ ਬੰਦੇ ਹੈਗੇ ਨੇ ਤੇ ਅਗੇਨ ਸਾਰਿਆਂ ਦੇ ਨੋਨ 'ਚ ਕਿਸੇ ਨਾ ਕਿਸੇ ਕੋਲ ਹੁਣ ਪਲੱਗਿਨ ਹਾਈਬ੍ਰਿਡ ਗੱਡੀ ਆ ਗਈ ਹੋਊਗੀ, ਜਿਹਨਾਂ ਕੋਲ ਪਹਿਲਾਂ ਪੈਟਰੋਲ ਸੀ ਉਹਨਾਂ ਕੋਲ ਹਾਈਬ੍ਰਿਡ ਆਈ, ਹੁਣ ਕਈਆਂ ਕੋਲ ਪਲੱਗਿਨ ਹਾਈਬ੍ਰਿਡ ਆ ਗਈ। ਅਤੇ ਕਈ ਇੱਦਾਂ ਦੇ ਨੇ ਜਿਹੜੇ 6-6 ਮਹੀਨਿਆਂ ਤੋਂ ਕਹਿੰਦੇ ਆ ਜਿਹੜਾ ਫਿਊਲ ਟੈਂਕ ਪਵਾਇਆ ਸੀ ਉਹੀ ਵਿੱਚ ਪਿਆ ਵਾ ਕਿ ਦੁਬਾਰਾ ਭਰਾਉਣ ਦੀ ਲੋੜ ਹੀ ਨਹੀਂ ਪਈ, ਜਾਂ ਕਿਸੇ ਨੇ ਇੱਕ ਅੱਧਾ ਭਰਾਇਆ ਕਿਉਂਕਿ ਜਦੋਂ ਉਹਨਾਂ ਨੇ ਆਊਟਿੰਗ ਕਰਨ ਗਏ ਉਦੋਂ ਵਰਤਿਆ ਗਿਆ। ਅਤੇ ਉਹਦਾ ਬੈਸਟ ਪਾਰਟ ਕੀ ਆ ਪਲੱਗਿਨ ਹਾਈਬ੍ਰਿਡ ਦਾ ਜਾਂ ਸੁਪਰ ਹਾਈਬ੍ਰਿਡ ਦਾ, ਕਿ ਉਹ ਜਿਹੜਾ ਇੱਕ ਫੀਅਰ ਆ ਨਾ ਇਲੈਕਟ੍ਰਿਕ ਗੱਡੀ ਦਾ ਕਿ ਇਹ ਚਾਰਜਿੰਗ ਤੇ ਖਤਮ ਹੋਣ ਵਾਲੀ ਆ, ਮੇਰੇ ਘਰੇ ਚਾਰਜਰ ਨਹੀਂ ਹੈਗਾ, ਸਲੋ ਚਾਰਜਿੰਗ ਆ, ਮੈਂ ਹੁਣ ਮੈਨੂੰ ਇਲੈਕਟ੍ਰਿਕ ਗੱਡੀਆਂ ਚਲਾਉਣ ਲਈ ਮਿਲਦੀਆਂ ਨੇ, ਮੈਂ ਇੰਨੀ ਦੇਰ ਤੋਂ ਇਲੈਕਟ੍ਰਿਕ ਗੱਡੀਆਂ ਚਲਾ ਰਿਹਾ ਵਾਂ ਕਿ ਮੈਨੂੰ ਅਲੱਗ ਅਲੱਗ ਬ੍ਰਾਂਡ ਇਲੈਕਟ੍ਰਿਕ ਗੱਡੀ ਦੇ ਦਿੰਦੇ ਆ। ਜਿੱਦਾਂ ਮੈਂ ਪਲੱਗਿਨ ਹਾਈਬ੍ਰਿਡ ਗੱਡੀ ਘਰੇ ਲੈ ਕੇ ਆਉਂਦਾ ਵਾਂ ਉਹ ਮੈਂ 15-15, 20-20 ਦਿਨ ਵੀ ਰੱਖ ਲੈਂਦਾ ਵਾਂ ਬ੍ਰਾਂਡ ਤੋਂ, ਅਤੇ ਮੈਨੂੰ ਕੋਈ ਵੀ ਇੱਕ ਰੇਂਜ ਐਂਗਜ਼ਾਇਟੀ ਨਹੀਂ ਹੈਗੀ, ਕਿਉਂਕਿ ਮੈਂ ਉਹਨੂੰ ਚਾਰਜ ਵੀ ਨਹੀਂ ਕਰਦਾ ਕਿਉਂਕਿ ਮੈਂ ਉਹ 'ਚ ਫਿਊਲ ਪਾਉਂਦਾ ਅਤੇ ਉਹ ਚਲਾਈ ਜਾਂਦਾ, ਉਹ ਐਜ਼ ਆ ਹਾਈਬ੍ਰਿਡ ਚੱਲਣ ਦੀ ਹੈ, ਕਿਉਂਕਿ ਚਾਰਜ ਕਰਨਾ ਜ਼ਰੂਰੀ ਨਹੀਂ ਹੈ ਉਹਨੂੰ, ਕਿਉਂਕਿ ਚੱਲਦੇ ਚੱਲਦੇ ਜਿੱਦਾਂ ਹਾਈਬ੍ਰਿਡ ਕੰਮ ਕਰਦੀ ਆ ਉਹ ਚੱਲ ਰਹੀ ਆ। ਪਰ ਜਿਵੇਂ ਹੀ ਮੇਰੇ ਕੋਲ ਇਲੈਕਟ੍ਰਿਕ ਗੱਡੀ ਆ ਜਾਂਦੀ ਆ ਮੈਂ ਕੈਲਕੂਲੇਟ ਕਰਨ ਲੱਗ ਜਾਂਦਾ ਕਿ ਮੈਂ ਅੱਜ ਕਿੱਥੇ ਕਿੱਥੇ ਜਾਣਾ ਵਾ, ਕਿੰਨੀ ਕੈਲਕੂਲੇਸ਼ਨ ਮੈਨੂੰ ਚਾਹੀਦੀ ਆ, ਕਿਉਂਕਿ ਕਈ ਮੈਨੂੰ 300 ਰੇਂਜ ਵਾਲੀ ਦੇ ਦਿੰਦੇ, ਕੋਈ 400 ਵਾਲੀ, ਅੱਜ ਜਿਹੜੀ ਮੈਂ ਗੱਡੀ ਚਲਾ ਰਿਹਾ ਉਹਦੀ 500+ ਰੇਂਜ ਆ, ਪਰ ਫਿਰ ਵੀ ਮੈਂ ਕੈਲਕੂਲੇਟ ਕਰ ਰਿਹਾ ਕਿ ਮੈਨੂੰ ਕਿੰਨੇ ਦਿਨਾਂ ਬਾਅਦ 'ਤੇ ਚਾਰਜਿੰਗ 'ਤੇ ਲਾਉਣੀ ਪੈਣੀ ਆ ਅਤੇ ਜਾਂ ਮੈਂ ਰੋਜ਼ ਰਾਤੀ ਉਹਨੂੰ ਘਰੇ ਟੋਪ ਅਪ ਕਰੀ ਜਾਵਾਂ। ਸੋ ਇਸ ਲਈ ਜੇ ਤੁਹਾਡਾ ਜਿਹੜਾ ਲਾਈਫ ਸਟਾਈਲ ਆ, ਤੁਸੀਂ ਕਦੀ ਪਤਾ ਨਹੀਂ ਆ ਵੀ ਰੋਜ਼ ਚਾਰਜਿੰਗ ਕਰਨੀ ਹੈ ਕਿ ਨਹੀਂ ਕਰਨੀ, ਤੁਹਾਡੇ ਵਾਸਤੇ ਬੈਸਟ ਆ ਪਲੱਗ ਇਨ ਹਾਈਬ੍ਰਿਡ। ਇਸ ਵਕਤ ਸਭ ਤੋਂ ਵੱਧ ਇਨਕੁਆਇਰੀ ਉੱਤੇ ਆ, ਨਾ ਹੀ ਪੈਟਰੋਲ 'ਤੇ, ਨਾ ਡੀਜ਼ਲ 'ਤੇ, ਨਾ ਕਿ ਹਾਈਬ੍ਰਿਡ 'ਤੇ ਵੀ ਨਹੀਂ, ਹਾਈਬ੍ਰਿਡ ਨਹੀਂ ਹੈਗੀ, ਕਿਉਂਕਿ ਹਾਈਬ੍ਰਿਡ ਦੇ ਵਿੱਚ ਵੀ ਜੇ ਤੁਸੀਂ 500 ਚਲਾਈ ਹਫ਼ਤੇ ਦੀ ਅਤੇ 500 ਲਈ ਤੇਲ ਲੱਗਿਆ, ਇਹਦੇ ਵਿੱਚ ਹੋ ਸਕਦਾ ਤੁਸੀਂ 500 ਚਲਾਈ, 300 ਤੁਹਾਡੀ ਬੈਟਰੀ 'ਤੇ ਚੱਲ ਗਈ ਅਤੇ 200 ਲਈ ਤੇਲ ਆਇਆ, ਹੁਣ ਤੁਸੀਂ 300 ਦਾ ਤੇਲ ਬਚਾ ਲਿਆ। ਸੋ ਤੁਸੀਂ ਹਾਈਬ੍ਰਿਡ ਕਿਉਂ ਪਹਿਲਾਂ ਕਿਉਂ ਲੈਣ ਲੱਗੇ ਸੀ ਪੈਟਰੋਲ ਤੋਂ, ਕਿਉਂਕਿ ਤੁਸੀਂ ਤੇਲ ਬਚਾਉਣਾ ਸੀ, ਪਰ ਜੇ ਪਲੱਗਿਨ ਹਾਈਬ੍ਰਿਡ 'ਤੇ ਤੁਹਾਡਾ ਹੋਰ ਵੀ ਤੇਲ ਬਚਣ ਦਿਆ ਵਾ ਅਤੇ ਵਾਈ ਨੋਟ ਆਪਾਂ ਸਿੱਧੀ ਉਹ ਲੈ ਲਈਏ, ਅਤੇ ਪਲੱਸ ਉਹ ਇੰਨੀਆਂ ਕੁ ਮਤਲਬ ਕਿ ਇਫੈਕਟਿਵ ਪ੍ਰਾਈਸ ਤੋਂ ਸ਼ੁਰੂ ਹੋ ਰਹੀਆਂ ਨੇ। ਜੇ ਤੁਸੀਂ ਉਹ ਮਾਰਕੀਟ 'ਚ ਰਾਈਟ ਨਾਓ ਅਤੇ ਇੱਕ ਹੋਰ ਗੱਡੀ ਪਲੱਗਿਨ ਹਾਈਬ੍ਰਿਡ ਕੱਲ੍ਹ ਹੀ ਅਨਾਊਂਸ ਹੋਈ ਆ, ਪਹਿਲਾਂ ਕੋਈ ਵੀ ਗੱਡੀ ਉਹ ਪ੍ਰਾਈਸ 'ਚ ਨਹੀਂ ਹੈਗੀ ਸੀ,
0: ਓਕੇ,
1: ਹੁਣ ਉਹ ਗੱਡੀ ਲਾਂਚ ਹੋ ਗਈ।

0: ਜੇ ਤੁਸੀਂ ਚੈਰੀ ਦੀ ਟਿਗੋ 4 ਵੇਖਣ ਜਾਂਦੇ ਹੋ, ਉਹ ਪੈਟਰੋਲ ਗੱਡੀ ਸ਼ੁਰੂ ਹੁੰਦੀ ਹੈ 23,990 ਤੋਂ, ਹਾਈਬ੍ਰਿਡ ਗੱਡੀ ਸ਼ੁਰੂ ਹੁੰਦੀ ਹੈ 28,990 ਤੋਂ ਜਾਂ 990 ਤੋਂ, ਪਲੱਸ ਹਵਾਲ ਦੇ ਵਿੱਚ ਜਿਹੜੀ ਜੋਲੀਅਨ ਆ ਜਿਹੜੀ ਸਭ ਤੋਂ ਸਸਤੀ ਹਾਈਬ੍ਰਿਡ ਆ ਉਹ ਸ਼ੁਰੂ ਹੁੰਦੀ ਆ 27,990 ਜਾਂ 28,990। ਉਹਨਾਂ ਨੇ ਪਲੱਗ ਇਨ ਹਾਈਬ੍ਰਿਡ ਮਤਲਬ ਕਿ ਬੈਟਰੀ ਪਲੱਸ ਫਿਊਲ ਦਾ ਕੰਬੀਨੇਸ਼ਨ 25,990 ਤੋਂ ਸ਼ੁਰੂ ਕਰਤਾ ਵਾ। ਇਸ ਲਈ ਮੈਂ ਤੁਹਾਨੂੰ ਕਹਿ ਰਿਹਾ ਕਿ ਜੇ ਤੁਸੀਂ ਮਾਰਕੀਟ ਦੇ ਵਿੱਚ ਹੋ ਸਕਦਾ ਤੁਸੀਂ ਪੁਰਾਣੀ 20,000 ਦੀ ਗੱਡੀ ਸੋਚ ਕੇ ਲਿਆਓ 20,000 ਦੀ, ਉਹ 'ਚ ਜਿੰਨਾ ਤੁਸੀਂ ਤੇਲ ਜਾਂ ਵਾਰੰਟੀ ਜਾਂ ਬਾਕੀ ਚੀਜ਼ਾਂ ਦਾ ਪੇ ਕਰ ਦੇਣਾ ਵਾ ਤੁਹਾਡਾ ਨਵੀਂ ਨੇ ਬਚਾ ਦੇਣਾ ਵਾ। ਸੋ ਜਿਹੜੇ ਕਹਿੰਦੇ ਆ ਨਵੀਂ ਗੱਡੀ ਨਹੀਂ ਲੈਣੀ ਚਾਹੀਦੀ ਪ੍ਰਾਈਜ਼ ਟੁੱਟ ਜਾਂਦਾ ਵਾ, ਪ੍ਰਾਈਜ਼ ਪੁਰਾਣੀ ਦਾ ਵੀ ਟੁੱਟਦਾ ਵਾ ਕਿਉਂਕਿ ਉਹ ਗਵਰਨਮੈਂਟ ਚਾਰਜਿਸ ਹੁੰਦੇ ਆ ਜਿਹੜੇ ਟੁੱਟਦੇ ਨੇ। ਜਿਹੜੀ ਗੱਡੀ ਵੀ ਤੁਸੀਂ ਪੁਰਾਣੀ ਕਿਸੇ ਕੋਲ ਵੀ ਲੈ ਕੇ ਆਏ ਹੋ ਉਹਦੇ ਵਿੱਚ ਵੀ ਸਟੈਂਪ ਡਿਊਟੀ ਆ, ਉਹਦੇ ਵਿੱਚ ਵੀ ਟ੍ਰਾਂਸਫਰ ਫੀਸ ਆ, ਉਹਦੇ ਵਿੱਚ ਵੀ ਰਹਿਜੋ ਆ, ਜਿਹੜਾ ਕਿ ਨਾ ਡੀਲਰ ਕੋਲ ਰਹਿੰਦਾ ਵਾ ਨਾ ਤੁਹਾਡੇ ਕੋਲ ਰਹਿੰਦਾ ਵਾ, ਉਹ ਗਵਰਨਮੈਂਟ ਕੋਲ ਚੱਲ ਜਾਂਦਾ, ਉਹ ਸਟੈਂਪ ਡਿਊਟੀ ਆ। ਜੋ 10 ਵਾਰੀ ਵਿਕੂਗੀ 10 ਵਾਰੀ ਦੇਣੀ ਪਊਗੀ, ਜੇ 15 ਵਾਰੀ ਵਿਕੂਗੀ ਤਾਂ 15 ਵਾਰੀ। ਸੇਮ ਥਿੰਗ ਗੋਜ਼ ਵਿਦ ਦ ਨਿਊ ਕਾਰ। ਹਾਂ, ਕਈ ਮਾਡਲ ਇੱਦਾਂ ਦੇ ਹੁੰਦੇ ਜਿਹੜੀ ਜ਼ਿਆਦਾ ਟੁੱਟ ਜਾਂਦੀ ਆ, ਪਰ ਜੇ ਤੁਸੀਂ ਰਿਸਰਚ ਕੀਤੀ ਹੋਵੇ ਤੁਹਾਨੂੰ ਨਵੀਂ ਗੱਡੀ ਬਹੁਤ ਵਧੀਆ ਪ੍ਰਾਈਸ 'ਤੇ ਮਿਲ ਜਾਂਦੀ ਆ ਕਿਉਂਕਿ ਨਵੀਂ ਗੱਡੀ ਦੇ ਉੱਤੇ ਨੈਗੋਸੀਏਸ਼ਨ ਸਟਰੋਂਗ ਹੁੰਦੀ ਆ ਕਿਉਂਕਿ ਉਹਨਾਂ ਨੇ ਟਾਰਗੇਟ ਪੂਰੇ ਕਰਨੇ ਹੁੰਦੇ ਆ, ਅਤੇ ਅਗੇਨ ਮੈਨੂਫੈਕਚਰਰ ਨੇ ਪੈਸੇ ਪਾਏ ਹੁੰਦੇ ਆ ਕਿ ਤੁਸੀਂ ਸੇਲਾਂ ਲਿਆਓ ਜਾਂ ਤੁਸੀਂ, ਕਿਉਂਕਿ ਹੁਣ ਕੰਪੀਟੀਸ਼ਨ ਇੰਨਾ ਹੋ ਗਿਆ, ਬ੍ਰੈਂਡ ਹੀ ਇੰਨੇ ਹੋ ਗਏ ਨੇ। ਐਟ ਐਮ ਏ ਕਾਜ਼ ਮੈਂ ਹੁਣ ਆਲਮੋਸਟ 40 ਬ੍ਰੈਂਡ ਵੇਚ ਕੇ ਡਿਲੀਵਰ ਕਰ ਚੁੱਕਾ, ਅਤੇ 40 ਬ੍ਰੈਂਡ 'ਤੇ ਅਗੇਨ ਕਿਸੇ ਲਈ 40 ਬ੍ਰੈਂਡਾਂ ਦਾ ਨਾਮ ਲੈਣਾ ਵੀ ਬਹੁਤ ਔਖਾ। ਸੋ ਇਸ ਲਈ ਜੇ ਤੁਸੀਂ ਚੈੱਕ ਕਰੋਗੇ ਆਪਣੇ ਆਲੇ ਦੁਆਲੇ, ਹੋਰ ਵੀ ਆਪਣੇ ਤੋਂ ਬਹੁਤ ਵੱਡੇ ਦੇਸ਼ ਨੇ ਜਿਹੜੇ, ਜਿੱਦਾਂ ਤੁਸੀਂ ਜੇ ਅਮੈਰੀਕਾ ਕੈਨੇਡਾ ਚੈੱਕ ਕਰਦੇ ਹੋ, ਕਦੀ ਉੱਦਾਂ ਹੀ ਬਹਿ ਕੇ ਚੈੱਕ ਕਰਿਓ ਕਿ ਉਹਨਾਂ ਦੇ ਵਿੱਚ ਟੋਟਲ ਬ੍ਰੈਂਡ ਕਿੰਨੇ ਨੇ, ਅਤੇ ਆਸਟ੍ਰੇਲੀਆ ਨਾਲੋਂ ਬਹੁਤ ਘੱਟ ਬ੍ਰੈਂਡਸ ਦੇ ਉੱਤੇ ਯੂਨੋ ਉਹਨਾਂ ਕੋਲ ਆਪਸ਼ਨਸ ਹੈਗੀਆਂ ਨੇ, ਅਤੇ ਆਸਟ੍ਰੇਲੀਆ ਦੀ ਪਾਪੂਲੇਸ਼ਨ ਕਿੰਨੀ ਘੱਟ ਆ ਅਤੇ ਬ੍ਰੈਂਡ ਇੰਨੇ ਜ਼ਿਆਦਾ ਵਾ, ਅਤੇ ਜਦੋਂ ਬ੍ਰੈਂਡ ਜ਼ਿਆਦਾ ਵਾ ਕੰਪਟੀਸ਼ਨ ਜ਼ਿਆਦਾ ਵਾ, ਜਦੋਂ ਕੰਪਟੀਸ਼ਨ ਜ਼ਿਆਦਾ ਵਾ ਅਤੇ ਉਦੋਂ ਓਬਵੀਅਸਲੀ ਪ੍ਰਾਈਸ ਵਾਰ ਲੱਗੀ ਹੋਈ ਆ, ਸਾਰੇ ਜਣੇ ਵਧੀਆ ਤੋਂ ਵਧੀਆ ਔਫਰ ਦੇਣਾ ਚਾਹੁੰਦੇ ਆ, ਵਧੀਆ ਔਫਰਸ ਨਾਲ ਉਹਨਾਂ ਦੀਆਂ ਜ਼ਿਆਦਾ ਗੱਡੀਆਂ ਮਾਰਕੀਟ ਦੇ ਵਿੱਚ ਆਉਣਗੀਆਂ, ਅਤੇ ਜਦੋਂ ਜ਼ਿਆਦਾ ਤੁਹਾਨੂੰ ਵਿਖੂਗੀਆਂ ਅਤੇ ਉਹ ਜ਼ਿਆਦਾ ਵਿਖੂਗੀਆਂ, ਜੋ ਦਿਖਤਾ ਹੈ ਉਹ ਵਿਕਤਾ ਹੈ। ਸੋ ਅਗੇਨ ਜੇ ਤੁਸੀਂ ਮਾਰਕੀਟ 'ਚੋਂ, ਅਤੇ ਸਾਰੇ ਜਣੇ ਉਹਨੂੰ ਕਹਿਣ ਲੱਗ ਗਏ ਯਾਰ ਜੀਲੀ ਵਿਖਣ ਲੱਗ ਗਈ, ਉਹ ਮੈਂ ਕਿਹਾ ਜੀ ਜੀਲੀ ਵਿਖਣ ਨਹੀਂ ਲੱਗ ਗਈ, ਉਹ ਪਿਛਲੇ 3-4 ਮਹੀਨਿਆਂ 'ਚੋਂ ਜਿਹੜੀ ਵੀ ਇਨਕੁਆਇਰੀ ਆ ਰਹੀ ਆ ਉਹ ਜਾ ਹੀ ਉੱਧਰ ਰਹੀ ਆ, ਕਿਉਂਕਿ ਫਾਈਨੈਂਸ ਔਫਰਸ ਉਹਨਾਂ ਨੇ ਇੰਨੀਆਂ ਕੁ ਵਧੀਆ ਫਾਈਨੈਂਸ ਔਫਰਸ ਲਾਈਆਂ ਹੋਈਆਂ ਨੇ ਕਿ 30,000 ਵਾਲੀ ਗੱਡੀ ਮੰਗੀ ਪੈ ਰਹੀ ਆ, 40 ਵਾਲੀ ਸਸਤੀ ਪੈ ਰਹੀ ਆ। ਸੋ ਸਾਰੇ ਕੈਲਕੂਲੇਟ ਹੀ ਨਹੀਂ ਕਰਦੇ, ਸਾਰੇ ਇੱਕ ਚੀਜ਼ 'ਤੇ ਸਟੱਕ ਰਹਿੰਦੇ ਨੇ, ਮੇਰਾ ਬਜਟ ਆ ਇੰਨਾ, ਮੇਰਾ ਬਜਟ ਆ ਇੰਨਾ। ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਆ, ਬਜਟ ਇੱਕ ਬਹੁਤ ਵੱਡੀ ਟਰਮ ਆ, ਕਿਉਂਕਿ ਬਜਟ ਹੁੰਦਾ ਵਾ 2 ਸਾਲ ਦਾ ਜਾਂ 3 ਸਾਲ ਦਾ ਜੋ ਤੁਹਾਡਾ ਖਰਚਾ ਹੋਊਗਾ ਗੱਡੀ ਦੇ ਉੱਤੇ। ਪ੍ਰਾਈਜ਼ ਹੁੰਦਾ ਜਿਹੜਾ ਅੱਜ ਆਪਾਂ ਕਰਨ ਲੱਗੇ, ਜੇ ਤੁਸੀਂ ਪ੍ਰਾਈਜ਼ ਸੈੱਟ ਕੀਤਾ ਵਾ ਤਾਂ ਉਹ ਵੱਖਰੀ ਗੱਲ ਆ, ਪਰ ਬਜਟ ਇਜ਼ ਨੋਟ ਦ ਪ੍ਰਾਈਜ਼ ਯੂ ਆਰ ਪੇਇੰਗ ਫੋਰ ਦਾ ਕਾਰ, ਉਹ ਟੋਟਲ ਆ ਜੋ ਤੁਸੀਂ ਪੇ ਕਰਨਾ ਉਹਦੇ ਉੱਤੇ ਇੰਸ਼ੋਰੈਂਸ ਦੇ ਉੱਤੇ। ਪੁਰਾਣੀ ਗੱਡੀ ਦੀ ਇੰਸ਼ੋਰੈਂਸ ਵੱਧ, ਉਹਦਾ ਇੰਟਰਸਟ ਰੇਟ ਵੱਧ, ਉਹਦੀ ਵਾਰੰਟੀ ਕੋਈ ਨਹੀਂ, ਅਤੇ ਪੁਰਾਣੀ ਗੱਡੀ ਦੇ ਉੱਤੇ ਵਾਰੰਟੀਜ਼ ਬਹੁਤ ਮਹਿੰਗੀਆਂ ਆਉਂਦੀਆਂ ਨੇ, ਕਈ ਕਈ ਗੱਡੀਆਂ ਦੇ ਉੱਤੇ ਵਾਰੰਟੀ 2-3 ਹਜ਼ਾਰ ਦੀ ਤੁਹਾਨੂੰ ਮਿਲਦੀ ਆ 2-3 ਸਾਲਾਂ ਲਈ। ਸੋ ਅਗੇਨ ਉਹ ਵੀ ਤੁਹਾਡੇ ਬਜਟ ਦੇ ਵਿੱਚ ਹੀ ਆਉਂਦੀ ਆ, ਸੋ ਉਹਨੂੰ ਵੀ ਕੈਲਕੂਲੇਟ ਕਰੋ ਬਿਫੋਰ ਯੂ ਗੋ ਐਂਡ ਸਪੈਂਡ ਮਨੀ ਇਨ ਦਾ ਮਾਰਕੀਟ।
1: ਜੀ ਬਿਲਕੁਲ, ਤੁਸੀਂ ਅੱਜ ਫਿਰ ਕਿਹੜੀ ਗੱਡੀ ਲੈ ਕੇ ਆਇਓ ਜਿਹਦਾ 500+ ਆ?
0: ਜਿਹੜੀ ਮੈਂ ਅੱਜ ਗੱਡੀ ਲੈ ਕੇ ਆਇਆ ਵਾਂ, ਇਹ ਵੀ ਗੱਡੀ ਹੁਣੇ ਹੀ ਆਸਟ੍ਰੇਲੀਆ ਦੇ ਵਿੱਚ ਲਾਂਚ ਹੋਈ ਆ, ਬਹੁਤ ਲੋਕਾਂ ਨੇ ਸ਼ਾਇਦ ਇਹਦੇ ਬਾਰੇ ਨਾ ਸੁਣਿਆ ਹੋਵੇ, ਬ੍ਰੈਂਡ ਬਹੁਤ ਪੁਰਾਣਾ ਵਾ, ਬ੍ਰੈਂਡ ਜੈਪਨੀਜ਼ ਆ, ਮਾਜ਼ਦਾ ਦੀ ਗੱਡੀ ਆ ਜੀ, ਸਡੈਨ, ਫੁੱਲੀ ਇਲੈਕਟ੍ਰਿਕ ਗੱਡੀ ਉਹਨਾਂ ਨੇ ਲਾਂਚ ਕੀਤੀ ਆ, ਜਿਹਦਾ ਨਾਮ ਆ 6E, ਲੰਬੀ ਵੱਡੀ ਸਡੈਨ ਆ, ਬਹੁਤ ਹੀ ਵਧੀਆ ਵਾ, ਅਤੇ ਬਹੁਤ ਜਲਦ ਉਹਦੇ ਉੱਤੇ ਮੈਂ ਅਗਲੇ ਹਫ਼ਤੇ ਆਪਣੇ ਪੇਜ ਦੇ ਉੱਤੇ ਉਹਦੀ ਇੱਕ ਪ੍ਰੋਪਰ ਡੀਟੇਲ ਵੀਡੀਓ ਪਾਉਣ ਲੱਗਾ ਵਾਂ। ਉਹਦੀ ਰੇਂਜ ਵੀ ਕਾਫੀ ਆ, 500 ਦੇ ਗੇਟ 'ਚ ਉਹਦੀ ਰੇਂਜ ਆ, 500 ਦੇ ਉੱਤੇ ਕਹਿੰਦੇ ਨੇ, ਪਰ ਵੀਲ ਸਾਈ ਕਿ 500 ਦੇ ਰੇਂਜ ਹੈਗੀ ਆ। 6E ਸਡੈਨ, 2 ਮਾਡਲ ਨੇ ਉਹਦੇ ਵਿੱਚ, GT ਅਤੇ ਇੱਕ ਉਹਦਾ ਟੋਪ ਆਫ ਦਾ ਰੇਂਜ, ਬਹੁਤ ਵਧੀਆ ਦੇ ਇੰਟੀਰੀਅਰਸ ਨੇ। ਅਗੇਨ ਅੰਦਰ ਜਦੋਂ ਤੁਸੀਂ ਦੇਖੋਗੇ ਤਾਂ ਲੱਗੂਗਾ ਕਿ ਹੁਣ ਉਹ ਟੋਟਲੀ ਇੱਕ ਡਿਫਰੈਂਟ ਕਾਰ ਆ, ਕਿਉਂਕਿ ਬਹੁਤ ਵੱਡੀ, ਜਿੱਦਾਂ ਉਹਦੇ ਅੰਦਰ ਵੀ ਸਾਰੀ ਟੈਕ, ਤੁਸੀਂ ਅਗੇਨ ਦੇਰ ਇਜ਼ ਨੋ ਪੁਸ਼ ਬਟਨ, ਦੇਰ ਇਜ਼ ਨੋ, ਜਿੱਦਾਂ ਹੁਣ ਸਾਰੀਆਂ ਬਾਕੀ ਗੱਡੀਆਂ 'ਚ ਹੋ ਰਿਹਾ ਕਿ ਤੁਸੀਂ ਅੰਦਰ ਬੈਠਦੇ ਹੋ, ਸੀਟ ਬੈਲਟ ਲਾਉਂਦੇ ਹੋ, ਅਤੇ ਗੱਡੀ ਇਜ਼ ਰੈਡੀ ਟੂ ਗੋ। ਉਹਦਾ ਫਰੰਟ ਐਂਡ, ਉਹਦਾ ਬੈਕ, ਉਹਦਾ ਸਭ ਤੋਂ ਵਧੀਆ ਉਹਦਾ ਬੂਟ ਸਪੇਸ ਬਹੁਤ ਵੱਡੀ ਆ, ਬੀਂਗ ਅ ਸਡੈਨ। ਉਹ ਇੱਕ, ਜੇ ਕਿਸੇ ਨੂੰ ਯਾਦ ਹੋਵੇ, ਇੱਕ ਗੱਡੀਆਂ ਪੁਰਾਣੀਆਂ ਹੁੰਦੀਆਂ ਸੀ ਜਿਹਨਾਂ ਨੂੰ ਆਪਾਂ ਹੈਚ ਬੈਕ ਅਤੇ ਸਡੈਨ ਦੇ ਵਿਚਕਾਰ ਹੁੰਦੀ ਸੀ, ਉਹਦਾ ਸ਼ੀਸ਼ਾ ਵੀ ਨਾਲ ਉੱਪਰ ਚਲ ਜਾਂਦਾ ਉਹਨੂੰ ਫਾਸਟ ਬੈਕ,
1: ਡਿੱਗੀ ਦੇ ਨਾਲ
0: ਕੂਪ ਸਟਾਈਲ, ਜਾਂ ਉਹਨੂੰ ਫਾਸਟ ਬੈਕ, ਜਾਂ ਕਈਆਂ ਨੂੰ, ਕਈਆਂ ਅਲੱਗ ਅਲੱਗ ਉਹਦੇ ਬ੍ਰਾਂਡਸ ਨੇ ਨਾਮ ਰੱਖੇ, ਅਤੇ ਉਹਦੇ ਕਰਕੇ ਇਹਦਾ ਬੂਟ ਸਪੇਸ ਬਹੁਤ ਵਧੀਆ ਵਾ। ਪਲੱਸ ਗੱਡੀ ਮੈਂ ਪਿਛਲੇ 3 ਦਿਨਾਂ ਤੋਂ ਡਰਾਈਵ ਕਰ ਰਿਹਾ ਵਾਂ, ਗੱਡੀ ਪੂਰੀ ਕੰਫਰਟੇਬਲ ਆ, ਪੂਰੇ ਟੈਕ ਹੈਗੇ ਨੇ, ਪੂਰੀ ਸੇਫਟੀ ਆ, ਅਤੇ ਨਾਲ ਦੇ ਨਾਲ ਹੀ ਅਨਲਿਮਿਟਡ ਕਿਲੋ ਉਹਨਾਂ ਦੀ ਜਿਹੜੀ ਵਾਰੰਟੀ ਆ ਉਹਦੇ ਲਈ ਵੀ ਬਹੁਤ ਚੇਂਜਸ ਕੀਤੇ ਨੇ। ਅਤੇ ਬਹੁਤ ਜਲਦੀ ਸੇਮ ਮੈਜ਼ਦਾ ਦੇ ਵਿੱਚ ਇੱਕ ਗੱਡੀ ਆਉਣ ਵਾਲੀ ਆ, ਜਿਹੜੀ ਕਿ ਉਹਨਾਂ ਦੀ SUV ਆ, ਉਹ ਵੀ ਇੱਕ ਫੁੱਲ ਇਲੈਕਟ੍ਰਿਕ ਗੱਡੀ ਆਉਣ ਵਾਲੀ ਆ। ਸੋ ਅਗੇਨ ਜੇ ਤੁਸੀਂ ਮਾਰਕੀਟ ਦੇ ਵਿੱਚ ਹੋ ਅਤੇ ਤੁਸੀਂ ਇਲੈਕਟ੍ਰਿਕ ਗੱਡੀਆਂ ਦੇਖ ਰਹੇ ਹੋ ਅਤੇ ਤੁਸੀਂ ਮਾਜ਼ਦਾ ਦੀਆਂ ਗੱਡੀਆਂ ਨਹੀਂ ਵੇਖੀਆਂ, ਉਹਨਾਂ ਨੂੰ

0: ਵੀ ਜਾ ਕੇ ਚੈੱਕਆਊਟ ਕਰ ਲਿਓ, ਕਿਉਂਕਿ ਅਗਲੇ ਮਹੀਨੇ ਉਹਨਾਂ ਦੀ ਇੱਕ ਐਸ ਯੂ ਵੀ ਆਉਣ ਲੱਗੀ ਆ, ਅਤੇ ਤੁਸੀਂ ਸਰਪ੍ਰਾਈਜ਼ ਹੋ ਜਾਓਗੇ ਪ੍ਰਾਈਸ ਸੁਣ ਕੇ ਕਿ ਨੋਰਮਲੀ ਉਹ ਬਹੁਤ ਉਹਨਾਂ ਦੀਆਂ ਗੱਡੀਆਂ ਇੱਕ ਲਾਈਕ ਅਗੇਨ ਜੋ ਅੱਜ ਦੀ ਮਾਰਕੀਟ ਆ ਉਹਦੇ ਹਿਸਾਬ ਨਾਲ ਆਪਾਂ ਨੂੰ ਮਹਿੰਗੀਆਂ ਲੱਗਦੀਆਂ ਸੀ, ਪਰ ਉਹਨਾਂ ਨੇ ਪ੍ਰਾਈਜ਼ ਵੀ ਰਿਵਾਈਜ਼ ਕੀਤੇ ਨੇ ਅਤੇ ਪ੍ਰਾਈਜ਼ਿੰਗ ਬਹੁਤ ਵਧੀਆ ਨੇ। ਇਹ ਜਿਹੜੀ ਸਡੈਨ ਆ ਇਹ ਤੁਸੀਂ ਆਈ ਥਿੰਕ ਅੰਡਰ 55 ਯੂ ਕੈਨ ਗੈਟ ਇਨ ਟੂ ਅ ਬ੍ਰੈਂਡ ਨਿਊ, ਪਰ ਇਸ ਅ ਫੁੱਲ ਸਾਈਜ਼ ਲਾਈਕ ਵੱਡੀ ਸਡੈਨ ਆ, ਨਾ ਕਿ ਛੋਟੀ, ਅਤੇ ਰੇਂਜ ਬਹੁਤ ਵੱਧ ਆ, ਕਿਉਂਕਿ ਨੋਰਮਲੀ ਤੁਹਾਨੂੰ ਗੱਡੀਆਂ ਦੀ ਰੇਂਜ ਮਿਲਣ ਨੂੰ ਸੁਣਨ ਨੂੰ ਮਿਲਦੀ ਆ 300 to 400, ਇਹਦੀ ਰੇਂਜ 500+ ਆ। ਸੋ ਅਗੇਨ ਇਹ ਗੱਡੀ ਨੂੰ ਚੈੱਕ ਆਊਟ
1: ਕਿੱਥੇ ਬੰਦੇ ਨੇ ਟਰੈਵਲ ਕਰ ਲੈਣਾ,
0: 100% ਜਿਹੜੀ ਬਹੁਤ ਲੋਕ ਜਿੱਦਾਂ ਜਿਹੜੀਆਂ ਗੱਡੀਆਂ ਲੈ ਰਹੇ ਨੇ ਫਲੀਟ ਦੇ ਵਿੱਚ ਪਾ ਰਹੇ ਨੇ, ਟੈਕਸੀ ਦੇ ਵਿੱਚ ਪਾ ਰਹੇ ਨੇ, ਊਬਰ ਦੇ ਵਿੱਚ ਯੂਜ਼ ਕਰ ਰਹੇ ਨੇ, ਕਈ ਜਣੇ ਜਿੱਦਾਂ ਕਿਸੇ ਨੇ ਆਪਣੀ ਕੰਪਨੀ ਨੂੰ ਐਜ਼ ਅ ਇੰਪਲੋਈ ਨੂੰ ਕਿਸੇ ਨੂੰ ਲੈ ਕੇ ਦੇਣੀ ਆ ਉਹਦੇ ਵਾਸਤੇ, ਕਿਉਂਕਿ ਇਲੈਕਟ੍ਰਿਕ ਗੱਡੀ ਦੇ ਉੱਤੇ ਤੁਹਾਨੂੰ ਹੋਰ ਟੈਕਸ ਦੇ ਵਿੱਚ ਕਈ ਜਿੱਦਾਂ ਬੈਨੀਫਿਟਸ ਹੁੰਦੇ ਨੇ ਜਦੋਂ ਤੁਸੀਂ ਆਪਣੇ ਅਕਾਊਂਟ ਨਾਲ ਚੈੱਕ ਕਰਦੇ ਹੋ, ਜਾਂ ਇੰਟਰਸਟ ਰੇਟ ਦੇ ਉੱਤੇ ਤੁਹਾਨੂੰ ਬੈਟਰ ਰੇਟ ਮਿਲ ਜਾਂਦਾ ਕਿਉਂਕਿ ਤੁਸੀਂ ਫੁੱਲੀ ਇਲੈਕਟ੍ਰਿਕ ਗੱਡੀ ਲੈਣ ਲੱਗੇ ਹੋ, ਤਾਂ ਕਰਕੇ ਵੀ ਬਹੁਤ ਫਲੀਟ ਕੰਪਨੀਆਂ ਇਲੈਕਟ੍ਰਿਕ ਗੱਡੀਆਂ ਦੇ ਵੱਲ ਜਾ ਰਹੀਆਂ ਨੇ, ਕਿਉਂਕਿ ਉਹਨਾਂ ਦਾ ਖਰਚਾ ਹੁੰਦਾ ਵਾ 5 ਗੱਡੀਆਂ 10 ਗੱਡੀਆਂ 20 ਗੱਡੀਆਂ ਦੇ ਉੱਤੇ, ਤਾਂ ਕਰਕੇ ਵੀ ਲੋਕ ਇਹਦੇ ਵੱਲ ਅਟਰੈਕਟ ਹੋ ਰਹੇ ਨੇ ਇਲੈਕਟ੍ਰਿਕ ਗੱਡੀਆਂ ਨੂੰ। ਅਤੇ ਓਬਵੀਅਸਲੀ ਜਿਨ੍ਹਾਂ ਦੀਆਂ 10 ਗੱਡੀਆਂ ਚੱਲ ਰਹੀਆਂ ਵਾ 10 ਦੇ ਉੱਤੇ ਆਪਣੇ ਕੋਲ, ਅਤੇ ਕਈ ਵਾਰੀ ਆਪਾਂ ਗੱਲ ਕਰਦੇ ਹਾਂ ਇੱਕ ਗੱਡੀ ਦੇ ਉੱਤੇ ਤੇਲ ਭਰਾਉਣਾ ਕਈਆਂ ਨੂੰ ਔਖਾ ਲੱਗਦਾ, ਅਤੇ ਵੀ ਆਰ ਟਾਕਿੰਗ ਅਬਾਊਟ 10-15-20 ਕਾਰਜ਼ ਇਨ ਅ ਫਲੀਟ ਔਰ ਅ ਬਿਗ ਬਿਜ਼ਨਸ। ਸੋ ਜੇ ਤੁਸੀਂ ਇਹ ਗੱਡੀਆਂ ਨਹੀਂ ਵੇਖੀਆਂ ਤਾਂ ਇਹ ਗੱਡੀ ਨੂੰ ਜ਼ਰੂਰ ਚੈੱਕਆਊਟ ਕਰਿਓ
1: ਜੀ। ਬਿਲਕੁਲ, ਜੇ ਵਧੀਆ ਆਪਸ਼ਨ ਮਿਲਦੀ ਆ ਤਾਂ ਫਿਰ ਵਾਈ ਨੋਟ ਆਪਾਂ ਇਹਨਾਂ ਨੂੰ ਵੀ ਇੱਕ ਵਾਰੀ ਜ਼ਰੂਰ ਕੰਸਿਡਰ ਕਰ ਲਈਏ। ਅਤੇ ਇੱਧਰ ਕਈ ਜਣੇ ਪੁੱਛ ਵੀ ਰਹੇ ਨੇ ਆਪਾਂ ਨੂੰ, ਸਵਾਲ ਵੀ ਨੇ ਕਿ ਆਹ ਗੱਡੀ ਕਿੱਦਾਂ ਵਾ, ਆਪਾਂ ਕੋਸ਼ਿਸ਼ ਕਰਾਂਗੇ ਕਿ ਜਾਣ ਲੱਗਿਆ ਤੁਹਾਡੇ ਜ਼ਰੂਰ ਆਪਾਂ ਆਨਸਰ ਕਰੀਏ। ਪਰ ਇੱਧਰ ਜਿੱਦਾਂ ਤੁਸੀਂ ਗੱਲ ਕੀਤੀ ਕਿ ਕੰਪੀਟੀਸ਼ਨ ਜਿਹੜਾ ਉਹ ਚਾਈਨੀਜ਼ ਦਾ ਆਪਸ 'ਚ ਹੀ ਬਹੁਤ ਜ਼ਿਆਦਾ ਹੋ ਗਿਆ ਹੋਣਾ, ਮੈਨੂੰ ਦੱਸੋ ਵੀ ਕੁਛ ਕੁ ਇਹ ਮੇਨ ਬ੍ਰੈਂਡ ਦੱਸੋ ਜਿਨ੍ਹਾਂ ਦੇ ਵਿੱਚ ਹੁਣ ਫਿਲਹਾਲ ਬਹੁਤ ਜ਼ਿਆਦਾ ਕੰਪੀਟੀਸ਼ਨ ਚੱਲਣ ਡਿਆ।
0: ਅਗੇਨ ਪਹਿਲਾਂ ਜਿਵੇਂ ਮੈਂ ਤੁਹਾਨੂੰ ਆਪਾਂ ਪਹਿਲੀ ਗੱਲ ਦੇ ਵਿੱਚ ਹੀ ਕਿ ਪਹਿਲਾਂ ਮੈਨੂੰ ਮਿਲਦਾ ਹੁੰਦਾ ਸੀ ਵੀ ਇੱਕ ਚਾਈਨੀਜ਼ ਬ੍ਰੈਂਡ ਅਤੇ ਇੱਕ ਜਿੱਦਾਂ ਕੋਈ ਜਿਹੜਾ ਉਹਨੂੰ ਕੰਪੇਅਰ ਕਰਨ ਦਿਆ ਨਿਸਨ ਨਾ ਜਾਂ ਯੂਨੋ ਹੁੰਡਾਈ ਨਾ ਜਾਂ ਕੋਈ ਕੋਰੀਅਨ ਨਾ ਜਾਂ ਕਿਸੇ ਵੀ ਬ੍ਰੈਂਡ ਨਾ। ਹੁਣ ਕੁਐਸਚਨ ਆਉਂਦਾ ਕਿ ਭਾਅ ਜੀ ਅਸੀਂ ਗੱਡੀਆਂ ਵੇਖ ਕੇ ਆਏ ਤਾਂ ਮੈਨੂੰ ਪੁੱਛਦਾ ਭਾਅ ਜੀ ਕਿਹੜੀ, ਤਾਂ ਕਹਿੰਦੇ ਭਾਅ ਜੀ BYD ਦੀ ਗੱਡੀ ਦੇਖੀ ਆ, ਫਿਰ ਜੀਲੀ ਦੀ ਗੱਡੀ ਦੇਖੀ ਆ, ਨਾਲ ਚੈਰੀ ਦੀ ਗੱਡੀ ਵੇਖੀ ਆ, ਅਤੇ ਜੇ ਕੋਈ ਕਿਸੇ ਨੇ ਦੱਸੀ ਆ, ਅਤੇ ਸਮਝ ਨਹੀਂ ਆਉਂਦੀ ਕਿਹੜੀ ਲਈਏ। ਅਤੇ ਇੱਕ ਇਹਨਾਂ ਨੂੰ ਉਹਦੇ ਵਿੱਚ ਮਾਡਲ ਇੰਨੇ ਕਰਤੇ ਆ। ਹੁਣ ਜੇ ਤੁਸੀਂ ਚੈਰੀ ਦੀ ਆਪਾਂ ਗੱਲ ਕਰਦੇ ਹਾਂ, Tiggo 4 ਨਾਲ ਹੀ Tiggo 7, Tiggo 8, Tiggo 9, ਹੁਣ ਉਹ Tiggo 8 ਅਤੇ 9 7-seater ਆ, Tiggo 7 ਅਗੇਨ 5-seater ਆ, ਹੁਣ ਉਹਦੇ ਵਿੱਚ ਫਿਰ ਪੈਟਰੋਲ ਇੰਜਨ ਆ, ਫਿਰ ਉਹ ਸੁਪਰ ਹਾਈਬ੍ਰਿਡ ਇੰਜਨ ਆ ਗਿਆ ਜਿਹੜਾ ਕਿ ਉਹ ਕਹਿੰਦੇ ਪਲੱਗ ਇਨ ਹਾਈਬ੍ਰਿਡ ਨੂੰ ਉਹ ਸੁਪਰ ਹਾਈਬ੍ਰਿਡ ਕਹਿ ਦਿੰਦੇ ਨੇ, ਉਹ ਆ ਗਈਆਂ। ਫਿਰ ਉਹਨਾਂ ਦਾ ਹੀ ਅਪਰ ਬ੍ਰੈਂਡ ਆ ਜਿੱਦਾਂ ਉਹਨਾਂ ਦਾ ਲਗਜ਼ਰੀ ਬ੍ਰੈਂਡ ਆ Jeku, ਉਹ ਵੀ ਪਿਛਲੇ ਸਾਲ ਆਸਟ੍ਰੇਲੀਆ 'ਚ ਐਂਟਰ ਕੀਤਾ ਸੀ, ਅਤੇ Jeku ਵੀ ਬਹੁਤ ਹੋਈ ਕਿਉਂਕਿ Jeku ਵਾਲਿਆਂ ਨੇ ਜਿਹੜੀ ਫੁੱਲ ਇਲੈਕਟ੍ਰਿਕ ਗੱਡੀ J5 ਗੱਡੀ ਸੀ ਉਹ ਸੜਕਾਂ ਦੇ ਉੱਤੇ ਤਾਂ ਇੰਨੀ ਕੁ ਦੇਖਣ ਨੂੰ ਮਿਲੀ ਅਤੇ ਬਹੁਤ ਹੀ ਜ਼ਿਆਦਾ ਪਸੰਦ ਕੀਤੀ ਗਈ, ਕਿਉਂਕਿ 37,000 ਤੋਂ ਥੱਲੇ ਫੁੱਲ ਇਲੈਕਟ੍ਰਿਕ ਗੱਡੀ ਸੀ, 400 ਦੀ ਰੇਂਜ ਸੀ, ਲੋਕੋ ਦੀ ਬਾਕਮਾਲ ਆ, ਅਤੇ ਬਹੁਤ ਲੋਕਾਂ ਨੇ ਉਹ ਲਈ, ਅਤੇ ਹੁਣ ਉਹ ਬੜੇ ਲੋਕ ਉਹਨੂੰ ਕੰਪੇਅਰ ਕਰਦੇ ਸੀ। ਫਿਰ ਨਾਲ ਦੇ ਨਾਲ ਹੀ ਜੀਲੀ ਪਿਛਲੇ ਸਾਲ ਜਿੱਦਾਂ ਸਾਲ ਕੁ ਹੋਇਆ ਆਸਟ੍ਰੇਲੀਆ ਦੇ ਵਿੱਚ, ਅਤੇ ਉਹਨਾਂ ਨੇ ਆਹੀ ਪਿਛਲੇ ਮਹੀਨੇ ਕਿ ਆਹ ਮਹੀਨੇ ਦੇ ਵਿੱਚ ਉਹਨਾਂ ਨੇ ਲੋਕੋ ਦੀ ਬਾਕਮਾਲ ਆ, ਅਤੇ ਬਹੁਤ ਲੋਕਾਂ ਨੇ ਉਹ ਲਈ, ਅਤੇ ਹੁਣ ਉਹ ਬੜੇ ਲੋਕ ਉਹਨੂੰ ਕੰਪੇਅਰ ਕਰਦੇ ਸੀ। ਫਿਰ ਨਾਲ ਦੇ ਨਾਲ ਹੀ ਜੀਲੀ ਪਿਛਲੇ ਸਾਲ ਜਿੱਦਾਂ ਸਾਲ ਕੁ ਹੋਇਆ ਆਸਟ੍ਰੇਲੀਆ ਦੇ ਵਿੱਚ, ਅਤੇ ਉਹਨਾਂ ਨੇ ਆਹੀ ਪਿਛਲੇ ਮਹੀਨੇ ਕਿ ਆਹ ਮਹੀਨੇ ਦੇ ਵਿੱਚ ਉਹਨਾਂ ਨੇ ਕਨਫਰਮ ਕੀਤਾ ਕਿ ਉਹਨਾਂ ਨੇ ਆਲਰੇਡੀ ਉਹਨਾਂ ਦੀਆਂ 20,000 ਗੱਡੀਆਂ ਵੇਚ ਚੁੱਕੇ ਨੇ। ਸੋ ਇਟਸ ਅ ਬਿਗ ਨੰਬਰ ਫੋਰ ਅਗੇਨ ਯੂ ਨੋ ਬ੍ਰੈਂਡ ਜਿਹੜਾ ਕਿ ਇੱਕ ਸਾਲ ਪਹਿਲਾਂ ਆਇਆ, ਅਤੇ 20,000 ਗੱਡੀਆਂ ਉਹਨਾਂ ਨੇ ਆਲਰੇਡੀ ਡਿਲੀਵਰ ਕਰ ਦਿੱਤੀਆਂ, ਅਤੇ 20,000 ਦਾ ਮਤਲਬ ਆ ਕਿ ਸੜਕ ਦੇ ਉੱਤੇ ਦਿਖਣ ਲੱਗ ਗਈ। ਮੈਂ ਆਪਣੇ ਨੇਬਰਸ ਨੂੰ ਲੈ ਕੇ ਦਿੱਤੀ ਆ, ਉਹਨਾਂ ਦੀ ਬਹੁਤ ਵਧੀਆ ਚੱਲ ਰਹੀ ਆ ਜੀਲੀ ਦੀ ਗੱਡੀ, ਜੀਲੀ ਦੇ ਉੱਤੇ ਕਾਫੀ ਵੀਡੀਓਜ਼ ਬਣਾ ਚੁੱਕਿਆ ਵਾਂ। ਨੋਰਮਲੀ ਮੈਂ ਸਾਰੀਆਂ ਵੀਡੀਓਜ਼ ਪੰਜਾਬੀ 'ਚ ਬਣਾਉਣਾ, ਕੱਲ੍ਹ ਮੈਂ ਪਹਿਲੀ ਇੱਕ ਵੀਡੀਓ ਆਪਣੇ ਪੇਜ ਦੇ ਉੱਤੇ ਅਪਲੋਡ ਕੀਤੀ ਆ ਜਿਹੜੀ ਮੈਂ ਹਿੰਦੀ 'ਚ, ਮਤਲਬ ਕਿ ਇੰਗਲਿਸ਼ 'ਚ ਤਾਂ ਪਹਿਲਾਂ ਵੀ ਬਹੁਤ ਕੀਤੀਆਂ ਨੇ, ਹਿੰਦੀ ਦੇ ਵਿੱਚ ਇੱਕ ਵੀਡੀਓ ਜੀਲੀ ਦੇ ਉੱਤੇ ਪਾਈ, ਕਿਉਂਕਿ ਕਲਾਇੰਟਲ ਡਿਫਰੈਂਟ ਤਰ੍ਹਾਂ ਦਾ ਹੁੰਦਾ, ਅਤੇ ਮੈਂ ਇੱਕ ਹਿੰਦੀ ਦੇ ਵਿੱਚ ਟਰਾਈ ਕਰਕੇ ਉਹਦੇ ਉੱਤੇ ਜੀਲੀ ਦੇ ਉੱਤੇ ਵੀਡੀਓ ਪਾਈ, ਕਿਉਂਕਿ ਜੀਲੀ ਦਾ ਜਿਹੜਾ ਕਿ ਇੰਟਰਸਟ ਰੇਟ ਆ ਬਹੁਤ ਲੋ ਆ। ਉਹਨਾਂ ਨੇ ਇੱਕ ਗੱਡੀ ਲਾਂਚ ਕੀਤੀ ਆ ਜਿਹੜੀ ਕਿ ਉਹਨਾਂ ਦੀ ਗੱਡੀ ਆ 30,000 ਤੋਂ ਥੱਲੇ, EX2 ਜਿਹੜੀ ਵਰਲਡ ਵਾਈਡ ਵਨ ਆਫ ਦ ਬੈਸਟ ਸੈਲਿੰਗ ਇਲੈਕਟ੍ਰਿਕ ਗੱਡੀ ਆ, ਉਹ ਵੀ ਸਮਾਲ ਹੈਚ ਆ, 30 ਤੋਂ ਥੱਲੇ ਆ, ਬਲਕਿ ਪਿਛਲੇ ਮਹੀਨੇ ਉਹ ਆ ਗਈ ਸੀ 30 ਤੋਂ ਥੱਲੇ, ਅਤੇ ਹੋਰ ਕੋਈ 30 ਤੋਂ ਥੱਲੇ ਜਿੱਦਾਂ ਇੰਨੀਆਂ ਗੱਡੀਆਂ ਨਹੀਂ ਸੀ 19 ਰੇਂਜ, ਅਤੇ ਆਹ ਮਹੀਨੇ ਉਹ ਵੀ ਸਟੈਟਸ ਚੇਂਜ ਹੋ ਗਏ ਕਿਉਂਕਿ ਬਾਕੀ ਬ੍ਰਾਂਡਸ ਨੇ ਆਪਣੇ ਪ੍ਰਾਈਜ਼ ਹੋਰ ਥੱਲੇ ਲਿਆਂਦੇ ਕਿ ਹੁਣ ਦੱਸ ਵੀ ਮਤਲਬ ਕਿ ਅਗੇਨ ਉਹ ਉੱਪਰ ਆ ਗਏ। ਸੋ ਇਹ ਬਹੁਤ ਤੁਹਾਨੂੰ ਹੁਣ ਇਸ ਲਈ ਹੁਣ ਜਿਹੜੇ ਕੁਐਸਚਨ ਆਉਂਦੇ ਆ ਉਹ ਆਉਂਦਾ ਵਾ ਕਿ ਮੈਂ BYD ਵੇਖੀ ਆ, ਨਾਲ ਨਾਲ ਮੈਂ ਜੀਲੀ ਵੇਖੀ ਆ, ਨਾਲ ਮੈਂ ਵੇਖੀ ਆ ਚੈਰੀ, ਅਤੇ ਜਾਂ ਕਿਸੇ ਨੇ Jeku ਵੇਖੀ ਹੁੰਦੀ ਆ, ਅਤੇ ਹਵਾਲ ਤਾਂ ਸਾਰਿਆਂ ਦੇ ਕੋਲ ਪਹਿਲਾਂ ਹੀ, ਹਵਾਲ ਜੋਲੀਅਨ, ਹਵਾਲ ਦੀ ਜਿਹੜੀ H6 ਆ ਉਹ ਬਹੁਤ ਲੋਕਾਂ ਨੇ ਮਾਰਕੀਟ 'ਚ ਲਈ ਹੋਈ ਆ, ਪਰ ਉਹ ਸਾਰੀਆਂ ਹੀ ਹਾਈਬ੍ਰਿਡ, ਅਤੇ ਪਿਛਲੇ 4 ਮਹੀਨਿਆਂ ਤੋਂ ਮੈਨੂੰ ਉਹਨਾਂ ਦਾ ਨਾਮ ਅਜੇ ਘੱਟ ਸੁਣਨ ਨੂੰ ਮਿਲਣ ਦਿਆ, ਕਿਉਂਕਿ ਉਹ ਇਕੱਲੀਆਂ ਹਾਈਬ੍ਰਿਡ ਸੀ, ਅਤੇ ਉਹਨਾਂ ਨੇ ਪਲੱਗ ਇਨ ਹਾਈਬ੍ਰਿਡ ਕਰਕੇ

0: ਉਹਦੇ ਉੱਤੇ ਉਹਨਾਂ ਨੇ ਅਗੇਨ ਲਾਸਟ ਵੀਕ ਉਹਨਾਂ ਨੇ ਵੀ ਆਫਰ ਚੇਂਜ ਕਰਤੀ, ਉਹਨਾਂ ਨੇ ਵੀ ਇੰਟਰਸਟ ਰੇਟ ਮਿਡ ਆਫ ਦਾ ਮੰਥ 15 ਤਰੀਕ ਨੂੰ ਇੰਟਰਸਟ ਰੇਟ ਚੱਲਦੇ ਮਹੀਨੇ ਦੇ ਵਿੱਚ ਬਹੁਤ ਘੱਟ ਡੀਲਾਂ ਚੇਂਜ ਹੁੰਦੀਆਂ ਨੇ, ਤੇ ਜਦੋਂ ਚੱਲਦੇ ਮਹੀਨੇ 'ਚ ਡੀਲਾਂ ਚੇਂਜ ਹੋਣ ਲੱਗ ਜਾਣ ਤੇ ਸਮਝ ਲਓ ਵੀ
1: ਸਮਥਿੰਗ ਇਜ਼ ਨਾਟ ਗੁੱਡ ਇਨ ਦਾ ਮਾਰਕੀਟ। ਮਾਰਕੀਟ ਚੇਂਜ ਹੋ ਰਿਹਾ, ਗੁੱਡ ਫਾਰ ਦਾ ਬਾਇਰ,
0: ਬਾਇਰਸ ਲਈ ਬਹੁਤ ਵਧੀਆ ਚੀਜ਼ ਹੈ। ਬਾਇਰਸ ਜਿੱਦਾਂ ਪਹਿਲਾਂ ਤਾਂ ਕਹਿੰਦੇ ਸੀ ਕਿ ਆਹ ਡੀਲਰ ਇਹਨੇ ਦੀ ਕਰਨ ਦਿਆ ਤੁਸੀਂ ਕੀ ਕਰੋਗੇ, ਹੁਣ ਇਹ ਹੁੰਦਾ ਵੀ ਆਹ ਬ੍ਰਾਂਡ ਆਹ ਦੇਣ ਦਿਆ ਤੁਸੀਂ ਕੀ ਦਿਓਗੇ। ਸੋ ਬਹੁਤ ਜ਼ਿਆਦਾ ਬ੍ਰਾਂਡ ਆ ਚੁੱਕੇ ਨੇ। ਪੈਟਰੋਲ ਦੇ ਵਿੱਚ ਇੱਕ ਗੱਡੀ ਸੀ ਪਿਛਲੇ ਮਹੀਨੇ, ਜੀ ਏ ਸੀ ਇੱਕ ਬ੍ਰਾਂਡ ਆ, ਉਹ ਵੀ ਚਾਈਨੀਜ਼ ਬ੍ਰਾਂਡ ਆ, ਉਹਨਾਂ ਦੀ ਗੱਡੀ ਸੀ 26990 ਦੀ, ਬਹੁਤ ਵਧੀਆ ਸਾਈਜ਼ ਸੀ ਉਹਦਾ, ਮਿਡ ਸਾਈਜ਼ ਐਸ ਯੂ ਵੀ ਜਾਂ ਕੰਪੈਕਟ ਐਸ ਯੂ ਵੀ ਕਹਿ ਲਓ ਉਹਨੂੰ, ਅਤੇ ਉਹ ਉਹਨਾਂ ਨੇ 26990 'ਤੇ ਲਾਂਚ ਕੀਤੀ ਸੀ, ਅਤੇ ਉਹ ਟੋਪ ਆਫ ਦਾ ਰੇਂਜ ਸੀ। ਉਹਨਾਂ ਲੱਗਿਆ ਕਿ ਆਸਟ੍ਰੇਲੀਅਨ ਮਾਰਕੀਟ ਲਈ ਇੱਕ ਸਸਤੀ ਗੱਡੀ ਹੋਰ ਚਾਹੀਦੀ ਆ, ਉਹਨਾਂ 22990 ਦੇ ਐਮ ਜ਼ੂਮ ਦੇ ਵਿੱਚ ਇੱਕ ਹੋਰ ਮਾਡਲ ਲਾਂਚ ਕਰਤਾ। ਸੋ ਅਗੇਨ ਤੁਹਾਡੇ ਕੋਲ 20,000 ਤੋਂ 25,000 ਤੱਕ ਹੀ ਅੱਜ ਅੱਜ ਦੀ ਮਾਰਕੀਟ 'ਚ 6-7 ਆਪਸ਼ਨਸ ਹੈਗੀਆਂ ਨੇ ਜਿਹੜੀਆਂ ਕਿ ਤੁਸੀਂ ਦੇਖਣ ਜਾ ਸਕਦੇ ਹੋ ਬਿਫੋਰ ਯੂ ਸੈਟਲ ਔਨ ਅ ਕਾਰ, ਜਿਹਦੇ ਵਿੱਚ ਚੈਰਿਟੀ ਗੋ 4, ਐਮ ਜ਼ੂਮ, ਉਧਰੋਂ ਜੋਲੀਅਨ, ਐਂਡ ਦੇਰ ਆਰ ਲੋਟ ਆਫ ਡਿਫਰੈਂਟ ਕਾਰਸ। ਜੇ ਤੁਹਾਨੂੰ ਇਹਨਾਂ ਬਾਰੇ ਨੌਲੇਜ ਚਾਹੀਦੀ ਹੈ ਜਾਂ ਕਿਸੇ ਨੂੰ ਵੀ ਕੋਈ ਵੀ ਗੱਡੀ ਤੁਸੀਂ ਦੇਖ ਰਹੇ ਹੋ ਤੁਸੀਂ ਮੈਨੂੰ ਕੁਐਸਚਨ ਕਰ ਸਕਦੇ ਹੋ।
1: ਜੀ ਬਿਲਕੁਲ, ਤੁਸੀਂ ਐਮ ਏ ਕਾਰਜ਼ ਨੂੰ ਕਾਲ ਕਰ ਸਕਦੇ ਹੋ, ਯਾਨੀ ਮੋਹਿਤ ਅਰੋੜਾ ਜੀ ਨੂੰ ਕਾਲ ਕਰ ਸਕਦੇ ਹੋ, ਨੰਬਰ ਹੈ ਜੀ 04130011181 'ਤੇ ਤੁਸੀਂ ਕਾਲ ਕਰ ਸਕਦੇ ਹੋ। ਜੋ ਵੀ ਤੁਹਾਡੀ ਗੱਡੀ ਤੁਸੀਂ ਵੇਖੀ ਆ ਜਾਂ ਵੇਖਣੀ ਆ, ਸਲਾਹ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਕੋਲ ਲੈ ਸਕਦੇ ਹੋ। ਮੈਂ ਵੀ ਗੱਡੀ ਕੱਲ੍ਹ ਜਦੋਂ ਮੈਂ ਆ ਰਿਹਾ ਸੀ ਅਤੇ ਸ਼ਾਮ ਨੂੰ ਮੈਂ ਗੱਡੀ ਵੇਖੀ ਡੈਂਜ਼ਾ, ਮਤਲਬ ਐਂ ਹੀ ਕਿ ਜਿੱਦਾਂ ਰੇਂਜ ਰੋਵਰ ਦਾ ਵੀ ਵੱਡਾ ਮਾਡਲ ਹੁੰਦਾ ਵਾ ਡੈਂਜ਼ਾ, ਅਤੇ ਮੈਂ ਵੇਖਿਆ, ਪਹਿਲੀ ਵਾਰੀ ਵੇਖੀ ਸੀ ਮੈਂ, ਅਤੇ ਉਹ ਜਾਂਦੀ ਸੀ ਐਂ ਰੋਡ 'ਤੇ, ਅਤੇ ਮੈਂ ਸੋਚੇ ਨਹੀਂ ਡਿਆ ਵੀ ਤੁਹਾਨੂੰ ਪੁੱਛੂਗਾ ਵੀ ਇਹ ਗੱਡੀ ਦੀ ਕੀ ਆ, ਹੈ ਨਾ, ਵੀ ਕਿਹੜੀ ਰੇਂਜ ਤੋਂ ਆ ਜਾਂ ਕੀ ਫੀਚਰਸ ਨੇ, ਅਤੇ ਉਹਦੇ ਬਾਰੇ ਦੱਸੋ। ਡੈਂਜ਼ਾ
0: ਡੈਂਜ਼ਾ ਜੀ, ਅਗੇਨ ਡੈਂਜ਼ਾ ਹੈਗਾ ਬੀ ਵਾਈ ਡੀ ਦਾ ਲਗਜ਼ਰੀ ਬ੍ਰੈਂਡ।
1: ਅੱਛਾ ਜੀ।
0: ਸੋ ਉਹ ਬੀ ਵਾਈ ਡੀ ਦੀ ਹੀ ਕੰਪਨੀ ਆ ਆਸਟ੍ਰੇਲੀਆ ਦੇ ਵਿੱਚ। ਹੁਣ ਬੀ ਵਾਈ ਡੀ ਦੀ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਹੈ ਕਿ ਬੀ ਵਾਈ ਡੀ ਦੇ ਸਾਰਿਆਂ ਨੂੰ ਹੁਣ ਪਤਾ ਵਾ ਜਿਹੜੀ ਸਪੀਡ ਨਾਲ ਉਹ ਜਾ ਰਹੇ ਨੇ, ਅਤੇ ਜਿਹੜੇ ਹਿਸਾਬ ਨਾਲ ਉਹਨਾਂ ਦਾ ਗ੍ਰਾਫ ਜਾ ਰਿਹਾ ਵਾ, ਉਹਨਾਂ ਦੀ ਮਾਰਕੀਟਿੰਗ ਅਤੇ ਦ ਵੇ ਦੇ ਡੂਇੰਗ ਥਿੰਗਸ, ਸਾਰੀਆਂ ਗੱਡੀਆਂ ਆਸਟ੍ਰੇਲੀਆ ਸ਼ਿਪ ਦੇ ਰਾਹੀਂ ਆਉਂਦੀਆਂ ਨੇ, ਪਰ ਕਦੀ ਵੀ ਕਿਸੇ ਕਸਟਮਰ ਦੇ ਮੂੰਹੋਂ ਨਹੀਂ ਸੁਣਿਆ ਕਿ ਭਾਅ ਜੀ ਉਹਨਾਂ ਦੀ ਉਹਨਾਂ ਦਾ ਸ਼ਿਪ ਆ ਗਿਆ ਜਾਂ ਉਹਨਾਂ ਦੀ ਗੱਡੀ ਆ ਗਈ ਜਾਂ ਉਹਨਾਂ ਦੀਆਂ ਇੰਨੀਆਂ ਗੱਡੀਆਂ ਆ ਗਈਆਂ। ਮਤਲਬ ਕਿ ਨੋਬੜੀ ਨੋਜ਼ ਕਿ ਕਿੰਨੀਆਂ ਗੱਡੀਆਂ ਆਉਂਦੀਆਂ ਵਾ ਕਿਸੇ ਵੀ ਬ੍ਰਾਂਡ ਦੀਆਂ ਆਸਟ੍ਰੇਲੀਆ ਦੇ ਵਿੱਚ, ਪਰ ਉਹਨਾਂ ਨੇ ਇੱਕ ਨਿਊਜ਼ ਬਣਾਤੀ ਸੀ ਪਿਛਲੇ ਸਾਲ ਕਿ ਉਹਨਾਂ ਦੀਆਂ 5,000 ਗੱਡੀਆਂ ਇੱਕੋ ਸ਼ਿਪ ਦੇ ਉੱਤੇ ਜਾਂ ਉਹਨਾਂ ਦੇ ਸ਼ਿਪ ਦੇ ਉੱਤੇ ਆਸਟ੍ਰੇਲੀਆ ਪਹੁੰਚ ਰਹੀ ਹੈ। ਮਤਲਬ ਕਿ ਨਿਊਜ਼ ਚੈਨਲਾਂ ਦੇ ਉੱਤੇ ਹਰ ਪਾਸੇ ਖਬਰ ਚੱਲਣ ਦੀ ਸੀ ਕਿ ਬੀ ਵਾਈ ਡੀ ਵਾਲਿਆਂ ਦੀਆਂ ਗੱਡੀਆਂ ਵਾ, ਪਰ ਬੀ ਵਾਈ ਡੀ ਵਾਲਿਆਂ ਦਾ ਸ਼ਿਪ ਆ ਰਿਹਾ, ਸ਼ਿਪ ਦੇ ਉੱਤੇ ਇੰਨੀਆਂ ਗੱਡੀਆਂ ਆ ਰਹੀਆਂ। ਸੋ ਦੋਜ਼ ਇਟ ਵਾਜ਼ ਫੈਸੀਨੇਟਿੰਗ ਕਿ ਜਿੱਦਾਂ ਕਸਟਮਰਸ ਕਹਿੰਦੇ ਭਾਅ ਜੀ ਉਹਨਾਂ ਦੀਆਂ ਤਾਂ ਇੰਨੀਆਂ ਗੱਡੀਆਂ ਆਉਂਦੀਆਂ, ਅਤੇ ਉਹਨਾਂ ਨੂੰ ਇਹ ਨਹੀਂ ਪਤਾ ਬਾਕੀ ਬ੍ਰਾਂਡ ਦੀਆਂ ਕਿੰਨੀਆਂ ਗੱਡੀਆਂ ਵੇਖ ਰਹੀਆਂ, ਪਰ ਇੱਕ ਅੱਜ ਕੱਲ੍ਹ ਫਿਰ ਉਹੀ ਗੱਲ ਜੋ ਆਪਾਂ ਪਹਿਲਾਂ ਗੱਲ ਕੀਤੀ ਵੀ ਉਹ ਬ੍ਰਾਂਡਿੰਗ ਅਤੇ ਜੋ ਉਹਨਾਂ ਨੇ ਮਾਰਕੀਟਿੰਗ ਦੇ ਉੱਤੇ ਕੰਮ ਕਰ ਰਹੇ ਨੇ, ਅਤੇ ਜਿਹੜਾ ਡੈਂਜ਼ਾ ਵਾ ਉਹ ਉਹਨਾਂ ਦਾ ਹੀ ਇੱਕ ਅਪਰ ਬ੍ਰਾਂਡ ਆ ਜਾਂ ਉਹਨਾਂ ਦਾ ਹੀ ਲਗਜ਼ਰੀ ਬ੍ਰਾਂਡ ਆ। ਉਹਦੇ ਵਿੱਚ ਉਹਨਾਂ ਨੇ ਆਲਰੇਡੀ 3 ਗੱਡੀਆਂ ਲਾਂਚ ਕੀਤੀਆਂ ਹੋਈਆਂ ਨੇ, ਉਹਨਾਂ ਦਾ ਹੈਗਾ ਨਾਮ ਡੈਂਜ਼ਾ B5, ਜਿਹੜੀ ਕਿ 5 ਸੀਟਰ ਪ੍ਰੋਪਰ ਸੀਰੀਅਸ 4 ਵੀਲ ਡਰਾਈਵ ਆ। ਉਹਦੇ ਵਿੱਚ ਮਾਡਲ ਆਉਂਦੇ ਨੇ ਡਾਇਨਾਮਿਕ ਅਤੇ ਇੱਕ ਲੈਪਰਡ, ਅਤੇ ਨਾਲ ਦੇ ਨਾਲ ਹੀ ਉਹਨਾਂ ਦਾ ਇੱਕ ਮਾਡਲ ਆ B8 ਜਿਹੜਾ ਕਿ 6 ਅਤੇ 7 ਸੀਟਰ ਦੇ ਵਿੱਚ ਆ। ਅਤੇ ਜੇ ਤੁਸੀਂ 7 ਸੀਟਰ ਦੇ ਵਿੱਚ ਜਿੱਦਾਂ ਇਲੈਕਟ੍ਰਿਕ ਵੈਨ ਚਾਹੁੰਦੇ ਹੋ ਜਾਂ ਇਲੈਕਟ੍ਰਿਕ ਦੇ ਵਿੱਚ ਇੱਕ ਆਪਸ਼ਨ ਚਾਹੁੰਦੇ ਹੋ, ਇਹ ਦੋਵੇਂ ਗੱਡੀਆਂ ਜਿਹੜੀਆਂ B5 ਅਤੇ B8 ਨੇ ਇਹ ਹੈਗੀਆਂ ਨੇ ਪਲੱਗ ਇਨ ਹਾਈਬ੍ਰਿਡ
1: ਜੀ।
0: ਅਗੇਨ ਇਨ ਅਲੱਗ ਅਲੱਗ ਰੇਂਜਿਸ ਆ ਅਤੇ ਅਲੱਗ ਅਲੱਗ ਪ੍ਰਾਈਸ ਟੈਗ ਆ। ਅਤੇ ਫਿਰ ਇਹਨਾਂ ਦੀ ਜਿਹੜੀ ਇੱਕ ਵੈਨ ਆ ਉਹ D9 ਆ, ਬਹੁਤ ਹੀ ਜ਼ਿਆਦਾ ਲਗਜ਼ਰੀ ਵੈਨ ਆ। ਉਹਦੇ ਵਿੱਚ ਤੁਹਾਨੂੰ ਅੱਗੇ 2 ਸੀਟਾਂ ਜਿਹੜੀਆਂ ਪਿੱਛੇ ਆ ਉਹ ਕੈਪਟਨ ਚੇਅਰਸ ਨੇ ਜਾਂ ਉਹਨਾਂ ਨੂੰ ਕਿਹਾ ਦੇ ਬਿਜ਼ਨਸ ਕਲਾਸ ਵਾਲੀਆਂ ਚੇਅਰਸ ਨੇ, ਆਪਣੇ ਹਿਸਾਬ ਨਾਲ ਤੁਸੀਂ ਉਹਨਾਂ ਦੀ ਸੈਟਿੰਗ ਕਰ ਸਕਦੇ ਹੋ, ਮਸਾਜ ਚੇਅਰਸ ਐਂਡ ਆਲ ਦੈਟ। ਪਰ ਐਜ਼ ਆਈ ਸੈਡ ਕਿ ਜਿਵੇਂ ਟੋਇਟਾ ਅਤੇ ਲੈਕਸਸ ਆ, ਇਵੇਂ ਹੀ ਉਹ BYD ਅਤੇ ਉਹ ਆ ਚੈਰੀ ਅਤੇ ਜੇਕੂ ਆ, ਅਤੇ ਸੇਮ ਤਰੀਕੇ ਨਾਲ ਜਿਹੜਾ ਡੈਂਜ਼ਾ ਦਾ ਮਾਡਲ B5 ਆ, ਜੇ ਤੁਸੀਂ ਮਾਰਕੀਟ ਦੇ ਵਿੱਚ ਉਹਨੂੰ ਵੇਖਿਆ ਵਾ ਜਾਂ ਟੈਸਟ ਡਰਾਈਵ ਕੀਤਾ ਵਾ ਪਰ ਤੁਸੀਂ ਬਾਏ ਨਹੀਂ ਕੀਤਾ ਜਸਟ ਬਿਕੋਜ਼ ਕਿ ਉਹਦਾ ਤੁਹਾਨੂੰ ਪ੍ਰਾਈਜ਼ਿੰਗ ਇੱਕ ਸਰਟਨ ਲੱਗਿਆ ਜਾਂ ਉਹਦੇ ਉੱਤੇ ਤੁਹਾਡੀ ਕੋਈ ਡੀਲ ਨਹੀਂ ਕਰੈਕ ਹੋਈ, ਅਤੇ B5 ਲੈਪਰਡ ਦੇ ਉੱਤੇ ਅਤੇ B5 ਡਾਇਨਾਮਿਕ ਦੇ ਉੱਤੇ ਮੇਰੇ ਕੋਲ ਬਹੁਤ ਐਕਸਕਲੂਸਿਵ ਡੀਲਸ ਹੈਗੀਆਂ ਨੇ, ਬਹੁਤ ਜ਼ਿਆਦਾ ਡਿਸਕਾਊਂਟਡ ਪ੍ਰਾਈਸ ਦੇ ਉੱਤੇ ਉਹਨਾਂ ਦੇ ਕੋਲ ਕੁਛ ਗੱਡੀਆਂ ਦੇ ਜਿਹੜਾ ਸਟੋਕ ਪਿਆ ਵਾ 25 ਬਿਲਡ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਕਈ ਬ੍ਰਾਂਡਸ ਦੇ ਕੋਲ 25 ਬਿਲਡਸ ਕਿਉਂਕਿ ਉਹ ਪਿਛਲੇ ਸਾਲ ਹੀ ਉਹ ਐਂਟਰ ਕੀਤੇ ਆ, ਕੁਛ ਸ਼ੋਰੂਮ ਉਹਨਾਂ ਦੇ ਸਿਟੀ ਅਤੇ ਕਿਊ ਦੇ ਵਿੱਚ ਨੇ। ਉਹ ਗੱਡੀ ਨੂੰ ਇੱਕ ਵਾਰੀ ਟੈਸਟ ਡਰਾਈਵ ਜ਼ਰੂਰ ਕਰਿਓ, ਪਰ ਉਹਨਾਂ ਦਾ ਪ੍ਰਾਈਜ਼ ਜਿਹੜਾ ਵਾ ਉਹ ਤੁਹਾਨੂੰ ਆਲਮੋਸਟ ਡੈਮੋ ਤੋਂ ਥੱਲੇ ਬ੍ਰੈਂਡ ਨਿਊ ਗੱਡੀ ਮਿਲ ਸਕਦੀ ਆ। ਕੁਛ ਕਲਰਸ ਦੇ ਵਿੱਚ ਜਿਹੜਾ ਕਿ ਲਿਮਿਟਡ ਸਟੋਕ ਉਹਨਾਂ ਦਾ ਪਿਆ ਵਾ ਜਿਹਦੇ ਉੱਤੇ ਬਹੁਤ ਵਧੀਆ ਡੀਲਸ ਨੇ, ਪਰ ਉਹ ਗੱਡੀ ਮੈਂ 15 ਕੁ ਦਿਨ ਰੱਖੀ, 2 ਹਫ਼ਤੇ ਚਲਾਉਣ ਦਾ ਮੌਕਾ ਮਿਲਿਆ ਅਤੇ ਉਹਦੀ ਵੀ ਵੀਡੀਓ ਬਣ ਕੇ ਤਿਆਰ ਆ ਜੋ ਅੱਜ ਜਾਂ ਕੱਲ੍ਹ ਮੈਂ ਆਪਣੇ ਪੇਜ ਦੇ ਉੱਤੇ ਪਾਵਾਂਗਾ। ਇੰਟੀਰੀਅਰਸ ਬਹੁਤ ਵਧੀਆ ਨੇ, ਜਿਹੜੀ ਉਹਦੀ B5 ਲੈਪਰਡ ਆ ਜਿਹੜਾ ਉਹ ਟੋਪ ਆਫ ਦਾ ਰੇਂਜ ਆ, ਉਹਦੀ ਜਿਹੜੀ ਸਸਪੈਂਸ਼ਨ ਆ ਉਹਦੇ ਵਿੱਚ ਉਹ ਹਾਈਡਰੋਲਿਕ ਇਲੈਕਟ੍ਰੋਨਿਕ ਸਸਪੈਂਸ਼ਨ ਆ ਜਿਹੜੀ ਕਿ ਤੁਸੀਂ ਗੱਡੀ ਤੋਂ ਵਿੱਚ ਬਹਿ ਕੇ ਵੀ ਜਿੱਦਾਂ ਉਹਨੂੰ ਤੁਸੀਂ ਕਰ ਸਕਦੇ ਹੋ, ਕਲੀਅਰੈਂਸ ਚੇਂਜ ਕਰ ਸਕਦੇ ਹੋ, ਬੋਡੀ ਨੂੰ ਉੱਪਰ ਅਤੇ ਥੱਲੇ ਉਹਦੀ ਚੇਂਜ ਕਰ ਸਕਦੇ ਹੋ ਸਸਪੈਂਸ਼ਨ ਦੇ ਨਾਲ ਜਿਹੜੀ ਹਾਈਡਰੋਲਿਕ ਸਸਪੈਂਸ਼ਨ ਆ। ਸੋ ਪ੍ਰੋਪਰ 4-wheel ਡਰਾਈਵ ਆ, ਤੁਹਾਨੂੰ ਬਹੁਤ ਉਹਨਾਂ ਦੀਆਂ ਗੱਡੀਆਂ ਵੇਖਣ ਲਈ ਮਿਲਣਗੀਆਂ ਅਤੇ ਉਹਨਾਂ ਦੀ ਇੱਕ ਗੱਡੀ ਅਗਲੇ ਮਹੀਨੇ ਲਾਂਚ ਹੋ ਰਹੀ ਹੈ ਜਿਹੜੀ ਕਿ ਇੱਕ ਜਿਹੜੀ ਸਪੋਰਟਸ ਜਾਂ ਸੁਪਰ ਕਾਰ ਤੁਸੀਂ ਮੰਨ ਕੇ ਚੱਲੋ ਆ ਰਹੀ ਆ ਅਗਲੇ ਮਹੀਨੇ ਜਾਂ ਬਿਫੋਰ ਐਂਡ ਆਫ ਦਿਸ ਈਅਰ।
1: ਓਕੇ, ਗੁੱਡ ਨਿਊਜ਼। ਤੁਸੀਂ ਵੀ ਇਹਨਾਂ ਦੇ ਪੇਜ 'ਤੇ ਜਾਓ, ਐਮਏ ਕਾਰਜ਼ ਆਟੋਮੋਟਿਵ ਚੋਇਸ ਜਦੋਂ ਲਿਖੋਗੇ ਇੰਸਟਾ, ਟਿਕਟੋਕ, ਫੇਸਬੁੱਕ ਕਿਤੇ ਵੀ, ਅਤੇ ਪੇਜ ਤੁਹਾਨੂੰ ਲੱਭ ਜੂਗਾ। ਪੇਜ ਦੇ ਉੱਤੇ ਜਾਓ ਅਤੇ ਪਹਿਲਾਂ ਤਾਂ ਇਹਨਾਂ ਦੀ ਹਿੰਦੀ ਵਾਲੀ ਵੀਡੀਓ ਸੁਣ ਕੇ ਮੈਨੂੰ ਦੱਸੋ, ਕਿਉਂਕਿ ਮੈਨੂੰ ਬੜੀ ਕਿਉਰਿਓਸਿਟੀ ਜੀ ਹੁੰਦੀ ਹੈ ਵੀ ਕਿੱਦਾਂ ਭਾਜੀ ਨੇ ਹਿੰਦੀ ਬੋਲ ਕੇ ਉਹ ਵੀਡੀਓ ਬਣਾਈ ਹੋਊਗੀ, ਉਹ ਵੇਖ ਕੇ ਤੁਸੀਂ ਦੱਸਣਾ ਵਾ ਵੀ ਕਿੱਦਾਂ ਲੱਗੀ ਹੈ, ਫਿਰ ਹੀ ਇਹ ਕੰਟੀਨਿਊ ਕਰਨਗੇ ਹਿੰਦੀ ਦੇ ਵਿੱਚ, ਨਹੀਂ ਤਾਂ ਵਾਪਸ ਪੰਜਾਬੀ ਚ ਆਉਣਗੇ।
0: ਨਹੀਂ ਨਹੀਂ, ਪੰਜਾਬੀ ਦੇ ਵਿੱਚ ਤਾਂ ਅੱਜ ਹੀ ਰਾਤੀ ਵੀਡੀਓ ਦੁਬਾਰਾ ਪਾ ਰਹੇ ਹਾਂ, ਪੰਜਾਬੀ ਵਾਲੀਆਂ ਸਾਰੀਆਂ ਪੰਜਾਬੀ ਵੀਡੀਓ ਸੀ ਆ, ਉਹ ਕਾਫੀ ਕਈ ਲੋਕ ਪੁੱਛਦੇ ਰਹਿੰਦੇ ਆ ਜਾਂ ਕਿਉਂਕਿ ਕਸਟਮਰ ਬੇਸ ਹੈਗੇ ਆ ਜਿਹੜੇ ਕਿ ਉਹਨਾਂ ਨੂੰ ਸਮਝ ਆਉਂਦੀ ਆ, ਪਰ ਹਿੰਦੀ ਵੀ ਆਪਾਂ
1: ਕਲੀਅਰ ਹੀ ਨਹੀਂ ਹੁੰਦਾ।
0: ਹਮ ਹਿੰਦੀ ਮੇਂ ਵੀ ਬਾਤ ਕਰ ਹੀ ਲੇਤੇ ਹੈ ਤੋ ਇਸ ਲਈ ਸੋਚਾ
1: ਨੈਕਸਟ ਸ਼ੋ ਹਮ ਹਿੰਦੀ ਮੇਂ ਵੀ ਕਰੇਂਗੇ ਅਭੀ। ਤੋ ਜਤ ਜਤ ਹਮੇਂ ਯੇ ਬਤਾ ਦੀਜੀਏ ਮੋਹਿਤ ਜੀ ਕਿ ਸਾਰਾ ਕੁਛ ਇੱਕ ਪਾਸੇ ਆ, ਪਰ ਜਿਹੜਾ ਚੋਰੀ ਵਾਲਾ ਮਸਲਾ ਹੈ ਨਾ ਗੱਡੀਆਂ ਦਾ, ਇਹ ਇੱਕ ਪਾਸੇ ਆ, ਇਹ ਪੀਕ 'ਤੇ ਆਏ ਇਸ ਟਾਈਮ। ਕਹਿੰਦੇ ਨੇ ਕਿ ਕੋਈ 40-45 ਮਿੰਟਾਂ ਦੇ ਪਿੱਛੇ ਇੱਕ ਗੱਡੀ ਜਿਹੜੀ ਆ ਉਹ ਚੋਰੀ ਹੋ ਹੀ ਰਹੀ ਆ ਪਿੱਛੇ ਜੇ, ਜਿਹੜੀ ਨਿਊਜ਼ ਦੇ ਰਿਪੋਰਟ ਦੇ ਹਿਸਾਬ ਨਾਲ। ਹੁਣ ਉਹਦੇ ਉੱਤੇ ਗੱਡੀ 'ਤੇ ਬੰਦਾ ਲੈ ਲੈਂਦਾ ਵਾ, ਲੈਂਦਾ ਵੀ ਬੜੇ ਚਾਅ ਨਾਲ, ਪੈਸੇ ਵੀ ਲਾ ਦਿੰਦਾ, ਇੰਸ਼ੋਰੈਂਸ ਵੀ ਕਰਾ ਲੈਂਦਾ ਵਾ, ਪਰ ਕਿਤੇ ਨਾ ਕਿਤੇ ਖੱਜਲ ਖੁਆਰੀ 'ਤੇ ਜਿਹੜੀ ਆ ਉਹ ਫਿਰ ਘੁੰਮ ਫਿਰ ਕੇ ਬੰਦੇ ਨੂੰ ਆਪ ਹੀ ਹੁੰਦੀ ਆ, ਭਾਵੇਂ ਜੋ ਮਰਜ਼ੀ ਭਾਵੇਂ ਕੰਪ੍ਰਹੈਂਸਿਵ ਇੰਸ਼ੋਰੈਂਸ ਕਰਾਈ ਹੋਵੇ। ਇਹਦੇ ਬਾਰੇ ਕੁਛ ਸੇਫਟੀ ਪ੍ਰੋਸੀਜਰਸ ਹੈਗੇ ਨੇ ਆਪਣੇ ਕੋਲ ਵੀ ਆਪਾਂ ਇਹਨਾਂ ਨੂੰ ਕਿੱਦਾਂ ਕਿਓਰ ਕਰ ਸਕਦੇ ਹਾਂ?
0: ਹਾਂਜੀ, ਕਾਫੀ ਪ੍ਰੋਡਕਟ ਮਾਰਕੀਟ ਦੇ ਵਿੱਚ ਆ ਚੁੱਕੇ ਆ ਅਤੇ ਮੈਲਬਨ ਵਿਕਟੋਰੀਆ ਪੂਰਾ ਨਿਊਜ਼ 'ਚ ਰਹਿੰਦਾ ਵਾ ਚੋਰੀਆਂ ਨੂੰ ਲੈ ਕੇ। ਕਈ ਇੱਦਾਂ ਦੀਆਂ ਗੱਡੀਆਂ ਨੇ ਕਿ ਅਗੇਨ ਜਿਵੇਂ ਕਿ ਜਿਹੜੇ ਮੇਰੇ ਫੋਲੋਅਰਸ ਨੇ ਜਾਂ ਜਿਨ੍ਹਾਂ ਨੇ ਮੇਰਾ ਪੇਜ ਦੇਖਿਆ, ਮੈਂ ਕਸਟਮਰਸ ਦੀਆਂ ਡਿਲੀਵਰੀ ਵੀਡੀਓਜ਼ ਵੀ ਪਾਉਂਦਾ ਵਾਂ ਅਤੇ ਮੇਰੇ ਕੋਲ 2-3 ਕੇਸ ਇੱਦਾਂ ਦੇ ਹੋ ਚੁੱਕੇ ਆ ਕਿ ਅਸੀਂ ਗੱਡੀ ਡਿਲੀਵਰ ਕੀਤੀ ਆ, ਬ੍ਰੈਂਡ ਨਿਊ ਵੀਡੀਓ ਬਣਵਾਈ ਆ, ਪਰ ਓਬਵੀਅਸਲੀ ਕੈਮਰਾਮੈਨ ਤੋਂ ਆਪਾਂ ਨੂੰ 1 ਦਿਨ 'ਚ ਵੀਡੀਓ ਨਹੀਂ ਮਿਲਦੀ ਜਾਂ ਪ੍ਰੋਪਰ ਐਡਿਟ ਹੋ ਕੇ ਵੀਡੀਓ ਜਦੋਂ ਤੱਕ ਮਿਲੀ
1: ਥੋੜ੍ਹਾ ਦਿਨ ਲੱਗ ਜਾਂਦੇ,
0: ਉਹਦੇ ਵਿੱਚ ਹੀ ਗੱਡੀ ਚੋਰੀ ਹੋ ਚੁੱਕੀ ਆ। ਅਤੇ ਹੁਣ ਜਿਨ੍ਹਾਂ ਦੇ ਘਰ ਪਹਿਲਾਂ ਖੁਸ਼ੀ ਦਾ ਮਾਹੌਲ ਸੀ, ਉਹ ਗੱਡੀ ਜਾ ਚੁੱਕੀ ਆ ਅਤੇ ਉਹ ਗੱਡੀ ਦੀ ਵੀਡੀਓ ਮੈਂ ਕਿਵੇਂ ਪਾ ਸਕਦਾ ਵਾਂ, ਜਾਂ ਉਹ ਕਈ ਵਾਰੀ ਇੱਦਾਂ ਦੀਆਂ ਨਿਊਜ਼ ਸੁਣਨ ਨੂੰ ਮਿਲ ਜਾਂਦੀਆਂ ਨੇ। ਪਰ ਇਸ ਵਕਤ ਇਕੱਲੇ ਜਿਹੜੇ ਕਸਟਮਰਸ ਆ ਜਾਂ ਇੱਕ ਇੰਡੀਵਿਜੁਅਲ ਆ ਉਹ ਨਹੀਂ, ਡੀਲਰਸ਼ਿਪਸ ਵੀ ਇਹ ਤੋਂ ਬਹੁਤ ਵਰਿਡ ਨੇ ਅਤੇ ਡੀਲਰਸ਼ਿਪਸ ਨੇ ਵੀ ਕਈਆਂ ਨੇ ਆਪਣੇ ਯੂਨੋ ਬੋਲਾਰਡਸ ਲਵਾਏ ਹੁੰਦੇ ਆ ਕਿ ਗੱਡੀਆਂ ਬਾਹਰ ਨਾ ਜਾ ਸਕਣ, ਗਰਾਜ ਵਾਲਿਆਂ ਨੇ, ਈਵਨ ਆਪਣੇ ਮਕੈਨਿਕਸ ਨੇ ਵੀ ਬੜੇ ਲੋਕਾਂ ਨੇ ਲਵਾਏ ਆ। ਘਰਾਂ ਦੇ ਵਿੱਚ ਵੀ ਜੇ ਤੁਹਾਡੇ ਕੋਲ ਮਹਿੰਗੀਆਂ ਗੱਡੀਆਂ ਨੇ ਤਾਂ ਬਹੁਤ ਜ਼ਿਆਦਾ ਤੁਸੀਂ ਉਹ ਚੀਜ਼ਾਂ ਨੂੰ, ਜਾਂ ਤੁਹਾਡੇ ਕੋਲ ਕਈ ਇੱਦਾਂ ਦੀਆਂ ਗੱਡੀਆਂ ਨੇ, ਕਈ ਵਾਲੀ ਗੱਡੀ ਦਾ ਪ੍ਰਾਈਜ਼ ਨਹੀਂ ਹੁੰਦਾ, ਕਈ ਗੱਡੀਆਂ ਹੁਣ ਜਿੱਦਾਂ ਜਿਨ੍ਹਾਂ ਕੋਲ ਨਿਸਨ ਪੈਟਰੋਲ ਆ V8, ਉਹ ਗੱਡੀ ਜੇ ਚੋਰੀ ਹੋ ਗਈ ਅਤੇ ਉਹਨਾਂ ਦੀ ਕੰਪ੍ਰੀਹੈਂਸਿਵ ਇੰਸ਼ੋਰੈਂਸ ਕਹਿੰਦੀ ਆ ਕਿ ਦੇ ਵਿਲ ਰਿਪਲੇਸ ਦਾ ਕਾਰ ਫੋਰ ਯੂ, ਪਰ ਦੇ ਕਾਂਟ ਰਿਪਲੇਸ ਦਾ ਕਾਰ ਕਿਉਂਕਿ ਉਹਨਾਂ ਨੂੰ ਪੈਸੇ ਦੇਣੇ ਪੈਣੇ ਆ, ਕਿਉਂਕਿ ਅਗਲੇ ਸਾਲ ਤੋਂ ਤਾਂ ਉਹ ਗੱਡੀ ਮਿਲਣੀ ਨਹੀਂ ਆ ਕਿਉਂਕਿ ਉਹ ਇੰਜਨ ਹੀ ਬਣਨਾ ਬੰਦ ਹੋ ਗਿਆ, ਹੁਣ ਉਹਦੇ ਵਿੱਚ ਨਵਾਂ ਮਾਡਲ ਆਉਣਾ। ਪਰ ਜਿਹਨੂੰ V8 ਪਸੰਦ ਆ ਉਹਨੇ 6 ਸਿਲੰਡਰ ਸ਼ਾਇਦ ਨਾ ਲੈਣੀ ਹੋਵੇ। ਸੋ ਕਈ ਵਾਰੀ ਗੱਡੀ ਦਾ ਮੁੱਲ ਨਹੀਂ ਹੁੰਦਾ, ਗੱਡੀ ਦੀ ਯੂਨੀਕਨੈਸ, ਜਾਂ ਤੁਹਾਡੇ ਕੋਈ ਐਂਟੀਕ ਇੱਦਾਂ ਦੀ ਗੱਡੀ ਆ ਤਾਂ ਤੁਸੀਂ ਕਈ ਜਣੇ ਜਿਹੜਾ ਪੁਰਾਣਾ ਤਰੀਕਾ ਜਾਂ ਡੀਲਰਸ਼ਿਪ ਜਿਹੜਾ ਕਰਦੇ ਉਹ ਬੋਲਾਰਡਸ ਹੁੰਦਾ ਅਤੇ ਉਹ ਬਹੁਤ ਐਕਸਪੈਂਸਿਵ ਚੀਜ਼ਾਂ ਨੇ। ਇੱਕ ਪੁਰਾਣੇ ਜ਼ਮਾਨੇ ਦੇ ਵਿੱਚ ਹੁੰਦਾ ਸੀ ਜਾਂ ਬਹੁਤ ਦੇਰ ਪਹਿਲਾਂ ਲੋਕ ਯੂਜ਼ ਕਰਦੇ ਹੁੰਦੇ ਸੀ ਸਟੇਅਰਿੰਗ ਵੀਲ ਲੋਕ, ਜਿਹੜਾ ਕਿ ਇਸ ਵਕਤ ਬਹੁਤ ਜ਼ਿਆਦਾ ਟ੍ਰੈਂਡ 'ਚ। ਜਦੋਂ ਪਿਛਲੇ ਸਾਲ ਮੈਂ ਆਪਣੀਆਂ ਗੱਡੀਆਂ ਲਈ ਅਸੀਂ ਆਪਣੇ ਡੀਲਰਸ਼ਿਪ ਦੇ ਯਾਰਡ ਦੇ ਉੱਤੇ ਵੀ ਲੱਭ ਰਹੇ ਸੀ, ਅਤੇ ਤੁਸੀਂ 2 ਜਾਂ 3 ਸਟੋਰਸ 'ਚ ਜਾਂਦੇ ਹੋ, ਆਟੋਬਾਨ, ਸੁਪਰ ਚੀਪ, ਔਰ ਐਨ ਆਲ ਦੈਟ, ਅਤੇ ਕਈ ਵਾਰੀ ਉਹਨਾਂ ਕੋਲ ਇੱਕ ਵੀ ਨਹੀਂ ਲੱਭਦਾ ਕਿਉਂਕਿ ਸਾਰੇ ਜਣੇ ਯੂਨੋ ਸਟੇਅਰਿੰਗ ਵੀਲ ਲੋਕ ਲੈ ਕੇ ਜਾ ਰਹੇ ਨੇ। ਅਗੇਨ ਤੁਸੀਂ ਵੀ ਖੱਜਲ ਖੁਆਰੀ ਬਚਣ ਲਈ ਬੇਅਰ ਮਿਨੀਮਮ ਸਟੇਅਰਿੰਗ ਵੀਲ ਲੋਕ ਜਾਂ ਕੁਛ ਨਾ ਕੁਛ ਇੱਦਾਂ ਦੀਆਂ ਚੀਜ਼ਾਂ ਵਾ ਜਿਹੜੇ ਬੈਰੀਅਰ ਤੁਸੀਂ ਕ੍ਰੀਏਟ ਕਰ ਸਕਦੇ ਹੋ। ਇਹ ਨਹੀਂ ਆ ਕਿ ਉਹ ਚੀਜ਼ਾਂ ਸ਼ਾਇਦ 110% ਪ੍ਰੀਵੈਂਟ ਕਰ ਲੈਣ, ਪਰ ਇੱਦਾਂ ਹੁੰਦਾ ਕਿ ਜੇ ਇੱਕੋ ਗਲੀ 'ਚ 3 ਗੱਡੀਆਂ ਨੇ ਅਤੇ ਉਹਨਾਂ ਨੇ ਕੋਈ ਇੱਦਾਂ ਤਾਂ ਹੈਗਾ ਨੇ ਵੀ ਆਹੀ ਗੱਡੀ ਲੈ ਕੇ ਜਾਣੀ ਆ ਜਾਂ ਉਹਨਾਂ ਦੇ ਮਨ 'ਚ ਹੀ, ਜੇ ਤੁਹਾਡੀ ਗੱਡੀ ਨੂੰ ਸਟੇਅਰਿੰਗ ਵੀਲ ਲੋਕ ਜਾਂ ਕੋਈ ਗੈਜਟ ਲੱਗੇ ਹੋਏ ਨੇ ਅਤੇ ਉਹ ਸਦਾ ਤੁਹਾਡੀ ਗੱਡੀ ਛੱਡ ਜਾਣ ਅਤੇ ਨਾਲਦਿਆਂ ਦੀ ਲੈ ਜਾਣ। ਸੋ ਉਹਦੇ ਵਿੱਚ ਤੁਹਾਨੂੰ ਹਰ ਡੀਲਰਸ਼ਿਪ 'ਤੇ ਜਦੋਂ ਤੁਸੀਂ ਗੱਡੀ ਲੈਣ ਜਾਂਦੇ ਹੋ ਤਾਂ ਤੁਹਾਨੂੰ ਐਂਟੀ ਥੈਫਟ ਡਿਵਾਈਸਿਸ ਅੱਜ ਕੱਲ੍ਹ ਜਾਂ ਇਮੋਬਲਾਈਜ਼ਰ ਤੁਹਾਨੂੰ ਦੇ ਰਹੇ ਨੇ, ਅਤੇ ਇਹਦੇ ਵਿੱਚ ਇੱਕ ਡਿਵਾਈਸ ਆਉਂਦੀ ਆ ਉਹਦੇ ਵਿੱਚ ਜੇ ਤੁਸੀਂ ਕਿਸੇ ਨੂੰ ਆਪਣੀ ਗੱਡੀ ਦੀ ਚਾਬੀ ਵੀ ਫੜਾ ਦਿਉ ਅਤੇ ਉਹ ਤੁਹਾਡੀ ਗੱਡੀ ਸਟਾਰਟ ਨਹੀਂ ਕਰ ਸਕਦੇ ਕਿਉਂਕਿ ਤੁਹਾਡੀ ਗੱਡੀ ਦੇ ਸਟੇਅਰਿੰਗ ਵੀਲ ਤੋਂ ਅਤੇ ਜਿਹੜੇ ਉਹਦੇ ਕੰਟਰੋਲਸ ਹੁੰਦੇ ਆ ਉਹਦੇ ਤੋਂ ਹੀ ਗੱਡੀ ਜਿਹੜਾ ਇੱਕ ਪਾਸਵਰਡ ਤੁਸੀਂ ਲਾ ਸਕਦੇ ਹੋ। ਉਹਦੇ ਨਾਲ ਗੱਡੀ ਫਿਰ ਸਟਾਰਟ ਨਹੀਂ ਹੁੰਦੀ। ਈਵਨ ਉਹਨਾਂ ਦੇ ਕੋਲ ਜੇ ਤੁਹਾਡੀ ਚਾਬੀ ਵੀ ਆ ਗਈ ਆ, ਈਵਨ ਜਦੋਂ ਤੁਸੀਂ ਅੰਦਰ ਬਹਿੰਦੇ ਹੋ ਗੱਡੀ ਦਾ ਸਟਾਰਟ ਬਟਨ ਦੱਬਦੇ ਹੋ, ਗੱਡੀ ਸਟਾਰਟ ਨਹੀਂ ਹੋਣੀ ਅਨਲੈਸ ਯੂ ਪ੍ਰੈਸ ਦੈਟ ਪਾਸਵਰਡ, ਜਿਹੜਾ ਕਿ ਕੋਈ ਡਿਵਾਈਸ ਨਹੀਂ ਵੱਖਰੀ ਲੱਗਣੀ, ਉਹ ਤੁਹਾਡੇ ਸਟੀਅਰਿੰਗ ਵੀਲ ਦੇ ਵਿੱਚੋਂ ਹੀ ਉਹਨਾਂ ਨੇ ਪਾਸਵਰਡ ਕ੍ਰੀਏਟ ਕਰ ਦੇਣਾ ਵਾ, ਅਤੇ ਜਿਹੜੀ ਐਕਚੁਅਲ ਡਿਵਾਈਸ ਆ ਉਹ ਅੰਦਰ ਉਹਨਾਂ ਨੇ ਹਿਡਨ ਲੱਗ ਜਾਂਦੀ ਆ, ਉਹ ਕਿਤੇ ਦੇਖਦੀ ਨਹੀਂ ਆ। ਸੋ ਉਹ ਜੇ ਡਿਵਾਈਸ ਤੁਸੀਂ ਲਵਾਉਣਾ ਚਾਹੁੰਦੇ ਹੋ ਜਾਂ ਉਹਦੇ ਬਾਰੇ ਵੀ ਹੋਰ ਜਾਣਨਾ ਚਾਹੁੰਦੇ ਹੋ, ਤੁਸੀਂ ਮੈਨੂੰ ਕੋਂਟੈਕਟ ਕਰ ਸਕਦੇ ਹੋ, ਆਈ ਕੈਨ ਗੈਟ ਯੂ ਇਨ ਟੂ ਦ ਰਾਈਟ ਡਾਇਰੈਕਸ਼ਨ ਕਿ ਕਿੱਥੋਂ ਲੱਗ ਸਕਦੀ ਆ। ਪਰ ਇਸ ਵਕਤ ਵਿਕਟੋਰੀਆ ਦੇ ਵਿੱਚ ਜਿੰਨੀਆਂ ਗੱਡੀਆਂ ਚੋਰੀ ਹੋ ਰਹੀਆਂ ਵਾ, ਸਭ ਤੋਂ ਵੱਧ ਹਰ ਡੀਲਰਸ਼ਿਪ ਦੇ ਉੱਤੇ ਵੀ ਇਹੀ ਪ੍ਰੋਡਕਟ ਦੀ ਡਿਮਾਂਡ ਆ, ਕੋਈ ਐਂਟੀ ਥਰੋਟਲ ਆ, ਕੋਈ ਐਂਟੀ ਥੈਫ ਡਿਵਾਈਸ ਆ, ਤੋ ਬੜੇ ਤਰੀਕਿਆਂ ਦੇ ਡਿਵਾਈਸਿਸ ਆ, ਸਸਤੇ ਤੋਂ ਮਹਿੰਗੇ ਲੈ ਕੇ, ਡਿਪੈਂਡਿੰਗ ਔਨ ਤੁਸੀਂ ਕੀ ਕਰਨਾ ਚਾਹੁੰਦੇ ਹੋ। ਕਈ ਜਣੇ ਅਲਾਰਮ ਸਿਸਟਮ ਯੂਨੋ ਕਰ ਲੈਂਦੇ ਨੇ, ਕਈ ਇਮੋਬਲਾਈਜ਼ਰ ਲਾ ਦਿੰਦੇ ਨੇ, ਕਈਆਂ ਦੇ ਵਿੱਚ ਟਰੈਕਿੰਗ ਬੜੇ ਲੋਕਾਂ ਨੇ ਲਵਾ ਰੱਖੀ ਆ। ਸੋ ਜੋ ਵੀ ਚੀਜ਼ ਤੁਸੀਂ ਥੋੜ੍ਹੇ ਜਿਹੇ ਪੈਸੇ ਲਾ ਕੇ ਇੱਕ ਗੱਡੀ ਨੂੰ ਪ੍ਰੋਟੈਕਟ ਕਰ ਸਕਦੇ ਹੋ, ਉਹਨੂੰ ਕਰਨਾ ਚਾਹੀਦਾ, ਕਿਉਂਕਿ ਇੰਸ਼ੋਰੈਂਸ ਨੇ ਗੱਡੀ ਤਾਂ ਰਿਪਲੇਸ ਕਰ ਦੇਣੀ ਆ, ਪਰ ਤੁਹਾਡਾ ਪ੍ਰੀਮੀਅਮ ਵੀ ਵੱਧ ਜਾਣਾ। ਫਿਰ ਜੇ ਦੋ ਹਫ਼ਤੇ ਤਿੰਨ ਹਫ਼ਤੇ ਤੁਹਾਨੂੰ ਗੱਡੀ ਨਾ ਲੱਭੀ, ਫਿਰ ਉਹਦੀ ਖੱਜਲ ਖੁਆਰੀ, ਗੱਡੀ ਰੈਂਟ 'ਤੇ ਲੈਣੀ ਪੈਣੀ ਆ, ਜਾਂ ਹੋਰ ਬੜੀਆਂ ਚੀਜ਼ਾਂ। ਸੋ ਆਪਣੀ ਗੱਡੀ ਨੂੰ ਪ੍ਰੋਟੈਕਟ ਕਰਨ ਦੇ ਲਈ ਮੇਕ ਸ਼ੋਰ ਕਿ ਅਗੇਨ ਤੁਹਾਡੇ ਕੋਈ ਨਾ ਕੋਈ ਡਿਵਾਈਸ ਉਹਦੇ ਵਿੱਚ ਲੱਗੀ ਹੋਵੇ, ਉਹ ਇਟ ਕੁੱਡ ਬੀ ਸਟੀਅਰਿੰਗ ਵੀਲ ਲੋਕ, ਸਟੀਅਰਿੰਗ ਵੀਲ ਲੋਕ ਵੀ ਬੜੇ ਤਰੀਕੇ ਦੇ ਹੁਣ ਮਾਰਕੀਟ ਦੇ ਵਿੱਚ ਆ ਚੁੱਕੇ ਆ, ਤੁਸੀਂ ਐਮਾਜ਼ੋਨ ਤੋਂ ਔਡਰ ਕਰ ਸਕਦੇ ਹੋ ਜਾਂ ਕਿਸੇ ਵੀ ਸਟੋਰ ਤੋਂ ਜਾ ਕੇ ਲੈ ਸਕਦੇ ਹੋ, ਜਾਂ ਤੁਸੀਂ ਇਲੈਕਟ੍ਰੋਨਿਕ ਚੀਜ਼ਾਂ ਲੈ ਸਕਦੇ ਹੋ ਜਿਹਦੇ ਵਿੱਚ ਤੁਸੀਂ ਆਪਣੇ ਐਪ ਤੋਂ ਕਈ ਚੀਜ਼ਾਂ ਨੂੰ ਲੋਕ ਕਰ ਸਕਦੇ ਹੋ ਕਿ ਗੱਡੀ ਤੁਹਾਡੀ ਸਟਾਰਟ ਨਹੀਂ ਹੁੰਦੀ। ਕਈ ਕੇਸਿਸ ਦੇ ਵਿੱਚ ਇੱਕ ਐਪ ਹੈਗੀ ਹੈ ਜਿਹਦੇ ਵਿੱਚ ਤੁਸੀਂ ਜੇ ਉਹਨੂੰ ਲਵਾ ਲੈਂਦੇ ਹੋ, ਗੱਡੀ ਸਟਾਰਟ ਹੋ ਜਾਂਦੀ ਆ, ਗੱਡੀ ਰਿੜ ਪੈਂਦੀ ਆ ਪਰ ਰੇਸ ਨਹੀਂ ਫੜਦੀ, ਐਵੇਂ ਲੱਗਦਾ ਕਿ ਗੱਡੀ ਖਰਾਬ ਆ, ਅਤੇ ਉਹਨੂੰ ਕਹਿੰਦੇ ਆ ਥਰੋਟਲ ਕੱਟ ਜਾਂ ਥਰੋਟਲ ਕੰਟਰੋਲ, ਉਹ ਵੀ ਇੱਕ ਵੱਖਰੀ ਡਿਵਾਈਸ ਹੁੰਦੀ ਆ। ਸੋ ਡਿਪੈਂਡਿੰਗ ਔਨ ਕਿੱਦਾਂ ਦੀ ਤੁਹਾਡੇ ਕੋਲ ਗੱਡੀ ਆ ਅਤੇ ਕਿਹੜੇ ਗੱਡੀ 'ਚ ਕਿਹੜਾ ਯੂਨਿਟ ਲੱਗ ਸਕਦਾ ਵਾ, ਉਹਦੇ ਬਾਰੇ ਵੀ ਮੈਂ ਤੁਹਾਨੂੰ ਹੈਲਪ ਕਰ ਸਕਦਾ ਕਿ ਤੁਹਾਨੂੰ ਕਿੰਨੇ ਪ੍ਰਾਈਸ 'ਚ ਅਤੇ ਕਿੱਥੋਂ ਮਿਲੇਗੀ ਉਹ ਚੀਜ਼।
1: ਹਾਂਜੀ ਬਿਲਕੁਲ, ਕਿਉਂਕਿ ਕਿਸੇ ਵੇਲੇ ਕੀ ਹੁੰਦਾ ਕਿ ਆਪਾਂ ਗੱਡੀ 'ਤੇ ਪੈਸੇ ਲਾ ਦਿੰਦੇ ਹਾਂ, ਖੁੱਲ੍ਹੇ ਆਪਣੀ ਮਨਪਸੰਦ ਦੀ ਲੈ ਲੈਂਦੇ ਹਾਂ, ਪਰ ਇਹ ਥੋੜ੍ਹੇ ਜਿਹੇ ਪੈਸੇ ਆਪਾਂ ਨੂੰ ਐਂ ਲੱਗਦਾ ਵਾ ਵੀ ਯਾਰ ਇੰਨੇ ਪੈਸੇ ਮੈਂ ਕਿਉਂ ਐਕਸਟਰਾ ਕਿਉਂ ਲਾਵਾਂ, ਕਿ ਪਹਿਲਾਂ ਹੀ ਜੇ ਮੈਂ ਮੰਨ ਲਓ 30,000-40,000 ਲਾ ਚੁੱਕਾ ਹਾਂ ਅਤੇ ਫਿਰ 1,000-2,000 ਦੀ ਅਸੈਸਰੀਜ਼ ਲੈਣ ਪਿੱਛੇ ਮੈਂ ਕਿਸੇ ਵੇਲੇ ਹੱਥ ਘੁੱਟ ਸਕਦਾ ਕਿ ਮੈਂ ਐਕਸਟਰਾ ਖਰਚਾ ਕਿਉਂ ਕਰਾਂ। ਪਰ ਹਾਲਾਤਾਂ ਨੂੰ ਵੇਖਦੇ ਹੋਏ ਤੁਹਾਨੂੰ ਕਿਤੇ ਨਾ ਕਿਤੇ ਅੱਜ ਨਹੀਂ ਅਤੇ ਕੱਲ੍ਹ ਨੂੰ ਇਹ ਖਰਚਾ ਕਰਨਾ ਹੀ ਪੈਣਾ, ਅਤੇ ਖਰਚਾ ਨਹੀਂ ਹੈ, ਸੇਫਟੀ ਦੀ ਇੱਕ ਵਨ ਸਟੈਪ ਹੈਡ ਆ। ਵੈਸੇ ਤਾਂ ਜੇ ਆਪਾਂ ਪੋਕਿਟ ਦੇ ਹਿਸਾਬ ਨਾਲ ਵੇਖੀਏ ਤਾਂ ਇੱਕ ਆਪਣੇ ਕੋਲ ਐਕਸਟਰਾ ਹੀ ਆ ਵੀ ਆਪਾਂ ਪਹਿਲਾਂ ਗੱਡੀ ਵੀ ਲਈਏ ਮੁੜ ਕੇ ਆਹ ਵੀ ਚੀਜ਼ਾਂ ਕਰੀਏ, ਪਰ ਹੁਣ ਉਹ ਕਹਿੰਦੇ ਹੁੰਦੇ ਨਾ ਵੀ ਜਿੱਦਾਂ ਦੁਨੀਆਂ ਚੱਲਣ ਡੀ ਉੱਦਾਂ ਹੀ ਚੱਲਣਾ
0: ਪੈਣਾ। ਜਿਹੜੀ
1: ਚੋਰ ਚੋਰੀ ਕਰਨ ਉਹ ਨਹੀਂ ਹਟਣ ਡਿਆ ਅਤੇ ਫਿਰ ਤੁਹਾਨੂੰ ਜਿਹੜਾ ਉਹ ਦੂਜੇ ਪਾਸੇ ਨੂੰ ਨਿਕਲਣਾ ਪੈਣਾ,
0: ਤੋੜ ਤਾਂ ਆਪਾਂ ਨੂੰ ਲੱਭਣਾ ਹੀ ਪੈਣਾ। ਪਰ ਜਿਵੇਂ ਆਪਾਂ ਗੱਲ ਕੀਤੀ ਆ ਕਿ ਜੇ ਤੁਹਾਡੇ ਕਿਸੇ ਲਈ ਕੋਈ ਵੀ ਅਮਾਊਂਟ ਦੀ ਗੱਡੀ ਉਹਦੇ ਵਾਸਤੇ ਯੂਨੋ ਮਾਇਨੇ ਰੱਖਦੀ ਆ, ਸੋ ਜਿਹੜਾ ਸਟੀਅਰਿੰਗ ਵੀਲ ਲੋਕ ਦੀ ਆਪਾਂ ਗੱਲ ਕੀਤੀ ਆ, ਉਹ ਐਕਸੈਸਰੀ $30-40 ਤੋਂ ਸ਼ੁਰੂ ਹੋ ਜਾਂਦੀ ਆ। ਉਹਦੇ ਨਾਲ ਵੀ ਤੁਹਾਡੀ ਗੱਡੀ ਦਾ ਥੈਫਟ ਰੋਕ ਸਕਦਾ, ਕਿਉਂਕਿ ਜਦੋਂ ਬਾਹਰੋਂ ਹੀ ਵੇਖ ਲਿਆ ਕਿ ਤੁਹਾਡੀ ਗੱਡੀ ਦੇ ਉੱਤੇ ਏਡਾ ਵੱਡਾ ਸਟੀਅਰਿੰਗ ਵੀ ਲੋਕ ਲੱਗਾ ਹੋਇਆ ਵਾ, ਉਹਨਾਂ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਉਹਨੇ ਤੁਹਾਡੀ ਗੱਡੀ ਦਾ ਸ਼ੀਸ਼ਾ ਤੋੜ ਕੇ ਅੰਦਰੋਂ ਕੋਈ ਯੂਨੋ ਕਟਿੰਗ ਟੂਲ ਲਿਆ ਕੇ ਉਹਨੇ ਕੱਟਣਾ ਵਾ ਕਿ ਤੁਹਾਡੀ ਯੂਨੀਕ ਗੱਡੀਆਂ ਲੈ ਕੇ ਜਾਣੀ ਆ। ਅਗੇਨ ਜੇ ਉਹ ਲੱਗਾ ਹੋਇਆ ਸ਼ਾਇਦ ਤੁਹਾਡੇ ਉਹਦੇ ਨਾਲ ਹੀ ਤੁਹਾਡੀ ਗੱਡੀ ਦੇ ਸ਼ੀਸ਼ਾ ਵੱਜ ਜਾਵੇ, ਤੋ ਇਸ ਲਈ ਜੇ ਤੁਸੀਂ ਜ਼ਿਆਦਾ ਇਨਵੈਸਟ ਨਹੀਂ ਕਰਨਾ ਚਾਹੁੰਦੇ, $30-50 ਦੇ ਵਿੱਚ ਇੱਕ ਸਟੀਅਰਿੰਗ ਵੀਲ ਲੋਕ 'ਤੇ ਲਿਆ ਕੇ ਲਾ ਸਕਦੇ ਹੋ, ਕਿਉਂਕਿ ਵਿਕਟੋਰੀਆ ਦਾ ਕੋਈ ਸਬਬ ਜਾਂ ਕੋਈ ਵੀ ਜਗ੍ਹਾ ਇੱਦਾਂ ਦੀ ਨਹੀਂ ਮੈਨੂੰ ਲੱਗਦਾ ਕਿ ਹੋਣੇ ਕੀ ਆ ਜਿਹੜੀ ਕਿ ਸੇਫ ਹੋਵੇ, ਕਿਉਂਕਿ ਕਾਫੀ ਅਗੇਨ ਨੰਬਰਸ ਵਧੇ ਹੋਏ ਨੇ। ਪਰ ਅਗੇਨ ਜੇ ਤੁਸੀਂ ਕੋਈ ਵੀ ਚੀਜ਼ ਇਹਦੇ ਵਿੱਚ ਦੇਖ ਰਹੇ ਹੋ, ਰਿਸਰਚ ਪੂਰੀ ਕਰੋ।
1: ਜੀ ਬਿਲਕੁਲ, ਅਤੇ ਇੰਨੇ ਦੇ ਨਾਲ ਹੀ ਆਪਾਂ ਤੁਹਾਡੀ ਕੋਈ ਇਜਾਜ਼ਤ ਲੈਂਦੇ ਹਾਂ, ਬਾਕੀ ਨੰਬਰ ਜਿਹੜਾ ਉਹ ਮੈਂ ਥੱਲੇ ਟਿਕਟੋਕ ਦੇ ਪਾਤਾ ਹੈ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਹੁਣੇ ਹੀ ਨਾ ਕਰਨੀ ਸ਼ੁਰੂ ਕਰ ਦਿਓ, ਥੋੜ੍ਹਾ ਟਾਈਮ ਤੱਕ ਕਰ ਲਿਓ, ਇੱਥੋਂ ਫ੍ਰੀ ਹੋ ਗਏ ਚੱਲ ਜਾਣ ਅਤੇ ਫਿਰ ਤੁਹਾਡੇ ਕਾਲ ਆਨਸਰ ਕਰ ਦੇਣਗੇ, ਕਿਉਂਕਿ ਕਿਸੇ ਵੇਲੇ ਇਹ ਵੀ ਹੁੰਦਾ ਨਾ ਆਪਾਂ ਉਸੇ ਵੇਲੇ ਲਾ ਦਿੰਦੇ, ਮੁੜ ਕੇ ਆਪਾਂ ਕਹਿ ਦਿੰਦੇ ਕਿ ਯਾਰ ਇਹ ਤਾਂ ਚੁੱਕਦੇ ਵੀ ਨਹੀਂ ਆ, ਅਤੇ ਥੋੜ੍ਹਾ ਜਿਹਾ ਟਾਈਮ ਦਿਓ, ਇੱਥੋਂ ਜਾਣਗੇ ਫਿਰ ਤੁਸੀਂ ਕਾਲਸ ਕਰ ਲਿਓ। ਨੰਬਰ ਜਿਹੜਾ ਉਹ ਮੈਂ ਥੱਲੇ ਵੀ ਪਾਤਾ, ਬਾਕੀ ਇੱਕ ਵਾਰੀ ਮੈਂ ਦੁਬਾਰਾ ਜਿਹੜਾ ਉਹ ਰਿਪੀਟ ਕਰ ਦਿੰਦਾ, 0413-001-181, 0413-001-181 ਇਹਨਾਂ ਦਾ ਨੰਬਰ ਹੈ, ਮੋਹਿਤ ਅਰੋੜਾ ਜੀ ਐੱਮ ਏ ਕਾਰਸ ਤੋਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਅਤੇ ਜੇ ਤੁਸੀਂ ਅਸੈਸਰੀਜ਼ ਬਾਰੇ ਕੋਈ ਇਨਫੋਰਮੇਸ਼ਨ ਚਾਹੀਦੀ ਆ, ਕਿੱਥੋਂ ਲਵਾਈਏ, ਕਿੱਦਾਂ ਕਰੀਏ, ਜਾਂ ਫਿਰ ਗੱਡੀ ਆ ਜਿਹੜੀ ਤੁਸੀਂ ਕਾਫੀ ਜਿੱਦਾਂ ਮੈਸੇਜ ਵੀ ਕੀਤੇ ਆ, ਕੋਈ ਜੇ ਕਿਊ ਵੇਖ ਰਿਹਾ ਵਾ, ਕੋਈ ਕੋਈ ਮਾਡਲ ਵੇਖ ਰਿਹਾ, ਕੋਈ MG4 ਵੇਖ ਰਿਹਾ, ਕੋਈ ਕਹਿੰਦਾ ਜੀ ਇੰਨੇ ਪੈਸਿਆਂ ਦੀ ਮੈਨੂੰ ਮਿਲ ਗਈ ਆ, ਅਤੇ ਇਹ ਇਨ ਡਿਟੇਲ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਿਓ। ਇੱਕ ਜਣਾ VX ਪਰਾਡੋ ਬਾਰੇ ਵੀ ਪੁੱਛ ਰਿਹਾ ਸੀ, ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਮੋਹਿਤ ਜੀ ਦੇਣਗੇ। ਮੋਹਿਤ ਜੀ ਲਈਏ ਫਿਰ ਇਜਾਜ਼ਤ।
0: ਠੀਕ ਹੈ ਜੀ ਮਿਲ ਹਾਂਜੀ ਕਾਫੀ ਚੀਜ਼ਾਂ ਆਪਾਂ ਕਵਰ ਕਰ ਲਈਏ ਨੇ ਅਤੇ ਮਾਰਕੀਟ ਅਗੇਨ ਜਿੱਦਾਂ ਚੇਂਜ ਹੋ ਰਹੀ ਹੈ ਅਤੇ ਜਿੱਦਾਂ ਹੀ ਅਗਲਾ ਕੋਈ ਚੇਂਜ ਆਉਂਦਾ ਵਾ ਅਤੇ ਆਪਾਂ ਜ਼ਰੂਰ ਮਿਲਾਂਗੇ ਅਤੇ ਨਵੀਂ ਇਨਫੋਰਮੇਸ਼ਨ ਦੇ ਨਾਲ ਅਤੇ ਨਵੀਆਂ ਚੀਜ਼ਾਂ ਦੇ ਨਾਲ ਨਵੀਆਂ ਗੱਡੀਆਂ ਦੇ ਨਾਲ
1: ਧੰਨਵਾਦ ਮੋਹਿਤ ਜੀ ਸਮਾਂ ਦੇਣ ਦੇ ਲਈ ਅਤੇ ਧੰਨਵਾਦ ਤੁਹਾਡਾ ਜੁੜਨ ਦੇ ਲਈ ਬਾਕੀ ਜੇ ਤੁਸੀਂ ਰਿਪੀਟ ਸੁਣ ਰਹੇ ਹੋ ਅਤੇ ਫਿਰ ਅਸੀਂ ਟਿਕਟੋਕ 'ਤੇ ਲਾਈਵ ਨਹੀਂ ਹੋਵਾਂਗੇ ਫਿਰ ਤੁਸੀਂ ਸਿਰਫ ਸਾਨੂੰ ਰੇਡੀਓ 'ਤੇ ਸੁਣ ਰਹੇ ਹੋਵੋਗੇ ਉਦੋਂ ਵੀ ਤੁਸੀਂ ਕਾਲ ਇਹਨਾਂ ਨੂੰ ਕਰ ਸਕਦੇ ਹੋ ਸੁਣਦੇ ਰਹੋ ਰੇਡੀਓ ਹਾਂ ਜੀ 1674 AM

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ ਦਾ ਦਿਨ 26 ਸਤੰਬਰ 2026। ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਇਸ ਪੂਰੇ ਹਫ਼ਤੇ ਦੇ ਦਰਮਿਆਨ ਤੁਹਾਡੇ ਤੱਕ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਯਾਨੀ ਸੰਯੁਕਤ ਰਾਸ਼ਟਰ ਦੇ ਮਹਾਸਭਾ ਇਜਲਾਸ ਦੇ ਨਾਲ ਜੁੜੀਆਂ ਖਬਰਾਂ ਸਾਂਝੀਆਂ ਕੀਤੀਆਂ ਸੀ। ਇਸ ਦਰਮਿਆਨ ਜਿੱਥੇ ਦੁਨੀਆ ਭਰ ਦੇ ਨੇਤਾਵਾਂ ਨੇ ਆਪਣੇ ਪੱਖ ਦੁਨੀਆ ਦੀ ਇਸ ਸਭ ਤੋਂ ਵੱਡੀ ਸਟੇਜ ਦੇ ਅੱਗੇ ਰੱਖੇ, ਉੱਥੇ ਦੂਸਰੇ ਪਾਸੇ ਇਹਨਾਂ ਨੇਤਾਵਾਂ ਦੀ ਹੋ ਰਹੀ ਮੁਖਾਲਫਤ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ। ਜਿਵੇਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਦੋਂ ਸੰਬੋਧਨ ਕੀਤਾ ਤਾਂ ਕਿਊਬਾ ਦੇ ਵਫਦ ਦੀ ਤਰਫ ਤੋਂ ਬਾਈਕਾਟ ਕੀਤਾ ਜਾਣਾ, ਠੀਕ ਇਸੇ ਤਰੀਕੇ ਦੇ ਨਾਲ ਜਦੋਂ ਬੈਂਜਾਮਿਨ ਨੇਤਨਯਾਹੂ ਯਾਨੀ ਇਜ਼ਰਾਈਲੀ ਪ੍ਰਧਾਨ ਮੰਤਰੀ ਇਸ ਸੰਬੋਧਨ ਨੂੰ ਸ਼ੁਰੂ ਹੀ ਕਰਦੇ ਨੇ, ਤਾਂ ਸੰਬੋਧਨ ਹਾਲ ਦਾ ਜਿਹੜਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਸੈਸ਼ਨ ਸੀ ਜਿੱਥੇ ਚੱਲ ਰਿਹਾ, ਉਸ ਹਾਲ ਦੇ ਵਿੱਚੋਂ ਕਈ ਸਾਰੇ ਦੇਸ਼ਾਂ ਦੇ ਵਫਦ ਉੱਠ ਕੇ ਚਲੇ ਗਏ। ਨੇਤਨਯਾਹੂ ਨੇ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਇਸ ਘਟਨਾ ਤੋਂ ਬਾਅਦ ਆਪਣੇ ਸੰਬੋਧਨ ਦੀ ਸ਼ੁਰੂਆਤ ਦੀ ਤਿੱਖੀ ਟਿੱਪਣੀ ਦੇ ਨਾਲ ਹੀ ਕੀਤੀ ਸੀ ਕਿ ਉਹ ਲੋਕ ਜਿਹੜੇ ਨੈਤਿਕ ਤੌਰ 'ਤੇ ਕਮਜ਼ੋਰ ਨੇ ਅਤੇ ਉਹ ਉੱਠ ਕੇ ਚਲੇ ਜਾਣ, ਅਤੇ ਜੇਕਰ ਹਾਲੇ ਤੱਕ ਕੋਈ ਨਹੀਂ ਗਿਆ ਤਾਂ ਕਿਰਪਾ ਕਰਕੇ ਚਲਾ ਜਾਵੇ। ਨੇਤਨਯਾਹੂ ਨੇ ਦਾਅਵਾ ਕੀਤਾ ਕਿ ਜਿਹੜੇ ਦੇਸ਼ ਨਿੱਜੀ ਤੌਰ ਦੇ ਉੱਤੇ ਇਜ਼ਰਾਈਲ ਦਾ ਬਚਾਅ ਕਰਦੇ ਨੇ ਉਹਨਾਂ ਦੇਸ਼ਾਂ ਦੇ ਪ੍ਰਤੀਨਿਧੀ ਸੰਯੁਕਤ ਰਾਸ਼ਟਰ ਦੇ ਸਭਾਗਾਰ ਤੋਂ ਬਾਹਰ ਨਿਕਲ ਗਏ ਨੇ। ਦੱਸ ਦਈਏ ਕਿ ਇਸ ਦਰਮਿਆਨ ਇਸ ਨੂੰ ਹੈਰਾਨ ਕਰਨ ਵਾਲਾ ਪਖੰਡ ਯਾਨੀ ਕਿ ਮਾਇੰਡ ਬਲੋਇੰਗ ਹਿਪੋਕ੍ਰੇਸੀ ਉਹਨਾਂ ਨੇ ਦੱਸਿਆ। ਪਰ ਸਿਰਫ ਡੋਨਲਡ ਟਰੰਪ ਅਤੇ ਨੇਤਨਯਾਹੂ ਦਾ ਵਿਰੋਧ ਹੀ ਨਹੀਂ ਹੋਇਆ, ਬਲਕਿ ਅਮਰੀਕਾ ਦੇ ਵਿੱਚ ਰੌਕ ਸਟਾਰ ਵੈਲਕਮ ਹਾਸਲ ਕਰਨ ਵਾਲੇ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਦਾ ਵੀ ਵਿਰੋਧ ਹੋਇਆ। ਜਿੱਥੇ ਨਿਊਯਾਰਕ ਦੇ ਵਿੱਚ ਇਹ ਸੰਮੇਲਨ ਚੱਲ ਰਿਹਾ ਸੀ, ਉੱਥੇ ਹੀ ਦੂਸਰੇ ਪਾਸੇ ਅਮਰੀਕਾ ਦੇ ਹੀ ਰਾਜਧਾਨੀ ਸ਼ਹਿਰ ਵਾਸ਼ਿੰਗਟਨ ਡੀਸੀ ਦੇ ਵਿੱਚ ਜ਼ੀ ਜਿਨਪਿੰਗ ਦਾ ਵਿਰੋਧ ਹੋ ਰਿਹਾ ਸੀ। ਜ਼ੀ ਜਿਨਪਿੰਗ ਦਾ ਵਿਰੋਧ ਤਿੱਬਤੀ ਹਮਾਇਤੀਆਂ ਦੀ ਤਰਫ ਤੋਂ, ਤਿੱਬਤੀ ਕਾਰਕੁਨਾਂ ਦੀ ਤਰਫ ਤੋਂ ਕੀਤਾ ਗਿਆ। ਜ਼ੀ ਜਿਨਪਿੰਗ ਦੇ ਨਿਊਯਾਰਕ ਤੋਂ ਵਾਸ਼ਿੰਗਟਨ ਤੱਕ ਦੇ ਕਾਫਲੇ ਦੇ ਬਾਹਰ ਤਿੱਬਤੀ ਬੈਨਰ ਅਤੇ ਝੰਡਿਆਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ। ਯੂ ਐਸ ਕੈਪੀਟਲ ਦੇ ਬਾਹਰ ਪ੍ਰਦਰਸ਼ਨ ਦਾ ਸਾਹਮਣਾ ਕਰਦੇ ਹੋਏ ਤਿੱਬਤੀ ਕਾਰਕੁਨਾਂ ਨੇ ਪੁਲਿਸ ਦੇ ਨਾਲ ਵੀ ਦੋ ਚਾਰ ਹੋਏ। ਜ਼ੀ ਜਿਨਪਿੰਗ ਦੇ ਹੋਟਲ ਜਾਣ ਵਾਲੇ ਰਸਤੇ ਦੇ ਉੱਤੇ ਵੀ ਕੋਈ ਸਵਾਗਤ ਨਹੀਂ ਦੇਖਣ ਨੂੰ ਮਿਲਿਆ, ਬਲਕਿ ਉਹਨਾਂ ਦਾ ਵਿਰੋਧ ਹੀ ਹੁੰਦਾ ਦੇਖਿਆ। ਯੂ ਐਸ ਕੈਪੀਟਲ ਦੇ ਬਾਹਰ ਇੱਕ ਵੱਖਰੇ ਪ੍ਰਦਰਸ਼ਨ ਦੇ ਦਰਮਿਆਨ ਤਿੱਬਤੀ ਕਾਰਕੁਨਾਂ ਨੇ ਚੀਨੀ ਝੰਡੇ ਵੀ ਫੜੇ ਹੋਏ ਸੀ ਔਰ ਹੱਥ ਦੇ ਵਿੱਚ ਕੁਛ ਤਖਤੀਆਂ ਵੀ ਫੜੀਆਂ ਹੋਈਆਂ ਸੀ, ਜਿਸ ਦੇ ਉੱਤੇ ਚੀਨੀ ਰਾਸ਼ਟਰਪਤੀ ਦਾ ਵਿਰੋਧ ਕੀਤਾ ਗਿਆ ਸੀ। ਉੱਥੇ ਵਿਰੋਧ ਦੀ ਜਦੋਂ ਗੱਲ ਆਉਂਦੀ ਹੈ ਤੇ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਵਿੱਚ ਭਲਕੇ ਯਾਨੀ ਐਤਵਾਰ ਦੇ ਦਿਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਹਮਾਇਤੀਆਂ ਦੀ ਤਰਫ ਤੋਂ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਣਾ। ਦੱਸ ਦਈਏ ਕਿ ਜੇਲ੍ਹ ਦੇ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਦੇ ਹੱਕ ਦੇ ਵਿੱਚ ਰਾਜਧਾਨੀ ਇਸਲਾਮਾਬਾਦ ਨੂੰ ਜਾਣ ਵਾਲੇ ਰਸਤਿਆਂ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ। ਸਰਕਾਰ ਨੇ ਮੁੱਖ ਰਾਜਮਾਰਗਾਂ ਨੂੰ ਸ਼ਿਪਿੰਗ ਕੰਟੇਨਰਸ ਦੇ ਨਾਲ ਬੰਦ ਕੀਤਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੁਰੱਖਿਆ ਬਲ ਤੈਨਾਤ ਕਰ ਦਿੱਤੇ ਗਏ ਨੇ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਦੇ ਮੁਤਾਬਕ ਤਾਂ ਰਾਜਧਾਨੀ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ 35,000 ਵਾਧੂ ਪੁਲਿਸ ਅਤੇ ਅਰਧ ਸੈਨਿਕ ਬਲ ਨੂੰ ਤੈਨਾਤ ਕੀਤਾ ਗਿਆ। ਖੈਬਰ ਪਖਤੂਨਵਾ ਦੇ ਸੂਬੇ ਨੂੰ ਇਸਲਾਮਾਬਾਦ ਦੇ ਨਾਲ ਜੋੜਨ ਵਾਲੇ ਦੋ ਰਾਜਮਾਰਗਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਿਵਾਸ, ਵਿਦੇਸ਼ੀ ਦੂਤਾਵਾਸਾਂ ਨੂੰ ਜਾਣ ਵਾਲੇ ਰਸਤਿਆਂ ਦੇ ਉੱਤੇ ਵੀ ਸ਼ਿਪਿੰਗ ਕੰਟੇਨਰ ਲਗਾ ਦਿੱਤੇ ਗਏ ਨੇ। 73 ਸਾਲਾ ਇਮਰਾਨ ਖਾਨ ਨੂੰ 2022 ਦੇ ਵਿੱਚ ਅਵਿਸ਼ਵਾਸ ਮਤੇ ਦੇ ਰਾਹੀਂ ਹਟਾਇਆ ਗਿਆ ਸੀ। ਆਪਣੇ ਆਪ ਨੂੰ ਉਹ ਰਾਜਨੀਤਿਕ ਕੈਦੀ ਦੱਸਦੇ ਨੇ ਤੇ ਮੌਜੂਦਾ ਸਰਕਾਰ ਦੀ ਤਰਫ ਤੋਂ ਉਹਨਾਂ ਨੂੰ ਨਫ਼ਰਤ ਦੀ ਭਾਵਨਾ ਦੇ ਨਾਲ ਜੇਲ੍ਹ ਦੇ ਵਿੱਚ ਡੱਕਿਆ ਗਿਆ। ਇਹ ਕਹਿਣਾ ਉਹਨਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ ਇਨਸਾਫ਼ ਯਾਨੀ PTI ਦਾ। ਸਾਲ 2023 ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਭਰ ਦੇ ਵਿੱਚ ਦੰਗੇ ਵੀ ਭੜਕੇ ਸੀ। ਮੰਨਿਆ ਜਾ ਰਿਹਾ ਹੈ ਕਿ ਇੱਕ ਵਾਰ ਫਿਰ ਤੋਂ ਦੇਸ਼ ਦੇ ਵਿੱਚ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਜੋ ਕਿ ਦੇਸ਼ ਦੀ ਸੱਤਾ ਨੂੰ ਵੀ ਇੱਕ ਚੁਣੌਤੀ ਹੈ। ਭਾਰਤ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਉੱਤਰ ਪੂਰਬੀ ਸੂਬੇ ਸਿੱਕਿਮ ਦੇ ਵਿੱਚ ਹੋਈ ਭਾਰੀ ਮੀਂਹ ਦੇ ਚੱਲਦਿਆਂ ਗਿਆਲਸ਼ਿੰਗ ਜ਼ਿਲ੍ਹੇ ਦੇ ਰਿੰਬੀ ਪਿੰਡ ਦੇ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਸਿੱਕਿਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਫੇਸਬੁੱਕ ਦੇ ਉੱਤੇ ਲਿਖਿਆ ਕਿ ਇਸ ਜ਼ਮੀਨ ਖਿਸਕਣ ਦੀ ਘਟਨਾ ਦੇ ਚੱਲਦਿਆਂ ਬੇਹੱਦ ਦੁਖੀ ਹਾਂ, ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਏਗੀ, ਸਰਕਾਰ ਇਸ ਮੁਸ਼ਕਿਲ ਘੜੀ ਦੇ ਵਿੱਚ ਰਿੰਬੀ ਦੇ ਲੋਕਾਂ ਦੇ ਨਾਲ ਮਜ਼ਬੂਤ ਤਰੀਕੇ ਦੇ ਨਾਲ ਖੜੀ ਹੈ। ਉੱਥੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਕਿਹਾ ਹੈ ਕਿ ਜੇਕਰ ਸ਼ਨੀਵਾਰ ਦੇ ਦਿਨ ਯਾਨੀ ਅੱਜ ਦੇ ਦਿਨ ਤੱਕ ਮੁੱਖ ਮੰਤਰੀ ਮਾਫ਼ ਕਰਨਾ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਅਸਤੀਫ਼ਾ ਨਾ ਦਿੱਤਾ ਤਾਂ ਸੀ ਜੇ ਪੀ ਆਉਣ ਦੀ 2 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਸ਼ੁਰੂ ਕਰ ਦੇਵੇਗੀ। ਦੀਪਕੇ ਨੇ ਲਿਖਿਆ, ਇਸ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਲੋਕਤੰਤਰ ਨੂੰ ਬਚਾਉਣ ਦਾ ਸੰਕਲਪ ਕੀਤਾ ਜਾਏਗਾ। ਇਸ ਤੋਂ ਪਹਿਲਾਂ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੀ ਛਬੀ ਇੱਕ ਰਿਪੋਰਟ ਦੇ ਵਿੱਚ ਵਿਰੋਧੀ ਧਿਰਾਂ ਦੇ ਨਾਲ ਹੀ ਕਾਂਗਰਸ ਜਨਤਾ ਪਾਰਟੀ ਨੇ ਵੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਉੱਤੇ ਨਿਸ਼ਾਨਾ ਸਾਧਿਆ ਸੀ, ਪਰ ਇਸ ਤੋਂ ਵੀ ਵੱਧ ਕੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਲੰਘੀ ਕੱਲ੍ਹ ਯਾਨੀ ਸ਼ੁੱਕਰਵਾਰ ਦੇ ਦਿਨ ਐਕਸ ਦੇ ਉੱਤੇ ਪੋਸਟ ਕਰਕੇ ਚੀਫ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਉੱਤੇ ਨਿਸ਼ਾਨਾ ਸਾਧਦਿਆਂ ਲਿਖਿਆ ਕਿ ਫਿਕਸਡ ਮੈਚ ਦੇ ਵਿੱਚ ਹਰ ਕੈਚ ਨਹੀਂ ਛੱਡਿਆ ਜਾਂਦਾ, ਕੁਝ ਕੈਚ ਫੜ ਵੀ ਲਏ ਜਾਂਦੇ ਨੇ ਤਾਂ ਕਿ ਮੈਚ ਨੂੰ ਆਖਰੀ ਓਵਰ ਤੱਕ ਖਿੱਚ ਕੇ ਦਿਖਾਇਆ ਜਾ ਸਕੇ ਕਿ ਮੁਕਾਬਲਾ ਸਖ਼ਤ ਸੀ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਦਰਮਿਆਨ ਉਹਨਾਂ ਦੋਸ਼ ਮੜਿਆ ਕਿ ਇਸੇ ਤਰ੍ਹਾਂ ਦੇ ਨਾਲ ਤੁਹਾਨੂੰ ਕੁਝ ਜਿੱਤ ਦਵਾਈ ਜਾਏਗੀ, ਇੰਨੀ ਕਿ ਤੁਸੀਂ ਚੋਣਾਂ ਲੜਦੇ ਰਹੋ, ਲੋਕਾਂ ਨੂੰ ਲੱਗੇ ਕਿ ਅਸਲ ਦੇ ਵਿੱਚ ਮੁਕਾਬਲਾ ਹੋਇਆ, ਪਰ ਇਹ ਜਿੱਤ ਦੇ ਕੁਝ ਉਹ ਟੁਕੜੇ ਨੇ ਜੋ ਕਿ ਤੁਸੀਂ ਇਸ ਖੇਡ ਦੇ ਵਿੱਚ ਆਪਣੀ ਹੋਂਦ ਨੂੰ ਬਣਾਈ ਰੱਖਣ ਦੇ ਲਈ ਹਾਸਲ ਕੀਤੇ ਨੇ। ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਆਪਣੇ ਸਾਥੀਆਂ ਦੇ ਸਣੇ 2 ਅਕਤੂਬਰ ਨੂੰ ਪੂਰੇ ਦੇਸ਼ ਦੇ ਵਿੱਚੋਂ ਜੰਤਰ ਮੰਤਰ ਤੋਂ ਪ੍ਰਦਰਸ਼ਨ ਫੂਕਣ ਦੀ ਗੱਲ ਕੀਤੀ ਹੈ। ਉੱਥੇ ਹੀ ਲੋਕ ਜਨ ਸ਼ਕਤੀ ਪਾਰਟੀ ਰਾਮ ਵਿਲਾਸ ਦੇ ਪ੍ਰਮੁੱਖ ਚਿਰਾਗ ਪਾਸਵਾਨ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਇੱਕ ਸੰਵਿਧਾਨਕ ਸੰਸਥਾ ਹੈ, ਇਸ ਦੇ ਵਿੱਚ ਜੇਕਰ ਤੁਹਾਨੂੰ ਕੋਈ ਸਵਾਲ ਖੜਾ ਹੋ ਰਿਹਾ ਤਾਂ ਉਹਨਾਂ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਆਪਣੀਆਂ ਗੱਲਾਂ ਨੂੰ ਮਜ਼ਬੂਤੀ ਦੇ ਨਾਲ ਰੱਖੇ। ਵਿਰੋਧੀ ਧਿਰ ਕੀ ਬੋਲਦਾ ਕੀ ਨਹੀਂ ਬੋਲਦਾ ਇਸ ਦੇ ਨਾਲ ਸਾਨੂੰ ਜ਼ਿਆਦਾ ਫਰਕ ਨਹੀਂ ਪੈਂਦਾ, ਕਿਉਂਕਿ ਵਿਰੋਧੀ ਧਿਰ ਦਾ ਕੰਮ ਹੀ ਦੋਸ਼ ਲਗਾਉਣਾ। ਰਾਹੁਲ ਗਾਂਧੀ ਜਾਂ ਕਿਸੇ ਵੀ ਵਿਰੋਧੀ ਧਿਰ ਦੇ ਨੇਤਾ ਨੂੰ ਜਵਾਬ ਨਹੀਂ ਦੇਣਾ ਚਾਹੀਦਾ, ਬਲਕਿ ਜਨਤਾ ਦੇ ਮਨ ਦੇ ਵਿੱਚ ਕੋਈ ਸ਼ੱਕ ਨਾ ਰਹਿ ਜਾਵੇ ਇਹ ਤੈਅ ਕਰਨਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਚੋਣ ਕਮਿਸ਼ਨਰ ਸੰਧੂ ਤੇ ਜੋਸ਼ੀ ਨੇ ਪਿਛਲੇ 10 ਮਹੀਨਿਆਂ 'ਚ ਘੱਟੋ ਘੱਟ 14 ਵਾਰ ਰਿਕਾਰਡ ਆਪਣੇ ਇਤਰਾਜ਼ ਦਰਜ ਕਰਵਾਏ ਸੀ, ਜਿਸ ਦੇ ਉੱਤੇ ਚੀਫ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਆਪਣੇ ਮਨਮਰਜ਼ੀ ਦੇ ਨਾਲ ਫੈਸਲੇ ਲੈਂਦੇ ਰਹੇ ਤੇ ਸੱਤਾਧਾਰੀ ਪਾਰਟੀ ਭਾਜਪਾ ਦਾ ਕਹਿਣਾ ਹੈ ਕਿ ਅਸਹਿਮਤੀ ਵਾਈਬ੍ਰੈਂਟ ਲੋਕਤੰਤਰ ਦੇ ਵਿੱਚ ਬੜੀ ਆਮ ਹੁੰਦੀ ਹੈ। ਉੱਥੇ ਆਸਟ੍ਰੇਲੀਆ ਦੀ ਖ਼ਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦਾ ਇਸਤੇਮਾਲ ਕਰਦਿਆਂ ਹੋਇਆਂ ਆਸਟ੍ਰੇਲੀਆ ਦਾ ਪੱਖ ਬੜੀ ਮਜ਼ਬੂਤੀ ਦੇ ਨਾਲ ਰੱਖਿਆ ਔਰ ਆਸਟ੍ਰੇਲੀਆ ਨੂੰ ਯੂਨਾਈਟਿਡ ਨੇਸ਼ਨ ਦੇ ਸਿਕਿਉਰਿਟੀ ਕੌਂਸਲ ਦੇ ਵਿੱਚ 2029 ਤੇ 2030 ਦੇ ਲਈ ਟੈਂਪਰੇਰੀ 2 ਸਾਲਾਂ ਦੀ ਸੀਟ ਦੇਣ ਦੀ ਵਕਾਲਤ ਵੀ ਚੱਜ ਦੇ ਨਾਲ ਕੀਤੀ। ਹਾਲਾਂਕਿ ਇਸ ਦਰਮਿਆਨ ਆਸਟ੍ਰੇਲੀਆ ਨੂੰ ਕੈਨੇਡਾ, ਯੂਰਪੀ ਯੂਨੀਅਨ ਤੇ ਕੁਝ ਹੋਰਨਾਂ ਦੇਸ਼ਾਂ ਦੀ ਹਮਾਇਤ ਹਾਸਲ ਹੋਈ, ਪਰ ਇਹ ਦੇਖਣਾ ਹੋਏਗਾ ਕਿਉਂਕਿ ਇਸ ਸਾਲ ਦੇ ਮੱਧ ਤੱਕ ਇਹ ਫੈਸਲਾ 2027 ਦੇ ਮੱਧ ਤੱਕ ਇਹ ਫੈਸਲਾ ਲੈ ਲਿਆ ਜਾਣਾ ਕਿ ਆਸਟ੍ਰੇਲੀਆ ਨੂੰ ਟੈਂਪਰੇਰੀ ਜਿਹੜੀ ਮੈਂਬਰਸ਼ਿਪ ਆ ਉਹ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕੌਂਸਲ ਦੀ ਯਾਨੀ ਸਲਾਮਤੀ ਕੌਂਸਲ ਦੀ ਦਿੱਤੀ ਜਾਵੇ ਜਾਂ ਨਹੀਂ। ਇਸ ਦਰਮਿਆਨ ਐਲਬਨੀਜ਼ ਨੇ ਆਪਣੀ ਸਪੀਚ ਨੂੰ ਨਿਊਯਾਰਕ ਦੇ ਵਿੱਚ ਦਿੰਦਿਆਂ ਹੋਇਆਂ ਇਸ ਭਾਸ਼ਣ ਦੇ ਕੁਝ ਹਿੱਸੇ ਐਕਸ ਤੋਂ ਵੀ ਸਾਂਝੇ ਕੀਤੇ। ਉਹਨਾਂ ਨੇ ਜਿਸ ਤਰੀਕੇ ਦੇ ਨਾਲ AI ਕੰਪਨੀਆਂ ਨੂੰ ਅੜਿੱਕੇ ਲਿਆ ਉਸ ਦੀ ਵੀ ਕਾਫ਼ੀ ਜ਼ਿਆਦਾ ਚਰਚਾ ਹੋ ਰਹੀ ਹੈ, ਹਾਲਾਂਕਿ ਅਮਰੀਕੀ ਰਾਸ਼ਟਰਪਤੀ ਦੀ ਤਰਫ ਤੋਂ ਉਹ ਨਿਸ਼ਾਨੇ ਦੇ ਉੱਤੇ ਆ ਗਏ ਨੇ। ਉੱਥੇ ਹੀ ਕੁਝ ਹੋਰਨਾਂ ਖ਼ਬਰਾਂ ਦੀ ਸਾਂਝ ਪਾਈਏ ਤੇ ਜਿੱਥੇ ਪੈਟਰੋਲ ਨੂੰ ਲੈ ਕੇ ਤੁਹਾਡੇ ਨਾਲ ਇੱਕ ਖ਼ਬਰ ਸਾਂਝੀ ਕਰ ਲਈਏ। ਇਸ ਵੀਕਐਂਡ ਦੇ ਦਰਮਿਆਨ ਜੇਕਰ ਤੁਸੀਂ ਘੁੰਮਣ ਫਿਰਨ ਜਾਣਾ ਤਾਂ ਇੱਕ ਕਿਸਮ ਦੀ ਚੇਤਾਵਨੀ ਹੈ, ਪੈਟਰੋਲ ਦੀਆਂ ਕੀਮਤਾਂ ਆਪਣੇ ਸਿਖਰਲੇ ਪੱਧਰ ਦੇ ਉੱਤੇ ਜਾਣ ਨੂੰ ਤਿਆਰ ਬੈਠੀਆਂ ਨੇ। 2007 ਤੋਂ ਬਾਅਦ ਪੈਟਰੋਲ ਦਾ ਇੰਨਾ ਸਿਖਰਲਾ ਪੱਧਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਤਾਂ ਘੱਟੋ ਘੱਟ ਨਹੀਂ ਦੇਖਿਆ ਹੋਏਗਾ। ਚੀਫ ਇਕਨੋਮਿਸਟ ਦੀ ਤਰਫ ਤੋਂ ਇਸ ਕਿਸਮ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਸ ਵੀਕਐਂਡ ਹੀ ਨਹੀਂ ਬਲਕਿ ਆਉਣ ਵਾਲੇ ਦਿਨਾਂ ਦੇ ਦਰਮਿਆਨ ਕੀਮਤਾਂ ਵੱਧ ਜਾਣਗੀਆਂ। ਉੱਥੇ ਹੀ ਆਸਟ੍ਰੇਲੀਆ ਦੇ ਵਿੱਚ ਅਗਲੇ ਹਫ਼ਤੇ ਦੇ ਦਰਮਿਆਨ ਕੀ ਕੁਝ ਹੋਏਗਾ ਉਸ ਨੂੰ ਲੈ ਕੇ ਵੀ ਤੁਹਾਨੂੰ ਇੱਕ ਪੰਛੀ ਝਾਤ ਦੇ ਦਈਏ। RBA ਦੀ ਪੋਲਿਸੀ ਯਾਨੀ ਕਿ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਤਰਫ ਤੋਂ ਕੀ ਫੈਸਲਾ ਲਿਆ ਜਾਏਗਾ ਇਸ ਦੇ ਉੱਤੇ ਸਭ ਦੀਆਂ ਨਿਗਾਹਾਂ ਰਹਿਣਗੀਆਂ। ਵਿਆਜ ਦਰਾਂ ਦੇ ਵਿੱਚ ਇਜ਼ਾਫੇ ਦੇ ਅਨੁਮਾਨ ਤਾਂ ਪਹਿਲਾਂ ਹੀ ਸਾਰੀਆਂ ਆਰਥਿਕ ਸੰਸਥਾਵਾਂ ਅਤੇ ਵਿੱਤੀ ਲੈਣ ਦੇਣ ਵਾਲੀਆਂ ਸੰਸਥਾਵਾਂ ਕਰ ਚੁੱਕੀਆਂ ਨੇ। ਇਸ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਦੇ ਕ੍ਰੈਡਿਟ ਸਕੀਮ ਕੋਟੈਲਿਟੀ ਦੀ ਹੋਮ ਵੈਲਿਊ ਇੰਡੈਕਸ ਰਿਪੋਰਟ ਵੀ ਐਸੇ ਹਫ਼ਤੇ ਦੇ ਦਰਮਿਆਨ ਸਾਹਮਣੇ ਆਏਗੀ। Q3 ਜੋਬ ਵੈਕਸੀਨਸ ਅਤੇ ਟਰੇਡ ਬੈਲੈਂਸ ਤੋਂ ਇਲਾਵਾ ਜਿਹੜੀਆਂ ਘਰਾਂ ਦੀਆਂ ਅਪਰੂਵਲਸ ਨੇ ਉਹਨਾਂ ਨੂੰ ਲੈ ਕੇ ਵੀ ਇੱਕ ਰਿਪੋਰਟ ਸਾਹਮਣੇ ਆਉਣੀ ਹੈ ਜਿਸ ਦੇ ਉੱਤੇ ਚਰਚਾਵਾਂ ਹੁੰਦੀਆਂ ਰਹਿਣਗੀਆਂ। ਸ਼ੇਅਰ ਬਾਜ਼ਾਰ ਦੇ ਵਿੱਚ ਆਸਟ੍ਰੇਲੀਆ ਦੀ ਮਜ਼ਬੂਤ ਪਕੜ ਪਰ ਘਰੇਲੂ ਬਾਜ਼ਾਰ ਦੇ ਵਿੱਚ ਆਸਟ੍ਰੇਲੀਆ ਦੀ ਢਿੱਲ ਜਿਹੜੀ ਹੈ ਉਹ ਵੀ ਖ਼ਬਰਾਂ ਦਾ ਵਿਸ਼ਾ ਬਣੀ ਰਹੇਗੀ। ਉਧਰ ਵੈਸਟਰਨ ਆਸਟ੍ਰੇਲੀਆ ਦੇ ਦੋ ਜੋੜੇ ਭਰਾਵਾਂ ਦੀ ਤਰਫ ਤੋਂ ਪਿਛਲੇ 2 ਸਾਲਾਂ ਦੇ ਵਿੱਚ 2 ਵਾਰ ਲਾਟਰੀਆਂ ਜਿੱਤੀਆਂ ਗਈਆਂ ਨੇ। ਇਸ ਵਾਰ ਤਾਂ $10 ਲੱਖ ਦੀ ਲਾਟਰੀ ਉਹਨਾਂ ਦੀ ਤਰਫ ਤੋਂ ਜਿੱਤ ਲਈ ਗਈ। ਕਾਨੂੰਨ ਕਾਰਨਾਂ ਕਰਕੇ ਇਹਨਾਂ ਦੇ ਨਾਮ ਨਹੀਂ ਦੱਸੇ ਜਾ ਸਕਦੇ, ਪਰ ਵੈਸਟਰਨ ਆਸਟ੍ਰੇਲੀਆ ਦੇ ਗ੍ਰੇਟ ਸਦਰਨ ਰੀਜਨ ਦੇ ਵਿੱਚ ਰਹਿਣ ਵਾਲੇ ਇਹਨਾਂ ਭਰਾਵਾਂ ਨੇ ਐਲਬਨੀ ਦੀ ਇੱਕ ਕਲਾਰਕ ਨਿਊਜ਼ ਏਜੰਸੀ ਤੋਂ ਟਿਕਟਾਂ ਖਰੀਦੀਆਂ ਸੀ, ਜਿਸ ਦੇ ਵਿੱਚ ਪਹਿਲੀ ਵਾਰ ਇਹਨਾਂ ਨੇ ਜਦੋਂ ਪ੍ਰਾਈਜ ਜਿੱਤਿਆ ਤਾਂ ਆਪਣੀ ਭੈਣ ਨੂੰ ਘਰ ਲੈ ਕੇ ਦਿੱਤਾ, ਅਤੇ ਐਤਕੀ ਦੂਜੀ ਵਾਰ ਆਪਣਾ ਘਰ ਵੀ ਮੁਫ਼ਤ ਕਰ ਲਿਆ। ਜੋੜੇ ਭਰਾਵਾਂ ਨੇ ਆਪਣੀ ਜਿੱਤ ਦੇ ਉੱਤੇ ਖੁਸ਼ੀ ਜ਼ਾਹਰ ਕੀਤੀ ਹੈ। ਉੱਥੇ ਖੇਡ ਜਗਤ ਦੇ ਨਾਲ ਜੁੜੀਆਂ ਖ਼ਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਨੇਪਾਲ ਨੇ ਅਫਗਾਨਿਸਤਾਨ ਨੂੰ T20 ਮੈਚ ਦੇ ਵਿੱਚ 5 ਵਿਕਟਾਂ ਦੇ ਨਾਲ ਹਰਾ ਦਿੱਤਾ। ਦੱਸ ਦਈਏ ਕਿ ਏਸ਼ੀਅਨ ਖੇਡਾਂ ਦੇ ਇਸ ਮੈਚ ਦੇ ਵਿੱਚ ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ ਦੇ ਉੱਤੇ 102 ਦੌੜਾਂ ਬਣਾਈਆਂ। ਅਫਗਾਨਿਸਤਾਨ ਦੀ ਤਰਫ ਤੋਂ ਸਭ ਤੋਂ ਜ਼ਿਆਦਾ 30-30 ਦੌੜਾਂ ਦਾ ਯੋਗਦਾਨ ਮੱਧ ਕ੍ਰਮ ਦੇ ਬੱਲੇਬਾਜ਼ ਫੈਜ਼ਲ ਖਾਨ ਅਤੇ ਮੁਹੰਮਦ ਇਸ਼ਾਕ ਨੇ ਕੀਤਾ। ਇਸ ਦੇ ਜਵਾਬ 'ਚ ਬੱਲੇਬਾਜ਼ੀ ਕਰਨ ਉੱਤਰੀ ਨੇਪਾਲ ਦੀ ਟੀਮ ਨੇ 17.2 ਓਵਰ 'ਚ 5 ਵਿਕਟਾਂ ਦੇ ਨੁਕਸਾਨ 'ਤੇ ਹੀ 103 ਦੌੜਾਂ ਬਣਾ ਛੱਡੀਆਂ। ਦੱਸ ਦਈਏ ਕਿ ਨੇਪਾਲ ਦੀ ਟੀਮ ਟੈਸਟ ਕ੍ਰਿਕਟ ਰੈਂਕਿੰਗ ਦੇ ਵਿੱਚ ਅਫਗਾਨਿਸਤਾਨ ਤੋਂ ਕਿਤੇ ਪਛੜੀ ਹੋਈ ਹੈ, ਪਰ ਫਿਰ ਵੀ ਇਸ ਮੈਚ ਨੂੰ ਜਿੱਤ ਕੇ ਏਸ਼ੀਅਨ ਖੇਡਾਂ ਦੇ ਵਿੱਚ ਇੱਕ ਵੱਡਾ ਉਲਟ ਫੇਰ ਕੀਤਾ। ਉਧਰ ਜਪਾਨ 'ਚ ਚੱਲ ਰਹੀਆਂ ਇਹਨਾਂ ਏਸ਼ੀਅਨ ਖੇਡਾਂ 'ਚ ਭਾਰਤ ਦੀ ਤਰਫ ਤੋਂ ਕਮਲਜੀਤ ਸਿੰਘ ਅਤੇ ਸੁਰੂਚੀ ਸਿੰਘ ਨੇ ਮਿਕਸਡ ਟੀਮ ਦੇ ਵਿੱਚ 10 ਮੀਟਰ ਏਅਰ ਪਿਸਟਲ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਗੋਲਡ ਮੈਡਲ ਜਿੱਤੇ ਨੇ। ਇਸ ਦੇ ਨਾਲ ਹੀ ਏਸ਼ੀਅਨ ਖੇਡਾਂ 2026 'ਚ ਭਾਰਤੀ ਮਹਿਲਾ ਦੀ ਹਾਕੀ ਟੀਮ ਨੇ ਜਪਾਨ ਨੂੰ 3-1 ਦੇ ਨਾਲ ਹਰਾਇਆ। ਫਿਲਹਾਲ ਏਸ਼ੀਅਨ ਖੇਡਾਂ ਦੇ ਵਿੱਚ ਭਾਰਤ 19 ਮੈਡਲਸ ਦੇ ਨਾਲ 12ਵੀਂ ਨੰਬਰ ਦੇ ਉੱਤੇ ਹੈ, ਜਿਸ ਦੇ ਵਿੱਚ 2 ਗੋਲਡ, 8 ਸਿਲਵਰ ਅਤੇ 9 ਬ੍ਰੋਂਜ਼ ਸ਼ਾਮਲ ਨੇ। ਚੀਨ ਨੇ ਇਸ ਮੈਡਲ ਸੂਚੀ ਦੇ ਵਿੱਚ 85 ਗੋਲਡ ਮੈਡਲ ਜਿੱਤੇ ਨੇ ਅਤੇ ਕੁੱਲ 135 ਗੋਲਡ ਮੈਡਲ ਜਿੱਤੇ ਨੇ। ਉੱਥੇ ਜਪਾਨ ਦੂਜੇ ਨੰਬਰ 'ਤੇ ਹੈ, ਜਿਸ ਦੇ ਕੋਲ 97 ਮੈਡਲ ਨੇ, ਜਿਸ 'ਚ 22 ਗੋਲਡ ਮੈਡਲ ਸ਼ਾਮਲ ਨੇ। ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦੇ ਅੱਜ ਸ਼ਨੀਵਾਰ ਦੇ ਇਸ ਹਿੱਸੇ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲਿਊਸ਼ਨ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
4: पुलिस बूज बस के लिए बाएं मुड़े। सांस के जांच उपकरणों वाली पुलिस मोटरसाइकिलों के लिए दाएं मुड़े। जीवन के लिए खतरनाक दुर्घटना की स्थिति में सीधे आगे जाना जारी रखें।
5: आपकी छुट्टी कैसे खत्म होती है यह आप पर निर्भर है। यदि आप शराब पीकर गाड़ी चलाते हैं तो यह गलत बात है। TAC की ओर से एक संदेश।
6: यार तू इतनी इनी चेती आके पक्का भी हो गया, की जुगाड़ लाया है?
7: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
10: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
11: ਕਿੱਥੇ ਵੱਜ ਗਈ ਤੇਰੀ ਗੱਡੀ?
12: ਗੱਡੀ ਤਾਂ ਠੀਕ ਹੋਜੂ,
7: ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
11: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
12: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
11: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
13: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
14: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4-5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੇ ਬਿਜ਼ਨਸ ਨੂੰ ਚਮਕਾਓ, ਕਾਲ 1300-151-616, quicksignage.com.au।

0: ਅਰ ਬਿੱਲੋ ਬਈ ਕਿਹੜੇ ਕਿਲਰਾਂ ਤੋਂ? ਗੋਸਟ ਫੇਸ ਕਿਲਰਾਂ ਤੋਂ,
1: ਏਦਾਂ ਹੀ ਆ ਸਰ।
2: ਕਿਆ ਬਾਤ ਹੈ ਬਈ, ਕਿਆ
1: ਭੂਤਾਂ ਤੋਂ? ਭੂਤਾਂ ਤੋਂ ਤੁਹਾਨੂੰ ਮੈਂ ਸੌਖੇ ਵਰਡ ਚ ਸਮਝਾ ਦੇਣਾ।
0: ਬਹੁਤਿਆਂ ਸ਼ਬਦਾਂ ਦੀ ਥਾਂ ਇੱਕ ਸ਼ਬਦ।
2: ਥੈਂਕ ਯੂ। ਰੇਡੀਓ ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ ਤੇ ਤੁਸੀਂ ਜੁੜ ਚੁੱਕੇ ਹੋ ਬੋਇਜ਼ ਮੀਟ ਅਪ ਦੇ ਇੱਕ ਹੋਰ ਕ੍ਰਿਸਪੀ ਜੇ ਮਜ਼ੇਦਾਰ ਜੇ ਸ਼ੈਡ ਬੜੇ ਜੇ ਐਪੀਸੋਡ ਦੇ ਨਾਲ।
1: ਹੋ ਹੀ ਜਾਂਦਾ।
2: ਥੈਂਕ ਯੂ। ਹੋਰ ਕਿਵੇਂ ਹੋ? ਠੀਕ ਠਾਕ?
1: ਹੋਰ ਵਧੀਆ ਸਰ, ਪਰ ਮੈਨੂੰ ਨਾ ਇੱਕ ਚੀਜ਼ ਦੱਸੋ ਵੀ ਕੋਈ ਵੈਰ ਹੈ ਆਪਣਾ?
0: ਨਹੀਂ ਭਰਾ,
1: ਜੇ ਹੈਗਾ ਤੇ ਦੱਸੋ ਯਾਰ, ਫਿਰ ਬਹਿ ਕੇ
0: ਤੂੰ ਤੇ ਜਾਣਾ ਭਾ
1: ਸੁਖੀ ਸ਼ਾਂਤੀ ਮੁਕਾ ਲਈ।
0: ਕੀ ਹੋਇਆ ਜੀ?
1: ਪਿਛਲੀ ਵਾਰੀ ਤੁਸੀਂ ਮੈਨੂੰ ਬਿਨਾਂ ਬੱਤੀਆਂ ਤੋਂ ਸਟੂਡੀਓ 'ਚ ਬਹਾ ਕੇ ਗੱਲਬਾਤ ਕਰ ਲਈ, ਐਰ ਕੀ ਇਹਨਾਂ ਨੇ ਕੀ ਕੀਤਾ ਵਾ ਵੀ ਬੱਤੀਆਂ ਰਹਿੰਦੀਆਂ ਬੰਦ ਹੀ ਤੇ ਉੱਤੋਂ ਕੈਮਰੇ ਲਾਤੇ ਆ ਦੋਵਾਂ ਪਾਸੇ, ਵੀ ਜਿੱਦਾਂ ਹੀ ਰਿਕਾਰਡ ਕਰਨ ਡੇ ਹੁੰਦੇ ਆ ਪਰ ਲਾਓ ਬੰਦ ਕਰਕੇ ਲਾਏ ਆ, ਦੋਵੇਂ ਆਫ ਨੇ।
0: ਪਤਾ
1: ਮੈਨੂੰ ਐ ਭੁਲੇਖਾ ਪੈਣ ਡਿਆ ਵਾ ਵੀ ਰਿਕਾਰਡਿੰਗ ਹੁੰਦੀ ਆ ਪਰ ਅਸਲ ਦੇ ਵਿੱਚ ਬੰਦ ਨੇ ਭਰਾ।
0: ਪਤਾ ਕਿੱਦਾਂ ਲੱਗ ਰਿਹਾ,
1: ਮਤਲਬ ਸਾਰਾ ਕੁਝ ਡੰਮੀ ਕਰਾਉਣਾ।
0: ਪਤਾ ਕਿੱਦਾਂ ਲੱਗਦਾ ਪਿਆ ਫਿਲਹਾਲ, ਤੂੰ ਮੈਂ ਆਪਣੀ ਨਜ਼ਰਾਂ ਨਾਲ ਜੇ ਦੱਸਾਂ।
1: ਵੇਖੋ ਜੀ ਵੇਖੋ,
0: ਤੇ ਨਾ ਕਿਉਂਕਿ ਬੈਕ ਲਾਈਟ ਆਨ ਹੈ ਗਾਇਸ, ਠੀਕ ਆ, ਤੇ ਨਾ ਫਰੰਟ ਤੇ ਕੁਛ ਨੀ ਦਿਸਦਾ ਪਿਆ, ਹੈ ਨਾ, ਜਿੱਦਾਂ ਉਹ ਡਾਕੂਮੈਂਟਰੀਆਂ ਨੀ ਆਉਂਦੀਆਂ ਹੁੰਦੀਆਂ ਕਿ ਟੈਰਰਿਸਟ ਸੇ ਬਾਤ ਕਰਾਤੇ ਹੈ,
1: ਗੋਸਟ ਫੇਸ ਕਿਲਰ, ਡਰ ਬਿਲੋਨੀ, ਗੋਸਟ ਫੇਸ,
0: ਤੈਨੂੰ ਗੋਸਟ ਫੇਸ ਬਣਾਇਆ ਹੋਇਆ, ਉਹ ਫਿਰ ਬਾਅਦ ਚੋਂ ਕਹਿੰਦੇ ਮੈਂ ਇਤਨੇ ਬੰਦੇ ਮਾਰੇ, ਇਤਨੇ ਕਤਲ ਕੀ, ਉਹ ਚਿਹਰਾ ਨੀ ਦਿਖਾਉਂਦੇ, ਬਸ ਹਨੇਰੇ ਚ
1: ਮਾਹੌਲ ਪਸੰਦ ਹੈ।
2: ਕਿਆ ਬਾਤ ਹੈ,
1: ਜਿੰਨਾ ਚਿਰ ਮਾਹੌਲ ਨਾ ਬਣੀ ਉਹਨਾਂ ਚ ਸਾਡੀ ਕੋਈ ਚੀਜ਼ ਹੁੰਦੀ ਨੀ।
0: ਜ਼ਿਆਦਾ ਹੀ ਹੋ ਗਿਆ, ਥੋੜਾ ਥੋੜਾ ਈਗੋ ਨੂੰ ਥੋੜੀ ਮਤਲਬ ਠੀਕ ਕਰੋ, ਆਪਣੀ ਉੱਚੀ ਜਾ ਰਹੀ ਹੈ।
1: ਜਿੱਦਾਂ ਉਹ ਸ਼ਾਇਰੀ ਜੀ ਨੀ ਚੱਲੀ ਸੀ
0: ਕਿਹੜੀ,
1: ਕਿ ਉਹ ਯਾਰ ਕੀ ਚਾਹ ਪਸੰਦ ਹੈ, ਬਿਸਕੁਟ ਪਸੰਦ ਹੈ,
0: ਚਾਹ ਪਸੰਦ ਹੈ,
1: ਪਤਾ ਨੀ ਜਿਹੜੇ ਜਾਵਾਂ ਰਾਹ ਪਸੰਦ ਹੈ,
0: ਵਾਹ
1: ਜਦੋਂ ਵੀ ਬੀਮਾ ਚਾਹ ਪਸੰਦ ਹੈ, ਕੁਛ ਏਦਾਂ ਦੀ ਸ਼ਾਇਰੀ ਵੀ। ਉਹ ਕਿੰਨਾ ਉਹ ਜਿਹੜੇ ਪੰਜਾਬੀ ਇੱਕ ਐਕਟਰ ਵੀ ਨੇ ਹੁਣ ਤੇ, ਚਲੋ ਪਹਿਲਾਂ ਗਾਣਿਆਂ ਚ ਹੁੰਦੇ ਹੁੰਦੇ ਸੀ, ਮਾਡਲ ਵੀ ਸੀ, ਮਾਹੀ ਸ਼ਰਮਾ ਜੀ ਜਿਹੜੇ ਇੱਥੇ ਵੀ ਆਏ ਸੀ, ਪਤਾ ਨੀ ਤੁਹਾਨੂੰ ਉਹਨਾਂ ਦਾ
0: ਇੱਥੇ ਆਏ ਸੀ
1: ਯਾਰ, ਉਹਨਾਂ ਨੇ
0: ਜਦੋਂ ਤੁਸੀਂ ਕੀਤਾ ਸੀਗਾ ਇੰਟਰਵਿਊ ਉਹਨਾਂ ਦਾ।
1: ਹਾਂਜੀ, ਜਦੋਂ ਉਹਨਾਂ ਦੀ ਇੰਟਰਵਿਊ ਦੇ ਉੱਤੇ ਬਾਅਦ ਆਪਣਾ ਇੱਕ ਪੋਡਕਾਸਟ ਹੋ ਗਿਆ। ਉਹ ਨੀ
0: ਮੇਰੇ ਭਰਾ ਬੈਠੇ ਨੇ ਕੋਟ ਪੈਂਟ, ਮੈਨੂੰ ਤਾਂ ਵਿਸ਼ਾਲ ਭਰਾ ਲਈ ਹੁੰਦਾ ਕੋਟ ਪੈਂਟ ਐਨ ਖਿੱਚ ਕੇ, ਹੈਂ, ਨਾਲ ਟਰਟਲ ਨੈਕ ਪਾ ਕੇ ਮੇਰਾ ਵੀਰ ਮਾਹੀ ਸ਼ਰਮਾ ਦਾ ਹੈਗਾ। ਟਰਟਲ ਨੈਕ, ਹਾਈ ਨੈਕ?
1: ਅੱਛਾ ਅੱਛਾ, ਹਾਈ ਨੈਕ, ਓਕੇ,
0: ਮੈਨੂੰ ਵੀ ਇੱਥੇ ਆ ਕੇ ਪਤਾ ਲੱਗਾ ਟਰਟਲ ਨੈਕ ਕਹਿੰਦੇ ਆ।
1: ਅੱਛਾ ਜੀ, ਮੈਂ ਸਮਝ ਗਿਆ, ਮੈਂ ਕੋਈ ਐਨੀਮਲ ਵਾਲੀ ਚੀਜ਼ ਪਾ ਲਈ ਕੋਈ, ਟਰਟਲ ਨੈਕ, ਓਕੇ, ਉਹ ਮੈਂ ਵੀ ਲੈਣਾ ਯਾਰ। ਉਹ ਚਲੋ ਆਪਾਂ ਐਂ ਕਰਦੇ ਹਾਂ, ਪਰ ਸਟਿਲ ਵੇਖੋ ਵੀ ਮੈਂ ਫਿਰ ਵੀ ਇਹਨਾਂ ਦਾ ਕੋਈ ਗੁੱਸਾ ਗਿਲਾ ਨਹੀਂ ਕਰਦਾ ਕਿਸੇ ਚੀਜ਼ ਦਾ, ਵੀ ਕੋਈ ਨਹੀਂ ਫਿਰ ਕੀ ਆ, ਬੰਦ ਪਏ ਆ ਤੇ ਇਟਸ ਓਕੇ ਆ,
0: ਠੀਕ ਹੈ,
1: ਤੁਸੀਂ ਆਪਣਾ ਕੰਮ ਕਰੋ ਯਾਰ ਜਿਹੜਾ ਕਰਨਾ, ਹੈ ਨਾ, ਤੁਸੀਂ ਲਾਗੇ ਬੰਨੀਆਂ ਚੀਜ਼ਾਂ ਭਾਵੇਂ ਚੱਲਣ ਡੀਆਂ ਭਾਵੇਂ ਬੰਦ ਪਈਆਂ, ਤੁਸੀਂ ਕੀ ਲੈਣਾ ਉਹਨਾਂ ਕੋਲ ਜਿਹੜੀ ਤੁਹਾਡੇ ਕੰਮ ਦੀਆਂ ਨਹੀਂ,
0: ਤੁਸੀਂ ਚਿੱਲ ਕਰੋ ਬਈ,
1: ਹੈ ਨਾ,
0: ਤੁਸੀਂ ਚਿੱਲ ਕਰੋ। ਪਰ ਯਾਰ ਅੱਜ ਕੱਲ੍ਹ ਨਾ ਵੈਸੇ ਬਣੀ ਲੋਕ ਚਿੱਲ ਕਰ ਨਹੀਂ ਪਾ ਰਹੇ।
1: ਹਾਂ, ਮਸਲਾ ਕੀ ਹੈ ਜਿਹੜਾ ਚਿੱਲ ਨਹੀਂ ਹੋ ਪਾ ਰਿਹਾ,
0: ਚਿੱਲ ਕਿਉਂ ਨਹੀਂ ਹੋ ਰਿਹਾ? ਐਂਡ ਚਿੱਲ ਇਹ ਵਾਲੇ ਨਹੀਂ, ਇਹ ਗਾਇਜ਼ ਮੈਂ ਪਹਿਲੇ, ਹੈ ਨਾ, ਸੁਣਨ ਵਾਲਿਆਂ ਲਈ ਥੋੜ੍ਹੀ ਇਹ ਗੁੱਥੀ ਖੋਲ ਦੇਵਾਂ, ਇਹ ਉਹ ਵਾਲਾ ਆਪਾਂ ਚਿੱਲ ਵਾਲੀ ਨਹੀਂ ਗੱਲ ਕਰ ਰਹੇ, ਆਪਣਾ ਕਿ ਯਾਰ ਕੋਸਟ ਆਫ ਲਿਵਿੰਗ ਬਹੁਤ ਵੱਧ ਗਈ
1: ਹੈ ਯਾਰ, ਇਟਸ ਟੂ ਮਚ,
0: ਤੇਲ ਬਹੁਤ ਮਹਿੰਗਾ ਹੋ ਗਿਆ, ਦੁੱਧ ਮਹਿੰਗਾ ਹੋ ਗਿਆ, ਸਭ ਮਹਿੰਗਾ ਹੋ ਗਿਆ, ਮੈਂ ਸਮਝ ਗਿਆ, ਉਹ ਵਾਲਾ ਨਹੀਂ, ਇਹ ਹੈਗਾ ਕਿ ਯਾਰ ਆਪਾਂ ਪਤਾ ਨਹੀਂ ਇੰਨੇ ਆਕੜੇ ਕਿਉਂ ਰਹਿੰਦੇ ਹਾਂ।
1: ਤੁਹਾਡੀ ਨਾ ਮੈਨੂੰ ਉਹ ਗੱਲ ਤੋਂ ਚੇਤਾ ਆ ਗਿਆ ਜਿਹੜੀ ਤੁਸੀਂ ਕੋਸਟ ਆਫ ਲਿਵਿੰਗ ਵਾਲੀ ਗੱਲ ਕੀਤੀ ਹੈ ਨਾ, ਤੇਲ ਦੀ, ਤੁਸੀਂ ਉਹਨੂੰ ਕਿਹਾ ਵੀ ਤੇਲ ਦੀਆਂ ਕੀਮਤਾਂ ਦੇ ਉੱਤੇ ਨਹੀਂ ਇਹ ਗੱਲ ਕਰਨੀ। ਵੈਸੇ ਨਾ ਮੈਂ ਕੱਲ੍ਹ ਪਰਸੋਂ ਆਉਣ ਡਿਆ ਅਤੇ ਮੈਂ ਵੇਖਿਆ ਵੀ ਤੇਲ ਕੋਈ 3-3 ਦੇ ਲਾਗੇ ਬੰਨੇ ਡੀਜ਼ਲ ਪਹੁੰਚ ਗਿਆ, ਹੈ ਨਾ, 2.6 ਸਮਥਿੰਗ, ਅਤੇ ਪੈਟਰੋਲ ਆ ਜੇ ਕਹਿੰਦੇ ਪ੍ਰੀਮੀਅਮ ਪਾਉਣਾ ਤਾਂ ਉਹ ਫਿਰ 2.8 ਹੋ ਜੂਗਾ। ਪਰ ਮੈਂ ਸੋਚਿਆ ਕਿ ਯਾਰ ਪਿੱਛੇ ਜੇ ਥੋੜ੍ਹੇ ਮਹੀਨੇ ਪਹਿਲਾਂ ਕਿੱਡਾ ਮਸਲਾ ਚੱਲ ਪਿਆ ਸੀ ਵੀ ਤੇਲ ਵੱਧ ਗਿਆ, ਆਹ ਹੋ ਗਿਆ ਜੀ, ਜੇ ਹੋ ਗਿਆ ਜੀ, ਆ ਜਦੋਂ ਲੜਾਈ ਸ਼ੁਰੂ ਹੋਈ, ਇੰਨਾ ਕੁ ਜ਼ਿਆਦਾ ਲੋਕਾਂ ਨੇ ਉਹ ਗੱਲ ਚੁੱਕੀ, ਹੈ ਨਾ, ਆਪਾਂ ਵੀ ਇੱਥੇ ਕਿੰਨੀਆਂ ਗੱਲਾਂ ਕਰਦੇ ਰਹੇ, ਜਾਂ ਸਾਰੇ ਹੀ ਲਾ ਲਓ A to Z ਹੀ, ਆਸਟ੍ਰੇਲੀਆ ਜਾਂ ਆਲ ਓਵਰ ਵਰਲਡ ਦੇ ਵਿੱਚ ਹੀ ਮਸਲਾ ਪੈ ਗਿਆ ਸੀ ਜਦੋਂ ਰਾਹ ਬੰਦ ਕਰਤਾ ਸੀ ਉਹਨਾਂ ਨੇ, ਪਰ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਥੋੜ੍ਹਾ ਜ਼ਿਆਦਾ ਪੈ ਗਿਆ ਸੀ, ਪਰ ਤੇਲ ਬਹੁਤ ਉੱਤੇ ਚੱਲ ਗਿਆ ਸੀ, ਫਿਰ ਸਰਕਾਰ ਨੇ ਥੋੜ੍ਹਾ ਟੈਕਸ ਟੁਕਸ ਕੱਟ ਕੀਤੇ, ਹੈ ਨਾ, ਥੱਲੇ ਲਿਆਂਦਾ ਥੋੜ੍ਹਾ, ਦੁਬਾਰਾ ਫਿਰ ਹੁਣ ਉੱਥੇ ਹੀ ਜਾਣ ਡਿਆ ਵਾ ਜਿੱਥੇ ਉਦੋਂ ਚੱਲ ਗਿਆ ਸੀ, 3-3 ਤੇ ਉਦੋਂ ਗਿਆ ਸੀ,
0: ਮੈਨੂੰ ਤਾਂ ਲੱਗਦਾ ਯਾਰ ਹਾਂ ਜ਼ਿਆਦਾ ਹੀ ਤੇਜ਼ੀ ਨਾਲ ਹੋ ਗਿਆ,
1: ਇਹ ਹੋ ਸਕਦਾ ਕਿ ਉਹਦੇ ਨਾਲੋਂ 10-20 ਸੈਂਟ ਭਾਵੇਂ ਵੱਧ ਹੋਵੇ, ਪਰ ਤੁਸੀਂ ਵੇਖਿਆ ਹੋਊਗਾ ਹੁਣ ਕਦੀ ਨੀ ਰੀਸੈਂਟਲੀ ਕਿਸੇ ਨੇ ਕੋਈ ਗੱਲ ਚੁੱਕੀ, ਠੀਕ ਹੈ, ਆਪਾਂ ਮੈਨੂੰ ਲੱਗਦਾ ਇੱਥੇ ਵੀ ਨੀ ਕੋਈ ਕੀਤੀ
0: ਹੋਣੀ।
1: ਗੱਲ ਦੇਖੋ ਤੁਸੀਂ ਵੀ ਸਾਈਕੀ ਨਾਲ ਕਿੰਨਾ ਖੇਡਿਆ ਜਾਂਦਾ ਬੰਦੇ ਦੀ, ਵੀ ਉਹ ਗੱਲ ਠੰਡੇ ਮਿੱਠੇ ਪੈ ਗਈ, ਹੁਣ ਕਿਸੇ ਨੂੰ ਕੋਈ ਲੈਣਾ ਦੇਣਾ ਨੀ ਆ ਤੇਲ ਨਾਲ, ਪਰ ਸਟਿਲ ਮਹਿੰਗਾ ਹੀ ਆ, ਵੇਖੋ ਤੁਸੀਂ ਤੇ ਆਪਣੇ ਚੋਂ ਹੁਣ ਕੋਈ ਵੀ ਨੀ ਉਹ ਗੱਲ ਚੁੱਕਣ ਡਿਆ ਵੀ ਹਾਂ ਵੀ ਹਾਲੇ ਵੀ ਮਹਿੰਗਾ ਤੇਲ, ਉਹ ਫਿਰ ਘੁੰਮ ਫਿਰ ਕੇ ਗੱਲ ਉੱਥੇ ਹੀ ਆ ਗਈ ਆ, ਉਹ 2 ਕੁ ਮਹੀਨੇ ਕਰ ਕੁਰ ਕੇ ਕੰਮ ਫਿਰ ਉੱਥੇ ਹੀ ਆ, ਹੁਣ ਗੱਲਾਂ ਬਾਤਾਂ 'ਚ ਤਾਂ ਅਸੀਂ ਬੜਾ ਕਹਿੰਦੇ ਹਾਂ ਵੀ ਅਸੀਂ ਇੱਦਾਂ ਨਹੀਂ, ਅਸੀਂ ਉੱਦਾਂ ਨਹੀਂ, ਇੱਥੋਂ ਦੀਆਂ ਸਰਕਾਰਾਂ ਇੱਦਾਂ ਨਹੀਂ, ਉੱਦਾਂ ਨਹੀਂ, ਪਰ ਮਿੱਠੀ ਗੋਲੀ ਆ ਜਿਹੜੇ, ਹੋ ਸਕਦਾ ਤਰੀਕਾ ਥੋੜ੍ਹਾ ਜਿਹਾ ਵੱਖਰਾ ਹੋਵੇ ਕਿਸੇ ਨੂੰ ਦੇਣ ਦਾ ਮਿੱਠੀ ਗੋਲੀ, ਪਰ ਘੁੰਮ ਫਿਰ ਕੇ ਗੱਲ ਜਿਹੜੀ ਉੱਥੇ ਆ ਕੇ ਮੁੱਕਦੀ ਆ। ਸੋ ਇਹ ਥੋੜ੍ਹਾ ਜਿਹਾ ਮੇਰੇ ਅੰਦਰ ਸੀਗਾ ਵੀ ਯਾਰ ਕਿੱਦਾਂ ਹੈ ਨਾ, ਦੁਬਾਰਾ ਫਿਰ ਉੱਥੇ ਕਿਉਂ ਨਹੀਂ ਕਿਉਂ ਵੱਜ ਚੁੱਕਣ ਡਿਆ, ਤਾਂ ਕਰਕੇ ਆਪਾਂ ਗੱਲ ਇਹ ਵਾਲੀ ਕੀਤੀ ਆ। ਪਰ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਨਾ, ਉਹ ਜਿਹੜੀ ਜਿੱਥੋਂ ਤੁਸੀਂ ਸ਼ੁਰੂ ਕੀਤੀ ਸੀ ਨਾ ਵੀ ਚਿੱਲ ਨਹੀਂ ਕਰ ਪਾ ਰਹੇ, ਚਿੱਲ ਕਿਉਂ ਨਹੀਂ ਕਰ ਪਾ ਰਹੇ, ਹੋ ਸਕਦਾ ਵਾ ਕਿ ਪਰਸਨਲ ਲਾਈਫ ਆ, ਪਰਸਨਲ ਕੰਮ ਕਾਰ ਨੇ, ਹੈ ਨਾ, ਪਰਸਨਲ ਆਉਣਾ ਜਾਣਾ ਆ, ਹੋ ਸਕਦਾ ਉਹਨਾਂ ਦਾ ਤਰੀਕਾ ਵੀ ਕੋਈ ਪਰਸਨਲੀ ਹੋਵੇ, ਵੀ ਰੀਜ਼ਨ ਵੀ ਕੋਈ ਪਰਸਨਲੀ ਹੋਵੇ ਕਿਉਂ ਨਹੀਂ ਚਿੱਲ ਆਊਟ ਕਰ ਪਾ ਰਹੇ। ਪਰ ਮੈਂ ਨਾ ਕ੍ਰਿਸ਼ਨਾ ਜੀ ਪਰਸੋਂ ਕਿਸੇ ਨੂੰ ਮਿਲਿਆ,
0: ਗੁੱਡ,
1: ਘੱਟ ਹੀ ਮਿਲਦਾ ਮੈਂ ਵੈਸੇ, ਕਿਉਂਕਿ ਬਿਜ਼ੀ ਰਹਿੰਦਾ ਨਾ ਯਾਰ ਆਪਣੇ ਕੰਮ ਵਿੱਚ,
0: ਬਿਜ਼ੀ
1: ਬ੍ਰੋ। ਪਰਸੋਂ ਮਿਲਿਆ ਤੇ ਉਹ ਵੀਰ ਮੈਨੂੰ ਕਹਿੰਦਾ ਵੀ ਯਾਰ ਚਾਰ ਦਿਨ ਹੋ ਗਏ ਤੈਨੂੰ ਇੱਕ ਕੰਮ ਕਿਹਾ ਸੀ।
0: ਅੱਛਾ,
1: ਤੇ
0: ਸਿੱਧੇ ਹੀ?
1: ਹਾਂਜੀ ਸਿੱਧੇ ਹੀ। ਉਹ ਯਾਰ ਉਹ ਬੰਦਾ ਹੀ ਇੱਦਾਂ ਦਾ ਪੜਿਆ ਸਾਡੇ ਨਾਲ ਆ, ਹਨਾ, ਸਾਰਾ ਕੁਝ, ਪਰ ਉਹ ਬੰਦਾ ਇੱਦਾਂ ਦਾ ਵਾ ਵੀ ਉਹਨੇ ਤੁਹਾਡੇ ਨਾਲ, ਕਈ ਹੁੰਦੇ ਨਾ ਵੀ ਕਵਰ ਜੇ ਕਰਨ ਲਈ ਬੜੀਆਂ ਗੱਲਾਂ ਕਰ ਦੇਣਗੇ ਜਾਂ ਕਿਸੇ ਨੂੰ ਚੰਗਾ ਲੱਗੇ ਉਸ ਵੇ, ਉਹਦਾ ਸਿੱਧਾ ਤਰੀਕਾ, ਉਹਨੇ ਕਹਿਣਾ ਵੀ ਚਾਰ ਦਿਨ ਹੋ ਗਏ ਤੈਨੂੰ ਕੰਮ ਕਿਹਾ ਸੀ, ਹਨਾ, ਉਹ ਤੇਰਾ ਉਹ ਵਾਲਿਆ ਯਾਰ, ਤੂੰ ਕਹਿੰਦਾ ਹਾਂ ਮੈਂ ਕਰ ਦੂੰਗਾ, ਫਿਰ ਘੁੰਮ ਫਿਰ ਕੇ ਗੱਲ ਉੱਥੇ ਹੀ ਆ ਵੀ ਚਾਰ ਦਿਨ ਹੋ ਗਏ ਕੁਝ ਵੀ ਨਹੀਂ ਕੀਤਾ, ਇੱਦਾਂ ਦੀਆਂ ਗੱਲਾਂ ਕਰੂਗਾ। ਅਤੇ ਫਿਰ ਮੈਨੂੰ ਚੇਤਾ ਵੀ ਹਾਂ ਹਾਂ ਯਾਰ ਕਿਹਾ ਸੀ, ਹਨਾ, ਉਹ ਗੁੱਸਾ ਕਰ ਗਿਆ ਕਿਉਂਕਿ ਮੈਂ ਉਹਨੂੰ ਕਿਹਾ ਸੀ ਮੈਂ ਕਿ ਤੇਰਾ ਪੱਕਾ ਕੱਲ੍ਹ ਤੱਕ ਕਰ ਦਊਂਗਾ, ਪਰ ਹੋਇਆ ਨਹੀਂ, ਚਾਰ ਦਿਨ ਲੰਘੇ ਅਤੇ ਉਹ ਗੁੱਸਾ ਕਰ ਗਿਆ। ਹੁਣ ਉਹ ਮੈਨੂੰ ਕਹਿੰਦਾ ਵੀ ਤੇਰੇ 'ਚ ਮੈਂ ਬਾਅਦ 'ਚ ਉਹਨੂੰ, ਹੁਣ ਵੇਖੋ ਇੱਕ ਗੱਲ ਆ ਵੀ ਮੈਨੂੰ ਉਹ ਇੱਕ ਮਨ 'ਚ ਤਾਂ ਹੈ ਵੀ ਯਾਰ ਭਰਾ ਹੈ ਨਾ ਗੁੱਸਾ ਕਰ ਗਿਆ, ਪਰ ਹੁਣ ਮੈਂ ਕੀ ਕਰਾਂ, ਮੈਨੂੰ ਚੇਤਾ ਭੁੱਲ ਗਿਆ ਸੀ ਅਤੇ ਮੇਰੀ ਫਿਰ ਵੀ ਹਾਲੇ ਮੈਂ ਮੇਰੀ ਇਮੇਜ ਉਹਦੀ ਮੇਰੇ ਮਨ 'ਚ ਹਾਲੇ ਵੀ ਠੀਕ ਹੈ ਕਿ ਮੈਂ ਉਹਨੂੰ ਕੋਈ ਬੁਰਾ ਨਹੀਂ ਬਣਾਇਆ, ਉਹਨੇ ਹੋ ਸਕਦਾ ਮੈਨੂੰ ਬਣਾ ਲਿਆ ਹੋਵੇ। ਉਹ ਹੁਣ ਮੈਨੂੰ ਕਹਿੰਦਾ ਵੀ ਤੇਰੇ 'ਚ ਨਾ ਇਹ ਆਕੜੀ ਬੜੀ ਆ, ਬਾਅਦ 'ਚ ਚਾਰ ਦਿਨ ਬਾਅਦ 'ਚ ਮੈਨੂੰ ਮੈਸੇਜ ਕਰ ਕਹਿੰਦਾ ਤੇਰੇ 'ਚ ਤਾਂ ਆਕੜੀ ਬੜੀ ਆ ਭਰਾ, ਉੱਤੋਂ ਤੂੰ ਗਲਤੀ ਕੀਤੀ, ਉੱਤੋਂ ਤੂੰ ਮੈਨੂੰ, ਉੱਤੋਂ ਤੂੰ ਮੈਨੂੰ ਕਿਹਾ ਵੀ ਨਹੀਂ ਵੀ ਚੱਲ ਕੋਈ ਨਹੀਂ ਮੈਂ ਕਰ ਦਿੰਦਾ, ਤੂੰ ਹਾਲੇ ਵੀ ਨਹੀਂ ਕਹਿੰਦਾ ਮੇਰਾ ਕੰਮ ਕੀਤਾ, ਦੋ ਦਿਨ ਹੋਰ ਲੰਘੇ। ਅਤੇ ਉਹ ਬੜਾ ਹੈ ਨਾ ਉਹ ਇਸ ਪਾਸੇ ਨੂੰ ਲੈ ਗਿਆ ਗੱਲ ਵੀ ਆਕੜ ਬੜੀ ਐਟੀਟਿਊਡ ਬੜਾ ਤੇਰਾ ਭਰਾਵਾ ਜੇ ਵੋ, ਮੈਂ ਹਾਂ ਭਰਾਵਾ ਕਿੱਦਾਂ ਸਮਝਾਵਾਂ ਵੀ ਕੰਮ ਕਾਰ ਨੇ, ਸੁੱਖ ਨਾ ਥੋੜਾ ਪਰਿਵਾਰ ਆ, ਹਨਾ, ਕੀ ਕਰੀਏ ਹੁਣ, ਸਿਸਟਮ ਸਾਰੀਆਂ
0: ਕਬੀਲਦਾਰੀਆਂ ਚ ਪੈ ਗਏ,
1: ਰਿਸਪੋਂਸੀਬਿਲਟੀਆਂ ਆਪੇ ਸਾਂਭਣੀਆਂ ਪੈਂਦੀਆਂ ਵੀਰ। ਤੇ ਉਹ ਕਰਾ ਕੇ ਨਾ ਗੁੱਸਾ ਕਰ ਗਿਆ ਵਾ, ਗੁੱਸਾ ਇਸ ਕਰਕੇ ਕਰ ਰਿਹਾ ਵਾ ਵੀ ਐਟੀਟਿਊਡ ਆ ਵੀਰੇ ਆਕੜ ਆ, ਪਰ ਮੈਂ ਉਹਨੂੰ ਹੁਣ ਕਿੱਦਾਂ ਸਮਝਾਵਾਂ ਵੀ ਵੀਰੇ ਆਕੜ ਦੀ ਆ
0: ਮਜਬੂਰੀ ਉਲਟਾ,
1: ਕਈ ਵਾਰੀ ਹਾਂ ਮਜਬੂਰੀ ਕਹਿ ਲਓ ਜਾਂ ਜਾਣ ਬੁੱਝ ਕੇ ਨਹੀਂ ਚੀਜ਼ ਕੋਈ ਕੀਤੀ ਜਾਂਦੀ, ਇਹ ਵੀ ਹੋ ਸਕਦਾ, ਪਰ ਇਹ ਹਰ ਇੱਕ ਨੂੰ ਸਮਝਾਉਣਾ ਨਾ ਬੜਾ ਔਖਾ ਆ। ਤੇ ਮੈਂ ਸੋਚਿਆ ਵੀ ਅੱਜ ਫਿਰ ਆਪਾਂ ਨਾ ਇਹਦੇ ਤੇ ਗੱਲ ਕਰਾਂਗੇ ਕਿ ਘੁੰਮ ਫਿਰ ਕੇ ਜਿਹੜੀ ਆ ਨਾ ਗੱਲ ਉਹ ਇਹਦੇ ਤੇ ਆ ਜਾਂਦੀ ਆ। ਇੱਕ ਹੁੰਦਾ ਵਾ ਕਿ ਆਪਣਾ ਜਿਹੜਾ ਵੀ ਤੁਸੀਂ ਐਟੀਟਿਊਡ ਵਿਖਾਇਆ ਕਿਸੇ ਨੂੰ, ਠੀਕ ਹੈ, ਦੂਜੀ ਹੋ ਜਾਂਦੀ ਹੈ ਕਿ ਕਈ ਚੀਜ਼ਾਂ ਆਪਾਂ ਕਰ ਸਕਦੇ ਹਾਂ ਸੈਲਫ ਰਿਸਪੈਕਟ ਵਾਸਤੇ, ਵੀ ਕਈ ਚੀਜ਼ਾਂ ਹੋ ਸਕਦੀਆਂ ਨੇ ਕਿ ਹੁਣ ਦੁਬਾਰਾ, ਕਈ ਬੰਦਿਆਂ ਨੂੰ ਇਹ ਹੁੰਦਾ ਵੀ ਯਾਰ ਹੁਣ ਹੋ ਗਿਆ ਜੋ ਹੋ ਗਿਆ, ਹੁਣ ਮੈਂ ਦੁਬਾਰਾ ਕਿਉਂ ਉਹ ਚੀਜ਼ਾਂ ਨੂੰ ਕਵਰ ਅਪ ਕਰਾਂ, ਮੇਰੀ ਵੀ ਕੋਈ ਸੈਲਫ ਰਿਸਪੈਕਟ ਆ, ਮੈਂ ਵੀ ਇੱਦਾਂ ਕਿੱਦਾਂ ਹੋ ਗਿਆ, ਹੈ ਨਾ, ਇੱਦਾਂ ਕੋਈ ਮੈਨੂੰ ਕਹੇ, ਇਹ ਵੀ ਚੀਜ਼ਾਂ ਵਿੱਚ ਆ ਜਾਂਦੀਆਂ ਨੇ। ਫਿਰ ਬੰਦਾ ਕਹਿੰਦਾ ਵਾ ਵੀ ਮੈਂ ਜੋ ਕੀਤਾ ਨਾ ਮੈਂ ਠੀਕ ਕੀਤਾ, ਮੈਨੂੰ ਕਿਸੇ ਨੇ ਕੀ ਸੋਚਿਆ ਮੈਨੂੰ ਉਹਦੇ ਨਾਲ ਲੈਣਾ ਦੇਣਾ ਨਹੀਂ, ਜਿਹੜਾ ਕਿ ਕਿਹਾ ਤਾਂ ਕਿ ਠੀਕ ਵੀ ਹੈ ਯਾਰ, ਤੁਸੀਂ ਆਪਣੀ ਬੁੱਧੀ ਦੇ ਹਿਸਾਬ ਨਾਲ ਸੋਚਣਾ, ਮੈਂ ਆਪਣੀ, ਜ਼ਰੂਰੀ ਥੋੜ੍ਹਾ ਵਾ ਵੀ ਜੋ ਮੈਂ ਜਿਹੜੇ ਲੈਵਲ 'ਤੇ ਸੋਚ ਰਿਹਾ ਤੁਸੀਂ ਉਸੇ ਲੈਵਲ 'ਤੇ ਸੋਚੋ, ਜਾਂ ਕੋਈ ਵੀ ਆ ਵੱਖਰੇ ਵੱਖਰੇ ਚੀਜ਼ਾਂ ਨੇ।
0: ਹਾਂ, ਇਹਦਾ ਇੱਕ ਬਹੁਤ ਮੇਜਰ ਐਗਜ਼ਾਮਪਲ ਆ ਜਾਂਦਾ ਨਾ ਕਿ ਤੁਸੀਂ ਬਹੁਤ ਚਿਰ ਬਾਅਦ ਕਿਸੇ ਨੂੰ ਮੈਸੇਜ ਕੀਤਾ, ਹਾਂਜੀ ਵੱਡੇ ਬੰਦੇ ਹੋਏ ਕਰ ਲਿਆ ਯਾਦ, ਜਾਂ ਫੋਨ ਕਰ ਲਿਆ ਮਿਲੇ, ਮਿਲਦੇ ਨਹੀਂ ਸਾਨੂੰ ਤਾਂ ਹੋ ਗਿਆ ਨਾ, ਦੈਟ ਕਮਸ ਆਊਟ ਆਫ ਇਹੀ ਵਾਲੀ ਜਿਹੜੀ ਫੀਲਿੰਗ ਹੈ ਨਾ, ਇਹਦੇ ਤੋਂ ਹੀ ਆਉਂਦੀ ਆ ਕਿ ਕੋਈ ਆਪਣੇ ਆਪ ਨੂੰ ਸ਼ਾਇਦ ਬੁਰਾ ਨਾ ਫੀਲ ਕਰਾਉਣ ਲਈ ਵੀ ਕਈ ਵਾਰੀ ਲੋਕਾਂ ਲਈ, ਹੈ ਨਾ, ਮਤਲਬ ਸਾਨੂੰ ਵੀ ਨਹੀਂ ਪਤਾ ਹੁੰਦਾ, ਪਰ ਬਹੁਤੇ ਲੋਕਾਂ ਦੀ ਨਾ ਕਿਹੜੀ ਚੀਜ਼ ਉਹਨਾਂ ਦਾ ਡਿਫੈਂਸ ਮਕੈਨਿਜ਼ਮ ਹੈ ਉਹਨਾਂ ਦੇ ਸੈਲਫ ਰਿਸਪੈਕਟ ਲਈ, ਉਹ ਪਤਾ ਨਹੀਂ ਹੁੰਦਾ, ਹੈ ਨਾ। ਫਿਰ ਇੱਥੇ ਉਹੀ ਗੱਲ ਆ ਜਾਂਦੀ ਕਿ ਯਾਰ ਤੁਸੀਂ ਐਮਪੈਥੈਟਿਕ ਹੋਵੋ ਥੋੜ੍ਹਾ ਜਿਹਾ, ਕਿ ਤੁਸੀਂ ਜੇ ਕੋਈ ਬੰਦਾ ਥੋੜ੍ਹਾ ਜਿਹਾ ਤੁਹਾਡੇ ਨਾਲ ਇਸ ਤਰ੍ਹਾਂ ਵੀ ਗੱਲ ਕਰਦਾ ਜਿਸ 'ਚ ਥੋੜ੍ਹੀ ਨਿਮਰਤਾ ਨਹੀਂ ਦੱਸਦੀ ਤੁਹਾਨੂੰ, ਤਾਂ ਉਹਦੀ ਉਹਨੂੰ ਬੈਨੀਫਿਟ ਆਫ ਡਾਊਟ ਦਿਓ ਕਿ ਯਾਰ ਹੋ ਸਕਦਾ ਅਗਲਾ ਲਾਈਫ 'ਚ ਬਹੁਤ ਹੀ ਇੱਦਾਂ ਦੀ ਚੀਜ਼ਾਂ ਨਾਲ, ਹੈ ਨਾ, ਲੜ ਰਿਹਾ ਹੋਵੇ, ਜੂਝ
1: ਰਿਹਾ ਹੋਵੇ ਉਸ ਰਾਹ ਦੇ
0: ਉੱਤੇ, ਕੀ ਹੋ ਜਾਵੇ ਕਿ ਉਹਦਾ ਸ਼ਾਇਦ ਤਹਿਸੀਲ ਇੱਦਾਂ ਦੀ ਹੋ ਗਈ, ਹੈ ਨਾ, ਗੱਲ ਕਰਨ ਦੀ। ਪਰ ਦੂਸਰੇ ਪਾਸੇ ਫਿਰ ਇਹ ਹੋ ਜਾਂਦਾ ਯਾਰ ਕਿ ਮੈਂ ਹੀ ਠੇਕਾ ਲਿਆ, ਹੈ ਨਾ, ਆਹ ਵੀ ਚੱਕਰ ਪੈ ਜਾਂਦਾ। ਸੋ ਹੈ ਬੜਾ, ਇਹ ਬੜੀ ਟ੍ਰਿਕੀ ਲੈਂਥ ਹੈ, ਬੜੀ ਟ੍ਰਿਕੀ ਜਿਹੀ ਲਾਈਨ ਹੈ, ਬੜਾ, ਹੈ ਨਾ, ਕਹਿ ਲਓ ਬੜਾ ਬਰੀਕ ਜਿਹਾ ਧਾਗਾ ਜੇ ਤੇ ਬੰਦਾ ਤੁਰਦਾ ਪਿਆ ਕਿ ਇੱਥੋਂ ਇੱਧਰ ਹੋ ਗਏ,
1: ਹਾਂ, ਜੋ ਤੁਸੀਂ ਕਹਿਣਾ
0: ਚਾਹੋ, ਹੇਅਰ ਲਾਈਨ, ਯੈਸ, ਕਿ ਤੁਸੀਂ ਮਾੜਾ ਇੱਧਰ ਹੋ ਗਏ ਤਾਂ ਬਦਤਮੀਜ਼ ਕਹਾਉਂਗੇ, ਤੇ ਜੇ ਉੱਧਰਲੇ ਪਾਸੇ ਹੋ ਗਏ ਤਾਂ ਫਿਰ ਤੁਹਾਡੀ ਕੋਈ ਸੈਲਫ ਰਿਸਪੈਕਟ ਨਹੀਂ, ਫਿਰ ਤਾਂ ਹੈ ਨਾ ਜਿਹੜਾ ਆਵੇ ਤੁਹਾਨੂੰ ਕੁਛ ਵੀ ਬੋਲ ਜਾਵੇ ਉਹ ਵਾਲੀ ਗੱਲ ਆ। ਅਤੇ ਕਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਮੇਨਟੇਨ ਕਰ ਸਕਦੇ ਹੋ ਕਿ ਅਗਲੇ ਬੰਦੇ ਦੀ ਗੱਲ ਜੇ ਬੁਰੀ ਲੱਗੀ ਆ ਉਹਨੂੰ ਪਰਸਨਲੀ ਨਾ ਲੈਣਾ, ਦੂਜੇ ਪਾਸੇ ਇੱਦਾਂ ਰਹਿਣਾ ਕਿ ਕਿਸੇ ਨੂੰ ਇਹ ਨਾ ਲੱਗੇ ਯਾਰ ਇਹ ਆਕੜ ਕਰਦੇ ਆ ਕੁਛ। ਤਾਂ ਜੇ ਕਿਤੇ ਯਾਰੀ ਦੋਸਤੀ ਦੇ ਅੰਦਰ ਜਾਂ ਫਿਰ ਨੋਨ ਲੋਕਾਂ ਦੇ ਅੰਦਰ ਆਪਸ 'ਚ ਵੀ ਤੁਹਾਡੇ ਅੰਦਰ ਕੋਈ ਮਿਸਅੰਡਰਸਟੈਂਡਿੰਗ ਆ ਜਾਂਦੀ ਇਸ ਕਰਕੇ, ਅਤੇ ਇਹਨੂੰ ਕਿਸ ਤਰੀਕੇ ਨਾਲ ਤੁਸੀਂ ਟੈਕਲ ਕਰ ਸਕਦੇ ਹੋ ਵੈਨ ਸਮਵਨ ਟੈਲਸ ਯੂ ਕਿ ਯਾਰ ਤੂੰ ਤਾਂ ਬੜਾ ਹੈ ਨਾ ਐਟੀਟਿਊਡ ਆ ਗਿਆ ਤੇਰੇ ਅੰਦਰ ਬਣੀ, ਤੂੰ ਤਾਂ ਕੰਮ ਹੀ ਨਹੀਂ ਕਰਕੇ ਦਿੱਤਾ।
1: ਤਿੰਨ ਚੀਜ਼ਾਂ ਨੇ ਵੇਖੋ ਕ੍ਰਿਸ਼ਨਾ ਜੀ ਇਹਦੇ ਵਿੱਚ, ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਜੋ ਬੰਦੇ ਦੇ ਮਨ 'ਚ ਆਉਂਦਾ, ਸਭ ਤੋਂ ਪਹਿਲਾਂ ਇਹ ਆ ਸਕਦਾ ਕਿ ਤੇਰੇ ਅੰਦਰ ਐਟੀਟਿਊਡ ਬਹੁਤ ਆ ਜਿਹੜਾ ਕਿ ਉਹਨੇ ਜਿੱਦਾਂ ਕਿ ਉਹ ਮੇਰੇ ਫਰੈਂਡ ਨੇ ਹੈ ਨਾ ਸੋਚਿਆ ਕੀਤਾ। ਫਿਰ ਕਈ ਬੰਦੇ ਇਹ ਸੋਚ ਲੈਂਦੇ ਨੇ ਕਿ ਯਾਰ ਇਹ ਨਾ ਤਾਂ ਮਤਲਬ ਓਵਰ ਹੀ ਕੋਨਫੀਡੈਂਸ ਚੁੱਕੀ ਫਿਰਦਾ ਹੈ ਨਾ, ਵੀ ਜੋ ਜੀ ਕਰਦਾ ਕਰੋ ਜਾਂ ਜੋ ਜੀ ਕਰਦਾ ਬੋਲੋ, ਵੇਖੋ ਨਾ ਥਾਂ ਟਿਕਾਣਾ ਨਾ ਵੇਖੋ ਕਿੱਧਰ ਨੂੰ ਜਾਣਾ ਵਾ, ਆਪਣੇ ਹਿਸਾਬ ਨਾਲ ਤੁਰਿਆ ਫਿਰੋ, ਕਿਸੇ ਦੀ ਸੁਣੋ ਗਿਣੋ ਨਾ। ਹੁਣ ਉਹਦੇ ਵਿੱਚ ਕਹਿੰਦੇ ਵੀ ਕਈ ਬਹੁਤ ਜ਼ਿਆਦਾ ਓਵਰ ਕੋਨਫੀਡੈਂਸ ਬੰਦੇ ਨੇ, ਠੀਕ ਹੈ, ਫਿਰ ਕਈ ਇਸ ਚੀਜ਼ ਨਾਲ ਵੀ ਕਰ ਲੈਂਦੇ ਕਨਵਰਟ ਵੀ ਇਹ ਸਾਡੀ ਜੀ ਸੈਲਫ ਰਿਸਪੈਕਟ ਹੈ ਅਸੀਂ ਇੱਦਾਂ ਹੀ ਕਰਾਂਗੇ ਹੈ ਨਾ। ਕੋਈ ਕੌਣ ਹੁੰਦਾ ਸਾਡੀ ਸਾਡੇ ਹਿਸਾਬ ਨਾਲ ਸੋਚਣ ਵਾਲਾ, ਸਾਡੀ ਸੈਲਫ ਰਿਸਪੈਕਟ ਸਭ ਤੋਂ ਉੱਤੇ ਆ, ਜਿਹੜੀ ਕਿ ਚਲੋ ਗਲਤ ਨਹੀਂ ਆ, ਹਰ ਇੱਕ ਦੀ ਸੈਲਫ ਰਿਸਪੈਕਟ ਹੈ, ਹੁਣ ਇਹ ਵੀ ਚਾਹੀਦੀ ਆ ਆਪੋ ਆਪਣੇ ਹਿਸਾਬ ਨਾਲ ਜਿਹੜੇ ਲੈਵਲ 'ਤੇ ਕਿਸੇ ਨੇ ਰੱਖਣੀ ਉਹ ਰੱਖ ਸਕਦਾ ਵਾ,
0: ਪਰ ਉਹੀ ਹੈ
1: ਇਹਦੇ ਨਾਲ ਨਾ ਵੇਖਿਆ ਜਾਂਦਾ ਵਾ ਚੀਜ਼ਾਂ ਨੂੰ। ਇਹ ਤਿੰਨ ਚਾਰ ਚੀਜ਼ਾਂ ਇੱਦਾਂ ਦੀਆਂ ਵਾ ਕਿ ਜਿਹੜੀਆਂ ਈਗੋ ਬੇਸਿਕਲੀ ਬੰਦੇ ਦੀ ਆ ਨਾ, ਜਿਹੜੀ ਉਹ ਸ਼ਬਦ ਜਦੋਂ ਕਹਿ ਦੇਣਾ ਵੀ ਯਾਰ ਈਗੋ ਹਰਟ ਹੋ ਗਈ ਆ ਹੈ ਨਾ, ਈਗੋ ਈਗੋ ਥਰੈਟ ਆ ਗਿਆ ਮੈਨੂੰ, ਹੁਣ ਈ ਐਂ ਲੱਗਦਾ ਕਿ ਬੜਾ ਭਾਰਾ ਜਿਹਾ ਕੰਮ ਹੋ ਗਿਆ ਹੈ ਨਾ, ਕਿ ਬੜਾ ਬੜਾ ਵੱਡਾ ਕੁਛ ਹੋ ਗਿਆ ਹੁੰਦਾ। ਪਰ ਬੇਸਿਕਲੀ ਈਗੋ ਕੀ ਆ, ਇਹਨਾਂ ਚਾਰਾਂ ਪੰਜਾਂ 'ਚੋਂ ਹੀ ਆ ਉਹ ਲਫ਼ਜ਼ ਨਿਕਲਿਆ ਵਾ, ਇਹ ਚਾਰ ਪੰਜ ਚੀਜ਼ਾਂ ਹੀ ਜਦੋਂ ਵੱਧ ਘੱਟ ਜਾਂਦੀਆਂ ਨੇ ਤਾਂ ਉਹ ਫਿਰ ਈਗੋ 'ਚ ਕਨਵਰਟ ਹੋ ਜਾਂਦੀਆਂ ਨੇ।
0: ਅੱਛਾ, ਇਹ ਵਾਲੀ ਈਗੋ ਇੱਕ ਹੋਰ ਪਾਸੇ ਬਹੁਤ ਚੱਲਦੀ ਆ ਨਾ, ਖਰਾਬ ਕਰਦੀ ਆ, ਜਿਸ ਕਰਕੇ ਆਪਾਂ ਸਾਡੇ ਮਾਇੰਡ 'ਚ ਆ ਕੇ ਅੱਜ ਆਪਾਂ ਇਹਦੇ ਬਾਰੇ ਹੀ ਗੱਲ ਕਰਦੇ ਹਾਂ, ਉਹ ਤੁਸੀਂ ਫਿਰ ਗਾ ਕੇ ਦੱਸੋ।
1: ਪੱਕੀ ਗੱਲ
0: ਤੁਸੀਂ ਨਹੀਂ ਕਦੀ ਗਾ ਕੇ ਸਰ? ਨਹੀਂ ਨਹੀਂ, ਮੈਂ ਫਿਰ ਮੈਂ ਤਾਂ ਗਾ ਕੇ ਦੱਸਾਂਗਾ, ਅਗਲੇ ਨਹੀਂ ਸੁਣਨਗੇ ਨਾ,
1: ਤੁਸੀਂ ਸੁਣਾ ਦੋ।
0: ਨਹੀਂ ਨਹੀਂ ਨਹੀਂ ਨਹੀਂ,
1: ਮੈਂ ਗਾਉਣ 'ਚ ਬਹੁਤ ਉਹ ਹਾਂ,
0: ਮੈਨੂੰ ਕੀ ਮਨਾਉਣਾ ਸੀ,
1: ਔਰ ਤੁਸੀਂ ਫਿਰ ਉਸ ਨਹੀਂ ਜਾਣਾ ਮੈਂ
0: ਯਾਰ,
1: ਕਿਉਂਕਿ ਮੈਨੂੰ ਕੋਈ ਮਨਾਓ,
0: ਮੈਨੂੰ ਸਮਝਾਉਣਾ ਸੀ,
1: ਨਹੀਂ ਸੁਣਾਉਣਾ ਫਿਰ ਚੱਲੇ ਆ ਯਾਰ, ਇਦਾਂ ਨਾ ਨਾ ਗਾਓ, ਇਹ ਤੇ ਇਨਸਲਟ ਕਰ,
0: ਜੱਗ ਵੇਖਦਾ ਤਮਾਸ਼ਾ ਯਾਰ,
1: ਜੱਗ ਵੇਖਦਾ ਤਮਾਸ਼ਾ, ਗਲੇ ਲਓ ਕੌਣ ਵੇ, ਜੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਓ ਕੌਣ ਵੇ, ਦੋਵੇਂ ਰੁੱਸ ਬੈਠੇ ਤਾਂ ਮਨਾਓ ਕੌਣ ਵੇ, ਇੱਦਾਂ ਹੀ ਆ ਜੀ ਦੋਵੇਂ ਪਾਰਟੀਜ਼। ਹੁਣ ਕੱਲ੍ਹ ਦੀ ਜਿਹੜੀ ਇੱਕ ਮੈਂ ਪੜ੍ਹ ਰਿਹਾ ਸੀ ਕੁਛ ਆਰਟੀਕਲ ਜਿਹਾ, ਉਹਦੇ ਵਿੱਚ ਨਾ ਉਹ ਹਰ ਇੱਕ ਚੀਜ਼ ਨੂੰ ਨਾ ਪਾਰਟੀਜ਼ ਦੇ ਨਾਂ ਲਿਖਿਆ ਸੀ ਵੀ ਪਾਰਟੀ ਏ ਪਾਰਟੀ ਬੀ, ਮਤਲਬ ਇੱਕ ਦੂਜੇ ਨੂੰ ਪਾਰਟੀ 'ਚ ਵੰਡਦਾ ਸੀ ਕਿ ਸਾਡੀ ਪਾਰਟੀ ਤੁਹਾਡੀ ਪਾਰਟੀ ਹੈ ਨਾ, ਅਤੇ ਹੁਣ ਜੇ ਦੋਵੇਂ ਪਾਰਟੀ ਜ਼ਰੂਰ ਬਹਿ ਗਈਆਂ ਪਾਰਟੀ ਕਿਹੜੀ ਮਨਾਊਗੀ,
0: ਕੌਣ ਮਨਾਏਗਾ? ਇਹ ਬੜੀ ਜ਼ਰੂਰੀ ਚੀਜ਼ ਆ ਹੈ ਨਾ, ਕਿ ਚਲੋ ਇਹ ਜਿਹੜਾ ਸੌਂਗ ਆ ਜਿੰਨੇ ਕੁ ਲੋਕ ਸਮਝਦੇ ਜਾਣਦੇ ਹੈ ਨਾ, ਇਹਦੇ ਅੰਦਰ ਥੋੜ੍ਹਾ ਰੋਮੈਂਟਿਕ ਪੱਖ ਹੈ ਬੇਸਿਕਲੀ, ਪਰ ਇਹ ਮੇਰੇ ਖਿਆਲ ਨਾਲ ਹਰ ਕੇਸ 'ਚ ਹੈ। ਤੁਹਾਡਾ ਕੋਈ ਵੀ ਰਿਲੇਸ਼ਨ ਆ, ਭਾਵੇਂ ਤੁਹਾਡੇ ਪੇਰੈਂਟਸ ਨਾਲ ਹੋਵੇ, ਭਾਵੇਂ ਤੁਹਾਡੇ ਮਿੱਤਰਾਂ ਨਾਲ ਹੋਵੇ, ਭੈਣ ਭਰਾਵਾਂ ਨਾਲ ਹੋਵੇ, ਜਾਂ ਫਿਰ ਓਬਵੀਅਸਲੀ ਤੁਹਾਡੀ ਵਾਈਫ ਜਾਂ ਤੁਹਾਡੀ ਗਰਲਫ੍ਰੈਂਡ, ਐਂਡ ਆਈ ਐਮ ਰੀਅਲੀ ਹੋਪਿੰਗ ਕਿ ਇੱਕ ਟਾਈਮ 'ਤੇ ਦੋ ਨਹੀਂ ਹੈ ਕਿਸੇ 'ਤੇ ਵੀ,
1: ਫਿੰਗਰ ਕ੍ਰੋਸ
0: ਫੋਰ ਐਵਰੀ ਵਨ ਆਫ ਯੂ,
1: ਤੁਹਾਡੇ ਲਈ ਇਹੀ ਫਿੰਗਰ ਕ੍ਰੋਸ ਕਰਤੀ,
0: ਠੀਕ ਹੈ। ਪਰ ਗੱਲ ਇੱਥੇ ਹੀ ਆ ਜਾਂਦੀ ਕਿ ਯਾਰ ਜੇ ਮੈਂ ਵੀ ਈਗੋ ਰੱਖ ਲਈ, ਅਗਲੇ ਨੇ ਵੀ ਈਗੋ ਰੱਖ ਲਈ, ਫਿਰ ਚੂਜ਼ ਕਰਨ 'ਤੇ ਇਹ ਆ ਜਾਂਦਾ ਕਿ ਮੇਰੇ ਮਾਇੰਡ 'ਚ ਬਣਾਏ ਹੋਏ ਜਿਹੜੇ ਮੈਂ ਇਹ ਕਲਾਊਡਸ ਇਕੱਠੇ ਕੀਤੇ ਹੋਏ ਹੈ ਨਾ, ਇਹ ਵੱਡੇ ਨੇ, ਕਿ ਮੇਰਾ ਅਸਲ 'ਚ ਜਿਹੜਾ ਟੈਂਜੇਬਲ ਰਿਸ਼ਤਾ ਸਾਹਮਣੇ ਵਾਲੇ ਬੰਦੇ ਦੇ ਨਾਲ, ਉਹ ਮੇਰੇ ਲਈ ਜ਼ਿਆਦਾ
1: ਸਹੀ ਗੱਲ ਹੈ। ਤੁਹਾਡੇ ਤੋਂ ਟੈਂਜੇਬਲ ਅਤੇ ਨੋਨ ਟੈਂਜੇਬਲ ਚੀਜ਼ਾਂ ਮੈਨੂੰ ਯਾਦ ਆ ਗਈਆਂ, ਬੜੀਆਂ ਔਖੀਆਂ ਸਮਝ ਕੀਤਾ ਹੀ ਕੀ ਹੈ ਕੀ ਨਹੀਂ, ਪਰ ਵੇਖਿਆ ਜਾਵੇ ਨਾ ਤਾਂ ਇਹਦੇ ਵਿੱਚ ਜਿੱਦਾਂ ਹੁਣ ਜੇ ਆਪਾਂ ਨੂੰ ਥੋੜ੍ਹਾ ਜਿਹਾ ਸਮਝਾਉਣਾ ਹੋਵੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਇਸ ਪਾਸੇ ਨੂੰ ਕਹਿੰਦੀਆਂ ਨੇ ਕਿ ਈਗੋ ਆ ਹੈ ਨਾ, ਜਿਹਦੇ ਨਾਲ ਸਾਡੇ ਦਿਮਾਗ 'ਚ ਆ ਜਾਂਦਾ। ਹੁਣ ਜਿਹੜੇ ਮੇਨ ਕੋਮਨ ਪ੍ਰੋਬਲਮ ਹੈ ਨਾ, ਉਹ ਇਹ ਹੋ ਜਾਂਦੀ ਅੱਜ ਕੱਲ੍ਹ ਵੀ ਮੈਂ ਮੈਸੇਜ ਕੀਤਾ ਸੀ ਅਤੇ ਇੰਨੇ ਦਿਨ ਹੋ ਗਏ, ਇਹਨੇ ਮੇਰਾ ਮੈਸੇਜ ਨਹੀਂ ਸੀਨ ਕੀਤਾ, ਜਾਂ ਇਹਨੇ ਮੈਨੂੰ ਆਪ ਨਹੀਂ ਪਹਿਲਾਂ ਮੈਸੇਜ ਕੀਤਾ, ਮੈਨੂੰ ਇਹਨੂੰ ਮੈਸੇਜ ਕਰਨਾ ਪਿਆ ਹੈ ਨਾ, ਐਡੀ ਕਿਹੜੀ ਗੱਲ ਸੀ, ਇਹਦੇ 'ਚ ਐਡੀ ਆਕੜ ਕਿੱਥੋਂ, ਐਡੀ ਈਗੋ ਚੁੱਕੀ ਫਿਰਦਾ, ਇਹ ਨਹੀਂ ਮੈਨੂੰ ਮੈਸੇਜ ਕਰ ਸਕਦਾ। ਸੋ ਇਹ ਇੱਕ ਹੈਗੀ ਹੈ ਕਿ ਜਿਹੜਾ ਕੋਮਨ ਅੱਜ ਕੱਲ੍ਹ ਚੱਲ ਰਿਹਾ ਹੈ ਨਾ, ਮੈਂ ਕਿਉਂਕਿ ਓਬਵੀਅਸਲੀ ਸਾਰਾ ਕੁਝ ਮੈਸੇਜਾਂ ਦੇ ਉੱਤੇ ਹੀ ਨਿਰਭਰ ਹੋਇਆ।
0: ਬਿਲਕੁਲ ਹਾਂ।
1: ਅਤੇ ਦੂਜੀ ਫਿਰ ਇਹ ਆ ਜਾਂਦੀ ਵੀ ਰਿਲੇਸ਼ਨਸ਼ਿਪ ਦੇ ਵਿੱਚ, ਮੰਨ ਲਓ ਕੋਈ ਗਰਲਫ੍ਰੈਂਡ ਨਾਲ ਆ, ਕੋਈ ਵਾਈਫ ਨਾਲ ਆ ਜਾਂ ਮੰਨ ਲਓ ਕਿਸੇ ਵੀ ਰਿਲੇਸ਼ਨਸ਼ਿਪ ਦੇ ਵਿੱਚ ਵੀ ਕੋਈ ਗਲਤੀ ਹੋ ਗਈ ਹੈ ਅਤੇ ਉਹਨੂੰ ਅਕਨੋਲੇਜ ਕਰਨਾ ਵੀ ਉਹਨੂੰ ਸੋਰੀ ਕਹਿਣਾ ਜਾਂ ਇਹ ਹੋ ਜਾਂਦਾ ਵੀ ਦੋਵਾਂ ਦੀ ਜੇ ਗਲਤੀ ਆ ਤਾਂ ਫਿਰ ਉੱਥੇ ਇਹ ਚੱਕਰ ਪੈ ਜਾਂਦਾ ਵੀ ਪਹਿਲਾਂ ਕੌਣ
0: ਮੰਨੇ ਕਿਹੜਾ
1: ਹੈ ਨਾ ਉਹੀ ਗੱਲ ਫਿਰ ਦੋਵੇਂ ਤੁਸੀਂ ਬੈਠੇ ਹਾਂ

0: ਤੁਸੀਂ ਕੰਟੀਨਿਊ ਕਰੋ, ਤੁਸੀਂ ਕੰਟੀਨਿਊ ਕਰੋ,
1: ਇਟਸ ਓਕੇ, ਮਾਫ ਕਰ ਦਿੱਤਾ।
0: ਸੱਸਾ ਬੋਲੇ ਤੇ ਔਰੀ ਬੋਲੇ
1: ਫਿਰ ਕਹਿੰਦੇ ਨੇ ਕਿ ਜੇ ਦੋਸਤਾਂ ਦੇ ਵਿੱਚ ਮੰਨ ਲਓ ਕੋਈ ਵੀ ਕੰਪੀਟੀਸ਼ਨ, ਮੰਨ ਲਓ ਤੁਸੀਂ ਗੱਡੀ ਕਢਾ ਲਈ ਅੱਜ, ਉਹ ਆਇਆ ਹਨਾ ਤੇ ਗੱਡੀ ਵਿਖਾਈ ਬੜੀ, ਤੇ ਹੋ ਸਕਦਾ ਮੇਰੇ ਮਨ ਦੇ ਵਿੱਚ ਜਾਗ ਜੇ ਵੀ ਯਾਰ ਇੱਦਾਂ ਕਿੱਦਾਂ ਗੱਡੀ ਕਢਾ ਲਈ, ਇਹ ਮੈਂ ਵੀ ਕਢਾਉਂਗਾ ਗੱਡੀ।
2: ਤੁਹਾਨੂੰ ਸ਼ਾਇਦ ਯਾਦ ਹੋਣਾ, ਆਪਾਂ ਤਿੰਨ ਚਾਰ ਐਪੀਸੋਡ ਪਹਿਲਾਂ ਇਹ ਹਲਕਾ ਜਿਹਾ ਟੋਪਿਕ ਉਹ ਚ ਵੀ ਹੋਇਆ ਸੀ ਜਦੋਂ ਆਪਾਂ ਬ੍ਰਾਂਡਸ ਵਗੈਰਾ ਬਾਰੇ ਗੱਲ ਕਰ ਰਹੇ
1: ਕੰਪੀਟੀਸ਼ਨ
2: ਹਨਾ। ਮੇਰੇ ਖਿਆਲ ਨਾਲ ਦੁਨੀਆਂ ਦੇ ਮੇਜਰ ਲਗਜ਼ਰੀ ਬ੍ਰਾਂਡ ਹੋ ਗਏ ਜਾਂ ਫਿਰ ਨਾ ਸਪੋਰਟਸ ਕਾਰ ਬ੍ਰਾਂਡ ਹੋ ਗਏ, ਵਟ ਐਵਰ, ਹੈ ਨਾ, ਕਿੰਨੀਆਂ ਚੀਜ਼ਾਂ ਤਾਂ ਫੀਡ ਆਫ ਹੀ ਇਸ ਚੀਜ਼ 'ਤੇ ਕਰਦੀਆਂ ਕਿ ਤੂੰ ਇਨਸਿਕਿਓਰ ਹੋ ਅਤੇ ਤੇਰੀ ਈਗੋ ਹਰਟ ਹੋਵੇ ਕਿਸੇ ਤਰੀਕੇ, ਅਤੇ ਤੇਰੀ ਈਗੋ ਪਰਚੇਜ਼ ਡਿਸੀਜਨ ਬਣਵਾਵੇ, ਹੈ ਨਾ। ਹੋ ਸਕਦਾ ਕਿ ਤੂੰ ਜੈਨੂਅਨਲੀ ਇੱਕ ਕਾਰ ਦਾ ਬਹੁਤ ਸ਼ੌਕੀਨ ਹੈ, ਤੈਨੂੰ ਜੈਨੂਅਨਲੀ ਦਾ ਮਸ਼ੀਨ ਦਾ ਅਸਥੈਟਿਕਸ ਆਫ ਇਟ ਤੈਨੂੰ ਬਹੁਤ ਪਸੰਦ ਹੋਣ, ਹੋ ਸਕਦਾ ਮੇਰੀ ਪਰਸਨੈਲਿਟੀ ਇੱਦਾਂ ਦੀ ਕਿ ਮੈਨੂੰ ਬਿਲਕੁਲ ਵੀ ਲੈਣਾ ਦੇਣਾ ਨਹੀਂ ਮੈਂ ਕਿਹੜੀ ਕਾਰ ਚਲਾ ਰਿਹਾ, ਪਰ ਕਿਉਂਕਿ ਮੈਂ ਉਸ ਸੋਸ਼ਲ ਸਟਰਕਚਰ 'ਚ ਹਾਂ ਜਿਸ ਸੋਸ਼ਲ ਸਟਰਕਚਰ 'ਚ ਤੂੰ ਵੀ ਹੈ, ਅਤੇ ਮੈਨੂੰ ਤਾਂ ਫਿਰ ਮੈਨੂੰ ਵੀ ਖਰੀਦਣੀ ਪਏਗੀ ਨਾ। ਫਿਰ ਕੀ ਆ, ਖਰਚਾ ਵੀ ਕੀਤਾ ਹੈ ਨਾ, ਚੀਜ਼ ਵੀ ਲਿਆਂਦੀ, ਅਤੇ ਤੁਹਾਨੂੰ ਕੋਈ ਉਸ ਤਰ੍ਹਾਂ ਦੀ ਆਤਮਾ ਨੂੰ ਤੁਹਾਡੀ ਕੋਈ ਇੱਦਾਂ ਦੀ ਉਹ ਕੀ ਕਹਿੰਦੇ ਤ੍ਰਿਪਤੀ ਨਹੀਂ ਮਿਲ ਰਹੀ, ਕਿਉਂਕਿ ਹਾਂ ਸਕੂਨ ਨਹੀਂ ਆ, ਕਿਉਂਕਿ ਓਬਵੀਅਸਲੀ ਦਿਸ ਇਜ਼ ਨੋਟ ਸਮਥਿੰਗ ਦੈਟ ਯੂ ਵਾਂਟਡ ਇਨ ਦਾ ਫਸਟ ਪਲੇਸ।
1: ਵੇਖੋ ਕ੍ਰਿਸ਼ਨਾ ਜੀ, ਪੈਸਾ ਕੰਮ ਕਾਰ ਲਾਉਣ ਪਾਉਣ ਬੰਦੇ ਦਾ, ਜਿਹਦੇ ਵਿੱਚ ਲਾਈਫ ਸਟਾਈਲ ਆ ਜਾਂਦਾ,
2: ਬਿਲਕੁਲ
1: ਆਉਣ ਜਾਣ ਬੰਦੇ ਦਾ, ਇਹ ਚੀਜ਼ਾਂ ਜਦੋਂ ਵੱਧ ਜਾਂਦੀਆਂ ਨੇ ਨਾ, ਫਿਰ ਉਹ ਓਬਵੀਅਸਲੀ ਇੱਕ ਦੂਜੇ ਦੇ ਵਿੱਚ ਇਹ ਫੈਕਟਰਸ ਆ ਜਾਂਦੇ ਨੇ, ਕੰਪੀਟੀਸ਼ਨ ਦਾ, ਈਗੋ ਦਾ ਕਹਿ ਲਓ, ਐਟੀਟਿਊਡ ਦਾ ਕਹਿ ਲਓ। ਹੁਣ ਇੱਕ ਪਾਸੇ ਮੈਂ ਕੈਮਰੀ 'ਚ ਉਤਰਨ ਡਿਆ ਵਾਂ, ਦੂਜੇ ਪਾਸੇ ਤੁਸੀਂ ਮਰਸਡੀ ਲਿਆ ਕੇ ਉਤਰੋ, ਅਤੇ ਮੈਂ ਤਾਂ ਟੌਹਰ 'ਚ ਹੀ ਉਤਰੂੰਗਾ ਵੀਰ, ਕਿਉਂ ਨਹੀਂ, ਐਟੀਟਿਊਡ ਲੈਵਲ ਮੇਰਾ ਤਾਂ ਵੱਧ ਹੀ ਹੋਊਗਾ ਨਾ ਉਹਦੇ ਨਾਲੋਂ ਦੂਜੇ ਨਾਲੋਂ, ਅਤੇ ਫਿਰ ਉੱਥੇ ਬੰਦਾ ਕਹਿੰਦਾ ਵੀ ਇਹ 'ਚ ਈਗੋ ਬਹੁਤ ਆ।
2: ਹਾਂ ਇਹ ਵੀ ਗੱਲ ਆ,
1: ਕਿਉਂਕਿ ਉਹਦੇ ਕੋਲ ਮਰਸਡੀਜ਼ ਆ, ਕਿਉਂਕਿ ਉਹਨੇ ਮਹਿੰਗੇ ਕੱਪੜੇ ਪਾਏ,
2: ਹੋ ਸਕਦਾ ਬੰਦਾ ਬੜਾ ਹੰਬਲ ਹੋਵੇ,
1: ਉਹ ਨੈਵਰ ਨੋ ਨਾ, ਉਹਦੇ ਬਾਅਦ 'ਚ ਪਤਾ ਲੱਗਦਾ ਨਾ, ਪਰ ਤੁਸੀਂ ਤਾਂ ਇਹੋ ਕਹੋਗੇ ਵੀ ਜਾ ਕੇ ਵੀ ਬੜਾ ਫੁਕਰਾ ਜਿਹਾ ਉਤਰਿਆ ਇੱਕ।
2: ਵੈਸੇ ਬਹੁਤ ਸਹੀ ਗੱਲ ਕੀਤੀ ਕਿ ਕਈ ਵਾਰੀ ਸਕਸੈਸਫੁਲ ਬੰਦਾ ਐਂਡ ਸਕਸੈਸਫੁਲ ਅਗੇਨ, ਕਿਉਂਕਿ ਮੈਂ ਸਭ ਤੋਂ ਜ਼ਿਆਦਾ ਜਿਹੜਾ ਬਚਕਾਨਾ ਤਰੀਕਾ, ਬਚਕਾਨਾ ਮਾਪਦੰਡ ਆ ਉਹਨੂੰ ਨਾਪਣ ਦਾ, ਉਹ ਆ ਪੈਸਾ, ਹੈ ਨਾ। ਸੋ ਉਸ ਹਿਸਾਬ ਦਾ ਜਿਹੜਾ ਸਕਸੈਸਫੁਲ ਬੰਦਾ, ਜਦੋਂ ਉਹ ਮੈਨੂੰ ਦੱਸੇ ਤੇ ਮੈਨੂੰ ਪਤਾ ਕਿ ਇਹਦੇ ਨਾਲ ਕੋਈ ਗੱਲਬਾਤ ਨਹੀਂ, ਕੋਈ ਹੈਲੋ ਨਹੀਂ, ਕੋਈ ਹਾਏ ਨਹੀਂ, ਤੇ ਕਾਫੀ ਵਾਰੀ ਅਗੇਨ, ਹੈ ਨਾ, ਜੋ ਤੁਸੀਂ ਕਿਹਾ ਮਾਇੰਡ 'ਚ ਆ ਸਕਦਾ ਕਿ ਯਾਰ ਚਦਾਕੜ ਬਹੁ ਹੋਣੀ, ਹੈ ਨਾ, ਬਹੁਤ ਯੂਜਲੀ ਖਾਸ ਇੱਦਾਂ ਦੇ ਥਾਵਾਂ 'ਚ, ਅਗੇਨ, ਹੈ ਨਾ, ਅਸੀਂ ਫਿਰ ਵੀ ਬਹੁਤ ਨਵੇਂ ਹਾਂ, ਬਟ ਸਟਿਲ ਇੱਦਾਂ ਦੀਆਂ ਥਾਵਾਂ 'ਚ ਜਿਹੜਾ ਜਿਹਨੂੰ ਖੁਦ ਹੀ ਬੰਦੇ ਨੂੰ ਇੱਥੇ ਆ ਕੇ ਤਾਂ ਕਰਨਾ ਪੈਂਦਾ ਜ਼ੀਰੋ ਤੋਂ ਸਟਾਰਟ, ਹੈ ਨਾ, ਬਣਦਾ ਕਾਫੀ ਲਾਈਫ ਹੰਢਾਈ ਹੁੰਦੀ ਹੈ। ਐਂਡ ਯੂਜਲੀ ਮੈਂ ਜਿੰਨੇ ਕੁ ਇੱਦਾਂ ਦੇ ਸਕਸੈਸਫੁਲ ਲੋਕਾਂ ਨੂੰ ਮਿਲਿਆ, ਯੂ ਆਸਕ ਦੈਮ ਵਨ ਥਿੰਗ, ਉਹ ਤੁਹਾਨੂੰ ਸ਼ਾਇਦ ਪੰਜ ਚੀਜ਼ਾਂ ਦੱਸਣ, ਕਿਉਂਕਿ ਅਗਲੇ ਨੂੰ ਚਾਹ ਵੀ ਹੁੰਦਾ, ਹਰ ਇੱਕ ਬੰਦੇ ਨੇ ਜਿੰਨੇ ਇੱਕ ਲਾਈਫ, ਸਹੀ ਗੱਲ ਹੈ, ਇੱਕ ਬੰਦਾ ਜਿਸ ਬੰਦੇ ਨੇ ਇੱਕ ਲਾਈਫ ਵੇਖੀ ਹੈ ਨਾ, ਉਹਨੂੰ ਤਾਂ ਪੋਡੀਅਮ ਚਾਹੀਦਾ ਹੁੰਦਾ ਨਾ ਕਿ ਯਾਰ ਮੈਨੂੰ ਪੁੱਛੋ ਕਿ ਮੈਂ, ਹੈ ਨਾ, ਅਗੇਨ ਕਿ ਮੈਂ ਫਲਾਨੀ ਗੱਡੀ ਤੋਂ ਫਲਾਨੀ ਗੱਡੀ,
1: ਇੱਕ ਉਸ ਤੋਂ ਉੱਤੇ ਦੀ ਵੀ ਗੱਲ ਦੱਸਾਂ, ਪੁੱਛ ਲੈਂਦੇ ਆਪਾਂ, ਪਰ ਜ਼ਿਆਦਾ ਮੰਨਦੇ ਨਹੀਂ।
2: ਹਾਂ ਇਹ ਕਹਿੰਦੇ
1: ਨਹੀਂ ਯਾਰ, ਇੱਕ ਵਾਰੀ ਕਰਕੇ ਤੇ ਵੇਖੀਏ
2: ਯਾਰ। ਦੇਖ ਉਹ ਤਾਂ ਫੈਕਟ ਆ, ਮਤਲਬ ਹੁਣੇ ਆ ਕੀ ਆ, ਮੈਂ 60 ਸੈਕਿੰਡ ਦੇ ਅੰਦਰ, ਲਾਈਫ ਦੀ ਸੱਚਾਈ ਤਾਂ ਇਹੀ ਹੈ ਨਾ, 60 ਸੈਕਿੰਡ ਲੱਗਦੇ ਦੱਸਣ ਨੂੰ ਕਿ ਬਈ ਜਿੰਨਾ ਜਿੰਨਾ ਕੁ ਤੁਹਾਡਾ ਜੇ ਭਾਰੇ ਬਹੁਤ ਹੋ, ਹੈ ਨਾ, ਤੇ ਜੋ ਖਾ ਰਹੇ ਹੋ ਉਹਨੂੰ ਥੋੜਾ ਘਟਾ ਦਿਓ, ਹੈ ਨਾ, 10,000
1: ਹੈਲਦੀ ਫੂਡ ਕਰ ਲਓ, ਜੇ ਤੁਸੀਂ ਫਾਸਟ ਫੂਡ ਖਾ ਰਹੇ ਹੋ ਸਿੰਪਲ,
2: ਉਹ ਹਾਂ ਉਹ ਘਟਾ ਦਿਓ, 10,000 ਸਟੈਪ ਤੁਰੋ ਰੋਜ਼, ਠੀਕ ਹੈ ਨਾ, ਹਫ਼ਤੇ 3-4 ਵਾਰੀ ਜਾ ਕੇ ਵੇਟ ਚੱਕੋ, ਤੇ 2 ਸਾਲ ਸਬਰ ਕਰੋ, ਤੁਹਾਡੀ ਬੋਡੀ ਬਣ ਜਾਏਗੀ। ਫੈਕਟ ਹੈ, ਕੋਈ ਝੂਠ ਥੋੜਾ, ਕੋਈ ਇੰਜਰੀ ਵਗੈਰਾ ਨਾ ਹੋਵੇ, ਆਲ ਦੈਟ ਕਰੈਪ, ਹੈ ਨਾ। ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਕਰਨਾ ਚਾਹੁੰਦੇ ਹੋ, ਦੋ ਆਪਣੀ ਲਾਈਫ ਦੇ ਉਹਨੂੰ ਬਹੁਤ ਸਾਰੇ ਘੰਟੇ ਸਾਈਡ ਤੇ ਹਸਲ ਵੀ ਕਰੋ, ਦੂਸਰਾ ਕੰਮ ਵੀ ਕਰੋ, ਕੋਸ਼ਿਸ਼ ਕਰੋ ਜਿੰਨੇ ਵੀ ਤੁਹਾਡੇ ਕੰਪੀਟੀਸ਼ਨ ਦੇ ਲੋਕ ਨੇ ਉਸ ਤੋਂ ਵੱਖਰਾ ਕੀ ਕਰ ਸਕਦੇ ਹੋ ਉਹ ਲੈ ਕੇ ਆਓ, ਉਸ ਤਰ੍ਹਾਂ ਦੀ ਜ਼ੀਲ ਪੈਦਾ ਕਰੋ ਤੇ ਕਰੋ, ਤੇ ਕਿਤੇ ਨਾ ਕਿਤੇ ਸਟੈਂਡ ਕਰੋਗੇ। ਇਹ ਨਹੀਂ ਓਬਵੀਅਸਲੀ ਕਿ ਮਤਲਬ ਤੁਸੀਂ ਇਲੋਨ ਮਸਕ ਬਣ ਜਾਓਗੇ, ਪਰ ਹਾਂ ਇਹ ਹੈ ਕਿ ਸ਼ਾਇਦ ਉਹ ਬਿਜ਼ਨਸ
1: ਤੁਹਾਡੀ,
2: ਹਾਂ ਮਤਲਬ ਤੁਹਾਨੂੰ ਤੁਹਾਡੀ ਰੋਟੀ ਜੋਗਾ ਕਰ ਦੇ। ਅਗੇਨ ਕਿਸਮਤ, ਅਗੇਨ ਐਕਸਪੈਕਟਰ, ਅਗੇਨ ਸਾਡੀ ਲੇਜ਼ੀਨੈਸ, ਅਗੇਨ ਈਗੋ, ਸਾਡੀ ਕਈ ਵਾਰੀ ਜਿਹੜੀ ਈਗੋ ਹੁੰਦੀ ਹੈ ਨਾ ਉਹ ਵੀ ਸਾਨੂੰ ਟੋਕਦੀ ਕਿ ਯਾਰ ਮੈਂ, ਕਿਉਂਕਿ ਹਰ ਚੀਜ਼ 'ਚ ਜਾਣ ਲਈ ਅਨਕੰਫਰਟੇਬਲ ਹੋਣਾ ਪੈਂਦਾ, ਈਗੋ ਦੀ ਸਭ ਤੋਂ

0: ਵੱਡੀ ਪ੍ਰੋਬਲਮ ਹੀ ਇਹ ਨਾ,
1: ਹਾਂਜੀ
0: ਤੁਹਾਨੂੰ ਅਨਕੰਫਰਟੇਬਲ ਨਹੀਂ ਹੁੰਦੇ ਹੋ, ਕਹਿੰਦੇ ਮੈਂ ਕਰਾਂਗਾ ਰਾਈਟ
1: ਯਾਰ। ਕੱਲ ਆਪਾਂ ਸਵੇਰੇ ਹੀ ਕੀ ਗੱਲ ਕਰਨ ਡੇ ਹਾਂ, ਬਾਹਰ ਜਿਹੜੇ ਫੁੱਟਪਾਥ ਉੱਤੋਂ ਘਾਹ ਕੱਟਦੇ ਕਾਉਂਸਲ ਵਾਲੇ ਬੰਦੇ, ਆਪਾਂ ਸਵੇਰੇ ਇਹ ਉਹ ਵੇਖਣ ਡੇ ਹਾਂ ਜਦੋਂ ਬਾਹਰ ਬੈਠੇ, ਤੇ ਆਪਾਂ ਇਹੋ ਗੱਲ ਹੀ ਕਰਨ ਡੇ ਹਾਂ ਵੀ ਯਾਰ ਵੇਖ ਕਿੱਡਾ ਮਤਲਬ ਕੰਮ ਤੇ ਕੀ ਆ ਵੀ ਕੱਲੇ ਬੰਦੇ ਨੇ ਲੱਗੇ ਰਹਿਣਾ, ਠੀਕ ਹੈ, ਤੁਸੀਂ ਆਪਣਾ ਮਜ਼ੇ ਨਾ ਘਾਹ ਕੱਟੋ, ਕੋਵਿਡ ਮਸ਼ੀਨ ਤੇ ਬਹਿ ਕੇ ਤੁਸੀਂ ਘਾਹ ਕੱਟਣਾ, ਗੱਲ ਤੇ ਫਿਰ ਉੱਥੇ ਆ ਜਾਂਦੀ ਆ ਵੀ ਨਹੀਂ ਯਾਰ, ਫਿਰ ਆਪਣੀ ਡਿਸਕਸ਼ਨ ਇੱਥੇ ਮੁੱਕੀ ਵੀ ਯਾਰ ਜੇ ਕਿਸੇ ਨੂੰ ਦੱਸਣਾ ਹੋਵੇ ਤੇ ਕੀ ਬੰਦਾ ਕਵੇ ਵੀ ਘਾਹ ਕੱਢਦਾ ਵਾ, ਫਿਰ ਆਪਾਂ ਗੋਲ ਮੋਲ ਜਿਹਾ ਕਰਕੇ ਵੀ ਨਹੀਂ ਨਹੀਂ ਬਸ ਇੰਨਾ ਹੀ ਕਹਿੰਦੇ ਵੀ ਕੌਂਸਲ ਚ ਲੱਗਾ ਕੌਂਸਲ ਚ ਲੱਗਾ।
0: ਬਰੋ ਬਹੁਤ ਵਧੀਆ ਪੁਆਇੰਟ, ਐਂਡ ਜਿਹੜੇ ਵੀ ਸੁਣ ਰਹੇ ਹੋਣਗੇ ਨਾ ਉਹ ਹੁਣ ਜਦੋਂ ਮੈਂ ਅੱਗੇ ਹੁਣ ਕਹੂੰਗਾ ਉਸ ਚੀਜ਼ ਨਾਲ ਹਮੇ ਵੀ ਭਰਨਗੇ ਇੰਡਸਟਰੀਜ਼ ਦੇ ਅੰਦਰ
1: ਸੁਣਨਗੇ ਹਾਲੇ, ਸੋਰੀ ਹਾਂਜੀ।
0: ਅੱਛਾ ਹਾਂ ਮਤਲਬ ਹੁਣੇ ਦੱਸਣ ਲੱਗਾ ਸੀ, ਹਾਂ ਸੋਰੀ, ਹਾਂ ਪਤਾ ਨਹੀਂ ਭਰਾ ਅਸੀਂ ਬੋਲ ਰਹੇ ਹਾਂ, ਤੁਹਾਡੀ ਪਤਾ ਨਹੀਂ ਕਦੋਂ ਵਾਰੀ ਨਹੀਂ ਸੁਣਨ ਦੀ, ਪਰ ਤੁਸੀਂ ਜਦੋਂ ਵੀ ਸੁਣ ਰਹੇ ਹੋਵੋਗੇ ਇਹ ਵੀ ਗੱਲ ਤੁਸੀਂ ਨੋਟ ਕਰਨਾ ਕਿ ਬੰਦਿਆਂ ਦੇ ਅੰਦਰ ਇਹ ਨਹੀਂ ਇਕੱਲੀ ਈਗੋ ਹੁੰਦੀ, ਹਨਾ, ਜਿੱਦਾਂ ਪ੍ਰੋਡਕਟਸ ਦੇ ਅੰਦਰ ਈਗੋ ਹੁੰਦੀ ਹੈ ਕਿ ਇੱਕ ਪ੍ਰੋਡਕਟ ਹੈ ਸਾਲਾ ਹੈ ਤੋ $3,000 ਦਾ ਤੇ ਹੈ ਕੁਛ ਨਹੀਂ ਕਰ ਸਕਦੇ, ਹਨਾ, ਕੋਈ ਕਮੀਜ਼ ਹੈ ਤੇ ਹੈ। ਪਰ ਇੱਕ ਹੋਰ ਪ੍ਰੋਬਲਮ ਹੈ ਇੰਡਸਟਰੀਜ਼ ਦੇ ਅੰਦਰ ਵੀ ਹੁੰਦੀ ਹੈ ਈਗੋ, ਪੁੱਛੋ ਕਿੱਦਾਂ,
1: ਇੱਦਾਂ ਹੀ ਆ
0: ਕਿੱਦਾਂ, ਤੁਸੀਂ ਵੇਖੋ ਜਿੰਨੇ ਵੀ ਬਲੂ ਕਾਲਰ ਇੰਡਸਟਰੀਜ਼ ਨੇ, ਜਿਸ ਤਰ੍ਹਾਂ ਹੁਣ ਆਪਾਂ ਆਹੀ ਵਾਲੀ ਗੱਲ ਕੀਤੀ ਆ, ਜਾਂ ਫਿਰ ਨਾ ਸਿਕਿਉਰਿਟੀ ਦੀ ਜੋਬ ਹੈ, ਕੰਸਟਰਕਸ਼ਨ ਅੰਦਰ ਕਿੰਨੇ ਲੋਕ ਨੇ, ਹਨਾ, ਜਾਂ ਟ੍ਰੇਡੀ ਨੇ ਕਿੰਨੇ ਲੋਕ, ਹਨਾ,
1: ਪ੍ਰੋਡਕਸ਼ਨ ਕੰਪਨੀਆਂ ਦੀ ਗੱਲ ਚਲੋ ਵੈਸੇ ਚਲੋ ਘੱਟ ਹੀ ਪ੍ਰੋਡਕਸ਼ਨ ਹੁੰਦੀ ਇੱਥੇ, ਪਰ ਚਲੋ ਫਿਰ ਵੀ,
0: ਹਾਂ ਮਤਲਬ ਇਹ ਵਾਲੇ ਸਿਰਫ ਇੰਨੇ ਕੀ ਗਿਣੋ ਤੁਸੀਂ, ਹਨਾ, ਵਰਸਿਸ ਬੈਗ, ਵਧੀਆ ਬੈਗ ਲੈ ਕੇ ਸ਼ਰਟ ਟਾਈ ਲਗਾ ਕੇ ਅਸੀਂ ਕਿਉਂਕਿ ਮੈਲਬਨ 'ਚ ਬੈਠੇ ਹਾਂ, ਸੋ ਕੁਈਨ ਸਟਰੀਟ ਦੇ ਅੰਦਰ ਜਿੰਨੇ ਵੀ ਉਹ ਆਈ ਟੀ ਵਾਲੇ ਬੈਠੇ ਪਏ, ਹਨਾ, ਉਹ ਵਾਲੇ ਡਿਪਾਰਟਮੈਂਟ 'ਚ ਕੰਮ ਕਰਦੇ ਹੋ, ਆਫਿਸ ਗੋਇੰਗ ਜੋਬਸ, ਹਨਾ, ਉਹਨਾਂ ਦਾ ਦੇਖ ਖਰਚਾ ਕਿੱਦਾਂ ਦਾ, ਉਹਨਾਂ ਨੂੰ ਗੱਡੀ ਵੀ ਥੋੜ੍ਹੀ ਟੋਰ ਟੱਪੇ ਵਾਲੀ,
1: ਹਨਾ,
0: ਫਿਰ ਸੋਸ਼ਲ ਡਰਿੰਕਿੰਗ ਵੀ ਕਰਨੀ ਪੈਣੀ ਹੈ ਕਿ 5 ਵਜੇ ਤੱਕ ਖਤਮ ਹੋਇਆ ਉਹ ਗਾਇਜ਼ ਯੂ ਨੋ ਲੈਟਸ ਮੀਟ ਡਾਊਨ ਸਟੇਅਰਸ, ਹਨਾ, ਉਹ ਸਭ ਵੀ ਹੈ, ਓਨੀ ਹੀ ਸੋਸ਼ਲ ਲਾਈਫ ਹੈ, ਓਨਾ ਹੀ ਵਿਖਾਵਾ ਕਰਨਾ ਪੈਂਦਾ ਕਿਉਂਕਿ ਇੰਡਸਟਰੀ ਇੱਦਾਂ ਦੀ ਉਹ ਮੰਗਦੀ ਆ, ਹਨਾ, ਅਤੇ ਜਿਹੜੀ ਪਹਿਲੀ ਇੰਡਸਟਰੀ ਦੀ ਤੁਸੀਂ ਗੱਲ ਕੀਤੀ ਉਹ ਵਾਲੀ ਇੰਡਸਟਰੀਜ਼ ਦੀ ਗੱਲ ਕਰੀਏ ਆਪਾਂ, ਬਲੂ ਕਾਲਰ ਦੇ ਅੰਦਰ ਬੰਦਾ ਇਕੱਲਾ ਹੀ ਲੱਗਾ ਪਿਆ, ਹਨਾ, ਮਿਹਨਤ ਵਾਲਾ ਕੰਮ ਹੈ, ਹੱਥ ਨਾਲ ਕਰਨ ਵਾਲੇ ਕੰਮ ਨੇ, ਹਨਾ, ਕੋਈ ਇੱਦਾਂ ਤੁਸੀਂ ਫੈਂਸੀ ਤਿਆਰ ਹੋ ਕੇ ਨਹੀਂ ਜਾ ਰਹੇ, ਕੁਛ ਨਹੀਂ ਕਰ ਰਹੇ, ਕਿੰਨਾ ਹੰਬਲ ਕਰਨ ਵਾਲਾ ਕੰਮ ਹੈ, ਪਰ ਜੋ ਲੋਕ ਇਹਨਾਂ 'ਚ ਕਮਾਈਆਂ ਕਰ ਲੈਂਦੇ ਆ, ਦੇਰ ਇਜ਼ ਮਤਲਬ ਦੇਰ ਇਜ਼ ਮਨੀ ਟੂ ਬੀ ਮੇਡ ਇਸ ਇੰਡਸਟਰੀ ਦੇ ਅੰਦਰ, ਕਿ ਤੁਸੀਂ ਨਾ ਕਰ ਸਕਦੇ ਹੋ ਇਸ ਪੈਸੇ ਨੂੰ,
1: ਪਰ
0: ਇੰਡਸਟਰੀ ਤੁਹਾਨੂੰ, ਹਾਂ ਇੰਡਸਟਰੀ ਤੁਹਾਨੂੰ ਕਰੀ ਆ ਕੇ ਲੈ
1: ਕ੍ਰਿਸ਼ਨਾ ਜੀ, ਜਿਹੜਾ ਬੰਦਾ ਹੁਣ ਬਲੂ ਕਲਰ ਜੋਬ ਕਰਨ ਡਿਆ ਸੋਚੇ ਡਿਪੋਟਿਡ ਹੋ ਕੇ ਗਿਆ, ਉੱਥੇ ਹੋਰ ਵੀ ਲੋਕ ਆਏ ਹੋਣਗੇ, ਠੀਕ ਹੈ, ਉਸ ਤੋਂ ਵੱਡੇ ਲੈਵਲ ਦੇ ਆਏ ਹੋਣਗੇ, ਹੁਣ ਉੱਥੇ ਤੇ ਫਿਰ ਕੰਪੀਟੀਸ਼ਨ ਪੈਣਾ ਹੀ ਪੈਣਾ ਵਾ, ਉੱਥੇ ਤੇ ਫਿਰ ਉਹ ਚੱਕਰ ਪੈ ਗਿਆ ਈਗੋ ਵਾਲਾ, ਕਿਉਂ ਨਾ ਪਵੇ, ਮੈਂ ਮੰਨ ਲਓ ਹੁਣ ਉੱਥੇ 200 ਦੀ ਪੈਂਟ ਪਾਈ, ਅਗਲਾ 400 ਦੀ, ਉਹ ਤੇ ਓਬਵੀਅਸਲੀ ਈਗੋ,
0: ਹੁਣ
1: ਜੇ ਮੈਂ ਥੱਲੇ ਮਸ਼ੀਨ ਤੇ ਬਹਿ ਕੇ ਅਰਮਾਨ ਨਾਲ ਕੌਂਸਲ ਚ ਘਾਹ ਕੱਟਣ ਡਿਆ ਤੇ ਮੈਂ ਕਿਹਦੇ ਨਾਲ, ਮੈਂ ਵੱਧ ਤੋਂ ਵੱਧ ਇਹ ਕੰਪੀਟੀਸ਼ਨ ਕਰ ਲੂੰਗਾ ਕਿ ਯਾਰ ਉਹਨੂੰ ਤੁਸੀਂ ਨਵੀਂ ਮਸ਼ੀਨ ਦੇ ਦਿੱਤੀ, ਮੇਰੀ ਹਾਲੇ ਪੁਰਾਣੀ ਹੈ,
0: ਹਾਂ ਬੰਦਾ
1: ਮੇਰੀ ਮਸ਼ੀਨ ਦੇ ਆਹ ਬਟਨ ਨਹੀਂ ਹੈਗਾ, ਇਹੀ ਮੇਰਾ ਤੇ ਇਹੋ ਹੀ ਮਸਲਾ ਰਹਿ ਜੂਗਾ,
0: ਉਹ ਮਤਲਬ ਮਸਲੇ ਦੂਸਰੇ ਹੋ ਜਾਂਦੇ ਨਾ,
1: ਮਸਲਾ ਹੀ ਨਹੀਂ ਰਹਿ ਜੂਗਾ ਈਗੋ ਸਿਸਟਮ ਵਾਲਾ।
0: ਅੱਛਾ ਫਿਰ ਜਿਹੜੀ ਆਹ ਇੰਡਸਟਰੀ ਹੈ ਨਾ, ਜਿਸ ਤੋਂ ਹਲਕਾ ਜੈਸੇ ਵੀ ਟੱਚ ਅਪ ਹੈ ਨਾ, ਮੀਡੀਆ, ਸਿੰਗਰ, ਐਕਟਰ, ਹੈ ਨਾ, ਇਹਨਾਂ ਦੇ ਅੰਦਰ ਤਾਂ ਆਪਾਂ ਸੁਣਦੇ ਹੀ ਹਾਂ ਕਿ ਬਹੁਤ ਈਗੋ ਹੁੰਦੀ ਇਹਨਾਂ 'ਚ, ਕਿੰਨੇ ਹੁੰਦੇ, ਪਰ ਕਈ ਵਾਰੀ ਤੁਸੀਂ ਮਿਲੋ ਬੰਦੇ ਨੂੰ ਜਿਹੜਾ ਬੜਾ ਹੰਬਲ ਲੱਗਦਾ, ਉਹ ਪਤਾ ਲੱਗਦਾ ਕਿ ਲੈ ਇਹ 'ਚ ਤਾਂ ਆਕੜ ਬਹੁਤ ਸੀ, ਤਾਂ ਜਿਹਦੀ ਬਣਿਆ ਹੁੰਦਾ ਭਰਮ ਪਾ ਕਿ ਯਾਰ ਇਸ ਤੋਂ ਜ਼ਿਆਦਾ ਕੋਈ ਹੋਣਾ ਹੀ ਨਹੀਂ ਹੈ, ਹਨਾ, ਸਵੀਟ ਬੰਦਾ ਉਹ ਤਾਂ ਤੁਹਾਨੂੰ ਲਾਗੇ ਵੀ ਨਹੀਂ ਖੜਨ ਦਿੰਦਾ, ਹਨਾ।
1: ਇੱਦਾਂ ਹੀ
0: ਮੈਨੂੰ ਇਹ ਦੱਸੋ ਕਿ ਤੁਹਾਨੂੰ
1: ਪੁੱਛੋ
0: ਸਭ ਤੋਂ ਜ਼ਿਆਦਾ ਮਤਲਬ ਹੰਬਲ ਕਿਹੜਾ ਸਿੰਗਰ ਲੱਗਦਾ?
1: ਹੰਬਲ ਦੀ ਜੇ ਤੁਸੀਂ ਗੱਲ ਕਰੋ ਨਾ, ਤੇ ਉਹ ਗਾਣੇ ਵੀ ਬੜੇ ਠਹਿਰਾ ਜੇ ਵਾਲੇ ਗਾਉਂਦਾ, ਹਨਾ, ਵੀ ਉਹਨੂੰ ਥੋੜ੍ਹੀ ਉਹ ਤੜਕਦਾ ਫੜਤਾ ਵਾਲਾ ਸਿਸਟਮ, ਜਾਂ ਤਾਂ ਕਹਿ ਲਓ ਵੀ ਆਵਾਜ਼ ਹੀ ਨੂੰ ਨਹੀਂ ਸੂਟ ਕਰਦਾ ਹੋਊਗਾ, ਜਾਂ ਉਹਨਾਂ ਨੇ ਕਦੀ ਟਰਾਈ ਨਹੀਂ ਕੀਤਾ, ਆਈ ਡੋਂਟ ਨੋ ਵਟਸ ਦਾ ਰੀਜ਼ਨ ਬਿਹਾਇੰਡ ਇਟ, ਬਟ ਇਟ ਇਜ਼ ਵਾਟ ਇਟ ਇਜ਼ ਬ੍ਰੋ। ਹੀ ਰੀਸੈਂਟਲੀ ਰਿਲੀਜ਼ਡ ਅ ਨਿਊ ਐਲਬਮ, ਬ੍ਰੋ, ਨੇਮਡ ਐਸ ਹਾਜ਼ਰ ਐਂਡ
0: ਹਾਏ ਅਮਰਿੰਦਰ ਗਿੱਲ। ਹਾਂ ਵੈਸੇ ਦੇਖ ਲਾ, ਮਤਲਬ ਹੀ ਇਜ਼ ਅ ਸੁਪਰ ਸਟਾਰ, ਪਰ ਕਿੰਨਾ ਕੁ ਮਤਲਬ ਹੰਬਲਨੈਸ।
1: ਉਹ ਤਾਂ ਯਾਰ ਉਹ ਗਾਣਾ ਸੁਣਾ ਦਿਓ
0: ਕਿਹੜਾ,
1: ਕੈਰੇਮਲ,
0: ਕੈਰੇਮਲ,
1: ਹਾਂਜੀ।
0: ਚਲੋ ਫਿਰ ਇੱਦਾਂ ਕਰਦੇ ਹਾਂ, ਆਪਾਂ ਤੁਹਾਨੂੰ ਕੈਰੇਮਲ ਕੌਫੀ ਪਿਲਾਨੇ ਆ, ਤੇ ਨਾਲ ਨਾਲ ਕਹਿ ਰਹੇ ਮਤਲਬ ਗਾਣਾ ਸੁਣਾਉਂਦੇ ਵੀ ਅਮਰਿੰਦਰ ਗਿੱਲ ਦੀ ਨਵੀਂ ਐਲਬਮ ਦੋ।

0: और बैक
1: किधर लगा गाना फिर
2: गाना कैंट है यार
1: गाना कुछ सी
2: कैरेमल उद्दा भी सारे का फेवरेट है वो जो सिर्फ जब पौधे होंगे कॉफी के
1: पॉपकॉर्न बड़े वाइया लगते मैं
2: हाँ फिल्मों के शौकीन लगते हो सिनेमा के शौकीन लगते हो सिनेमा अजकल थोड़ा जहा
1: सिनेमा हमका बहुत बहुत बढ़िया लगत रही पर आजकल सिनेमा खास अच्छा आवत नहीं रही
2: ऐसा लग रहा था हैगा कि ताजा ताजा भोजपुरा फिल्म देखा है
1: अरे कहाँ देखा रे
2: ना
1: भोजपुरी
2: अरे एक मलयालम में आया है
1: मलयाली फिल्म कौन सा एच आर सुन गया ना कि काका किन्नी अकल दी है थानू
2: उन्होंने कहना काका आपे वेख लो
1: कोई फिल्म देखी लेटेस्ट
2: लेटेस्ट यार फिल्म
1: या कोई शो
2: अपना यस यस वेखी
1: केड़ी
2: बोल पावे ना बोल
1: किधर ही लगी
2: फिल्म यार पहला मैंने एक गल दसो भी की मतलब टाइटल हासे वाला ही कि हासा केड़ी चीज आया था
1: मैं क्या फिल्म कोई नवी देखी बोल पावे ना बोल नवी तो नहीं रही ना हूं अपने लिए
2: हाँ ये भी गल ठीक है क्योंकि
1: कट्ठे तो देख के आया महीना हो गया भरा
2: हाँ
1: मैं तो उसे
2: हाल मैं जो रीसेंट देखी आ मैं उस हिसाब से तुम्हें दस रहा
1: हूं और कोई नहीं रही मतलब नेटफ्लिक्स भी हो सकता है नहीं ओटीटी नेटफ्लिक्स मतलब
2: ओते विच ओ
1: प्राइम प्रो अपना
2: प्राइम दी मैं रिसेंटली सब्सक्रिप्शन ली ही
1: ओ नाइस विच पैसे वाला लड़का
2: फिल्म है कि यार सीरीज क्या फिल्म है पता नहीं हाफ वे करके
1: हाफ वे
2: हाँ प्राइम देते हैं
1: मतलब
2: हाँ थोड़ी अद्धी की देखी है ओके है
1: हाफ वे भी तो हाफ ही देखी
2: मैं कितने बैठा हूँ तो टाइम जा पास करना ही तो मैं वेख ली
1: अच्छा
2: पर उदा वधिया निकल आई हाफ वे मैं हाफ ही देखी है
1: हाफ वे आप देखी
2: हाँ जी तो वधिया हैगी
1: वैसे तो बॉलीवुड नू भी मतलब कुछ इधर है ना कोई चन्न तारे तोड़ के लिया उन्होंने बड़े टाइम तो पर एक इशू भी है कि हर किसी को नेटफ्लिक्स प्राइम एच बी ओ स्टैन पैरामाउंट एप्पल टीवी सब आ गया है ना हुण चक्कर यह है कि असी सब वेख चुके हैं थैंक्स टू सब टाइटल्स हुण दायरा वो नहीं रहा तुसी जो थोड़ा बैटर सिनेमा वेख लैने हो फिर तुसी कहने यार साड़ी जबान की कहानी भी तो थोड़ी बैटर होनी चाहिए है ना थोड़ी मजेदार होनी चाहिए
2: ना हो रहा है कृष्णा जी मतलब पता नहीं इन्हों का की चक्कर आ हुण ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਆਪਾਂ ਹੁਣ ਉਹ ਚੀਜ਼ਾਂ ਵੇਖਣ ਡੇ ਆਪਣੀ ਕੰਪੈਟੇਬਿਲਟੀ ਦੇ ਹਿਸਾਬ ਨਾਲ ਬਹਿ ਕੇ ਵੇਖਣ ਡੇ ਹਾਂ ਹੁਣ ਜੇ ਸ਼ੋਅ ਮੰਨ ਲਓ 5:45 ਦਾ ਤੇ ਆਪਾਂ ਨੂੰ 5:45 ਤੇ ਪਹੁੰਚਣ ਦੀ ਲੋੜ ਨਹੀਂ ਘਰੇ ਬੈਠੇ ਜੇ
1: ਆਪਣੇ ਠੀਕ ਹੈ ਉਹ ਚੱਲ ਇੱਕ ਡਿਫਰੈਂਟ ਚੀਜ਼ ਹੋ ਜਾਂਦੀ
2: ਹੈ ਯਾਰ ਇਸ ਕੰਟਰੀ ਦੇ ਵਿੱਚ ਇਹੀ ਮੇਨ ਚੀਜ਼ ਆ ਟਾਈਮਿੰਗ ਦੀ ਜਿਹੜੀ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਆ ਵੀ ਟਾਈਮਿੰਗ ਦੀ ਵੈਲਿਊ ਜ਼ਿਆਦੀ ਆ ਮਨੀ ਨਾਲੋਂ ਜਾਂ ਬਾਕੀ ਚੀਜ਼ਾਂ ਨਾਲੋਂ ਜਾਂ ਇੰਟਰਸਟ ਨਾਲੋਂ ਸਾਰੀਆਂ ਚੀਜ਼ਾਂ ਨਾਲੋਂ ਹੁਣ ਗੱਲ ਇਹ ਆ ਕਿ ਮਿਰਜ਼ਾਪੁਰ ਦੀ ਫੋਰ ਐਗਜ਼ਾਮਪਲ ਲੈ ਲਓ ਸੀਜ਼ਨ 1 ਆਇਆ
1: ਹਾਂ ਮਿਰਜ਼ਾਪੁਰ ਦੇਖੀ ਸੀ ਮੈਂ
2: ਬੜਾ ਚੱਲਿਆ ਠੀਕ ਹੈ ਦੂਜਾ ਆਇਆ ਵੈਰੀ ਗੁੱਡ ਹੋ ਗਿਆ ਕੰਮ ਐਮਾਜ਼ੋਨ ਤੇ ਫਿਰ ਇਹਨਾਂ ਨੇ ਹੁਣ ਕੀ ਕੀਤਾ ਵਾ ਕਿ ਆਖਿਰ 'ਚ ਫਿਲਮ ਬਣਾਈ ਆ ਹੁਣ ਜੇ ਇਹਨੂੰ ਵੀ ਉਹ ਸੀਜ਼ਨ 3 ਕਰਕੇ ਕੱਢ ਦੇ
1: ਤੇ ਸੀਜ਼ਨ 4-3 ਆ ਚੁੱਕਾ ਹੈ
2: 4 ਹੋ ਸਕਦਾ ਹੈ ਕਿ ਉਹ ਇਹਦੇ ਨਾਲੋਂ ਜ਼ਿਆਦਾ ਚੱਲ ਜਾਂਦਾ ਫਿਲਮ ਨਾਲੋਂ ਫਿਲਮ ਚੱਲੀ ਹੈ ਨੋ ਡਾਊਟ ਚੱਲਣੀ ਹੀ ਕਿਉਂਕਿ ਪਹਿਲਾਂ ਦੀ ਉਹਦੀ ਹਾਈਪ ਬਣੀ ਤੇ ਉਹ ਉਹਨੂੰ ਤੁਸੀਂ ਉੱਥੇ ਕੱਢ ਦੇ ਤੇ ਉਹ ਸਦਾ ਵਧੀਆ ਚੱਲਦਾ ਪਰ ਉਹਨਾਂ ਨੇ ਕੀ ਕੀਤਾ ਫਿਲਮ 'ਚ ਕੱਢੀ ਮਤਲਬ ਇਹ ਸਮਝਣਾ ਪੈਣਾ ਵਾ ਕਿ ਉਹ ਕਿਹੜੇ ਥੋਟ ਨਾਲ ਸੋਚਦੇ ਆ ਮੇ ਬੀ ਉਹਦੇ 'ਚ ਜ਼ਿਆਦਾ ਕਮਾਈ ਆ ਫਿਲਮ ਦੇ ਵਿੱਚ ਸੀਰੀਜ਼ ਕੱਢਣ ਦੇ ਨਾਲੋਂ ਕੁਛ ਹੋਊਗਾ ਹੀ ਕੁਛ ਫੇਰ ਹੀ ਇੱਦਾਂ ਕਰਦੇ ਆ ਨਹੀਂ ਤੇ ਉਹਨਾਂ ਨੂੰ ਕੀ ਲੋੜ ਆ ਸਾਰਾ ਕੁਛ ਇੱਕੋ ਵਾਰੀ ਕੱਢ ਕੇ ਖਤਮ ਕਰਨ ਦੀ ਉਹ ਹੌਲੀ ਹੌਲੀ ਹੌਲੀ ਐਪੀਸੋਡ ਸੁੱਟਣ ਉਧਰੋਂ ਜੇ ਪੰਜਾਬੀ ਦੀ ਤੁਸੀਂ ਗੱਲ ਕਰ ਲਓ ਇੱਕ ਸ਼ਾਇਦ ਫਿਲਮ ਆਹੀ ਯਾਰ ਯੂ ਗਰੀਕ ਸੂਤੀ ਡਿਗਰੀ ਪਤਾ ਨਹੀਂ ਤੁਸੀਂ ਵੇਖੀ ਕਿ ਨਹੀਂ
1: ਉਹਦਾ ਮੈਂ ਸ਼ੋਅ ਦੇਖਿਆ
2: ਜਿਹੜਾ ਪੁਖਰਾਜ ਭੱਲਾ
1: ਦੇ ਨਾਲ ਸ਼ੋਅ ਵੀ ਸੀਗਾ ਯੂਟਿਊਬ ਤੇ ਸ਼ੋਅ
2: ਹਾਂ ਸ਼ੋਅ ਜੇ ਵੀ ਕੀਤੇ ਉਹਨਾਂ ਨੇ ਉਹ ਟ੍ਰੋਲ ਪੰਜਾਬੀ ਦੇ ਪਹਿਲਾਂ ਜਿਨ੍ਹਾਂ ਦੀ ਸੀਰੀਜ਼ ਵੀ ਆਈ ਸੀ
1: ਹਾਂ ਹਾਂ ਟ੍ਰੋਲ ਪੰਜਾਬੀ
2: ਇੱਕ ਦੋ ਸੀਜ਼ਨ ਸ਼ਾਇਦ ਉਹਦੇ ਵੀ ਆ ਗਏ ਆ ਹੁਣ ਉਹਦੇ ਵਿੱਚ ਕੀ ਸੀਗਾ ਕਿ ਕੱਢਣ ਨੂੰ ਤੇ ਉਹ ਵੀ ਤੀਜਾ ਸੀਜ਼ਨ ਕੱਢ ਸਕਦੇ ਸੀ ਕਿਉਂਕਿ ਵਧੀਆ ਚੱਲਣ ਡਿਆ ਸੀ ਪਰ ਉਹਨਾਂ ਨੇ ਵੀ ਲਾਸਟ ਤੇ ਆ ਕੇ ਫਿਲਮ ਬਣਾਈ ਆ
1: ਵਧੀਆ ਸੀ
2: ਉਹ ਫਿਲਮ ਬਣਾ ਕੇ ਉਹਨਾਂ ਨੇ ਕੰਬਾਈਨ ਕਰਕੇ ਖਤਮ ਕੀਤੀ
1: ਅੱਛਾ
2: ਠੀਕ ਸੀਗੀ
1: ਤੇ
2: ਮਤਲਬ ਮੈਨੂੰ ਪਰਸਨਲੀ ਹੁਣ ਮੈਂ ਦੋਵੇਂ ਵੇਖੀਆਂ ਠੀਕ ਆ ਜੇ ਦੋਵਾਂ ਨੂੰ ਕੰਪੇਅਰ ਕਰੀਏ ਵੈਸੇ ਚਲੋ ਅੱਜ ਦਾ ਇਹ ਵਿਸ਼ਾ ਨਹੀਂ ਆ ਗੱਲ ਆਪਾਂ ਕਿਸੇ ਹੋਰ ਪਾਸੇ ਲੈ ਗਏ ਪਰ ਲੈਟ ਇਟ ਬੀ ਹੈ ਨਾ ਕੁਇਕਲੀ ਫਿਨਿਸ਼ ਕਰੀਏ ਮਿਰਜ਼ਾਪੁਰ ਦੇ ਵਿੱਚ ਫਿਲਮ ਲੰਬੀ ਖਿੱਚੀ ਆ ਠੀਕ ਹੈ ਉਹ ਟੇਸਟ ਉਹਦਾ ਸੀਰੀਜ਼ ਵਾਲਾ ਹੀ ਜੋ ਮੈਂ ਫੀਲ ਕੀਤਾ ਵੀ ਉਹਨੂੰ ਸੀਰੀਜ਼ ਦੇ ਵਿੱਚ ਹੀ ਉਹ ਵਧੀਆ ਲੱਗਣੀ ਸੀ ਫਿਲਮ ਦੇ ਵਿੱਚ ਉਹ ਐਂ ਹੋ ਗਿਆ ਕਿ ਟੂ ਮੱਚ ਆ ਵਿੱਚ ਬਹੁਤ ਲੰਮੀ ਖਿੱਚਤੀਆਂ ਕਈ ਚੀਜ਼ਾਂ ਨਜਾਇਜ਼ ਜੀਆਂ। ਹੁਣ ਦੂਜੇ ਪਾਸੇ ਜੇ ਵੇਖੀਏ ਯਾਜੀਗਰੀ ਸੂਤਰੀ ਸੇਮ ਥਿੰਗ, ਜੇ ਉਹ ਸੀਜ਼ਨ 'ਚ ਕੱਢਦੇ ਹੌਲੀ ਹੌਲੀ ਤੇ ਇਹਦੇ ਨਾਲ ਉਹ ਕਿਤੇ ਬੈਟਰ ਜਾਣਾ ਸੀ ਐਜ਼ ਅ ਜੇ ਵਿਊਅਰ ਜੇ ਮੈਂ ਗੱਲ ਕਰਾਂ, ਹੈ ਨਾ ਆਡੀਅੰਸ 'ਚ, ਕਿਉਂਕਿ ਮੈਂ ਪਹਿਲਾਂ ਵੀ ਵੇਖੀਆਂ ਅਤੇ ਉਹਨਾਂ ਨੇ ਉਹ ਫਿਲਮ ਕੱਢਤੀ ਅਤੇ ਉਹ ਇੰਨਾ ਮਜ਼ਾ ਨਹੀਂ ਆਇਆ ਫਿਲਮ ਵੇਖ ਕੇ ਜਿੰਨਾ ਕਿ ਉਹਦੇ ਸੀਰੀਜ਼ ਵੇਖ ਕੇ।
1: ਮਤਲਬ
2: ਇਹਨਾਂ ਦੇ ਨਾਲ ਕਿਹੜੇ ਹਿਸਾਬ ਨਾਲ ਹੁਣ ਇਹ ਚੀਜ਼ਾਂ ਸੋਚਦੇ ਕਰਦੇ ਆ, ਜਾਂ ਇਹਨਾਂ ਨੂੰ ਇਹ ਹੈ ਕਿ ਨਹੀਂ ਜੀ ਫਿਲਮ ਫਿਲਮ ਹੀ ਆ ਅਤੇ ਸੀਰੀਜ਼ ਸੀਰੀਜ਼ ਹੀ ਆ, ਇੱਕ ਫਰਕ ਜਿਹੜਾ ਵਾ ਕਿਤੇ ਨਾ ਕਿਤੇ ਹੋ ਸਕਦਾ ਇੱਥੇ ਵੀ ਐਟੀਟਿਊਡ ਈਗੋ ਫੈਕਟਰ ਹੋਵੇ ਕਿ ਬਾਕੀ ਫਿਲਮਾਂ ਬਣਾਉਣ ਦੇ ਤੇ ਮੈਂ ਹੀ ਕਿਉਂ ਨਾ ਫਿਲਮ ਬਣਾਈਏ।
1: ਮੈਂ ਤੁਹਾਨੂੰ ਐਕਚੁਅਲੀ ਮੈਂ ਤੁਹਾਨੂੰ ਇਹਦੇ ਅੰਦਰ ਸਭ ਤੋਂ ਵਧੀਆ ਨਾ ਇਹਦਾ ਸਾਰ ਕੱਢ ਦਿੰਦਾ ਤੁਹਾਨੂੰ ਪ੍ਰੋਪਰ, ਹੈ ਨਾ,
2: ਕੱਢੋ ਜੀ।
1: ਫਰਹਾਨ ਅਖਤਰ ਜਾਵੇਦ ਅਖਤਰ ਦਾ ਬੇਟਾ, ਹਰ ਕੋਈ ਜਾਣਦਾ, ਬਹੁਤ ਮਸ਼ਹੂਰ ਐਕਟਰ ਵੀ ਹੈ, ਡਾਇਰੈਕਟਰ ਵੀ ਹੈ, ਪ੍ਰੋਡਿਊਸਰ ਵੀ ਹੈ, ਰਾਈਟਰ ਵੀ ਹੈ, ਸਿੰਗਰ ਵੀ ਆ, ਹੈ ਨਾ, ਸ਼ੋਜ਼ ਵੀ ਲਾਉਂਦਾ, ਹੈ ਨਾ। ਉਹਦੀ ਕੰਪਨੀ ਦਾ ਨਾਮ ਹੈ ਜੀ ਐਕਸਲ ਐਂਟਰਟੇਨਮੈਂਟ, ਠੀਕ ਹੈ ਜੀ।
2: ਹਾਂਜੀ ਹਾਂਜੀ ਹਾਂਜੀ, ਹੈ ਨਾ।
1: ਉਸ ਫਿਲਮ ਉਹਦਾ ਪ੍ਰੋਡਕਸ਼ਨ ਕੰਪਨੀ ਨੇ 25 ਸਾਲ ਪੂਰੇ ਕੀਤੇ ਹੈ। ਸਭ ਤੋਂ ਪਹਿਲੀ ਫਿਲਮ ਉਹਨਾਂ ਨੇ ਉਹਦੇ ਥਰੂ ਬਣਾਈ ਸੀ ਦਿਲ ਚਾਹਤਾ ਹੈ। ਦਿਲ ਚਾਹਤਾ ਨੇ ਆ ਕੇ ਸਿਨੇਮਾ ਕਰਨ ਦਾ ਤਰੀਕਾ ਬਦਲਤਾ ਸੀ, ਮਤਲਬ ਇਨਸਿੰਕ ਸਾਊਂਡ ਵਗੈਰਾ ਨਾਲੇ ਫਿਲਮ ਬੜੀ ਮਸ਼ਹੂਰ। ਹੁਣ ਤੁਸੀਂ, ਹੁਣ ਤੁਹਾਨੂੰ ਮੈਂ ਦੱਸਦਾ ਕੀ ਬਣਾਇਆ ਉਹਨਾਂ ਲੋਕਾਂ ਨੇ। ਉਹਨਾਂ ਲੋਕਾਂ ਨੇ ਬਣਾਇਆ ਪ੍ਰੋਡਕਸ਼ਨ ਹਾਊਸ ਨੇ, ਸਿਰਫ ਉਸ ਪ੍ਰੋਡਕਸ਼ਨ ਹਾਊਸ ਨੇ ਬਣਾਈ ਲਕਸ਼, ਦਿਲ ਚਾਹਤਾ, ਗਲੀ ਬੋਏ, ਦਿਲ ਧੜਕਨੇ ਦੋ, ਜ਼ਿੰਦਗੀ ਨਾ ਮਿਲੇਗੀ ਦੁਬਾਰਾ, ਡੌਨ, ਡੌਨ ਟੂ, ਸਾਰੇ ਸਟਾਰੇ ਆ ਗਏ, ਸਾਰੇ ਏ ਲਿਸਟ ਸਟਾਰੇ ਆ ਗਏ। ਫਰਹਾਨ ਅਖਤਰ ਨੇ ਫੇਰ ਵੀ ਪੈਸਾ ਲਾਇਆ, ਗ੍ਰੀਨ ਲਾਈਟ ਕੀਤਾ ਪ੍ਰੋਜੈਕਟ ਕਿਹੜਾ, ਮਿਰਜ਼ਾਪੁਰ ਦਾ, ਜਿਸ 'ਚ ਨਾ ਉਹ ਐਕਟਿੰਗ ਕਰਦਾ ਪਿਆ, ਨਾ ਉਹਨੇ ਲਿਖੀ ਆ, ਨਾ ਉਹਦੀ ਭੈਣ ਨੇ ਲਿਖੀ ਆ, ਮਤਲਬ ਕੁਛ
2: ਲੈਣਾ ਦੇਣਾ ਨਹੀਂ, ਬਸ ਉੱਤੇ ਪੋਸਟਰ ਤੇ ਐਕਸਲ ਐਂਟਰਟੇਨਮੈਂਟ।
1: ਹਾਂ, ਬਸ ਮਤਲਬ ਸਿਰਫ ਪੈਸਾ ਫਾਈਨੈਂਸ ਕੀਤਾ, ਹੈ ਨਾ। ਐਂਡ ਨਵੇਂ ਬੰਦੇ ਆ, ਪੰਕਜ ਤ੍ਰਿਪਾਠੀ ਗ੍ਰੇਟ ਐਕਟਰ, ਹੈ ਨਾ, ਅਲੀ ਫਜ਼ਲ ਗ੍ਰੇਟ ਐਕਟਰ, ਪਰ ਆਪਣੇ ਲੈਵਲ ਤੇ ਬੈਂਕੇਬਲ ਸਟਾਰਸ ਨਹੀਂ ਨੇ, ਠੀਕ ਹੈ ਨਾ, ਸਾਈਡ ਹੀਰੋਜ਼ ਵਗੈਰਾ ਹੀ ਆ।
2: ਯੈਸ,
1: ਐਕਸਲ ਐਂਟਰਟੇਨਮੈਂਟ ਨੇ ਅੱਜ ਤੱਕ ਸਭ ਤੋਂ ਜ਼ਿਆਦਾ ਕਮਾਈ ਅੱਜ ਤੱਕ ਸਿਰਫ ਇਸ ਫਿਲਮ ਤੋਂ ਕੀਤੀ ਆ। ਇਹ ਸਾਰੀ ਫਿਲਮਾਂ ਤੋਂ ਉਹਨਾਂ ਨੂੰ ਇੰਨੀ ਕਮਾਈ ਨਹੀਂ ਕਦੀ ਹੋਈ ਜਿੰਨੀ ਇਕੱਲੀ ਮਿਰਜ਼ਾਪੁਰ ਤੋਂ ਹੋਈ ਹੈ। 25 ਸਾਲ ਦਾ ਰਿਕਾਰਡ ਬੋਲਦਾ। ਲੈਟ ਸਪੋਜ਼ ਫਰਹਾਨ ਅਖਤਰ ਐਂਡ ਰਿਤੇਸ਼ ਅਦਵਾਨੀ ਜਿਹੜਾ ਉਹਦਾ ਪਾਰਟਨਰ ਆ ਨਾ, ਐਜ਼ ਓਨਰਸ ਆਫ ਐਕਸਲ ਐਂਟਰਟੇਨਮੈਂਟ, ਇਹ ਈਗੋ ਲਿਆਉਂਦੇ ਆਪਣੇ ਮਾਇੰਡ ਦੇ ਅੰਦਰ, ਹੈ ਨਾ, ਕਿ ਬਈ ਇਹ ਪ੍ਰੋਜੈਕਟ ਤਾਂ ਯਾਰ ਇਹ ਤਾਂ ਟੀਵੀ, ਇਹ ਤਾਂ ਫ੍ਰੀ, ਮਤਲਬ ਇਹ ਕਿ 200 ਰੁਪਏ ਮਹੀਨੇ ਵਾਲਾ ਪ੍ਰੋਜੈਕਟ ਹੈ, ਇਹਦੀ ਕੌਣ ਟਿਕਟਾਂ ਖਰੀਦੇਗਾ, ਹੈ ਨਾ, ਕਿ ਮਾਇੰਡ ਤੇ ਬਹੁਤਾ ਲਾ ਲੈਂਦਾ ਅਗਲਾ, ਉਹੀ ਵਾਲਾ ਪੈਸਾ ਆਪਣਾ ਡੌਨ 3 ਬਣਾਉਂਦਾ ਪਿਆ ਹੈਗਾ, ਹੈ ਨਾ, ਉਹਨੂੰ ਉਹਦੇ ਤੇ ਪਾ ਲੈਂਦਾ। ਪਰ ਨਹੀਂ, ਅਗਲੇ ਨੇ ਕਿਹਾ ਨਹੀਂ, ਹਰ ਪ੍ਰੋਜੈਕਟ ਦੀ ਆਪਣੀ ਲਾਈਫ ਹੈ, ਆਪਣੀ ਉਮਰ ਹੈ, ਹੈ ਨਾ, ਆਪਣੀ ਹੈਸੀਅਤ ਹੈ, ਤਾਂ ਉਸ ਹਿਸਾਬ ਦਾ ਉਸ ਪ੍ਰੋਜੈਕਟ ਨੂੰ ਮਿਲਣਾ ਚਾਹੀਦਾ ਬਾਕੀ ਪ੍ਰੋਜੈਕਟ ਤੇ, ਹੈ ਨਾ। ਇਸੇ ਤਰੀਕੇ ਨਾਲ ਮੇਰੇ ਖਿਆਲ ਨਾਲ ਆਪਾਂ ਨੂੰ ਨਾ ਆਪਣੀ ਲਾਈਫ ਦੇ ਹਰ ਤਰ੍ਹਾਂ ਦੀ ਚੀਜ਼ ਜੋ ਸਾਡੇ ਸਾਹਮਣੇ ਆਉਂਦੀ ਹੈ, ਹੈ ਨਾ, ਉਸ ਹਿਸਾਬ ਦੀ ਹੀ ਸਾਨੂੰ ਪ੍ਰਾਇਓਰਟੀ ਸੈੱਟ ਕਰਨੀ ਚਾਹੀਦੀ ਹੈ, ਫਿਰ ਉਸ ਹਿਸਾਬ ਦੀ ਹੀ ਤਵੱਜੋ ਦੇਣੀ ਚਾਹੀਦੀ ਹੈ। ਲੈਟ ਸਪੋਜ਼ ਜਿਸ ਤਰ੍ਹਾਂ ਆਪਾਂ, ਹੈ ਨਾ, ਸਰਕਲਿੰਗ ਬੈਕ ਟੂ ਵੇਅਰ ਵੀ ਸਟਾਰਟਡ, ਕਿ ਯਾਰ ਕੋਈ ਯਾਰ ਮਿੱਤਰ ਨੇ ਕੰਮ ਕਹਿ ਦਿੱਤਾ ਅਤੇ ਪਤਾ ਰੁਝੇਵੇਂ ਹੁਣ ਇੱਦਾਂ ਦੇ ਕਿ 3-3, 4-4 ਦਿਨ ਲੱਗਦੇ ਆ, ਹੈ ਨਾ, ਅਤੇ ਜੇ ਅਗਲਾ ਨਹੀਂ ਸਮਝਦਾ ਤਾਂ ਪਿਆਰ ਮੁਹੱਬਤ ਦਾ ਬੰਦਾ ਸਮਝਾਏ ਕਿ ਯਾਰ ਮੇਰੇ ਲਈ ਬੜਾ ਮੁਸ਼ਕਿਲ ਹੈ, ਸ਼ਾਇਦ ਮੈਂ ਪਹਿਲੇ ਤੇਰੇ ਲਈ ਜਿਹੜੀ ਚੀਜ਼ 2 ਘੰਟੇ 'ਚ ਕਰ ਦਿੰਦਾ ਹੋਊਗਾ, ਮੇ ਬੀ ਬਿਕੋਜ਼ ਆਫ ਸਕਿੱਲਸ, ਮੇ ਬੀ ਬਿਕੋਜ਼ ਆਫ ਮਾਈ ਬਿਜ਼ੀਨੈਸ, ਕੁਛ ਹੋ ਸਕਦਾ, ਹੈ ਨਾ, ਪਰ ਮੈਂ ਸ਼ਾਇਦ ਤੇਰੇ ਲਈ ਹਜੇ ਉਹ ਚੀਜ਼ ਨਾ ਕਰ ਸਕਦਾ ਹੋਵਾਂ। ਹੁਣ ਈਗੋ ਵਾਰ ਹੁੰਦੀ ਤਾਂ ਆਪਣਿਆਂ ਨਾਲ ਹੀ ਹੈ, ਹੈ ਨਾ, ਆਪਾਂ ਬਾਅਦ 'ਚੋਂ ਕੀ ਡਿਸਕਸ ਕੀਤਾ, ਆਪਾਂ ਬਾਅਦ 'ਚੋਂ ਡਿਸਕਸ ਕੀਤਾ ਕਿ ਯਾਰ ਇਹੀ ਯਾਰ 4 ਯਾਰ ਦਾ ਗਰੁੱਪ ਹੁੰਦਾ ਅਤੇ ਉੱਦਾਂ ਦਾ ਕੋਈ ਗੱਡੀ ਲਾਇਆ ਅਤੇ ਦੂਸਰਾ ਕਹਿੰਦਾ ਮੈਂ ਵੀ ਲੈ ਕੇ ਆਊਂਗਾ। ਪੁਆਇੰਟ ਹੈ ਕਿ ਇੱਦਾਂ ਦੀ ਟੌਕਸਿਕ ਟ੍ਰੇਟ ਵਾਲੇ ਮਿੱਤਰ ਆਪਾਂ ਨੂੰ ਚਾਹੀਦੇ ਵੀ ਕਿਉਂ ਆ? ਜੇ ਪਹਿਲਾਂ ਤਾਂ ਆਪਣੇ ਆਪ ਨੂੰ ਸੈੱਟ ਕਰੀਏ, ਹੈ ਨਾ, ਪਹਿਲੀ ਗੱਲ ਤਾਂ ਇਹ ਕਿ ਆਪਾਂ ਆਪਣੇ ਆਪ ਨੂੰ ਕਹੀਏ ਕਿ
2: ਯਾਰ ਮੈਂਟੈਲਿਟੀ ਨੂੰ ਥੋੜ੍ਹਾ ਜਿਹਾ ਸਮਝੋ
1: ਕਿ ਮੈਂ ਥੋੜ੍ਹਾ ਨਾ ਬਰੋਡ ਮਾਈਂਡਡ ਹੋਵਾਂ, ਮੈਂ ਹਰ ਚੀਜ਼ ਨੂੰ ਦਿਲ 'ਤੇ ਨਾ ਲਵਾਂ। ਇਟਸ ਫਾਈਨ, ਹਰ ਚੀਜ਼ ਸੀਰੀਅਸ ਨਹੀਂ ਲੈਣੀ ਚਾਹੀਦੀ, ਹਰ ਚੀਜ਼ ਪਰਸਨਲੀ ਲੈਣੀ ਚਾਹੀਦੀ। ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਮੈਂ ਹੁਣ ਇਸ ਚੀਜ਼ 'ਤੇ ਖਰਾ ਉਤਰ ਰਿਹਾ, ਹੈ ਨਾ, ਅਤੇ ਫਿਰ ਮੈਂ ਅਲਾਓ ਵੀ ਨਾ ਕਰਾਂ। ਯੂਜਲੀ ਕੀ ਹੁੰਦਾ, ਜਿਹੜੇ ਬੰਦੇ ਬਹੁਤ ਈਜ਼ੀ ਗੋਇੰਗ ਹੁੰਦੇ ਆ ਨਾ, ਉਹਨਾਂ 'ਤੇ ਲੋਕ ਹਰ ਕੋਈ ਨਾ ਉਹਨਾਂ ਨੂੰ ਬਾਏ ਬਾਏ ਟੇਕ ਕੇਅਰ ਕਰਕੇ ਚਲਾ ਜਾਂਦਾ, ਇਹ ਮੈਂ ਦੇਖਿਆ,
2: ਕਿਉਂਕਿ ਕੰਪੈਟੇਬਲ ਨਹੀਂ ਨਾ ਹੋ ਪਾਉਂਦੇ ਉਹਨਾਂ ਦੀ ਸਾਈਕੇ ਦੇ ਨਾਲ। ਹੁਣ ਜਿਹੜਾ ਤੁਸੀਂ ਗੱਲ ਕੀਤੀ ਵੀ ਮੈਂਟੈਲਿਟੀ ਨਾ, ਹੁਣ ਕਈ ਬੰਦਿਆਂ ਨੂੰ ਨਾ ਇਹ ਆਦਤ ਹੁੰਦੀ ਹੈ ਵੀ ਜਿਹੜੀ ਮੈਂ ਗੱਲ ਕਹਿਤੀ ਉਹ ਸਹੀ ਆ, ਹਾਲਾਂਕਿ ਉਹ ਭਾਵੇਂ ਗਲਤ ਹੋਵੇ ਐਕਚੁਅਲ ਦੇ ਵਿੱਚ, ਡਬਲ ਟ੍ਰਿਪਲ ਚੈੱਕ ਕਰਕੇ ਉਹਨਾਂ ਨੂੰ ਵੀ ਭਾਵੇਂ ਪਤਾ ਲੱਗ ਜਾਵੇ ਵੀ ਉਹ ਗਲਤ ਸੀ, ਪਰ ਨਾ ਉਹਨਾਂ ਨੇ ਕਹਿਣਾ ਨਹੀਂ ਮੈਂ ਸਹੀ ਹਾਂ, ਉਹ ਆਹ ਗਲਤ ਹੋ ਗਿਆ ਪਰ ਮੈਂ ਸਹੀ ਹਾਂ। ਉਹ ਕਦੀ ਕੋਈ ਮੰਨ ਕੇ ਰਾਜ਼ੀ ਨਹੀਂ ਹੁੰਦੇ ਕਈ ਬੰਦੇ ਵੀ ਮੈਂ ਗਲਤ ਹੋ ਗਿਆ ਜਾਂ ਉਹ ਗਲਤੀ। ਵੇਖੋ ਇਨਸਾਨ ਹੈ, ਹਿਊਮਨ ਬੀਂਗ, ਜਿੱਡਾ ਮਰਜ਼ੀ ਵੱਡਾ ਬੰਦਾ ਹੋਵੇ, ਜਿੰਨੀ ਮਰਜ਼ੀ ਨੌਲੇਜ ਹੋਵੇ, ਪਰ ਗਲਤੀ ਹੋਣਾ ਇੱਕ ਨੋਰਮਲ ਗੱਲ ਆ, ਕੋਈ ਵੀ ਗਲਤੀ ਹੋ ਸਕਦੀ। ਪਰ ਕਈ ਬੰਦੇ ਤੁਸੀਂ ਵੇਖਿਆ ਹੋਊਗਾ ਵੀ ਉਹ ਮੰਨ ਕੇ ਹੀ ਨਹੀਂ ਰਾਜ਼ੀ ਹੋਣਗੇ।
1: ਬਿਲਕੁਲ,
2: ਇੱਕ ਸਿੰਪਲ ਜੀ ਤੁਹਾਨੂੰ ਸਿਰਫ ਇੰਨਾ ਹੀ ਕਹਿਣਾ ਨਾ ਵੀ ਹਾਂਜੀ ਕ੍ਰਿਸ਼ਨਾ ਜੀ ਸੋਰੀ ਗਲਤੀ ਹੋ ਗਈ, ਸੋਰੀ ਵੀ ਨਹੀਂ ਕਹਿਣਾ, ਮੈਂ ਐਕਨੋਲੇਜ ਹੀ ਕਰਾਂ ਵੀ ਹਾਂ ਜੀ ਕ੍ਰਿਸ਼ਨਾ ਜੀ ਮੇਰੀ ਗਲਤੀ ਆ, ਜੇ ਤੁਹਾਡੇ ਤੋਂ ਮੰਨ ਲਓ ਛੋਟਾ ਤੇ ਸੋਰੀ ਇਟਸ ਓਕੇ, ਵੈਸੇ ਤੇ ਅੱਜ ਇੱਥੇ ਇਹ ਰਿਵਾਜ ਆ ਵੀ ਸੋਰੀ ਥੈਂਕ ਯੂ ਕਹਿਣਾ ਹੀ ਕਹਿਣਾ ਹਰ ਗੱਲ ਦੇ ਨਾਲ,
1: ਬਿਲਕੁਲ ਬਿਲਕੁਲ ਹੋਣਾ ਵੀ ਚਾਹੀਦਾ, ਉਮਰ ਦੇ ਨਾਲ ਕੁਛ ਰਿਲੇਸ਼ਨ ਹੀ ਨਹੀਂ ਹੋਣਾ ਚਾਹੀਦਾ,
2: ਚਲੋ ਇੰਨਾ ਕਿ ਬੰਦਾ ਕਹਿ ਹੀ ਸਕਦਾ ਨਾ ਵੀ ਹਾਂ ਜੀ ਮੇਰੀ ਗਲਤੀ ਹੋ ਗਈ ਮੇਰੇ ਕੋ, ਹਨਾ ਇਹ ਚ ਕਿੱਡੀ ਕੁ ਵੱਡੀ, ਤੇ ਤੁਸੀਂ ਵੀ ਸਮਝ ਜਾਓਗੇ ਵੀ ਹਾਂ ਯਾਰ ਇਟਸ ਓਕੇ ਜੇ ਹੋ ਗਈ ਤੇ ਉਹ ਫਿਰ ਕੀ ਗਲਤੀ ਹੋਈ।
1: ਮੈਂ ਕਹਿੰਦਾ ਜਦ ਤੱਕ ਆਪਾਂ ਐਕਨੋਲੇਜ ਨਹੀਂ ਕਰਦੇ ਆਪਾਂ ਰਾਹ ਹੀ ਨਹੀਂ ਖੋਲਦੇ ਕੁਛ ਵੈਲਕਮ ਕਰਨ ਦਾ। ਮੈਂ ਸ਼ਾਇਦ ਤੇਰੇ ਤੈਨੂੰ ਮੇਰੇ ਤੋਂ ਕੋਈ ਇਸ਼ੂ ਹੈ, ਮੈਂ ਜੇ ਐਕਨੋਲੇਜ ਕਰੂੰਗਾ ਕੀ ਪਤਾ ਤੇਰੀ ਤੇ ਮੇਰੀ ਮਿੱਤਰਤਾ ਅੱਗੇ ਜਾ ਕੇ ਨਹੀਂ ਗੂੜੀ ਹੋਵੇ, ਆਪਾਂ ਪਤਾ ਨਹੀਂ ਕਿੰਨਾ ਇੱਕ ਦੂਸਰੇ ਦਾ ਸਾਥ ਦਈਏ ਲਾਈਫ 'ਚ ਜਾ ਕੇ, ਅਗੇਨ ਉਹੀ ਗੱਲ ਹੋ ਗਈ ਸਮਝ, ਕੋਈ ਇੱਦਾਂ ਦੀ ਗਲਤੀ ਹੋ ਜਾਵੇ ਮੇਰੇ ਤੋਂ ਮੇਰੇ ਕੰਮ 'ਤੇ ਜੇ ਮੈਂ ਉਹਨੂੰ ਐਕਨੋਲੇਜ ਨਹੀਂ ਕਰ ਪਾ ਰਿਹਾ, ਆਪਣੀ ਗਲਤੀ ਨਹੀਂ ਮੰਨ ਪਾ ਰਿਹਾ, ਮੈਂ ਸਿੱਖ ਨਹੀਂ ਸਕਦਾ, ਹੈ ਨਾ। ਸੋ ਗੱਲ ਉਹੀ ਹੈ ਕਿ ਜਿੰਨਾ ਕੁ ਅਸੀਂ ਹਾਈ ਹੈਡਡ ਹੋ ਜਾਂਦੇ ਹਾਂ ਓਨਾ ਹੀ ਆਪਾਂ ਤਰੱਕੀ ਤੋਂ ਜੋ ਸਾਨੂੰ ਵਿਕਸਿਤ ਕਰਦੀ ਹੈ ਐਜ਼ ਹਿਊਮਨ, ਕਿਉਂਕਿ ਅਸਲ ਟੈਂਡੈਂਸੀ ਆਫ ਬੀਂਗ ਹਿਊਮਨ ਇੱਕੋ ਹੀ ਹੈ, ਕਿਊਰੀਓਸਿਟੀ। ਜਦ ਤੱਕ ਜਿਗਿਆਸਾ ਨਹੀਂ ਹੈ ਨਾ ਕਿਸੇ ਚੀਜ਼ ਦੀ, ਤਦ ਤੱਕ ਮਜ਼ਾ ਨਹੀਂ ਆ ਰਿਹਾ ਲਾਈਫ ਦੇ ਅੰਦਰ, ਹੈ ਨਾ। ਉਹ ਕੀ ਕਹਿ ਦਿੰਦੇ ਹੈ ਨਾ ਕਿ ਕਿੱਕ ਚਾਹੀਦੀ ਹੈ ਹਰ ਕਿਸੇ ਨੂੰ, ਇੱਕ ਇੱਕ ਚਾਹੀਦੀ ਹੈ, ਜੋ ਕਿੱਕ ਚਾਹੀਦੀ ਹੈ ਉਹ ਇੱਕ ਜਿਗਿਆਸਾ ਕਿਊਰੀਓਸਿਟੀ ਚਾਹੀਦੀ ਕਿ ਯਾਰ ਆਹ ਕੀ ਹੋ ਰਿਹਾ, ਆਹ ਕਰਕੇ ਵੇਖਦੇ ਹਾਂ, ਹੈ ਨਾ, ਇੱਥੇ ਜਾ ਕੇ ਵੇਖਦੇ ਹਾਂ। ਇਹ ਸਾਰਾ ਸਾਰਾ ਮੈਂਟੈਲਿਟੀ ਅਤੇ ਇੱਦਾਂ ਦਾ ਗਰੁੱਪ ਬਣਨਾ ਅਤੇ ਇੱਦਾਂ ਦਾ ਲਾਈਫ ਸਟਾਈਲ ਬਣਾ ਪਾਉਣਾ, ਇੱਦਾਂ ਦਾ ਕਿੱਤੇ 'ਚ ਆ ਪਾਉਣਾ ਕਿ ਜਿਹਦੇ 'ਚ ਤੁਸੀਂ ਐਕਸਪਲੋਰ ਕਰ ਰਹੇ ਹੋ ਹਮੇਸ਼ਾ ਚੀਜ਼ਾਂ, ਨਵੀਆਂ ਨਵੀਆਂ ਚੀਜ਼ਾਂ ਐਡ ਕਰ ਰਹੇ ਹੋ ਆਪਣੇ ਕੰਮ ਦੇ ਅੰਦਰ, ਉਹ ਤਾਂ ਹੀ ਹੋ ਪਾਉਂਦਾ ਜੇ ਤੁਸੀਂ ਬਹੁਤ ਓਪਨ ਮਾਈਂਡਡ ਹੋ। ਅਤੇ ਓਪਨ ਮਾਈਂਡਡ ਤੁਸੀਂ ਤਾਂ ਹੀ ਹੋ ਸਕਦੇ ਬਈ ਜੇ ਤੁਹਾਡੇ ਅੰਦਰ ਈਗੋ ਥੋੜ੍ਹੀ ਲੋਅ ਹੈ,
2: ਕਿਉਂਕਿ ਈਗੋ ਦੇ ਜਦੋਂ ਮੰਨ ਲਓ ਤੁਹਾਨੂੰ ਜੇ ਫੀਲ ਹੁੰਦਾ ਨਾ ਕਿ ਮੇਰੇ 'ਚ ਈਗੋ ਆ ਅਤੇ ਮੈਂ ਪਤਾ ਕੀ ਕਰ ਰਿਹਾ ਹੋਊਗਾ, ਹੁਣ ਮੈਂ ਟਰਾਈ ਕਰ ਰਿਹਾ ਹੋਊਗਾ ਆਪਣੇ ਆਪ ਨੂੰ ਸਾਬਿਤ ਕਰਨ ਦੀ ਕਿ ਮੈਂ ਸਹੀ ਹਾਂ, ਹਾਲੇ ਕਿ ਤੁਹਾਨੂੰ ਪੱਕਾ ਪਤਾ ਹੋਊਗਾ ਕਿ ਮੈਂ ਗਲਤ ਹਾਂ, ਪਰ ਫਿਰ ਵੀ ਮੈਂ ਟਰਾਈ ਕਰੀ ਜਾ ਰਿਹਾ ਵਾਰ ਵਾਰ ਕਿ ਮੈਂ ਕ੍ਰਿਸ਼ਨਾ ਜੀ ਬਹੁਤ ਸਹੀ ਹਾਂ, ਮੈਂ ਇੱਥੇ ਐਂ ਕਰਤਾ, ਮੈਂ ਸਹੀ ਹਾਂ, ਅਤੇ ਫਿਰ ਤੁਸੀਂ ਕਹਿਣਾ ਵੀ ਵੀਰੇ ਤੇਰੇ 'ਚ ਤਾਂ ਫਿਰ ਤੇਰੇ 'ਚ ਤੇਰੀ ਨਹੀਂ ਪ੍ਰੋਬਲਮ, ਤੇਰਾ ਈਗੋ ਫੈਕਟਰ ਆ, ਠੀਕ, ਤੂੰ ਆਪਣੀ ਈਗੋ ਨਹੀਂ ਤੇਰੀ ਮੰਨ ਪਾ ਰਹੀ, ਤੂੰ ਭਾਵੇਂ ਮੰਨ ਜੇ ਪਰ ਉਹ ਜਿਹੜਾ ਉੱਤੇ ਬੈਠੀ ਤੇਰੀ ਈਗੋ ਉਹ ਕਹਿ ਰਹੀ ਆ ਵੀ ਨਹੀਂ ਨਹੀਂ ਨਹੀਂ ਮੈਂ ਬਿਲਕੁਲ ਸਹੀ ਹਾਂ, ਮੈਂ ਇੱਦਾਂ ਨਹੀਂ ਹੋ ਸਕਦਾ ਕਿ ਮੇਰੇ ਕੋਲ ਗਲਤੀ ਹੋ ਗਈ ਹੋਵੇ। ਹੁਣ ਉਹਦੇ ਨਾਲ ਜੇ ਕੌਨਫੀਡੈਂਸ ਵੇਖ ਲਈਏ ਤਾਂ ਉਹਦੇ 'ਚ ਫਿਰ ਬੰਦੇ ਨੂੰ ਇਹ ਹੁੰਦਾ ਕਿ ਜਿਹੜਾ ਤਾਂ ਵੇਖੋ ਨੋਰਮਲ ਕੌਨਫੀਡੈਂਸ ਆ ਉਹ ਤਾਂ ਇਹ ਕਿ ਹਾਂ ਬੰਦੇ ਨੂੰ ਪਤਾ ਹੁੰਦਾ ਕਿ ਆਹ ਕੰਮ ਮੈਂ ਕਰ ਸਕਦਾ, ਆਹ ਕੰਮ ਮੈਂ ਨਹੀਂ ਕਰ ਸਕਦਾ, ਠੀਕ ਹੈ, ਨਾ ਕਿ ਕਹਿਣਾ ਵੀ ਕੋਈ ਵੀ ਕੰਮ ਹੈ ਹਾਂ ਮੈਂ ਕਰ ਦੂੰ
1: ਮੈਂ ਕਰ ਲਊ,
2: ਉਹ ਇੱਕ ਵੱਡਾ ਡਿਫਰੈਂਸ ਹੈ।
1: ਹਾਂ ਉਹ ਇੱਕ ਜ਼ੀਲ ਹੋਣਾ ਵੀ ਵੱਖਰੀ ਗੱਲ ਹੈ ਤੇ ਇੱਕ ਅਗੇਨ ਹੈ ਨਾ ਓਵਰ ਕੌਨਫੀਡੈਂਟ ਹੋਣਾ ਕਿ ਲਾਇਆ ਤੇ ਮੈਂ ਕਰ,
2: ਜੇ ਆਪਾਂ ਕਹਿੰਦੇ ਹਾਂ ਕਿ ਆਪਾਂ ਨੂੰ ਸੈਲਫ ਰਿਸਪੈਕਟ ਦੇ ਵਿੱਚ ਨਹੀਂ ਪਤਾ ਲੱਗ ਰਿਹਾ ਵੀ ਇਹ ਕੀ ਚੀਜ਼ ਆ, ਤੇ ਸੈਲਫ ਰਿਸਪੈਕਟ ਸਿੰਪਲ ਜੀ ਇਹ ਚੀਜ਼ ਆ ਕਿ ਤੁਹਾਨੂੰ ਤੁਹਾਡੀਆਂ ਬਾਉਂਡਰੀਜ਼ ਪਤਾ ਹੋਣ, ਤੁਹਾਨੂੰ ਇੰਨਾ ਪਤਾ ਹੋਵੇ ਕਿ ਤੁਹਾਨੂੰ ਕਿੱਦਾਂ ਦਾ ਟ੍ਰੀਟਮੈਂਟ ਕਿਸੇ ਕੋਲੋਂ ਚਾਹੀਦਾ ਵਾ, ਤੁਹਾਨੂੰ ਕਿੱਦਾਂ ਕੋਈ ਬੁਲਾਵੇ, ਠੀਕ ਹੈ, ਤੁਹਾਡਾ ਛੋਟਾ ਭਰਾ ਤੁਹਾਨੂੰ ਕਿੱਦਾਂ ਬੁਲਾਵੇ, ਤੁਹਾਡਾ ਵੱਡਾ ਭਰਾ ਕਿੱਦਾਂ ਬੁਲਾਵੇ, ਤੁਹਾਡਾ ਮਾਂ ਪਿਓ, ਤੁਹਾਡੀ ਵਾਈਫ, ਤੁਹਾਡਾ ਰਿਸ਼ਤੇਦਾਰ ਤੁਹਾਨੂੰ ਕਿੱਦਾਂ ਬੁਲਾਉਣ, ਉਹ ਟ੍ਰੀਟਮੈਂਟ ਜਿਹੜਾ ਤੁਸੀਂ ਕਿਸੇ ਕੋਲ ਲੈਣਾ ਆ ਜਾਂ ਬਾਉਂਡਰੀਜ਼ ਜਿਹੜੀਆਂ ਨੇ ਉਹ ਤੁਸੀਂ ਸੈੱਟ ਕਰਨੀ ਹੈ, ਉਹ ਤੁਹਾਡੀ ਸੈਲਫ ਰਿਸਪੈਕਟ ਆ। ਹੁਣ ਜੇ ਤਾਂ ਤੁਸੀਂ ਉਹਦੇ ਵਿੱਚ ਕਹੀ ਜਾਓਗੇ ਵੀ ਹੁਣ ਇੱਕ ਨੋਰਮਲ ਜਿਹੀ ਗੱਲ ਹੈ ਕਿ ਵੱਡਾ ਤੁਹਾਡੇ ਤੋਂ, ਮੰਨ ਲਓ ਤੁਹਾਡੀ ਮੰਮੀ ਆ, ਤੁਹਾਡੇ ਡੈਡੀ ਨੇ, ਤੁਸੀਂ ਕਹੋ ਕਿ ਉਹ ਵੀ ਮੈਨੂੰ ਜੀ ਕਹਿ ਕੇ ਬੁਲਾਉਣ, ਮੈਨੂੰ ਇੱਦਾਂ ਕਹਿ ਕੇ ਬੁਲਾਉਣ, ਫਿਰ ਇਟ ਮੀਨਸ ਕਿ ਤੁਸੀਂ ਤੁਹਾਡੀ ਈਗੋ ਤੁਹਾਡੀ ਮਾਂ ਪਿਓ ਤੋਂ ਵੀ ਵੱਡੀ ਹੋ ਗਈ ਨਾ।
1: ਇਹ ਤਾਂ ਮੈਂ ਮੇਰੇ ਹਿਸਾਬ ਨਾਲ ਬਾਉਂਡਰੀ ਜੇ ਸੈੱਟ ਕਰਨੀ ਹੈ ਨਾ ਤਾਂ ਬਾਉਂਡਰੀ ਸੈੱਟ ਕਰਨ ਦਾ ਸਿੰਪਲ ਤਰੀਕਾ ਬਈ ਤੁਸੀਂ ਸੈਲਫ ਆਡਿਟ ਕਰੋ, ਤੁਸੀਂ ਵੇਖੋ ਤੁਸੀਂ ਲੋਕਾਂ 'ਚ ਕਿੱਦਾਂ ਵਿਚਰਦੇ ਹੋ, ਤੁਸੀਂ ਲੋਕਾਂ ਨੂੰ ਕਿੱਦਾਂ ਬੁਲਾਉਂਦੇ ਹੋ, ਜੇ ਤੁਹਾਨੂੰ ਜੋ ਜੋ ਕਿਸੇ ਨੂੰ ਨਾਲ ਮਿਲਣ ਵਰਤਣ ਲਈ ਠੀਕ ਲੱਗਦਾ ਉਹਦਾ ਮਤਲਬ ਉਹ ਤੁਹਾਡੇ ਲਈ ਵੀ ਠੀਕ ਹੈ, ਐਜ਼ ਸਿੰਪਲ ਐਜ਼ ਦੈਟ।
2: ਐਗਜੈਕਟਲੀ,
1: ਪ੍ਰੋਬਲਮ ਇੱਥੇ ਆਉਂਦੀ ਹੈ ਜਦੋਂ ਆਪਾਂ ਜਿਹੜਾ ਸਾਡਾ ਇਹ ਵਾਲਾ ਕੰਡਾ ਨਾ ਉਹ ਬਹੁਤ ਇੰਬੈਲੈਂਸ ਕਰ ਦਿੰਦੇ ਹਾਂ, ਆਪਾਂ ਦੂਸਰੇ ਤੋਂ ਤਾਂ ਜੀ ਜੀ ਕਰਦੇ ਹਾਂ ਐਕਸਪੈਕਟ ਅਤੇ ਆਪ ਤੂੰ ਤੜਾਕ ਕਰਕੇ ਗੱਲ ਕਰਦੇ ਹਾਂ, ਹੈ ਨਾ। ਅਗੇਨ ਜਿਸ ਤਰ੍ਹਾਂ ਇੰਡਸਟਰੀ ਦੇ ਅੰਦਰ ਹੁੰਦਾ ਹੈ ਨਾ, ਉਸੇ ਤਰੀਕੇ ਨਾਲ ਜਗ੍ਹਾ ਦੀ ਵੀ ਤਾਂ ਈਗੋ ਹੁੰਦੀ ਹੈ, ਜਗ੍ਹਾ ਦੀ ਵੀ ਇੱਕ ਹਿਊਮਿਲਿਟੀ ਹੁੰਦੀ ਆ। ਜੇ ਤੁਸੀਂ ਪੂਰਵਾਂਚਲ ਵਾਲੇ ਪਾਸੇ ਚਲ ਜਾਓ ਹੈ ਨਾ, ਇੰਡੀਆ ਦੇ ਜਿਹੜਾ ਮੇਜਰਲੀ ਕਾਨਪੁਰ ਲਖਨਊ ਏਰੀਆ ਹੈ ਨਾ, ਉਹਦੇ 'ਚ ਤੂੰ ਕਹਿਣਾ ਜਿਸ ਤਰ੍ਹਾਂ ਹੈ ਨਾ, ਉਹਦੇ 'ਚ ਤੂੰ ਕਹਿਣਾ ਗਾਲ ਦੇ ਬਰਾਬਰ ਮੰਨਦੇ ਆ, ਕਿਉਂਕਿ ਉਹ ਲੋਕ ਹਮ ਹਮ ਕਰਕੇ ਗੱਲ ਕਰਦੇ ਆ, ਹਮ ਤੁਮ ਨੂੰ ਤੂੰ ਆ ਜਿਸ ਤਰ੍ਹਾਂ। ਪਰ ਆਪਾਂ ਜਦੋਂ ਪੰਜਾਬ ਸਾਈਡ ਆ ਜਾਈਏ ਆਪਾਂ ਤੂੰ ਮੇਰੇ ਨਾਲ ਤੂੰ ਕਹਿੰਦਾ ਮੈਂ ਤੈਨੂੰ ਹੁਣ ਵੀ ਤੂੰ ਕਰ ਰਿਹਾ, ਬਟ ਇਟਸ ਲਾਈਕ ਅ ਇੰਡੀਅਰਮੈਂਟ ਟਰਮ ਕਿ ਆਪਣੇ ਬੰਦੇ ਨੂੰ ਬੰਦਾ ਹੱਕ ਨਾਲ ਤੂੰ ਕਹਿ ਦਿੰਦਾ ਹੈ ਨਾ। ਕਿ ਗੱਲ ਇਹੀ ਹੈ ਕਿ ਹਰ ਜਗ੍ਹਾ ਦੀ ਵੀ ਆਪਣੀ ਹਿਊਮਿਲਿਟੀ ਹੈ, ਹਰ ਇੰਡਸਟਰੀ ਦੀ ਆਪਣੀ ਹਿਊਮਿਲਿਟੀ ਹੈ, ਆਪਣੀ ਈਗੋ ਹੈ। ਇਸੇ ਤਰੀਕੇ ਨਾਲ ਸਾਡੇ ਹੀ ਅਵਚੇਤਨ ਮਨ ਦੇ ਅੰਦਰ, ਸਾਡੇ ਹੀ ਅੰਦਰ ਦੋਨੋਂ ਚੀਜ਼ਾਂ ਨੇ, ਡੁਐਲਿਟੀ ਸਾਡੇ ਅੰਦਰ ਦੋਨਾਂ ਦੀ ਆ, ਪਰ ਸਾਡੀ ਬਾਉਂਡਰੀ ਉਦੋਂ ਹੀ ਸੈੱਟ ਹੋਣੀ ਆ ਜਦੋਂ ਅਸੀਂ ਵੇਖਾਂਗੇ ਕਿ ਯਾਰ ਮੈਂ ਜੇ ਇਸ ਤਰ੍ਹਾਂ ਕਰਦਾ ਪਿਆ ਸਾਰਿਆਂ ਨਾਲ ਬਿਹੇਵ, ਤੇ ਫਿਰ ਮੈਂ
2: ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਥੋੜੇ ਦਿਨ ਪਹਿਲਾਂ ਦੀ ਗੱਲ ਆ, ਮਤਲਬ ਇੱਕ ਵੀਰ ਆ ਬੜੀ ਵੱਡੀ ਇੰਡਸਟਰੀ ਦੇ ਵਿੱਚ ਕੰਮ ਕਰਦਾ, ਮੈਂ ਇੰਡਸਟਰੀ ਨਹੀਂ ਦੱਸਣੀ ਐਵੇਂ ਗਾਂ ਦੀ ਗਾਂ ਕਿਸੇ ਨੂੰ ਸਮਝ ਲੱਗ ਗਈ ਤੇ ਉਹਨੂੰ ਨਾ ਜਾ ਕੇ ਦੱਸ ਦੇਣ ਭਰਾਵਾ, ਹੈ ਨਾ ਮੈਨੂੰ ਜਾਇਆ ਜੀ, ਤੇ ਉਹ ਵੀਰ ਮੈਨੂੰ ਫੋਨ ਕਰਕੇ ਕਹਿੰਦੇ ਆ, ਹਾਲਾਂਕਿ ਆਪਾਂ ਕੋਈ ਕੰਮ ਕੀਤਾ ਸੀ ਉਹਨਾਂ ਦਾ, ਹੈ ਨਾ ਮਤਲਬ ਕੁਛ ਕੀਤਾ ਸੀਗਾ ਉਹਨਾਂ ਵਾਸਤੇ, ਤੇ ਉਹ ਮੈਨੂੰ ਫੋਨ ਕਰਕੇ, ਹਾਲਾਂਕਿ ਵੀ ਨੈਵਰ ਨੋ ਈਚ ਅਦਰ, ਹੈ ਨਾ ਆਪਾਂ ਕਦੀ ਨੀ ਕਦੀ ਮਿਲੇ, ਸਿਰਫ ਉਦਣ ਮਿਲੇ ਆ ਥੋੜ੍ਹਾ ਟਾਈਮ ਲਈ, ਹੈ ਨਾ ਸਿਰਫ ਕੰਮ ਦੇ ਲਈ,
1: ਸੋਸ਼ਲੀ ਮਿਲੇ,
2: ਸੋਸ਼ਲੀ ਮਿਲੇ, ਕੰਮ ਦੇ ਲਈ ਮਿਲੇ, ਵਰਕ ਦੇ ਲਈ ਮਿਲੇ ਆ, ਨਾ ਕਿ ਨੋਰਮਲ ਵੀ ਨੀ ਮਿਲੇ, ਤੇ ਕੰਮ ਜਦੋਂ ਕਰਕੇ ਆ ਗਏ ਅਸੀਂ ਤਿੰਨ ਕੁ ਦਿਨ, ਤਿੰਨ ਵੀ ਨਹੀਂ ਸੋਰੀ, ਅਗਲੇ ਦਿਨ ਹੀ ਸ਼ਾਮ ਨੂੰ ਫੋਨ ਆਉਂਦਾ ਵਾ ਮੈਨੂੰ ਨੰਬਰ ਮੇਰਾ ਲੈ ਕੇ ਵੀ ਕੀ ਕਰ ਰਹੇ ਹੋ ਫਿਰ ਤੁਸੀਂ ਉਸ ਦੇ ਉੱਤੇ, ਸਿੱਧੇ ਹੀ ਇਹੀ ਗੱਲ ਆ,
1: ਕੋਈ
2: ਇੱਕ ਹੁੰਦਾ ਵੀ ਹੈਲੋ ਕ੍ਰਿਸ਼ਨਾ ਜੀ ਕੀ ਹਾਲ ਠੀਕ ਹੋ, ਹੈ ਨਾ, ਦੂਜੀ ਤੁਹਾਡਾ, ਹਾਂ ਦੂਜਾ ਸਵਾਲ ਹੋ ਸਕਦਾ ਵੀ ਉਹ ਵੀ ਇੱਕ ਵੇ ਆ, ਤੁਸੀਂ ਪੁੱਛੋ ਵੀ ਕ੍ਰਿਸ਼ਨਾ ਜੀ ਕੋਈ ਅਪਡੇਟ ਆ, ਹੈ ਨਾ ਵੀ ਕਿੱਥੋਂ ਤੱਕ ਪਹੁੰਚੇ ਆਪਾਂ, ਕਦੋਂ ਤੱਕ ਡਿਲੀਵਰ ਕਰਾਂਗੇ, ਕੀ ਹਿਸਾਬ ਆ, ਕੁਝ ਵੀ ਕੀ, ਹਾਂਜੀ ਕੀ ਕਰ ਰਹੇ ਹਾਂ ਆਪਾਂ, ਤੇ ਤੁਸੀਂ ਸੁਣਦੇ ਹੋ, ਤੁਸੀਂ ਫਿਰ ਇੱਕ ਵਾਰੀ ਸੋਚਦੇ ਹੋ ਵੀ ਇੱਕ ਮਿੰਟ ਮੈਂ ਵੇਖ ਲਵਾਂ ਕੋਈ ਗਲਤੀ ਤਾਂ ਨਹੀਂ ਲੱਗਣ ਦੀ ਵੀ ਕਿਹਦਾ ਫੋਨ ਆਇਆ, ਹਾਲਾਂਕਿ ਜਿਹੜਾ ਤੁਹਾਡਾ ਬਹੁਤ ਤੁਹਾਡਾ ਜਾਣੂ ਆ ਉਹਦੇ ਇੱਦਾਂ ਦਾ ਕੋਈ ਪਹਿਲਾ ਸਵਾਲ ਕਰੇ ਵੀ ਫੋਨ